0: ਕਿਸੇ ਨੂੰ ਪਾਇਆ, ਕਿਸੇ ਲੋੜ ਪਾਇਆ, ਤੇ ਉਹਨਾਂ ਨੇ ਵੀ ਸਮਝਾਇਆ। ਬਹੁਤ ਚਿਰ ਚੱਲੀ ਉਹ, ਫਿਰ ਮੇਰੇ ਘਰ ਦੇ ਇੱਕ ਦਿਨ ਮੈਨੂੰ ਬਹਿ ਕੇ ਕਹਿੰਦੇ ਕਿ ਬਈ ਅਸੀਂ ਨੀ ਕਰਨਾ, ਤੇ ਤੂੰ ਐਵੇਂ ਜਿੱਦਣਾ ਕਰ ਤੇ ਛੱਡ ਦੇ ਕਹਿਣਾ।
1: ਅੱਛਾ,
0: ਮੈਂ ਸਿੰਪਲੀ ਦੋ ਵੋਟ ਗਏ ਆਪਣੇ ਘਰਦਿਆਂ ਨੂੰ। ਮੈਂ ਠੀਕ ਆ, ਕੋਈ ਚੱਕਰ ਨੀ, ਮੈਂ ਜਿੱਥੇ ਤੁਸੀਂ ਕਹਿੰਦੇ ਮੈਂ ਕਰਾ ਲੂੰਗਾ ਵਿਆਹ, ਪਰ ਮੇਰੀ ਸ਼ਰਤ ਇੱਕ ਹੋਊਗੀ, ਇੱਕ ਕੱਲ ਨੂੰ ਜੇ ਤੁਸੀਂ ਆਪਣੀ ਮਨ ਪਸੰਦ ਹੀ ਹੁੰਦੇ, ਜੇ ਕੱਲ ਨੂੰ ਤੁਹਾਡੀ ਇੱਜ਼ਤ ਕਰੇ ਨਾ ਕਰੇ, ਤੁਹਾਨੂੰ ਕੁਝ ਵੀ ਬੋਲੇ, ਮੈਂ ਸਾਡੇ ਮੇਰੇ ਅੱਗੇ ਨੀ ਆਉਣਾ।
1: ਅੱਛਾ,
0: ਮੈਂ ਤੁਹਾਡੀ ਪਸੰਦ ਹੀ ਹੋਊਗੀ, ਤੁਹਾਡੀ ਨਾ ਇੱਜ਼ਤ ਕਰੇ, ਮੈਂ ਉਹ ਤੁਸੀਂ ਹੁਣ ਤੁਹਾਡਾ ਫੈਸਲਾ ਵਾ ਕਿ ਤੁਹਾਡੀ ਇੱਜ਼ਤ ਨਾ ਕਰੇ, ਤੁਹਾਨੂੰ ਤੁਹਾਡੇ ਰਿਸ਼ਤੇਦਾਰ ਆਇਆ ਉਹਨੂੰ ਨਾ ਪੁੱਛੇ। ਮੈਂ ਉਹ ਚ ਮੈਂ ਮੈਨੂੰ ਕੱਲ ਨੂੰ ਆ ਕੇ ਬੋਲਾਂ ਕਿ ਹਾਂ ਵੀ ਆ ਤੇਰੀ ਘਰ ਦੀ ਆ, ਇਹ ਨੀ ਬੋਲਦੀ, ਮੈਂ ਤੁਸੀਂ ਪਸੰਦ ਕਰਦੀ ਆ,
1: ਠੀਕ ਹੈ
0: ਹਨਾ, ਤੇ ਮੈਂ ਜਿਹੜੀ ਮੈਂ ਪਸੰਦ ਕਰਕੇ ਲਿਆਉਂਗਾ, ਠੀਕ ਆ, ਕੱਲ ਨੂੰ ਮੈਂ ਕੋਈ ਗੱਲਬਾਤ ਹੁੰਦੀ ਆ, ਮੈਂ ਮੈਨੂੰ ਬੋਲਣਾ ਮੇਰਾ, ਮੈਂ ਜਾਣੂ ਮੇਰਾ ਕੰਮ ਜਾਣੇ। ਮੈਂ ਸਿਰਫ ਇੰਨੇ ਵੜ ਕੇ ਘਰ ਦੇ ਸੋਚੇ ਰਿਸ਼ਤੇਦਾਰ ਗੱਲ ਕੀਤੀ, ਉਹ ਕਹਿੰਦੇ ਕਰਾ ਦੋ ਭਰਾ ਵਿਆਹ ਦਾ, ਜਿੱਦਾਂ ਕਹਿੰਦਾ ਉਹ ਡਰ ਗਏ ਮੇਰੇ ਘਰ ਦੇ,
1: ਡਰ ਗਏ, ਠੀਕ ਹੈ, ਡਰਨਾ ਵੀ ਚਾਹੀਦਾ,
0: ਉਹ ਡਰ ਗਏ, ਕਹਿੰਦੇ ਠੀਕ ਆ ਫਰਾਂ ਦਿੱਤੇ।
1: ਪਰ ਜਿੱਥੇ ਨਹੀਂ, ਜਿੱਥੇ ਤੁਸੀਂ ਕਰਾਉਣਾ ਚਾਹੁੰਦੇ ਸੀ ਘਰ ਦੇ, ਕਿਉਂ ਨੀ ਸੀ ਮੰਨ ਰਹੇ, ਕੀ ਕਾਰਨ ਸੀ?
0: ਕਾਰਨ ਇਹ ਸੀ, ਇੱਕ ਇੰਟਰਕਾਸਟ ਦੀ ਸੀ ਥੋੜਾ ਜਿਹਾ, ਤੇ ਉਸ ਤਰ੍ਹਾਂ ਮਤਲਬ ਕਿ ਇਹ ਨੀ ਘਰਦਿਆਂ ਨੂੰ ਕੋਈ ਦਿੱਕਤ ਨੀ ਸੀ, ਬਟ ਮੇਰੀ ਪਹਿਲਾਂ ਵੀ ਬ੍ਰਦਰ ਦੀ ਵੀ ਹੋਈ ਸੀ, ਮਤਲਬ ਕਿ ਲਵ ਮੈਰਿਜ ਹੀ ਹੋਈ ਸੀ,
1: ਓਕੇ,
0: ਬਟ ਉਹਨਾਂ ਦੀ ਇਹ ਸੀ ਕਿ ਮੇਰੇ ਫੈਮਿਲੀ ਦੀ ਮੰਮੀ ਡੈਡੀ ਦੀ ਜਿਹੜੀ ਉਹਨਾਂ ਦੀ ਮਤਲਬ ਕਿ ਜਿਹੜੇ ਉਹਨਾਂ ਦੇ ਮੇਰੇ ਬ੍ਰਦਰ ਦੇ ਜਿਹੜੇ ਵਾਈਫ ਸੀ, ਉਹਨਾਂ ਦੇ ਮੰਮੀ ਡੈਡੀ ਉਹਨਾਂ ਨਾਲ ਨਹੀਂ ਬਣਦੀ ਸੀ, ਤੇ ਉਹ ਉਸ ਕਰਕੇ ਉਹ ਲਵ ਮੈਰਿਜ ਨੂੰ ਥੋੜਾ ਕਰਦੇ ਸੀ, ਕਰਨ ਲੱਗ ਪਏ ਕਿ ਨਹੀਂ ਹੁਣ ਅਸੀਂ ਨੀ ਕਰਨੀ, ਕਿ ਇੱਕ ਤਾਂ ਕਰਾ ਕੇ ਵੇਖ ਲਿਆ, ਅਸੀਂ ਦੂਜੇ ਦਾ ਨੀ ਕਰਨਾ।
1: ਅੱਛਾ, ਤੁਸੀਂ ਮਨਾ ਤਾਂ ਲਏ ਨਾ? ਜੇ ਤੁਹਾਡੇ ਮਾਂ ਬਾਪ ਕਹਿੰਦੇ ਕਿ ਬਈ ਅਸੀਂ ਨੀ ਮੰਨਦੇ, ਜਾਂ ਤਾਂ ਤੂੰ ਉਹਦੇ ਵੱਲ ਹੋ ਰਿਹਾ ਜਾਂ ਸਾਡੇ ਵੱਲ ਹੋ ਰਿਹਾ, ਤੁਸੀਂ ਕੀ ਕਹਿੰਦੇ?
0: ਮੈਂ ਭਾਜੀ ਕਰੋਨਾ ਉੱਧਰ ਹੀ, ਮੈਨੂੰ ਪਤਾ ਹੈ ਆਪਣੇ ਘਰਦਿਆਂ ਦਾ, ਸਾਰਿਆਂ ਨੂੰ ਪਤਾ ਹੁੰਦਾ, ਮੈਨੂੰ ਪਤਾ ਸੀ ਜੇ ਨਹੀਂ ਕਰਨਗੇ ਮੈਨੂੰ ਕਰੋਨਾ ਤੇ ਮੈਂ ਉੱਥੇ ਹੀ ਆ, ਮੈਨੂੰ ਪਤਾ ਕੱਲ ਨੂੰ ਆ ਕੇ ਉਹਨਾਂ ਨੇ ਠੀਕ ਆ ਓਕੇ ਕਿਹਾ ਕਿ ਕੋਈ ਗੱਲ ਨੀ, ਥੋੜਾ ਇੱਕ ਮਹੀਨਾ ਦੋ ਮਹੀਨਾ ਤੁਸੀਂ ਸੁਣਗੇ, ਬਾਅਦ ਉਹਨਾਂ ਨੇ ਆਪੇ ਹੋ ਜਾਣਾ ਵਾ ਸਹੀ, ਕਰੋਨਾ ਤੇ ਮੈਂ ਉੱਥੇ, ਕਿਉਂਕਿ ਮੈਨੂੰ, ਮੈਂ ਜਿਹਨੂੰ ਕਰਦਾ ਵਾ ਮੈਨੂੰ ਪਤਾ ਕਿ ਮੈਂ ਉਹਦੇ ਨਾਲ ਲਾਈਫ ਬਤਾਉਣੀ ਆ, ਮੈਨੂੰ 6-7 ਸਾਲਾਂ ਤੋਂ ਜਾਣਦਾ ਸੀ, ਮੇਰੀ ਟੱਚ ਵੁੱਡ ਆ, ਮੈਨੂੰ 6-7 ਸਾਲ ਚ ਮੇਰੀ ਕਦੇ ਉਹਦੇ ਨਾਲ ਕੋਈ ਨੱਕ ਕੋਈ ਲੜਾਈ ਟੈਪ ਕੋਈ ਉਹਦੇ ਨਾਲ ਗੱਲ ਨੀ ਹੋਈ, ਉਹ ਪਿਆਰ ਨਾਲ 6-7 ਸਾਲ ਉਹਨੇ ਮੇਰੇ ਨਾਲ ਕੱਢੇ, ਮੈਂ ਕੱਢੇ, ਮੈਂ ਹਜੇ ਮੇਰੇ ਨਾਲ 6-7 ਸਾਲ ਇਹਦਾ ਨਿਕਲ ਗਿਆ ਤੇ ਮੇਰੇ ਨਾਲ ਪੂਰੀ ਲਾਈਫ ਵੀ ਉਹਦੀ ਨਿਕਲ ਸਕਦੀ ਆ, ਮੈਂ ਇੱਕ ਇਹੋ ਜਿਹੀ ਕੁੜੀ ਨੇ ਵਿਆਹ ਕਰਾਉਣਾ ਕਿ ਜਿੱਦਾਂ ਮੈਨੂੰ ਪਤਾ ਹੀ ਨਹੀਂ ਆ, ਤੇ ਮੈਂ ਉਹਨਾਂ ਜ਼ਿੰਦਗੀ ਕੀ ਕੱਟੂੰਗਾ।
1: ਚਲੋ ਵੈਰੀ ਗੁੱਡ, ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਸੋ ਨਾਲ ਦੀ ਨਾਲ ਤੁਹਾਨੂੰ ਮੈਂ ਇੱਕ ਜਾਣਕਾਰੀ ਜ਼ਰੂਰ ਦੇ ਦੇਵਾਂ ਕਿ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਬਾਏ ਵਨ ਗੈੱਟ ਵਨ ਫਰੀ ਡੀਲਾਂ ਚੱਲਦੀਆਂ ਨੇ, ਅਤੇ ਤੁਸੀਂ ਚਨਾ ਭਟੂਰਾ ਵੈੱਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ 1 ਕਿਲੋ ਦੂਜਾ ਫਰੀ, ਸਿੰਪਲੀ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ, 85 ਮਾਊਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਅਤੇ 15 ਫੈਂਡਰ ਵੇ, ਬਵੇਡ ਐਂਡ ਸ਼ਿੰਕਯੂਜ਼ੀ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ, ਤੁਹਾਡੀ ਸੇਵਾ 'ਚ ਹਾਜ਼ਰ ਨੇ। ਅਤੇ ਇਹਨਾਂ ਨੂੰ ਯਾਰ ਕੁਝ ਕੁ ਸ਼ੈੱਫ, ਕੁਝ ਕੁ ਇਹਨਾਂ ਨੂੰ ਵਰਕਰ ਚਾਹੀਦੇ ਨੇ, ਸ਼ੈੱਫ, ਸਰਵਰ ਅਤੇ ਆਪਣਾ ਮੈਨੇਜਰ ਅਤੇ ਕੁਝ ਕੁ ਡਿਸ਼ ਵਾਸ਼ਰ। ਵਟਸਐਪ 'ਤੇ ਕਾਲ ਕਰ ਲਓ 9057948111, 9057948111 'ਤੇ ਕਾਲ ਇਹਨਾਂ ਨੂੰ ਤੁਸੀਂ ਜ਼ਰੂਰ ਕਰ ਲਓ। ਹਾਂ ਜਤਿੰਦਰ ਜੀ, ਹਾਂਜੀ
2: ਜੀ ਵੀਰੇ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਵੀਰੇ, ਮੇਰੀ ਵੀ ਲਵ ਮੈਰਿਜ ਹੀ ਹੋਈ ਹੈ, ਤੇ ਸਾਡੀ ਵੀ ਇੰਟਰਕਾਸਟ ਦੀ ਸੀਗੀ, ਇੰਡੀਆ ਤੇ ਭਾਈ ਉਹ ਘਰਦਿਆਂ ਨੇ ਉਧਰੋਂ, ਮਤਲਬ ਇਹ ਡਿਪੈਂਡ ਕਰਦਾ ਤੁਹਾਡੇ ਘਰਦਿਆਂ ਦੇ, ਠੀਕ ਹੈ ਜੀ, ਤੇ ਨਾਲ ਤੁਹਾਡੇ ਰਿਲੇਸ਼ਨ ਤੇ, ਕਿ ਤੁਹਾਡਾ ਰਿਲੇਸ਼ਨ ਕਿੰਨਾ ਕੁ ਸਟਰੋਂਗ ਹੈ ਨਾ, ਕਿ ਕਿੱਦਾਂ ਆਪਣੇ ਘਰਦਿਆਂ ਨੂੰ ਸਮਝਾ ਸਕਦੇ
1: ਜੀ।
2: ਤੇ ਉਹ ਮੇਰੀ ਵਾਈਫ ਨੇ ਲੱਕੜੀ, ਉਹਨੇ ਵੀ ਬਹੁਤ ਸੋਹਣਾ ਹੈਂਡਲ ਕੀਤਾ ਸੀ ਕਿ ਮੇਰੀ ਗਰੰਟੀ ਹੈ ਕਿ ਕੱਲ ਨੂੰ ਕੋਈ ਪ੍ਰੋਬਲਮ ਨੀ, ਇੱਦਾਂ ਨੀ ਆਉਂਦੀ ਕਿ ਤੁਹਾਨੂੰ ਕੋਈ, ਕਿਉਂਕਿ ਉਹਨਾਂ ਦਾ ਨਾ, ਉਹਨਾਂ ਨੇ, ਚਲੋ ਮੈਂ ਹੁਣ ਕਹਿਣਾ ਨੀ ਚਾਹੁੰਦਾ, ਪਰ ਉਹਨਾਂ ਨੇ ਜਿਹੜੇ ਪਹਿਲਾਂ ਉਹਨਾਂ ਦੇ ਫੈਮਿਲੀ ਚ ਰਿਸ਼ਤਾ ਹੋਇਆ ਸੀ ਕਿਤੇ, ਉਹਨਾਂ ਨੇ ਚਲੋ ਇਸੇ ਗੱਲੋਂ ਉਹਨਾਂ ਨੇ ਕਰਵਾਇਆ ਸੀਗਾ ਕਿ ਸੇਮ ਕਾਸਟ ਦੀ ਕਰਨਾ ਹਨਾ, ਜਿਹਦੇ ਉਹਦੇ ਕਿਤੇ ਕਰਾਇਆ, ਤੇ ਉਹ ਮਤਲਬ ਵਧੀਆ ਨੀ ਰਿਹਾ ਉਹਨਾਂ ਦਾ ਬੰਦਾ ਨਾ, ਉਹ ਅੱਗੋਂ ਉਹ ਸ਼ਰਾਬੀ ਵੀ ਹੈ, ਮਤਲਬ ਸਿਰਫ ਕਾਸਟ ਹੀ ਵੇਖਦੇ ਰਹੇ ਕਿ ਨਹੀਂ ਜੀ ਉਹ ਸੇਮ ਕਾਸਟ, ਤੇ ਉਹ ਹੁਣ ਜਿੱਦਾਂ ਪਹਿਲਾਂ ਦੇ ਘਰ ਦੇ ਉਧਰੋਂ ਕਰਦੇ ਸੀ ਥੋੜਾ ਜਿਹਾ ਇਤਰਾਜ਼, ਤੇ ਪਰ ਉਹ ਬਾਅਦ ਚ ਹੁਣ ਉਹ ਮੈਨੂੰ ਮਿਲਦੇ, ਆਪਾਂ ਜਿੱਦਾਂ 3 ਸਾਲ ਹੋ ਗਏ ਸਾਡੀ ਮੈਰਿਜ ਨੂੰ, ਤੇ ਚਲੋ ਉਹ ਇੰਨਾ ਚਾਅ ਕਰਦੇ, ਕਹਿੰਦੇ ਮਤਲਬ ਜਿਹੜਾ ਵੀ ਰਿਸ਼ਤੇਦਾਰ ਆਉਂਦਾ ਕਿਉਂਕਿ ਸਾਡਾ ਬਈ ਮੇਰਾ ਕਦੀ ਵੀ ਇੱਦਾਂ ਨੀ ਦਿਮਾਗ ਚ ਰਿਹਾ ਕਿ ਮੈਂ ਜਾਣਾ ਤੇ ਜਵਾਈ ਬਣ ਕੇ ਜਾਣਾ ਨਾ, ਆਪਾਂ ਤੇ ਆਪਾਂ ਜਿੱਦਾਂ ਇੱਧਰ ਘਰੇ ਰਹੀਦਾ ਓਦਾਂ ਹੀ ਉੱਧਰ, ਉਹ ਇੰਨੀ ਸਿਫਤ ਕਰਦੇ ਕਿ ਮਤਲਬ ਬਹੁਤ ਵਧੀਆ ਸਾਡਾ ਹਨਾ। ਤੇ ਇਹ ਹੁਣ ਮੇਰੀ ਵਾਈਫ ਬੜੇ ਪ੍ਰਾਊਡਲੀ ਕਹਿੰਦੀ ਕਿ ਹੁਣ ਦੱਸੋ ਤੁਸੀਂ
1: ਸਵਾਲ ਕਰਦਾ ਜੋ ਮੇਨ ਕੁਐਸਚਨ ਹੈ ਤੁਹਾਡੀ ਜਿਹੜੀ ਹੁਣ ਵਾਈਫ ਹੈ, ਜੇ ਉਦੋਂ ਉਹਦੇ ਪੇਰੈਂਟਸ ਉਹਨੂੰ ਕਹਿ ਦਿੰਦੇ ਕਿ ਬਈ ਦੇਖ ਅਸੀਂ ਨੀ ਮੰਨਣਾ, ਜਾਂ ਤਾਂ ਤੂੰ ਘਰੋਂ ਨਿਕਲ ਜਾ ਜਾਂ ਤਾਂ ਤੂੰ ਉਹਨੂੰ ਛੱਡ ਦੇ, ਤੁਹਾਡੀ ਵਾਈਫ ਕੀ ਕਰਦੇ ਉਸ ਮੌਕੇ ਤੇ?
2: ਮੇਰੀ ਵਾਈਫ ਨੇ ਸਿੱਧਾ ਹੀ ਕਿਹਾ ਸੀ, ਕਹਿੰਦੀ ਮੈਂ ਉੱਥੇ ਕਰਾਉਣਾ ਨਹੀਂ ਤੇ ਮੈਂ ਇੱਥੇ ਬੈਠੀ ਹਾਂ, ਮੈਨੂੰ ਮੇਰਾ ਆਪਣਾ ਘਰ ਹੈ, ਮੈਨੂੰ ਕੀ ਚੱਕਰ ਹੈ, ਮੈਂ ਕਰਾਉਣਾ ਹੀ ਨਹੀਂ। ਤੇ ਉਹ ਕਹਿੰਦੇ ਚਲੋ ਕਰਾ ਲਓ।
1: ਅੱਛਾ ਫਿਰ ਕਹਿੰਦੇ ਠੀਕ ਹੈ। ਦੇਖੋ ਕਈ ਵਾਰ ਅੜਨਾ ਵੀ ਪੈਂਦਾ
2: ਬਈ, ਜਿਹੜੀ ਤੁਹਾਨੂੰ ਪਤਾ ਕੀ ਹੁੰਦਾ, ਦੇਖੋ ਹੁਣ ਜਦੋਂ ਤੁਹਾਨੂੰ ਪਤਾ ਕਿ ਤੁਸੀਂ 6-7 ਸਾਲ ਆਪਣੇ ਆਪਸ ਚ ਇਕੱਠੇ ਬਿਤਾਏ ਹਨਾ, ਹੁਣ ਇਹ ਥੋੜਾ ਕਿ ਤੁਸੀਂ ਕਿਸੇ ਦੇ ਮਗਰ ਲੱਗ ਕੇ ਆਪਣੀ ਲਾਈਫ ਖਰਾਬ ਕਰ ਲਓ, ਬਾਅਦ ਚ ਉਹਨਾਂ ਭਾਵੇਂ ਫਿਰ ਵੀ ਮੰਨ ਜਾਂਦੇ ਤੁਹਾਡੇ ਦਿਮਾਗ ਚ ਰਹਿਣਾ ਹੈ ਕਿ ਯਾਰ ਮੈਂ ਬੜਾ ਗਲਤ ਡਿਸੀਜਨ, ਤੁਹਾਡੀ ਤਾਂ ਲਾਈਫ ਖਰਾਬ ਹੋ ਗਈ ਇੱਕ
1: ਤਰ੍ਹਾਂ,
2: ਤੁਸੀਂ ਤਾਂ ਸਾਰੀ ਉਮਰ ਸੰਘਾਣੀ ਆ। ਪੇਰੈਂਟਸ ਨੇ ਚਲੋ ਕਹਿ ਦੇਣਾ ਇੱਕ ਵਾਰੀ ਕਿ ਚਲੋ ਆਪਾਂ ਤੁਸੀਂ ਕਰ ਲੈਂਦੇ ਗੱਲ, ਆਪਾਂ ਮੰਨ ਜਾਣਾ ਮੈਂ ਹੀ ਹੋ, ਤੇ ਪਰ ਬਾਅਦ ਚ ਬੰਦਾ ਪਛਤਾਉਂਦਾ,
1: ਮੇਰੇ ਮਗਰ ਪੈ ਜਾਣਾ ਵੀ ਨਵੀਂ ਯਾਰ ਪੇਰੈਂਟਸ ਦੇ ਖਿਲਾਫ਼। ਮੈਂ ਦੇਖੋ ਪੇਰੈਂਟਸ ਦੇ ਖਿਲਾਫ਼ ਨੀ ਮੈਂ ਗੱਲ ਕਰ ਰਿਹਾ, ਆਪਾਂ ਗੱਲ ਇਹ ਕਰ ਰਹੇ ਹਾਂ ਵੀ ਕੀ ਸਹੀ ਹੈ ਤੇ ਕੀ ਗਲਤ ਹੈ, ਤੇ ਕਈ ਵਾਰ ਸਹੀ ਚੀਜ਼ ਲਈ ਤੁਹਾਨੂੰ ਖੜਨਾ ਪੈਂਦਾ ਨਾ ਚਾਹੁੰਦੇ ਹੋਏ ਵੀ, ਠੀਕ ਹੈ ਨਾ। ਕਈ ਵਾਰ ਯਾਰ ਤੁਹਾਡਾ ਨਹੀਂ ਮਨ ਕਰਦਾ, ਕਿਹਦਾ ਕਰਦਾ ਯਾਰ ਕਿ ਮੈਂ ਹੁਣ ਪੇਰੈਂਟਸ ਨੇ ਏਡਾ ਵੱਡਾ ਮੈਨੂੰ ਇੱਕ ਕੁਐਸਚਨ ਕਰ ਦਿੱਤਾ, ਹੁਣ ਮੈਂ ਇੱਧਰ ਹੋਵਾਂ ਉੱਧਰ ਹੋਵਾਂ, ਯੂ ਹੈਵ ਟੂ ਮੇਕ ਅ ਡਿਸੀਜਨ। ਇਹ ਤਾਂ ਹੁਣ ਤੁਸੀਂ ਆਏ ਕਰ ਨਹੀਂ ਸਕਦੇ ਕਿ ਯਾਰ ਕੋਈ ਫੈਸਲਾ ਨਾ ਲਓ। ਸੋ ਖੈਰ ਨੰਬਰ ਹੈ 9056733337। ਫੈਸ਼ਨ ਆਈਕਿਊ ਨੂੰ ਯਾਦ ਰੱਖੋ, ਲੇਡੀਜ਼ ਤੁਹਾਡੇ ਲਈ ਬਹੁਤ ਟੋਪ ਦੀ ਡੀਲ ਹੈ। ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਵਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਕੁੜਤੇ ਪਜਾਮੇ ਸਾਡੇ ਵੀਰਾਂ ਲਈ ਇੱਕ ਲਓ ਦੂਜਾ 25% ਔਫ, 3 ਪੀਸ ਸਟੈਚੀ 149 'ਚ, 3 ਕੁਇਲਟ ਅਤੇ ਕੰਫਰਟਰ ਸੈੱਟ 99 'ਚ, 6 ਬੈੱਡਸ਼ੀਟ ਦਾ ਸੈੱਟ $99 'ਚ, ਕਿਆ ਬਾਤ ਹੈ। ਕੁਈਨ ਕੈਨੇਡੀ ਏਅਰਪੋਰਟ ਡੇਰੀ ਮਿਕਵੀਨ ਮੇਫੀਲਡ ਅਤੇ ਕਿਚਨਰ। ਫੈਸ਼ਨ ਆਈ ਕਿਊ 9054532225 9054532225। ਅਤੇ ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਪ੍ਰਦੀਪ ਭਾਜੀ ਨੂੰ, ਫਰਿੱਜ ਸਟੋਵ ਡਿਸ਼ਵਾਸ਼ਰ ਵਾਸ਼ਰ ਡਰਾਇਰ ਅਪਲਾਇੰਸਿਸ ਦੀ ਰਿਪੇਅਰ, ਮਿਸਟਰ ਪ੍ਰਦੀਪ 647-622-3203। ਗੁਰਪ੍ਰੀਤ ਜੀ ਹੋਲਡ ਕਰੋ ਇੱਕ ਸੈਕਿੰਡ।

0: locations in GTA. For more information, visit rajdhanisweets.ca.
1: Central Mississauga de rehn wale ho, eh mauka na gawao. Ballymore Homes valon Dairy Lane Towns jald hi Dairy Road West ate Harantario te aa rahe ne. Contemporary Town Home high $700,000 to shuru ho rahe ne. Seemat samay layi HST de vich khaas bachat da faida lao. Highway 401, 407 ate 410 Go Transit Shopping ate Pearson Airport to sirf kujh ek mintan di duri te. Sab to pehle buyers de vich shamil hon da mauka na gawao. Aj hi register karo ballymorehomes.com ballymorehomes.com. GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf $6,29,990 ton te naal $1,30,000 tak de designer finishes. HST rebates ate bahut vadiyan savings da faida lao. Aj hi visit karo paradisedevelopments.com paradisedevelopments.com.
2: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ।

0: ਤੁਹਾਡਾ ਵਕੀਲ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਵੈਰੀ ਗੁੱਡ ਬ੍ਰਿਜ ਮੋਹਨ ਜੀ, ਬਿਲਕੁਲ ਯਾਰ ਹਾਜ਼ਰ ਨੇ। ਗੁਰਪ੍ਰੀਤ ਸਿੰਘ ਜੀ, ਹਾਂਜੀ ਵੈਲਕਮ। ਸਤਿ
2: ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਤੁਸੀਂ ਵੀ ਕਹਿੰਦੇ ਹੋਗੇ ਨਵੀਂ ਨੂੰ ਯਾਰ ਸਾਡਾ ਨਾਂ ਕਿਵੇਂ ਚੇਤੇ ਹੋ ਗਿਆ ਅੱਜ?
2: ਨਹੀਂ, ਮੈਂ ਭਾਜੀ ਪਹਿਲਾਂ ਬਹੁਤ ਤੁਹਾਡੇ ਨਾਲ ਜੁੜਿਆ ਰਿਹਾ, ਕਾਲਾਂ ਕਰਦਾ ਰਿਹਾ, ਬਟ ਮੈਂ ਹੁਣ 1.5 ਸਾਲ ਦਾ ਗੈਪ ਹੋ ਗਿਆ ਵਿੱਚ।
1: ਅੱਛਾ, ਕਿੱਥੇ ਚਲੇ ਗਏ ਸੀ?
2: ਚਲੇ ਨਹੀਂ ਸੀ ਗਏ, ਪਹਿਲਾਂ ਮੈਂ ਫੁੱਲ ਟਾਈਮ ਉਬਰ ਚਲਾਉਂਦਾ ਸੀਗਾ।
1: ਓਕੇ,
2: ਇਸ ਕਰਕੇ ਰੇਡੀਓ ਸੁਣਦੇ ਰਹਿਣਾ, ਇੰਜੋਏ ਕਰੀ ਜਾਣਾ, ਵੱਖ ਵੱਖ ਪ੍ਰੋਗਰਾਮ ਸੁਣੇ ਜਾਣੇ, ਨਾਲ ਉਬਰ ਚਲਾਈ ਜਾਣੀ। ਹੁਣ ਸਡਨਲੀ ਜੋਬ ਤੇ ਲੱਗ ਗਏ ਤੇ ਕਹਿ ਸਕਦੇ ਹਾਂ ਰੇਡੀਓ ਤੋਂ ਤੇ ਤੁਹਾਡੇ ਤੋਂ ਦੁੱਧੀ ਹੋ ਗਈ।
1: ਥੋੜਾ
2: ਡਿਫਰੈਂਟ ਹੀ, ਕਿਉਂਕਿ ਮੇਰੀ ਵੀ ਲਵ ਮੈਰਿਜ ਹੋਈ ਸੀ, ਬਟ ਮੇਰੇ ਇਨ-ਲੌਜ਼ ਨੂੰ ਨਹੀਂ ਪਤਾ ਇਸ ਚੀਜ਼ ਦਾ। ਮੇਰੀ ਫੈਮਿਲੀ ਨੂੰ ਪਤਾ ਹੈ, ਪਲੈਨ ਹਿਸਾਬ ਨਾਲ ਕੀਤਾ ਕਿ ਨਾ ਉਹਨਾਂ ਦੀ ਪਿੱਠ ਲੱਗੇ ਨਾ ਸਾਡੀ ਪਿੱਠ ਲੱਗੇ। ਆਪਾਂ ਪਲੈਨਿੰਗ ਹਿਸਾਬ ਦੀ ਕੀਤੀ ਤੇ ਉਹ ਕੰਮ ਸਿਰੇ ਚੜ ਗਿਆ, ਵਧੀਆ ਹੋ ਗਿਆ। ਬਾਕੀ ਜਿਹੜਾ ਤੁਹਾਡਾ ਟੌਪਿਕ ਆ ਉਹਦੇ ਹਿਸਾਬ ਦੇ ਨਾਲ ਤੇ ਮੈਨੂੰ ਏਦਾਂ ਲੱਗਦਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਵਧੀਆ ਪਾਰਟਨਰ ਮੈਨੂੰ ਨਹੀਂ ਮਿਲਦਾ, ਦੈਨ ਤੁਹਾਨੂੰ ਥੋੜੀ ਜਿਹੀ ਕੋਸ਼ਿਸ਼ ਆਪਣੇ ਵੱਲੋਂ ਕਰਨੀ ਚਾਹੀਦੀ, ਅੜ ਜਾਣਾ ਚਾਹੀਦਾ।
1: ਠੀਕ ਹੈ, ਓਕੇ। ਤੁਹਾਡੀ ਸਿਚੁਏਸ਼ਨ 'ਚ ਇਹ ਨਹੀਂ ਸੀ ਪਤਾ ਵੀ ਯੂ ਨੋ ਲਵ ਮੈਰਿਜ ਹੈ, ਪਰ ਫਿਰ ਬਾਅਦ ਦੇ ਵਿੱਚ ਕੀ ਇਸ਼ੂ ਆਏ ਤੁਹਾਨੂੰ?
2: ਇਸ਼ੂ ਸਾਨੂੰ ਇਹ ਆਏ ਕਿ ਸਡਨਲੀ ਸਾਨੂੰ ਇੱਕ ਅਨਨੋਨ ਬੰਦਾ, ਕੋਈ ਵੀ ਜਿਹਨੂੰ ਆਪਾਂ ਵਿੱਚ ਕਹਿ ਦਿੰਦੇ ਆਪਾਂ ਵਿਚੋਲਾ ਪਾਉਣਾ ਪਿਆ, ਤੇ ਉਹਦੇ ਕਰਕੇ ਮਤਲਬ ਕਦੀ ਮੇਰੇ ਇਨ-ਲੌਜ਼ ਵੱਲੋਂ ਇਹ ਹੋ ਜਾਂਦਾ ਸੀ ਕਿ ਸਾਨੂੰ ਜਿਹੜਾ ਵਿੱਚ ਵਿਚੋਲਾ ਆ ਉਹਦਾ ਸਾਨੂੰ ਪਤਾ ਨੀ, ਆਪਾਂ ਇੱਦਾਂ ਟਰੱਸਟ ਕਿੱਦਾਂ ਕਰ ਸਕਦੇ ਹਾਂ ਕਿਸੇ ਦੇ, ਕਿਉਂਕਿ ਇਹ ਟਰੱਸਟ ਇਸ਼ੂ ਹੁੰਦੇ ਆ ਅੱਜ ਕੱਲ੍ਹ, ਕਿਉਂਕਿ ਤੁਹਾਨੂੰ ਪਤਾ ਹੀ ਆ ਪੰਜਾਬ 'ਚ ਬਹੁਤ ਜ਼ਿਆਦਾ ਹਾਲਾਤ ਉੱਦਾਂ ਦੇ ਹੋਏ ਹਨ, ਤੇ ਉਹਦੇ ਉਹੀ ਇਸ਼ੂ ਆਏ ਸਾਨੂੰ। ਬਟ ਸਾਨੂੰ ਏਦਾਂ ਦਾ ਪਲਾਨ ਏਦਾਂ ਦਾ ਕੀਤਾ ਸੀਗਾ ਕਿ ਜਿਹਦੇ ਨਾਲ ਸਾਨੂੰ ਉਹ ਦਿੱਕਤਾਂ ਨਹੀਂ ਆਈਆਂ ਜਿਹੜੀਆਂ ਮੈਂ ਪਹਿਲੇ ਕਾਲਰਾਂ ਤੋਂ ਸੁਣੀਆਂ,
1: ਸੁਰਜੀਤ ਜੀ ਹੋਲਡ ਕਰੋ, ਮੈਂ ਦੋ ਮੈਸੇਜ ਦੇ ਦਵਾਂ ਸਾਡੇ ਸਪੋਂਸਰ ਸਾਡੀ ਜਿੰਦ ਜਾਨ ਨੇ। ਇੱਕ ਤਾਂ ਤੁਸੀਂ ਯਾਦ ਰੱਖੋ ਰਾਜਵੰਤ ਕੌਰ ਨੂੰ, ਰਾਜਵੰਤ ਤੁਹਾਡੇ ਲਈ ਹਾਜ਼ਰ ਨੇ। ਕਿਸੇ ਨੇ ਵੀ ਇੰਸ਼ੋਰੈਂਸ ਕਰਾਉਣੀ ਆ ਆਟੋ ਜਾਂ ਕਮਰਸ਼ਲ ਜਾਂ ਘਰਾਂ ਦੀ, ਰਾਜਵੰਤ ਤੁਹਾਡੇ ਸੇਵਾ 'ਚ ਹਾਜ਼ਰ ਹੈ। ਇਹ 25-30 ਕੰਪਨੀਆਂ ਨਾਲ ਗੱਲ ਕਰਕੇ ਨਾ ਤੁਹਾਨੂੰ ਐਸਟੀਮੇਟ ਲੈ ਕੇ ਦਿੰਦੇ ਆ, ਅਤੇ ਤੁਹਾਨੂੰ ਅਬਾਊਟ ਤਕਰੀਬਨ 30-35% ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਰਾਜਵੰਤ ਕੌਰ 647-674-4735, ਰਾਜਵੰਤ ਕੌਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਐਂਡ ਇੱਕ ਪੈਸ਼ਨ ਰੂਫਿੰਗ ਦਾ ਤੁਸੀਂ ਮੈਸੇਜ ਯਾਦ ਰੱਖੋ, ਰੂਫ ਨਵੀਂ ਲਗਵਾਉਣੀ ਹੈ ਜਾਂ ਰੂਫ ਦੀ ਰਿਪੇਅਰ ਕਰਵਾਉਣੀ ਹੈ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪੈਸ਼ਨ ਰੂਫਿੰਗ ਦੇ ਗੁਰਲਾਲ ਨੂੰ ਕਾਲ ਕਰੋ। ਐਂਡ ਫੁੱਲੀ ਇੰਸ਼ੋਰਡ ਕੰਪਨੀ ਹੈ, ਵਾਰੰਟੀ ਵੀ ਦੇ ਦੇਣਗੇ ਤੁਹਾਨੂੰ ਵਧੀਆ। ਸੋ ਨਵੀਂ ਰੂਫ ਰੂਫ ਰਿਪੇਅਰ ਹੁਣ ਕਰਾ ਲਓ ਸਨੋ ਪੈਣ ਤੋਂ ਪਹਿਲਾਂ ਪਹਿਲਾਂ। 6479199413 'ਤੇ ਤੁਸੀਂ ਯਾਦ ਜ਼ਰੂਰ ਜ਼ਰੂਰ ਜ਼ਰੂਰ ਰੱਖੋ। ਅਤੇ ਇੱਕ ਸਾਡੇ ਸੱਜਣ ਨੇ ਵੀ ਮਿਸਟਰ ਸਿੰਘ ਪੀਜ਼ਾ ਵਾਲੇ,

0: ਪੀਜ਼ਾ ਤੁਸੀਂ ਮਿਸਟਰ ਸਿੰਘ ਦਾ ਟਰਾਈ ਕਰੋ, ਤੁਸੀਂ ਆਪ ਕਹੋਗੇ ਨਵੀਂ ਯਾਰ ਸੱਚੀ ਬਸ ਕਮਾਲ ਹੀ ਹੋ ਗਈ। 100% ਪਿਓਰ ਵੈਜੀਟੇਰੀਅਨ ਪੀਜ਼ਾ, 2 ਲਾਰਜ ਪੀਜ਼ੇ, 4 ਟੋਪਿੰਗ, 4 ਫਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫਰੀ ਹੈ, ਅਤੇ ਨੰਬਰ ਹੈ 905-504-4000, 905-500-4000, 905-504-4000। ਜੀ ਸੁਰਜੀਤ ਜੀ, ਹਾਂਜੀ
1: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਹੁਤ ਵਧੀਆ, ਚੜ੍ਹਦੀ ਕਲਾ, ਤੁਸੀਂ ਜਣਾਓ?
0: ਵਧੀਆ ਜੀ,
1: ਮੈਂ ਕਿਹਾ ਵੀਰ ਨੂੰ ਫੋਨ ਕਰਾਂ, ਬੜੇ ਟਾਈਮ ਬਾਅਦ।
0: ਕੀ ਬਾਤ ਹੈ ਜੀ, ਸਵਾਗਤ ਹੈ ਸਰ
1: ਕਰਕੇ। ਅੱਗੇ ਤਾਂ ਵੀ ਡੇ ਹੀ ਕਾਲ ਕਰ ਲਈ ਸੀ ਤੇ ਹੁਣ ਗਿਆ ਵੀ ਪੈ ਗਿਆ, ਤੇ ਮੈਂ ਕਿਹਾ ਅੱਜ ਫਿਰ ਚੱਲਦਾ, ਹੁਣ ਮੈਂ ਘਰ ਨੂੰ ਜਾਂਦਾ ਸੀ ਕੰਮ ਤੋਂ, ਮੈਂ ਕਿਹਾ ਬਾਈ ਦਾ ਟੋਪਿਕ ਚੱਲਦਾ ਤੇ ਨਾਲੇ ਸੁਣਿਆ ਤੇ ਨਾਲੇ ਕਾਲ ਕਰ ਲਈ। ਹਾਲ ਚਾਲ ਸੁਣਾਓ, ਕਿੱਦਾਂ? ਠੀਕ ਠਾਕ।
0: ਵਧੀਆ ਸਰ, ਵਧੀਆ
1: ਵਧੀਆ। ਪੰਜਾਬੀ ਲੈਵਲ ਦੀ ਟੀਮ ਸਾਰੀ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਧੰਨਵਾਦ ਜੀ।
1: ਤੇ ਵਧੀਆ ਭਾਜੀ, ਲਵ ਮੈਰਿਜ ਦਾ ਜਿੱਦਾਂ ਤੁਸੀਂ ਟੋਪਿਕ ਜਿਹੜਾ ਛੇੜਿਆ ਹੋਇਆ, ਇਹਦੇ ਵਿੱਚ ਇਹ ਆ ਵੀ ਤੁਹਾਡੀ ਅੰਡਰਸਟੈਂਡਿੰਗ ਹੋਣੀ ਹਸਬੈਂਡ ਵਾਈਫ ਦੀ ਜਾਂ ਤੁਹਾਡੀ ਜਿਹੜੀ ਲਵਰ ਆ ਉਹ ਬਹੁਤ ਜ਼ਰੂਰੀ ਆ।
0: ਓਕੇ,
1: ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀ ਫੈਮਿਲੀ ਨੂੰ ਇੰਟਰੋਡਿਊਸ ਕਰਾਓ ਇੱਕ ਦੂਜੇ ਦੇ ਨਾਲ। ਮੈਨੂੰ ਲੱਗਦਾ ਨਹੀਂ ਕੋਈ ਫੇਰ ਰਹਿ ਜਾਂਦਾ ਵੀ ਉਹਦੇ ਵਿੱਚ ਕੋਈ ਕਿਸੇ ਨੂੰ ਓਬਜੈਕਸ਼ਨ।
0: ਪਰ ਭਾਜੀ ਦੇਖੋ, ਜੇ ਫਿਰ ਵੀ ਓਬਜੈਕਸ਼ਨ ਹੈ, ਸਵਾਲ ਤਾਂ ਮੇਰਾ ਇਹ ਹੈ, ਇੰਟਰੋਡਿਊਸ ਕਰਾਓ, ਓਬਜੈਕਸ਼ਨ ਨਾ ਹੋਵੇ ਉਹ ਚਲੋ ਬਾਅਦ ਦੀਆਂ ਗੱਲਾਂ ਨੇ, ਜੇ ਓਬਜੈਕਸ਼ਨ ਹੈਗੀ ਆ ਫੇਰ ਕੀ?
1: ਫੇਰ ਤਾਂ ਤੁਹਾਨੂੰ ਇੱਕ ਦੂਜੇ ਤੇ ਯਕੀਨ ਕਰਨਾ ਪੈਣਾ ਵੀ ਹਾਂ ਵੀ ਤੂੰ ਸਾਡੇ ਘਰਦਿਆਂ ਲਈ ਖਰੀ ਉਤਰੂਗੀ ਜਾਂ ਮੁੰਡਾ ਖਰਾ ਉਤਰੂਗਾ। ਫੇਰ ਜੇ ਤੁਸੀਂ ਦੋਨੇ ਇੱਕ ਦੂਜੇ ਦੇ ਨਾਲ ਸਹੀ ਆ ਤੇ ਫੇਰ ਤੁਸੀਂ ਅੜ ਜਾਓ, ਫੇਰ ਕਹਿ ਦੋ ਨਹੀਂ ਮੈਂ ਵੀ ਘਰੇ ਬੈਠਾ ਆ, ਜਦੋਂ ਕਹਿ ਦੂੰਗੇ ਕਰਾ ਲਵਾਂਗੇ ਵਿਆਹ ਉਸੇ ਕੁੜੀ ਨਾਲ, ਤੇ ਦੈਟਸ ਇਟ, ਤੇ ਬੈਠੇ ਰਹੋ
0: ਜੀ।
1: ਇੱਕ ਨਾ ਇੱਕ ਦਿਨ ਤਾਂ ਮੰਨਣਗੇ,
0: ਠੀਕ ਹੈ? ਨਹੀਂ ਪਰ ਨਹੀਂ ਮੰਨ ਭਾਜੀ, ਦੇਖੋ ਇਹ ਤੁਹਾਨੂੰ ਲੱਗਦਾ ਹੁੰਦਾ ਇੱਕ ਦਿਨ ਮੰਨਣਗੇ ਕਿ ਨਹੀਂ ਮੰਨਦੇ,
1: ਉਹ ਹੋ ਜਾਂਦਾ ਇਹ ਵੀ ਦੇਖਣ ਚ ਆਉਂਦਾ। ਹਾਂਜੀ ਨਹੀਂ ਮੰਨਦੇ, ਅਗਲੇ ਕਹਿੰਦੇ ਕੋਈ ਨੀ ਬੈਠਾ ਰਹਿ, ਜਿੰਨਾ ਜਦੋਂ ਅਸੀਂ ਮਨਾਵਾਂਗੇ ਉਦੋਂ ਹੀ ਮੰਨੀ।
0: ਅੱਛਾ ਠੀਕ ਹੈ,
1: ਹਾਂਜੀ ਬਸ ਇਹੀ ਆ ਭਾਜੀ। ਬਾਕੀ ਗੁਰੂ ਮਹਾਰਾਜ ਮੇਹਰ ਰੱਖੇ ਸਾਰਿਆਂ ਦੇ,
0: ਸਾਰੇ ਮੇਹਰ ਤਾਂ ਰੱਖੇ। ਥੈਂਕ ਯੂ ਸਰ। ਮੈਂ ਤਾਂ ਦੇਖੋ ਜਿਹੜੇ ਪੁਰਾਣੀ ਸੋਚ ਦੇ ਕੁਝ ਇੱਕ ਮਾਂ ਬਾਪ ਨੇ, ਮੈਂ ਉਹਨਾਂ ਨੂੰ ਥੋੜ੍ਹੇ ਜਿਹਾ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਤੁਹਾਡੇ ਨਾਲ ਇਹ ਚੀਜ਼ ਨਾ ਹੋਵੇ, ਕਿਉਂਕਿ ਕਿਹੜਾ ਚਾਹੁੰਦਾ ਹੁੰਦਾ ਯਾਰ ਕਿ ਸਾਡੇ ਪੇਰੈਂਟਸ ਸਾਡੇ ਤੋਂ ਦੂਰ ਹੋਣ, ਕਿਹੜੇ ਪੇਰੈਂਟਸ ਚਾਹੁੰਦੇ ਹੋਣਗੇ ਸਾਡੇ ਬੱਚੇ ਸਾਡੇ ਤੋਂ ਦੂਰ ਹੋਣ। ਬੜੀ ਯਾਰ ਹੁਣ ਤੁਸੀਂ ਕਰ ਕੀ ਸਕਦੇ ਹੋ, ਕਈ ਵਾਰ ਸਿਚੁਏਸ਼ਨ ਹੀ ਐਸਾ ਆ ਜਾਂਦਾ। ਸੋ ਨੰਬਰ ਹੈ ਆਪਣਾ 905-673-3337। ਯਾਦ ਰੱਖੋ ਜ਼ਰੂਰ ਤੁਸੀਂ 5 ਰਿਵਰਸ ਡਕਟ ਕਲੀਨਿੰਗ ਨੂੰ, ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਡਕਟ ਕਲੀਨਿੰਗ ਤੁਹਾਡੀ ਕਰ ਰਹੇ ਨੇ। 5 ਰਿਵਰਸ ਡਕਟ ਕਲੀਨਿੰਗ ਨੂੰ ਕਾਲ ਕਰ ਲਓ। ਹੁਣ ਹੀਟ ਚੱਲਣੀ ਹੈ, ਹੀਟ ਚਲਾਉਣ ਤੋਂ ਪਹਿਲਾਂ ਪਹਿਲਾਂ ਡਕਟ ਕਲੀਨ ਕਰਵਾ ਲਓ। 400-37-688-7750 437-688-7750। ਹਰਮਨਪ੍ਰੀਤ, ਹਾਂਜੀ
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕਿਵੇਂ ਹੋ?
2: ਵਧੀਆ ਜੀ, ਵਧੀਆ। ਵੈਸੇ ਏਜ ਤਾਂ ਮੇਰੀ ਮਤਲਬ ਕਿ 26 ਸਾਲ ਆ, ਮੈਂ ਉਹਨੇ ਇੱਕ ਤਜਰਬੇ ਨਾਲ ਕਹਿ ਰਿਹਾ ਜੀ ਕਿ ਮੇਰੇ ਹਿਸਾਬ ਨਾਲ ਤਾਂ ਇਹ ਆ ਕਿ ਆਪਾਂ ਨੂੰ ਮਤਲਬ ਕਿ ਇਹ ਨੀ ਕਰਨਾ ਚਾਹੀਦਾ ਨਾ ਕਿ ਯਾਰ ਤੁਸੀਂ ਗੱਲ ਬਿਲਕੁਲ ਸਹੀ ਗਈ ਆ, ਕਈਆਂ ਦੇ ਘਰ ਦੇ ਹੀ ਨਹੀਂ ਮੰਨਦੇ ਗੇ। ਸੋ ਪਤਾ ਨੀ ਕਿਉਂ ਮਤਲਬ ਕਿ ਵੇਖੋ ਕੁੜੀ ਨੂੰ ਵੀ ਪਤਾ ਹੁੰਦਾ, ਪਤਾ ਮੁੰਡੇ ਨੂੰ ਵੀ ਹੁੰਦਾ, ਕੁੜੀ ਲਈ ਜ਼ਿਆਦਾ ਥੋੜਾ ਔਖਾ ਹੋ ਜਾਂਦਾ, ਪਰ ਕੁੜੀ ਨੂੰ ਇਹ ਚੀਜ਼ ਥੋੜੀ ਬਹੁਤ ਤਾਂ ਪਹਿਲਾਂ ਹੀ ਸਮਝਣੀ ਚਾਹੀਦੀ ਹੈ ਕਿ ਮੇਰੇ ਘਰ ਦੇ ਮੰਨਣਗੇ ਜਾਂ ਨਹੀਂ। ਉਹਨੂੰ ਪਤਾ ਮਤਲਬ ਹੁੰਦਾ ਵਾ ਪਹਿਲਾਂ ਹੀ ਕਿ ਮੇਰੇ ਘਰ ਦੇ ਨੇ ਨਹੀਂ ਮੰਨਣਾ, ਹਨਾ। ਤੇ ਇਹ ਚੀਜ਼ ਆਪਾਂ ਨੂੰ ਆਪਦੇ ਮਾਂ ਪਿਓ ਦਾ ਇੰਨਾ ਕੁ ਤਾਂ ਪਤਾ ਹੀ ਹੁੰਦਾ, ਹਨਾ ਜੀ। ਸੋ ਪਹਿਲੀ ਗੱਲ ਤਾਂ ਉਸ ਹਿਸਾਬ ਨਾਲ ਚੱਲਣਾ ਚਾਹੀਦਾ। ਬਾਕੀ ਮੇਰੀ ਗੱਲ ਜੇ ਕਹੋ ਕਿ ਮੰਨਦੇ ਹੀ ਨੀ ਉਹ ਜਮਾਂ ਹੀ ਨੀ ਮੰਨਣਗੇ, ਤਾਂ ਯਾਰ ਫੇਰ ਐਟਲੀਸਟ ਆਪਾਂ ਨੂੰ ਥੋੜੀ ਜਿਹੀ ਉਸ ਸੋਚ ਦੇ ਵਿੱਚ ਆ ਜਾਣਾ ਚਾਹੀਦਾ, ਚਾਹੇ ਪੁਰਾਣੀ ਹੋਵੇ ਚਾਹੇ ਕਿੱਦਾਂ ਦੀ ਵੀ ਹੋਵੇ, ਕਿ ਯਾਰ ਜੇ ਨਹੀਂ ਮੰਨਦੇ ਤਾਂ ਘੱਟ ਜਿਹੜੇ ਸਾਲ ਆਪਦੇ ਘਰਦਿਆਂ ਨਾਲ ਬਿਤਾਏ ਆ, ਥੋੜੀ ਜਿਹੀ ਫੀਲਿੰਗ ਉਧਰ ਵੀ ਦਿਖਾਈਏ, ਐਸ ਕੰਪੇਅਰ ਟੂ ਕਿ ਯਾਰ ਅਸੀਂ ਦੂਜੇ ਪਾਸੇ ਦਿਖਾਉਣੀ ਆ। ਮੈਂ ਮੰਨਦਾ ਹੀ ਕਿ ਪਿਆਰ ਗੂੜਾ ਪੈ ਜਾਂਦਾ ਵਾ, ਪਰ ਮੈਂ ਤਾਂ ਕਹਿੰਦਾ ਕਿ ਪਹਿਲਾਂ ਹੀ ਉਹ ਹਿਸਾਬ ਨਾਲ ਰੱਖੋ ਕਿ ਜੇ ਜੁਦਾਈ ਪੈਂਦੀ ਵੀ ਆ ਤੇ ਜੁਦਾ ਹੋਣਾ ਵੀ ਤੁਹਾਨੂੰ ਜ਼ਿਆਦਾ ਔਖਾ ਨਾ ਹੋਵੇ। ਆਈ ਨੋ ਕਿ ਬਹੁਤ ਜ਼ਿਆਦਾ ਔਖਾ ਵੀ ਹੋ ਜਾਂਦਾ ਜੀ, ਪਰ ਆਪਾਂ ਤਾਂ ਇਹ ਕਹਿੰਦੇ ਹਾਂ ਕਿ ਤੁਹਾਨੂੰ ਯਾਰ ਐਟਲੀਸਟ ਜੇ ਕੋਈ ਹੁਣ ਸੁਣ ਵੀ ਰਿਹਾ ਹੋਊਗਾ, ਆਪਾਂ ਤਾਂ ਇਹ ਕਹਿੰਦੇ ਹਾਂ ਯਾਰ ਐਟਲੀਸਟ ਆਪਦੇ ਪੇਰੈਂਟਸ ਬਾਰੇ ਜ਼ਰੂਰ ਨਾਲ ਸੋਚ ਕੇ ਚੱਲਿਆ ਕਰੋ ਉਹਨਾਂ ਨੂੰ। ਇਹ ਨਹੀਂ ਕਿ ਯਾਰ ਤੁਸੀਂ ਕਹਿ ਦੇਣਾ ਵਾ ਕਿ ਉਹੀ ਮੇਰਾ ਸਭ ਕੁਝ ਆ, ਮਤਲਬ ਕਿ ਇੰਨੀ ਕੁ ਸੋਚ ਆ ਜੀ ਮੇਰੀ ਤਾਂ।
0: ਠੀਕ ਹੈ, ਠੀਕ ਹੈ, ਨਹੀਂ ਬਿਲਕੁਲ ਦੇਖੋ ਤੁਹਾਡੀ ਸੋਚ ਵੀ ਠੀਕ ਹੈ, ਤੁਹਾਡੀ ਗੱਲ ਵੀ ਠੀਕ ਹੈ, ਉਹਨਾਂ ਬਾਰੇ ਜ਼ਰੂਰ ਸੋਚੋ, ਉਹਨਾਂ ਨੂੰ ਸਮਝਾਓ, ਉਹਨਾਂ ਨੂੰ ਤੁਸੀਂ ਦੇਖੋ ਥੋੜ੍ਹੇ ਜਿਹਾ ਐਜੂਕੇਟ ਕਰੋ ਵੀ ਤੁਸੀਂ ਕਿਉਂ ਇਹ ਫੈਸਲਾ ਲੈ ਰਹੇ ਹੋ, ਬਟ ਫਿਰ ਸੇਮ ਟਾਈਮ ਤੇ ਉਹਨਾਂ ਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ ਯਾਰ ਕਿ ਸਾਡਾ ਬੱਚਾ ਕੁਝ ਗਲਤ ਨਹੀਂ ਕਰ ਰਿਹਾ।
2: ਹਾਂ ਜੀ, ਜ਼ਰੂਰੀ ਤਾਂ ਹੈਗਾ ਵਾ, ਮੈਂ ਮੰਨਦਾ ਤੁਹਾਡੀ ਗੱਲ, ਪਰ ਹੁਣ ਦੇਖੋ ਅੱਜ ਕੱਲ ਪਤਾ ਹੀ ਕੀ ਚੱਲ ਪਿਆ, ਇਹਦੇ ਵੀ ਦੋ ਚੀਜ਼ਾਂ ਵਾ। ਹੁਣ ਜਿਵੇਂ ਆਪਣੇ ਜ਼ਿਮੀਂਦਾਰਾਂ ਦੇ ਕੀ ਸਿਸਟਮ ਆ ਕਿ ਜ਼ਮੀਨ ਦਾ ਹੋ ਗਿਆ ਹਨਾ, ਅੱਜ ਵੀ ਦੇਖਦੇ ਆ ਚਾਹੇ ਕੁੜੀ ਦਾ ਰਿਸ਼ਤਾ ਇੱਧਰੋਂ ਹੀ ਕਰਨਾ ਹੋਵੇ ਚਾਹੇ ਮੁੰਡਾ ਵੀ ਇੱਧਰ ਹੋਵੇ, ਹਨਾ ਜੀ। ਸੋ ਮਾਂ ਪਿਓ ਬਣ ਕੇ ਗਾਂਹ ਵਾਲੇ, ਹੁਣ ਮੇਰੇ ਵਰਗੇ ਦਾ ਤਾਂ ਪਤਾ ਨੀ ਮੈਂ ਕਿੱਦਾਂ ਦਾ ਹਨਾ ਵੀ ਐਜ਼ ਆ ਪੇਰੈਂਟਸ ਦਾ ਰੋਲ ਨਿਭਾਉਂਗਾ, ਬਟ ਅੱਜ ਸਾਡੇ ਜਿਹੜੇ ਪੇਰੈਂਟਸ ਨੇ ਉਹ ਓਦਾਂ ਦਾ ਹੀ ਰੋਲ ਨਿਭਾ ਰਹੇ ਕਿਤੇ ਨਾ ਕਿਤੇ। ਉਹਨਾਂ ਦੇ ਮਨ ਚ ਕੀ ਹੁੰਦਾ ਵਾ, ਹੁਣ ਮੰਨ ਲਓ ਜੀ ਹੁਣ ਮੁੰਡਾ ਚਾਹੇ ਕੰਮ ਕਾਰ ਕੋਈ ਖਾਸ ਉਹਦੀ ਜੋਬ ਨਾ ਹੋਵੇ ਹਨਾ, ਮੇਰੇ ਵਰਗਾ ਮੈਂ ਸਿੱਧੀ ਗੱਲ ਕਹਾਂਗੇ ਹਨਾ ਵੀ ਨਿਮਾਣਾ ਇਹ ਸਮਝ ਕੇ ਚੱਲੂਗਾ ਕਿ ਹੋਵੇ, ਪਰ ਘਰਦਿਆਂ ਦੇ ਲਈ ਤਾਂ ਇਹੀ ਚੀਜ਼ ਹੁੰਦੀ ਹੈ ਨਾ ਕਿ ਉਹਨਾਂ ਨੂੰ ਤਾਂ ਸਾਰਾ ਕੁਝ ਦੇਖਣਾ ਪੈਂਦਾ। ਹਾਂ ਜੇ ਉਹ ਸਾਰਾ ਕੁਝ ਦੇਖ ਕੇ ਵੀ ਮਨਾ ਕਰ ਰਹੇ ਆ ਫਿਰ ਆਪਾਂ ਜ਼ਰੂਰ ਕਹਿੰਦੇ ਹਾਂ ਗਲਤ ਆ, ਬਟ ਮੈਂ ਬੇਸ਼ੱਕ ਇਸ ਪਾਸੇ ਪੇਰੈਂਟਸ ਦੇ ਨਾਲ ਹੋਊਂਗਾ ਕਿ ਯਾਰ ਵੀ ਉਹਨਾਂ ਲਈ ਉਹਨਾਂ ਨੇ ਆਪਦੀ ਕੁੜੀ ਦਾ ਫਿਊਚਰ ਦੇਖਣਾ ਹੁੰਦਾ ਵਾ। ਕੁੜੀ ਕੁੜੀ ਕੀ ਦੇਖ ਰਹੀ ਹੁੰਦੀ ਆ ਕਿ ਮੇਰੇ ਲਈ ਸਿਰਫ ਮੁੰਡਾ ਹੀ ਸਭ ਕੁਝ ਆ,
0: ਠੀਕ ਹੈ, ਚਲੋ ਜੋ ਵੀ ਹੈ। ਬਟ ਓਕੇ, ਇੱਕ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਯਾਦ ਰੱਖੋ। ਟਰੱਕ ਦੀ ਅਲਾਈਨਮੈਂਟ, ਟਰੱਕ ਦੇ ਟਾਇਰ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਮਨੂ ਜੀ ਨੂੰ ਕਾਲ ਕਰ ਲਓ 6472346293। ਇਹ ਲੋਕੇਟਡ ਨੇ ਤੁਹਾਡੇ ਲਈ ਆਪਣੇ ਮਿਲਟਨ ਦੇ ਵਿੱਚ, ਜੇਮਸ ਨੋ ਪਾਰਕਵੇ ਅਤੇ ਸਟੀਲਸ ਦੇ ਕੋਰਨਰ ਤੇ, 10874 ਸਟੀਲਸ ਐਵਨਿਊ ਈਸਟ ਇਨ ਮਿਲਟਨ, ਈਗਲ ਟਰੈਕਟਰ ਐਂਡ ਅਲਾਈਨਮੈਂਟ ਸੈਂਟਰ, ਜ਼ਰੂਰ ਯਾਦ ਰੱਖੋ। ਸਾਰਾਂਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਾਰਾਂਸ਼ ਕੀ ਹਾਲ? ਬਹੁਤ ਵਧੀਆ ਸਰ, ਬਹੁਤ ਵਧੀਆ, ਠੀਕ ਠਾਕ। ਸੋ ਸਾਰਾਂਸ਼, ਤੁਹਾਨੂੰ ਗਵਰਨਮੈਂਟ ਕੋਲੋਂ ਫੰਡਿੰਗ ਲੋਨ ਲੈ ਕੇ ਦਿੰਦੇ ਆ ਐਜੂਕੇਸ਼ਨ ਸਟੱਡੀ ਦੇ ਲਈ, ਅਤੇ ਸਾਰਾਂਸ਼ ਥੋੜ੍ਹਾ ਪਹਿਲਾਂ ਦੱਸੋ ਕਿ ਇਹ ਜੋ ਲੋਨ ਆਪਾਂ ਲੈ ਕੇ ਦਿੰਦੇ ਹਾਂ ਇਹਦੀ ਐਲੀਜੀਬਿਲਿਟੀ ਕੀ ਹੈ? ਦੇਖੋ ਗਵਰਨਮੈਂਟ ਫੰਡਿੰਗ ਦੇ ਰਹੀ ਹੈ ਸਕਿੱਲ ਡਿਵੈਲਪਮੈਂਟ ਦੇ ਲਈ, ਕਿੰਨੀ ਕੁ ਫੰਡਿੰਗ ਦੇਵੇਗੀ ਅਤੇ ਕਿਹਨੂੰ ਕਿਹਨੂੰ ਇਹ ਪੈਸਾ ਮਿਲ ਸਕਦਾ?
3: ਬਿਲਕੁਲ ਜੀ, ਹਮਨੇ ਕੈਨੇਡਾ ਮੈਂ ਪੀ ਆਰ ਕੇ ਲਈ ਇਤਨਾ ਸਟਰਗਲ ਇਸ ਲਈ ਕਰਾ ਕਿਉਂਕਿ ਗਵਰਨਮੈਂਟ ਸਪੋਰਟ ਕਰਤੀ ਹੈ, ਆਪ ਸਕਿੱਲ ਡਿਵੈਲਪ ਕਰਤੇ ਹੈ, ਲੇਕਿਨ ਅਗਰ ਆਪ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਸਿਰਫ ਆਪ ਤੋਂ ਹੀ ਐਲੀਜੀਬਲ ਹੈ, ਕੋਈ ਏਜ ਕਾ ਕ੍ਰਾਈਟੀਰੀਆ ਨਹੀਂ ਹੈ, ਚਾਹੇ ਜਿਤਨੇ ਵੀ ਆਪਕੀ ਏਜ ਆ, ਪੈਨਸ਼ਨ ਪੇ ਹੈ, ਆਪ ਲਾਈਕ ਹਾਊਸ ਵਾਈਫ ਹੈ, ਅਨਇਮਪਲੋਇਡ ਇਮਪਲੋਇਡ, ਆਪ ਐਲੀਜੀਬਲ ਹੈ। 50,000 ਸੇ 1,70,000 ਡਾਲਰ ਤੱਕ ਲੋਨ ਹੈ, ਐਸਾ ਲੋਨ, ਯੇ ਲੋਨ, ਇਸਕੇ ਤਰ੍ਹਾਂ ਲੋਨ ਐਗਜ਼ਿਸਟ ਹੀ ਨਹੀਂ ਕਰਤਾ, ਮੈਂ ਗਾਰੰਟੀ ਲੇਤਾ ਹੂੰ। 8 ਸਾਲ ਮੇਂ ਹਜ਼ਾਰੋਂ ਕੋ ਸਿਸਟ ਕਰ ਚੁਕੇ, ਕੋਈ ਵੀ ਇਸਮੇਂ ਹੇਰਾ ਫੇਰੀ ਚਲਾਕੀ ਨਹੀਂ ਹੈ।
0: ਵੈਰੀ ਗੁੱਡ। ਸੋ ਨੰਬਰ ਹੈ 4372643175, ਤੇ ਜੇ ਮੰਨ ਲਓ ਫੈਮਿਲੀ ਆਫ 4 ਹੈ ਅਤੇ ਦੋਨੋਂ ਹਸਬੈਂਡ ਵਾਈਫ ਸੌਖਾ ਜਿਹਾ ਕੋਰਸ ਕਰਨਾ ਚਾਹੁੰਦੇ ਆ ਫੁੱਲੀ ਔਨਲਾਈਨ, ਤਾਂ ਦੇਖੋ ਲੋਕਾਂ ਨੂੰ ਇਹ ਹੁੰਦਾ ਯਾਰ ਸਾਨੂੰ ਦੱਸੋ ਤੁਸੀਂ ਪੈਸਾ ਕਿੰਨਾ ਮਿਲ ਸਕਦਾ, ਕਿੰਨਾ ਕੁ ਪੈਸਾ ਮਿਲ ਸਕਦਾ?
3: ਹਾਂਜੀ, ਇਸਮੇ ਫੈਮਿਲੀ ਸਾਈਜ਼ ਇਜ਼ ਅ ਲਾਈਕ ਮੋਸਟ ਇੰਪੋਰਟੈਂਟ ਫੈਕਟਰ, ਕਿਡਸ ਜ਼ਿਆਦਾ ਹੈ, ਖਰਚੇ ਆਪਕੇ ਜ਼ਿਆਦਾ ਹੈ, ਤਾਂ ਗਵਰਨਮੈਂਟ ਆਪਕੋ ਆਪਕੇ ਖਾਤੇ ਮੇਂ ਜ਼ਿਆਦਾ ਪੈਸੇ ਦੇਤੀ ਹੈ। ਫੋਰ ਐਗਜ਼ਾਮਪਲ, ਜੈਸੇ ਫੈਮਿਲੀ ਆਫ 4 ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਤੋ 1.5 ਲੱਖ ਤੱਕ ਕੀ ਫੰਡਿੰਗ ਆਤੀ ਹੈ। ਅਬ ਇਸਮੇ ਇਸ ਪੈਸੇ ਕੋ ਆਪ ਕਹੀਂ ਵੀ ਕੈਸੇ ਵੀ ਆਪਣੀ ਮਰਜ਼ੀ ਸੇ ਖਰਚ ਕਰ ਸਕਤੇ, ਕੋਈ ਰਿਸਟ੍ਰਿਕਸ਼ਨ ਨਹੀਂ ਹੈ ਇਸਕੇ ਉਪਰ, ਇਸ ਲਈ ਆਪ ਡਰੀਏ ਮਤ ਕਿ ਮਤਲਬ ਕਹਾਂ ਕੈਸੇ ਕਰ ਸਕਤੇ, ਕਹੀਂ ਵੀ ਖਰਚ ਕਰੇ ਆਪ, ਇਸਸੇ ਹਾਈ ਲੋਨ ਪੇ ਕਰ ਸਕਤੇ, ਕ੍ਰੈਡਿਟ ਕਾਰਡ ਪੇ ਕਰ ਸਕਤੇ ਹੈ, ਗਾੜੀ ਕਾ ਲੋਨ ਯਾ ਇਨਵੈਸਟਰ ਹੋ ਤੋ ਇਨਵੈਸਟ ਕਰ ਸਕਤੇ, ਕੋਈ ਵੀ ਇਸਮੇ ਲਾਈਕ ਆ ਰਿਸਟ੍ਰਿਕਸ਼ਨ ਨਹੀਂ ਹੈ।
0: ਨੰਬਰ ਹੈ 4372643175। ਮੇਨ ਗੱਲ ਇਹ ਹੈ ਕਿ ਕੋਈ ਰਿਸਟ੍ਰਿਕਸ਼ਨ ਨਹੀਂ। ਕਈ ਲੋਕਾਂ ਨੂੰ ਲੱਗਦਾ ਸਾਰਾਂਸ਼ ਕਿ ਸਿਰਫ ਟਿਊਸ਼ਨ, ਸਿਰਫ ਐਜੂਕੇਸ਼ਨ ਦੇ ਉੱਤੇ ਹੀ ਤੁਸੀਂ ਪੈਸਾ ਖਰਚ ਸਕਦੇ ਹੋ, ਬਟ ਜਿੱਥੇ ਮਰਜ਼ੀ ਯੂਜ਼ ਕਰੋ। ਹੈ
3: ਬਿਲਕੁਲ ਜੀ, ਟਿਊਸ਼ਨ 1.5 ਲੱਖ ਡਾਲਰ ਥੋੜੀ ਹੈ, ਟਿਊਸ਼ਨ ਤੋਂ ਸਾਲ ਦੀ 10,000 ਹੈ, ਉਹ ਵੀ ਅਗਰ ਆਪਕੇ ਬੱਚੇ ਛੋਟੇ ਹੈ 11 ਸਾਲ ਸੇ, ਤੋ ਥੋੜੀ ਸੀ ਗ੍ਰਾਂਟ ਆਤੀ ਉਸੇ ਕਵਰ ਹੋ ਜਾਤੀ, ਤੋ ਆਪ ਨੈਟ 1.5 ਲੱਖ ਲੇਤੇ ਔਰ ਨੈਟ 1.5 ਲੱਖ ਹੀ ਵਾਪਸ ਕਰਤੇ ਹੈ।
0: ਸੋ ਤੁਸੀਂ ਕਹਿੰਦੇ ਹੋ
3: 5 ਸਾਲ ਕੇ ਬਾਅਦ,
0: ਤੁਸੀਂ ਕਹਿੰਦੇ ਹੋ ਕਿ ਇਦਾਂ ਦਾ ਲੋਨ ਐਗਜ਼ਿਸਟ ਹੀ ਨਹੀਂ ਕਰਦਾ, ਕੀ ਇਹਦੀਆਂ ਟਰਮਸ ਨੇ ਤੇ ਕਿਉਂ ਨਹੀਂ ਇਦਾਂ ਦਾ ਲੋਨ ਐਗਜ਼ਿਸਟ ਕਰਦਾ?
3: ਹਾਂਜੀ, ਇਸਕਾ ਰੀਜ਼ਨ ਇਹ ਹੈ ਕਿ ਇਹ ਲੋਨ ਆਪਕੋ ਗਵਰਨਮੈਂਟ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ। ਅਗਰ ਬੈਂਕ ਦੇ ਰਹਾ ਹੋਤਾ ਤੋ ਗਵਰਨਮੈਂਟ ਬੈਂਕ ਕੋ ਜੋ ਹੋਤਾ ਨਾ ਰਿਜ਼ਰਵ ਬੈਂਕ, ਵੋ ਕੈਨੇਡਾ ਕਾ ਦੇਤਾ ਹੈ ਗਵਰਨਮੈਂਟ ਬੈਂਕਸ ਕੋ 2.5% ਪਰ ਈਅਰ ਕੇ ਵਿਆਜ ਪੇ, ਬੈਂਕਸ ਆਪਕੋ ਉਹੀ ਪੈਸੇ ਕੋ ਦੇਤੇ ਹੈ 10-15% ਸਾਲ ਕੇ ਵਿਆਜ ਪੇ, ਯਹਾਂ ਪੇ ਬਿਚੋਲੀਆ ਹੈ ਹੀ ਨਹੀਂ, ਗਵਰਨਮੈਂਟ ਆਪਕੋ ਡਾਇਰੈਕਟ ਆਪਕੇ ਖਾਤੇ ਫੰਡਿੰਗ ਦੇਤੀ ਹੈ। 2 ਸਾਲ ਕੀ ਅਗਰ ਆਪ ਕੋਰਸ ਕਰਤੇ, 2 ਸਾਲ ਕਾ 2.5 ਸਾਲ ਬਾਅਦ ਆਪਕਾ ਰੀਪੇਮੈਂਟ, ਮਤਲਬ ਪੈਸਾ ਜੋ ਆਪਨੇ ਲਿਆ ਹੈ आप 2.5 साल बाद देना स्टार्ट करते हैं 15 साल की आसान किस्तों में। शुरू में ब्याज क्या है 0% है ही नहीं, ठीक है जी, 2.5 साल तक ब्याज ही नहीं है। 2.5 साल बाद ब्याज क्या है 2.5% पूरे साल का, मतलब अगर आपका $1,00,000 का है फंडिंग तो उसमें महीने का सिर्फ $200 ब्याज है। इसलिए ऐसा लोन एग्जिस्ट नहीं करता, कोई गारंटी नहीं है, कोई सिग्नेचर नहीं है, कोई थप्पा नहीं लगता डॉक्यूमेंट्स का, आपके बच्चों के बर्थ सर्टिफिकेट, आपका मैरिज सर्टिफिकेट और आपके लाइक एजुकेशन के एक दो डॉक्यूमेंट लगते, दैट्स इट, पीआर कार्ड जैसे हो गया, दैट्स इट।
0: नंबर दो, एड्रेस दो, और कोई भी इंफॉर्मेशन है जरूर दो।
3: बिल्कुल जी, हमारी फीस काम होने के बाद 199 है, क्रिस्टल क्लियर फीस है एंड टू एंड। तो ईमानदारी आपकी चेक होती है, हमारी चेक नहीं होती है। $199 मतलब लोग हमें $200 दे देते हैं, आज ही मुझे 7 इंट्राक आए हुए $200 के, मतलब आज 7 बंदों की फंडिंग उनके खाते में गिर चुकी जिन्होंने जुलाई या अगस्त बैच में स्टार्ट करा होगा हमारे साथ। पीछे ना रहिए, ये लोन रीफाइनेंसिंग क्रेडिट कार्ड के चक्रों में ना पड़े, ये लोन लीजिए, इससे सारे लोन आपके उतर जाएंगे और कोई भी इसमें नकली कागज नहीं लगता, कोई सेटिंग नहीं है। नंबर 437-264-3175, 437-264-3175, हमारा स्टाफ अभी भी आपकी कॉल के लिए रेडी है, 437-264-3175, 437-264-3175। ऑफिस है जी 218 एक्सपर्ट बुलेवार्ड,
0: वेरी गुड, 437-264-3175, 437-264-3175। शुक्रिया सर, बहुत धन्यवाद,
3: धन्यवाद,
0: थैंक यू। सो स्टूडियो का अपना नंबर है 9056733337, 9056733337। पहला तो नोट करो कि पेराडाइज डिवेलपमेंट्स वाले दे घर आ रहे हैं, तो प्राइस तुसी यार सुन के कहोगे बल्ले नवी 6,29,000 तो यार, वह भी 3-3 शहरों के घर ने, इनफॉरमेशन ले लो। GTA दे होम बायर्स मिस ना कर जायो, पेराडाइज डेवलपमेंट्स सेल कर रहे ने टाउन होम अते डीटैच कर मिल्टन, ब्रैम्पटन, सीटन अते विटबी दे विच, कीमत सिर्फ 6,29,990 डॉलर तो, ते नाल 1,30,000 डॉलर तक दे डिजाइनर फिनिशेस, HST रीबेट्स अते बहुत वडिया सेविंग्स दा फायदा लो। आज ही विजिट करो paradisedevelopments.com, paradisedevelopments.com। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ, ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 9052041313, 9052041313।
4: मैं थोड़ा अपना वकील, वकील ब्रिज मोहन, पिछले 32 सालों तो अक्रॉस कैनेडा कार एक्सीडेंट लगियां गंभीर सट्टा, पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਬਿਲਕੁਲ ਜ਼ਰੂਰ ਅਪਡੇਟ ਕਰੋ ਐਂਡ ਜ਼ਰੂਰ ਡਾਊਨਲੋਡ ਕਰੋ। ਸੋ ਇੱਕ ਦੋ ਚੀਜ਼ਾਂ ਨੇ, ਇੱਕ ਤਾਂ ਤੁਸੀਂ ਯਾਦ ਰੱਖੋ ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ, ਕੈਨੇਡੀ ਡੂਗਲ ਦੇ ਬਿਲਕੁਲ ਨਾਲ, ਕੈਨੇਡੀ ਮੇਫੀਲਡ ਦੇ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਐਂਡ SS ਲੋਨ ਕੇਅਰ, ਤੁਸੀਂ ਹੁਣ ਦੇਖੋ ਸਨੋਅ ਆ ਜਾਣੀ ਹੈ, ਸਨੋਅ ਰਿਮੂਵਲ ਲਈ ਇਹਨਾਂ ਨੂੰ ਹਾਇਰ ਕਰੋ। ਜਿਉਂ ਸਨੋਅ ਪੈਂਦੀ ਹੈ ਇੱਕ ਅੱਧੇ ਘੰਟੇ ਦੇ ਵਿੱਚ ਵਿੱਚ ਆ ਕੇ ਸਨੋਅ ਸਾਫ਼ ਕਰ ਦੇਣਗੇ, ਤੁਹਾਨੂੰ ਬਾਹਰ ਨਿਕਲਣ ਦੀ ਲੋੜ ਨਹੀਂ। ਨੰਬਰ ਨੋਟ ਕਰੋ ਇਹਨਾਂ ਦਾ, ਜਾਂ ਹੁਣ ਫਾਲ ਹੈ, ਪੱਤੇ ਝੜਨੇ ਸ਼ੁਰੂ ਹੋ ਗਏ ਨੇ, ਪੱਤੇ ਵੀ ਕਲੀਨ ਕਰਾਉਣੇ ਆ ਫਰੰਟ ਬੈਕਯਾਰਡ ਤੋਂ। 437-655-1984 437-655-1984 ਮਨਪ੍ਰੀਤ ਢੀਂਸਾ, ਤੁਹਾਡੀ ਇੰਸ਼ੋਰੈਂਸ ਹੋਣ ਵਾਲੀ ਹੈ ਗੱਡੀਆਂ ਦੀ, ਇਹਨਾਂ ਨੇ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ। ਮਨਪ੍ਰੀਤ ਢੀਂਸਾ, ਮਨਪ੍ਰੀਤ ਢੀਂਸਾ, 416-500-1818 416-500-1818 ਮਨਪ੍ਰੀਤ ਢੀਂਸਾ। ਐਂਡ ਮੱਲੀ ਟੈਂਟ, ਠੰਡ ਹੋ ਗਈ ਯਾਰ, ਹੁਣ ਟੈਂਟ ਟੇਬਲ ਚੇਅਰਾਂ ਡਾਂਸ ਫਲੋਰ ਆਦਿ ਲਗਵਾਉਣੇ ਨੇ, ਤਾਂ ਮੱਲੀ ਟੈਂਟ ਹੀਟਰ ਵੀ ਪ੍ਰੋਵਾਈਡ ਕਰਦੇ ਆ। ਸੋ ਟੈਂਟ ਟੇਬਲ ਚੇਅਰਾਂ ਡਾਂਸ ਫਲੋਰ ਅਤੇ ਹੀਟਰ ਅਤੇ ਨਾਲ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਇਹਨਾਂ ਕੋਲ ਨੇ। ਯਾਦ ਰੱਖੋ ਤੁਸੀਂ ਮੱਲੀ ਟੈਂਟ 647-999-2569 ਮੱਲੀ ਟੈਂਟ ਸਰਵਿਸਿਜ਼ 647-999-2569 'ਤੇ ਇਹਨਾਂ ਨਾਲ ਸੰਪਰਕ ਤੁਸੀਂ ਜ਼ਰੂਰ ਕਰੋ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
0: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ BALLYMOREHOMES.COM, BALLYMOREHOMES.COM।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
0: ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9057991478905 799-1478-1495। ਰੋਇਲ ਆਟੋ ਸੈਂਟਰ।

0: थाली स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसे की मजा आ जाए।
1: ये है राजधानी राजधानी राजधानी।
0: मल्टीपल लोकेशन इन GTA। फॉर मोर इन्फॉर्मेशन विजिट rajdhanisweets.ca।
2: GTA दे होम बायर्स मिस ना कर जायो। पेराडाइज डेवलपमेंट्स सेल कर रहे ने टाउन होम अते डीटैच कर मिल्टन ब्रैम्पटन सीटन अते विटबी दे विच। कीमत सिर्फ 6,29,990 डॉलर तो ते नाल 1,30,000 डॉलर तक दे डिजाइनर फिनिशेस HST रीबेट्स अते बहुत वडिया सेविंग्स दा फायदा लो। आज ही विजिट करो paradisedevelopments.com paradisedevelopments.com।
3: GS होम इंप्रूवमेंट ਵੱਲੋਂ ਇੱਕ ਵੈਰੀ ਗੁੱਡ ਨਿਊਜ਼। ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ GS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
2: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਅਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਅਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313।
2: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041555।

0: थाली स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी राजधानी राजधानी।
0: मल्टीपल लोकेशन इन GTA। फॉर मोर इन्फॉर्मेशन विजिट राजधानी स्वीट्स .ca।
2: कार वैन ट्रक का कम हो तो याद रखो रॉयल ऑटो सेंटर, रिलायबल अफोर्डेबल ऑनेस्ट सर्विस, जिथे कि मैं भी गड्डियों को लेके जाना रिपेयर के लिए। रॉयल ऑटो सेंटर टेस्ला दे व्हीकल्स से भी कम करते हैं, कोई भी रिपेयर किसी भी मेक एंड मॉडल, सेफ्टी सर्टिफिकेशन ऊबर लिफ्ट की सेफ्टी करवानी है, स्पेशलाइज करते हैं इलैक्ट्रिकल कंप्यूटराइज डायग्नोस्टिक कम च स्टील्स एंड मेलनी। रॉयल ऑटो सेंटर एंड एमिशन टेस्टिंग 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
3: ਨਾਲ ਪ੍ਰੋਫੈਸਰ ਸੁਦੀਪ ਸਿੰਘ ਚੁੱਲੋਂ ਜੁੜ ਚੁੱਕੇ ਨੇ ਪੰਜਾਬ ਦੀ ਧਰਤੀ ਤੋਂ ਜਲੰਧਰ ਤੋਂ ਖਬਰਾਂ ਲੈ ਕੇ ਉਸ ਤੋਂ ਬਾਅਦ ਰੇਡੀਓ ਉਡਾਨ ਲੈ ਕੇ ਹਾਜ਼ਰ ਹੋਵਾਂਗੇ ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਨਾਲ ਪ੍ਰੋਫੈਸਰ ਸੁਦੀਪ ਸਿੰਘ ਚੁੱਲੋਂ
4: ਸਤਿ ਸ਼੍ਰੀ ਅਕਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿਚ ਚੱਲ ਰਹੇ ਮੁਲਾਜ਼ਮ ਸੰਘਰਸ਼ ਨੂੰ ਸਮੇਟਣ ਲਈ ਅੱਜ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਬੁਲਾ ਲਈ ਹੈ। ਇਹ ਮੀਟਿੰਗ ਸਵੇਰੇ 11 ਵਜੇ ਮੁੱਖ ਮੰਤਰੀ ਦੇ ਸਰਕਾਰੀ ਰਿਹਾਇਸ਼ ਵਿਖੇ ਸਰਕਾਰੀ ਕਰਮਚਾਰੀਆਂ ਤੇ ਮੁਲਾਜ਼ਮਾਂ ਦੀ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਨਾਲ ਹੋਵੇਗੀ। ਇਸ ਕਦਮ ਨਾਲ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੇ ਮੁਲਾਜ਼ਮਾਂ ਦਰਮਿਆਨ ਬਣਿਆ ਡੈਡ ਲੋਕ ਅਤੇ ਟਕਰਾਅ ਦੀ ਸਥਿਤੀ ਖਤਮ ਹੋਣ ਦੀ ਆਸ ਬੱਝ ਗਈ ਹੈ। ਪੰਜਾਬ ਦੇ ਮੁਲਾਜ਼ਮ DA ਯਾਨੀ ਕਿ ਮਹਿੰਗਾਈ ਭੱਤਾ ਦੇ ਬਕਾਇਆ ਤੇ ਆਪਣੀਆਂ ਹੋਰ ਹੱਕ ਰਾਹ ਉੱਤੇ ਨੇ। ਮੁਲਾਜ਼ਮਾਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਸੀ। ਸਰਕਾਰੀ ਸੂਤਰਾਂ ਮੁਤਾਬਕ ਪੰਜਾਬ ਸਰਕਾਰ ਹੁਣ ਇਸ ਮਾਮਲੇ ਦਾ ਸੁਖਾਵਾਂ ਹੱਲ ਕੱਢਣ ਦੇ ਰੌਂ ਵਿੱਚ ਹੈ। ਪੰਜਾਬ ਸਰਕਾਰ ਨੇ ਪਹਿਲਾਂ ਹੀ ਗੱਲਬਾਤ ਦਾ ਪੂਰਾ ਖਾਕਾ ਤਿਆਰ ਕਰ ਲਿਆ ਦੱਸਿਆ ਜਾਂਦਾ ਹੈ। ਅੱਜ ਹੋਣ ਵਾਲੀ ਮੀਟਿੰਗ ਜੇਕਰ ਕਿਸੇ ਤਨ ਪਤਨ ਲੱਗਦੀ ਹੈ ਤਾਂ ਸਰਕਾਰ ਦੇ ਨੁਮਾਇੰਦਿਆਂ ਅਤੇ ਮੁਲਾਜ਼ਮ ਆਗੂਆਂ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਜਾ ਸਕਦੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਕਿਸੇ ਰੂਪ ਵਿੱਚ ਦੀਵਾਲੀ ਦੇ ਤੋਹਫੇ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬੀਤੀ 27 ਅਗਸਤ ਨੂੰ ਮੁੱਖ ਮੰਤਰੀ ਨੇ ਮੁਲਾਜ਼ਮ ਆਗੂਆਂ ਨੂੰ ਜਲੰਧਰ ਵਿਖੇ ਮੀਟਿੰਗ ਲਈ ਸੱਦਿਆ ਸੀ ਪਰ ਐਨ ਮੌਕੇ ਉੱਤੇ ਬੈਠਕ ਰੱਦ ਕਰ ਕਿਹਾ ਸੀ ਕਿ ਹੜਤਾਲ ਅਤੇ ਗੱਲਬਾਤ ਦੋਵੇਂ ਇੱਕੋ ਸਮੇਂ ਬਰਾਬਰ ਨਹੀਂ ਚੱਲ ਸਕਦੀਆਂ। ਹੁਣ ਦੁਬਾਰਾ ਗੱਲਬਾਤ ਦਾ ਰਾਹ ਪੱਧਰਾ ਹੋਣ ਨਾਲ ਮੁਲਾਜ਼ਮ ਵਰਗ ਵਿੱਚ ਮੰਗਾਂ ਦੇ ਨਿਬੇੜੇ ਨੂੰ ਲੈ ਕੇ ਉਮੀਦ ਜਾਗ ਪਈ ਹੈ। ਪੰਜਾਬ ਅੰਦਰ ਕਿਸਾਨਾਂ ਦਾ ਸੰਘਰਸ਼ ਵੀ ਪਿਛਲੇ 24 ਘੰਟਿਆਂ ਦੌਰਾਨ ਵੇਖਿਆ ਗਿਆ। ਪਹਿਲਾਂ ਕੀਤੇ ਗਏ ਐਲਾਨ ਮੁਤਾਬਕ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਵਿੱਚ ਰੇਲ ਰੋਕੋ ਅੰਦੋਲਨ ਦੀ ਕਾਰਵਾਈ ਨੂੰ ਆਰੰਭਿਆ ਗਿਆ ਜਿਸ ਤਹਿਤ ਰੇਲ ਆਵਾਜਾਈ ਪ੍ਰਭਾਵਿਤ ਹੋਈ। ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਉੱਤੇ ਪੰਜਾਬ ਵਿੱਚ 5 ਥਾਵਾਂ ਉੱਤੇ ਰੇਲ ਰੋਕੋ ਅੰਦੋਲਨ ਕੀਤਾ ਗਿਆ। ਇਹਨਾਂ ਵਿੱਚ ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ ਮੋਗਾ ਫਿਰੋਜ਼ਪੁਰ ਅਤੇ ਸੰਗਰੂਰ ਸ਼ਾਮਲ ਨੇ। ਕਿਸਾਨ ਵੱਡੀ ਗਿਣਤੀ ਵਿੱਚ ਬੁੱਧਵਾਰ ਰਾਤ ਤੋਂ ਹੀ ਰੇਲ ਰੋਕੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਕਿਸਾਨ ਆਗੂਆਂ ਦਾ ਇਹ ਰੋਸ ਹੈ ਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਲਗਾਤਾਰ ਸੰਪਰਕ ਕੀਤਾ ਗਿਆ ਹੈ ਪਰ ਮੰਗਾਂ ਦਾ ਠੋਸ ਹੱਲ ਨਹੀਂ ਨਿਕਲਿਆ। ਇਸ ਤੋਂ ਪਹਿਲਾਂ ਮੋਰਚੇ ਵੱਲੋਂ ਪੰਜਾਬ ਸਰਕਾਰ ਨੂੰ 17 ਸਤੰਬਰ ਦੁਪਹਿਰ 12 ਵਜੇ ਤੱਕ ਮੰਗਾਂ ਦਾ ਹੱਲ ਕਰਨ ਦਾ ਸਮਾਂ ਦਿੱਤਾ ਗਿਆ ਸੀ ਅਤੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਰੇਲ ਰੋਕੋ ਅੰਦੋਲਨ ਦੀ ਚੇਤਾਵਨੀ ਦਿੱਤੀ ਗਈ ਸੀ। ਕਿਸਾਨ ਜਥੇਬੰਦੀਆਂ ਵੱਲੋਂ MSP ਦੀ ਕਾਨੂੰਨੀ ਗਾਰੰਟੀ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ, ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਅਤੇ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦੇਣ ਅਤੇ ਜ਼ਮੀਨਾਂ ਦੀ ਜਬਰੀ ਪ੍ਰਾਪਤੀ ਐਂਡ ਐਕੁਜ਼ੀਸ਼ਨ ਬੰਦ ਕਰਨ ਦੀ ਮੰਗ ਵੀ ਸ਼ਾਮਲ ਹੈ। ਸਿੱਖ ਸਭਾ ਵਿੱਚ ਇੱਕ ਬੇਹੱਦ ਦੁਖਦਾਈ ਖਬਰ। ਫਰੀਦਕੋਟ ਦੇ ਵਸਨੀਕ ਅਤੇ ਅੰਮ੍ਰਿਤਸਰ ਸ਼ਹਿਰ ਦੇ ਸਾਬਕਾ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਦਾ ਦੇਹਾਂਤ ਹੋ ਗਿਆ। ਸਰਦਾਰ ਗੁਰਦੇਵ ਸਿੰਘ ਸਨ 1984 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸਨ ਅਤੇ ਉਹਨਾਂ ਨੇ ਸਾਕਾ ਨੀਲਾ ਤਾਰਾ ਯਾਨੀ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਕਾਰਵਾਈ ਦੌਰਾਨ ਭਾਰਤੀ ਫੌਜ ਨੂੰ ਸ੍ਰੀ ਹਰਿਮੰਦਰ ਸਾਹਿਬ ਜਾਣ ਦੀ ਆਗਿਆ ਨਹੀਂ ਸੀ ਦਿੱਤੀ ਜਿਸ ਕਰਕੇ ਉਸ ਸਮੇਂ ਦੀ ਸਰਕਾਰ ਨੇ ਉਹਨਾਂ ਦੀ ਅੰਮ੍ਰਿਤਸਰ ਤੋਂ ਬਦਲੀ ਕਰ ਦਿੱਤੀ ਸੀ। ਸਾਲ 1984 ਵਿੱਚ ਸ੍ਰੀ ਦਰਬਾਰ ਸਾਹਿਬ ਸੰਬੰਧੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਜੋਂ ਸਰਦਾਰ ਗੁਰਦੇਵ ਸਿੰਘ ਬਰਾੜ ਨੇ ਜੋ ਸਟੈਂਡ ਲਿਆ ਸੀ ਉਸ ਦੀ ਅੱਜ ਤੱਕ ਵੀ ਸਿੱਖ ਪੰਥ ਵੱਲੋਂ ਸ਼ਲਾਘਾ ਕੀਤੀ ਜਾਂਦੀ ਰਹੀ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਇਸ ਸਟੈਂਡ ਬਦਲੇ ਸਿੱਖ ਪੰਥ ਵੱਲੋਂ ਹਮੇਸ਼ਾ ਸਤਿਕਾਰ ਵੀ ਦਿੱਤਾ ਜਾਂਦਾ ਰਿਹਾ। ਪਿਛਲੇ ਕੁਝ ਸਮੇਂ ਤੋਂ ਉਹ ਫਰੀਦਕੋਟ ਛੱਡ ਕੇ ਚੰਡੀਗੜ੍ਹ ਵਿਖੇ ਰਹਿ ਰਹੇ ਸਨ। ਸਰਦਾਰ ਗੁਰਦੇਵ ਸਿੰਘ ਦੇ ਚਲਾਣੇ ਦੀ ਖਬਰ ਤੋਂ ਬਾਅਦ ਸਿੱਖ ਸਫਾ ਵਿੱਚ ਡੂੰਘੇ ਅਫਸੋਸ ਦੀ ਲਹਿਰ ਪਾਈ ਗਈ ਹੈ। ਇੰਨੀ ਦਿਨੀ ਉਹ ਦਸ਼ਮੇਸ਼ ਸਿੱਖਿਆ ਸੰਸਥਾਵਾਂ ਦੇ ਪ੍ਰਧਾਨ ਵਜੋਂ ਕੰਮ ਕਰ ਰਹੇ ਸਨ ਅਤੇ ਪ੍ਰਮੁੱਖ ਤੌਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਦੀ ਪ੍ਰਬੰਧਕੀ ਸੰਸਥਾ ਸਿੱਖ ਐਜੂਕੇਸ਼ਨ ਸੋਸਾਇਟੀ ਦੀ ਅਗਵਾਈ ਵੀ ਕਰ ਰਹੇ ਸਨ। ਸਰਦਾਰ ਗੁਰਦੇਵ ਸਿੰਘ ਦੇ ਚਲਾਣੇ ਉੱਤੇ ਉਹਨਾਂ ਦੇ ਪਰਿਵਾਰ ਸਹਿਯੋਗੀਆਂ ਤੇ ਸਿੱਖ ਐਜੂਕੇਸ਼ਨ ਸੋਸਾਇਟੀ ਨਾਲ ਜੁੜੇ ਵਿਦਿਅਕ ਅਦਾਰਿਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦਿੱਲੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬੇਅੰਤ ਸਿੰਘ ਕਤਲ ਕੇਸ ਵਿੱਚ ਸਜ਼ਾ ਯਾਫਤਾ ਭਾਈ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਪਟੀਸ਼ਨ ਦਾ ਸੁਪਰੀਮ ਕੋਰਟ ਵਿੱਚ ਵਿਰੋਧ ਕੀਤਾ। ਦਿੱਲੀ ਸਰਕਾਰ ਨੇ ਇਸ ਸੰਬੰਧੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ। ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਐਮ ਐਮ ਸੁੰਦਰੇਸ਼ ਦੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਕਿ ਐਨ ਸੀ ਟੀ ਯਾਨੀ ਕਿ ਦਿੱਲੀ ਸਰਕਾਰ ਦੋਸ਼ੀ ਨੂੰ ਦੁਬਾਰਾ ਸੂਬੇ ਯਾਨੀ ਕਿ ਪੰਜਾਬ ਵਿੱਚ ਭੇਜੇ ਜਾਣ ਦੇ ਖਿਲਾਫ ਹੈ। ਉਹਨਾਂ ਬੈਂਚ ਨੂੰ ਦੱਸਿਆ ਕਿ ਐਨ ਸੀ ਟੀ ਸਰਕਾਰ ਇਹ ਤਰਜੀਹ ਦੇਵੇਗੀ ਕਿ ਉਹ ਤਿਹਾੜ ਜੇਲ੍ਹ ਵਿੱਚ ਹੀ ਰਹਿਣ। ਇਸ ਦਰਮਿਆਨ ਇੱਕ ਵਕੀਲ ਨੇ ਕੇਸ ਦੀ ਸੁਣਵਾਈ ਲਈ ਥੋੜਾ ਸਮਾਂ ਦੇਣ ਯਾਨੀ ਕਿ ਪਾਸ ਓਵਰ ਦੀ ਮੰਗ ਕਰਦਿਆਂ ਕਿਹਾ ਕਿ ਭਾਈ ਹਵਾਰਾ ਵੱਲੋਂ ਪੇਸ਼ ਹੋ ਰਹੇ ਸੀਨੀਅਰ ਵਕੀਲ ਕੋਲਿਨ ਗੁੰਜਾਲਵੇਸ ਅਜੇ ਕਿਸੇ ਹੋਰ ਅਦਾਲਤ ਵਿੱਚ ਰੁੱਝੇ ਹੋਏ ਨੇ। ਦੂਜੇ ਪਾਸੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਵੀ ਮਾਮਲੇ ਨੂੰ ਕਿਸੇ ਹੋਰ ਦਿਨ ਵਿਚਾਰਨ ਦੀ ਅਪੀਲ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਤੈਅ ਕਰ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ ਵਿੱਚ ਹੀ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਤੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਅਤੇ ਅਪੀਲ ਕੀਤੀ ਹੈ ਕਿ ਲੰਮੇ ਸਮੇਂ ਤੋਂ ਲਟਕ ਰਹੀ ਉਹਨਾਂ ਦੀ ਰਹਿਮ ਦੀ ਅਪੀਲ ਉੱਤੇ ਜਲਦ ਅਤੇ ਅੰਤਿਮ ਫੈਸਲਾ ਕੀਤਾ ਜਾਵੇ। ਆਪਣੀ ਅਪੀਲ ਉੱਤੇ ਅੰਤਿਮ ਫੈਸਲਾ ਪ੍ਰਾਪਤ ਕਰਨ ਲਈ ਰਾਜੋਆਣਾ ਵੱਲੋਂ ਕੇਂਦਰ ਸਰਕਾਰ ਨੂੰ ਲਿਖੀਆਂ ਚਿੱਠੀਆਂ ਦੀ ਲੜੀ ਵਿੱਚ ਇਹ ਇੱਕ ਹੋਰ ਚਿੱਠੀ ਹੈ। ਰਾਜੋਆਣਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਸਪਸ਼ਟ ਕੀਤਾ ਕਿ ਸਰਕਾਰ ਬਿਨਾਂ ਕਿਸੇ ਦੇਰੀ ਦੇ ਉਹਨਾਂ ਦੀ ਰਹਿਮ ਦੀ ਅਪੀਲ ਉੱਤੇ ਫੈਸਲਾ ਕਰੇ ਭਾਵੇਂ ਇਹ ਫੈਸਲਾ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਣ ਦਾ ਹੀ ਕਿਉਂ ਨਾ ਹੋਵੇ। ਉਹਨਾਂ ਜ਼ਿਕਰ ਕੀਤਾ ਕਿ ਉਹ ਪਿਛਲੇ 31 ਸਾਲ ਤੋਂ ਆਪਣੇ ਭਵਿੱਖ ਤੋਂ ਅਣਜਾਣ ਜੇਲ੍ਹ ਵਿੱਚ ਬੰਦ ਨੇ ਇਸ ਲਈ ਉਹਨਾਂ ਦੀ ਲੰਮੇ ਸਮੇਂ ਤੋਂ ਲਟਕਦੀ ਅਪੀਲ ਦਾ ਨਿਬੇੜਾ ਕੀਤਾ ਜਾਵੇ। ਪਟਿਆਲਾ ਕੇਂਦਰੀ ਜੇਲ੍ਹ ਦੀ ਬੈਰਕ ਤੋਂ 16 ਸਤੰਬਰ ਨੂੰ ਲਿਖੀ ਚਿੱਠੀ ਵਿੱਚ ਰਾਜੋਆਣਾ ਨੇ ਕਿਹਾ ਕਿ ਉਹ 3 ਦਹਾਕਿਆਂ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾ ਚੁੱਕੇ ਨੇ ਤੇ ਲਗਭਗ 2 ਦਹਾਕਿਆਂ ਤੋਂ ਫਾਂਸੀ ਦੀ ਸਜ਼ਾ ਦੇ ਸਾਏ ਹੇਠ ਜੀ ਰਹੇ ਨੇ। ਉਹਨਾਂ ਆਪਣੀ ਚਿੱਠੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਸਾਲ 2019 ਵਿੱਚ ਕੇਂਦਰ ਸਰਕਾਰ ਵੱਲੋਂ ਐਲਾਨ ਕੀਤੇ ਗਏ ਫੈਸਲੇ ਦਾ ਹਵਾਲਾ ਵੀ ਦਿੱਤਾ ਜਿਸ ਵਿੱਚ ਸਰਕਾਰ ਨੇ ਕਈ ਸਿੱਖ ਕੈਦੀਆਂ ਲਈ ਵਿਸ਼ੇਸ਼ ਛੋਟ ਦਾ ਐਲਾਨ ਕੀਤਾ ਸੀ। ਰਾਜੋਆਣਾ ਨੇ ਇਹ ਸਵਾਲ ਵੀ ਉਠਾਇਆ ਕਿ ਉਸ ਐਲਾਨ ਦੇ ਬਾਵਜੂਦ ਇਹ ਮਾਮਲਾ ਹਾਲੇ ਤੱਕ ਅਣਸੁਲਝਿਆ ਹੋਇਆ ਕਿਉਂ ਪਿਆ ਹੈ। ਆਮ ਆਦਮੀ ਪਾਰਟੀ ਦੀ ਨਵੀਂ ਚੁਣੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਪਲੇਠੀ ਮੀਟਿੰਗ ਨਵੀਂ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਸ਼ਮੂਲੀਅਤ ਕੀਤੀ। ਹਾਲਾਂਕਿ ਇਸ ਮੀਟਿੰਗ ਵਿੱਚ ਪੰਜਾਬ ਗੁਜਰਾਤ ਤੇ ਗੋਆ ਚੋਣਾਂ ਦੀ ਚਰਚਾ ਹੋਈ ਪਰ ਦੱਸਿਆ ਜਾਂਦਾ ਕਿ ਪ੍ਰਮੁੱਖ ਤੌਰ ਤੇ ਪੰਜਾਬ ਚੋਣਾਂ ਦਾ ਕਾਫੀ ਜ਼ਿਕਰ ਹੋਇਆ। ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਵਾਪਸੀ ਲਈ ਰਣਨੀਤੀ ਬਾਰੇ ਮੀਟਿੰਗ ਵਿੱਚ ਚਰਚਾ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਮਗਰੋਂ ਪੰਜਾਬ ਪਰਤ ਆਏ ਨੇ। ਇਸ ਮੀਟਿੰਗ ਵਿੱਚ ਹਲਕਾ ਸਮਾਣਾ ਤੇ ਹਲਕਾ ਸ਼ਾਹਕੋਟ ਦੇ ਨਵੇਂ ਇੰਚਾਰਜਾਂ ਦਾ ਫੈਸਲਾ ਲਿਆ ਗਿਆ ਤੇ ਬਾਕੀ ਹਲਕਿਆਂ ਬਾਰੇ ਵੀ ਚਰਚਾ ਹੋਈ ਹੈ। ਪੰਜਾਬ ਚੋਣਾਂ ਬਾਰੇ ਕਮੇਟੀ ਵਿੱਚ ਤੈਅ ਹੋਇਆ ਕਿ ਮੁੱਢਲੇ ਪੜਾਅ ਉੱਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ ਘਰ ਪੁੱਜਦਾ ਕਰਨ ਉੱਤੇ ਜ਼ੋਰ ਦਿੱਤਾ ਜਾਵੇ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਆਲਮੀ ਪੱਧਰ ਉੱਤੇ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਅਮਰੀਕੀ ਕਾਂਗਰਸ ਨੇ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਖਿਲਾਫ ਵੱਡਾ ਕਦਮ ਚੁੱਕਿਆ ਅਤੇ 100% ਟੈਰਿਫ ਲਾਉਣ ਦਾ ਬਿੱਲ ਪਾਸ ਕੀਤਾ। ਇਸ ਸੰਬੰਧੀ ਭਾਰਤ ਦਾ ਵੀ ਜ਼ਿਕਰ ਹੋਵੇਗਾ ਕਿਉਂਕਿ ਭਾਰਤ ਵੀ ਰੂਸ ਤੋਂ ਤੇਲ ਖਰੀਦਦਾ ਹੈ। ਹਾਲਾਂਕਿ ਭਾਰਤ ਦਾ ਕਹਿਣਾ ਕਿ ਸਾਡੇ ਲਈ ਆਪਣੇ ਹਿੱਤ ਪਹਿਲਾਂ ਨੇ ਅਤੇ ਅਜਿਹੇ ਕਦਮ ਨਾਲ ਦੁਵੱਲੇ ਸੰਬੰਧਾਂ ਉੱਤੇ ਵੀ ਅਸਰ ਪੈ ਸਕਦਾ ਹੈ। ਪੰਜਾਬ ਵਿੱਚ ਨਸ਼ੇ ਦਾ ਮੁੱਦਾ ਇੱਕ ਵਾਰ ਫਿਰ ਸਿਆਸੀ ਤੌਰ ਤੇ ਕਾਫੀ ਭੱਖ ਗਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਤੋਂ ਪੰਜਾਬ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਪਠਾਨਕੋਟ ਤੋਂ ਇਸ ਯਾਤਰਾ ਦਾ ਆਗਾਜ਼ ਕਰਨਗੇ। ਉਧਰ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਜੇ ਸੱਤਾ ਵਿੱਚ ਆਏ ਤਾਂ 2 ਸਾਲਾਂ ਵਿੱਚ ਨਸ਼ਾ ਖਤਮ ਕਰ ਦੇਣਗੇ। ਉਧਰ ਆਮ ਆਦਮੀ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਲੈ ਕੇ ਭਾਜਪਾ ਦੇ ਸਿਆਸੀ ਮੰਤਵ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਅਤੇ ਇਸ ਨੂੰ ਸਿਆਸੀ ਕਾਰਵਾਈ ਕਰਾਰ ਦਿੱਤਾ ਜਾ ਰਿਹਾ ਹੈ। ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਵੱਲੋਂ ਏਅਰ ਇੰਡੀਆ ਦੇ ਸਫ਼ਰ ਬਾਰੇ ਪਹਿਲਾਂ ਵੀ ਗੱਲ ਕੀਤੀ ਜਾ ਚੁੱਕੀ ਹੈ, ਪਰ ਪਿਛਲੇ 24 ਘੰਟਿਆਂ ਦੌਰਾਨ ਏਅਰ ਕੈਨੇਡਾ ਦੀ ਉਡਾਣ ਵਿੱਚ ਬਿਜ਼ਨਸ ਕਲਾਸ ਦੀ ਸੀਟ ਨਾ ਮਿਲਣ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਗਿੱਪੀ ਗਰੇਵਾਲ ਵੱਲੋਂ ਜੋ ਵੀਡੀਓ ਸਾਂਝਾ ਕੀਤਾ ਗਿਆ ਉਸ ਵਿੱਚ ਉਹਨਾਂ ਵੱਲੋਂ ਇਸ ਗੱਲ ਦਾ ਰੋਸ ਜ਼ਾਹਰ ਕੀਤਾ ਗਿਆ ਕਿ ਏਅਰ ਕੈਨੇਡਾ ਵੱਲੋਂ ਉਹਨਾਂ ਨੂੰ ਬਿਜ਼ਨਸ ਕਲਾਸ ਦੀ ਟਿਕਟ ਉੱਤੇ ਇਕਾਨਮੀ ਵਿੱਚ ਬਿਠਾਇਆ ਗਿਆ ਅਤੇ ਇਸ ਸੰਬੰਧੀ ਕੋਈ ਤਸੱਲੀਬਖਸ਼ ਕਾਰਵਾਈ ਵੀ ਨਹੀਂ ਕੀਤੀ ਗਈ। ਏਅਰ ਕੈਨੇਡਾ ਦੀ ਇਸ ਫਲਾਈਟ ਦੇ ਇਸ ਘਟਨਾਕ੍ਰਮ ਦੀ ਸੋਸ਼ਲ ਮੀਡੀਆ ਉੱਤੇ ਕਾਫੀ ਗੂੰਜ ਪੈ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਡੀਸ਼ਨਲ ਹੈੱਡ ਗ੍ਰੰਥੀ ਮਲਕੀਤ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਡਰਾਈਵਰ ਵਜੋਂ ਸੇਵਾ ਨਿਭਾ ਰਹੇ ਮੋਹਨ ਸਿੰਘ ਨੂੰ ਮੁਅੱਤਲ ਕਰ ਦਿੱਤਾ। ਦੋਵਾਂ ਦਾ ਨਾਂ ਅਨੈਤਿਕ ਮਾਮਲੇ ਵਿੱਚ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਹੋਈ ਹੈ। ਇਹ ਵੀ ਪਤਾ ਲੱਗਿਆ ਕਿ ਮਾਮਲਾ ਅਮਰਜੀਤ ਸਿੰਘ ਚਾਵਲਾ ਵਾਲੇ ਮਾਮਲੇ ਦੇ ਨਾਲ ਜੁੜਦਾ ਦੱਸਿਆ ਜਾਂਦਾ। ਅਮਰਜੀਤ ਸਿੰਘ ਚਾਵਲਾ ਬਾਰੇ ਇਹ ਜਾਣਕਾਰੀ ਮਿਲੀ ਹੈ ਕਿ ਉਹ ਕੈਨੇਡਾ ਰਵਾਨਾ ਹੋਏ ਨੇ। ਪੰਜਾਬ ਸਰਕਾਰ ਨੇ ED ਦੀ ਜਾਂਚ ਦਾ ਸਾਹਮਣਾ ਕਰ ਰਹੇ ਅਨੁਰਾਗ ਵਰਮਾ ਸਮੇਤ 3 ਸੀਨੀਅਰ IAS ਅਧਿਕਾਰੀਆਂ ਦਾ ਤਬਾਦਲਾ ਕੀਤਾ। 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਪਾਸਪੋਰਟ ਹੁਣ ਸਿਰਫ 5 ਸਾਲ ਲਈ ਹੋਵੇਗਾ। ਵਿਦੇਸ਼ ਮੰਤਰਾਲੇ ਵੱਲੋਂ ਪਾਸਪੋਰਟ ਕਾਨੂੰਨ ਵਿੱਚ ਸੋਧ ਦੇ ਨਵੇਂ ਨੋਟੀਫਿਕੇਸ਼ਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਭਾਰਤ ਨੇ ਅਫਗਾਨਿਸਤਾਨ ਨੂੰ 3 ਮੈਚਾਂ ਦੀ T20 ਲੜੀ ਵਿੱਚ 3-0 ਨਾਲ ਹਰਾ ਦਿੱਤਾ। 3 ਮੈਚ ਜਿੱਤ ਲਏ ਨੇ ਤੇ 3ਜੇ ਮੈਚ ਵਿੱਚ ਜੋ ਕਿ ਦਿੱਲੀ ਵਿਖੇ ਖੇਡਿਆ ਗਿਆ ਉਸ ਵਿੱਚ ਅਭਿਸ਼ੇਕ ਸ਼ਰਮਾ ਨੇ ਸਿਰਫ 30 ਗੇਂਦਾਂ ਉੱਤੇ ਤੂਫਾਨੀ ਸੈਂਕੜਾ ਲਾਇਆ, ਜਿਸ ਸਦਕਾ ਭਾਰਤ ਨੇ 127 ਦੌੜਾਂ ਨਾਲ ਇਹ ਮੈਚ ਜਿੱਤਿਆ। ਇਸ ਦਰਮਿਆਨ ਆਉਂਦੇ ਦਿਨ ਵੈਸਟ ਇੰਡੀਜ਼ ਦੇ ਦੌਰੇ ਉੱਤੇ ਜਾਣ ਵਾਲੀ ਭਾਰਤੀ ਕ੍ਰਿਕਟ ਟੀਮ ਵਿੱਚ ਫਰੀਦਕੋਟ ਦੇ ਨਮਨਧੀਰ ਦੀ ਵੀ ਚੋਣ ਹੋਈ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
1: ਦੇਰ ਆਰ ਸਿੰਗਰਸ ਦੇਰ ਆਰ ਪਰਫਾਰਮਰਸ ਐਂਡ ਦੈਨ ਦੇਰ ਆਰ ਲੈਜੈਂਡਸ ਅ ਵੌਇਸ ਦੈਟ ਹੈਜ਼ ਡਿਫਾਈਂਡ ਜਨਰੇਸ਼ਨਸ ਦ ਵਨ ਐਂਡ ਓਨਲੀ ਰਾਹਤ ਫਤਿਹ ਅਲੀ ਖਾਨ ਲਾਈਵ ਇਨ ਟੋਰਾਂਟੋ With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
3: ਬਸ ਇੰਨੀ ਗੱਲ

0: and home for Edja.
1: Deda gad furniture dalona balliye.
2: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਕਾਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। All State Insurance, tuhadi suraksha, tuhadi bachat.
3: Brampton valiyo, hun mehenge perfume te $400-$500 loan di bilkul load nahi. Royal Perfumes di ho chuki hai grand opening. Switzerland to import kite oils nal tayar Dior te Chanel vargi same fragrance jo challe 8 ghantiyan to vi vadh. Har perfume sirf $50 vich ate radio udan de srotiyan layi khaas dhamaka. Buy 2 get 1 free. ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
4: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
5: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
4: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਅੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
6: 647-706-6640।
7: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
8: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
7: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
8: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
9: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
10: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000। ਡ੍ਰੀਮ ਹੋਮ ਅਪਲਾਈਂਸਿਸ 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ। ਡ੍ਰੀਮ ਹੋਮ ਅਪਲਾਈਂਸਿਸ।
11: ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਇਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ 2 ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696।
0: ਸੱਚ ਕਿਹੋ ਜਿਹਾ ਹੁੰਦਾ?
6: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
12: ਮਿੱਟੀ ਚੁਗਦੀ ਫਸਲ ਸੱਚ ਹੈ,
6: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਦਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਾਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਜੁੜ ਚੁੱਕੇ ਇੱਕ ਵਾਰ ਫਿਰ ਬੜੀ ਖੂਬਸੂਰਤ ਸ਼ਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ।

ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਦੇ ਸਟੂਡੀਓ ਦੇ ਨੰਬਰ ਸੇਮ ਰਹਿਣ ਵਾਲੇ ਨੇ, 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ, 905-673-3337। ਜੁੜਿਓ ਜੀ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, AM 530 ਤੋਂ ਪ੍ਰਭ ਸੰਤ ਦੇ ਨਾਲ।

ਸਤਿ ਸ਼੍ਰੀ ਅਕਾਲ, ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੁਸੀਂ। ਕੀ ਹਾਲ ਚਾਲ, ਇੰਜੋਏ ਕਰ ਰਹੇ ਹੋ ਅੱਜ ਦੀ ਖੂਬਸੂਰਤ ਸ਼ਾਮ ਨੂੰ? ਅਤੇ ਖੂਬਸੂਰਤ ਸ਼ਾਮ ਦਾ ਜਦੋਂ ਅਸੀਂ ਨਾਂ ਲੈਂਦੇ ਹਾਂ ਅਤੇ ਫਿਰ ਰੇਡੀਓ ਪ੍ਰੋਗਰਾਮ ਉਡਾਨ ਤੁਸੀਂ ਟਿਊਨ ਕਰ ਲਿਆ ਹੋਣਾ ਸਾਰਿਆਂ ਨੇ। ਨੰਬਰ ਮੈਂ ਇੱਕ ਵਾਰ ਫਿਰ ਦੇ ਦਿਆਂ, 905-673-3337, 905-673-3337। ਬੜਾ ਖੂਬ ਕਿਸੇ ਨੇ ਕਿਹਾ ਕਿ ਪੌਣਾ ਨੂੰ ਲਾਇਆ ਕਿਸਨੇ, ਜਾਗ ਇਹ ਜ਼ਹਿਰਾਂ ਦਾ, ਪੌਣਾ ਨੂੰ ਲਾਇਆ ਕਿਸਨੇ, ਜਾਗ ਇਹ ਜ਼ਹਿਰਾਂ ਦਾ, ਚਿਹਰਾ ਹੀ ਬਦਲ ਗਿਆ ਏ ਹੱਸਦੇ ਹੋਏ ਸ਼ਹਿਰਾਂ ਦਾ। ਪਾਇਆ ਨਾ ਪਾਰ ਕਿਸੇ ਨੇ ਰੱਬ ਦਿਆਂ ਰੰਗਾਂ ਦਾ, ਪਾਇਆ ਨਾ ਪਾਰ ਕਿਸੇ ਨੇ। ਕੁਦਰਤ ਦੇ ਰੰਗਾਂ ਨੂੰ ਸਮਝਣਾ ਸਾਡੀ ਪਹੁੰਚ ਤੋਂ ਬਹੁਤ ਬਾਹਰ ਆ। ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਲਵੇ, ਅਸੀਂ 21st ਸੈਂਚਰੀ 22nd ਸੈਂਚਰੀ 'ਚ ਵੀ ਚਲੇ ਜਾਈਏ ਨਾ, ਕੁਦਰਤ ਨੂੰ ਅਸੀਂ ਸਮਝ ਨਹੀਂ ਸਕਦੇ, ਅਕਾਲ ਪੁਰਖ ਨੂੰ ਅਸੀਂ ਸਮਝ ਹੀ ਨਹੀਂ ਸਕਦੇ। ਸੋ ਪਾਇਆ ਨਾ ਪਾਰ ਕਿਸੇ ਨੇ ਕੁਦਰਤ ਦਿਆਂ ਰੰਗਾਂ ਦਾ, ਲੱਭਦਾ ਨਾ ਹਰ ਕੋਈ ਅਤੇ ਕੁਦਰਤ ਦਿਆਂ ਕਹਿਰਾਂ ਦਾ, ਚਿਹਰਾ ਹੀ ਬਦਲ ਗਿਆ ਏ ਹੱਸਦੇ ਹੋਏ ਸ਼ਹਿਰਾਂ ਦਾ। ਸੋ 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ।

ਸੋ ਗੱਲਾਂ ਬਾਤਾਂ ਹਮੇਸ਼ਾ ਦੀ ਤਰ੍ਹਾਂ ਕੁਛ ਨਵੀਆਂ ਕਰਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਰੂਬਰੂ ਕਰਵਾਉਂਦੇ ਹਾਂ ਅੱਜ ਸਾਡੇ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਰਾਹੁਲ ਪ੍ਰਭਾਕਰ ਜੀ ਆਲ ਸਟੇਟ ਇੰਸ਼ੋਰੈਂਸ ਦੀ ਡੈਨਫੋਰਥ ਏਜੰਸੀ ਤੋਂ ਅਸੀਂ ਰੋਜ਼ ਤੁਹਾਨੂੰ ਸੁਨੇਹਾ ਦਿੰਦੇ ਹਾਂ ਕਿ ਜੇ ਮੌਰਗੇਜ ਤੋਂ ਬਾਅਦ ਸਾਡਾ ਕੋਈ ਦੂਜਾ ਵੱਡਾ ਖਰਚਾ ਹੈ ਤਾਂ ਉਹ ਹੈ ਅੰਟਾਰੀਓ ਦੇ ਵਿੱਚ ਜੀ ਟੀ ਦੇ ਵਿੱਚ ਵਧਦੀ ਹੋਈ ਇੰਸ਼ੋਰੈਂਸ ਆਟੋ ਇੰਸ਼ੋਰੈਂਸ ਨੇ ਸੱਚਮੁੱਚ ਸਾਡੇ ਨੱਕ ਦੇ ਵਿੱਚ ਦਮ ਕੀਤਾ ਹੋਇਆ ਈਵਨ ਕਿ ਇਨਕਲੂਡਿੰਗ ਮੀ ਵੀ ਮੈਨੂੰ ਲੱਗਦਾ ਕਿ ਇਸ ਕਹਿਰ ਤੋਂ ਕੋਈ ਨਹੀਂ ਬਚਿਆ

0: ਤੋਂ ਡਾਇਰੈਕਟ ਕੋਈ ਵਿੱਚ ਨੋ ਵਨ ਇਨ ਦਾ ਮਿਡਲ ਡਾਇਰੈਕਟ ਤੁਹਾਡੀ ਦੇਖੋ ਇੱਕ ਤਾਂ ਜਦੋਂ ਆਲ ਸਟੇਟ ਦਾ ਨਾਮ ਅਸੀਂ ਲੈਂਦੇ ਹਾਂ ਨਾ ਉੱਥੇ ਸਾਨੂੰ ਪੀਸ ਆਫ ਮਾਇੰਡ ਮਿਲ ਜਾਂਦਾ ਕਿ ਹਾਂ ਇੱਕ ਵੱਡੀ ਕੰਪਨੀ ਆ ਜਿੱਥੋਂ ਅਸੀਂ ਇੱਕ ਰਾਈਟ ਹੱਥਾਂ ਦੇ ਵਿੱਚ ਸਾਡੀ ਇੰਸ਼ੋਰੈਂਸ ਆ ਅਤੇ ਇਕੱਲੀ ਇੰਸ਼ੋਰੈਂਸ ਨੂੰ ਅਸੀਂ ਇਹ ਨਾ ਸਮਝੀਏ ਇਹ ਇੱਕ ਤਰ੍ਹਾਂ ਦੀ ਪ੍ਰੋਟੈਕਸ਼ਨ ਆ ਸੇਵਿੰਗ ਤੁਹਾਡੀ ਲੱਗੀ ਹੁੰਦੀ ਆ ਅਤੇ ਤੁਹਾਨੂੰ ਪ੍ਰੋਟੈਕਸ਼ਨ ਵੀ ਚਾਹੀਦੀ ਆ ਤੁਹਾਡੀਆਂ ਗੱਡੀਆਂ ਦੀ ਤੁਹਾਡੀ ਆਪਣੀ ਲਾਈਫ ਦੀ ਫਿਜ਼ੀਕਲ ਪ੍ਰੋਬਲਮਸ ਨਾ ਕੋਈ ਆਵੇ ਅੱਗੇ ਜਾ ਕੇ ਕਲੇਮਸ ਮਿਲ ਪਾਉਣ ਅੱਜ ਕੱਲ੍ਹ ਤਾਂ ਵੱਡੀ ਗੱਲ ਇਹ ਆ ਕਿ ਕਲੇਮ ਹੀ ਮਿਲ ਜਾਣਾ ਉਹ ਹੀ ਬੜੀ ਵੱਡੀ ਗੱਲ ਆ ਖਾਸ ਕਰਕੇ ਬ੍ਰੈਂਪਟਨ ਦੇ ਆਸ ਪਾਸ ਜੀ ਟੀ ਦੇ ਜਿੰਨੇ ਵੀ ਸੱਜਣ ਰਹਿਣ ਵਾਲੇ ਉਹਨਾਂ ਨੂੰ ਇਸ ਚੀਜ਼ ਨਾਲ ਬਹੁਤ ਸਾਰੇ ਸੱਜਣ ਮਿੱਤਰ ਐਸੇ ਇਨਕਲੂਡਿੰਗ ਮੀ ਇਹਨਾਂ ਚੀਜ਼ਾਂ ਨਾਲ ਡੀਲ ਕਰ ਰਹੇ ਹਾਂ ਕਿ ਕਲੇਮ ਹੀ ਨਹੀਂ ਮਿਲਦੇ ਇੰਸ਼ੋਰੈਂਸ ਕੰਪਨੀਆਂ ਯਕੀਨ ਹੀ ਨਹੀਂ ਕਰਦੀਆਂ ਕਿਉਂ ਨਹੀਂ ਕਰਦੀਆਂ ਇੰਸ਼ੋਰੈਂਸ ਘੱਟ ਕਿਉਂ ਨਹੀਂ ਰਹੀ ਕਾਰਨ ਕੀ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਰਾਹੁਲ ਪ੍ਰਭਾਕਰ ਜੀ ਨਾਲ ਕਰਾਂਗੇ ਰਾਹੁਲ ਪ੍ਰਭਾਕਰ ਜੀ ਸਾਡੇ ਨਾਲ ਜੁੜੇ ਹੋਏ ਨੇ ਸਟੂਡੀਓ ਵਿੱਚ ਸਵਾਗਤ ਕਰਦੀ ਉਸ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਰਾਹੁਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਹੈ ਜੀ
1: ਵਧੀਆ ਜੀ ਵਧੀਆ ਸਤਿ ਸ਼੍ਰੀ ਅਕਾਲ ਜੀ
0: ਠੀਕ ਠਾਕ ਹੋ ਜੀ
1: ਬਿਲਕੁਲ ਜੀ ਬਿਲਕੁਲ
0: ਚੜ੍ਹਦੀ ਕਲਾ
1: ਚੜ੍ਹਦੀ ਕਲਾ ਜੀ
0: ਵੈਰੀ ਗੁੱਡ ਸੋ ਅੱਜ ਇੱਕ ਵਾਅਦਾ ਤੁਸੀਂ ਸਾਡੇ ਨਾਲ ਕਰਕੇ ਜਾਓਗੇ ਕਿ ਜਿੰਨੇ ਵੀ ਹੁਣ ਤੋਂ ਲੈ ਕੇ ਜਿੰਨੇ ਵੀ ਰੇਡੀਓ ਡਾਂਸ ਦੇ ਲਿਸਨਰ ਤੁਹਾਨੂੰ ਕਾਲ ਕਰਨਗੇ ਇੰਸ਼ੋਰੈਂਸ ਘਟੂਗੀ
1: ਘਟੂਗੀ ਜੀ ਐਂਡ ਇੱਕ ਹੋਰ ਵਾਅਦਾ ਹੈ ਜੀ ਕਿ ਘਟੂਗੀ ਵੀ ਅਤੇ ਅਵੇਅਰ ਵੀ ਹੋਊਗੀ
0: ਅਵੇਅਰਨੈਸ ਅਵੇਅਰਨੈਸ ਬਹੁਤ ਜ਼ਰੂਰੀ ਹੈ
1: ਬਹੁਤ ਜ਼ਰੂਰੀ
0: ਹੈ ਅਸੀਂ ਅਵੇਅਰਨੈਸ ਨਹੀਂ ਹੈਗੇ ਅਸੀਂ ਜਿਵੇਂ ਤੁਸੀਂ ਮੈਨੂੰ ਪਹਿਲਾਂ ਦੱਸ ਰਹੇ ਸੀ ਕਿ ਅਸੀਂ ਜਦੋਂ ਇੰਸ਼ੋਰੈਂਸ ਕਰਵਾਉਂਦੇ ਹਾਂ ਨਾ ਅਤੇ ਅਸੀਂ ਇਹ ਪੁੱਛਦੇ ਹਾਂ ਯਾਰ ਸਸਤੀ ਕਿਵੇਂ ਹੋਊਗੀ ਭਾਅ ਜੀ ਸਸਤੀ ਕਰ ਦਿਓ ਬਸ ਇੱਦਾਂ ਦੀ ਤੁਹਾਨੂੰ ਵੀ ਬੜੇ ਸਵਾਲ ਆਉਂਦੇ ਹੋਣੇ ਆ
1: ਬਿਲਕੁਲ ਜੀ ਬਿਲਕੁਲ ਪਰ ਸਸਤੀ ਨਹੀਂ ਸਸਤੀ ਵੀ ਠੀਕ ਹਾਂਜੀ ਹੋਣੀ ਚਾਹੀਦੀ ਹੈ ਬਟ ਸਸਤੀ ਤੋਂ ਜ਼ਿਆਦਾ ਤੁਸੀਂ ਜਿੰਨੇ ਸਵਾਲ ਪੁੱਛ ਸਕਦੇ ਹੋ ਆਪਣੇ ਬ੍ਰੋਕਰ ਨੂੰ ਆਪਣੇ ਏਜੰਟ ਨੂੰ ਇਨਕਲੂਡਿੰਗ ਮੀ ਤੁਸੀਂ ਉਹਨੇ ਪੁੱਛਣੇ ਤੁਸੀਂ ਐਵਰੇਜਲੀ $5,000-$6,000 ਸਾਲ ਦੇ ਦਿੰਦੇ ਹੋ
0: ਜੀ
1: ਆਟੋ ਐਂਡ ਹੋਮ ਇੰਸ਼ੋਰੈਂਸ ਦੇ ਆ ਐਵਰੇਜ ਪ੍ਰਾਈਸ ਹੈਗਾ ਇਫ ਯੂ ਆਰ ਗਿਵਿੰਗ $5,000-$6,000 ਟੂ ਸਮਬਡੀ
0: ਜੀ
1: ਤੁਸੀਂ ਉਹਨੂੰ ਗ੍ਰਿਲ ਕਰੋ ਉਹਨੂੰ ਵੱਧ ਤੋਂ ਵੱਧ ਕੁਐਸਚਨ ਪੁੱਛੋ ਤਾਂ ਕਿ ਜਿਹੜੇ ਪੈਸੇ ਤੁਸੀਂ ਦੇ ਰਹੇ ਹੋ ਕਲੇਮ ਦੇ ਵਿੱਚ ਉਹ ਪੈਸੇ ਦਾ ਲਾਹਾ ਆਇਆ ਜਾਂ ਨਹੀਂ ਆਇਆ
0: ਨਹੀਂ
1: ਦੈਟ ਇਜ਼ ਦਾ ਪੁਆਇੰਟ
0: ਮੇਨ ਕੰਸਰਨ ਸੋ ਆਪਾਂ ਇਹਨਾਂ ਸਾਰਿਆਂ ਹੀ ਕੰਸਰਨਸ 'ਤੇ ਗੱਲਬਾਤ ਕਰਾਂਗੇ ਅਤੇ ਜੁੜਦੇ ਹਾਂ ਜੀ ਜਲਦੀ ਔਰ ਉਸ ਤੋਂ ਬਾਅਦ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਉਹ ਵੀ ਆਪਾਂ ਕਰਾਂਗੇ ਸੋ 905-673-3337 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ

ਖੁਸ਼ ਹੋਣਾ। ਮੈਂ ਅੱਜ ਸਬੈਕੀ ਕਿਸੇ ਨਾਲ ਵਾਪਸ ਪਿੰਡ ਗੱਲ ਕਰ ਰਿਹਾ ਸੀ ਅਤੇ ਬੜੇ ਲਹਿਜੇ ਦੇ ਨਾਲ ਉਹਨੇ ਕਿਹਾ ਕਿ ਯਾਰ ਤੇਰਾ ਵਧੀਆ ਸੈੱਟ ਆ ਗਿਆ, ਤੂੰ ਵਧੀਆ ਕਾਮਯਾਬ ਹੋ ਗਿਆ। ਪਰ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਕਾਮਯਾਬੀ ਦੀ ਪਰਿਭਾਸ਼ਾ ਕੀ ਆ, ਕਾਮਯਾਬ ਹੋਣਾ ਇਹਦੀ ਪਰਿਭਾਸ਼ਾ ਕੀ ਆ? ਕੀ ਵੀਜ਼ਾ ਲਵਾ ਕੇ ਇੱਕ ਚੰਗੇ ਮੁਲਕ 'ਚ ਚਲੇ ਜਾਣਾ, ਚੰਗੀ ਗੱਡੀ ਲੈ ਲੈਣਾ, ਚੰਗਾ ਘਰ ਲੈ ਲੈਣਾ, ਚੰਗਾ ਪਰਿਵਾਰ ਮਿਲ ਜਾਣਾ, ਸੋਹਣਾ ਘਰ ਮਿਲ ਜਾਣਾ, ਵਧੀਆ ਗੱਡੀ, ਕੀ ਇਹ ਕਾਮਯਾਬੀ ਹੈ? ਕਾਮਯਾਬ ਤੁਸੀਂ ਕਿਸ ਇਨਸਾਨ ਨੂੰ ਸਮਝਦੇ ਹੋ? ਜਦੋਂ ਮੈਨੂੰ ਕਾਲ 'ਤੇ ਉਹਨਾਂ ਨੇ ਕਿਹਾ ਕਿ ਯਾਰ ਤੂੰ ਵਧੀਆ ਸੈੱਟ ਹੋ ਗਿਆ, ਤੂੰ ਕਾਮਯਾਬ ਹੋ ਗਿਆ, ਅਸੀਂ ਵੀ ਆਪਣੇ ਨਿਆਣਿਆਂ ਪਿੱਛੇ ਲੱਗੇ ਹੋਏ ਹਾਂ ਕਿ ਤੁਹਾਡੇ ਵੱਲ ਦੇਖ ਕੇ, ਮੈਂ ਕਿਹਾ ਜੀ ਅਸੀਂ ਵੀ ਅਜੇ ਲੱਗੇ ਹੋਏ ਹਾਂ, ਖੁਸ਼ ਹਾਂ, ਪਰ ਕਾਮਯਾਬੀ ਦਾ ਨਹੀਂ ਮੈਨੂੰ ਪਤਾ ਕਿ ਤੁਸੀਂ ਕਾਮਯਾਬੀ ਕਿਸ ਨੂੰ ਕਹਿੰਦੇ ਹੋ। ਮੈਨੂੰ ਇਹ ਲੱਗਦਾ ਕਿ ਪੈਸਾ ਬਹੁਤ ਜ਼ਰੂਰੀ ਆ, ਪਰ ਕਾਮਯਾਬ ਹੋਣ ਅਤੇ ਖੁਸ਼ ਹੋਣ 'ਚ ਬਹੁਤ ਫਰਕ ਆ। ਕੀ ਤੁਸੀਂ ਦੱਸ ਸਕਦੇ ਹੋ ਕਿ ਅਸਲ ਕਾਮਯਾਬ ਕੌਣ ਆ? ਕੀ ਸਿਰਫ ਪੈਸੇ ਵਾਲਾ? ਕਾਮਯਾਬੀ ਦੀ ਅਸਲੀ ਪਰਿਭਾਸ਼ਾ ਕੀ ਆ? ਤੁਸੀਂ ਕਾਮਯਾਬ ਕਿਹਨੂੰ ਮੰਨਦੇ ਹੋ? ਕੀ ਤੁਸੀਂ ਕਾਮਯਾਬ ਹੋ? ਮੈਂ ਥੋੜ੍ਹਾ ਜਿਹਾ ਕਨਫਿਊਜ਼ ਹਾਂ ਕਿ ਅਸਲ ਵਿੱਚ ਅਸੀਂ ਆਪਣੀ ਕਾਮਯਾਬੀ ਦਾ ਜਿਹੜਾ ਡਾਇਆਮੀਟਰ ਆ, ਜਿਹੜਾ ਗ੍ਰਾਫ ਆ, ਕਿੱਥੇ ਕੁ ਸੈੱਟ ਕੀਤਾ ਹੋਇਆ ਕਿ ਮੇਰੇ ਕੋਲ ਜਦੋਂ $1,00,000 ਜਾਂ $1,000,000

0: ਮੇਰੇ ਅਕਾਊਂਟ ਦੇ ਵਿੱਚ ਹੋ ਗਿਆ ਉਦੋਂ ਮੈਂ ਆਪਣੇ ਆਪ ਨੂੰ ਕਾਮਯਾਬ ਮੰਨੂੰਗਾ। ਮੈਂ ਆਪਣੇ ਬੁਢਾਪੇ ਨੂੰ ਸਿਕਿਓਰ ਕਰ ਲਿਆ, ਪੈਨਸ਼ਨ ਵਾਸਤੇ ਮੈਂ ਵਾਹ ਵਾਹ ਪੈਸੇ ਜੋੜ ਲਏ, ਕੀ ਉਹ ਮੇਰੀ ਕਾਮਯਾਬੀ ਆ? ਮੇਰੀ ਕਾਮਯਾਬੀ ਅਸਲ ਵਿੱਚ ਹੈ ਕੀ? ਕਾਮਯਾਬੀ ਹੁੰਦੀ ਕੀ ਆ? ਕਦੋਂ ਤੱਕ? ਮਤਲਬ ਅਸੀਂ ਕਿੰਨਾ ਕੁ ਜੋੜ ਕੇ ਕਹੀਏ, ਮਾਫ ਕਰਨਾ, ਅੱਜ ਕੱਲ੍ਹ ਅਸੀਂ ਪੈਸੇ ਜੋੜਨ ਨੂੰ ਹੀ ਕਾਮਯਾਬੀ ਸੋਚਦੇ ਹਾਂ। ਮੈਂ ਉਸ ਲਹਿਜ਼ੇ ਨਾਲ ਗੱਲਬਾਤ ਕਰ ਰਿਹਾ, ਅਸਲ ਵਿੱਚ ਕਾਮਯਾਬੀ ਕੀ ਹੁੰਦੀ ਆ ਕੋਈ ਦੱਸ ਸਕਦਾ? 905-673-3337 905-673-3337 ਮੈਨੂੰ ਪਤਾ ਤੁਸੀਂ ਥੋੜ੍ਹੇ ਜਿਹੇ ਕਨਫਿਊਜ਼ ਹੋਗੇ, ਥੋੜ੍ਹਾ ਜਿਹਾ ਟਫ ਕੁਐਸਚਨ ਆ, ਥੋੜ੍ਹਾ ਜਿਹਾ ਔਖਾ ਆ। ਅਸੀਂ ਬਹੁਤਾ ਸੋਚਦੇ ਨਹੀਂ, ਬਹੁਤ ਘੱਟ ਲੋਕ ਇਹ ਸੋਚਦੇ ਆ ਕਿ ਮੈਂ ਖੁਸ਼ ਹਾਂ, ਮੈਂ ਸੈਟਿਸਫਾਈ ਹਾਂ। ਇਹਨੂੰ ਇਹ ਵੀ ਕਹਿ ਸਕਦੇ ਹਾਂ ਜੇ ਅਸੀਂ ਦੂਜੀ ਲੈਂਗੁਏਜ ਦੇ ਵਿੱਚ ਕਹੀਏ ਕਿ ਸੈਟਿਸਫਾਈ ਹੋਣਾ, ਸੋਚਣਾ ਕਿ ਬਸ ਬਹੁਤ ਆ, ਜੋ ਦਿੱਤਾ ਜਿੰਨਾ ਹੈ ਉਹਨੇ 'ਚ ਰਹਿਣਾ ਅਤੇ ਸ਼ੁਕਰ ਕਰਨਾ। ਪਰ ਸਾਨੂੰ ਕੈਪੀਟਲਿਜ਼ਮ ਤਾਂ ਨਹੀਂ ਨਾ ਇਹ ਸਿਖਾਉਂਦਾ, ਉਹ ਤਾਂ ਕਹਿੰਦਾ ਕਿ ਦੌੜੀ ਚੱਲੋ, ਭੱਜੀ ਚੱਲੋ, ਕਮਾਈ ਚੱਲੋ, ਬਸ ਨਾ ਕਰੋ। ਬਸ ਕਰਨਾ, ਰੁਕਣਾ ਉਹ ਨੈਗਟਿਵਿਟੀ ਆ, ਬਸ ਤੁਸੀਂ ਲੱਗੇ ਰਹੋ, ਭੱਜੇ ਚੱਲੋ। ਸੋ ਕੋਈ ਦੱਸ ਸਕਦਾ ਕਿ ਕਾਮਯਾਬੀ ਕਿੱਥੋਂ ਤੱਕ ਆ, ਕਦੋਂ ਤੱਕ ਆ? ਕੀ ਅਸੀਂ ਕਾਮਯਾਬ ਹਾਂ? ਕੀ ਤੁਸੀਂ ਆਪਣੇ ਆਪ ਨੂੰ ਕਾਮਯਾਬ ਸਮਝਦੇ ਹੋ? ਹਾਂ, ਮੈਂ ਆਪਣੇ ਆਪ ਨੂੰ ਖੁਸ਼ ਸਮਝਦਾ ਹਾਂ। ਮੈਂ ਆਪਣੇ ਆਪ ਨੂੰ, ਮੈਂ ਸ਼ੁਕਰ ਕਰਦਾ ਹਾਂ ਅਕਾਲ ਪੁਰਖ ਦਾ ਵੀ, ਕੁਦਰਤ ਦਾ ਵੀ। ਕਿ ਤੁਸੀਂ ਆਪਣੇ ਆਪ ਨੂੰ ਕਾਮਯਾਬ ਮੰਨਦੇ ਹੋ ਕਿ ਜਾਂ ਬਸ ਲੱਗੇ ਹੋਏ ਹੋ? ਪਰ ਕਾਮਯਾਬੀ ਦੀ ਅਸਲੀ ਪਰਿਭਾਸ਼ਾ ਵੀ ਮੈਨੂੰ ਦੱਸਿਓ ਕਿ ਕਾਮਯਾਬੀ ਦੀ ਅਸਲ ਪਰਿਭਾਸ਼ਾ ਕੀ ਆ, ਕਿ ਜਾਂ ਸਿਰਫ ਮੇਰੇ ਵਾਂਗੂ ਤੁਸੀਂ ਸੋਚਦੇ ਹੋ ਕਿ ਖੁਸ਼ ਰਹਿਣਾ ਹੀ ਕਾਮਯਾਬੀ ਆ? ਮੈਂ ਇਹ ਸੋਚਦਾ, ਮੇਰਾ ਇਹ ਮੰਨਣਾ ਆ ਕਿ ਕਈ ਵਾਰ ਅਸੀਂ ਬਹੁਤ ਕੁਛ ਕਮਾ ਕੇ, ਬੜਾ ਪੈਸਾ ਕਮਾ ਕੇ ਖੁਸ਼ ਤਾਂ ਅਸੀਂ ਰਹਿ ਨਹੀਂ ਪਾਉਂਦੇ। ਬੜੇ ਸਾਰੇ ਐਸੇ ਲੋਕ ਆ ਕਿ ਜਿਨ੍ਹਾਂ ਕੋਲ ਬਹੁਤ ਸਾਰਾ ਪੈਸਾ, ਬੜਾ ਧਨ ਦੌਲਤ ਆ, ਪਰ ਕੀ ਉਹ ਖੁਸ਼ ਆ? ਅਤੇ ਜੇ ਉਹ ਖੁਸ਼ ਨਹੀਂ, ਫਿਰ ਉਹ ਕਾਮਯਾਬ ਕਿੱਦਾਂ? ਅਤੇ ਜੇ ਫਿਰ ਖੁਸ਼ੀ ਅਤੇ ਕਾਮਯਾਬੀ ਦੋ ਅਲੱਗ ਅਲੱਗ ਚੀਜ਼ਾਂ ਆ, ਅਤੇ ਅਸੀਂ ਫਿਰ ਉਹਦਾ ਇੱਕ ਡਾਇਆਮੀਟਰ ਸੈੱਟ ਕਰੀਏ, ਅਤੇ ਫਿਰ ਅਸੀਂ ਪੈਸੇ ਬਦਲੇ ਭੱਜਦੇ ਕਿਉਂ? ਜੇ ਖੁਸ਼ੀ ਅਤੇ ਕਾਮਯਾਬੀ, ਪੈਸਾ ਅਤੇ ਖੁਸ਼ੀ ਇੱਕ ਦੋ ਅਲੱਗ ਅਲੱਗ ਚੀਜ਼ਾਂ ਨੇ, ਜੇ ਪੈਸੇ ਵਾਲਾ ਬੰਦਾ ਖੁਸ਼ ਨਹੀਂ, ਤਾਂ ਹੋ ਸਕਦਾ ਕਿ ਇੱਕ ਰਿਕਸ਼ੇ ਵਾਲਾ ਵੀ ਸਾਡੇ ਤੋਂ ਜ਼ਿਆਦਾ ਖੁਸ਼ ਹੋਵੇ, ਅਤੇ ਹੋ ਸਕਦਾ ਕਿ ਇੱਕ ਬਿਲੀਅਨਰ ਬੰਦਾ ਵੀ ਖੁਸ਼ ਨਾ ਹੋਵੇ। ਅਤੇ ਕਾਮਯਾਬੀ ਦੀ ਪਰਿਭਾਸ਼ਾ ਜ਼ਰੂਰ ਦੱਸ ਕੇ ਜਾਇਓ। 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ, ਔਰ ਸਾਡੇ ਨਾਲ ਰਾਹੁਲ ਪ੍ਰਭਾਕਰ ਜੀ ਵੀ ਜੁੜੇ ਨੇ। ਰਾਹੁਲ ਜੀ, ਚਲੋ ਇੰਸ਼ੋਰੈਂਸ ਦੀ ਗੱਲ ਤਾਂ ਆਪਾਂ ਕਰ ਹੀ ਲੈਣੀ ਆ। ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕਾਮਯਾਬੀ ਅਸਲ ਵਿੱਚ ਕੀ ਹੁੰਦੀ ਹੈ ਤੁਹਾਡੇ ਹਿਸਾਬ ਨਾਲ, ਤੁਸੀਂ ਜਿੰਨਾ ਤੁਹਾਡਾ ਲਾਈਫ ਦਾ ਐਕਸਪੀਰੀਅੰਸ ਆ?
1: ਹਾਂਜੀ, ਮੈਂ ਤਾਂ ਕਹਾਂਗਾ ਕਿ ਹੈਲਥ, ਇਫ ਯੂ ਆਰ ਹੈਲਦੀ
0: ਜੀ,
1: ਤੇ ਦੈਟਸ ਬੀਇੰਗ ਸਕਸੈਸਫੁਲ। ਤੁਸੀਂ ਹੈਲਦੀ ਹੋ, ਲੌਂਗ ਟਰਮ ਜੀ ਰਹੇ ਹੋਗੇ,
0: ਵੈਰੀ ਗੁੱਡ,
1: ਦੈਟਸ ਆਈ ਥਿੰਕ ਹੈਲਥ ਇਜ਼ ਵੈਲਥ।
0: ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਗੱਲ ਇਹ ਆ। ਸੋ ਕਾਲ ਬਹੁਤ ਸਾਰੀਆਂ ਨੇ, ਸਾਰੇ ਹੋਲਡ ਰੱਖਿਓ, ਵਨ ਬਾਏ ਵਨ ਗੱਲਬਾਤ ਕਰਾਂਗੇ। ਅਤੇ ਟਿਕਟੋਕ 'ਤੇ ਵੀ ਬੜੇ ਸਾਰੇ ਸਰੋਤ ਸਾਡੇ ਨਾਲ ਜੁੜੇ ਹੋਏ ਨੇ, ਉਹ ਵੀ ਦੱਸ ਸਕਦੇ ਨੇ। ਸਭ ਤੋਂ ਪਹਿਲੀ ਕਾਲ ਲੈਂਦੇ ਜੀ ਅਮਰਜੀਤ ਸਿੰਘ ਹੋਣਾ ਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਜੀ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ। ਸਰ, ਸਤਿ ਸ਼੍ਰੀ ਅਕਾਲ ਜੀ।
2: ਪਹਿਲੀ ਪੌੜੀ ਹੈਗੀ, ਇਸ ਤੋਂ ਉੱਪਰ ਹੈ ਹੀ ਕੁਛ ਨੀ। ਜੇ ਖੁਸ਼ ਹੈਗੇ ਆ ਤਾਂ ਤੁਸੀਂ ਕਾਮਯਾਬ ਆ।
0: ਖੁਸ਼ ਰਹਿਣਾ,
2: ਖੁਸ਼ ਰਹਿਣਾ ਹੀ ਕਾਮਯਾਬੀ ਆ, ਇਸ ਤੋਂ ਵੱਧ ਕੁਛ ਨੀ ਹੈਗਾ। ਜੇ ਤੁਸੀਂ ਖੁਸ਼ ਨੀ ਹੈ ਤਾਂ ਤੁਹਾਡੇ ਕੋਲੇ ਮਿਲੀਅਨ ਡਾਲਰ ਵੀ ਹੋਵੇ, ਤੁਸੀਂ ਖੁਸ਼ ਨੀ ਹੈਗੇ ਤਾਂ ਕੱਖ ਵੀ ਨੀ ਹੈਗੇ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਨੈਕਸਟ ਕਾਲ 5053, ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ ਜੀ ਆਇਆਂ ਨੂੰ।
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਨੇ?
3: ਬਸ ਬਹੁਤ ਵਧੀਆ ਜੀ। ਇਹਦੀ ਸਿੱਧੀ ਪਰਿਭਾਸ਼ਾ ਤਾਂ ਕੋਈ ਹੋਰ ਹੀ ਰੱਖਦੀ ਨਾ
0: ਜੀ।
3: ਮਤਲਬ ਇੱਕ ਪੈਰਾਮੀਟਰ ਨਹੀਂ ਇਹਦਾ ਹੁੰਦਾ, ਇਹਦੇ ਪੈਰਾਮੀਟਰ ਕਾਫੀ ਜ਼ਿਆਦਾ ਹੈਗੇ ਆ। ਇਹਦੇ ਵਿੱਚ ਸਬਰ ਸੰਤੋਖ, ਜਿਹਨੂੰ ਆਪਾਂ ਕਹਿੰਦੇ ਹਾਂ ਸੈਟਿਸਫੈਕਸ਼ਨ, ਮਤਲਬ ਜੋ ਮਿਲਿਆ ਉਹਦੇ ਨਾਲ ਸਬਰ ਕਰਨਾ, ਨਾਲ ਨਾਲ ਅੱਗੇ ਵਧਣ ਲਈ ਕੋਸ਼ਿਸ਼ ਵੀ ਜਾਰੀ ਕਰਦੇ ਰਹਿਣਾ। ਆਪਣੇ ਜਿੱਥੇ ਸਮਾਜ ਰਹਿੰਦੇ ਆ ਉਹਨਾਂ ਵਾਸਤੇ ਵੀ ਕੁਛ ਕਰਨਾ
0: ਜੀ।
3: ਤੁਹਾਨੂੰ ਖੁਸ਼ੀ ਮਿਲਦੀ ਆ
0: ਜੀ ਸਰ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ
3: ਜੀ
0: ਮਾਫ ਕਰਨਾ ਤੁਹਾਡੀ ਕਾਲ ਮੈਂ ਤੋਂ ਡਿਸਕਨੈਕਟ ਹੋ ਗਈ ਤੁਸੀਂ ਕੁਛ ਕਹਿ ਰਹੇ ਸੀ ਮਾਫ ਕਰਨਾ ਦੁਬਾਰਾ ਕਾਲ ਅਗਲੀ ਕਾਲ ਵੱਲ ਚੱਲਦੇ ਹਾਂ ਜੀ ਸਰ ਸਤਿ ਸ੍ਰੀ ਅਕਾਲ 444444 ਤੁਸੀਂ ਆਉਣੇ ਹੋ ਜੀ
4: ਸਤਿ ਸ੍ਰੀ ਅਕਾਲ ਸਾਰਿਆਂ ਨੂੰ
0: ਸਤਿ ਸ੍ਰੀ ਅਕਾਲ ਸਰ ਜੀ ਆਇਆਂ ਨੂੰ ਕੀ ਹਾਲ ਚਾਲ
4: ਗੱਲ ਤੇ ਮਨ ਦੀ ਸੈਟੀਸਫੈਕਸ਼ਨ ਦੀ ਹੈ
0: ਹਮ
4: ਕਿੱਥੇ ਕਿ ਜਾ ਕੇ ਤੁਹਾਡਾ ਮਨ ਕਹਿੰਦਾ ਵੀ ਹਾਂ ਹੁਣ ਠੀਕ ਹੈ ਸਭ ਕੁਝ
0: ਜੀ
4: ਜੇ ਤੁਹਾਡੇ ਮਨ ਦੀ ਸੈਟੀਸਫੈਕਸ਼ਨ ਨਹੀਂ ਹੈ ਤੇ ਜੋ ਮਰਜ਼ੀ ਕਰ ਲਓ ਕਿਤੇ ਪਾਰ ਉਤਾਰਾ ਨਹੀਂ ਹੋਣਾ
0: ਜੀ
4: ਤੇ ਅਸਲ ਗੱਲ ਉੱਥੇ ਆ ਗਿਆ ਕਿ ਤੁਸੀਂ ਕਿੱਥੇ ਆਪਣੇ ਆਪ ਨੂੰ ਰੱਖਿਆ ਕਿ ਮੈਂ ਇੱਥੇ ਕਿ ਜਾ ਕੇ ਮੈਂ ਸਮਝਦਾ ਕਿ ਹੁਣ ਜੋ ਮੈਂ ਅਚੀਵ ਕਰਨਾ ਸੀ ਕਰ ਲਿਆ ਤੇ ਦੈਟਸ ਗੁੱਡ ਇਨਫ ਤੇ ਜੇ ਉਸ ਗੱਲ ਦਾ ਕੋਈ ਤੁਹਾਡਾ ਪੈਰਾਮੀਟਰ ਨਹੀਂ ਹੈ ਤਾਂ ਫਿਰ ਜਿੱਥੇ ਮਰਜ਼ੀ ਚੱਲ ਜਾਓ ਜੋ ਮਰਜ਼ੀ ਕਰ ਲਓ ਨਾ ਮਨ ਦੀ ਤਸੱਲੀ ਹੋਣੀ ਹੈ ਤੇ ਨਾ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਕਿ ਮੈਂ ਕੁਛ ਅਚੀਵ ਕਰ ਲਿਆ
0: ਜੀ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਬਾਕੀ ਦੀਆਂ ਕਾਲ ਥੋੜ੍ਹੀ ਜਿਹੀ ਬ੍ਰੇਕ ਤੋਂ ਬਾਅਦ ਲਵਾਂਗੇ ਕਾਲਾਂ ਆਈ ਨੋ ਕਿ ਤੁਸੀਂ ਆਪਣੇ ਆਪਣੇ ਸੁਝਾਵ ਦੇਣ 'ਚ ਬੜੇ ਮੈਨੂੰ ਲੱਗਦਾ ਕਿ ਇਹ ਨਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਕਿ ਅਸੀਂ ਕਾਮਯਾਬ ਹਾਂ ਅੱਛਾ ਮੈਂ ਇਹ ਤਾਂ ਪੁੱਛੀ ਨਹੀਂ ਤੁਹਾਨੂੰ ਕਿ ਤੁਸੀਂ ਕਾਮਯਾਬ ਹੋ ਤੁਸੀਂ ਖੁਸ਼ ਹੋ ਆਪਾਂ ਸਭ ਨੂੰ ਪੁੱਛਦੇ ਹਾਂ ਕਿ ਰਾਹੁਲ ਪ੍ਰਭਾਕਰ ਸਿੰਘ ਤੂੰ ਠੀਕ ਆ ਪੈਸੇ ਕਮਾ ਰਿਹਾ ਤੂੰ ਜਿਹੜੀ ਵੀ ਕੰਟਰੀ ਸੈੱਟ ਆ ਪੱਕਾ ਹੋ ਗਿਆ ਪਰ ਆਪਾਂ ਕਦੀ ਕਿਸੇ ਨੂੰ ਇਹ ਪੁੱਛੇ ਨਹੀਂ ਯਾਰ ਤੂੰ ਖੁਸ਼ ਆ ਹਾਲਾਂਕਿ ਸਾਡਾ ਪਹਿਲਾ ਸਵਾਲ ਇਹ ਆ ਕਿ ਜਿਸ ਇਨਸਾਨ ਨੂੰ ਚਾਹੇ ਤੁਹਾਡਾ ਭਰਾ ਆ ਦੋਸਤ ਆ ਮਿੱਤਰ ਆ ਆਪਾਂ ਨੂੰ ਇਹ ਪੁੱਛੇ ਯਾਰ ਤੂੰ ਖੁਸ਼ ਆ ਅੱਜ ਕੱਲ੍ਹ ਇਹ ਤਾਂ ਕੋਈ ਪੁੱਛਦਾ ਹੀ ਨਹੀਂ ਆ ਕਿ ਤੂੰ ਖੁਸ਼ ਆ ਆਪਾਂ ਇਹ ਪੁੱਛਦੇ ਹਾਂ ਕਿ ਭਾਈ ਪੱਕਾ ਹੋ ਗਿਆ ਸਿਟੀਜ਼ਨ ਹੋ ਗਿਆ ਗੱਡੀ ਲੈ ਲਈ ਘਰ ਲੈ ਲਿਆ ਕਿੰਨੇ ਕੁ ਪੈਸੇ ਜੋੜ ਲਏ ਪਰ ਕਦੀ ਆਪਾਂ ਇਹ ਪੁੱਛਿਆ ਹੀ ਨਹੀਂ ਕਿ ਯਾਰ ਤੂੰ ਖੁਸ਼ ਆ ਅਸਲ ਜਿਹੜਾ ਸਾਡੀ ਡੈਸਟੀਨੇਸ਼ਨ ਆ ਨਾ ਉਹ ਹੈਪੀਨੈਸ ਆ ਅਤੇ ਹੈਪੀਨੈਸ ਦੇ ਵਿੱਚ ਬੜੀਆਂ ਸਾਰੀਆਂ ਜਿਵੇਂ ਪ੍ਰਭਾਕਰ ਸਾਹਿਬ ਨੇ ਦੱਸਿਆ ਕਿ ਹੈਲਥ ਅਸੀਂ ਜਦੋਂ ਅਰਦਾਸ ਕਰਦੇ ਹਾਂ ਨਾ ਤਾਂ ਅਸੀਂ ਤੰਦਰੁਸਤੀ ਮੰਗਦੇ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਕਿ ਸਾਰੇ ਚੜ੍ਹਦੀ ਕਲਾ 'ਚ ਰਹਿਣ ਉਹਦੇ ਵਿੱਚ ਕੋਈ ਹਿੰਦੂ ਮੁਸਲਿਮ ਸਿੱਖ ਈਸਾਈ ਕੋਈ ਨਹੀਂ ਸਭ ਸਰਬੱਤ ਐਵਰੀਵਨ ਸੋ ਜੇ ਤੁਸੀਂ ਹੈਲਥੀ ਹੋ ਤਾਂ ਆਈ ਥਿੰਕ ਤੁਸੀਂ ਖੁਸ਼ੀ ਦੇ ਆਸ ਪਾਸ ਪਹੁੰਚ ਸਕਦੇ ਹੋ ਅਤੇ ਨਹੀਂ ਤਾਂ ਬਥੇਰੇ ਨੇ ਇੱਥੇ ਮਿਲੀਅਨ ਡਾਲਰ ਵਾਲੇ ਬਿਲੀਅਨ ਡਾਲਰਸ ਵਾਲੇ ਜਿਹੜੇ ਪਹਿਲਾਂ ਤੁਹਾਡਾ ਖੂਨ ਚੂ ਚੂਸ ਪੈਸਾ ਕਮਾਉਂਦੇ ਆ ਫਿਰ ਉਸੇ ਪੈਸੇ ਨੂੰ ਡੋਨੇਟ ਕਰਦੇ ਆ ਬੜੇ ਨੇ ਸੋ ਗੱਲ ਖੁਸ਼ੀ ਦੀ ਆ ਅਤੇ ਤੰਦਰੁਸਤੀ ਅਤੇ ਹੈਪੀਨੈਸ ਇਹ ਵੀ ਦੋ ਇੱਕ ਅਹਿਮ ਵਿਸ਼ੇ ਨੇ ਖੁਸ਼ੀ ਦੇ ਸੋ 905-673-3337 ਇੱਕ ਕਾਲ ਹੋਰ ਲੈ ਲਈਏ ਜੀ ਸਰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ
5: ਬਸ ਠੀਕ ਠਾਕ ਜੀ ਮੈਂ ਕਿਹਾ ਜਿਵੇਂ ਤੁਸੀਂ ਪੁੱਛਿਆ ਵੀ ਪੁੱਛਦੇ ਹਾਂ ਆਪਾਂ ਵੀ ਹੋਰ ਵੀ ਸੈੱਟ ਹੋ ਗਏ ਜੀ ਪੈਸਾ ਪੂਸਾ ਕਮਾ ਲਿਆ ਅੱਜ ਕੱਲ੍ਹ ਤਾਂ ਪੁੱਛਦੇ ਨੀ ਜੀ ਆਹ ਗੱਲਾਂ ਕੋਈ
0: ਫਿਰ ਕੀ ਪੁੱਛਦੇ ਜੀ
5: ਗੱਲ ਹੀ ਨੀ ਕਰਦਾ ਜੀ ਹੁਣ ਤਾਂ ਕੋਈ
0: ਅੱਛਾ ਇਹ ਵੀ ਇੱਕ ਬੜਾ ਵੱਡਾ ਪੁਆਇੰਟ ਆ
5: ਹਾਂਜੀ
0: ਇਹ ਵੀ ਇੱਕ ਬੜਾ ਵੱਡੀ ਤਰਾਸਦੀ ਆ ਸਾਡੀ ਅਸੀਂ ਗੱਲਾਂ ਕਰਨ ਨੂੰ ਹਟ ਗਏ ਆ
5: ਅਸੀਂ ਤਾਂ ਗੱਲਾਂ ਕਰਨੇ ਹਟ ਗਏ ਤਾਂ ਨਾ ਹੁਣ ਤਾਂ ਇਸ਼ਾਰੇ ਕਹਿ ਲਓ ਜਾਂ ਤੁਸੀਂ ਮੋਬਾਈਲਾਂ ਤੇ ਲਾਈਕ ਲੂਕ ਕਰਨ ਜੋਗੇ ਰਹਿ ਗਏ ਜੀ
0: ਵੈਸੇ ਬੜੇ ਖੂਬ ਤੁਸੀਂ ਚੇਤਾ ਕਰਾਇਆ ਕਿ ਜਦੋਂ ਚਿੱਠੀਆਂ ਸੀ ਜਦੋਂ ਫੋਨ ਕਰਨ ਤੇ ਪੈਸੇ ਲੱਗਦੇ ਸੀ ਉਦੋਂ ਅਸੀਂ ਪੁੱਛਦੇ ਸਾਂ ਅੱਜ ਅਸੀਂ ਹਟ ਗਏ ਆ ਸਰ ਕੋ ਫ੍ਰੀ ਹੋ ਗਿਆ ਹਟ ਗਏ ਸੀ
5: ਬਿਲਕੁਲ ਜੀ ਬਾਕੀ ਦੂਜੀ ਗੱਲ ਸੰਧੂ ਸਾਹਿਬ ਕੀ ਹੈਗੀ ਆ ਜਿਵੇਂ ਆਪਾਂ ਕਹਿੰਦੇ ਨਾ ਸੰਤੁਸ਼ਟੀ ਕਹਿ ਲਈਏ ਜਾਂ ਆਪਾਂ ਕਹਿ ਲਈਏ ਵੀ ਤੁਸੀਂ ਕਹਿ ਲਓ ਵੀ ਆਪਦੇ ਸੁਪਨੇ ਵੀ ਘੱਟ ਰੱਖਣੇ ਕਹਿ ਲਓ ਜਾਂ ਇੱਕ ਦਾਇਰੇ ਚ ਕਹਿ ਲਓ ਜੋ ਮਰਜ਼ੀ ਕਹਿ ਲਓ ਜੀ ਇਹ ਨਾ ਇਨਸਾਨ ਕਦੇ ਮੈਨੂੰ ਤਾਂ ਲੱਗਦਾ ਨੀ ਜੀ ਕਦੇ ਕਿਸੇ ਦੇ ਮੁੱਕਦੇ ਆ ਇਹ ਆ ਦੇਖ ਲਓ ਆਪਾਂ 15,000 ਕਿਲੋਮੀਟਰ ਦੇ ਤੁਰੇ ਫਿਰਦੇ ਹਾਂ ਠੀਕ ਹੈ ਨਾ ਜੀ ਘਰ ਬਾਰ ਮੈਨੂੰ ਲੱਗਦਾ ਨੀ ਵੀ ਕੋਈ ਆਪਾਂ ਨੂੰ ਸੁਣਦਾ ਹੋਊਗਾ ਵੀ ਜੇ ਕਿਸੇ ਦਾ ਘਰ ਬਾਰ ਉੱਥੇ ਕੋਈ ਗਹਿਣੇ ਹੋਊਗਾ ਜਾਂ ਕਹਿ ਲਓ ਵੀ ਤੁਸੀਂ ਕੋਈ ਉਹਦਾ ਕੋਈ ਕਿਸ਼ਤ ਦਿੰਦਾ ਹੋਊਗਾ ਵੀ ਬਹੁਤ ਟਾਵਾਂ ਟੱਲਾ ਹੀ ਕੋਈ ਹੋਊਗਾ ਨਹੀਂ ਤਾਂ ਨਾ ਤੇ ਹੁਣ ਇੱਥੇ ਦੇਖ ਲਓ ਆਪਣੇ
0: ਜੀ
5: ਹੈ ਨਾ ਵੀ ਕਹਿਣ ਦਾ ਭਾਵ ਜੀ ਵੀ ਇਹ ਨਾ ਆਪਾਂ ਕੋਈ ਦਾਇਰਾ ਹੈ ਨੀ ਗਾ ਆਪਣਾ ਹੁਣ ਜਿਵੇਂ ਇਦੋਂ ਵੀ ਗਾਹ ਜਾਣ ਨੂੰ ਫਿਰਦੇ ਆ ਆਪਾਂ
0: ਅੱਛਾ ਰੁਕਿਆ ਜੇ ਵੀ ਨਹੀਂ ਆ
5: ਬਿਲਕੁਲ
0: ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਬੜੀ ਕੀਮਤੀ ਗੱਲਾਂ ਨੇ ਇਹ, ਅਸੀਂ ਕਰਦੇ ਨੀ, ਔਰ ਬੜੀ ਖੂਬ ਗੱਲ। ਜੌਨ ਮਸੀਹ ਅੰਕਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਵੀ ਆਉਣੇ ਰਹੋ, ਆਈ ਥਿੰਕ ਤੁਹਾਡੀ ਕਾਲ ਕੱਟੀ ਗਈ। ਚਲੋ ਸਰਪੰਚ ਸਾਹਿਬ ਤੁਸੀਂ ਆ ਜਾਓ। ਕੁਲਦੀਪ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
6: ਸਤਿ ਸ਼੍ਰੀ ਅਕਾਲ ਮਹਾਰਾਜ ਸਿੰਘ ਸਾਹਿਬ, ਕੀ ਹਾਲ ਜੀ?
0: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
6: ਵੇਖੋ ਜੀ, ਤੁਹਾਡਾ ਸਵਾਲ ਹੈ ਨਾ, ਜਿੰਨਾ ਦੇ ਪਹਿਲਾਂ ਜਿਵੇਂ ਸ਼ੁਰੂ ਹੁੰਦਾ ਵਾ, ਕਿਸੇ ਨੇ ਕਿਹਾ ਤੁਹਾਨੂੰ
0: ਜੀ
6: ਤੁਸੀਂ ਚਾਹ ਨਾ ਬੜੀ ਜ਼ਿਆਦੀ ਆ, ਚਲੋ ਜਿਵੇਂ ਇੱਥੋਂ ਯਾਰ ਬਾਹਰ ਜਾ ਕੇ ਫਿਰ ਵੀ ਕੋਈ ਨਾ ਕੋਈ ਕਰ ਲਾਂ ਗਿਆ ਚੀਜ਼ ਹੋ ਜੂਗੀ, ਪਰ ਰਿਐਲਿਟੀ ਇੱਥੇ ਆ ਕੇ ਪਤਾ ਲੱਗਦਾ ਕਈ ਬੰਦੇ ਨੂੰ। ਚਲੋ ਦੱਸੀਦਾ, ਜੇ ਮੰਨ ਲਓ ਕਿਸੇ ਨੂੰ ਨਾ ਕੋਈ ਨਾਰਾਜ਼ ਹੁੰਦਾ ਵਾ, ਤੇਰਾ ਮੁੰਡਾ ਨੇ ਬਾਹਰ ਬੈਠਾ, ਤੂੰ ਮਤਲਬ ਸਾਨੂੰ ਬੜਾ ਮਤਲਬ ਜਾ ਮਤਾ ਦਿੰਦਾ ਹੈ, ਉਹਨੂੰ ਤੈਨੂੰ ਸੱਦ ਲੈਂਦਾ
0: ਜੀ,
6: ਕਈ ਕੁਛ ਮਤਲਬ ਸੁਣ ਨੂੰ ਮਿਲ ਜਾਂਦਾ। ਠੀਕ ਹੈ ਜੀ?
0: ਨਹੀਂ ਬਿਲਕੁਲ ਜੀ, ਤੁਸੀਂ
6: ਗੱਲ ਸਾਹਿਬ ਇਹ ਗੱਲ ਆਉਂਦੀ ਆ ਵੀ ਥੱਲੇ ਨੂੰ ਵੇਖ ਕੇ ਗੁਜ਼ਾਰਾ ਵਾ, ਜਿਵੇਂ ਮੰਨ ਲਓ ਜੇ ਮਤਲਬ ਸਬਰ ਸੰਤੋਖ ਜਿਹਨੂੰ ਕਹਿ ਲਈਏ ਆਪਾਂ, ਜੇ ਉੱਪਰ ਨੂੰ ਵੇਖਦੇ ਹਾਂ ਫਿਰ ਤਾਂ ਬੜਾ ਕੁਛ ਆ
0: ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਬਹੁਤ ਸਾਰੀਆਂ ਕਾਲਜ ਨੇ, ਇਹ ਤਾਂ ਕੱਲ ਉਹ ਬਣ ਗਈ ਕਿ ਹੁਣ ਮੈਂ ਕਿਹਦਾ ਕਿਹਦਾ ਮਾਣ ਰੱਖਾਂ। ਸਾਰੇ ਬੜੇ ਪਿਆਰੇ ਸਤਿਕਾਰੇ ਨੇ। ਨਵਰੂਪ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਕੀ ਹਾਲ ਚਾਲ? ਚੜ੍ਹਦੀ ਕਲਾ ਵੀਰੇ, ਚੜ੍ਹਦੀ ਕਲਾ, ਆਲ ਗੁੱਡ।
7: ਹਰ ਕੋਈ ਤੇ ਆਪਣੇ ਤੋਂ ਗਾਹ ਦਾ ਬਣਿਆ ਹੁੰਦਾ, ਪਹਿਲੀ ਗੱਲ ਤੇ ਸੋਸ਼ਲ ਮੀਡੀਆ ਕਰਕੇ। ਤੁਸੀਂ ਕਿਹਾ ਪਹਿਲਾਂ ਫ੍ਰੀ ਹੀ ਸਾਰੇ ਜਣੇ ਪੁੱਛਦੇ ਸੀਗੇ,
0: ਹਰ
7: ਨਵਾਂ ਬ੍ਰਾਂਡ ਪਾ ਕੇ ਹਨਾ, ਤੇ ਉਹ ਬੰਦਾ ਕਹਿੰਦਾ ਯਾਰ ਕਿੰਨੂ ਹੀ ਕੀ ਲਾਉਣਾ ਇਹਨੂੰ ਹਨਾ, ਤੇ ਮਤਲਬ ਕੀ ਕੀ ਪੁੱਛਣਾ ਵਾ ਵੀ ਇਹਨੇ ਫੁਕਰੀ ਛੱਡਣੀ ਗਾੜੀਓ ਜਾਂ ਉੱਤੋਂ ਦੀ ਗੱਲ ਵੱਡੀ ਦੱਸਣੀ ਆ ਹਨਾ, ਉਹ ਬੰਦਾ ਹੀ ਫਿਰ ਭਾਜੀ। ਇਸ ਕਰਕੇ ਮੈਨੂੰ ਲੱਗਦਾ ਵਾ ਫਰਕ ਪੈਣੇ ਸ਼ੁਰੂ ਹੋ ਗਏ ਮਨਾਂ ਚ
0: ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਆਈ ਥਿੰਕ ਤੁਸੀਂ ਵੀ ਕਿਤੇ ਨਾ ਕਿਤੇ ਹੈ ਤਾਂ ਸੱਚਾਈ ਆ, ਪਰ ਅਸੀਂ ਮੰਨਦੇ ਕਿੱਥੇ ਆ?
7: ਹਾਂਜੀ ਮੰਨਦੇ ਨੀ ਭਾਜੀ
0: ਜੀ। ਬਿਲਕੁਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਇੱਕ ਖੁਸ਼ਖਬਰੀ ਦਈਏ ਤੁਹਾਨੂੰ। ਖੁਸ਼ਖਬਰੀ ਇਹ ਆ ਕਿ ਕਦੀ ਤੁਸੀਂ ਸੋਚਿਆ ਹੋ ਕਿ ਲੈਣ ਗਏ ਹੋ ਤੁਸੀਂ ਆਲੂ ਗੰਢੇ, ਲੈਣ ਗਏ ਹੋ ਤੁਸੀਂ ਘਰ ਦੀ ਗਰੋਸਰੀ, ਉੱਥੋਂ ਤੁਸੀਂ ਇੰਡੀਆ ਵਾਲਾ ਰੋਇਲ ਐਨਫੀਲਡ ਬੁਲਟ ਲੈ ਕੇ ਆ ਜਾਓ, ਹੋ ਸਕਦਾ ਇਦਾਂ। ਸੁਣੋ,
8: ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
9: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾ ਵਿੱਚ ਐਂਟਰੀ ਪਾਓ, ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਐਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
8: ਵਿਜ਼ਿਟ ਅਨਾਜ ਮਾਰਟ, 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਟਨ। ਕਾਲ 905-928-8557।
0: ਸੋ ਬਿਲਕੁਲ ਜੀ, ਤੁਸੀਂ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਹੋ ਰਹੀ ਆ 19 ਸਪਟੈਂਬਰ ਨੂੰ, ਯਾਨੀ ਕਿ ਪਰਸੋਂ। ਤੁਸੀਂ $100 ਦੀ ਅੱਜ ਚਲੇ ਜਾਓ, ਤੁਸੀਂ ਕੱਲ੍ਹ ਚਲੇ ਜਾਓ, $100 ਦੀ ਸ਼ੋਪਿੰਗ ਕਰਨੀ ਆ, ਔਰ ਨਾਲ ਤੁਸੀਂ ਇੱਕ ਕੂਪਨ ਪਾ ਕੇ ਆਉਣਾ, ਬਹੁਤ ਸਾਰੇ ਪ੍ਰਾਈਜ਼ਸ, ਕਿਉਂਕਿ ਗ੍ਰੈਂਡ ਓਪਨਿੰਗ ਸਪੈਸ਼ਲ ਉਹਨਾਂ ਨੇ ਨਾ, ਇੱਕ ਨਹੀਂ ਬਹੁਤ ਸਾਰੇ ਨਾਮ ਨੇ। ਤੁਸੀਂ ਬਸ $100 ਦੀ ਸ਼ੋਪਿੰਗ ਕਰਨੀ ਆ, ਕੂਪਨ ਪਾ ਕੇ ਆ ਜਾਓ, ਨੈਵਰ ਨੋਸ, ਬੀ ਪੋਜ਼ਿਟਿਵ। ਬੁਲਟ ਮੋਟਰਸਾਈਕਲ ਆ ਜਾਏ ਨਾਲ ਤੁਹਾਡੇ $100 ਦੀ ਸ਼ੋਪਿੰਗ ਦੇ ਨਾਲ। ਸ਼ੋਪਿੰਗ ਤਾਂ ਵੈਸੇ ਵੀ ਆਪਾਂ ਕਰਨੀ ਆ, ਤੀਜੇ ਦਿਨ ਕੁਛ ਨਾ ਕੁਛ ਮੁੱਕਿਆ ਰਹਿੰਦਾ, ਤੇ ਤੁਸੀਂ ਜ਼ਰੂਰ ਪਹੁੰਚੋ ਅਨਾਜ ਮਾਰਟ। ਇਹ ਏਅਰਪੋਰਟ ਅਤੇ ਮੇਫੀਲਡ ਵਾਲੇ ਇੰਟਰਸੈਕਸ਼ਨ 'ਤੇ ਨੇ, 6141 ਮੇਫੀਲਡ ਰੋਡ, ਯੂਨਿਟ 42 ਦੇ ਵਿੱਚ। ਸੋ ਤੁਸੀਂ ਪਹੁੰਚ ਕੇ ਰੇਡੀਓ ਡਾਨ ਦਾ ਰੈਫਰੈਂਸ ਵੀ ਦੇ ਦਿਓ, 905-928-8557, 905-928-8557। ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਹੋ ਰਹੀ ਆ, ਸੋ ਪਹੁੰਚੋ, $100 ਦੀ ਸ਼ੋਪਿੰਗ ਜਿੱਤ ਸਕਦੇ ਹੋ। ਬਹੁਤ ਸਾਰੇ ਇਨਾਮ, ਇਕੱਲਾ ਬੁਲਟ ਮੋਟਰਸਾਈਕਲ ਨਹੀਂ, LED TV ਨੇ, ਏਅਰ ਫਰਾਇਰ ਨੇ, ਹੋਰ ਬੜੇ ਸਾਰੇ ਦਿਲਚਸਪ ਇਨਾਮ ਨੇ। ਸੋ 19 ਸਪਟੈਂਬਰ ਹੀ ਆ, ਮੈਂ ਕੁਛ ਹੋਰ ਤਾਂ ਨਹੀਂ ਕਹਿਤਾ। ਸੋ ਬਿਲਕੁਲ 19 ਸਪਟੈਂਬਰ, ਪਰਸੋਂ, ਆਫਟਰ ਟੁਮਾਰੋ, ਸੋ ਗ੍ਰੈਂਡ ਓਪਨਿੰਗ ਹੋ ਰਹੀ, ਪਰ ਸਟੋਰ ਖੁੱਲ੍ਹਿਆ ਹੋਇਆ ਆ, ਤੁਸੀਂ ਜਾਓ ਸ਼ੋਪਿੰਗ ਸ਼ੁਰੂਆਤ ਕਰੋ, ਤੁਸੀਂ $100 ਦਾ ਕੂਪਨ ਪਾ ਕੇ ਆਓ। ਸੋ ਬਹੁਤ ਸਾਰੀਆਂ ਕਾਲਜ ਨੇ, ਮੈਂ ਕਾਲਜ ਲਊਂਗਾ, ਗੱਲਾਂ ਬਾਤਾਂ ਕਰੂੰਗਾ, ਕਿਉਂਕਿ ਅੱਜ ਜਿਹੜੀ ਗੱਲ ਉਹ ਬਹੁਤ ਜ਼ਰੂਰੀ ਆ, ਸਾਡੇ ਨਾਲ ਜੁੜੀ ਹੋਈ ਆ, ਸਾਡੀ ਖੁਸ਼ੀ ਨਾਲ ਜੁੜੀ ਹੋਈ ਗੱਲਬਾਤ ਆ। ਸੋ ਟਿਕਟੋਕ 'ਤੇ ਬਹੁਤ ਸਾਰੇ ਸਾਡੇ ਭੈਣ ਭਰਾ, ਸਾਡੇ ਬ੍ਰਦਰ ਸਿਸਟਰ, ਬਸ ਉਹ ਬਣਾ ਕੇ ਰੱਖਿਓ ਜਿਹੜੀ ਆਪਣੀ ਹੁੰਦੀ ਹੈ ਨਾ ਮਤਲਬ ਚੰਗੀਆਂ ਗੱਲਾਂ ਕਰਨੀਆਂ, ਬਸ ਉਲਟਾ ਸਿੱਧਾ ਨਾ ਕੁਛ ਬੋਲਿਓ, ਮੇਰਾ ਧਿਆਨ ਵੀ ਹੈ ਨਹੀਂ ਅੱਜ। ਸੋ ਇਹ ਤਾਂ ਟਿਕਟੋਕ 'ਤੇ ਕਿਤੇ ਗਾਲਾਂ ਬਹੁਤ ਕੱਢਦੇ ਆ, ਪਤਾ ਨਹੀਂ ਕਿੱਥੋਂ ਕੋਈ ਦੁਖੀ ਹੋਇਆ ਬੰਦਾ ਆਉਂਦਾ ਬਸ ਕੁਛ ਵੀ ਬੋਲ ਕੇ ਚਲਾ ਜਾਂਦਾ। ਪਰ ਮੈਨੂੰ ਲੱਗਦਾ ਕਿ ਜਿੰਨੇ ਮੇਰੀ ਵਾਲ ਦੇ ਨਾਲ ਮੇਰੀ ਟਿਕਟੋਕ 'ਤੇ ਜੁੜੇ ਹੋਏ ਨੇ, ਬਹੁਤ ਸਾਰੇ ਬੜੇ ਸੂਝਬੂਝ ਵਾਲੇ ਸੱਜਣ ਮਿੱਤਰ ਨੇ, ਸਾਰੇ ਬਹੁਤ ਹੀ ਲਿਆਕਤ ਵਾਲੇ ਨੇ, ਅਤੇ ਬਹੁਤ ਪਿਆਰ ਬਹੁਤ ਸਤਿਕਾਰ ਸਾਰਿਆਂ ਨੂੰ, ਅਤੇ ਆਪਾਂ ਜ਼ਰੂਰ ਗੱਲਾਂ ਬਾਤਾਂ ਕਰਾਂਗੇ। ਬਸ ਮੈਨੂੰ 20-25 ਮਿੰਟ ਹੋਰ ਦੇ ਦਿਓ, ਉਸ ਤੋਂ ਬਾਅਦ ਆਪਾਂ ਬੈਕ ਟੂ ਬੈਕ ਲਾਈਵ ਚੱਲਾਂਗੇ ਟਿਕਟੋਕ 'ਤੇ, ਔਰ ਉਸ ਤੋਂ ਬਾਅਦ ਆਪਾਂ ਅੱਜ ਦੀ ਗੱਲਬਾਤ ਵੱਲ ਆਈਏ। ਪ੍ਰਹਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਔਰ ਹੋਲਡ ਰੱਖਿਓ ਥੋੜ੍ਹਾ ਚਿਰ। ਆਟੋ ਅਤੇ ਹੋਮ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹਾਂ। ਮੈਂ ਤਾਂ ਆਪਣੀ ਆਟੋ ਇੰਸ਼ੋਰੈਂਸ ਕਟਵਾ ਲੈਣੀ ਹੈ ਰਾਹੁਲ ਜੀ ਨੂੰ ਕਹਿ ਕੇ ਸਿਫਾਰਿਸ਼ ਪਵਾ ਕੇ, ਅਤੇ ਤੁਹਾਨੂੰ ਵੀ ਇੱਕ ਮੌਕਾ ਦੇ ਰਿਹਾ, ਤੁਹਾਡੀ ਰੀਨਿਊਲ ਆਉਣ ਵਾਲੀ ਆ। ਜੇ ਤੁਹਾਡੇ ਘਰ ਦੋ ਗੱਡੀਆਂ ਖੜੀਆਂ, ਘਰ ਦੀ ਅਤੇ ਆਟੋ ਦੀ ਬੰਡਲ ਬਣਾ ਕੇ ਨਾ ਤੁਹਾਨੂੰ ਇੰਸ਼ੋਰੈਂਸ ਕਰਕੇ ਰਾਹੁਲ ਜੀ ਗਰੰਟੀਡ ਤੁਹਾਡੇ $1,000 ਬਚਾ ਕੇ ਦੇਣਗੇ। 437-604-5093 ਤੁਹਾਡਾ $100 ਵੀ ਬਚ ਗਿਆ ਅਤੇ ਤੁਹਾਡੇ $1,200 ਬਚ ਗਏ। ਰਾਹੁਲ ਜੀ ਮੈਂ ਸਹੀ ਕਿਹਾ ਜੀ?
1: ਬਿਲਕੁਲ ਜੀ ਬਿਲਕੁਲ।
0: ਜੇ ਆਪਾਂ $100 ਦੀ ਸ਼ੇਵਿੰਗ ਕਰ ਲਈ ਆਪਾਂ ਮੰਥਲੀ, ਅਤੇ ਆਪਣਾ $1,200 ਬਚ ਗਿਆ, ਅਤੇ ਜੇ ਆਪਾਂ ਇਹ ਕਹਿੰਦੇ ਕਿ $1,000 ਦੀ ਤੁਹਾਡੀ ਸੇਵਿੰਗ ਹੋ ਰਹੀ ਹੈ, ਕਿਤੇ ਗਲਤ ਤਾਂ ਨਹੀਂ?
1: ਨਹੀਂ ਜੀ ਬਿਲਕੁਲ।
0: ਤੁਸੀਂ ਕਰਵਾਈ ਆ ਵੈਸੇ, ਜਦੋਂ ਆਪਾਂ ਸੇਵਿੰਗ ਦੀ ਗੱਲ ਕਰਦੇ ਹਾਂ ਤੁਸੀਂ ਆਪਣੇ ਰੀਸੈਂਟਲੀ, ਕਿਉਂਕਿ ਇੰਸ਼ੋਰੈਂਸ ਤਾਂ ਬਹੁਤ ਹਾਈ ਨੇ, ਰੀਸੈਂਟਲੀ ਤੁਸੀਂ ਕਿੰਨੀ ਕੁ ਸੇਵਿੰਗ ਕਰਵਾਈ ਆ, ਕਿਸੇ ਤੁਹਾਨੂੰ ਕਾਲ ਆਈ ਹੋਵੇ ਅਤੇ ਕਿੰਨੀ ਕੁ ਸੇਵਿੰਗ ਤੁਸੀਂ ਕਰਵਾਈ ਆ?
1: ਦੇਖੋ ਜੀ, ਮੋਟਾ ਮੋਟੀ ਜ਼ਿਆਦਾਤਰ ਨਾ ਅਵੇਅਰਨੈਸ ਦੀ ਕਮੀ ਹੈ ਜਿਹੜੀ ਮੈਂ ਕਿਹਾ, ਅਤੇ ਲੋਕੀ ਕੀ ਕਰਦੇ ਨੇ, ਇੱਕ ਕਾਰ ਕਰਾ ਲਈ ਜੀ ਅਵੀਵਾ ਤੋਂ, ਇੱਕ ਕਾਰ ਕਰਾ ਲਈ ਜੀ ਫਲਾਣੇ ਤੋਂ, ਇੱਕ ਕਾਰ ਕਰਾ ਲਈ ਇੱਥੇ, ਇੱਕ ਕਾਰ ਕਰਾ ਲਿਆ ਉੱਥੇ, ਅਤੇ ਜਿਹੜੇ ਮੇਜਰ ਜਿਹੜੀ ਸੇਵਿੰਗ ਹੈਗੀ ਉਹ ਬੰਡਲ ਦੇ ਨਾਲ ਹੈ, 23-30% ਸੇਵਿੰਗ ਬੰਡਲ ਦੇ ਨਾਲ ਹੈ। ਅਤੇ ਇਫ ਯੂ ਡੂ ਵਨ ਇੰਸ਼ੋਰੈਂਸ ਅੰਡਰ 1%, ਇੱਕ ਤਾਂ ਤੁਹਾਡਾ ਇੱਕ ਬੰਦਾ ਹੋ ਗਿਆ, ਤੁਸੀਂ ਕਾਲ ਕੀਤਾ ਮੇਰੀ ਆਹ ਗੱਡੀ ਜੀ ਚਲੀ ਗਈ ਹੈ, ਆਹ ਗੱਡੀ 'ਤੇ ਕਲੇਮ ਹੈ, ਯੂ ਹੈਵ 1% ਟੂ ਕੰਟੈਕਟ। ਦੂਜਾ 30% ਲਾ ਲਓ, 6,000 ਦਾ 30% ਕਿੰਨਾ ਹੋ $1,800, ਤਾਂ ਮੇਰੀ ਜੇ ਮੇਜਰ ਸੇਵਿੰਗ ਜਿਹੜੀ ਹੋਈ ਹੈ ਮੇਰੇ ਕਲਾਇੰਟਾਂ ਲਈ ਉਹ 1,800 to 2,000 ਦੇ ਵਿੱਚ ਵਿੱਚ ਹੈਗੀ।
0: ਸੋ ਆਪਾਂ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਇੰਸ਼ੋਰੈਂਸ ਬਹੁਤ ਹਾਈ ਨੇ, ਉਹਦਾ ਕਾਰਨ ਕੀ ਹੈ, ਮਤਲਬ ਇੰਸ਼ੋਰੈਂਸ ਦਿਨ ਬ ਦਿਨ ਵੱਧਦੀਆਂ ਕਿਉਂ ਜਾ ਰਹੀਆਂ?
1: ਵੱਧਦੀ ਸਰ, ਇਹਦੇ ਕਾਫੀ ਕਾਰਨ ਨੇ। ਇੱਕ ਤਾਂ ਕਲੇਮਸ, ਬਹੁਤ ਜ਼ਿਆਦਾ ਕਲੇਮਸ ਆਏ ਨੇ ਲਾਸਟ 10 ਈਅਰਸ 'ਚ, ਰਿਕਾਰਡ ਬ੍ਰੇਕਿੰਗ ਕਲੇਮਸ ਹੈਗੇ ਨੇ, ਚਾਹੇ ਉਹ ਗੱਡੀਆਂ ਦੀ ਚੋਰੀ ਹੋ, ਚਾਹੇ ਤੁਸੀਂ ਦੇਖੇ ਹੀ ਹੈ ਬ੍ਰੈਂਪਟਨ ਦੇ ਸੜਕਾਂ 'ਤੇ, ਚਾਹੇ ਐਕਸੀਡੈਂਟ ਹੋਵੇ, ਅਤੇ ਉਸ ਕਾਰਨ ਆਫਕੋਰਸ ਐਵਰੀਬਡੀ ਹੈਜ਼ ਟੂ ਬੇਅਰ ਦੈਟ, ਹੈ ਨਾ? ਅਤੇ ਇੱਕ ਤਾਂ ਉਹ ਚੀਜ਼ ਹੈਗੀ, ਦੂਜੀ ਅਗੇਨ ਸਾਡੇ ਕਮਿਊਨਿਟੀ ਜਿਹੜੀ ਹੈਗੀ, ਜਿਹੜੀ ਹਿੰਦੀ ਪੰਜਾਬੀ ਸਪੀਕਿੰਗ ਕਮਿਊਨਿਟੀ ਹੈਗੀ, ਇਹਦੇ ਵਿੱਚ ਨਾ ਅਵੇਅਰਨੈਸ ਨਹੀਂ ਹੈਗੀ, ਅਸੀਂ ਨਾ ਬਹੁਤ ਜ਼ਿਆਦਾ ਜਦੋਂ ਕਹਿ ਲਓ ਟਰੱਸਟ ਕਰਦੇ ਨੇ, ਲਾਈਕ ਕਿਸੇ ਨੇ ਕਿਹਾ ਹਾਂਜੀ ਭਾਜੀ ਮੇਰੇ ਨਾਲ $100 ਦੀ ਇੰਸ਼ੋਰੈਂਸ ਹੈਗੀ
0: ਜੀ,
1: ਨਾ ਦੇਖਿਆ ਨਾ ਪਾਲਿਆ, ਜਸਟ ਇੰਸ਼ੋਰੈਂਸ ਕਰ ਦਿਓ। ਬਟ ਇੰਸ਼ੋਰੈਂਸ ਇਜ਼ ਅ ਵੈਰੀ ਕੰਪਲੈਕਸ ਪ੍ਰੋਡਕਟ, ਤੁਸੀਂ ਜਿਸ ਤੋਂ ਇੰਸ਼ੋਰੈਂਸ ਕਰਾ ਰਹੇ ਹੋ ਉਹਦਾ ਪੂਰਾ ਟੈਸਟ ਲਓ, ਇੱਕ ਇੱਕ ਕਵਰੇਜ ਦੇ ਨਾਲ ਜਾਓ ਤੁਸੀਂ ਕੀ ਕਵਰੇਜ ਹੈਗੀ, ਬਿਕਾਜ਼ ਜਦੋਂ ਕਲੇਮ ਆਊਗਾ ਦੈਨ ਉਹਨੇ ਹੱਥ ਖੜੇ ਕਰ ਦੇਣੇ
0: ਜੀ।
1: ਸੋ ਉਸ ਦਿਨ ਲਈ ਯੂ ਹੈਵ ਟੂ ਟੈਸਟ ਦੈਟ ਪਰਸਨ ਕਿ ਉਹ ਬੰਦਾ ਠੀਕ ਹੈ, ਉਹਦੇ ਨਾਲ ਨੌਲੇਜ ਹੈਗੀ, ਤੁਹਾਡੇ ਕੋਲ ਜਿਹੜਾ ਪੇਪਰ ਉਹ ਦੇ ਰਿਹਾ ਉਹਦੇ ਵਿੱਚ ਕਵਰੇਜ ਹੈਗੀ, ਉਹ ਕਵਰੇਜ ਦਾ ਮੀਨਿੰਗ ਕੀ ਹੈਗਾ। ਸੋ ਯੂ ਹੈਵ ਟੂ ਗੋ ਲਾਈਨ ਬਾਏ ਲਾਈਨ ਐਂਡ ਦੈਨ ਗੋ ਐਂਡ ਟੇਕ ਡਿਸੀਜਨ। ਇਫ ਯੂ ਆਰ ਈਵਨ ਗਿਵਿੰਗ $10-20 ਜ਼ਿਆਦਾ
0: ਜੀ,
1: ਈਵਨ ਦੈਟ ਇਜ਼ ਵਰਥ ਇਟ, ਬਿਕਾਜ਼ ਜਦੋਂ ਤੁਹਾਡਾ ਕਲੇਮ ਆਉਣਾ ਉਹ $10-20 ਕੁਛ ਨਹੀਂ ਲੱਗਣਾ
0: ਜੀ।
1: ਇੱਕ ਹੋਰ ਚੀਜ਼ ਮੈਂ ਕਹਿਣਾ ਚਾਹਣਾ ਕਿ ਮੈਂ ਇੱਥੇ ਆਫਕੋਰਸ ਐਡਵਰਟੀਜ਼ਮੈਂਟ ਕਰਨ ਆਇਆ ਹੈ, ਮੈਨੂੰ ਕਾਲ ਕਰੋ
0: ਜੀ,
1: ਬਟ ਦਿਸ ਇਜ਼ ਫੋਰ ਆਲ ਲਿਸਨਰਸ ਟੂ ਰੇਡੀਓ ਉਡਾਨ। ਅਗਰ ਤੁਸੀਂ ਮੇਰੇ ਤੋਂ ਇੰਸ਼ੋਰੈਂਸ ਨਹੀਂ ਵੀ ਲੈਣੀ, ਨੋ ਪ੍ਰੋਬਲਮ, ਤੁਸੀਂ ਮੈਨੂੰ ਕਾਲ ਕਰੋ ਜਸਟ ਟੂ ਨੋ ਤੁਹਾਡੀ ਕਵਰੇਜ ਕੀ ਹੈਗੀ, ਡੋਂਟ ਬਾਏ ਫਰੋਮ ਮੀ। ਪਰ ਤੁਸੀਂ ਕਿਸੇ ਪ੍ਰੋਬਲਮ 'ਚ ਹੋ, ਤੁਸੀਂ ਕਿਸੇ ਇੰਸ਼ੋਰੈਂਸ ਫਰੋਡ 'ਚ ਹੋ, ਆਈ ਐਮ ਹੇਅਰ ਟੂ ਹੈਲਪ ਮਾਈ ਕਮਿਊਨਿਟੀ, ਤੁਸੀਂ ਮੈਨੂੰ ਕਾਲ ਕਰੋ। ਮੇਰੀ ਜਿਹੜੀ ਪੰਜਾਬੀ ਹੈ ਥੋੜੀ ਟੁੱਟੀ ਹੋਈ ਹੈ
0: ਜੀ,
1: ਬਟ ਮੈਂ ਸਮਝ ਲੈਣਾ ਜੀ, ਆਈ ਕੈਨ ਸਪੀਕ ਪੰਜਾਬੀ।
0: ਮੈਂ ਮਾਫ ਕਰਾਂ ਤੁਹਾਨੂੰ ਇੰਟਰਪਟ ਕਰ ਰਿਹਾ। ਬਿਲਕੁਲ ਜਿੱਦਾਂ ਰਾਹੁਲ ਜੀ ਨੇ ਕਿਹਾ ਨਾ ਕਿ ਤੁਸੀਂ ਇੱਕ ਵਾਰੀ ਥੋੜੀ ਰੀਨਿਊਲ ਆਉਣ ਵਾਲੀ ਆ। ਦੇਖੋ ਐਵਰੀ ਵਨ ਇਨ ਦਾ ਬਿਜ਼ਨਸ, ਕਿਸੇ ਨਾ ਕਿਸੇ ਤੁਸੀਂ ਇੰਸ਼ੋਰੈਂਸ ਕਰਵਾਉਣੀ ਆ, ਰਾਈਟ? ਵਾਈ ਨੋਟ ਤੁਸੀਂ ਆਲ ਸਟੇਟ ਦੀ ਡਾਇਰੈਕਟ, ਇੱਕ ਤਾਂ ਦੇਖੋ ਸਭ ਤੋਂ ਵੱਡੀ ਗੱਲ ਆ ਡਾਇਰੈਕਟ, ਮੈਂ ਅੱਗੇ ਜਾ ਕੇ ਰਾਹੁਲ ਨੂੰ ਪੁੱਛੂੰਗੀ ਸਾਨੂੰ ਡਾਇਰੈਕਟ ਆਲ ਸਟੇਟ ਨਾਲ ਜਾਣ ਦਾ ਕੀ ਬੈਨੀਫਿਟ ਆ। ਆਲ ਸਟੇਟ ਦੇ ਡਾਇਰੈਕਟ ਰਾਹੁਲ ਪ੍ਰਭਾਕਰ ਜੀ ਡੈਨਫੋਰਥ ਏਜੰਸੀ ਦੇ ਨਾਲ ਜੁੜੇ ਹੋਏ ਨੇ, ਤੁਸੀਂ ਡਾਇਰੈਕਟ ਕਾਲ ਕਰੋ। ਦੇਖੋ ਇੰਸ਼ੋਰੈਂਸ ਤੁਸੀਂ ਕੋਟੇਸ਼ਨ ਲਓ ਔਰ ਤੁਹਾਨੂੰ ਡਿਫਰੈਂਟ ਪਤਾ ਲੱਗੂਗਾ, ਤੁਹਾਡੇ ਕੋਲ ਦੋ ਗੱਡੀਆਂ ਨੇ, ਤਿੰਨ ਗੱਡੀਆਂ ਨੇ, ਜਾਂ ਆਟੋ ਅਤੇ ਘਰ ਦੀ ਬੰਡਲ ਡਿਸਕਾਊਂਟ ਲੈਣਾ ਤੁਸੀਂ, ਹੈ ਨਾ। ਉਹਦੇ ਵਿੱਚ ਕੀ ਹੈ ਕਿ ਤੁਹਾਨੂੰ ਕਾਲ ਕਰਨ ਤੋਂ ਬਾਅਦ ਹੀ ਪਤਾ ਲੱਗਣਾ। ਜਿੱਦਾਂ ਰਾਹੁਲ ਜੀ ਨੇ ਕਿਹਾ ਕਿ ਕਾਲ ਕਰੋ, ਮੈਨੂੰ ਪੁੱਛੋ, ਸਵਾਲ ਪੁੱਛਣੇ ਬਹੁਤ ਜ਼ਰੂਰੀ ਆ। ਅਸੀਂ ਇਹ ਤਾਂ ਕਹਿ ਦਿੰਦੇ ਹਾਂ ਕਿ ਯਾਰ ਰਾਹੁਲ ਜੀ ਕੋਈ ਵੀ ਸਸਤੀ ਕੰਪਨੀ ਵੇਖ ਕੇ ਕਰ ਦਿਉ, ਪਰ ਇਹਦੇ ਅੱਗੇ ਜਾ ਕੇ ਨੁਕਸਾਨ ਕੀ ਹੋਣੇ ਆ ਉਹਦਾ ਵੀ ਪੁੱਛ ਲਿਆ ਕਰੋ ਨਾਲ ਦੀ ਨਾਲ, ਵੀ ਕੱਲ੍ਹ ਨੂੰ ਕੋਈ ਗੱਡੀ ਵੱਜ ਗਈ ਉਹ ਕਿੰਨੇ ਕੁ ਉਹ ਇੰਸ਼ੋਰੈਂਸ ਦੇ ਵਿੱਚ ਜਿਹੜੇ ਟਰਮ ਐਂਡ ਕੰਡੀਸ਼ਨਸ ਆ ਕਿੰਨੀਆਂ ਕਿਆ, ਉਹਦੇ ਸਿਕੁਐਂਸ ਕੀ ਬਣਨੇ ਅੱਗੇ ਜਾ ਕੇ। ਤੁਸੀਂ ਰਾਹੁਲ ਪ੍ਰਭਾਕਰ ਜੀ ਨੂੰ ਕਾਲ ਕਰਨੀ ਆ, ਅੱਜ ਕਰ ਲਿਓ, ਕੱਲ੍ਹ ਕਰ ਲਿਓ, ਜਦੋਂ ਤੁਹਾਡੀ ਰੀਨਿਊਲ ਆਉਣ ਵਾਲੀ ਆ ਤੁਸੀਂ ਇੱਕ ਵਾਰੀ ਕਾਲ ਕਰਕੇ ਆਪਣੀ ਇੰਸ਼ੋਰੈਂਸ ਪੁੱਛੋ ਕਿ ਆਉਣ ਵਾਲੀ ਇੰਸ਼ੋਰੈਂਸ ਕਿੰਨੀ ਕੁ ਘੱਟ ਸਕਦੀ ਆ। ਤੁਸੀਂ ਆਪਣੀ ਨੀ ਰੀਨਿਊਲ ਆਉਣ ਵਾਲੀ ਆ ਜਾਂ ਨਵੀਂ ਗੱਡੀ ਲੈ ਰਹੇ ਹੋ, ਤੁਸੀਂ ਆਪਣੀ ਪੁਰਾਣੀਆਂ ਗੱਡੀਆਂ ਆ ਤੁਹਾਡੇ ਕੋਲ, ਤੁਸੀਂ ਅੱਛਾ ਰਾਹੁਲ ਜੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਕਾਲ ਕਰਕੇ ਪੁੱਛੋ, ਮੰਨ ਲਓ ਕਿਸੇ ਦੀ ਇੰਸ਼ੋਰੈਂਸ ਚੱਲ ਰਹੀ ਆ, ਦੋ ਮਹੀਨੇ ਬਾਅਦ ਰੀਨਿਊਲ ਆ ਰਹੀ, ਕਿ ਅੱਜ ਉਹ ਕੋਟੇਸ਼ਨ ਵਰਕ ਕਰੂਗੀ?
1: ਹਾਂਜੀ, ਅਤੇ ਅਸੀਂ 60 ਦਿਨ ਲਈ ਇੰਸ਼ੋਰੈਂਸ ਹੋਲਡ ਕਰ ਸਕਦੇ
0: ਹਾਂ। ਅੱਛਾ, ਕਰ ਸਕਦੇ
1: ਹਾਂ, ਕਰ ਸਕਦੇ ਹਾਂ, ਹਾਂਜੀ।
0: ਸੋ ਤੁਸੀਂ ਰਾਹੁਲ ਜੀ ਨੂੰ ਕਾਲ ਕਰਨੀ ਆ, ਨੰਬਰ ਤੁਸੀਂ ਨੋਟ ਕਰ ਲਓ। ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਜੇ ਵੱਡੀ ਸੇਵਿੰਗ ਕਰਨੀ ਆ, ਤੁਸੀਂ ਮੈਨੂੰ ਕਹਿ ਦਿੰਦੇ ਹੋ ਕਿ ਯਾਰ ਸਾਨੂੰ ਕੋਈ ਵਧੀਆ ਡੀਲ ਨਹੀਂ ਦਿੰਦਾ, ਮੈਨੂੰ ਆਲਵੇਜ਼ ਕਾਲ ਕਰਦੇ ਰਹਿੰਦੇ ਹੋ, ਹੁਣ ਤੁਸੀਂ ਆਟੋ ਹਰ ਬੰਦੇ ਕੋਲ ਗੱਡੀ ਆ, ਹਰ ਬੰਦੇ ਦੀ ਲੋੜ ਆ, ਹਰ ਬੰਦੇ ਦੀ ਨੀਡ ਆ, ਵਾਈ ਨੋਟ ਇੱਕ ਕਾਲ ਕਰੋ। ਜੇ ਤੁਹਾਡੀ $1,000 ਆ, $800 ਆ, $2,000 ਸੇਵ ਹੋ ਰਿਹਾ ਤਾਂ ਵਾਈ ਨੋਟ, ਤੁਹਾਡੇ ਤੋਂ ਕੁਛ ਲੈ ਥੋੜ੍ਹੀ ਰਹੇ ਆ, ਕੋਈ ਉਹ ਕੰਸਲਟੇਸ਼ਨ ਦੀ ਫੀਸ ਥੋੜ੍ਹੀ ਲੈ ਰਹੇ ਆ, ਕਾਲ ਕਰੋ 437-604-5093 437-604-5093 437-604-5093 437-604-5093 ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਵੱਡੀ ਸੇਵਿੰਗ ਕਰਾਉਣ ਦੇ ਲਈ ਡਾਇਰੈਕਟ ਤੁਸੀਂ ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ ਪ੍ਰਭਾਕਰ ਜੀ ਨਾਲ ਗੱਲਬਾਤ ਕਰ ਸਕਦੇ ਹੋ। ਰਾਹੁਲ ਜੀ, ਆਲ ਸਟੇਟ ਇੰਸ਼ੋਰੈਂਸ ਅਸੀਂ ਕਿਉਂ ਜਾਈਏ? ਹੋਰ ਬੜੀਆਂ ਸਾਰੀਆਂ ਕੰਪਨੀਆਂ ਨੇ, ਉਹ ਵੀ ਤਾਂ ਆਫਰ ਕਰਦੀਆਂ ਨੇ, ਅਤੇ ਸਾਨੂੰ ਕਿੱਦਾਂ ਪਤਾ ਲੱਗੂ ਆਲ ਸਟੇਟ ਇੰਸ਼ੋਰੈਂਸ ਸਾਨੂੰ ਸਸਤੀ ਇੰਸ਼ੋਰੈਂਸ ਦੇ ਰਹੀ ਹੈ?
1: ਹਾਂਜੀ, ਅਤੇ ਇੱਕ ਤਾਂ ਸਸਤੀ, ਸਭ ਤੋਂ ਜ਼ਿਆਦਾ ਸਸਤੀ ਸੇ ਜ਼ਿਆਦਾ ਇਜ਼ ਦੀ ਟਰੱਸਟ, ਬਿਕੋਜ਼ ਆਲ ਸਟੇਟ ਇੰਸ਼ੋਰੈਂਸ 1970s ਤੋਂ ਕੈਨੇਡਾ 'ਚ ਹੈਗੀ,
0: 1970s
1: ਆ ਗਈ ਸੀ। ਹਾਂਜੀ, 1960 'ਚ USA ਤੇ ਸੀਗੀ, 1970 ਕੈਨੇਡਾ ਤੇ ਆ ਗਈ ਸੀ
0: ਜੀ।
1: ਤੋਂ ਲਾ ਲਓ ਸਰ ਕਿੰਨੇ 60-70 ਸਾਲ ਹੋ ਗਏ।
0: ਕੀ ਬਾਤ ਹੈ ਜੀ,
1: ਹਾਂਜੀ 60-70 ਸਾਲ ਤੋਂ ਜਿਹੜੀ ਕੰਪਨੀ ਹੈਗੀ, ਕਲੇਮ ਰੇਸ਼ੋ ਇਜ਼ 98%, ਹੈ ਨਾ, ਅਤੇ ਇਟਸ ਫਿਨੋਮੀਨਲ ਕੰਪਨੀ। ਮੈਂ ਖੁਦ, ਮੇਰੀ ਜਿਹੜੀ ਇੰਸ਼ੋਰੈਂਸ ਹੈਗੀ ਆਲ ਸਟੇਟ ਦੇ ਨਾਲ ਹੈਗੀ
0: ਜੀ,
1: ਹੈ ਨਾ, ਅਤੇ ਕਲੇਮ ਬਹੁਤ ਚੰਗੇ ਨੇ, ਬਹੁਤ ਸਾਫ਼ ਸੁਥਰੇ ਕਲੇਮ ਨੇ, ਐਂਡ ਆਲ ਦਾ ਪੀਪਲ ਜਿਹੜੇ ਜਿਹਦੇ ਕੋਲ ਕਲੀਨ ਬਿਜ਼ਨਸ ਹੈਗਾ, ਰਾਈਟ, ਫੈਮਿਲੀ ਹੈਗੀ, ਬੱਚੇ ਹੈਗੇ, ਕਲੀਨ ਆਪਣੇ ਰਿਕਾਰਡ ਹੈਗੇ ਨੇ, ਉਹਦੇ ਲਈ ਬੈਸਟ ਕੰਪਨੀ ਇਜ਼ ਆਈ ਥਿੰਕ ਆਲ ਸਟੇਟ।
0: ਆਲ ਸਟੇਟ, ਸੋ ਆਲ ਸਟੇਟ ਇੰਸ਼ੋਰੈਂਸ ਤੁਸੀਂ ਵੱਡੀ ਸੇਵਿੰਗ ਕਰਨੀ ਆ। ਜਿੰਨੇ ਵੀ ਟਿਕਟੋਕ 'ਤੇ ਜੁੜੇ ਹੋਏ ਤੁਹਾਨੂੰ ਵੀ ਦੱਸੀ ਵੀ ਆਪਣੀ ਜੇ ਤੁਸੀਂ ਆਟੋ ਇੰਸ਼ੋਰੈਂਸ ਕਟਵਾਉਣੀ ਆ ਅੰਟਾਰੀਓ ਅਤੇ GTA ਵਾਲਿਓ, ਨੰਬਰ ਨੋਟ ਕਰ ਲਓ ਤੁਸੀਂ ਰਾਹੁਲ ਪ੍ਰਭਾਕਰ ਜੀ ਦਾ, ਸਵੇਰੇ ਕਾਲ ਕਰ ਲਿਓ, ਹੁਣ ਲੇਟ ਹੋ ਗਿਆ, ਕੱਲ੍ਹ ਨੂੰ ਕਾਲ ਕਰ ਲਿਓ, ਆਪਣੇ ਸੱਜਣਾ ਮਿੱਤਰਾਂ ਦੋਸਤਾਂ ਨੂੰ ਜ਼ਰੂਰ ਪਾਸ ਔਨ ਕਰਿਓ, ਤੁਹਾਨੂੰ ਥੈਂਕ ਯੂ ਕਹਿਣਗੇ। ਅੱਜ ਕੱਲ੍ਹ ਤਾਂ ਯਾਰ ਦੇਖੋ ਕਿਤੇ ਆਟਾ ਲੱਗਿਆ ਹੋਵੇ ਨਾ $2 ਸਸਤਾ, ਅਸੀਂ ਉੱਧਰ ਗੱਡੀ ਭਜਾ ਲੈਂਦੇ ਹਾਂ, ਇੱਥੇ ਤੁਹਾਡੀ ਹੰਡਰਡਸ ਆਫ ਡਾਲਰ ਦੀ, ਥਾਊਜੈਂਡਸ ਆਫ ਡਾਲਰ ਦੀ ਸੇਵਿੰਗ ਹੋ ਸਕਦੀ ਆ, ਪਰ ਹੋਊਗੀ ਜ਼ਰੂਰ, ਗਰੰਟੀਡ ਆ। ਤੁਸੀਂ ਮੈਨੂੰ ਕਾਲ ਕਰਕੇ ਜ਼ਰੂਰ ਦੱਸਣਾ ਕਿ ਤੁਹਾਡੀ ਸੇਵਿੰਗ ਕਿੰਨੀ ਹੋਈ ਆ। ਕਈ ਵਾਰੀ ਕਹਿ ਦਿੰਦੇ ਕਿ ਭਾਅ ਜੀ ਤੁਸੀਂ ਉੱਦਾਂ ਹੀ ਐਡ ਕਰ ਰਹੇ ਹੋ, ਸੇਵਿੰਗ ਤਾਂ ਸਾਡੀ ਹੋਈ ਨਹੀਂ ਆ। ਤੁਸੀਂ 437-604-5093 437-604-5093 ਆਟੋ ਅਤੇ ਹੋਮ ਇੰਸ਼ੋਰੈਂਸ ਲਈ ਕਾਲ ਕਰਿਓ, ਮੈਨੂੰ ਦੱਸਿਓ ਕਿੰਨੀ ਸੇਵਿੰਗ ਤੁਹਾਡੀ, ਕਿੰਨੀ ਇੰਸ਼ੋਰੈਂਸ ਹੁਣ ਤੁਸੀਂ ਪੇ ਕਰ ਰਹੇ ਹੋ, ਅਤੇ ਕਿੰਨੀ ਤੁਹਾਡੀ ਰਾਲ ਉਹਨਾਂ ਨੇ ਕੋਟੇਸ਼ਨ ਬਣਾ ਕੇ ਦਿੱਤੀ ਆ। ਕਾਲ ਜ਼ਰੂਰ ਕਰ ਲਿਓ, ਪਰ ਹਾਂ ਤੁਹਾਡਾ ਰੈਕਡ ਬਹੁਤ ਮੈਟਰ ਕਰਦਾ। ਤੁਸੀਂ ਭਾਈ ਸਾਲ 'ਚ 3 ਗੱਡੀਆਂ ਠੋਕੀਆਂ ਹੋਈਆਂ, ਫਿਰ ਤਾਂ ਔਖਾ ਹੋ ਜਾਣਾ, ਪਰ ਫਿਰ ਵੀ ਤੁਹਾਡੀ ਸੇਵਿੰਗ ਹੋ ਜਾਣੀ ਹੈ। ਕਾਲ ਕਰ ਲਿਓ ਤੁਸੀਂ ਰਾਹੁਲ ਪ੍ਰਭਾਕਰ ਹੋਣਾ ਨੂੰ, 437-604-5093। ਰਸ਼ਮੀਤ ਜੀ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਫਿਰ ਅਸੀਂ ਇੰਸ਼ੋਰੈਂਸ ਦੀਆਂ ਗੱਲਾਂ ਬਾਤਾਂ ਕਰਾਂਗੇ। ਰਸ਼ਮੀ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ, ਤੁਸੀਂ ਆਉਣੇ ਰਹੋ।
10: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਰੀ ਗੁੱਡ ਈਵਨਿੰਗ ਜੀ,
0: ਵੈਰੀ ਗੁੱਡ ਈਵਨਿੰਗ।
10: ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਐਕਚੁਲੀ ਜਿੱਦਾਂ ਤੁਸੀਂ ਪ੍ਰਭ ਜੀ ਗੱਲ ਕਰ ਰਹੇ ਸੀ ਕਿ ਪੈਸੇ ਬਚਾਉਣ ਦੀ, ਕਿ ਅਸੀਂ $2 ਬਚ ਜਾਣਾ ਇੱਦਾਂ ਚਲੇ ਜਾਂਦੇ ਹੈਗੇ ਆ, ਲਿਟਰਲੀ ਉਹ ਵੀ ਇਗਜ਼ਾਮਪਲ ਇੰਨੀ ਹੈਗੀ ਆ ਕਿ ਅੱਜ ਕਿਸੇ ਕਲਾਇੰਟ ਦਾ ਹੁਣ ਅਪਰੂਵਲ ਆਇਆ ਹੈਗਾ, ਕੀ ਸੀਗੀ ਸਿਚੁਏਸ਼ਨ ਕਿ ਉਹਨਾਂ ਕੋਲ ਪਹਿਲੀ ਮੌਰਗੇਜ ਸੀਗੀ ਬੈਂਕ ਦੇ ਨਾਲ, ਮੇਜਰ ਬੈਂਕ ਦੇ ਨਾਲ, ਦੂਜੀ ਉਹਨਾਂ ਕੋਲ ਲਾਈਨ ਆਫ ਕ੍ਰੈਡਿਟ ਸੀਗੀ ਕਿਸੇ ਬੀ ਲੈਂਡਰ ਦੇ ਨਾਲ, ਉਹਦੇ ਵਿੱਚ ਉਹਨਾਂ ਨੇ $1,17,000 ਖਰਚਿਆ ਹੋਇਆ ਸੀ ਜਿਹਦੀ $1,000 ਦੀ ਪੇਮੈਂਟ ਬਣਦੀ ਸੀ, ਮੌਰਗੇਜ ਦੀ $1,800 ਦੀ ਪੇਮੈਂਟ ਸੀਗੀ, $1,000 ਦੀ ਲਾਈਨ ਆਫ ਕ੍ਰੈਡਿਟ ਦੀ ਪੇਮੈਂਟ ਸੀ ਜਿਹਦੇ ਵਿੱਚ ਸਿਰਫ ਵਿਆਜ ਜਾ ਰਿਹਾ ਸੀਗਾ ਕਿਉਂਕਿ ਉਹ ਮਿਨੀਮਮ ਪੇਮੈਂਟ ਪੇ ਕਰ ਰਹੇ ਸੀਗੇ। ਸੋ ਜਦੋਂ $1,17,000 ਦੀ ਇੰਨੀ ਅਸੀਂ ਲਾਈਨ ਯੂਜ਼ ਕਰ ਲਈ ਹੈ, ਮਹਿੰਗੇ ਰੇਟ ਤੇ ਹੈਗੀ ਹੈ ਤੇ ਸਿਰਫ ਵਿਆਜ ਦੇਈ ਜਾ ਰਹੇ ਹਾਂ, ਉਹ ਵਾਲਾ ਪ੍ਰਿੰਸੀਪਲ ਤੇ ਉੱਥੇ ਦਾ ਉੱਥੇ ਹੀ ਖੜਾ, ਉਤੋਂ ਬੱਚਿਆ ਕਿਵੇਂ ਜਾ ਸਕਦਾ ਸੀ?
0: ਆਪਾਂ ਕਰਦੇ ਹਾਂ ਕਿ ਗੱਲਾਂ ਬਾਤਾਂ, ਬਸ ਥੋੜਾ ਜਿਹਾ ਸਮਾਂ ਦੇ ਦਿਓ। ਆਈ ਨੋ ਕਿ ਅੱਜ ਮੇਰਾ ਧਿਆਨ ਰਾਹੁਲ ਪ੍ਰਭਾਕਰ ਜੀ ਹੋਣਾ ਵਾਲਾ ਸੀਗਾ, ਸੋ ਜ਼ਰੂਰ ਗੱਲਾਂ ਬਾਤਾਂ ਕਰਦੇ ਹਾਂ।
10: ਸੋ
0: ਬਹੁਤ ਪਿਆਰ, ਬਹੁਤ ਸਤਿਕਾਰ, ਆ ਗਿਫਟ ਨਾ ਭੇਜਿਆ ਕਰੋ, ਪੈਸੇ ਪੋਸੇ ਦੀ ਮਾਰੇ ਵੱਲੋਂ ਕਿਰਪਾ ਆ, ਤੁਸੀਂ ਗੱਲਾਂ ਬਾਤਾਂ ਕਰਿਆ ਕਰੋ। ਸੋ ਗਿਫਟ ਗੁਫਟ ਨਹੀਂ ਆਪਾਂ ਲੈਣੇ, ਗੱਲਾਂ ਬਾਤਾਂ ਜ਼ਰੂਰ ਕਰਿਆ ਕਰੀਏ ਆਪਾਂ। ਸੋ ਬਾਕੀ ਆਪਾਂ ਨੂੰ 9:45 ਹੋ ਚੁੱਕੇ, 15 ਮਿੰਟ ਹੋਰ ਦੇ ਦਿਓ, ਉਸ ਤੋਂ ਬਾਅਦ ਆਪਾਂ ਖੂਬ ਗੱਲਾਂ ਬਾਤਾਂ ਕਰਾਂਗੇ ਤੇ ਬਹੁਤ ਪਿਆਰੇ ਸਿੰਗਰ ਵੀ ਸਾਡੇ ਨਾਲ ਜੁੜਨਗੇ ਤੇ ਅੱਧਾ ਘੰਟਾ ਲਾਵਾਂਗੇ ਮਹਿਫਲ ਆਪਾਂ।
10: ਪ੍ਰਾਈਵੇਟ ਸੀਗੀ ਜਿਹੜੀ ਲਾਈਨ ਆਫ ਕ੍ਰੈਡਿਟ, ਦੋਨਾਂ ਚੀਜ਼ਾਂ ਨੂੰ ਇਕੱਠਾ ਕਰਕੇ ਰੀਫਾਈਨਾਂਸ ਕਰਤਾ, ਮੇਜਰ ਬੈਂਕ ਨਾਲ ਮੌਰਗੇਜ ਕਰਤੀ। ਸੋ ਬੈਂਕ ਹੁਣ ਕਲਾਇੰਟ ਕੋਲ ਪਹਿਲਾਂ ਪੇਮੈਂਟ ਸੀਗੀ 1,800 ਤੇ 1,000 ਦੀ, ਜਿਹੜੀ 1,000 ਸਿਰਫ ਵਿਆਜ ਵੱਲ ਜਾ ਰਿਹਾ ਸੀ, ਬਟ ਹੁਣ ਸਾਡੀ ਟੋਟਲ ਪੇਮੈਂਟ 2,200 ਬਣ ਗਈ। ਸੋ ਮਹੀਨੇ ਦਾ $600 ਬਚ ਵੀ ਗਿਆ, ਨਾਲ ਦੇ ਨਾਲ ਅਸੀਂ ਪ੍ਰਿੰਸੀਪਲ ਪਲੱਸ ਇੰਟਰਸਟ ਦੋਨੋਂ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਈ ਵਾਰ ਸਾਨੂੰ ਨੌਲੇਜ ਨਹੀਂ ਹੁੰਦੀ ਹੈਗੀ ਜਾਂ ਪਤਾ ਨਹੀਂ ਲੱਗਦਾ, ਅਸੀਂ ਜਿੱਦਾਂ ਲਾਈਫ ਚੱਲੀ ਜਾ ਰਹੀ ਹੈ ਉੱਦਾਂ ਹੀ ਕਰੀ ਜਾਂਦੇ ਹੈਗੇ ਆ। ਸੋ ਅਗਰ ਰਿਨਿਊਅਲ ਆ ਰਿਹਾ ਹੈਗਾ, ਨਹੀਂ ਵੀ ਆ ਰਿਹਾ ਇਹੋ ਜਿਹੀ ਸਿਚੁਏਸ਼ਨ ਚੋਂ ਫਸਟ ਔਰ ਸੈਕਿੰਡ ਮੌਰਗੇਜ ਲਿੱਤੀ ਹੋਈ ਹੈ, ਹਮੇਸ਼ਾ ਇੱਕ ਵਾਰ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475349499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਜੀ। ਸੋ ਇੱਕ ਵਾਰ ਫਿਰ ਅਸੀਂ ਨੰਬਰ ਦੇ ਦਿੱਤੇ ਰਸ਼ਮੀਤ ਜੀ ਹੋਣਾ ਦਾ, 6475349499, ਔਰ ਨਾਲ ਦੀ ਨਾਲ ਸੋਰੀ ਉਹ ਪਤਾ ਨਹੀਂ ਲੱਗਦਾ ਕਈ ਵਾਰ ਵੀ ਓਨਰ ਵੀ ਹੁੰਦੇ ਆ, ਔਰ ਇੱਧਰ ਇਹ ਜਿਹੜੀ ਟਿਕਟੋਕ ਹੈ ਨਾ ਇਹ ਡਿਸਟਰੈਕਟ ਵੀ ਬਹੁਤ ਕਰਦੀ ਆ। ਥੈਂਕ ਯੂ ਸੋ ਮਚ ਜੀ। ਸੋ 905-673-3333 ਬਹੁਤ ਸਾਰੀਆਂ ਤੁਹਾਡੀਆਂ ਕਾਲਸ ਸੀ, ਮਾਫ਼ ਕਰਨਾ ਮੈਂ ਕਾਲਸ ਨਹੀਂ ਲੈ ਪਾਇਆ ਕਿਉਂਕਿ ਜਦੋਂ ਅਸੀਂ ਸਪੋਂਸਰਸ ਨਾਲ ਗੱਲਬਾਤ ਕਰ ਰਹੇ ਹੁੰਦੇ ਹਾਂ ਉਦੋਂ ਕਈ ਵਾਰ ਸਮਾਂ ਨਹੀਂ ਲੱਗਦਾ। ਸੋ ਇੰਸ਼ੋਰੈਂਸ ਦੀ ਤੁਹਾਨੂੰ ਅਸੀਂ ਅੱਜ ਇੱਕ ਬਹੁਤ ਵਧੀਆ ਹੈਕ ਦਿੱਤਾ ਆ, ਬਹੁਤ ਸਾਰੀ ਸੇਵਿੰਗ ਤੁਸੀਂ ਕਰ ਸਕਦੇ ਹੋ ਆਲ ਸਟੇਟ ਇੰਸ਼ੋਰੈਂਸ ਨਾਲ ਡਾਇਰੈਕਟ ਕਾਲ ਕਰਕੇ 437-604-5093। ਰਾਹੁਲ ਜੀ ਨਾਲ ਗੱਲਬਾਤ ਕਰਾਂਗੇ, ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਸੌਂਗ ਸੁਣ ਲਈਏ। ਜਦੋਂ ਆਪਾਂ ਗੱਲਾਂ ਬਾਤਾਂ ਹੀ ਕਰ ਰਹੇ ਹਾਂ ਸ਼ੁਕਰ ਦੀਆਂ, ਹੈ ਨਾ, ਗੱਲਾਂ ਬਾਤਾਂ ਹੀ ਆਪਾਂ ਕਰ ਰਹੇ ਹਾਂ ਕਿ ਹੈਪੀਨੈਸ ਖੁਸ਼ੀਆਂ, ਅਤੇ ਉਦੋਂ ਫਿਰ ਇੱਕ ਪਿਆਰਾ ਜਿਹਾ ਸੌਂਗ ਜ਼ਰੂਰ ਬਣਦਾ। ਸੋ 905-673-3333, ਔਰ ਇਸ ਸੌਂਗ ਦੇ ਨਾਲ ਨਾਲ ਹੀ ਇੱਕ ਖੂਬਸੂਰਤ ਨਿਊਜ਼ ਵੀ ਜੁੜੀ ਹੋਈ ਹੈ, ਉਹ ਵੀ ਦਿਆਂਗੇ।

0: ਸੌਂਗ ਆਰਨੇਤ ਬਾਈ ਹੁਣਾਂ ਦੇ ਤੁਸੀਂ ਸੁਣਨੇ ਆ ਤਾਂ ਲਾਈਵ ਤੁਹਾਨੂੰ 3 ਅਕਤੂਬਰ ਨੂੰ ਪਹੁੰਚਣਾ ਪੈਣਾ ਗਲਫ ਔਰ 10th of October ਨੂੰ ਸੈਂਟੇਨੀਅਲ ਹਾਲ ਲੰਡਨ ਅੰਟਾਰੀਓ ਦੇ ਵਿੱਚ ਆਰਨੇਤ ਬਾਈ ਜੀ ਪਹੁੰਚ ਰਹੇ ਨੇ। ਔਰ ਇੱਕ ਹੋਰ ਜਿੰਨਾ ਵੀ ਯੂਥ ਸਾਨੂੰ ਸੁਣ ਰਿਹਾ ਇਸ ਟਾਈਮ, ਜਿੰਨੇ ਵੀ ਸਾਨੂੰ ਯੰਗ ਮੁੰਡੇ ਕੁੜੀਆਂ ਜੈਂਜੀ ਫੈਂਜੀ ਜਿਹੜੇ ਹੁੰਦੇ ਆ ਇਹ ਸੁਣ ਰਹੇ ਆ, ਵੀ ਉਹਨਾਂ ਵਾਸਤੇ ਖੁਸ਼ਖਬਰੀ ਆ। ਸਟੈਂਡ ਅਪ ਕਮੇਡੀਅਨ ਜਸਪ੍ਰੀਤ ਸਾਰਿਆਂ ਨੇ ਸੁਣਿਆ ਹੋਣਾ, ਬੜੀ ਅਮੇਜ਼ਿੰਗ ਕਮੇਡੀ ਕਰਦੇ ਨੇ ਔਰ ਇਹਨਾਂ ਦਾ ਹਿਊਮਰ ਬੜਾ ਕਮਾਲ ਦਾ ਆ। 18th of October ਨੂੰ ਟੋਰਾਂਟੋ ਦੇ ਵਿੱਚ ਪਰਫੋਰਮ ਕਰਨ ਜਾ ਰਹੇ ਆ ਇਸਾਬੇਲ ਬੈਡਰ ਥੀਏਟਰ ਦੇ ਵਿੱਚ। ਤੁਸੀਂ ਟਿਕਟ ਆਲਮੋਸਟ 60-70% ਗਾਉਣ ਆ। ਅੱਛਾ, ਇੱਦਾਂ ਦੇ ਸ਼ੋਅ ਆ ਨਾ ਪਰ ਤੁਹਾਨੂੰ ਅਨਾਊਂਸ ਕਰਨ ਦੀ ਵੀ ਲੋੜ ਨਹੀਂ ਪੈਂਦੀ, ਯੂਥ ਪਤਾ ਨਹੀਂ ਕਿੱਥੋਂ ਕਿੱਥੋਂ ਕੱਢ ਕੇ ਮਿੰਟੋ ਮਿੰਟੀ ਟਿਕਟਾਂ ਲੈ ਲੈਂਦੇ ਆ। ਇੱਕ ਸ਼ੋਅ ਸੋਲਡ ਆਊਟ ਆ, ਇਹਨਾਂ ਨੇ ਇੱਕ ਸ਼ੋਅ ਸੇਮ ਡੇ ਅਰਲੀ ਵਾਲਾ ਇੱਕ ਹੋਰ ਅਨਾਊਂਸ ਕਰਤਾ ਕਿਉਂਕਿ ਇਨਕੁਆਇਰੀਜ਼ ਬਹੁਤ ਜ਼ਿਆਦੀਆਂ। ਸੋ ਤੁਸੀਂ ਚਾਹੇ 6:30 ਵਾਲਾ ਸ਼ੋਅ ਵੇਖਣਾ, ਮਾਫ਼ ਕਰਨਾ 6:30 ਡੋਰ ਓਪਨ ਹੋਣਾ, 7:30 ਸਟਾਰਟ ਆ। ਇੱਕ ਸ਼ੋਅ ਹੋਰ ਅਨਾਊਂਸ ਕਰ ਰਿਹਾ 3 ਵਜੇ ਦੇ ਆਸ ਪਾਸ, ਉਹ ਕਿ 1.5 ਘੰਟੇ ਦਾ ਸ਼ੋਅ ਹੋਣਾ, 2 ਘੰਟੇ ਦਾ। ਅਤੇ ਤੁਸੀਂ ਟਿਕਟ ਮਾਸਟਰ ਮਾਫ਼ ਕਰਨਾ ਈਵਨ ਬ੍ਰਾਈਟ 'ਤੇ ਜਾ ਕੇ ਜਸਪੀ ਦਾ ਨਾਮ ਭਰ ਲਿਓ। ਸਟੈਂਡ ਅਪ ਕਮੇਡੀਅਨ ਬੜਾ ਹੀ ਸੁਪਰਹਿਟ ਸ਼ੋਅ ਹੋਣ ਵਾਲਾ ਆ। ਜਿੰਨਾ ਵੀ ਯੂਥ ਸਾਨੂੰ ਸੁਣ ਰਿਹਾ, ਯੂਥ ਦੇ ਸੁਣਨ ਵਾਲੀਆਂ ਗੱਲਾਂ ਇਹਨਾਂ ਦੀਆਂ, ਜਿਹੜੇ 90s ਵਾਲੇ ਸਾਡੇ ਸਮੇਂ ਤੋਂ ਬਾਹਰ ਦੀਆਂ ਗੱਲਾਂ ਨੇ ਇਹ। ਹਾਸਾ ਹੂਸਾ ਤੁਸੀਂ ਹੱਸ ਲਿਆ ਕਰੋ, ਬਥੇਰੇ ਸੀਰੀਅਸ ਹੋ ਲਿਆ ਤੁਸੀਂ ਜ਼ਿੰਦਗੀ ਦੇ ਵਿੱਚ, ਇਹ ਗਰੰਟੀ ਹੈ ਕਿ 1-1.5 ਘੰਟਾ ਤੁਸੀਂ ਹੱਸਦੇ ਹੀ ਰਹਿਣਾ। ਕਿਉਂ ਰਾਹੁਲ ਜੀ, ਤੁਸੀਂ ਦੇਖਦੇ ਹੋ ਵੀਡੀਓ ਇਹਨਾਂ ਦੀਆਂ?
1: ਹਾਂਜੀ, ਮੈਂ ਦੇਖੀ ਹੈ,
0: ਬੜੇ ਕਮਾਲ ਦੀ ਵੀਡੀਓ,
1: ਵੈਰੀ ਫਨੀ
0: ਔਰ ਹਿਊਮਰ ਬੜਾ ਕਮਾਲ ਦਾ ਹੈ। ਬਥੇਰੇ ਅਸੀਂ ਸੀਰੀਅਸ ਹੋ ਲਿਆ, ਗਾਣਾ ਮਿਊਜ਼ਿਕ ਸ਼ੋਅ ਬੜੇ ਵੇਖ ਲਏ, ਹੱਸ ਕੇ ਆਓ। ਹੱਸਣਾ ਰੂਹ ਦੀ ਖੁਰਾਕ ਆ, ਇੱਕ ਤਰ੍ਹਾਂ ਦੀ ਥੈਰੇਪੀ ਆ।
1: ਬਿਲਕੁਲ ਜੀ,
0: ਉਹ ਬਾਬਾ ਇੱਕ ਆਪਣੇ ਉਹ ਡੂੜ ਕੱਖ ਵਾਲਾ ਉਹ ਹਸਾਈ ਜਾਂਦਾ ਰਹਿੰਦਾ ਉਦੋਂ, ਹੈਨਾ। ਸੋ ਹੱਸਣਾ ਵੀ ਕਹਿੰਦੇ ਵੀ ਹੱਸਣਾ ਚਾਹੀਦਾ, ਨਕਲੀ ਵੀ ਹੱਸੀ ਜਾਓ ਇਹ ਤਾਂ ਤੁਹਾਨੂੰ ਰੀਅਲ ਦੇ ਵਿੱਚ ਹਸਾਊਗਾ ਹਿਊਮਰ ਦੇ ਨਾਲ। ਸੋ ਜਸਪ੍ਰੀਤ 18th October ਡੇਟ, ਇਹ ਵੀ ਨੋਟ ਕਰ ਲਓ। ਸੋ ਜਿਹਨੇ ਹੱਸਣਾ, ਹੱਸਣ ਦੀ ਥੈਰੇਪੀ ਲੈਣੀ ਆ, ਔਰ ਗਰੰਟੀ ਹੈ ਤੁਸੀਂ 1.5 ਘੰਟਾ ਹੱਸਦੇ ਰਹੋਗੇ, ਇਹ ਤਾਂ ਤੁਸੀਂ ਆਪਣੇ ਜੌ ਲਾਈਨ ਦੀ ਪ੍ਰੈਕਟਿਸ ਕਰਕੇ ਆਓ। ਅਤੇ ਕਿਉਂਕਿ ਮੈਂ 15 ਮਿੰਟਾਂ ਦਾ ਸ਼ੋਅ ਦੇਖਿਆ, ਮੈਂ ਕਿਹਾ ਮੈਂ ਕਿਹਨੂੰ ਪ੍ਰਮੋਟ ਕਰ ਰਿਹਾ, ਮੈਨੂੰ ਕਾਲ ਆਈ ਸਪੈਸ਼ਲ ਦੀ ਡੈਲੀ ਤੋਂ ਇਹਨਾਂ ਦੀ ਟੀਮ ਦੀ, ਅਤੇ ਮੈਂ ਕਿਹਾ ਮੈਂ ਦੇਖਾਂ ਕੌਣ ਆ। ਸੀਰੀਅਸਲੀ ਮੈਂ ਨਹੀਂ ਦੇਖ, ਮੈਨੂੰ ਪਤਾ ਨਹੀਂ ਸੀ ਕੌਣ ਆ। ਫਿਰ ਜਦੋਂ ਮੈਂ ਵੀਡੀਓ ਦੇਖੀ, ਮੈਂ ਕਿਹਾ ਹਾਂ ਯਾਰ ਇਹਦੀ ਵੀਡੀਓ ਮੈਂ ਦੇਖੀਆਂ। ਅਤੇ ਜਦੋਂ ਇਹਨਾਂ ਦੀ ਵੀਡੀਓ ਤੁਸੀਂ ਇੱਕ ਵਾਰੀ ਦੇਖ ਲੈਂਦੇ ਹੋ ਨਾ, ਤਾਂ ਫਿਰ ਸਕਿੱਪ ਨਹੀਂ ਕਰਦੇ ਤੁਸੀਂ, ਤੁਹਾਨੂੰ ਇਹ ਲੱਗਦਾ ਕਿ ਹੁਣ ਨੈਕਸਟ ਪੰਚ ਕੀ ਹੋਊਗਾ, ਨੈਕਸਟ ਕੀ ਹੋਣਾ, ਸਭ ਕੁਝ ਨਵਾਂ ਹੁੰਦਾ। ਗਾਣੇ ਤਾਂ ਆਪਾਂ ਰਿਪੀਟਲੀ ਸੁਣ ਲੈਂਦੇ ਹਾਂ, ਇੱਥੇ ਰਿਪੀਟਲੀ ਕੁਛ ਨਹੀਂ ਹੋਣਾ, ਸਾਰੇ ਇਹਨਾਂ ਦੇ ਜਿੰਨੇ ਵੀ ਜੋਕਸ ਹੋਣੇ ਆ ਸਭ ਨਿਊ ਅਤੇ ਫਰੈਸ਼ ਹੋਣੇ ਆ। ਅਤੇ ਜੇ ਤੁਸੀਂ ਹੱਸਣਾ ਚਾਹੁੰਦੇ ਹੋ, ਇੰਜੋਏ ਕਰਨਾ ਚਾਹੁੰਦੇ ਹੋ, ਤਾਂ 18th October ਨੂੰ ਤੁਸੀਂ ਈਵੈਂਟ ਬ੍ਰਾਈਟ 'ਤੇ ਜਾ ਕੇ ਜਸਪ੍ਰੀਤ ਭਰਨਾ ਆ। 18th October ਨੂੰ ਸ਼ੋਅ ਆ, ਈਸਾਬੇਲ ਬੈਡਰ ਥੀਏਟਰ ਆ, ਬੜਾ ਫੇਮਸ ਆ, ਉੱਥੇ ਬੜੇ ਸਾਰੇ ਆਰਟਿਸਟ ਆਉਂਦੇ ਰਹਿੰਦੇ ਆ। ਸੋ 7:30 ਵਾਲਾ ਸ਼ੋਅ ਆ ਇਹ, ਜੇ 3:30 ਵਾਲੇ ਦੀਆਂ ਟਿਕਟਾਂ ਔਨ ਏਅਰ ਹੋ ਗਈਆਂ, ਲੱਗ ਚੁੱਕੀਆਂ, ਉਹ ਲੈ ਲਿਓ, ਜਿਹਨੂੰ ਜਿਹੜਾ ਸੈੱਟ ਆ ਰਿਹਾ ਉਹ ਲੈ ਲਿਓ। ਅਤੇ ਫਿਰ ਮਿਲਦੇ ਹਾਂ, ਹੱਸਣ ਦੀ ਕਲਾਸ ਲਾਉਣੇ ਆਪਾਂ ਸਾਰੇ, ਹੱਸਦੇ ਹਾਂ ਜਾ ਕੇ, ਵੇਖਦੇ ਹਾਂ ਏਜੰਸੀਆਂ ਨਾਲ ਕਿੱਦਾਂ ਦਾ ਹੁੰਦਾ ਸ਼ੋਅ। ਏਜੰਸੀ ਜਾਣਗੇ ਜ਼ਿਆਦੇ, ਯੂਥ ਵੀ ਹੈਗਾ, ਵੈਸੇ ਐਸੀ ਗੱਲ ਨਹੀਂ ਆ, ਬਹੁਤ ਸਾਰਾ ਯੂਥ ਵੀ ਪਹੁੰਚ ਰਿਹਾ ਆ। ਸੋ ਸਾਰੇ ਪਹੁੰਚਦੇ ਹਾਂ ਜੀ। ਸੋ ਇੱਕ ਵਾਰ ਫਿਰ ਅਸੀਂ ਪਹੁੰਚਦੇ ਹਾਂ ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ ਜੀ ਹੋਣਾਂ ਵੱਲ। ਰਾਹੁਲ ਜੀ, ਆਪਾਂ ਬਥੇਰੀਆਂ ਗੱਲਾਂ ਕਰ ਲਈਆਂ, ਹੁਣ ਸਾਨੂੰ ਇਹ ਦੱਸੋ ਕਿ ਤੁਸੀਂ ਸਾਡੀ ਇੰਸ਼ੋਰੈਂਸ ਕਿਵੇਂ ਘਟਾਓਗੇ? ਵੈਸੇ ਮੈਂ ਦੁਬਾਰਾ ਇਹ ਸਵਾਲ ਤਾਂ ਪੁੱਛਿਆ ਆ ਕਿਉਂਕਿ ਅਵੇਅਰਨੈਸ, ਅਗਲਾ ਕਹਿੰਦਾ ਛੱਡੋ ਅਵੇਅਰਨੈਸ ਨੂੰ, ਨਹੀਂ ਲੈਣਾ ਚਾਹੁੰਦਾ ਕਈ ਵਾਰੀ, ਪਰ ਲੈਣੀ ਚਾਹੀਦੀ ਆ। ਤੁਸੀਂ ਇੰਸ਼ੋਰੈਂਸ ਕਿਵੇਂ ਘਟਾਓਗੇ, ਕਿਵੇਂ ਘਟ ਸਕਦੀ ਆ? ਕੋਈ ਮੰਨ ਲਓ ਕਿ ਜਿਹਦੇ 2 ਗੱਡੀਆਂ ਹੋਣ ਉਸੇ ਦੀ ਘਟੂਗੀ, ਜਾਂ 1 ਗੱਡੀ ਵਾਲੇ ਦੀ ਵੀ ਘਟ ਸਕਦੀ? ਮੰਨ ਲਓ ਕਿ ਮੈਂ ਅੱਜ$600 ਪੇ ਕਰ ਰਿਹਾ, ਅਤੇ ਜੇ ਮੈਂ ਕਾਲ ਕਰਾਂ ਜੀ ਮੇਰੀ ਰੀਨਿਊਲ ਆਉਣ ਵਾਲੀ ਆ, ਤੁਹਾਡੇ ਕੋਲ ਕੋਈ ਡਿਸਕਾਊਂਟਸ ਹੈ ਉਹਦੇ ਵਾਸਤੇ, ਜਾਂ ਮੇਰਾ ਘਰ ਐਡ ਕਰੋਗੇ, ਕਿਸ ਤਰ੍ਹਾਂ ਮੇਰੀ ਇੰਸ਼ੋਰੈਂਸ ਘਟਾ ਸਕਦੇ ਹੋ?
1: ਉਸਦੇ ਜੀ ਕਾਫੀ ਡਿਸਕਾਊਂਟ ਹੈਗੇ ਨੇ
0: ਜੀ,
1: ਜਿੱਦਾਂ ਫਸਟ ਤਾਂ ਗਰੁੱਪ ਡਿਸਕਾਊਂਟ
0: ਜੀ,
1: ਤੁਸੀਂ ਕਿਸੇ ਯੂਨੀਅਨ 'ਚ ਕਿਸੇ ਕੰਪਨੀ 'ਚ ਕੰਮ ਕਰਦੇ ਨੇ, ਉਹਦੇ ਡੈਫੀਨੇਟਲੀ ਡਿਸਕਾਊਂਟ ਹੁੰਦੇ ਨੇ 10% to 15%। ਉਹ ਹੈਗਾ, ਜ਼ਰੂਰ ਦੇਖੋ ਤੁਸੀਂ ਤੁਹਾਡੇ ਵਰਕ ਪਲੇਸ ਤੋਂ ਆਲ ਸਟੇਟ ਦਾ ਕੋਈ ਟਾਈ ਅਪ ਹੋਊ ਜਾਂ ਕੋਈ ਯੂਨੀਅਨ ਦਾ ਟਾਈ ਅਪ ਹੋਊ। ਸੈਕਿੰਡ ਜੀ, ਆਫਕੋਰਸ ਵਿੰਟਰ ਟਾਇਰ ਬੰਡਲ ਡਿਸਕਾਊਂਟ, ਜਿਹਨਾਂ ਦੇ ਛੋਟੇ ਜਵਾਕ ਹੈਗੇ ਨੇ ਉਹ ਯੂਨੀਵਰਸਿਟੀ ਜਾਂਦੇ ਨੇ
0: ਜੀ,
1: ਹਨਾ, ਉਹਨਾਂ ਦੇ ਮਾਰਕਸ ਕਿੰਨੇ ਆ?
0: ਸੋ ਤੁਸੀਂ ਐਸੀਆਂ ਖੂਬਸੂਰਤ ਗੱਲਾਂ ਬਾਤਾਂ, ਰਾਹੁਲ ਜੀ ਬਹੁਤ ਪਿਆਰੇ ਇਨਸਾਨ ਨੇ ਔਰ ਦੂਜੀ ਗੱਲ ਹੈ ਕਿ ਥੋੜ੍ਹੀ ਸੇਵਿੰਗ ਕਰਾ ਕੇ ਦੇ ਰਹੇ ਆ। ਸਭ ਤੋਂ ਵੱਡੀ ਗੱਲ ਆ, ਹੁਣ ਜਿੰਨੇ ਵੀ ਦੋਸਤ ਆਪਣੇ ਉਹਨਾਂ ਦੀ ਅੱਗੇ ਇੰਸ਼ੋਰੈਂਸ ਆ ਰਹੀ ਆ, ਰੀਨਿਊਲ ਆ ਰਹੀ ਆ, ਤੁਸੀਂ ਰਾਹੁਲ ਪ੍ਰਭਾਕਰ ਜੀ ਉਹਨਾਂ ਨੂੰ ਕਾਲ ਕਰਿਓ। ਰਾਹੁਲ ਜੀ ਇੱਕ ਵਾਰੀ ਨੰਬਰ ਆਪਣਾ ਪਲੀਜ਼ ਬੋਲ ਦਿਓ ਤੁਸੀਂ।
1: 416 5
0: ਜੀ 416 ਨਹੀਂ ਮਾਫ ਕਰਨਾ 437 604 50 93। ਰਾਹੁਲ ਜੀ ਆਪਣਾ ਆਪਦਾ ਨੰਬਰ ਆਪੇ ਭੁੱਲ ਗਿਆ,
1: ਮੈਂ ਵੀ ਬੋਲਣਾ ਚਾਹੁੰਦਾ ਸੀ ਪਰ ਮੇਰੇ ਪੰਜਾਬੀ ਆਉਂਦੀ ਨਹੀਂ ਆਉਂਦੀ।
0: 437-604-509-5093 ਪੰਜਾਬੀ ਚ ਬੋਲੋ ਹੁਣ, ਤੁਸੀਂ ਬੋਲ ਕੇ ਦਿਖਾਓ। 437-604-504-50-93 ਅੱਛਾ, ਇਹ ਗਰੰਟੀ ਆ ਕਿ ਤੁਹਾਡੀ ਸੇਵਿੰਗ ਹੋਣੀ ਆ। ਤੁਸੀਂ ਕਾਲ ਕਰੋ ਮੈਨੂੰ, ਤੁਸੀਂ ਕੱਲ ਨੂੰ ਕਾਲ ਕਰਕੇ ਦੱਸਣਾ ਕਿ ਤੁਹਾਡੀ ਸੇਵਿੰਗ ਹੋਈ ਕਿ ਨਹੀਂ ਹੋਈ, ਤੁਹਾਡੀ ਜਿੰਨਿਆਂ ਵੀ ਦੋਸਤਾਂ ਦੀ। ਅੱਛਾ ਟਰੈਕਿੰਗ ਦੀ ਵੀ ਕਰਦੇ ਹੋ ਤੁਸੀਂ ਇੰਸ਼ੋਰ? ਕਮਰਸ਼ੀਅਲ ਵੀ
1: ਨਹੀਂ, ਕਮਰਸ਼ੀਅਲ ਨਹੀਂ,
0: ਕਾਰ ਤੇ ਕਾਰ,
1: ਕਾਰ ਐਂਡ ਕਾਰ।
0: ਓਕੇ, ਸੋ ਤੁਸੀਂ ਜਿੰਨੇ ਵੀ ਘਰ ਤੇ ਕਾਰਾਂ ਦੀ ਜਿੰਨੀ ਇੰਸ਼ੋਰੈਂਸ ਕਰਵਾਉਣੀ ਆ, ਤੁਸੀਂ 437-604-50-93 ਜਾਂ ਤੁਸੀਂ ਮੇਰੇ ਤੋਂ ਨੰਬਰ ਲੈ ਲਿਓ ਅਤੇ ਆਪਾਂ ਕੱਲ੍ਹ ਨੂੰ ਫਿਰ ਨੰਬਰ ਰਿਪੀਟ ਕਰਾਂਗੇ ਅਤੇ ਤੁਸੀਂ ਜਿਨ੍ਹਾਂ ਨੇ ਨੋਟ ਕਰ ਲਿਆ ਠੀਕ ਆ, ਜਿਨ੍ਹਾਂ ਨੇ ਨਹੀਂ ਕੀਤਾ ਭਾਈ ਉਹਨਾਂ ਦਾ $2000 ਵੇਸਟ ਹੋ ਚੁੱਕਿਆ। ਤੁਸੀਂ ਆਪਣੀ ਸੇਵਿੰਗ ਕਰਵਾਉਣੀ ਆ ਤਾਂ $2000 ਵੇਸਟ ਹੋ ਚੁੱਕਿਆ। ਤੁਸੀਂ ਆਪਣੀ ਸੇਵਿੰਗ ਕਰਵਾਉਣੀ ਆ ਅਤੇ ਕਾਲ ਕਰ ਲਿਓ 437-604-5093। ਕਾਲ ਕਰ ਲਿਓ, ਸਵੇਰੇ ਕਰ ਲਓ, ਹੁਣੇ ਕਰ ਲਿਓ, ਅਜੇ ਰਾਹੁਲ ਜੀ ਜਾਗਦੇ ਆ ਮੇਰੇ ਕੋਲ ਬੈਠੇ ਹੋਏ ਨੇ। ਰਾਹੁਲ ਜੀ ਹੋਰ ਕੁਛ ਐਡ ਕਰਨਾ ਚਾਹੋਗੇ?
1: ਨਹੀਂ ਬਸ ਜੀ, ਤੁਸੀਂ ਗੱਡੀ ਚਲਾਓ, ਧਿਆਨ ਨਾਲ ਚਲਾਓ, ਜਿਹਦੇ ਨਾਲ ਵੀ ਇੰਸ਼ੋਰੈਂਸ ਹੈ ਕਿ
0: ਇਹ ਮੈਨੂੰ ਜ਼ਿਆਦਾ ਕਹੋ, ਮੈਂ ਕਹਾਂ ਧਿਆਨ ਨਾਲ ਚਲਾਉਣਾ,
1: ਧਿਆਨ ਨਾਲ ਚਲਾਓ ਔਰ ਬਸ ਸਵਸਥ ਰਹੋ, ਚੜ੍ਹਦੀ ਕਲਾ ਚ ਰਹੋ।
0: ਵੈਰੀ ਗੁੱਡ, ਕੀ ਬਾਤ ਹੈ, ਸਭ ਤੋਂ ਖੂਬਸੂਰਤ ਮੈਸੇਜ ਆ ਕਿ ਹੈਲਦੀ ਰਹੋ, ਆਪਣਾ ਧਿਆਨ ਰੱਖੋ, ਸਿਹਤਮੰਦ ਰਹੋ ਅਤੇ ਡਰਾਈਵਿੰਗ ਭਾਈ ਧਿਆਨ ਨਾਲ, ਮੇਰੇ ਵਾਂਗੂ ਨਹੀਂ, ਮੈਂ ਕੱਲ੍ਹ ਹੀ ਟਿਕਟ ਲਵਾਈ ਆ। ਸੋ ਤੇਜ਼ੀ ਤੋਂ ਬਚੋ ਅਤੇ ਵੀਕਐਂਡ ਆ ਰਿਹਾ ਆ ਅਤੇ ਦਾਰੂ ਪੀ ਕੇ ਤਾਂ ਬਿਲਕੁਲ ਗੱਡੀ ਨਹੀਂ ਚਲਾਉਣੀ, ਨਾਲ ਇੱਕ ਬੰਦਾ ਰੱਖ ਲਓ, ਮੈਨੂੰ ਲੈ ਜਾਓ, ਮੈਂ ਦਾਰੂ ਨਹੀਂ ਪੀਂਦਾ। ਸੋ 905-673-3337 ਬਹੁਤ ਸ਼ੁਕਰੀਆ, ਬਹੁਤ ਪਿਆਰ, ਬਹੁਤ ਮੁਹੱਬਤ ਔਰ ਮੇਰੀ ਹੱਥ ਜੋੜ ਕੇ ਮਾਫੀ ਜਿਨ੍ਹਾਂ ਦੀਆਂ ਕਾਲਾਂ ਮੈਂ ਨਹੀਂ ਲੈ ਪਾਇਆ ਅਤੇ ਇਸ ਤੋਂ ਬਾਅਦ ਫਿਰ ਟਿਕਟੋਕ 'ਤੇ ਗੱਲਾਂ ਬਾਤਾਂ ਕਰਾਂਗੇ, ਹੁਣ ਲਾਈਵ ਹਾਂ, ਬਾਕੀ ਦੋਸਤ ਉੱਧਰ ਆ ਜਾਓ। ਸੋ ਰਾਹੁਲ ਜੀ ਥੈਂਕ ਯੂ ਸੋ ਮੱਚ, ਬਹੁਤ ਸ਼ੁਕਰੀਆ ਅਤੇ ਅਸੀਂ ਇੱਦਾਂ ਹੀ ਮੈਸੇਜ ਦਿੰਦੇ ਰਹਾਂਗੇ। ਰਾਹੁਲ ਜੀ ਨੂੰ ਅਸੀਂ ਕੋਸ਼ਿਸ਼ ਕਰਾਂਗੇ ਇੱਕ ਵਾਰ ਵੀ ਵੀਕਐਂਡ 'ਤੇ ਵੀ ਕਾਲ 'ਤੇ ਲੈ ਕੇ ਵੀ ਤੁਹਾਨੂੰ ਡਿਸਕਾਊਂਟ ਦਵਾਈਏ। 437-604-50-93 ਆਪਣੀ ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਸੇਵਿੰਗ ਕਰਨ ਦੇ ਲਈ ਤੁਸੀਂ ਨੰਬਰ ਇਹ ਨੋਟ ਕਰ ਲਓ 437-604-5093 ਅਤੇ ਨਾਲ ਦੀ ਨਾਲ ਆਰਨੇਟ ਆਰਨੇ

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁੱਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ।

ਦੁਆਰਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ

ਅਸੀਂ ਵੀ ਉਹ ਬੂਹਾ ਖੜਕਾ ਕੇ ਦੇਖਾਂਗੇ, ਕੌਣ ਹੈ ਰਹਿੰਦਾ ਅੰਦਰ ਜਾ ਕੇ ਦੇਖਾਂਗੇ। ਅਸੀਂ ਵੀ ਉਹ ਬੂਹਾ ਖੜਕਾ ਕੇ ਦੇਖਾਂਗੇ, ਕੌਣ ਹੈ ਰਹਿੰਦਾ ਅੰਦਰ ਜਾ ਕੇ ਦੇਖਾਂਗੇ। ਅੱਖਾਂ ਨੇ ਤਾਂ ਮੰਨ ਲਿਆ ਕਿ ਤੂੰ ਸੋਹਣਾ ਏ, ਅੱਖਾਂ ਨੇ ਤਾਂ ਮੰਨ ਲਿਆ ਕਿ ਤੂੰ ਸੋਹਣਾ ਏ, ਪਰ ਤੈਨੂੰ ਆਪਣੇ ਕੋਲ ਬਿਠਾ ਕੇ ਦੇਖਾਂਗੇ। ਦਿਲ ਨਹੀਂ ਲੱਗਦਾ ਦਿਲ ਜਿਨ੍ਹਾਂ ਦਾ ਲੱਗ ਜਾਂਦਾ, ਦਿਲ ਨਹੀਂ ਲੱਗਦਾ ਦਿਲ ਜਿਨ੍ਹਾਂ ਦਾ ਲੱਗ ਜਾਂਦਾ, ਦਿਲ ਦੀ ਗੱਲ ਹੈ ਦਿਲ ਤੇ ਲਾ ਕੇ ਦੇਖਾਂਗੇ, ਦਿਲ ਦੀ ਗੱਲ ਹੈ ਦਿਲ ਤੇ ਲਾ ਕੇ ਦੇਖਾਂਗੇ। ਸਤਿ ਸ੍ਰੀ ਅਕਾਲ ਦੋਸਤੋ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਰੋਜ਼ ਦੀ ਤਰ੍ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਦੇ ਨਾਲ ਤੁਸੀਂ ਜੁੜਦੇ ਹੋ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, 10 ਵਜੇ ਤੋਂ ਲੈ ਕੇ 11 ਵਜੇ ਤੱਕ। ਔਰ ਰੇਡੀਓ ਪ੍ਰੋਗਰਾਮ ਸਭ ਰੰਗ ਜੋ ਚੱਲਦਾ ਹੈ 5:30 AM ਦੀ ਕ੍ਰਿਸਟਲ ਕਲੀਅਰ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਦੋਸਤ, ਮਿੱਤਰ, ਭੈਣ ਭਰਾ ਸਵੇਰੇ 4 ਵਜੇ ਤੋਂ ਲਗਾਤਾਰ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਵੀ ਰੂਬਰੂ ਕਰਵਾਉਂਦੇ ਨੇ ਔਰ ਤੁਹਾਡਾ ਮਨੋਰੰਜਨ ਵੀ ਕਰਦੇ ਨੇ। ਗੀਤ ਸੰਗੀਤ, ਚਾਹੇ ਉਹ ਹਿੰਦੀ ਹੋਣ, ਚਾਹੇ ਉਹ ਪੰਜਾਬੀ ਫਿਲਮਾਂ ਦੇ ਹੋਣ, ਚਾਹੇ ਲੋਕ ਗੀਤ ਹੋਣ, ਜਿਸ ਤਰ੍ਹਾਂ ਦੀ ਤੁਹਾਡੀ ਫਰਮਾਇਸ਼ ਹੁੰਦੀ, ਮੈਂ ਅਕਸਰ ਕਈ ਵਾਰ ਸੁਣਦਾ ਰਹਿੰਦਾ ਅਤੇ ਸਾਡੇ ਦੋਸਤ ਮਿੱਤਰ ਤੁਹਾਡਾ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਨੇ ਤੁਹਾਡਾ ਮਨੋਰੰਜਨ ਕਰਨ ਦੀ। ਆਪਣੇ ਜਿਹੜੇ ਸਪੋਂਸਰਸ ਨੇ ਉਹਨਾਂ ਦੇ ਸੁਨੇਹੇ ਵੀ ਤੁਹਾਡੇ ਨਾਲ ਸਾਂਝੇ ਕਰਦੇ ਨੇ। ਸੋ ਪ੍ਰੋਗਰਾਮ ਨੂੰ ਅੱਛਾ ਬਣਾਉਣ ਵਾਸਤੇ, ਖੂਬਸੂਰਤ ਬਣਾਉਣ ਵਾਸਤੇ, ਇੰਟਰਸਟਿੰਗ ਬਣਾਉਣ ਵਾਸਤੇ, ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਤੁਹਾਡੇ ਸਪੋਂਸਰਸ ਦੇ ਮੈਸੇਜ ਦੇਣੇ ਵੀ ਜ਼ਰੂਰੀ ਹੁੰਦੇ ਹੈ, ਗੀਤ ਸੰਗੀਤ ਵੀ ਜ਼ਰੂਰੀ ਹੁੰਦਾ ਅਤੇ ਬਾਕੀ ਤੁਹਾਡੀਆਂ, ਸਾਡੀਆਂ, ਸਾਡੀਆਂ, ਤੁਹਾਡੀਆਂ ਗੱਲਾਂ ਬਾਤਾਂ ਦੇ ਨਾਲ ਗੱਲਬਾਤ ਅੱਗੇ ਤੁਰਦੀ ਹੈ ਅਤੇ ਉਹਨਾਂ ਗੱਲਾਂ ਬਾਤਾਂ ਦੇ ਵਿੱਚੋਂ ਕੋਈ ਨਾ ਕੋਈ ਅੱਛੀ ਗੱਲਬਾਤ ਵੀ ਜ਼ਰੂਰ ਨਿਕਲਦੀ ਹੈ। ਸੋ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। 647-367-5353 ਸਾਡਾ ਨੰਬਰ ਹੈ, 6473-6753-53। ਔਰ ਸਭ ਰੰਗ ਰੇਡੀਓ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, ਜੋ ਪੰਜਾਬ ਤੋਂ ਪਬਲਿਸ਼ ਹੁੰਦਾ ਹੈ ਸ਼ਾਮ ਨੂੰ ਰੋਜ਼, ਜਦੋਂ ਆਪਣੀ ਸ਼ਾਮ ਹੁੰਦੀ ਹੈ ਉੱਥੇ ਸਵੇਰ ਹੁੰਦੀ ਹੈ, ਅਤੇ ਤੁਸੀਂ ਉਸ ਨੂੰ ਪੜ੍ਹ ਸਕਦੇ ਹੋ ਉਸ ਦੀ ਐਪ ਡਾਊਨਲੋਡ ਕਰਕੇ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ VPS24.hd ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਕੁਨੈਕਟ ਹੋ ਜਾਓਗੇ, ਜਿੱਥੇ ਤੁਸੀਂ ਦੇਖੋਗੇ ਪੰਜਾਬੀ ਦੀਆਂ ਬਹੁਤ ਖੂਬਸੂਰਤ, ਅੱਛੀਆਂ ਅੱਛੀਆਂ, ਪੁਰਾਣੀਆਂ, ਨਵੀਆਂ, ਲੇਟੈਸਟ ਪੰਜਾਬੀ ਫਿਲਮਾਂ। ਬਾਕੀ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਜਿੱਥੇ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਹਨ, ਉੱਥੇ ਜੋ ਜੋ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਹੁੰਦੀ ਹੈ, ਉਹਨਾਂ ਨੂੰ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ। ਵਿਸ਼ਵ ਪੰਜਾਬੀ ਭਵਨ ਦੇ ਵਿੱਚ ਜੋ ਜੋ ਪ੍ਰੋਗਰਾਮ ਹੁੰਦੇ ਰਹੇ ਨੇ, ਪਹਿਲੇ ਸਾਡੀ ਪਹਿਲੀ ਕਾਨਫਰੰਸ ਵੀ ਜਿਹੜੀ ਹੋਈ ਉਸ ਦੀ ਰਿਕਾਰਡਿੰਗ ਵੀ ਅਸੀਂ ਲਗਾਉਂਦੇ ਰਹਿੰਦੇ ਹਾਂ, ਹੋਰ ਜਿਹੜੇ ਜਿਹੜੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਉਹਨਾਂ ਨੂੰ ਵੀ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ। ਇਸ ਵੇਲੇ ਦਾ ਸਾਡਾ ਰੇਡੀਓ ਪ੍ਰੋਗਰਾਮ ਇਸ ਵੇਲੇ ਲਾਈਵ ਚੱਲ ਰਿਹਾ VPS24.hd ਤੇ, ਤੁਸੀਂ TV ਦੇ ਉੱਪਰ ਵੀ ਉਸ ਨੂੰ ਸੁਣ ਸਕਦੇ ਹੋ। ਲੇਕਿਨ ਕੋਈ ਦੋਸਤ, ਮਿੱਤਰ, ਭੈਣ ਭਰਾ ਜਿਹੜਾ ਸਾਡੇ ਨਾਲ ਇਸ ਵੇਲੇ ਆਪਣੇ ਕਿਸੇ ਰੁਝੇਵੇਂ ਦੇ ਕਾਰਨ ਨਹੀਂ ਕੁਨੈਕਟ ਹੋ ਸਕਿਆ, ਨਹੀਂ ਜੁੜ ਸਕਿਆ, ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਫਿਰ ਅਸੀਂ ਇਸ ਪ੍ਰੋਗਰਾਮ ਨੂੰ ਉੱਥੇ ਅਪਲੋਡ ਕਰ ਦਿੰਦੇ ਹਾਂ ਅਤੇ ਤੁਸੀਂ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਤੁਹਾਡਾ ਆਪਣਾ, ਪੰਜਾਬੀ ਭੈਣ ਭਰਾਵਾਂ ਦਾ ਆਪਣਾ, ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਿੰਟਨ ਦਾ ਇੱਕੋ ਇੱਕ ਐਸਾ ਆਡੀਟੋਰੀਅਮ ਜਿੱਥੇ ਤੁਸੀਂ ਕੋਈ ਵੀ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਪ੍ਰੋਗਰਾਮ ਕੋਈ ਆਰਗੇਨਾਈਜ਼ ਕਰਨਾ ਹੋਵੇ ਤਾਂ ਤੁਸੀਂ ਵੀ ਉਸ ਦੀਆਂ ਸੇਵਾਵਾਂ ਜਿਹੜੀਆਂ ਫ੍ਰੀ ਆਫ ਕੋਸਟ ਲੈ ਸਕਦੇ ਹੋ। ਅਤੇ ਬਾਕੀ ਹੁਣ 2, 3, 4 ਦੀ ਇੰਤਜ਼ਾਰ ਬਸ ਖਤਮ ਹੋਣ ਵਾਲੀ ਹੈ, ਦਿਨ ਥੋੜ੍ਹੇ ਨੇ, ਅੱਜ 17 ਤਰੀਕ ਹੋ ਗਈ ਅਤੇ ਦਿਨ ਬਸ ਮੈਕਸੀਮਮ ਵੱਧ ਤੋਂ ਵੱਧ 2 ਹਫ਼ਤੇ ਬਾਕੀ ਹੈ। 2, 3, 4 ਅਕਤੂਬਰ ਨੂੰ ਇੱਕ ਸੱਭਿਆਚਾਰਕ ਔਰ ਸਾਹਿਤਕ ਮੇਲਾ ਲੱਗਣ ਜਾ ਰਿਹਾ ਔਰ ਬਹੁਤ ਖੂਬਸੂਰਤ, ਔਰ ਇਹ ਜਿਹੜੀ ਸਾਡੀ ਕਾਨਫਰੰਸ ਹੈ ਇਹ ਡੈਡੀਕੇਟਡ ਵੀ ਸਾਡੀਆਂ ਬੀਬੀਆਂ, ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ ਨੂੰ ਹੈ, ਕਿਉਂਕਿ ਸਾਰੇ ਦੇ ਸਾਰੇ ਵਿਸ਼ੇ ਦੇ ਵਿੱਚ ਔਰਤ ਦੇ ਨਾਲ ਸੰਬੰਧਿਤ ਰੱਖੇ। ਇੱਕ ਹੋਰ ਬੜੀ ਅੱਛੀ ਅਸੀਂ ਜੋ ਡਿਸੀਜ਼ਨ ਲਿਆ ਵਿਸ਼ਵ ਪੰਜਾਬੀ ਸਭਾ ਨੇ ਆਪਣੀ ਐਗਜੈਕਟਿਵ ਕਮੇਟੀ ਦੇ ਵਿੱਚ,
ਕਿ ਸਾਡੇ ਕੈਨੇਡਾ ਦੇ ਵਿੱਚ, ਕਿਉਂਕਿ ਰਾਜਨੀਤੀ ਦੇ ਵਿੱਚ ਔਰਤ ਦਾ ਕੀ ਸਥਾਨ, ਇਹ ਵੀ ਸਾਡੇ ਇੱਕ ਵਿਸ਼ਾ ਵੀ ਹੈ ਨਾ ਕਾਨਫਰੰਸ ਦੇ ਵਿੱਚ। ਤੋ ਅਸੀਂ ਇਹ ਵੀ ਇੱਕ ਉਪਰਾਲਾ ਕੀਤਾ ਹੈ ਕਿ ਸਾਡੀਆਂ ਜਿੰਨੀਆਂ ਵੀ ਇੱਥੇ ਰਾਜਨੀਤੀ ਦੇ ਵਿੱਚ ਮੈਂਬਰ ਪਾਰਲੀਮੈਂਟ ਨੇ, ਚਾਹੇ ਉਹ ਮਿਨਿਸਟਰ ਨੇ ਚਾਹੇ MP ਨੇ, ਉਹਨਾਂ ਸਾਰਿਆਂ ਨੂੰ ਅਸੀਂ ਵਿਸ਼ਵ ਪੰਜਾਬੀ ਸਭਾ ਦੇ ਵਿੱਚ ਇਨਵਾਈਟ ਕਰਕੇ ਉਸ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਆਨਰ ਕਰਨਾ ਹੈ। ਸੋ ਬਹੁਤ ਵਧੀਆ ਇਹ ਉਪਰਾਲਾ ਹੈ, ਬਹੁਤ ਵੱਡਾ ਉਪਰਾਲਾ ਹੈ। ਤੁਸੀਂ ਸਾਰੇ ਵੀ ਇਸ ਦੇ ਗਵਾਹ ਬਣ ਸਕਦੇ ਹੋ, ਤੁਸੀਂ ਆਓ ਦੇਖੋ ਇੰਜੋਏ ਕਰੋ, ਪਾਰਟਿਸਿਪੇਟ ਵੀ ਕਰ ਸਕਦੇ ਹੋ। ਜੋ ਉੱਥੇ ਕਾਰਿਆਕ੍ਰਮ ਚੱਲਦਾ ਹੋਵੇ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ, ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਦੁਪਹਿਰ ਦਾ ਖਾਣਾ ਵੀ, ਰਾਤ ਦਾ ਖਾਣਾ ਵੀ ਉੱਥੇ ਹੋਏਗਾ। ਤੇ 30-32 ਦੇ ਕਰੀਬ ਸਾਡੇ ਵਿਦੇਸ਼ਾਂ ਤੋਂ ਜਿਹੜੇ ਡੈਲੀਗੇਟਸ, ਉਹਨਾਂ ਦੀ ਅਪਰੂਵਲ ਆ ਚੁੱਕੀ ਹੈ, ਉਹਨਾਂ ਨੇ ਆਉਣਾ ਹੈ, ਉਹਨਾਂ ਦੀਆਂ ਡੇਟਾਂ ਡਿਸਾਈਡ ਹੋ ਗਈਆਂ ਨੇ। 에ਅਰਪੋਰਟ ਤੇ ਕਦੋਂ ਕਦੋਂ ਉਹਨਾਂ ਨੂੰ ਰਿਸੀਵ ਕਰਨਾ, ਉਹਨਾਂ ਦੀ ਅਕੋਮੋਡੇਸ਼ਨ ਦਾ ਪ੍ਰਬੰਧ ਕਰਨਾ ਹੈ। ਸਾਰਾ ਬਹੁਤ ਵੱਡਾ, ਇੱਕ ਵਿਆਹ ਦੀ ਤਰ੍ਹਾਂ ਬਹੁਤ ਵੱਡਾ ਇਹ ਉਪਰਾਲਾ ਹੈ। ਸੋ ਬਹੁਤ 25-30 ਦੋਸਤਾਂ ਦੀ ਸਾਡੀ ਇੱਕ ਐਗਜ਼ੈਕਟਿਵ ਕਮੇਟੀ ਇੱਕ ਮੀਟਿੰਗ ਹੋ ਗਈ, ਇੱਕ ਅਸੀਂ ਐਤਵਾਰ ਨੂੰ ਫਿਰ ਰੱਖੀ ਹੈ 2 ਵਜੇ ਦੇ ਕਰੀਬ। ਬਾਕੀ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੈ। ਬ੍ਰਹਮਟਨ ਦੇ ਵਿੱਚ ਆਸ-ਪਾਸ ਜਿੰਨੇ ਵੀ ਪੰਜਾਬੀ ਭੈਣ ਭਰਾ ਵਸਦੇ ਨੇ, ਸਾਡਾ ਸਾਰਿਆਂ ਦਾ ਸਾਂਝਾ ਇਹ ਉਪਰਾਲਾ ਹੈ। ਤੇ ਸਾਂਝੇ ਉਪਰਾਲੇ ਦੇ ਵਿੱਚ ਸਾਰਿਆਂ ਦੀ ਸਾਂਝੀ ਹੈਲਪ ਮਦਦ ਦੀ ਵੀ ਲੋੜ ਹੁੰਦੀ ਹੈ। ਸੋ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਇਹਨਾਂ ਦਿਨਾਂ ਦੇ ਵਿੱਚ, ਤੇ ਸਾਡੀ ਹੈਲਪ ਵੀ ਕਰ ਸਕਦੇ ਹੋ। ਸਾਨੂੰ ਬੜਾ ਵਧੀਆ ਲੱਗੇਗਾ। ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੀ ਸੇਵਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ। ਚਲੋ ਅੱਜ ਹੋ ਗਈ ਜੀ 17 ਸਪਟੈਂਬਰ ਹੋ ਗਈ, ਤੇ ਟੈਂਪਰੇਚਰ ਇਸ ਵੇਲੇ ਤਾਂ ਹੈ 19 ਡਿਗਰੀ, ਦਿਨ ਵੇਲੇ 25 ਡਿਗਰੀ ਟੈਂਪਰੇਚਰ ਰਿਹਾ। ਵੱਧ ਤੋਂ ਵੱਧ ਕੱਲ ਨੂੰ 18 ਤਰੀਕ ਹੈ, 21 ਡਿਗਰੀ ਟੈਂਪਰੇਚਰ ਰਹੇਗਾ। 7:01

ਲੈ ਸਕਦੇ ਹੋ ਤੇ ਉਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਗੱਲਬਾਤ ਦਾ ਸਿਲਸਿਲਾ ਆਪਾਂ ਕਰਾਂਗੇ ਸ਼ੁਰੂ। ਲੇਕਿਨ ਉਸ ਤੋਂ ਪਹਿਲੇ ਜਨਾਬ ਹੰਸਰਾਜ ਹੰਸ ਜੀ ਦਾ ਇੱਕ ਬਹੁਤ ਖੂਬਸੂਰਤ ਗਾਣਾ ਮੈਂ ਤੁਹਾਡੇ ਨਾਲ ਫਿਰ ਸ਼ੇਅਰ ਕਰੂੰਗਾ ਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 647-367-5353 ਦੇ ਉੱਪਰ ਕਰ ਸਕਦੇ ਹੋ। ਪਹਿਲਾਂ ਸੁਣੋ ਇਹ ਖੂਬਸੂਰਤ ਗਾਣਾ ਹੰਸਰਾਜ ਹੰਸ ਜੀ ਦਾ।

0: ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ।
1: ਭਾਜੀ ਤੁਸੀਂ ਤਾਂ ਗਾਣਾ ਹੀ ਬਹੁਤ ਸੋਹਣਾ ਲਾਇਆ ਜੀ, ਕਿੰਨਾ ਦੇਖੋ ਚੰਗਿਆਈ ਵਾਲਾ ਗਾਣਾ, ਇਹਦੇ ਅਰਥ ਵੇਖੋ ਕਿੱਡੇ ਡੂੰਘੇ ਆ ਜੀ ਗੱਲ ਦੇ।
0: ਬਸ ਦੇਖੋ, ਜ਼ਿੰਦਗੀ ਦੀ ਸੱਚਾਈ ਹੈ ਵੀ ਇਹੀ ਹੈ। ਵੈਸੇ
1: ਹਾਂਜੀ, ਬਿਲਕੁਲ 101% ਸੱਚਾਈ ਹੈ
0: ਅਸੀਂ
1: ਭਾਜੀ ਦੇ ਜੀ, ਜਿੰਨੇ ਬਹੁਤ ਗਾਣੇ

0: ਤੋਂ ਵਧੀਆ ਚੋਟੀ ਦੇ ਗਾਣੇ ਗਾਏ, ਫੈਮਿਲੀ ਚ ਬਹਿਣ ਵਾਲੇ ਗਾਣੇ ਗਏ, ਸੂਫੀ ਗਾਏ, ਨੱਚਣ ਗਾਉਣ ਵਾਲੇ ਵੀ ਗਾਏ, ਸਾਰੇ ਤਰ੍ਹਾਂ ਦੇ ਗਾਣੇ ਗਾਏ
1: ਜੀ। ਜੀ ਜੀ ਜੀ ਜੀ ਜੀ ਬਸ ਜ਼ਿੰਦਗੀ ਦੀ ਜਿਹੜੀ ਅਸਲੀਅਤ ਹੈ ਨਾ ਉਹ ਇਸ ਗਾਣੇ ਦੇ ਵਿੱਚ ਭਰੀ ਹੋਈ ਹੈ।
0: ਹਾਂਜੀ ਬਿਲਕੁਲ,
1: ਪ੍ਰੇਣੀ ਹੈ ਨਾ ਮਾਂ ਪਿਓ ਨੇ ਰਹਿਣਾ, ਐਵੇਂ ਬਸ ਅਸੀਂ ਭਜਨਾਠ ਜਿਹੜੀ ਲਾਈ ਹੈ ਤੇ ਅਸਲੀਅਤ ਜ਼ਿੰਦਗੀ ਦੇ ਹੀ ਹੈ। ਇਸ ਨੂੰ ਸਮਝਣ ਦੀ ਜ਼ਰੂਰਤ ਹੈ ਪਰ ਸਮਝਦੇ ਨਹੀਂ ਅਸੀਂ। ਕਈ ਵਾਰੀ ਤੁਸੀਂ ਦੇਖੋ ਜਦੋਂ ਕਿਸੇ ਦੇ ਅਸੀਂ ਅਫਸੋਸ ਤੇ ਜਾਂਦੇ ਨਾ, ਖੁਦਾ ਨਾ ਖਾਸਤਾ ਜਦੋਂ ਕਿਸੇ ਦੋਸਤ ਮਿੱਤਰ ਭੈਣ ਭਰਾ ਦੀ ਕ੍ਰੀਮੇਸ਼ਨ ਤੇ ਜਾਂਦੇ ਆ, ਉੱਥੇ ਅੰਦਰ ਕ੍ਰੀਮੇਸ਼ਨ ਗਰਾਊਂਡ ਦੇ ਵਿੱਚ ਜਾ ਕੇ ਨਾ ਸਾਨੂੰ ਲੱਗਦਾ ਯਾਰ ਦੁਨੀਆਂ ਦਾ ਐਂਡ ਜਿਹੜਾ ਨਾ ਸੱਚਾਈ ਤਾਂ ਇਹ ਹੀ, ਅਸੀਂ ਐਵੇਂ ਮਾਰੋ ਮਾਰ ਕਰਦੇ ਫਿਰਦੇ, ਬਸ ਉੱਥੋਂ ਨਿਕਲਣ ਦੀ ਦੇਰ ਹੁੰਦੀ ਹੈ। ਉੱਥੋਂ ਤੁਸੀਂ ਬਾਹਰ ਨਿਕਲੋ ਯਾਰ ਉਹਦੇ ਤੋਂ ਲੈਣਾ ਉਹਦਾ ਦੇਣਾ ਇਹਦਾ,
0: ਬਸ
1: ਉੱਥੇ ਹੀ ਸਭ ਕੁਝ ਅੰਦਰ ਸੁੱਟ ਕੇ ਵਾਪਸ ਆ ਜਾਈਦਾ ਤੇ ਉਹੀ ਦੁਨੀਆਂਦਾਰੀ ਦੇ ਵਿੱਚ ਫਿਰ ਤੂੰ ਕੌਣ ਮੈਂ ਕੌਣ ਉਹੀ ਫਿਰ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਸਹੀ ਗੱਲ।
1: ਚਲੋ ਵਧੀਆ ਜੀ ਜਸਿੰਦਰ ਜੀ,
0: ਤੁਸੀਂ ਕੱਲ ਨੂੰ ਤੁਸੀਂ ਫਿਰ ਜਾ ਰਹੇ ਜੀ ਸ਼ੋਅ ਦੇਖਣ?
1: ਸ਼ੋਅ ਦੇਖਣ ਜਾਣ ਦਾ ਪ੍ਰੋਗਰਾਮ ਤਾਂ ਹੈ, ਕੱਲ ਦੇਖੂਗਾ ਮੈਂ, ਕੱਲ ਸਾਡਾ ਪ੍ਰੋਗਰਾਮ ਵੀ ਹੈ ਕਿਉਂਕਿ ਜੇ ਪ੍ਰੋਗਰਾਮ ਮੈਂ ਦੇਖਣ ਗਿਆ ਤੇ ਫਿਰ ਆ ਪ੍ਰੋਗਰਾਮ ਮਿਸ ਹੋ ਜਾਣਾ। ਤੇ ਚਲੋ ਅਜੇ ਕੋਈ ਫਾਈਨਲ ਨਹੀਂ ਹੈ ਮੇਰਾ, ਕੋਈ ਗੱਲ ਨਹੀਂ ਕਿਉਂਕਿ ਮੁਲਾਕਾਤ ਉਹਨਾਂ ਨਾਲ ਕੱਲ ਮਿਲਣ ਦਾ ਸਬੱਬ ਸੀ, ਉਹਨਾਂ ਨੂੰ ਕੱਲ ਮਿਲ ਲਿਆ ਆਪਾਂ।
0: ਹਾਂਜੀ ਹਾਂਜੀ
1: ਸੋਮਵਾਰ ਨੂੰ ਤੁਹਾਡੇ ਤੋਂ ਸੁਣਾਂਗੇ, ਤੁਹਾਨੂੰ ਲਾਈਵ ਕਰਾਂਗੇ ਰੈਡੀ।
0: ਹਾਂਜੀ ਹਾਂਜੀ ਸੋਮਵਾਰ ਨੂੰ ਮੈਂ ਏਅਰ ਤੇ ਆਊਂਗਾ ਜੀ, ਫਿਰ ਮੈਂ ਤੁਹਾਨੂੰ ਸੁਣਾਉਂਗਾ।
1: ਜੀ ਜੀ ਜੀ ਥੈਂਕ ਯੂ ਵੈਰੀ ਮਚ,
0: ਥੈਂਕ ਯੂ ਜੀ ਥੈਂਕ
1: ਯੂ। ਸੋ ਦੋਸਤੋ ਤੁਸੀਂ ਵੀ ਜਾਓ ਇੰਜੋਏ ਕਰੋ। ਹੰਸਰਾਜ ਹੰਸ ਜੀ ਕੋ ਇਸ ਤਰ੍ਹਾਂ ਦੇ ਸਬੱਬ ਜਿਹੜੇ ਦੇਖੋ, ਇੰਨੀ ਦੂਰ ਆਪਾਂ ਉਸ ਬੈਠੇ ਹਾਂ ਆਪਣੇ ਪੰਜਾਬ ਤੋਂ, ਮਿਸ ਉਹਨੂੰ ਕਰਦੇ ਹਾਂ, ਪੰਜਾਬ ਦੇ ਸੰਗੀਤ ਨੂੰ ਵੀ ਮਿਸ ਕਰਦੇ ਹਾਂ। ਸੋ ਸਾਡੇ ਚਰਨਦੀਪ ਜੀ ਨਾਲ, ਚਰਨਦੀਪ ਜੀ ਏਦਾਂ ਨਾ ਕਰਿਆ ਕਰੋ, ਇੱਕ ਮੇਰੀ ਗੱਲ ਸੁਣੋ ਪਹਿਲੇ, ਇੱਕ ਤਾਂ ਪ੍ਰੋਗਰਾਮ ਨੂੰ ਸ਼ੁਰੂਆਤ ਹੋ ਲੈਣ ਦਿਆ ਕਰੋ, ਫਿਰ ਸੁਣੋ ਮੇਰੀ ਗੱਲ ਸੁਣੋ ਪਹਿਲੇ, ਤੁਸੀਂ ਮੈਂ ਆਪਣੇ ਫੋਨ ਤੋਂ ਪਹਿਲਾਂ ਮੇਰੀ ਗੱਲ ਸੁਣੋ, ਅੱਜ ਪ੍ਰੋਗਰਾਮ ਨੂੰ ਸ਼ੁਰੂ ਹੋ ਲੈਣ ਦਿਆ ਕਰੋ, ਫਿਰ ਫੋਨ ਕਰਿਆ ਕਰੋ, ਅਦਰਵਾਈਜ਼ ਮੈਂ ਤੁਹਾਡਾ ਫੋਨ ਫਿਰ ਬਲੌਕ ਕਰ ਦੇਣਾ ਪਲੀਜ਼।
2: ਠੀਕ ਹੈ
1: ਹਾਂ, ਪ੍ਰੋਗਰਾਮ ਸ਼ੁਰੂ ਹੋ ਲੈਂਦਿਆ ਕਰੋ, 10-15 ਮਿੰਟ ਬਾਅਦ ਤੁਸੀਂ ਕਾਲ ਕਰੋ, ਕਾਲ ਵੀ ਕਰੋ, ਜੋ ਤੁਸੀਂ ਆਪਣਾ ਪਸੰਦ ਦਾ ਗਾਣਾ ਸੁਣਾਓ ਕਰੋ, ਜਾਂ ਜੋ ਗੱਲਬਾਤ ਚੱਲਦੀ ਹੈ ਉਹਦੇ ਵਿੱਚ ਪਾਰਟਿਸਿਪੇਟ ਕਰੋ।
2: ਐਵੇਂ ਜੀ ਮੈਂ ਜ਼ਰੂਰੀ ਗੱਲ ਕਰਨੀ ਆ।
1: ਹਾਂ ਦੱਸੋ ਬੋਲੋ, ਜ਼ਰੂਰੀ ਗੱਲ ਕੀ ਕਰਨੀ?
2: ਭਾਜੀ ਜੀ ਸ਼ੋਅ ਹੋ ਰਿਹਾ ਸਿੱਧੂ ਮੂਸੇਵਾਲਾ,
1: ਦੇਖੋ ਥੋੜਾ ਜਿਹਾ ਕੱਲ ਤੋਂ ਕੰਮ ਲਓ, ਸਿੱਧੂ ਮੂਸੇਵਾਲਾ ਇਸ ਦੁਨੀਆਂ ਤੋਂ ਵਿਛੜੇ ਹੋਏ ਨੂੰ ਉਹਨੂੰ ਘੱਟੋ 3 ਸਾਲ ਹੋ ਗਏ। ਮੂਡ ਖਰਾਬ ਕਰ ਦਿੰਦੇ ਗੱਲਬਾਤ ਕਰਨ ਦਾ, ਐਵੇਂ ਵਾਹ ਯਾਤ ਗੱਲਾਂ ਕਰਕੇ। ਦੇਖੋ ਸਿੱਧੂ ਮੂਸੇਵਾਲਾ ਦਾ ਕਹਿੰਦਾ ਸ਼ੋਅ ਹੋ ਰਿਹਾ ਕਿਤੇ ਲਿਖਿਆ, ਲੈ ਦੇਖੋ ਹੁਣ ਅਸੀਂ ਕੀ ਕਹੀਏ ਇਸ ਦੋਸਤ ਮਿੱਤਰ ਨੂੰ, ਆਉਣ ਯਾਰ ਮੈਂ ਬੈਠਾ, ਮੈਨੂੰ ਚੰਗਾ ਵੀ ਨੀ ਲੱਗਦਾ ਮੈਂ ਇਹਦੇ ਨਾਲ ਕੋਈ ਕੋਈ ਠੀਕ ਤਰੀਕੇ ਨਾਲ ਗੱਲ ਨਾ ਕਰਾਂ। ਲੇਕਿਨ ਦੋਸਤਾਂ ਮਿੱਤਰਾਂ ਨੂੰ ਗੱਲ ਕਰਨ ਤੋਂ ਪਹਿਲੇ ਖੁਦ ਇਸ ਚੀਜ਼ ਨੂੰ ਸੋਚਣਾ ਚਾਹੀਦਾ ਹੈ ਕਿ ਤੁਸੀਂ ਕਿੰਨੀ ਦੂਰ ਤੱਕ ਤੁਹਾਡੀ ਆਵਾਜ਼ ਜਾਂਦੀ ਹੈ ਤੇ ਲੋਕ ਤੁਹਾਡੀ ਲਿਆਕਤ ਨੂੰ, ਲੋਕ ਤੁਹਾਡੀ ਸਮਝਦਾਰੀ ਨੂੰ ਜੱਜ ਕਰਦੇ ਹੋਣਗੇ ਸੁਣ ਕੇ ਕਿ ਇਹ ਆਦਮੀ ਕਿਸ ਤਰ੍ਹਾਂ ਦੀ ਗੱਲਬਾਤ ਕਰ ਰਿਹਾ ਆਉਣ ਏ। ਸੋ ਪਲੀਜ਼ ਇਸ ਤਰ੍ਹਾਂ ਦਾ ਖਿਆਲ ਰੱਖਿਆ ਕਰੋ, ਅੱਗੇ ਤੋਂ ਇੰਨਾ ਟਾਈਮ ਵੇਸਟ ਰੇਡੀਓ ਦਾ ਵੀ ਨਾ ਕਰਿਆ ਕਰੋ ਤੇ ਆਪਣੇ ਆਪ ਨੂੰ ਵੀ ਐਡਾ ਛੋਟਾ ਬਣਾ ਕੇ ਪੇਸ਼ ਨਾ ਕਰਿਆ ਕਰੋ ਕਿ ਤੁਹਾਨੂੰ ਕਿਸੇ ਚੀਜ਼ ਦੀ ਜਾਣਕਾਰੀ ਹੀ ਨਹੀਂ ਹੈ। ਸੋ 6473 5353 6475353 5353 ਬਹੁਤ ਵਧੀਆ ਗੀਤ ਸੁਣਿਆ ਹੰਸਰਾਜ ਹੰਸ ਜੀ ਦਾ। ਦੇਖੋ ਮੈਂ ਨਾ ਬਾਈ ਚਾਂਸ ਅੱਜ ਪੜ੍ਹ ਰਿਹਾ ਸੀ ਕਿ ਸਾਡੇ ਉੱਤੇ ਹਿੰਦੁਸਤਾਨ ਦੀ ਖਬਰ ਹੈ, ਇੱਕ ਖਬਰ ਬੰਬੇ ਦੀ ਹੈ, ਲੇਕਿਨ ਉਸ ਖਬਰ ਦੇ ਨਾਲ ਸੰਬੰਧ ਜਿਹੜਾ ਨਾ ਉਹ ਸਾਡਾ ਇੱਥੇ ਬੈਠਿਆਂ ਦਾ ਵੀ ਬਣਦਾ ਹੈ। ਇੱਥੇ ਬੈਠਿਆਂ ਦਾ ਮਤਲਬ ਜਿੱਥੇ ਵੀ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਹਿੱਸੇ 'ਚ ਇੱਥੇ ਵੀ ਉਹ ਸਾਰੀਆਂ ਚੀਜ਼ਾਂ ਅਸੀਂ ਖਾਂਦੇ ਹਾਂ, ਅਵੇਲੇਬਲ ਹੈ, ਆਉਂਦੀਆਂ, ਪਤਾ ਨਹੀਂ ਕਿੱਥੋਂ ਐਕਸਪੋਰਟ ਹੁੰਦੀਆਂ, ਕਿੱਧਰੋਂ ਆਉਂਦੀਆਂ, ਸਾਨੂੰ ਇਸ ਚੀਜ਼ ਦੀ ਕੋਈ ਜਾਣਕਾਰੀ ਨਹੀਂ। ਸੋ ਸਾਡੇ ਇੱਕ ਕਾਲਰ ਨੇ ਹਰਨੂਰ ਸਿੰਘ ਜੀ 6512 ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ 6512 ਔਨ ਏਅਰ ਹੋ ਤੁਸੀਂ?
3: ਹਾਂਜੀ ਹਾਂਜੀ ਭਾਜੀ ਕੀ ਹਾਲ ਨੇ?
1: ਵਧੀਆ ਜੀ ਵਧੀਆ, ਬਿਲਕੁਲ ਠੀਕ ਠਾਕ ਹੈ। ਹਾਂਜੀ ਬੋਲੋ ਜੀ, ਬੋਲੋ ਤੁਸੀਂ ਔਨ ਏਅਰ ਹੋ, ਤੁਹਾਡੀ ਆਵਾਜ਼ ਆ ਰਹੀ ਹੈ?
3: ਹਾਂਜੀ ਹਾਂਜੀ ਆਵਾਜ਼ ਸੁਣਦੀ ਪਈ, ਮੇਰੀ ਰੇਡੀਓ ਤੇ ਨਹੀਂ ਸੁਣ ਰਹੀ।
1: ਅੱਛਾ ਤੁਹਾਡੀ ਰੇਡੀਓ ਦੀ ਆਵਾਜ਼ ਤੁਸੀਂ ਤੇਜ਼ ਹੋਣੀ, ਉਹ ਰੇਡੀਓ ਦੀ ਆਵਾਜ਼ ਬੰਦ ਕਰ ਦਿਓ ਨਾ, ਤੁਸੀਂ ਆਪਣੇ ਮੋਬਾਈਲ ਤੇ ਗੱਲ ਕਰੋ ਹੁਣ ਜਿਹੜੀ ਕਰਨੀ ਉਹ ਕਰੋ।
3: ਇੱਕ ਮਿੰਟ ਦੋ ਮਿੰਟ ਠਹਿਰ ਕੇ ਲਾਉਣਾ ਭਾਜੀ।
1: ਓਕੇ ਜੀ ਓਕੇ ਓਕੇ, ਸਤਿ ਸ਼੍ਰੀ ਅਕਾਲ ਜੀ 0380
0: ਹਾਂ ਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ।
0: ਮੈਂ ਕਿਹਾ ਉਹ ਸਿੱਧੂ ਮੂਸੇ ਦਾ ਪਤਾ ਨਹੀਂ ਇਹਨੂੰ ਬਾਈ ਜੀ ਨੂੰ ਬਈ ਇੰਨਾ ਚਿਰ ਉਹਨਾਂ ਦਾ ਕੋਈ ਨੂੰ ਹੋ ਗਿਆ
1: ਨਹੀਂ ਇਹ ਫੋਨ ਨਾ ਮਤਲਬ ਬਹੁਤ ਗਲਤ ਮੈਂ ਇਸ ਮੇਰੇ ਪ੍ਰੋਗਰਾਮ ਚ ਨਹੀਂ ਮੈਂ ਕਈ ਵਾਰੀ ਦੇਖਦਾ ਮੇਰੇ ਦੋਸਤ ਜਿਹੜੇ ਹੋਸਟ ਕਰਦੇ ਨਾ ਦੂਸਰੇ ਪ੍ਰੋਗਰਾਮ ਵੀ ਉੱਥੇ ਵੀ ਇਹ ਇੱਦਾਂ ਦੀਆਂ ਗੱਲਾਂ ਬਾਤਾਂ ਐਵੇਂ ਮਤਲਬ ਜਿੰਨਾ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਕਈ ਦੋਸਤਾਂ ਨੇ ਬਲੌਕ ਕੀਤਾ ਹੋਇਆ ਇਹਦਾ ਨੰਬਰ ਸੋ ਮੈਂ ਵੀ ਅੱਜ ਇਹਨੂੰ ਵਾਰਨਿੰਗ ਦਿੱਤੀ ਹੈ ਵੀ ਜੇ ਗੱਲ ਕਰਨੀ ਹੁੰਦੀ ਹੈ ਕੋਈ ਅੱਛੀ ਗੱਲ ਕਰੋ ਵੀ ਦੋਸਤ ਮਿੱਤਰ ਉਸ ਤੋਂ ਫਾਇਦਾ ਲੈਣ ਤੁਸੀਂ ਕੋਈ ਗੱਲ ਸੁਣਨੀ ਹੈ ਉਹ ਦੱਸੋ ਐਵੇਂ ਤਾਂ ਨਹੀਂ ਨਾ ਵੀ ਸਿੱਧੂ ਮੂਸੇਵਾਲੇ ਦਾ ਸ਼ੋਅ ਕਦੋਂ ਮਿਲਦਾ ਦੱਸ ਇਹ ਨੌਨਸੈਂਸ ਗੱਲ ਇਹਦੀ ਕੋਈ ਤੁੱਕ ਬਣਦੀ ਹੈ।
0: ਹਾਂਜੀ ਮੈਂ ਕਿਹਾ ਉਹ ਤਾਂ ਦੇਖੋ ਤੁਸੀਂ ਉਹ ਆਪਣੇ ਉਹ ਜਿਹੜਾ ਗੱਡੀਆਂ ਦੇ ਟਰੱਕਾਂ ਦੇ ਪਿਕਚਰ ਲਾਈ ਹੋਈ ਆ ਉਹਦੀ ਉਹ ਵੀ ਗਲਤ ਆ ਠੀਕ ਆ ਉਹ ਬਾਰਡਰ ਵਾਲੇ ਵੀ ਰੋਕਦੇ ਨੇ ਬਾਰਡਰ ਵਾਲੇ ਪੁੱਛਦੇ ਨੇ ਸਟੇਰ ਵਾਲੇ ਪੁੱਛਦੇ ਨੇ
1: ਅੱਛਾ
0: ਦੀ ਫੋਟੋ ਲਾਈ ਹੋਈ ਆ ਉਹਦੇ
1: ਅੱਛਾ ਬਾਰਡਰ ਤੇ ਵੀ ਇਸ ਚੀਜ਼ ਦਾ ਓਬਜੈਕਸ਼ਨ ਕਰਦੇ ਹੋ।
0: ₹5,00,000 ਬੰਦਾ ਇਹ ਲਾਈ ਦਿੱਤਾ ਟਰੰਪ ਨੇ ਟਰੱਕਾਂ ਤੋਂ ₹5,00,000 ਬੰਦਾ
1: ਜੀ ਹਾਂ
0: ਉਹ ਕਹਿੰਦਾ ਇਹਨਾਂ ਨੂੰ ਲਾਹੌਰ ਰੋਡ ਤੋਂ
1: ਠੀਕ ਆ ਉੱਥੇ ਵੀ ਖਬਰ ਮਿਲੀ
0: ਉਹ ਕਹਿੰਦਾ ਇੱਥੇ ਕੈਨੇਡਾ ਵਾਲਿਆਂ ਨੂੰ ਵੀ ਲਾ ਦੇਣਾ ਚਾਹੀਦਾ ਰੋਜ਼ ਐਕਸੀਡੈਂਟ ਕਰੀ ਰੱਖਦੇ ਆ 401 ਬੰਦੇ ਹੀ ਰਹਿੰਦਾ
1: ਜੀ ਜੀ ਜੀ
0: ਇਹ ਵੀ ਲਾ ਦੇਣਾ ਵਧੀਆ ਬੱਚੇ ਸ਼ਹਿਰ ਹੁੰਦੇ ਉਹ ਚੰਗੀ ਤਾਂ ਵਧੀਆ ਜੀਣਗੇ।
1: ਚਲੋ ਕੋਈ ਨਹੀਂ ਜੀ ਥੈਂਕ ਯੂ ਜੀ ਸ਼ੁਕਰੀਆ ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ ਤੁਸੀਂ ਵੀ ਕੋਈ ਆਪਣਾ ਵਿਚਾਰ ਸ਼ੇਅਰ ਕਰੋ 6473653535। ਮੈਂ ਗੱਲ ਕਰ ਰਿਹਾ ਸੀ ਕਿ ਇੱਕ ਮੈਂ ਨਿਊਜ਼ ਅੱਜ ਪੜ੍ਹੀ ਸੀ ਉੱਥੇ ਕੋਈ ਕ੍ਰਾਈਮ ਬ੍ਰਾਂਚ ਦੇ ਵਿੱਚ ਨਾ ਇੱਕ ਕੋਈ ਮਿਸਟਰ ਤੁਕਾਰਾਮ ਸਾਡੇ ਇੰਸਪੈਕਟਰ ਹੈ ਉੱਥੇ ਉਹਨਾਂ ਨੇ ਇੱਕ ਸਾਧਨਾ ਐਂਟਰਪ੍ਰਾਈਜ਼ ਦੀ ਨਾ ਇੱਕ ਫਰਮ ਦੇ ਉੱਪਰ ਰੇਡ ਕਰਕੇ ਨਾ 75-80 ਲੱਖ ਦੇ ਕਰੀਬ ਉੱਥੋਂ ਮਾਲ ਜ਼ਬਤ ਕੀਤਾ ਹੈ। ਉਹ ਮਾਲ ਜ਼ਬਤ ਕੀ ਕੀਤਾ ਹੈ ਸਾਡੇ ਕਾਲਰ ਆ ਗਏ ਨੇ ਗੱਲਬਾਤ ਨੂੰ ਕੰਟੀਨਿਊ ਫਿਰ ਕਰਦੇ। ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ
4: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ।
1: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ।
4: ਮੈਂ ਗੱਲ ਕਰਨੀ ਸੀ ਜੋ ਤੁਹਾਡਾ ਵਿਸ਼ਾ ਨਹੀਂ ਹੈਗਾ ਇਹ
1: ਜੀ ਜੀ ਜੀ
4: ਜਿੱਦਾਂ ਹੁਣ ਇੱਥੇ ਲੋਕਾਂ ਦਾ ਜੀਆ ਗੋਬਰ ਹੋਇਆ ਪਿਆ ਹੈ
1: ਜੀ ਜੀ ਜੀ
4: ਫਿਊਲ ਪ੍ਰਾਈਸ ਦੇ ਲਾਓ ਜਾਂ ਮੈਂ ਲੈਣ ਜਾਂ ਆਲਮੋਸਟ $0.3 ਨੂੰ ਲੀਟਰ ਹੋ ਗਿਆ।
1: ਫਿਊਲ ਮੈਨੂੰ ਪਤਾ ਲੱਗਿਆ ਫਿਊਲ ਕਹਿੰਦੇ USA ਦੇ ਵਿੱਚ ਵੀ $10 ਤੱਕ ਗੈਲਨ ਹੋ ਗਿਆ।
4: ਹਾਂਜੀ ਤੇ ਕੈਲੀਫੋਰਨੀਆ ਵਿੱਚ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ ਆ ਤੇ ਮੈਂ ਗੱਲ ਕਰਨੀ ਚਾਹੁੰਦਾ ਵੀ ਸਾਡੇ ਜਿਹੜੇ ਟੂਡੋ ਦੀ ਜਗ੍ਹਾ ਪ੍ਰਧਾਨ ਮੰਤਰੀ ਆਏ ਆ ਇਹ ਆ ਕਿ ਕਿਹੜਾ ਚੇਂਜ ਹੋਇਆ ਪਾਲਿਸੀਆਂ ਸਾਰੀਆਂ ਉਦੋਂ ਵੀ ਮਾੜੀਆਂ ਆ।
1: ਕੋਈ ਗੱਲ ਨੀ ਹੁਣ ਇਲੈਕਸ਼ਨ ਆ ਜਾਣੇ ਆ ਮੌਕਾ ਆਪਣੀ ਪਬਲਿਕ ਦੇ ਕੋਲ ਹੈ ਤੁਸੀਂ ਇਸ ਚੀਜ਼ ਦਾ ਫਾਇਦਾ ਉਠਾਓ। ਇਲੈਕਸ਼ਨ ਦੇ ਵਿੱਚ ਜਿਹੜੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਉਹਨਾਂ ਨੂੰ ਪੁੱਛੋ ਸਵਾਲ ਪੁੱਛੋ ਨਹੀਂ ਜਵਾਬ ਦਿੰਦੇ ਤਾਂ ਹਰਾਓ ਉਹਨਾਂ ਨੂੰ ਬਿਲਕੁਲ ਹਰਾਓ ਤੁਹਾਡਾ ਰਾਈਟ ਹੈ।
4: ਹੁਣ ਮਿਲੀਅਨ ਆਫ ਡਾਲਰ ਯੂਕਰੇਨ ਨੂੰ ਦੇਣ ਨੂੰ ਹੈਗਾ ਤੇ ਇੱਥੇ ਲੋਕਾਂ ਦਾ ਜੀਣਾ ਦੁੱਬਰ ਹੋਇਆ ਪਿਆ।
1: ਜੀ ਜੀ ਜੀ ਜੀ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਬਿਲਕੁਲ ਬਿਲਕੁਲ ਬਿਲਕੁਲ। ਚਲੋ ਸ਼ੁਕਰੀਆ ਭਾਜੀ ਬਹੁਤ ਬਹੁਤ ਮਿਹਰਬਾਨ ਮਿਹਰਬਾਨ। 1759 ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ
5: ਜੀ
1: ਸ਼ੁਕਰੀਆ ਜੀ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ। ਤੁਸੀਂ ਲੱਗਦਾ ਪਹਿਲੇ ਦਿਨ ਤੁਹਾਡੀ ਕਾਲ ਆਈ ਅੱਜ।
5: ਹਾਂਜੀ ਪਹਿਲੇ ਗੱਲ ਕੀਤਾ ਜੀ।
1: ਵੈਰੀ ਗੁੱਡ ਤੇ ਰੋਜ਼ ਕਰਿਆ ਕਰੋ। ਅੱਜ ਸੁਣਿਆ ਪ੍ਰੋਗਰਾਮ ਪਹਿਲਾਂ ਨਹੀਂ ਸੁਣਿਆ ਕਦੇ?
5: ਨਹੀਂ ਸੁਣਦਾ ਰਹਿਣਾ ਯਾਰ ਮੈਨੂੰ ਗੀਤ ਸੁਣਾ ਦੋ ਮਾਨਕ ਦਾ ਚਾਦਰ ਦੀ ਫਿਲਮ।
1: ਚਾਦਰ ਮਾਨਕ ਦਾ ਗਾਣਾ ਸੁਣਨਾ। ਚਲੋ ਕੋਈ ਨਹੀਂ ਹੁਣੇ ਮੈਂ ਮਿਲਦਾ ਨਾ ਤੇ ਜ਼ਰੂਰ ਸੁਣਾਉਣਾ ਤੁਹਾਨੂੰ ਜ਼ਰੂਰ ਜ਼ਰੂਰ।
5: ਓਕੇ
1: ਥੈਂਕ ਯੂ ਥੈਂਕ ਯੂ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
6: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ?
1: ਵਧੀਆ ਜੀ ਵਧੀਆ ਬਿਲਕੁਲ ਠੀਕ ਠਾਕ ਹੈ ਤੁਸੀਂ ਸੁਣਾਓ? ਤੁਕਾਰਾਮ ਵਾਲੀ ਖਬਰ ਤੁਸੀਂ ਵੀ ਪੜ੍ਹ ਗਏ ਆ ਗਏ ਨਾ ਤੁਹਾਡੇ ਨੋਟਿਸ ਦੇ ਵਿੱਚ ਵੀ?
6: ਹਾਂਜੀ ਹਾਂਜੀ
1: ਹਾਂ ਉਹ ਕਹਿੰਦੇ ਜੀ ਉੱਥੇ ਕੋਈ ਸਾਧਨਾ ਐਂਟਰਪ੍ਰਾਈਜ਼ ਸੀ ਉੱਥੇ ਉਹਨਾਂ ਨੇ ਰੇਡ ਕਰਕੇ ਤੇ 75-80 ਲੱਖ ਦਾ ਮਾਲ ਤੇ ਜ਼ਬਤ ਕਰ ਲਿਆ। ਲੇਕਿਨ ਉਸ ਤੋਂ ਪਹਿਲਾਂ ਪਤਾ ਨੀ ਕਿੰਨਾ ਮਾਲ ਉਹਨਾਂ ਨੇ ਐਕਸਪੋਰਟ ਕਰਤਾ ਹੈ ਕਿੰਨਾ ਮਾਲ ਉੱਥੇ ਸੇਲ ਕਰਤਾ ਵੱਡੇ ਵੱਡੇ ਗਡਾਊਨ ਆ ਉਹਨਾਂ ਦੇ ਤੇ ਜਿਹਦੇ ਵਿੱਚ ਪਕੜਿਆ ਕੀ ਹੈ ਜੀ ਕੁਰਕਰੇ ਮੈਗੀ ਚਿਪਸ ਲਿਮਕਾ ਥਮਸ ਅਪ ਦੀਆਂ ਬੋਤਲਾਂ ਐਸੀਆਂ ਐਸੀਆਂ ਜਿਹੜੀਆਂ ਕੰਪਨੀਆਂ ਕੀ ਕਰਦੀਆਂ ਜਿਨ੍ਹਾਂ ਕੰਪਨੀਆਂ ਦੇ ਬ੍ਰਾਂਡ ਨੇ ਨਾ ਉਹ ਕੰਪਨੀਆਂ ਦੁਕਾਨਦਾਰਾਂ ਨੂੰ ਕਹਿੰਦੀਆਂ ਵੀ ਜਦੋਂ ਐਕਸਪਾਇਰੀ ਡੇਟ ਹੋ ਜਾਏ ਨਾ ਸਾਨੂੰ ਵਾਪਸ ਦੇ ਜਾਓ। ਲੇਕਿਨ ਉਹ ਕੀ ਕਰਦੇ ਸੀ ਉਹ ਸਾਰਾ ਜਿਹੜਾ ਐਕਸਪਾਇਰੀ ਵਾਲਾ ਮਾਲ ਸੀ ਨਾ ਉਹਨਾਂ ਨੂੰ ਲੈ ਕੇ ਜਮ੍ਹਾਂ ਕਰੀ ਜਾਂਦੇ ਸੀ ਉਹਨਾਂ ਤੇ ਡੇਟਾਂ ਚੇਂਜ ਕਰੀ ਜਾਂਦੇ ਸੀ ਜੋ ਨਿਊਟ੍ਰੀਸ਼ੀਅਸ ਉੱਤੇ ਸਭ ਕੁਝ ਲਿਖਿਆ ਸੀ ਉਹ ਸਾਰਾ ਕੁਝ ਵੀ ਚੇਂਜ ਕਰੀ ਜਾਂਦੇ ਸੀ ਉਹ ਡਿਫਰੈਂਟ ਡਿਫਰੈਂਟ ਭਾਸ਼ਾ ਦੇ ਵਿੱਚ ਲੈਂਗੁਏਜਸ ਦੇ ਵਿੱਚ ਉਹਨਾਂ ਨੂੰ ਚੇਂਜ ਕਰ ਕਰਕੇ ਤੇ ਪੂਰਾ ਉਹਨਾਂ ਨੂੰ ਐਕਸਪੋਰਟ ਕਰੀ ਜਾਂਦੇ ਸੀ ਬਾਹਰ ਫੋਰਨ ਫੂਰਨ ਇੱਧਰ ਉੱਧਰ। ਵੇਖੋ
6: ਦੇਖੋ ਉੱਥੇ ਜਿਹੜੀ ਕੈਮੀਕਲ ਜਿਹੜੀਆਂ ਆਪਣੀਆਂ ਦਵਾਈਆਂ ਵਾਲੇ ਨੇ ਉਹ ਬੜੇ ਨੇ, ਉਹ ਦੇਖੋ 10 ਰੁਪਏ ਦੀ ਦਵਾਈ ਤੇ ਜਿਹੜੀ 300 ਦੀ ਮਿਲਦੀ ਸੀ,
1: ਉਹ ਵੀ ਬੜਾ ਵੱਡਾ ਸਕੈਂਡਲ ਫੜਿਆ। ਤੇ ਇੱਕ ਇਹ ਵੀ ਜਿਹੜਾ ਨਾ ਜਿਹੜਾ ਜੰਕ ਫੂਡ ਜਿਹਨੂੰ ਅਸੀਂ ਕਹਿੰਦੇ ਹਾਂ, ਇਹਦਾ ਬੜਾ ਵੱਡਾ ਸਕੈਂਡਲ ਫੜਿਆ ਜੀ। ਇਹ ਤੇ ਮੈਂ ਤਾਂ ਹੈਰਾਨ ਪਰੇਸ਼ਾਨ ਹਾਂ ਕਿ ਸਾਡੇ ਉੱਥੇ ਹਿੰਦੁਸਤਾਨ ਦੇ ਵਿੱਚ ਹੋ ਕੀ ਰਿਹਾ ਇਸ ਚੀਜ਼ ਦੇ ਨਾਂ ਦੇ ਉੱਪਰ। ਕਿੱਡਾ ਲੋਕਾਂ ਨੂੰ ਬਿਲਕੁਲ ਕਿਸੇ ਚੀਜ਼ ਦੀ ਪਰਵਾਹ ਨਹੀਂ ਕਿ ਕੋਈ ਇਹਦੇ ਨਾਲ ਬਿਮਾਰ ਹੋਏਗਾ, ਕੋਈ ਇਹਦੇ ਨਾਲ ਮਰ ਵੀ ਸਕਦਾ, ਕੋਈ ਇਹਦੇ ਨਾਲ ਅਪਾਹਜ ਵੀ ਹੋ ਸਕਦਾ, ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਹੈ।
6: ਸਭ ਕੁਛ ਮੈਡੀਕਲ ਮਾਫੀਆ ਜਿਹੜਾ ਹੈ ਨਾ, ਇਹ ਸਾਰੇ ਵਰਲਡ ਦੇ ਵਿੱਚ ਚਲਾ ਗਿਆ।
1: ਕੋਈ ਚੈੱਕ ਨਹੀਂ ਕਿਸੇ ਕਿਸਮ ਦਾ। ਮੇਰਾ ਤਾਂ ਖਿਆਲ ਹੈ ਕੋਈ ਸਰਕਾਰ ਦੀ ਮਿਲੀ ਭੁਗਤ ਤੋਂ ਬਿਨਾਂ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਹੀ ਨਹੀਂ ਸਕਦੀਆਂ ਏਡੇ ਵੱਡੇ ਲੈਵਲ ਤੇ ਜਿਹੜੇ ਕੰਮ ਹੁੰਦੇ ਆ।
6: ਬਿਲਕੁਲ ਸਰਕਾਰਾਂ ਵਿੱਚ ਝਗੜੀਆਂ ਹੋਈਆਂ ਨੇ, ਮਿਨਿਸਟਰ ਵਿੱਚ ਝਗੜੇ ਹੋਏ ਨੇ ਸਾਰੇ।
1: ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਜਸਬੀਰ ਚੌਹਾਨ ਜੀ ਸਾਡੇ ਨਾਲ ਬਹੁਤ ਜੁੜਦੇ ਨੇ। ਡਾਕਟਰ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਟਾਈਮ ਸਪੇਅਰ ਕਰਦੇ ਹੋ। ਡਾਕਟਰ ਜਸਬੀਰ ਚੌਹਾਨ ਜੀ ਹੋਮਿਓਪੈਥੀ ਦੇ ਵਿੱਚ ਬੜਾ ਲੰਬਾ ਤਜਰਬਾ ਇਹਨਾਂ ਦਾ, ਹੱਥ ਦੇ ਵਿੱਚ ਬੜੀ ਸ਼ਫਾ ਇਹਨਾਂ ਦੇ। ਤੇ ਤੁਸੀਂ ਕੋਈ ਆਪਣੀ ਹੈਲਪ ਲੈਣੀ ਹੋਏ, ਹੈਲਥ ਦੇ ਸੰਬੰਧ ਦੇ ਵਿੱਚ ਕੋਈ ਛੋਟੀ ਮੋਟੀ ਤੁਹਾਨੂੰ ਪ੍ਰੋਬਲਮ ਹੋਵੇ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। 6479394 ਨੰਬਰ ਇਹਨਾਂ ਦਾ, 6479934 84। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ।
6: ਓਕੇ
1: ਜੀ, ਓਕੇ ਓਕੇ। ਸੋ ਤੁਸੀਂ ਵੀ ਕੋਈ ਗੱਲਬਾਤ ਕਰ ਸਕਦੇ ਹੋ। ਇੱਕ ਤਾਂ ਦੇਖੋ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਕਿ ਇਸ ਤਰ੍ਹਾਂ ਦਾ ਬੁਰੀ ਹਾਲਤ ਜਿਹੜੀ ਉੱਥੇ ਹੈ ਨਾ, ਉਹ ਦੇਖਣ ਨੂੰ ਮਿਲ ਰਹੀ ਹੈ। 0169 ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ? ਤੁਸੀਂ ਭਾਜੀ ਬਿਲੋਂਗ ਕਰਦੇ ਹੋ ਪਾਕਿਸਤਾਨ ਨੂੰ ਭਲਾ? ਮੈਂ ਨਾ ਲੈਂਦੇ ਪੰਜਾਬ ਦਾ ਵੀ ਇੱਕ ਪੜਿਆ ਸੀ ਇੱਕ ਵਾਰ, ਉਹ ਕਹਿੰਦੇ ਵੀ ਉੱਥੇ ਨਾ ਇੱਕ ਵਾਰ ਕੋਈ ਤੇਲ ਦਾ ਟੈਂਕਰ ਜਿਹੜਾ ਨਾ, ਤੇਲ ਦਾ ਟੈਂਕਰ ਕਿਤੇ ਜਾ ਰਿਹਾ ਸੀ ਤੇ ਉਹ ਉਲਟ ਗਿਆ ਕਿਸੇ ਕਸਬੇ ਦੇ ਕੋਲ। ਉੱਥੋਂ ਲੋਕਾਂ ਨੇ ਉਸ ਤੇਲ ਦੇ ਟੈਂਕਰ ਚੋਂ ਪੀਪੀਆਂ ਭਰ ਕੇ, ਕੈਨੀਆਂ ਭਰ ਕੇ ਜਾਂਦੇ ਜਾਏ ਜਾਈ ਜਾਂਦੇ ਸੀ। ਤੇ ਫਿਰ ਅਚਾਨਕ ਕਹਿੰਦੇ ਉਹ ਟੈਂਕਰ ਜਿਹੜਾ ਫਟ ਗਿਆ ਤੇ ਪਤਾ ਨੀ ਕਿੰਨੇ ਲੋਕ ਜਿਹੜੇ ਨਾ ਉਹਦੇ ਵਿੱਚ ਸੜ ਕੇ ਸੁਆ। ਹਾਂ ਤੁਸੀਂ ਦੇਖੋ ਸਾਡੇ ਲੋਕ ਬਿਲਕੁਲ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ। ਕੀ ਇਹ ਕੋਈ ਕੰਮ ਹੈਗਾ ਉੱਥੋਂ ਤੇਲ ਦੀਆਂ ਪੀਪੀਆਂ ਭਰ ਭਰ ਕੇ ਤੁਸੀਂ ਲਿਜਾਓ? ਜੇ ਉਹ ਡਿੱਗ ਪਏ ਤੇ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿ ਉੱਥੇ ਨਜਾਇਜ਼ ਫਾਇਦਾ ਉਠਾਉਣਾ ਚਾਹੀਦਾ? ਤੇ ਨੁਕਸਾਨ ਦੇਖੋ ਕਿੰਨੇ ਮੌਤ ਦੇ ਘਾਟ ਉਤਰ ਗਏ ਉੱਥੇ।
6: ਹਾਂਜੀ ਹਾਂਜੀ, ਬਸ ਫਿਰ ਇੱਕ ਦੇਖੋ ਨਾ, ਇਹ
1: ਆਵਾਜ਼ ਤੁਹਾਡੀ ਬ੍ਰੇਕ ਹੋ ਰਹੀ, ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਹੈ ਹੁਣ।
6: ਹਾਂਜੀ ਹਾਂਜੀ, ਆਪਣੇ ਤੋਂ ਵੱਡੇ ਉਸਤਾਦ ਹੈ ਨਾ
1: ਜੀ,
6: ਉਹਨਾਂ ਦੀ ਬਹੁਤ ਜਿਆਦਾ ਰਿਸਪੈਕਟ ਸੀ।
1: ਜੀ ਜੀ ਜੀ ਜੀ ਬਿਲਕੁਲ
6: ਜੀ ਜੀ। ਦੇਖੋ ਇੱਕ ਦਫ਼ਾ ਨੁਸਰਤ ਫਤਿਹ ਅਲੀ, ਉਹਨਾਂ ਨੂੰ ਉਹ ਗਏ ਤੇ ਗੀਤ ਆ ਕੋਈ ਮੂਵੀ ਦਾ,
1: ਜੀ ਜੀ ਜੀ,
6: ਤੇ ਉਹਨਾਂ ਨੇ ਕਿਹਾ ਵੀ ਕਿ ਆਪਣੇ ਨੇ ਇਸ ਗੀਤ ਦੀ ਦੋ ਤਰਜ਼ ਸਾਰਾ ਕੁਛ ਉਹਨਾਂ ਨੇ ਸਾਹਮਣੇ ਰੱਖ ਕੇ ਉਹਨਾਂ ਕਿਹਾ ਕਿ ਹੰਸ ਨੂੰ ਬੁਲਾ ਲਿਆ। ਉਹ
1: ਬਿਲਕੁਲ ਬਿਲਕੁਲ,
6: ਉਹ ਗੀਤ ਪਤਾ ਸਾਰਿਆਂ ਨੂੰ ਕਿ ਇਸ਼ਕ ਦੀ ਗਲੀ ਚੋਂ ਹਰ ਕੋਈ ਲੰਘਦਾ,
1: ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ, ਹਰ ਕੋਈ
6: ਨਹੀਂ ਕੋਈ ਲੰਘਦਾ,
1: ਕੋਈ ਕੋਈ ਲੰਘਦਾ।
6: ਹਾਂਜੀ ਹਾਂਜੀ, ਕੋਈ ਕੋਈ ਲੰਘਦਾ,
1: ਖਾਲੀ ਦਿਲ ਨੇ ਜਾਣ ਵੀ ਮੰਗਦਾ ਤੇ ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ।
6: ਹਾਂਜੀ, ਤੇ ਇਹ ਆਪਣੇ ਜੋ ਪਹਿਲਾ ਗੀਤ ਹੈ ਇਹਨਾਂ ਦਾ, ਉਹਦੇ ਵਿੱਚ ਸਨ ਬੋਲੇ ਕਿ ਤੂੰ ਮੈਨੂੰ ਮਾਰ ਮਕਾ ਬੰਦਿਆ,
1: ਜੀ ਜੀ,
6: ਤੂੰ ਪ੍ਰਾਣੀ ਨਾ ਛਾ ਬੰਦਿਆ।
1: ਹਾਂ ਆ ਗਾਣਾ ਅੱਜ ਮੈਂ ਸੁਣਾਇਆ ਸੀ ਤੁਹਾਨੂੰ, ਸੁਣਿਆ ਨਹੀਂ ਤੁਸੀਂ ਮੇਰਾ ਖਿਆਲ ਇਹ ਗਾਣਾ ਸੁਣਾਇਆ ਅੱਜ ਪਹਿਲੇ?
6: ਹਾਂਜੀ ਹਾਂਜੀ, ਮੈਂ ਸੁਣਿਆ। ਦੇਖੋ ਜੀ, ਰੱਬ ਤੁਹਾਡਾ ਪਲੱਖਣ ਪਹਿਲੇ ਟਾਈਮਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਉਹ ਇੱਕ ਜੰਦਰੇ ਕੋ ਨਹੀਂ ਲਾਉਂਦੇ ਹੁੰਦੇ।
1: ਜੀ ਜੀ ਜੀ ਬਿਲਕੁਲ,
6: ਇਹ ਹੈ ਕਿ ਆਪਣੇ ਨਾਲ ਭਰੋਸਾ ਆ, ਇਤਮਾਦ ਆ। ਲੇਕਿਨ ਹੁਣ ਅੱਜ ਦਾ ਟਾਈਮ ਤੁਸੀਂ ਦੇਖ ਲਓ, ਘਰ ਦੇ ਤਾਲੇ ਜੰਦਰੇ ਤੋਂ ਬਗੈਰ ਇੱਕ ਜ਼ਿੰਦਗੀ ਕੋਈ ਨੀ। ਜਿਸ ਤਰ੍ਹਾਂ ਟੈਲੀਫੋਨ ਤੋਂ ਬਗੈਰ ਹੀ
1: ਕਹਿੰਦੇ ਸੀ ਕਿ ਪਹਿਲਾਂ ਤਾਂ ਘਰਾਂ ਨੂੰ ਦਰਵਾਜ਼ੇ ਨਹੀਂ ਹੁੰਦੇ ਸੀ, ਫਿਰ ਦਰਵਾਜ਼ੇ ਆ ਗਏ, ਫਿਰ ਦਰਵਾਜ਼ਿਆਂ ਤੋਂ ਬਾਅਦ ਤਾਲੇ ਆ ਗਏ, ਤੇ ਹੁਣ ਤਾਲਿਆਂ ਤੋਂ ਬਾਅਦ ਤੁਸੀਂ ਦੇਖੋ ਸੀਸੀਟੀਵੀ ਕੈਮਰੇ ਵੀ ਆ ਗਏ, ਤਾਲਿਆਂ ਤੇ ਵੀ ਭਰੋਸਾ ਨਹੀਂ ਹੈ।
6: ਹਾਂਜੀ ਹਾਂਜੀ, ਦੇਖੋ ਸਿਰਫ ਸਿਰਫ ਇੱਕ ਪਰਮਾਤਮਾ ਹੈ ਨਾ ਰੱਬ
7: ਦੀ ਜਾਤ ਹੈ
1: ਜੀ ਜੀ ਜੀ
7: ਉਸ ਨਾਲ ਦਿਲ ਦੇ ਦਿਲ ਨੂੰ ਤਾਲਾ ਨਹੀਂ ਲਗਾਇਆ ਦਿਲ ਖੋਲਿਆ ਆ
1: ਬਿਲਕੁਲ ਬਿਲਕੁਲ ਪਰ ਰੌਲਾ ਇਹ ਵੀ ਅਸੀਂ ਦਿਲ ਦੀਆਂ ਗੱਲਾਂ ਨਹੀਂ ਅਸੀਂ ਦਿਮਾਗ ਤੋਂ ਜ਼ਿਆਦਾ ਕੰਮ ਲੈਂਦੇ ਹਾਂ ਵੀ ਕਿਹੜੀ ਚੀਜ਼ ਸਾਨੂੰ ਫਾਇਦਾ ਕਿਹੜੀ ਚੀਜ਼ ਸਾਨੂੰ ਨੁਕਸਾਨ ਹੈ ਅਸੀਂ ਉਹ ਕੰਮ ਕਰਦੇ ਹਾਂ ਅਸੀਂ ਇਹ ਨਹੀਂ ਸੋਚਦੇ ਵੀ ਅਗਲੇ ਨੂੰ ਇਸ ਚੀਜ਼ ਦਾ ਕੀ ਨੁਕਸਾਨ ਹੋਊਗਾ
7: ਜੀ ਜੀ ਜੀ ਦੇਖੋ ਜੀ ਆਪਣੇ ਉਹ ਤੁਹਾਡੇ ਬੋਲ ਮੈਂ ਕਿ ਤੁਹਾਨੂੰ ਸਲਾਹ ਚੜੇ ਨੇ ਇਸ ਗੀਤ ਦੇ ਵਿੱਚ
1: ਜੀ
7: ਆਪਣੇ ਤੂੰ ਮੈਨੂੰ ਮਾਰ ਮੁਕਾ ਬੰਦਿਆ ਦੇਖੋ ਮੈਂ ਖਤਮ ਕਰ ਦੇਗਾ
1: ਜੀ ਜੀ
7: ਭਾਜੀ ਆਪਣੇ ਧਰਮਿੰਦਰ ਸਾਹਿਬ ਇੱਕ ਬੜੇ ਅੱਛੇ ਅਧਿਕਾਰ ਸਨ ਬੜੇ ਅੱਛੇ ਇੱਕ ਐਕਟਰ ਨੇ ਉਹਦੇ ਅਰੂਜ ਉਸ ਇਨਸਾਨ ਨੇ ਕਮਾਇਆ ਬੜਾ ਇੱਕ ਨਾਂ ਹੈ ਕਿ ਜਿਸ ਵੇਲੇ ਆਖਰੀ ਟਾਈਮ ਸੀ ਨਾ ਉਸ ਬੰਦੇ ਦੇ ਮੂੰਹ ਦੇ ਵਿੱਚ ਹੀ ਅਲਫਾਜ਼ ਸਨ ਕਿ ਇਹ ਪਰਮਾਤਮਾ ਇੱਕ ਵਾਰੀ ਮੈਨੂੰ ਜ਼ਿੰਦਗੀ ਦੇ ਦੇ
1: ਦੇਖੋ ਬਸ ਜ਼ਿੰਦਗੀ ਦੇਖੋ
7: ਆਖਰੀ ਟਾਈਮ ਚ ਕਿ ਮੈਨੂੰ ਇੱਕ ਵਾਰੀ ਇੱਕ ਮੁੱਲ ਦੇ ਦੇ ਇਸ ਵਾਸਤੇ ਕਿ ਚੰਗੀ ਕਰੋ ਖੁਸ਼ੀਆਂ ਖੁਸ਼ੀਆਂ ਕਿ ਜਿਹਨਾਂ ਬੰਦੇ ਜੀ
1: ਸ਼ੁਕਰੀਆ
7: ਜੀ ਭਾਜੀ
1: ਮਿਹਰਬਾਨੀ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਸੋ ਬੜੀਆਂ ਬਹੁਤ ਵਧੀਆ ਡੂੰਘੀਆਂ ਗੱਲਾਂ ਕੀਤੀਆਂ ਸਾਡੇ ਭਾਈ ਸਾਹਿਬ ਨੇ ਤੋ ਲੇਕਿਨ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ ਪਰ ਇਹ ਚੀਜ਼ਾਂ ਨਾ ਦੇਖੋ ਇਹ ਚੀਜ਼ਾਂ ਕਿਸੇ ਦੇ ਸਮਝਾਇਆ ਨਹੀਂ ਸਮਝ ਲੱਗ ਸਕਦੀਆਂ ਕੁਛ ਇੱਕ ਜ਼ਿੰਦਗੀ ਦੇ ਐਕਸਪੀਰੀਅੰਸ ਜਿਹੜੇ ਐਸੇ ਹੁੰਦੇ ਆ ਜਿਹੜੇ ਆਦਮੀ ਨੂੰ ਖੁਦ ਰੀਅਲਾਈਜ਼ ਹੋਣ ਨਾ ਜਾਂ ਖੁਦ ਕਿਤੇ ਨਾ ਕਿਤੇ ਕੋਈ ਠੋਕਰ ਲੱਗੇ ਖੁਦ ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਆਦਮੀ ਜਦੋਂ ਪੈਂਦਾ ਨਾ ਤੇ ਉਸ ਵੇਲੇ ਉਹਨੂੰ ਅਹਿਸਾਸ ਹੁੰਦਾ ਉਸ ਚੀਜ਼ ਦਾ ਕਿ ਯਾਰ ਮੈਂ ਪਹਿਲਾਂ ਕਿਉਂ ਨਹੀਂ ਕਿਸੇ ਦੀ ਗੱਲ ਮੰਨੀ ਪਹਿਲਾਂ ਕਿਉਂ ਨਹੀਂ ਕਿਸੇ ਦੀ ਕਈ ਗੱਲ ਨੂੰ ਆਪਣੇ ਕੰਨ ਦੇ ਵਿੱਚ ਪਾਇਆ ਕਿਉਂ ਨਹੀਂ ਨਜ਼ਰ ਅੰਦਾਜ਼ ਕਿਉਂ ਕਰਦਾ ਰਿਹਾ ਇੱਧਰੋਂ ਸੁਣ ਕੇ ਇੱਧਰ ਕਿਉਂ ਕੱਢਦਾ ਰਿਹਾ ਸੋ ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ ਲੇਕਿਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਾ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਹੈ ਸੋ ਸਾਡੀ ਗੱਲਾਂ ਬਾਤਾਂ ਹੋ ਰਹੀਆਂ ਸੀ ਇੱਕ ਤਾਂ ਦੇਖੋ ਬੰਬਈ ਦਾ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਕਿ ਕਿੱਡਾ ਵੱਡਾ ਉੱਥੇ ਸਕੈਂਡਲ ਜਿਹੜਾ ਫੜਿਆ ਤੁਕਾ ਰਾਮ ਜੀ ਜਿਹੜੇ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਸੀ ਉਹਨਾਂ ਨੇ ਕਿ ਜਿੱਥੇ 75-80 ਲੱਖ ਦਾ ਸਮਾਨ ਤਾਂ ਉਹਨਾਂ ਨੇ ਸੀਜ਼ ਕਰ ਲਿਆ ਕੁਰਕਰੇ ਮੈਗੀ ਨੂਡਲਸ ਲਿਮਕਾ ਤੇ ਆ ਥਮਸ ਅਪ ਦੀਆਂ ਬੋਤਲਾਂ ਸਾਰਾ ਸਮਾਨ ਜਿਹੜਾ ਜਿਹੜੇ ਆਮ ਸਾਡੇ ਛੋਟੇ ਛੋਟੇ ਬੱਚੇ ਖਾਂਦੇ ਆ ਅੱਜ ਕੱਲ੍ਹ ਤਾਂ ਵੱਡੇ ਵੀ ਬਹੁਤ ਇਸਤੇਮਾਲ ਕਰਦੇ ਆ ਮੈਗੀ ਨੂਡਲਸ ਦੇ ਕੋਲਡ ਡਰਿੰਕਸ ਦਾ ਵੱਡੇ ਵੀ ਇਸਤੇਮਾਲ ਬਹੁਤ ਕਰਦੇ ਆ ਪਰ ਛੋਟੇ ਤਾਂ ਬਹੁਤ ਹੀ ਬੱਚੇ ਖਾਂਦੇ ਪੀਂਦੇ ਆ ਨਾ ਸੋ ਇਹ ਮਤ ਸੋਚਿਆ ਕਰੋ ਕਿ ਜੇਕਰ ਕਿਸੇ ਚੀਜ਼ ਦੇ ਉੱਪਰ ਐਕਸਪਾਇਰੀ ਡੇਟ ਉਹਦੀ ਲਿਖੀ ਹੈ ਤੇ ਉਹ ਬਿਲਕੁਲ ਸਹੀ ਹੈ ਏਡੇ ਏਡੇ ਸਕੈਂਡਲਾਂ ਦੇ ਵਿੱਚ ਉਹ ਕਹਿੰਦੇ ਐਕਸਪਾਇਰੀ ਡੇਟਾਂ ਚੇਂਜ ਕਰਤੀਆਂ ਉੱਪਰ ਜਿਹੜੇ ਉੱਤੇ ਨਿਊਟ੍ਰੀਸ਼ੀਅਸ ਜਿਹੜੀ ਵਾਰਨਿੰਗ ਵਗੈਰਾ ਲਿਖੀ ਹੁੰਦੀ ਹੈ ਸਾਰੇ ਪੋਜ਼ਿਟਿਵ ਨੈਗੇਟਿਵ ਉਹਦੇ ਇਫੈਕਟ ਲਿਖੇ ਹੁੰਦੇ ਨੇ ਉਹਨਾਂ ਚੀਜ਼ਾਂ ਦੇ ਉਹ ਸਾਰੀਆਂ ਚੀਜ਼ਾਂ ਉਹ ਵੀ ਚੇਂਜ ਕਰੀ ਜਾਂਦੇ ਆ ਔਰ ਡਿਫਰੈਂਟ ਲੈਂਗੁਏਜਸ ਦੇ ਵਿੱਚ ਜਿੱਥੇ ਜਿੱਥੇ ਜਾਣੀ ਹੈ ਜਿਹੜੇ ਕੰਟਰੀ ਦੇ ਵਿੱਚ ਜਾਣੀ ਹੈ ਉਸ ਕੰਟਰੀ ਦੀ ਲੈਂਗੁਏਜ ਦੇ ਵਿੱਚ ਵੀ ਸਾਰਾ ਕੁਝ ਮਤਲਬ ਇੰਨਾ ਕੁਝ ਆਰਟੀਫਿਸ਼ਲ ਤਰੀਕੇ ਦੇ ਨਾਲ ਬਣਾ ਬਣਾ ਕੇ ਲੋਕਾਂ ਦੀ ਜਾਣ ਦੇ ਨਾਲ ਦੇਖੋ ਖਿਲਵਾੜ ਕਰੀ ਜਾਂਦੇ ਆ ਫੜੇ ਗਏ ਐਡਾ ਵੱਡਾ ਸਕੈਂਡਲ ਸਾਡੇ ਇੰਡੀਆ ਦੇ ਵਿੱਚ ਗੱਲ ਉਹ ਵੀ ਹੈ ਨਾ ਉਹ ਕਹਿੰਦੇ ਕਿ ਰਿਸ਼ਵਤ ਦੇ ਕੇਸ ਵਿੱਚ ਫੜੇ ਗਏ ਤੇ ਰਿਸ਼ਵਤ ਦੇ ਕੇ ਛੁੱਟ ਗਏ ਹੁਣ ਉੱਥੇ ਇਹ ਵੀ ਨਹੀਂ ਨਾ ਵੀ ਜੇ ਕੋਈ ਐਡਾ ਸਕੈਂਡਲ ਫੜਿਆ ਗਿਆ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਰਗੜ ਦੇਣਗੇ ਤੇ ਉਹਨਾਂ ਦੇ ਸਾਰਾ ਅਗਲੀਆਂ ਪਿਛਲੀਆਂ ਸਾਰੀਆਂ ਬਾਹਰ ਆ ਜਾਣਗੀਆਂ ਇਸ ਚੀਜ਼ ਦਾ ਕੋਈ ਭਰੋਸਾ ਨਹੀਂ ਹੈ ਮੈਨੂੰ ਇੱਕ ਹੋਰ ਛੋਟੀ ਜਿਹੀ ਗੱਲ ਯਾਦ ਆ ਗਈ ਅਸੀਂ ਨਾ ਅੰਮ੍ਰਿਤਸਰ ਰਹਿੰਦੇ ਹੁੰਦੇ ਸੀ ਤੇ ਮੈਂ ਤੁਹਾਨੂੰ ਗੱਲ ਬਾਅਦ 'ਚ ਸੁਣਾਉਣਾ ਪਹਿਲਾਂ ਸਾਡਾ ਟਾਈਮ ਤਾਂ 15-20 ਮਿੰਟ ਬੈਠ ਰਹਿ ਗਏ ਤੇ ਮੈਂ ਤੁਹਾਡੇ ਨਾਲ ਮੈਸੇਜ ਸਾਡਾ ਕੁਝ ਸ਼ੇਅਰ ਨਹੀਂ ਕੀਤਾ ਇੱਕ ਮੈਸੇਜ ਸ਼ੇਅਰ ਕਰਦਾ ਹਾਂ ਤੇ ਫਿਰ ਮੈਂ ਤੁਹਾਨੂੰ ਇੱਕ ਬੜਾ ਵਧੀਆ ਇੰਸੀਡੈਂਟ ਜਿਹੜਾ ਮੇਰੇ ਨਾਲ ਖੁਦ ਨਾਲ ਵਾਪਰਿਆ ਇਸ ਸਿਲਸਿਲੇ 'ਚ ਉਹ ਵੀ ਮੈਂ ਤੁਹਾਨੂੰ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਪ੍ਰਾਊਡ ਸਪੈਂਸਰ ਜੀ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਜੀ ਇੰਦਰ ਅਰੋੜਾ ਜੀ ਤੁਸੀਂ ਕੋਈ ਪ੍ਰੋਪਰਟੀ ਦੇਖ ਰਹੇ ਹੋ ਕੋਈ ਗੈਸ ਸਟੇਸ਼ਨ ਦੇਖ ਰਹੇ ਹੋ ਕੋਈ ਗਰੋਸਰੀ ਸਟੋਰ ਪਾਲ ਰਹੇ ਹੋ ਕੋਈ ਪੀਜ਼ਾ ਸਟੋਰ ਤੁਹਾਨੂੰ ਚਾਹੀਦਾ ਕੋਈ ਆਫਿਸ ਚਾਹੀਦਾ ਕਿਸੇ ਪਲਾਜ਼ਾ ਦੇ ਵਿੱਚ ਜਾਂ ਟਰੱਕ ਯਾਰਡ ਦੀ ਤੁਹਾਨੂੰ ਜ਼ਰੂਰਤ ਹੈ ਤਾਂ ਇੰਦਰ ਅਰੋੜਾ ਦੇ ਨਾਲ ਸੰਪਰਕ ਕਰੋ 416-525-7400 416-527-4000 ਬੜੀ ਟਰਾਂਸਪੇਰੈਂਸੀ ਇਹਨਾਂ ਦੇ ਕੰਮ ਦੇ ਵਿੱਚ ਹੈ ਤੁਹਾਡੀ ਮੌਰਗੇਜ ਦੇ ਬਾਰੇ ਤੁਹਾਡੀ ਡਾਊਨ ਪੇਮੈਂਟ ਦੇ ਬਾਰੇ ਔਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਰਟੀ ਲੈਣ ਵੇਲੇ ਜਾਂ ਪ੍ਰੋਪਰਟੀ ਵੇਚਣ ਵੇਲੇ ਬੜੀ ਡਿਟੇਲ ਦੇ ਵਿੱਚ ਤੁਹਾਨੂੰ ਡਿਸਕਸ ਤੁਹਾਡੇ ਨਾਲ ਕਰਕੇ ਤੁਹਾਨੂੰ ਵਧੀਆ ਸਲਾਹ ਦੇਣਗੇ 416-525-7400 ਨੰਬਰ ਹੈ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ 4 ਵੱਖਰੀਆਂ ਲੋਕੇਸ਼ਨਸ ਦੇ ਉੱਪਰ ਕੈਨੇਡਾ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ 5ਵੀਂ ਲੋਕੇਸ਼ਨ ਦੇ ਉੱਪਰ ਬਹੁਤ ਜਲਦ ਸ਼ੁਰੂ ਕਰਨ ਜਾ ਰਹੇ ਨੇ ਵਿੰਡਸਰ ਦੇ ਵਿੱਚ 20 ਬ੍ਰਾਂਚ ਇਹਨਾਂ ਦੀ ਖੁੱਲਣ ਜਾ ਰਹੀ ਹੈ ਬੁਫੇ ਇਹਨਾਂ ਦਾ ਟਰਾਈ ਕਰੋ 40 ਤੋਂ 50 ਆਈਟਮਾਂ ਦੇ ਵਿੱਚ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਤਰ੍ਹਾਂ ਤਰ੍ਹਾਂ ਦੇ ਸੈਲਡ, ਤਰ੍ਹਾਂ ਤਰ੍ਹਾਂ ਦੀ ਸਵੀਡਿਸ਼ ਔਰ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਆਨੰਦ ਮਾਣੋਗੇ। ਸਟਰੀਟ ਫੂਡ ਇੰਜੋਏ ਕਰੋ, ਗੋਲ ਗੱਪੇ, ਟਿੱਕੀਆਂ, ਭੱਲੇ, ਡੋਸੇ, ਨੂਡਲਸ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ, ਵਾਹਨ ਦੇ ਮੰਜੇ ਲੱਗੇ ਹੋਏ ਨੇ, ਸਟੈਂਡਿੰਗ ਟੇਬਲ ਲੱਗੇ ਹੋਏ ਨੇ, ਲਾਈਵ ਮਿਊਜ਼ਿਕ ਚੱਲਦਾ। ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਤੇ ਆਪਣੀਆਂ ਗੱਡੀਆਂ ਤੇ ਆਓ, ਖੁੱਲੀ ਡੁੱਲੀ ਪਾਰਕਿੰਗ ਹੈ ਤੇ ਸਟਰੀਟ ਫੂਡ ਨੂੰ ਇੰਜੋਏ ਕਰੋ। ਟਿਫਨ ਲਗਵਾਉਣਾ ਹੈ, ਉਹ ਸਰਵਿਸ ਵੀ ਅਵੇਲੇਬਲ ਹੈ। ਘਰ ਦੇ ਵਿੱਚ ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ, ਜੋ ਮੈਨਿਊ ਡਿਸਾਈਡ ਕਰੋਗੇ, ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਪਹੁੰਚਦੀ ਕਰਨਗੇ। ਕੋਈ 100 ਤੋਂ 125 ਆਦਮੀਆਂ ਦਾ ਫੰਕਸ਼ਨ, ਕੋਈ ਗੈਟ ਟੂਗੈਦਰ ਹੈ ਘਰ ਦੇ ਵਿੱਚ, ਕੋਈ ਪ੍ਰੋਗਰਾਮ ਹੈ, ਹਾਲ ਬੁੱਕ ਕਰਵਾਉਣਾ ਹੈ ਤਾਂ ਲਾਈਵ ਡੀਜੇ ਵਗੈਰਾ ਦਾ ਇੰਤਜ਼ਾਮ ਹੈ, ਲਾਈਟਸ ਪੂਰੀਆਂ ਲੱਗੀਆਂ ਹੋਈਆਂ ਨੇ, ਖੁੱਲੀ ਡੁੱਲੀ 100 ਤੋਂ ਲੈ ਕੇ 125 ਗੱਡੀਆਂ ਦੀ ਪਾਰਕਿੰਗ ਵੀ ਉੱਥੇ ਅਵੇਲੇਬਲ ਹੈ। ਫੋਨ ਨੰਬਰ ਯਾਦ ਰੱਖੋ, 114 ਕੈਨੇਡੀ ਰੋਡ, 905-450-3333 ਔਰ 6030 ਐਰਨ ਮਿਲ ਪਾਰਕਵੇ ਮਿਸੀ ਸਾਗਾ ਦਾ ਫੋਨ ਨੰਬਰ ਹੈ 905-542-1333। ਬਰਮਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ, 905-230-4800 ਨੰਬਰ ਹੈ। ਤੁਸੀਂ ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਵੀ ਚੀਜ਼, ਕੋਈ ਵੀ ਚੀਜ਼ A to Z, ਜਿਸ ਚੀਜ਼ ਦੀ ਘਰ ਦੇ ਵਿੱਚ ਜ਼ਰੂਰਤ ਹੁੰਦੀ ਹੈ, ਚਾਹੇ ਉਹ ਕੋਈ ਮੈਡੀਸਨ ਹੋਏ, ਚਾਹੇ ਉਹ ਕੋਈ ਗਰੋਸਰੀ ਹੋਏ, ਚਾਹੇ ਉਹ ਕੋਈ ਬਰਤਨ ਹੋਏ, ਕੋਈ ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਏ, ਪੂਜਾ ਸਮੱਗਰੀ ਚਾਹੀਦੀ ਹੋਏ, ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਚੀਜ਼ ਚਾਹੀਦੀ ਹੋਏ, ਕੋਈ ਬਰਤਨ ਚਾਹੀਦਾ ਹੋਏ, ਚੀਨੀ ਦੇ ਵਿੱਚ, ਬਰਾਸ ਦੇ ਵਿੱਚ, ਮਿੱਟੀ ਦੇ ਵਿੱਚ, ਡਿਸਪੋਜ਼ੇਬਲ ਬਰਤਨ ਕਿੰਨੀ ਵੀ ਮਾਤਰਾ ਦੇ ਵਿੱਚ, ਕਿਸੇ ਵੀ ਡਿਜ਼ਾਈਨ ਦੇ ਵਿੱਚ ਤੁਹਾਨੂੰ ਚਾਹੀਦਾ ਹੋਏ, ਤੁਸੀਂ ਆ ਸਕਦੇ ਹੋ। ਬਰਮਟਨ ਕੈਸ਼ ਐਂਡ ਕੈਰੀ ਦੇ ਉੱਪਰ 905-230-4800, 905-230-4800। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ, ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਬੀਬੀਆਂ ਭੈਣਾਂ ਨੇ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਤੁਸੀਂ ਕੋਈ ਵੀ ਸਰਵਿਸ ਲੈਣੀ ਹੋਏ, ਫੋਨ ਨੰਬਰ ਯਾਦ ਰੱਖੋ 905-399-1810-905-399-6110। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਤੁਹਾਡੀ ਗੱਡੀ ਨੂੰ ਕੋਈ ਸਮੱਸਿਆ ਆ ਗਈ ਹੈ, ਚਲਦੀ ਗੱਡੀ ਨੂੰ, ਗੱਡੀ ਕਿਸੇ ਵੀ ਬ੍ਰਾਂਡ ਦੀ ਹੈ, ਕਿਸੇ ਵੀ ਕੰਪਨੀ ਦੀ ਹੈ, ਨਾਮ ਯਾਦ ਰੱਖੋ, ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ, ਬ੍ਰੈਂਪਟਨ। ਫੋਨ ਨੰਬਰ 905-450-3300। ਪ੍ਰੋਬਲਮ ਗੱਡੀ ਦੇ ਕੋਈ ਟਾਇਰਾਂ ਦੇ ਨਾਲ ਸੰਬੰਧਿਤ ਹੈ, ਗੱਡੀ ਦੇ ਕੋਈ ਮਕੈਨੀਕਲ ਪ੍ਰੋਬਲਮ ਹੈ, ਇੰਜਨ ਦੇ ਨਾਲ ਸੰਬੰਧਿਤ ਹੈ, ਕੋਈ ਡੈਂਟਿੰਗ ਪੇਂਟਿੰਗ ਦੀ ਕੋਈ ਪ੍ਰੋਬਲਮ ਹੈ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੈ, ਤੁਸੀਂ ਆਬਾਸ ਜੀ ਨੂੰ ਕਾਲ ਕਰੋ 905-450-3300 ਦੇ ਉੱਪਰ। ਖੁੱਲੀ ਡੁੱਲੀ ਵਰਕਸ਼ਾਪ ਹੈ ਇਹਨਾਂ ਦੀ, 7-8 ਲਿਫਟਾਂ ਲੱਗੀਆਂ ਹੋਈਆਂ ਨੇ, 15-20 ਦਾ ਟ੍ਰੇਨਡ ਸਟਾਫ ਹੈ ਇਹਨਾਂ ਕੋਲੇ, ਕੋਈ ਵੇਟਿੰਗ ਨਹੀਂ ਹੈ, ਪ੍ਰਾਇਓਰਟੀ ਬੇਸ ਦੇ ਉੱਪਰ ਤੁਹਾਨੂੰ ਸਰਵਿਸ ਮਿਲ ਸਕਦੀ ਹੈ। ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ, 905-450-3300, 905-450-3300 ਨੰਬਰ ਦੇ ਉੱਪਰ। ਸੋ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਤੇ ਤੁਹਾਨੂੰ ਇੱਕ ਛੋਟਾ ਜਿਹਾ ਪਹਿਲੇ ਇੱਕ ਗਾਣਾ ਨਾ ਸੁਣਾਈਏ, ਬੜਾ ਵਧੀਆ ਜਿਹਾ ਮੈਨੂੰ ਇੱਕ ਗਾਣਾ ਬੜਾ ਖੂਬਸੂਰਤ ਲੱਗਦਾ, ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਬੜਾ ਮਧੁਰ ਮਧੁਰ ਜਿਹਾ ਗਾਣਾ ਹੈ ਤੇ ਪਹਿਲੇ ਪਹਿਲੇ ਗਾਣਿਆਂ ਦੇ ਵਿੱਚ ਉਹਦੇ ਹੈ, ਤੇ ਮੇਰਾ ਖਿਆਲ ਹੈ ਕਿ ਤੁਸੀਂ ਉਹਨੂੰ ਜ਼ਰੂਰ ਸੁਣੋਗੇ ਔਰ ਮਨ ਨੂੰ ਸਕੂਨ ਪਹੁੰਚਾਉਣ ਵਾਲਾ ਸੰਗੀਤ ਹੈ। ਸੁਣੋ ਪਹਿਲਾਂ, ਫਿਰ ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ।

0: Progressive Insurance provides Canadians with low-cost business insurance.
1: So, program ਸਾਡਾ ਚੱਲ ਰਿਹਾ ਜੀ ਸਭ ਰੰਗ ਤੁਸੀਂ ਸਾਡੇ ਨਾਲ ਜੁੜਿਓ 10 ਵਜੇ ਤੋਂ ਲੈ ਕੇ 11 ਵਜੇ ਤੱਕ ਸਾਡਾ ਤੁਹਾਡਾ ਸਾਥ ਹੈ ਸੋ ਮੈਂ ਗੱਲ ਇੱਕ ਕਰ ਰਿਹਾ ਸੀ ਕਿ ਇੱਕ ਰਿਐਲਿਟੀ ਜਿਹੜੀ ਰੀਅਲ ਗੱਲ ਵਾਪਰੀ ਮੇਰੇ ਨਾਲ ਅੰਮ੍ਰਿਤਸਰ ਦੇ ਵਿੱਚ ਮੇਰੀ ਬੇਟੀ ਨੇ ਨਾ ਇੱਕ ਫੋਨ ਮੰਗਵਾਇਆ ਕਿਸੇ ਕੰਪਨੀ ਤੋਂ ਮੋਬਾਈਲ ਫੋਨ ਬਲੈਕਬੈਰੀ ਦਾ ਫੋਨ ਸੀ ਮੈਨੂੰ ਯਾਦ ਹੈ ਬ੍ਰਾਂਡ ਵੀ ਉਹ ਬਾਈ ਚਾਂਸ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਤੇ ਚਲੋ ਅੱਛੀਆਂ ਕੰਪਨੀਆਂ ਆਪਣਾ ਜਿਹੜਾ ਖਰਾਬ ਨਹੀਂ ਕਰਦੀਆਂ ਵਿਹਾਰ ਜਿਹੜੀਆਂ ਉਹਨਾਂ ਨੇ ਕਿਹਾ ਵੀ ਤੁਸੀਂ ਜੀ ਸਾਨੂੰ ਕੋਰੀਅਰ ਕਰਵਾ ਦਿਓ ਤੇ ਅਸੀਂ ਉਹਦੀ ਜਗ੍ਹਾ ਜਾਂ ਫੋਨ ਜੇ ਤੁਸੀਂ ਨਵਾਂ ਲੈਣਾ ਤਾਂ ਤੁਹਾਨੂੰ ਭੇਜ ਦਿਆਂਗੇ ਜਾਂ ਤੁਹਾਡਾ ਰਿਫੰਡ ਜਿਹੜਾ ਆ ਜਾਏਗਾ ਸੋ ਅੰਮ੍ਰਿਤਸਰ ਸਾਡੇ ਕਾਲਜ ਦੇ ਨਾਲ ਸੀ ਇੱਕ ਕੋਰੀਅਰ ਵਾਲਾ ਮੈਂ ਉਹਦੇ ਕੋਲ ਗਿਆ ਮੈਂ ਉਹਨੂੰ ਦਿੱਤਾ ਮੈਂ ਕਿਹਾ ਭਾਈ ਆਹ ਫੋਨ ਹੈ ਇਸ ਐਡਰੈਸ 'ਤੇ ਇਸ ਕੰਪਨੀ ਦੇ ਨਾਂ 'ਤੇ ਕੋਰੀਅਰ ਕਰਨਾ ਅਤੇ ਤੁਸੀਂ ਇਹਨੂੰ ਕੋਰੀਅਰ ਕਰ ਦਿਓ ਕਹਿੰਦਾ ਲਿਆਓ ਜੀ ਉਹਨੇ ਫੋਨ ਲੈ ਕੇ ਮੇਰੇ ਤੋਂ ਰੱਖ ਲਿਆ ਅਤੇ ਜੋ ਉਹਦਾ ਸਲਿਪ ਸਲੁਪ ਜੀ ਮੈਨੂੰ ਬਣਾ ਕੇ ਦੇ ਤੀ ਕਿ ਇਹ ਜੀ ਫੋਨ ਤੁਹਾਡੇ ਸਾਹਮਣੇ ਅਸੀਂ ਰੱਖਿਆ ਅਤੇ ਇਹਨੂੰ ਅਸੀਂ ਲਿਫਾਫੇ ਜਿਹੇ 'ਚ ਉਹਨੇ ਪਾ ਲਿਆ ਅਤੇ ਹੋਇਆ ਕੀ ਜੀ ਜਦੋਂ 2-4-5-7-10 ਦਿਨ ਨਿਕਲੇ ਨਾ ਅਤੇ ਉਹਨਾਂ ਕੰਪਨੀ ਵਾਲਿਆਂ ਦਾ ਨਾ ਇੱਕ ਅਸੀਂ ਉਹਨਾਂ ਨੂੰ ਪੁੱਛਿਆ ਭਾਈ ਸਾਡਾ ਫੋਨ ਤੁਹਾਡੇ ਕੋਲ ਪਹੁੰਚਿਆ ਜਾਂ ਨਹੀਂ ਪਹੁੰਚਿਆ ਜੋ ਟੋਲ ਫਰੀ ਨੰਬਰ ਸੀ ਉਹਨਾਂ ਦਾ ਅਤੇ ਉਹਨਾਂ ਨੇ ਅੱਗੋਂ ਸਾਨੂੰ ਨਾ ਇੱਕ ਮੇਲ ਕੀਤੀ ਅਤੇ ਨਾਲ ਇੱਕ ਵੀਡੀਓ ਭੇਜੀ ਕਿਉਂਕਿ ਕੰਪਨੀ ਦਾ ਉਹਨਾਂ ਦਾ ਇੱਕ ਇਹ ਰੂਲ ਬਣਿਆ ਸੀ ਕਿ ਜਿਹੜੀ ਵੀ ਚੀਜ਼ ਉਹਨਾਂ ਕੋਲ ਕੋਈ ਕੋਰੀਅਰ ਆਉਂਦੀ ਹੈ ਨਾ ਜਦੋਂ ਉਸਨੂੰ ਖੋਲ੍ਹਦੇ ਸੀ ਨਾ ਅਤੇ ਵੀਡੀਓਗ੍ਰਾਫੀ ਕੈਮਰੇ ਲੱਗੇ ਹੁੰਦੇ ਸੀ ਉਹ ਵੀਡੀਓ ਦੇ ਵਿੱਚ ਬਣਾ ਕੇ ਖੋਲ੍ਹਦੇ ਹੁੰਦੇ ਸੀ ਵੀ ਜਿਹੜੀ ਚੀਜ਼ ਆਈ ਹੈ ਨਾ ਉਸ ਦਾ ਪਰੂਫ ਉਹਨਾਂ ਕੋਲ ਹੋਏ ਕੱਲ੍ਹ ਨੂੰ ਕੋਈ ਐਸੀ ਵੈਸੀ ਗੱਲ ਹੋਏ ਅਤੇ ਉਹ ਪਰੂਫ ਦਿਖਾ ਸਕਣ ਸੋ ਉਹਨਾਂ ਨੇ ਨਾ ਸਾਨੂੰ ਵੀਡੀਓ ਇੱਕ ਭੇਜੀ ਕਿ ਸਾਡਾ ਕੋਰੀਅਰ ਪਹਿਲਾਂ ਉਹਨਾਂ ਨੇ ਐਡਰੈਸ ਦਿਖਾਇਆ ਉਸ ਵੀਡੀਓ ਦੇ ਵਿੱਚ ਕਿ ਇਸ ਐਡਰੈਸ ਤੋਂ ਕੋਰੀਅਰ ਜਿਹੜਾ ਲਿਖਿਆ ਸੀ ਫਰੋਮ ਸਾਡੇ ਵੱਲੋਂ ਅਤੇ ਉਹਨਾਂ ਨੇ ਖੋਲ੍ਹਿਆ ਉਹ ਬਾਕਸ ਜਿਹੜਾ ਅਤੇ ਉਹਦੇ ਵਿੱਚੋਂ ਮੋਬਾਈਲ ਦੀ ਜਗ੍ਹਾ ਨਾ ਇੱਕ ਪਾਊਡਰ ਦਾ ਡੱਬਾ ਨਿਕਲਿਆ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਮੋਬਾਈਲ ਪਹੁੰਚਿਆ ਨਹੀਂ ਆ ਪਾਊਡਰ ਦਾ ਡੱਬਾ ਨਿਕਲਿਆ ਅਤੇ ਸਾਨੂੰ ਬੜੀ ਇਸ ਚੀਜ਼ ਦੀ ਪਰੇਸ਼ਾਨੀ ਯਾਰ ਕਮਾਲ ਹੈ ਮੋਬਾਈਲ ਸੀ 12-13 ਹਜ਼ਾਰ ਦਾ ਸੀ ਅਤੇ ਇਹ ਤਾਂ ਵੇਸਟ ਗਿਆ ਅਤੇ ਹੁਣ ਕਰੀਏ ਤਾਂ ਕੀ ਕਰੀਏ ਉਹਦੇ ਕੋਲ ਗਏ ਕੋਰੀਅਰ ਵਾਲੇ ਕੋਲ ਉਹਨੂੰ ਵੀਡੀਓ ਵੀ ਦਿਖਾਈ ਉਹਨੂੰ ਕਿਹਾ ਉਹ ਪੈਰਾਂ 'ਤੇ ਪਾਣੀ ਨਾ ਪੈਣ ਦੇਵੇ ਉਹ ਕਹਿੰਦਾ ਜੀ ਨਾ ਨਾ ਤੁਹਾਡੇ ਸਾਹਮਣੇ ਮੈਂ ਤਾਂ ਪੈਕ ਕਰਤਾ ਸੀ ਮੈਂ ਤਾਂ ਤੁਹਾਡੇ ਸਾਹਮਣੇ ਪੈਕ ਕਰਤਾ ਸੀ ਜੀ ਅਸੀਂ ਉਹ ਕੰਪਨੀ ਦਾ ਉੱਤੇ ਐਡਰੈਸ ਵੀ ਲਿਖਤਾ ਸੀ ਅਤੇ ਸਾਨੂੰ ਨਹੀਂ ਪਤਾ ਕਿੱਥੇ ਖੁੱਲ੍ਹਿਆ ਕਿੱਥੇ ਮੋਬਾਈਲ ਦੀ ਜਗ੍ਹਾ ਪਾਊਡਰ ਦਾ ਡੱਬਾ ਇਹਦੇ ਵਿੱਚ ਪੈ ਗਿਆ ਬਾਈ ਚਾਂਸ ਨਾ ਉਦੋਂ ਇੱਕ ਅਸੀਂ ਤਾਂ ਅੰਮ੍ਰਿਤਸਰ ਸੀ ਲੇਕਿਨ ਗੁਰਦਾਸਪੁਰ ਦੇ ਵਿੱਚ SSPC ਸੀ ਨਾ ਜਿਹੜਾ ਉਹ ਮੇਰਾ ਦੋਸਤ ਸੀ ਮੇਰਾ ਕਾਲਜ ਦੇ ਵਿੱਚ ਇੱਕ ਕੁਲੀਗ ਸੀ ਮੇਰੇ ਨਾਲ ਪੜ੍ਹਾਉਂਦਾ ਅਤੇ ਉਹਦਾ ਸੱਕਾ ਭਰਾ ਸੀ ਸੋ ਮਿਲਦੇ ਗਿਲਦੇ ਸੀ ਮੈਨੂੰ ਵੀ ਬੜਾ ਰਿਗਾਰਡ ਦਿੰਦਾ ਸੀ ਮੇਰਾ ਵੀ ਕਾਲਜ ਸਾਡੇ ਆਉਂਦਾ ਜਾਂਦਾ ਸੀ ਮਿਲਦਾ ਸੀ ਅਤੇ ਘਰ ਆਉਣ ਜਾਣ ਵੀ ਸੀ ਉਹਦੇ ਦੋਸਤ ਦਾ ਸੀ ਅਤੇ ਚਲੋ ਉਹਦੇ ਨਾਲ ਵੀ ਬੜੀ ਅੱਛੀ ਜਾਣ ਪਛਾਣ ਸੀ ਮੈਂ ਉਹਨੂੰ ਕਾਲ ਕੀਤੀ ਰਕੇਸ਼ ਕੌਸ਼ਲ ਉਸਦਾ ਨਾਮ ਸੀ ਜੇ ਕੋਈ ਪਠਾਨਕੋਟ ਦਾ ਦੋਸਤ ਮਿੱਤਰ ਹੋਵੇ ਨਾ ਤਾਂ ਉਹ ਪਠਾਨਕੋਟ ਸੀ ਸ਼ਾਇਦ ਉਦੋਂ ਉੱਥੇ ਲੱਗਾ ਸੀ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਰਕੇਸ਼ ਯਾਰ ਇੱਦਾਂ ਸਾਡੇ ਇੱਥੇ ਇਹ ਪ੍ਰੋਬਲਮ ਮੈਨੂੰ ਆ ਗਈ ਹੈ ਅਤੇ ਅਸੀਂ ਨਾ ਇਹ ਬੰਦੇ ਨੇ ਸਾਡੇ ਨਾਲ ਇੱਦਾਂ ਧੋਖਾ ਕੀਤਾ ਇੱਕ ਅਤੇ ਮੈਂ ਥਾਣੇ ਚੱਲਿਆ ਉੱਥੇ ਕੰਪਲੇਂਟ ਲਿਖਾਉਣ ਵਾਸਤੇ ਉਹਦੀ ਅਤੇ ਤੂੰ ਜੇ ਹੈਲਪ ਕਰ ਸਕਦਾ ਨਾ ਤਾਂ ਤੂੰ ਕਰ ਉਹਨੇ ਉਹ ਕਹਿੰਦਾ ਮੈਨੂੰ ਕਹਿੰਦਾ ਕਿਹੜੇ ਥਾਣੇ ਦੇ ਵਿੱਚ ਹੈ ਮੈਂ ਕਿਹਾ ਜੀ ਇਸ ਥਾਣੇ ਦੇ ਵਿੱਚ ਹੈ ਉਹਨੇ ਉਸ ਥਾਣੇਦਾਰ SHO ਨੂੰ ਫੋਨ ਕਰਤਾ ਦੇਖੋ ਜੀ ਜਦੋਂ ਹੁਣ SSP ਦਾ ਫੋਨ ਆਇਆ ਹੋਵੇ ਅਤੇ SHO ਨੂੰ ਫੋਨ ਆ ਜਾਵੇ ਅਤੇ SHO ਤਾਂ ਵਿਚਾਰਾ ਉਹਦੇ ਪੱਬ ਨਹੀਂ ਲੱਗਦੇ ਉਹ ਮੈਸੇਜ ਜਦੋਂ ਗਏ ਉਹਨੇ ਸਾਨੂੰ ਬਿਠਾਇਆ ਕਹਿੰਦਾ ਜੀ ਤੁਸੀਂ ਬੈਠੋ ਚਾਹ ਪਾਣੀ ਪਿਲਾਇਆ ਅਤੇ ਉਹਨੇ ਦੋ ਬੰਦੇ ਉਦੋਂ ਭੇਜੇ ਕਹਿੰਦਾ ਜਾਓ ਉਹਨੂੰ ਚੁੱਕ ਲਿਆ ਉਸ ਕੋਰੀਅਰ ਵਾਲੇ ਨੂੰ ਕੋਰੀਅਰ ਵਾਲੇ ਨੂੰ ਚੁੱਕ ਲਿਆਂਦਾ ਜੀ ਕੋਰੀਅਰ ਵਾਲਾ ਪਹਿਲਾਂ ਤਾਂ ਪੈਰਾਂ 'ਤੇ ਪਾਣੀ ਨਾ ਪੈਣ ਦੇਵੇ ਬਿਲਕੁਲ ਜਦੋਂ ਉਹਨੇ ਦਬਕਾ ਸ਼ਬਕਾ ਇੱਕ ਮਾਰਿਆ ਨਾ ਕਹਿੰਦਾ ਜੀ ਮੈਂ ਤਾਂ ਛੋਟੀ ਜੀ ਮੇਰੀ ਇੱਕ ਬ੍ਰਾਂਚ ਹੈ ਅਤੇ ਮੈਂ ਆਪਣੇ ਕੋਲੋਂ ਇੱਕ ਪੈਕਟ ਬਣਾ ਕੇ ਨਾ ਅਤੇ ਮੈਂ ਇੱਕ ਵੱਡਾ ਕੋਰੀਅਰ ਨਾ ਜਿਹੜਾ ਆਫਿਸ ਬਣਿਆ ਉੱਥੇ ਉਹਨਾਂ ਨੂੰ ਜਮ੍ਹਾਂ ਕਰਵਾ ਦਿੰਦਾ ਅਤੇ ਉਹ ਅੱਗੇ ਨਾ ਕੰਪਨੀ ਨੂੰ ਫਾਰਵਰਡ ਕਰਦੇ ਜਿਹਦਾ ਉਹਨੇ ਨਾਂ ਲਿਆ ਉਹਨੇ ਦੋ ਬੰਦੇ ਨਾਲ ਭੇਜੇ ਗੱਡੀ ਭੇਜੀ ਅਤੇ ਉਹ ਕਹਿੰਦੇ ਜਾਓ ਉਹਨੂੰ ਵੀ ਚੱਕ ਲਿਓ ਉਹਨੂੰ ਵੀ ਚੱਕ ਲਿਆਂਦਾ ਜਦੋਂ ਦੋਨੋਂ ਜਾਣੇ ਚੱਕ ਲਿਆਂਦੇ ਨਾ ਤਾਂ ਪਹਿਲਾਂ ਤਾਂ ਪੈਰਾਂ 'ਤੇ ਪਾਣੀ ਨਾ ਪੈਣ ਦੇਣ ਫਿਰ ਉਹਨਾਂ ਨੂੰ ਨਾ 2-3 ਘੰਟੇ ਜਿਹੜੀ ਉਹਨਾਂ ਦੇ ਇੱਕ ਪਾਸੇ ਸਾਈਡ 'ਤੇ ਰੂਮ ਨਹੀਂ ਬਣਿਆ ਹੁੰਦਾ ਜਿਹਨੂੰ ਹਵਾਲਾਤ ਕਹਿੰਦੇ ਜਿਹੜਾ ਬੰਦ ਜਿਹਾ ਕਮਰਾ ਜਿਹਦੇ ਇੱਕ ਬਸ ਗੇਟ ਹੀ ਲੱਗਿਆ ਹੁੰਦਾ ਲੋਹੇ ਦਾ ਕਹਿੰਦਾ ਇਹਨਾਂ ਨੂੰ ਬਿਠਾਓ ਉੱਥੇ ਜਾਂ ਅੰਦਰ ਬਾਹਰ ਹਵਾਲਾਤ 'ਚ ਦੇ ਇਹਨਾਂ ਨੂੰ ਉਹ ਦੋਨਾਂ ਨੂੰ ਨਾ ਜੀ ਉਹਨਾਂ ਨੇ ਹਵਾਲਾਤ 'ਚ ਬਾਤਾ ਅਤੇ ਘੰਟੇ 2 ਹੀ ਲੱਗੇ ਮੈਨੂੰ ਕਹਿੰਦਾ ਤੁਸੀਂ ਜਾਓ ਜੀ ਹੁਣ ਮੈਨੂੰ ਕਹਿੰਦਾ ਤੁਸੀਂ ਪ੍ਰੈਸ ਸਾਹਿਬ ਤੁਸੀਂ ਕਾਲਜ ਜਾਓ ਅਸੀਂ ਕਾਲਜ ਚਲੇ ਗਏ ਅਤੇ 2 ਘੰਟਿਆਂ ਬਾਅਦ ਮੈਨੂੰ ਫੋਨ ਆ ਗਿਆ SHO ਦਾ ਮੈਨੂੰ ਕਹਿੰਦਾ ਜੀ ਤੁਸੀਂ ਆ ਜਾਓ ਤੁਹਾਡਾ ਮਸਲਾ ਹੱਲ ਹੋ ਗਿਆ ਅਸੀਂ ਜਦੋਂ ਵਾਪਸ ਆਏ ਨਾ ਤੇ ਦੋਨਾਂ ਨੂੰ ਬੁਲਾਇਆ ਤੇ ਦੋਨਾਂ ਦੇ ਚਿਹਰੇ ਉੱਡੇ ਹੋਏ ਤੇ ਵਿਚਾਰੇ ਸ਼ਰਮਸਾਰ ਹੁੰਦੇ ਕਹਿਣ ਕੀ ਤੇ ਐਸ ਐਚ ਓ ਮੈਨੂੰ ਕਹਿੰਦਾ ਜੀ ਇਹ ਮੰਨ ਗਏ ਵੀ ਇਹਨਾਂ ਦੋਨਾਂ ਦੀ ਕਰਤੂਤ ਸੀ ਇਹਨਾਂ ਨੇ ਮੋਬਾਈਲ ਦੀ ਜਗ੍ਹਾ ਤੇ ਨਾ ਪਾਊਡਰ ਦਾ ਡੱਬਾ ਪੈਕ ਕਰਕੇ ਨਾ ਤੇ ਅੱਗੇ ਭੇਜਤਾ ਸੀ ਕੰਪਨੀ ਤੇ ਉਹ ਕਹਿੰਦੇ ਜੀ ਇਹ ਮੰਨ ਗਏ ਵੀ ਅਸੀਂ ਤੁਹਾਨੂੰ ਨਾ ਦੋ ਦਿਨ ਬਾਅਦ ਜਿਹੜਾ ਉਹਦਾ 13,000 ਰੁਪਈਆ ਸੀ ਉਹ ਤੁਹਾਨੂੰ ਦੇ ਦਿਆਂਗੇ ਤੇ ਦੋ ਦਿਨ ਬਾਅਦ ਕਾਲਜ ਦੇ ਵਿੱਚ ਆ ਕੇ ਮੈਨੂੰ 13,000 ਰੁਪਈਆ ਦੇ ਕੇ ਗਏ ਤੇ ਫਿਰ ਉਹਨਾਂ ਦੀ ਜਿਹੜੀ ਜਾਨ ਨਾ ਉਹ ਸੁਰੂ ਹੋਈ। ਸੋ ਮੇਰਾ ਮਤਲਬ ਸਾਡੇ ਉੱਧਰ ਲੋਕ ਹੱਥਾਂ ਤੇ ਹੱਥ ਮਾਰਦੇ ਫਿਰਦੇ ਹੈ, ਮਤਲਬ ਹਰ ਤਰੀਕੇ ਦੇ ਨਾਲ ਲੁੱਟਣ ਦੀ ਕੋਸ਼ਿਸ਼ ਕਰਦੇ ਹੈ। ਕੋਈ ਆਮ ਆਦਮੀ ਦਾ ਤਾਂ ਉੱਥੇ ਕੋਈ ਹਿਸਾਬ ਕਿਤਾਬ ਹੈ ਹੀ ਨਹੀਂ। ਤੁਸੀਂ ਮਾੜਾ ਜਿਹਾ ਕਿਸੇ ਨੂੰ ਲਿਫਟ ਦਿੱਤੀ ਨਾ, ਤੁਸੀਂ ਕਿਸੇ ਨੂੰ ਉਂਗਲ ਫੜਾਓ ਤੇ ਤੁਹਾਡੀ ਬਾਂਹ ਫੜ ਕੇ ਨਾ ਆ ਜਾਂਦੇ ਵੀ ਆ ਤੂੰ ਕੌਣ ਤੇ ਮੈਂ ਕੌਣ। ਜਿੱਥੇ ਕਿਸੇ ਦਾ ਵਾਹ ਲੱਗਦਾ ਨਾ ਉਹ ਠੱਗੀਆਂ ਠੋਰੀਆਂ ਚੋਰ ਬਜ਼ਾਰੀਆਂ ਜਿਹੜੀਆਂ ਨਾ ਉਹ ਕਰੀ ਜਾਂਦੇ ਹੈ। ਦੇਖੋ ਅਸੀਂ ਸਾਡਾ ਆਪਣਾ ਯਾਰ ਦੇਸ਼ ਹੈ, ਸਾਡਾ ਆਪਣਾ ਪੰਜਾਬ ਹੈ, ਅਸੀਂ ਉੱਥੇ ਜ਼ਿੰਦਗੀ ਗੁਜ਼ਾਰੀ ਹੈ, ਬਚਪਨ ਗੁਜ਼ਾਰਿਆ, ਰੁਜ਼ਗਾਰ ਪ੍ਰਾਪਤ ਕੀਤਾ ਹੈ, ਨੌਕਰੀ ਲਈ ਉੱਥੇ, ਪਰਿਵਾਰ ਪਾਲਿਆ ਉੱਥੋਂ, ਘਰ ਬਾਰ ਬਣਾਇਆ ਸਾਰਾ। ਲੇਕਿਨ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨਾ ਤੇ ਖੁਦ ਆਪਣੇ ਆਪ ਤੇ ਵੀ ਸ਼ਰਮ ਆਉਂਦੀ। ਯਾਰ ਸਾਡਾ ਦੇਸ਼, ਸਾਡਾ ਉਹ ਪੰਜਾਬ ਕਿੱਡਾ ਖੂਬਸੂਰਤ ਹੁੰਦਾ ਸੀ ਤੇ ਇਸ ਤਰ੍ਹਾਂ ਦੇ ਲੋਕਾਂ ਨੇ ਉਸ ਤਰ੍ਹਾਂ ਦਾ ਇਮੇਜ ਜਿਹੜਾ ਨਾ ਕਿਸ ਤਰ੍ਹਾਂ ਦਾ ਬਣਾ ਦਿੱਤਾ ਹੈ। ਫਿਰ ਅਫਸੋਸ ਹੁੰਦਾ ਇਸ ਚੀਜ਼ ਦੇ ਉੱਪਰ ਤੇ ਫਿਰ ਕੋਸ਼ਿਸ਼ ਇਹ ਵੀ ਦਿਮਾਗ ਦੇ ਵਿੱਚ ਵੀ ਆਉਂਦੀ ਯਾਰ ਚੰਗਾ ਹੀ ਹੋਇਆ ਉੱਥੋਂ ਛੱਡ ਕੇ ਜੇ ਇੱਥੇ ਆ ਗਏ ਤੇ ਇੱਥੇ ਕਮ ਸੇ ਕਮ ਓਨੀ ਹਨੇਰ ਗਰਦੀ ਤਾਂ ਨਹੀਂ ਨਾ ਹੈਗੀ। ਚਲੋ ਮਾੜੇ ਆਸਪੈਕਟਸ ਹੋਣਗੇ, ਵੇਖੇ ਦੋਸਤ ਮਿੱਤਰ ਫੋਨ ਕਰਦੇ ਰਹਿੰਦੇ, ਕਾਲਾਂ ਕਰਦੇ ਰਹਿੰਦੇ ਕਿ ਇੱਥੇ ਇਹ ਚੀਜ਼ ਨਹੀਂ ਉਸ ਤਰ੍ਹਾਂ ਦੀ ਨਹੀਂ, ਲੇਕਿਨ ਮੈਂ ਇਸ ਚੀਜ਼ ਦਾ ਗਵਾਹ। ਲੇਕਿਨ ਇੱਥੇ ਉੱਥੋਂ ਨਾਲੋਂ ਖੂਬੀਆਂ ਜ਼ਿਆਦਾ ਹੋਣਗੀਆਂ, ਕਮੀਆਂ ਘੱਟ ਹੈ। ਉੱਥੇ ਕਮਜ਼ੋਰੀਆਂ ਜਾਂ ਕਮੀਆਂ ਜ਼ਿਆਦਾ, ਖੂਬੀਆਂ ਘੱਟ ਹੈ। ਇਸ ਚੀਜ਼ ਨਾਲ ਮੈਂ ਤਾਂ ਮੁਤਫਿਕ ਹਾਂ, ਮੈਂ ਸਹਿਮਤ ਹਾਂ। ਹੋ ਸਕਦਾ ਤੁਸੀਂ ਮੇਰੇ ਨਾਲ ਇਸ ਚੀਜ਼ ਤੇ ਸਹਿਮਤ ਹੋ ਜਾਂ ਨਾ ਸਹਿਮਤ ਹੋ, ਬਾਕੀ ਆਪਣੀ ਆਪਣੀ ਸੋਚ ਹੁੰਦੀ ਹੈ ਹਰ ਇੱਕ ਇਨਸਾਨ ਦੀ। ਸਾਡੇ ਖਲੀਲ ਜੀ ਸਤਿ ਸ੍ਰੀ ਅਕਾਲ, ਆਉਂਦੇ ਰਹੋ ਤੁਸੀਂ।
2: ਸਤਿ ਸ੍ਰੀ ਅਕਾਲ ਦਰਸ਼ਨ ਸਾਹਿਬ, ਕੈਸੇ ਹੈਂ? ਮੈਂ ਆਪਕੀ ਸਟੋਰੀ ਸੁਣਾ, ਆਪ ਸ਼ੁਰੂ ਸੇ ਪ੍ਰੋਗਰਾਮ ਥੋੜਾ ਬਹੁਤ ਬੀਚ ਮੇਂ ਡ੍ਰੌਪ ਹੁਆ ਫਿਰ ਸੁਣਤੇ ਰਹਾ।
1: ਜੀ ਜੀ ਜੀ,
2: ਮੈਂ ਆਪਕੋ ਇੱਕ ਚੀਜ਼ ਬਤਾਨਾ ਚਾਹਤਾ ਹੂੰ, ਸਮਾਜ ਮੇਂ ਇਨ ਚੀਜ਼ੋਂ ਕੋ ਸਾਰੇ ਮਿਲ ਕੇ ਖਤਮ ਕਰਨਾ, ਯੇ ਇੱਕ ਬਿਮਾਰੀ ਹੈ, ਯਾਦ ਰੱਖੀਏਗਾ। ਜੈਸਾ ਕੋਰੋਨਾ ਹੈ, ਪਲੇਗ ਹੈ, ਟਾਈਫਾਇਡ ਹੈ, ਮਲੇਰੀਆ ਹੈ, ਯੂ ਜਸਟ ਨੇਮ ਇਟ, ਸਾਰੇ ਬਿਮਾਰੀਆਂ ਹੈ। ਯੇ ਵੀ ਧੋਖਾ ਦੇਣਾ, ਚੀਟਿੰਗ ਕਰਨਾ ਵੀ ਬਿਮਾਰੀ ਹੈ। ਆਪ ਸੁਣ ਕੇ ਤਾਜੁਬ ਕਰੇਂਗੇ, ਸਾਰੀ ਦੁਨੀਆ ਮੇਂ ਬਾਤ ਮਸ਼ਹੂਰ ਹੈ, ਪੰਜਾਬ ਮੇਂ ਵੀ ਮੈਂ ਸੁਣਾ ਮੈਂ ਬਾਤ, ਜਬ ਵੀ ਜਾਤਾ ਹੂੰ ਪੰਜਾਬ, ਕੋਈ ਆਰੇ ਚਾਈਨਾ ਦਾ ਆਈਟਮ ਹੈ ਜੀ, ਇਸਤੇਮਾਲ ਕਰੋ, ਫੇਂਕ ਦੋ। ਆਮ ਸੁਣਾਈ ਦਿੱਤਾ, ਚਾਈਨਾ ਆਈਟਮ ਹੈ ਯਾਰ, ਚਲ ਗਿਆ, ਫੇਂਕ ਦੋ। ਉਸ ਚਾਈਨਾ ਮੈਂ ਬਤਾ ਰਹਾ ਹੂੰ, ਦੁੱਧ ਮੇਂ ਮਿਲਾਵਟ ਕਰੇ ਤੋ 10 ਸਾਲ ਕੀ ਜੇਲ ਹੈ। ਉਸੀ ਚਾਈਨਾ ਮੇਂ ਦਵਾ ਮੇਂ ਮਿਲਾਵਟ ਕਰੋ ਤੋ 50 ਸਾਲ ਕੀ ਜੇਲ ਹੈ, ਔਰ ਕੋਈ ਬੇਲ ਨਹੀਂ ਹੈ ਕੋਰੋ ਮੇਂ। ਆਪ ਸੋਚੀਏ ਕਿਤਨੀ ਵੱਡੀ ਬਾਤ ਹੈ, ਯਾਨੀ ਕਿ ਆਪਕੇ ਮੁਲਕ ਕੇ ਅੰਦਰ ਅਗਰ ਕੋਈ ਚੀਜ਼ ਐਸੀ ਹੋ ਰਹੀ, ਜੈਸਾ ਆਪ ਬੋਲੇ, ਕੋਈ ਨਾ ਕੋਈ ਮਿਲੇ ਹੋਏ ਹੈ, ਕਰਮਚਾਰੀ ਹੈ, ਉਹ ਜੋ ਵੀ ਪੈਸੇ ਲੇਤੇ, ਮੈਂ ਬੋਲ ਰਹਾ ਹੂੰ ਯਾਰ, ਪੈਸਾ ਪੈਸਾ ਸਭ ਕਰਤੇ, ਆਪਣੀ ਨਸਲ ਖੋਖਲੀ, ਆਪਣੀ ਔਲਾਦ ਖੋਖਲੀ, ਆਪ ਉਹ ਬੱਚੋਂ ਕੋ ਦੇ ਰਹੇ। ਮਾਨ ਲਓ ਆਪਕਾ ਪ੍ਰੋਡਕਟ ਹੈ, ਗਲਤੀ ਸੇ ਆਪ ਆਪਣੇ ਪੋਤੇ ਕੋ ਲਾ ਕੇ ਖਿਲਾ ਦੀਏ, ਜ਼ਰਾ ਸੋਚੇ ਆਪ। ਤੋ ਬਈ ਉਹਨੇ ਬੋਲੇਗਾ ਯਾਰ, ਇਹ ਪੈਕੇਟ ਦਿੱਤਾ, ਬਿਮਾਰ ਕੈਸਾ ਹੋ ਗਿਆ। ਉਹ ਬਹੁ ਆ ਕੇ ਬੋਲੀ, ਉਹ ਜੀ ਬਾਬੂ ਜੀ ਇਹ ਲਾ ਕੇ ਬੱਚਾ ਜ਼ਿੱਦ ਕਰ ਰਹਾ ਥੇ, ਮੁਲਕੁਲ ਖਿਲਾਈ। ਉਹ ਯਾਰ ਇਹ ਮੁਲਕੁਲ ਤੋ ਤੁਸੀਂ ਕਿਉਂ ਲਾਏ ਸੀ, ਕਿਉਂ, ਇਸ ਮੇਂ ਕਿਆ ਖਰਾਬੀ ਹੈ, ਯੇ ਤੋ ਮੇਰੀ ਕੰਪਨੀ ਕਾ ਹੈ, ਯੇ ਤੋ ਸਾਰਾ ਮੈਂ ਤੋ ਕਰਤਾ ਹੂੰ ਯੇ ਧੰਦਾ। ਤੋ ਬੋਲੇ ਮਤਲਬ ਇਹ ਕੇ ਦੇਖੀਏ, ਆਪ ਇਹ ਬੋਲਤੇ ਨਾ, ਜੋ ਗੱਡੇ ਦੂਸਰੋਂ ਕੇ ਲਈ ਖੋਦਤੇ ਵੋ ਖੁਦ ਵੀ ਗਿਰਤੇ। ਤੋ ਇਨਕਾ ਕਾਮ ਹੈ ਸਖਤੀ ਸੇ ਪੇਸ਼ ਆਨਾ, ਕਾਨੂੰਨ ਸਖਤ ਰਹਿਣਾ। ਮੈਂ ਆਪਕੋ ਬਤਾ ਰਹਾ ਹੂੰ, ਸਊਦੀ ਅਰਬ ਮੇਂ ਆਜ ਵੀ ਕਿਸੀ ਸੇ ਵੀ ਪੁੱਛ ਲੀਜੇ, ਅਜ਼ਾਨ ਹੋਈ, ਗੋਲਡ ਕੀ ਦੁਕਾਨ ਹੋ, ਚਾਂਦੀ ਕੀ ਹੋ, ਡਾਲਰ ਕੀ ਹੋ, ਸਾਰੇ ਕੱਪੜੇ ਕੀ ਛੋੜ ਕੇ ਸਾਰੇ ਭਾਗ ਜਾਤੇ ਨਮਾਜ਼ ਕੇ ਲਈ, ਖੁੱਲਾ ਹੁਆ
1: ਗੋਲਡ ਕੀ ਮਾਰਕੀਟ ਹੈ।
2: ਜੀ ਜੀ ਗੋਲਡ ਸੂਪ,
1: ਹਾਂ ਗੋਲਡ ਸੂਪ, ਵਹਾਂ ਪੇ ਦੇਖੋ ਕਿਲੋ ਕੇ ਹਿਸਾਬ ਸੇ ਬਣੇ ਹੋਏ ਜੋ ਮਾਡਲ ਬਣਾ ਕੇ ਉਹਨਾਂ ਨੇ ਬਾਹਰ ਡਿਸਪਲੇ ਕੀ ਹੋਏ, ਕਿਸੇ ਕੀ
2: ਬਿਲਕੁਲ ਬਿਲਕੁਲ
1: ਜ਼ਰੂਰਤ ਨਹੀਂ ਹੈ ਵੀ ਕੋਈ ਇੱਕ ਚੀਜ਼ ਕੋਈ ਉਧਰ ਕਰ ਜੇ। ਵਹਾਂ ਪੇ ਕਹਿੰਦੇ
2: और रात भर भैंस ही रहते शीशे में, मजा ले आप तोड़ के ले लें भैंस की जरा, जैसा भैंस को छेन पंजाब में बनते हैं दूध निथारने वाली भैंस, वैसे बड़े बड़े औरतों के जो है जेवरात रहते हैं लंबे लंबे, और वो जो अरबी औरत पहनते परेशान हो गया मैं, कम से कम नहीं बोलते दो दो किलो के सोने के, मैंने यार ये क्या है, ये पागलपन नहीं है तुम लोग ऐसा?
1: वहाँ पे बोलते हैं जी रूल ये है कि अगर कोई चोर पकड़ा गया ना उसके सामने चौक में खड़े करके हाथ काट देने उन्होंने।
2: बिल्कुल बिल्कुल ऐसी तो मैं बता रहा हूँ, इसीलिए तो दुनिया में ये होता ना, इसको बोलते मुसल्लिमा कानून। मुसल्लिमा का मतलब ये है यूनिवर्सल, मुसल्लिमा का मतलब मुसलमान नहीं है, ये उर्दू का जो लफ्ज है मुसल्लिमा का मतलब है यूनिवर्सल कानून, यानी कि ये मुसल्लिमा कानून है, हाथ काट दो ये बोलते। क्यों बोलते? ताकि दूसरे को इबरत हासिल होना और देखने वाला कुछ समझ जाना, वो संसार में कहीं भी जाएगा क्या बोलता, वो यार इसका हाथ कटा हुआ है, चोर था जी।
1: बिल्कुल।
2: अब आप देखिए कितनी बड़ी बात है। तो ये बात को खत्म जितना हो सके इसको प्रचार करना चाहिए कि भई ये ना करो, वरना सब अगर विश्वासघात करते रहेंगे तो दर्शन साहब मुझे बताइए ना कौन भरोसा एक दूसरे पे करेगा।
1: बिल्कुल
2: बोलिए।
1: अब पीछे जे खलील जी आपने शायद देखी हो या ना देखी हो, एक रील और मैंने देखी है, हरियाणा में एक ट्रक जा रहा था, कोई ना आदमी ट्रक में घर का जो जरूरत का सामान खाने पीने का होता ना पूरा ट्रक लोड करके कहीं पे डोनेट करने के लिए जा रहा था, वो डोनेट करने के लिए जा रहा था किसी संस्था के लिए कि उन संस्था को जरूरत थी, कोई ऑर्फनेज था, कोई डोनेट करने के लिए जा रहा था, सब खाने पीने की सारी चीजें पूरा ट्रक भरा हुआ, वो किसी इलाके में ना कोई ट्रक खराब हो गया किसी रूरल एरिया में, वहां के लोग इकट्ठे होके औरतें आदमी जनानियां सब इकट्ठे होकर उन्होंने सारे का सारा ट्रक लूट लिया, वो कराता रह गया कि मैं यार मैं तो डोनेशन देने के लिए जा रहा हूँ, आप ये क्या कर रहे हैं? देखो ये चीज हो रही है, देखो
2: ये समाज में ये चीज अच्छी नहीं है, इससे क्या होगा, आखिरी में एक दूसरे को काटने लगेंगे, एक दूसरे को नोचने लगेंगे, ये बहुत खतरनाक चीज है, इसको फौरी खत्म करना चाहिए। थैंक यू सो मच, दैट्स ऑल योर ऑनर।
1: शुक्रिया, थैंक यू मैनेज। सो दोस्तों टाइम दी साडी समाप्ति हो चली, गल्लां बातां अज पता ही नहीं लगा कि टाइम जल्दी जल्दी हो गया। चलो कल फ्राइडे है, हंसराज हंस दा शो देखण जिहड़े दोस्त मित्र जा रहे ने तां जाओ, उहनां दे बारे गल्लां बातां आपां करांगे मंडे नूं, ते कल प्रोग्राम दे विच मिलांगे हल्कियां फुल्कियां गल्लां दे नाल। तद तक दे लई खुश रहो, आबाद रहो ते जिंदाबाद।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
5: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800, 905-796-7800। ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
6: ਟੋਰਾਂਟੋ ਗੈਟ

0: September 18th, 7 PM at the Living Arts Center, Mississauga.
1: पहला आया सी बड़ी मोहब्बत देती उम्मीद कर रहा हूँ इस बार भी तुझे आशीर्वाद दोगे.
2: मैं आ जा तो मैं नाल नचिए नचिए पाँच बाहपा मैं आ जा तो मैं नाल नचिए.
0: For tickets visit Ticketmaster. For information call Singh Harjeet at 6474481000.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ. ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ. ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ, ਅੱਜ ਹੀ ਕਾਲ ਕਰੋ 4376551984.

ਤੇ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਂ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇੱਛਾਵਾਂ, ਗੁੱਡ ਈਵਨਿੰਗ ਤੇ ਸਾਰੀਆਂ ਨੇਕ ਦੁਆਵਾਂ। ਪ੍ਰੋਗਰਾਮ ਵਿੱਚ ਸਤਿੰਦਰਪਾਲ ਸਿੰਘ ਸਿੱਧਵਾਂ ਦੀ ਆਵਾਜ਼ ਸੁਣ ਕੇ ਤੁਸੀਂ ਬਹੁਤ ਕਹਿੰਦੇ ਨੇ ਕਿ ਮਹਿਸੂਸ ਕਰ ਰਹੇ ਹੋਵੋਗੇ, ਨਵੀਂ ਸਿੱਧੂ ਵੀ ਬੜੀ ਜਲਦ ਸਾਡੇ ਸਟੂਡੀਓ 'ਚ ਪਹੁੰਚ ਜਾਣਗੇ। ਅਤੇ ਅੱਜ ਇੱਕ ਬਹੁਤ ਹੀ ਇਤਿਹਾਸਕ ਦਿਨ ਹੈ ਅਤੇ ਬਹੁਤ ਹੀ ਖੁਸ਼ਗਵਾਰ ਦਿਨ ਹੈ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਲਹਿਰਾਂ ਬਹਿਰਾਂ ਹੋਰ ਵੀ ਜ਼ਿਆਦਾ ਤੇਜ਼ੋ ਤਰਾਰ ਹੋਣ ਵਾਲੀਆਂ ਨੇ। ਤੁਸੀਂ ਦਿਲ ਥਾਮ ਕੇ ਬੈਠ ਜਾਓ। ਉਹ ਕਹਿੰਦੇ ਹੁੰਦੇ ਨਾ ਜਦੋਂ ਫਲਾਈਟ ਲੈਣ ਲੱਗੇ ਆਪਾਂ ਕਿ ਪਲੀਜ਼ ਫੈਸਨ ਯੋਰ ਬੈਲਟਸ, ਵੀ ਆਰ ਰੈਡੀ ਟੂ ਟੇਕ ਆਫ। ਭੁੱਖ ਸਵਾਦ ਨਾ ਭਾਲੇ, ਨੀਂਦ ਨਾ ਭਾਲੇ ਰਾਤਾਂ। ਭੁੱਖ ਲੱਗੀ ਹੋਵੇ ਤਾਂ ਤਿੰਨ ਚਾਰ ਦਿਨ ਦੀਆਂ ਬਹੀਆਂ ਰੋਟੀਆਂ ਵੀ ਕਰੀਮ ਰੋਲ ਵਰਗੀਆਂ ਲੱਗਦੀਆਂ। ਲੱਗੀ ਭੁੱਖ ਸਵਾਦ ਨਾ ਭਾਲੇ, ਨੀਂਦ ਨਾ ਭਾਲੇ ਰਾਤਾਂ। ਨੀਂਦ ਰਾਤਾਂ ਦੀ ਉਡੀਕ ਨਹੀਂ ਕਰਦੀ ਤੇ ਜਦੋਂ ਨੀਂਦ ਜ਼ੋਰ ਪਾਉਂਦੀ ਆ ਤਾਂ ਸਿਆਣੇ ਕਹਿੰਦੇ ਨੀਂਦ ਕਈ ਵਾਰੀ ਸੂਲੀ ਤੇ ਵੀ ਆ ਜਾਂਦੀ ਆ। ਸੋ ਇਹੀ ਕਾਰਨ ਹੈ ਕਈ ਵਾਰ ਅਸੀਂ ਬੜੀ ਤੇਜ਼ ਤਰ੍ਹਾਂ ਸਫ਼ਰ ਕਰ ਰਹੇ ਹੁੰਦੇ ਹਾਂ ਅਤੇ ਉਸ ਸਫ਼ਰ ਦੇ ਵਿੱਚ ਸਾਡੀ ਅੱਖ ਲੱਗ ਜਾਂਦੀ ਹੈ ਅਤੇ ਅੱਖ ਲੱਗਣ ਨਾਲ ਫਿਰ ਕਈ ਵਾਰ ਦੁਰਘਟਨਾਵਾਂ ਵੀ ਵਾਪਰ ਜਾਂਦੀਆਂ। ਇਹ ਅੱਖ ਲੱਗਣਾ ਵੀ ਇੱਕ ਬੜੀ ਬਹੁਤ ਸਾਰੇ ਥਾਵਾਂ 'ਤੇ ਇਹਨੂੰ ਯੂਜ਼ ਕੀਤਾ ਜਾ ਸਕਦਾ। ਜੇ ਪਿਆਰ 'ਚ ਅੱਖ ਲੱਗੇ ਤਾਂ ਉਹ ਕਈ ਵਾਰ ਜ਼ਿੰਦਗੀ ਸਵਾਰ ਦਿੰਦੀ ਹੈ, ਪਰ ਜੇ ਡਰਾਈਵਿੰਗ ਕਰਦਿਆਂ ਅੱਖ ਲੱਗ ਜਾਵੇ ਤਾਂ ਫਿਰ ਜ਼ਿੰਦਗੀ ਜਿਹੜੀ ਆ ਉਹਦੇ ਤੋਂ ਕੂਚ ਕਿਨਾਰਾ ਵੀ ਕਰਨਾ ਪੈਂਦਾ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਮੈਂ ਹਾਂ ਤੁਹਾਡਾ ਸਤਿੰਦਰਪਾਲ। ਗੱਲਬਾਤ ਮੈਂ ਕਰ ਰਿਹਾ ਸੀ ਕਿ ਲੱਗੀ ਭੁੱਖ ਸਵਾਦ ਨਾ ਭਾਲੇ, ਨੀਂਦ ਨਾ ਭਾਲੇ ਰਾਤਾਂ। ਵਕਤ ਬੇ ਵਕਤ ਮੌਤ ਨਹੀਂ ਪੁੱਛਦੀ ਅਤੇ ਇਸ਼ਕ ਨਹੀਂ ਪੁੱਛਦਾ ਜ਼ਾਤਾਂ। ਮੌਤ ਨਹੀਂ ਵੇਖਦੀ ਵੱਡਾ ਛੋਟਾ, ਅਮੀਰ ਹੈ ਗਰੀਬ ਹੈ, ਔਰ ਤਕੜਾ ਮਾੜਾ, ਗੋਰਾ ਕਾਲਾ, ਵੜਾਵਰ ਤੋ ਮੌਤ ਅਟਲ ਹੈ ਔਰ ਕਦੋਂ ਆਉਣੀ ਹੈ ਕਿਉਂ ਆਉਣੀ ਹੈ ਇਹ ਕੁਦਰਤ ਨੂੰ ਪਤਾ। ਅਤੇ ਇਸ਼ਕ ਜਿਹੜਾ, ਇਸ਼ਕ ਵਿੱਚ ਜ਼ਾਤਾਂ ਨਹੀਂ ਪੁੱਛੀ ਦੀਆਂ, ਨਾ ਉਮਰਾਂ ਦੇਖੀ ਦੀਆਂ, ਨਾ ਇਸ਼ਕ ਵਿੱਚ ਕਹਿੰਦੇ ਨੇ ਕਿ ਰੰਗ ਰੂਪ ਕੋਈ ਦੇਖਿਆ ਜਾਂਦਾ, ਤਾਂ ਹੀ ਤਾਂ ਕਹਿੰਦੇ ਨੇ ਕਿ ਇਸ਼ਕ ਅੰਨਿਆਂ ਕਰੇ ਸੁਜਾਖਿਆਂ ਨੂੰ। ਸੋ ਇਹੀ ਗੱਲ ਹੰਸ ਰਾਜ ਹੰਸ ਸਾਹਿਬ ਕਹਿ ਰਹੇ ਨੇ, ਦਿਲ ਚੋਰੀ ਸਾਡਾ ਹੋ ਗਿਆ। ਤੋ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਣਾ ਕਿ ਅੱਜ ਸਾਡੇ ਸਟੂਡੀਓ ਨੂੰ ਖੁਸ਼ੀਆਂ ਦੇਣ ਲਈ ਇੱਕ ਬਹੁਤ ਵੱਡੀ ਮਾਇਆ ਨਾਲ ਸ਼ਖਸੀਅਤ ਸਾਡੇ ਸਟੂਡੀਓ 'ਚ ਪਹੁੰਚਣ ਵਾਲੀ ਹੈ। ਔਰ ਜਨਾਬ ਹੰਸ ਰਾਜ ਹੰਸ, ਕੋਈ ਜਾਣ ਪਹਿਚਾਣ ਉਹਨਾਂ ਦੇ ਲਈ, ਕੀ ਸ਼ਬਦ ਬੋਲੀਏ। ਇਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਆਉਣ 'ਤੇ ਅਸੀਂ ਉਹਨਾਂ ਦੀ ਖੁਸ਼ਾਮਦੀਦ ਉਹਨਾਂ ਨੂੰ ਜੀਓ ਐਂ ਕਹਾਂਗੇ। ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ, AM 530 ਦੀ ਪੂਰੀ ਟੀਮ ਵੱਲੋਂ, ਸਿੰਘ ਹਰਜੀਤ ਪੰਜਾਬੀ ਵਿਰਸਾ ਦੀ ਟੀਮ ਵੱਲੋਂ, ਔਰ ਜਿੰਨੇ ਵੀ ਪੰਜਾਬੀ ਲਹਿਰਾਂ ਦੀ ਟੀਮ ਦੇ ਮੈਂਬਰ ਨੇ ਉਹਨਾਂ ਸਾਰਿਆਂ ਵੱਲੋਂ ਅਤੇ ਸਮੁੱਚੇ ਟੋਰੋਂਟੋ ਦੇ ਮੀਡੀਆ ਵੱਲੋਂ ਅਸੀਂ ਹੰਸ ਰਾਜ ਹੰਸ ਹੋਰਾਂ ਨੂੰ ਸਟੂਡੀਓ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਕੱਲ੍ਹ ਨੂੰ ਉਹਨਾਂ ਦਾ ਲਾਈਵ ਕੌਨਸਰਟ ਹੋ ਰਿਹਾ ਔਰ ਯੂ ਵਿਲ ਬੀ ਸਰਪ੍ਰਾਈਜ਼ ਕਿ 11-12 ਵਰ੍ਹਿਆਂ ਬਾਅਦ ਤੁਸੀਂ ਹੰਸ ਰਾਜ ਹੰਸ ਹੋਰਾਂ ਨੂੰ ਟੋਰੋਂਟੋ ਦੇ ਲਿਵਿੰਗ ਆਰਟ ਸੈਂਟਰ ਵਿੱਚ ਲਾਈਵ ਸੁਣੋਗੇ। ਔਰ ਉਹਦੇ ਲਈ ਤਿਆਰੀਆਂ ਤੁਸੀਂ ਖਿੱਚੀ ਬੈਠੇ ਹੋ ਅਤੇ ਜੇ ਕੋਈ ਕਸਰ ਮਾੜੀ ਮੋਟੀ ਰਹਿੰਦੀ ਹੈ ਤਾਂ ਉਹ ਅੱਜ ਮੇਰੇ ਖਿਆਲ ਹਮੇਸ਼ਾ ਟੋਰੋਂਟੋ 'ਚ ਕਿਹਾ ਜਾਂਦਾ ਹੈ ਕਿ ਜਦੋਂ ਪੰਜਾਬੀ ਲਹਿਰਾਂ 'ਤੇ ਇੰਟਰਵਿਊ ਹੋ ਗਈ ਉਦੋਂ ਬਾਅਦ ਪ੍ਰਮੋਟਰ ਨੂੰ ਹੋਰ ਇੰਟਰਵਿਊ ਕਰਨ ਦੀ ਲੋੜ ਨਹੀਂ ਪੈਂਦੀ।

ਤਰ੍ਹਾਂ ਠੰਸ ਤੁਸੀਂ ਕੋਈ ਉਹਨਾਂ ਨੂੰ ਕਹਿੰਦੇ ਨੇ ਕਿ ਆਪਣੇ ਵੱਲੋਂ ਨਜ਼ਰਾਨਾ, ਕਿਉਂਕਿ ਟੋਰਾਂਟੋ ਵਾਲੇ ਬੜੇ ਖੁੱਲ੍ਹੇ ਦਿਲ ਦੇ ਮਾਲਕ ਨੇ, ਦਰਿਆ ਦਿਲ ਨੇ, ਔਰ ਹੰਸ ਹੋਰਾਂ ਦਾ ਟੋਰਾਂਟੋ ਨਾਲ ਪਿਆਰ ਵੀ ਬਹੁਤ ਹੈ। ਸਭ ਤੋਂ ਪਹਿਲਾ ਟ੍ਰਿਪ ਹੰਸ ਹੋਰਾਂ ਦਾ ਜਦੋਂ ਵਿਦੇਸ਼ਾਂ 'ਚ ਆਏ ਆ ਤਾਂ ਕੈਨੇਡਾ ਦੇ ਟੋਰਾਂਟੋ ਵਿੱਚ ਹੀ ਆਏ ਸੀ 1984 ਦੇ ਵਿੱਚ। ਤੋ ਉਸ ਤੋਂ ਬਾਅਦ ਤਾਂ ਬੜੀਆਂ ਬੁਲੰਦੀਆਂ ਛੂਹੀਆਂ। ਅਤੇ ਤੁਸੀਂ 4905673337 'ਤੇ ਆਪਣੇ ਵੱਲੋਂ ਵੈਲਕਮ ਸੰਦੇਸ਼, ਜੀ ਆਇਆਂ, ਖੁਸ਼ ਆਮਦੀਦ ਔਰ ਕੇਮ ਛੋ ਮਜਾਮਾ, ਤੋ ਇਹ ਸਾਰੀਆਂ ਗੱਲਾਂ ਸਟੂਡੀਓ 'ਚ ਕਰ ਸਕਦੇ ਹੋ। ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ, ਬੜੀ ਜਲਦ ਅਸੀਂ ਪ੍ਰੋਗਰਾਮ ਵਿੱਚ ਕੁਛ ਹੋਰ ਗੱਲਾਂਬਾਤਾਂ ਲੈ ਕੇ ਪੇਸ਼ ਹੋਵਾਂਗੇ, ਪਰ ਅਸੀਂ ਉਡੀਕ ਕਰ ਰਹੇ ਹਾਂ ਕਿ ਜਿਉਂ ਹੀ ਹੰਸ ਰਾਜ ਜੀ ਆਏ ਤਾਂ ਤਕਰੀਬਨ 15-20 ਮਿੰਟ 25 ਮਿੰਟ ਜਾਂ ਜਿੰਨਾ ਕੁ ਉਹਨਾਂ ਨੇ ਸਮਾਂ ਦਿੱਤਾ, ਅਸੀਂ ਨੋਨ ਕਮਰਸ਼ਲ ਇਹ ਜਿਹੜੀ ਗੱਲਬਾਤ ਆ ਉਹਨਾਂ ਨਾਲ ਕਰਾਂਗੇ। ਪ੍ਰੋਗਰਾਮ ਪੰਜਾਬੀ ਲਹਿਰਾਂ ਔਰ

0: ਪ੍ਰੋਗਰਾਮ ਪੰਜਾਬੀ ਲਹਿਰ ਹਰਵਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਆ?
0: ਤਕੜੇ ਹੋ?
1: ਹਾਂਜੀ ਹਾਂਜੀ ਭਾਜੀ, ਮੇਰੇ ਖਿਆਲ 25-30 ਸਾਲ ਪਹਿਲਾਂ ਜਦੋਂ ਆਏ ਸੀ ਨਾ, ਇਹ ਮੇਰਾ 30 ਸਾਲ ਤੋਂ ਸ਼ਾਇਦ ਜ਼ਿਆਦਾ ਹੀ ਸੈਨਕਾ ਕਾਲਜ ਲੱਗੇ।
0: ਕਿਆ ਬਾਤ ਹੈ,
1: ਟੇਪ ਆਈ ਸੀ ਉਦੋਂ ਪੱਤਾ ਸਿੰਘਾਂ ਦਾ ਵੈਰੀ।
0: ਹਾਏ ਹਾਏ ਹਾਏ ਹਾਏ, ਪੱਤਾ ਸਿੰਘਾਂ ਦਾ ਵੈਰੀ, ਕੈਸੀ ਦਲੇਰੀ ਨਾਲ ਗਾਉਣ ਵਾਲਾ ਇਹ ਗੀਤ, ਹੰਸਰਾਜ ਹੰਸ ਹੀ ਗਾ ਸਕੇ ਆ। ਕੈਸੇ ਗੀਤ ਧਾਰਮਿਕ ਜਿਹੜੇ ਆ, ਅੱਜ ਮੈਂ ਗੱਲਬਾਤ ਅਸੀਂ ਕਰਾਂਗੇ ਕਿ ਸਿੰਘ ਕਹਿੰਦੇ ਆ ਕਿ ਸਿਰ ਲੱਥ ਦਾ ਏ ਤੇ ਲੱਥ ਜਾਵੇ, ਸਿੰਘ ਪੱਗ ਨੂੰ ਹੱਥ ਨੀ ਪਾਉਣ ਦਿੰਦੇ। ਇਹ ਹੰਸਰਾਜ ਹੰਸ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਹੰਸਰਾਜ ਹੰਸ। ਤੇ ਬਹੁਤ ਸਾਰੇ ਹੋਰ ਗੀਤ, ਹਜ਼ਾਰਾਂ ਹੀ ਗੀਤ ਨੇ, ਤਾਂ ਧਾਰਮਿਕ ਵੀ ਨੇ ਔਰ ਗੁਰਬਾਣੀ ਦਾ ਕੀਰਤਨ, ਤੇ ਬਸ

ਲਈ ticketmaster.ca ticketmaster.ca ਤੇ ਟਿਕਟਾਂ ਲਈ। ਤੇ ਜੇ ਬਈ ਤੁਸੀਂ ਬੜਾ ਹੀ ਕਹਿੰਦੇ ਹੁੰਦੇ ਆ ਮੂਹਰੇ ਬੈਠ ਕੇ ਹੰਸ ਹੋਰਾਂ ਦੀ ਅਦਾਇਗੀ ਨੂੰ ਇੰਜੋਏ ਕਰਨਾ ਤਾਂ ਤੁਸੀਂ ਸਿੰਘ ਹਰਜੀਤ ਨੂੰ ਫੋਨ ਵੀ ਕਰ ਸਕਦੇ ਹੋ 600 6474481000 'ਤੇ ਕਾਲ ਕਰ ਸਕਦੇ ਹੋ। ਪ੍ਰਭ ਸੰਧੂ ਸਾਡੀ ਟੀਮ ਦੇ ਮੈਂਬਰ ਨੇ ਔਰ ਸਾਡੇ ਬਹੁਤ ਅੱਛੇ ਬ੍ਰੌਡਕਾਸਟਰ ਨੇ, ਨਾਲ ਟਿਕਟੋਕ 'ਤੇ ਉਹਨਾਂ ਦਾ ਵੀਡੀਓ ਵੀ ਬੜੀ ਲੋਕ ਦੇਖਦੇ ਨੇ। ਪ੍ਰਭ ਸੰਧੂ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਹ ਪਲਾਂਘਾਂ ਪੁੱਟਣਗੇ, ਉਹ ਵੀ ਸਾਡੇ ਸਟੂਡੀਓ 'ਚ ਆਏ ਹੋਏ ਨੇ। ਅਤੇ 9-10 ਤੱਕ ਤੁਸੀਂ ਰੇਡੀਓ ਉਡਾਨ ਸੁਣਦੇ ਹੋ ਪ੍ਰਭ ਸੰਧੂ ਨਾਲ। ਜੀ ਅਸੀਂ ਕੁਛ ਸੈਟਅਪ ਕਰ ਰਹੇ ਹਾਂ ਅਤੇ ਉਹ ਸੈਟਅਪ ਤੋਂ ਬਾਅਦ ਨਵੀਂ ਸਿੱਧੂ ਵੀ ਸਾਡੇ ਨਾਲ ਜੁੜ ਜਾਣਗੇ ਅਤੇ ਹੰਸ ਹੋਰਾਂ ਤੋਂ ਆਸ਼ੀਰਵਾਦ ਲੈਣਗੇ। ਅਤੇ ਅੱਜ ਇਹ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਹੈ ਉਹ ਤੁਹਾਡੇ ਲਈ ਪੇਸ਼ ਕਰਾਂਗੇ। ਇਸ ਪ੍ਰੋਗਰਾਮ ਨੂੰ ਸਾਡੇ ਲੋਨ ਦੀ ਦੁਨੀਆ ਵਿੱਚ ਬਹੁਤ ਵੱਡਾ ਨਾਮ ਯੂਨੀ ਗਲੋਬ ਦੇ ਸਾਰੰਸ਼ ਜੀ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਔਰ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ। ਔਰ ਅੱਜ ਦੇ ਪ੍ਰੋਗਰਾਮ ਵਿੱਚ ਕੁਝ ਕੁ ਸੰਦੇਸ਼ ਲੈ ਲਈਏ ਕਿਉਂਕਿ ਉਸ ਤੋਂ ਬਾਅਦ ਫਿਰ ਨੋਨ ਕਮਰਸ਼ਲ ਪ੍ਰੋਗਰਾਮ ਚੱਲਣਾ ਅਤੇ ਕੁਝ ਕੁ ਸੰਦੇਸ਼ਾਂ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ ਅਤੇ ਤੁਹਾਡੇ ਨਾਲ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਤੋਰਨ ਦੇ ਵਾਸਤੇ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ। ਤਾਂ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹਿਣਾ ਅਤੇ ਸਾਡੇ ਨਾਲ ਗੱਲਾਂ ਬਾਤਾਂ ਵਿੱਚ ਹਿੱਸਾ ਵੀ ਲੈਣਾ ਅਤੇ ਨਾਲ ਦੀ ਨਾਲ ਤੁਹਾਨੂੰ ਰਿਕੁਐਸਟ ਹੈ ਕਿ ਹੰਸ ਰਾਜ ਹੰਸੁਰਾਂ ਨੂੰ ਲਾਈਵ, ਜੀ ਹਾਂ, ਲਿਵਿੰਗ ਆਰਟ ਸੈਂਟਰ ਦੇ ਖੂਬਸੂਰਤ ਆਡੀਟੋਰੀਅਮ ਦੇ ਵਿੱਚ, ਅਤੇ ਤੁਹਾਨੂੰ ਪਤਾ ਲੱਗੂਗਾ ਕਿ ਯਾਰ ਆਡੀਟੋਰੀਅਮ 'ਚ ਬੈਠ ਕੇ ਇੱਕ ਸੁਰੀਲੇ ਗਾਇਕ ਨੂੰ ਸੁਣਨ ਦੇ ਨਾਲ ਸੰਗੀਤ ਦੀਆਂ ਛੈਬਰਾਂ ਕਿਵੇਂ ਲੱਗਦੀਆਂ ਨੇ। ਤੋ ਗੈਟ ਰੈਡੀ, ticketmaster.ca ਤੇ ਥੋੜ੍ਹੀਆਂ ਜਿਹੀਆਂ ਟਿਕਟਾਂ ਹੀ ਬਾਕੀ ਆ, ਥੋੜ੍ਹੀਆਂ ਜਿਹੀਆਂ ਲਿਮਿਟਡ, ਅਤੇ ਉਹ ਵੀ ਐਕਸਕਲੂਸਿਵ ਤੁਹਾਡੇ ਵਾਸਤੇ ਆ। ਤੋ ਅੱਜ ਦੀ ਇੰਟਰਵਿਊ ਤੋਂ ਬਾਅਦ ਹੋਰ ਟਿਕਟਾਂ ਵਾਸਤੇ ਅਨਾਊਂਸਮੈਂਟ ਨਹੀਂ ਕਰਨੀ ਪੈਣੀ। ਤੋ ਤੁਸੀਂ ਜ਼ਰੂਰ ticketmaster.ca ਤੇ ਜਾਂ ਸਿੰਘ ਹਰਜੀਤ ਨੂੰ ਤੁਸੀਂ ਵੈਸੇ ਵੀ ਮੁਬਾਰਕਾਂ ਦੇਣ ਲਈ, ਸ਼ੁਭ ਇੱਛਾਵਾਂ ਦੇਣ ਲਈ ਔਰ ਹਰਜੀਤ ਹੋਰਾਂ ਨੂੰ 647 448 1000 'ਤੇ ਕਾਲ ਕਰ ਸਕਦੇ ਹੋ।

0: 6 3 3 3 ਤੁਸੀਂ ਕਾਲ ਸਾਡੇ ਨਾਲ ਕਰ ਸਕਦੇ ਹੋ। ਜੀ ਹਾਂ, 905-673-3337। ਪਿਛਲੇ ਦਿਨੀ ਮੈਨੂੰ ਸਬਜ਼ੀ ਮਾਰਕੀਟ ਦੇ ਲਾਈਵ ਔਨ ਲੋਕੇਸ਼ਨ 'ਤੇ ਜਾਣ ਦਾ ਮੌਕਾ ਮਿਲਿਆ ਔਰ ਸਬਜ਼ੀ ਮਾਰਕੀਟ ਨੇ ਇੱਕ ਨਵਾਂ ਇੱਕ ਟੇਕ ਆਊਟ ਤੁਹਾਡੇ ਵਾਸਤੇ ਖਾਣਾ ਬਿਲਕੁਲ ਰੈਡੀ ਤੁਹਾਡੇ ਕਹਿੰਦੇ ਨੇ ਮੂੰਹ ਦੇ ਵਿੱਚ ਗੁਰਾਈਆਂ ਪਾਉਣ ਤੋਂ ਬਿਨਾਂ ਬਿਲਕੁਲ ਟਿਪ ਟੋਪ ਅਤੇ ਰੈਡੀ ਟੂ ਗੋ ਤੁਹਾਨੂੰ ਵਿਲੀਅਮ ਪਾਰਕ ਵੇ ਅਤੇ ਕ੍ਰਾਈਸਲਰ ਦੇ ਕੋਰਨਰ ਸੀਟ ਖੁੱਲ੍ਹੀ ਆ ਅਤੇ ਮੈਂ ਸਰਪ੍ਰਾਈਜ਼ ਉਹਨਾਂ ਨੂੰ ਦਿੱਤਾ ਜਾ ਕੇ ਤਾਂ ਉਹ ਇੰਨੇ ਖੁਸ਼ ਹੋਏ ਦੇਵਰ ਓਵਰ ਕਹਿੰਦੇ ਨੇ ਕਿ ਜੁਆਇਡ ਕਿ ਸਤਿੰਦਰਪਾਲ ਜੀ ਤੁਸੀਂ ਆਏ, ਪੰਜਾਬੀ ਲਹਿਰਾਂ ਪੂਰੀ ਟੀਮ ਆਈ ਅਤੇ ਉੱਥੇ ਸਰਬਜੀਤ ਸਾਡੀ ਟੀਮ ਦੇ ਮੈਂਬਰ ਲਾਈਵ ਔਨ ਲੋਕੇਸ਼ਨ ਕਰ ਰਹੇ ਸੀ ਤਾਂ ਇੰਨਾ ਖੂਬਸੂਰਤ ਉਹਨਾਂ ਨੇ ਬਣਾਇਆ ਔਰ ਬਹੁਤ ਹੀ ਅੱਛੇ ਸ਼ੈੱਫ ਨੇ ਉਹਨਾਂ ਦੇ, ਖਾਣਾ ਜਿਹੜਾ ਲਜ਼ੀਜ਼ ਤੁਹਾਡੇ ਕਹਿੰਦੇ ਆ ਕਿ ਮਾਊਥ ਵਾਟਰਿੰਗ ਸਬਜ਼ੀ ਮਾਰਕੀਟ ਤੋਂ ਮਿਲੇਗਾ। ਵੈਸੇ ਉਹਨਾਂ ਦੀਆਂ 3 ਲੋਕੇਸ਼ਨਾਂ ਹੋ ਗਈਆਂ ਔਰ ਉਹ ਕਹਿੰਦੇ ਕਿ ਇਹ ਸਾਰਾ ਸਿਹਰਾ ਜਿਹੜਾ ਉਹਨਾਂ ਨੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਦਿੱਤਾ, ਉਹ ਮੈਨੂੰ ਦੇ ਰਹੇ ਸੀਗੇ ਪਰ ਮੈਂ ਕਿਹਾ ਨਹੀਂ ਇਹ ਸਾਰੇ ਸਰੋਤਿਆਂ ਦੇ ਕਰਕੇ ਆ। ਤੋ 905-673-3337 ਸਟੂਡੀਓ ਦਾ ਫੋਨ ਨੰਬਰ ਹੈ, ਤੁਸੀਂ ਵੀ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹੋ।
1: 24 ਘੰਟੇ 7 ਦਿਨ ਖੁੱਲ੍ਹਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ 2 ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਈ 1 ਗੇਟ 1 ਫ੍ਰੀ, ਚਨਾ ਭਟੂਰਾ ਬਾਈ 1 ਗੇਟ 1 ਫ੍ਰੀ, ਫਿਸ਼ ਪਕੌੜੇ।
2: ਇਸ ਪ੍ਰੋਗਰਾਮ ਮੈਂ ਪੰਜਾਬੀ ਦੇ ਨਾਲ ਤੁਸੀਂ ਸਰਵ ਇੱਕ ਵਾਰ ਫਿਰ ਸਵਾਗਤ ਹੈ ਤੇ ਕਿਵੇਂ ਹੋ ਸਾਰੇ ਠੀਕ ਠਾਕ ਹੋ? ਬੱਲੇ ਬੱਲੇ ਆ, ਤੁਸੀਂ ਵੀ ਕਹਿੰਦੇ ਹੋਗੇ ਯਾਰ ਅਸੀਂ ਕਿਤੇ ਕੱਲ੍ਹ ਦਾ ਪ੍ਰੋਗਰਾਮ ਤਾਂ ਨਹੀਂ ਲਾ ਲਿਆ? ਨਹੀਂ ਬਿਲਕੁਲ, ਅੱਜ ਦਾ ਪ੍ਰੋਗਰਾਮ ਹੈ ਲਾਈਵ ਹੈ ਅਤੇ ਅੱਜ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਅਸੀਂ ਬੜੀ ਹੀ ਜਲਦ ਵੈਲਕਮ ਕਰ ਰਹੇ ਹਾਂ ਸਟੂਡੀਓ ਦੇ ਵਿੱਚ ਦ ਲੈਜੈਂਡ, ਦ ਲਿਵਿੰਗ ਲੈਜੈਂਡ, ਵਨ ਐਂਡ ਓਨਲੀ ਹੰਸ ਰਾਜ ਹੰਸ ਜੀ ਨੂੰ। ਅਤੇ ਹੰਸ ਜੀ ਦੀ ਇੰਟਰਵਿਊ ਅਸੀਂ ਲਾਈਵ ਕਰਾਂਗੇ। ਸਬਜ਼ੀ ਮਾਰਕੀਟ ਦੀ ਗ੍ਰੈਂਡ ਓਪਨਿੰਗ ਹੋਈ ਹੈ, ਤੁਹਾਡੀਆਂ ਕੁਝ ਕਾਲਾਂ ਲਈ ਯਾਰ ਤੁਹਾਨੂੰ ਕੁਝ ਤੋਹਫੇ ਦੇਈਏ। ਤੁਹਾਡਾ ਫੇਵਰੇਟ ਹੰਸ ਜੀ ਦਾ ਗੀਤ ਕਿਹੜਾ? ਮੈਨੂੰ ਹੁਣੇ ਸਟੂਡੀਓ 'ਚ ਕਾਲ ਕਰੋ ਹੰਸ ਜੀ ਦੇ ਆਉਣ ਤੋਂ ਪਹਿਲਾਂ, ਅਤੇ ਨਾਲੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਸ਼ੋਅ 'ਤੇ ਲਾਈਵ ਉਹ ਜ਼ਰੂਰ ਉਸ ਗੀਤ ਨੂੰ ਸੁਣਾਉਣ। ਅਤੇ ਅਸੀਂ ਤੁਹਾਨੂੰ ਇੱਕ ਗਿਫਟ ਬਿਲਕੁਲ ਫ੍ਰੀ ਸਬਜ਼ੀ ਮਾਰਕੀਟ ਵੱਲੋਂ ਪਾਓ ਭਾਜੀ ਦਿੰਦੇ ਹਾਂ। ਦੇਖੋ ਇੱਕ ਬਹਾਨਾ ਹੀ ਹੁੰਦਾ ਤੁਹਾਡੇ ਨਾਲ ਗੱਲਬਾਤ ਕਰਨ ਦਾ, ਸੋ ਸਬਜ਼ੀ ਮਾਰਕੀਟ ਵੱਲੋਂ ਪਾਓ ਭਾਜੀ ਇੱਕ ਤੁਹਾਨੂੰ ਬਿਲਕੁਲ ਫ੍ਰੀ ਹੈ, ਕਾਲ ਕਰੋ ਅਤੇ ਦੱਸੋ ਕਿ ਹੰਸਰਾਜ ਹੰਸ ਜੀ ਦਾ ਤੁਹਾਡਾ ਮਨ ਪਸੰਦੀਦਾ ਗੀਤ ਕਿਹੜਾ। ਮੈਨੂੰ ਪਤਾ ਕਿ ਮੇਰਾ ਕਿਹੜਾ, ਬਟ ਮੈਂ ਬਾਅਦ ਚੋਂ ਦੱਸੂਗਾ ਮੈਂ ਕਿਹੜਾ ਕੋਈ ਤੋਹਫਾ ਲੈਣਾ। ਬਟ ਨੰਬਰ ਹੈ ਆਪਣਾ 905-673-3337, 905-673-3337 ਤੇ ਆ ਜਾਓ, ਕਰੀਏ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ। 905-673-3337 ਥੋੜੀਆਂ ਲਾਈਨਾਂ ਖੜਕਣੀਆਂ ਸ਼ੁਰੂ ਹੋ ਗਈਆਂ ਤੇ ਥੋੜੀਆਂ ਜਿਹੀਆਂ ਕਹਿੰਦੇ ਹੁੰਦੇ ਕਿ ਹੋਰ ਖੜਕ ਜਾਣ ਤੇ ਫਿਰ ਜ਼ਰੂਰ ਜ਼ਰੂਰ ਜ਼ਰੂਰ ਤੁਹਾਨੂੰ ਅਸੀਂ ਇੱਕ ਸਬਜ਼ੀ ਮਾਰਕੀਟ ਵੱਲੋਂ ਪਾਓ ਭਾਜੀ ਦੇਵਾਂਗੇ। ਹਾਂ, ਤੇ ਨਾਲ ਦੀ ਨਾਲ ਯਾਰ ਤੁਸੀਂ ਸਾਡੇ ਨਾਲ ਗੱਲਬਾਤ ਕਰੋਗੇ, ਸੋ ਆ ਜਾਓ 905-673-3337 ਤੇ, 905-673-3337।
1: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ, ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com, paradisedevelopments.com।
2: ਬਿਲਕੁਲ ਯਾਰ, 6,29,000 ਤੋਂ ਕੁਛ ਮਿਲਦਾ ਤੇ ਉਹ ਵੀ ਵੱਖਰੇ ਵੱਖਰੇ ਸ਼ਹਿਰਾਂ ਚ, paradisedevelopments.com। ਹਾਂਜੀ ਜਤਿੰਦਰ ਜੀ, ਕੀ ਹਾਲ ਹੈ?
3: ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਜੀ।
2: ਕੀ ਬਣਦਾ?
3: ਬਸ ਬਈ ਕੰਮ ਸ਼ੁਰੂ ਕੀਤਾ ਸੀ ਨਾਲ ਹੀ
2: ਪਹਿਲਾਂ। ਵਾਹ ਬਈ ਵਾਹ, ਕੰਮ ਨਾਲੇ ਫਨ ਪੰਜਾਬੀ ਲਹਿਰਾਂ ਦੇ ਨਾਲ ਹੈ।
3: ਬਿਲਕੁਲ ਬਿਲਕੁਲ ਬਈ।
2: ਸੋ ਕੀ ਕਹਿਣਾ ਚਾਹੁੰਦੇ ਹੋ, ਕੀ ਕਿਹੜਾ ਤੁਹਾਡਾ ਫੇਵਰਿਟ ਗੀਤ ਹੈ?
3: ਫੇਵਰਿਟ ਹੈ ਜਦੋਂ ਸਿੱਲੀ ਸਿੱਲੀ ਆਉਂਦੀ ਹੈ,
2: ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਇਹੀ ਹੈ ਨਾ?
3: ਹਾਂਜੀ ਬਿਲਕੁਲ।
2: ਕੀ ਬਾਤ ਹੈ, ਕੀ ਗੀਤ ਹੈ ਯਾਰ, ਤੇ ਕਿਉਂ ਤੁਹਾਡਾ ਫੇਵਰਿਟ ਹੈ? ਤੁਸੀਂ ਕਿੰਨਾ ਕੁ ਆਪਣੇ ਬਚਪਨ 'ਚ ਇਸ ਗੀਤ ਨੂੰ ਸੁਣਿਆ?
3: ਇਹ ਬਚਪਨ 'ਚ ਇਹ ਬਈ
2: ਤੁਸੀਂ ਕੋਈ ਕਹਾਣੀ ਤਾਂ ਦੱਸੋ ਯਾਰ, ਵੀ ਨਵੀਂ ਬਹੁਤ ਪਿਆਰ ਹੋਇਆ ਸੀਗਾ ਤੇ ਉਦੋਂ?
3: ਨਹੀਂ ਪਿਆਰ
2: ਤੇ ਨਹੀਂ ਹੋਇਆ, ਇਹ ਨਾ ਸਾਡਾ ਝੂਠ ਨਾ ਬੋਲਿਆ ਕਰੋ, ਸੱਚੋ ਸੱਚ ਦੱਸ ਦਿਆ ਕਰੋ ਵੀ ਇਹ ਬਹੁਤ ਪਿਆਰ ਹੋਇਆ ਸੀ।
3: ਹਾਂਜੀ, ਲਵ ਮੈਰਿਜ ਹੀ ਕਰਾਈ ਹੈ।
2: ਦੇਖਿਆ, ਨਾਲੇ ਤਾਂ ਪਿਆਰ ਨੀ ਹੋਇਆ, ਨਾਲੇ ਲਵ ਮੈਰਿਜ ਹੋਈ ਆ।
3: ਨਹੀਂ ਨਹੀਂ ਵੀਰੇ, ਮਤਲਬ ਆਹ ਗੀਤ ਹੁੰਦੀ ਸੀ, ਹਾਂ ਤੇ ਓਹਦੇ ਚ ਪਹਿਲਾਂ ਓਹਨਾ ਕੋਲ ਵੈਨ ਹੁੰਦੀ ਸੀ, ਓਹਦੇ ਚ ਸੁਣਦੇ ਰਹੇ, ਉਹ ਬਹੁਤ ਫੈਨ ਸੀ ਇਹਨਾਂ ਦੇ, ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਹੁਣ ਤੱਕ ਵੀ ਸੁਣਦੇ ਆਏ ਆ।
2: ਤੇ ਕੀ ਬਾਤ ਹੈ, ਤੁਸੀਂ ਮੈਨੂੰ ਆਪਣਾ ਫੋਨ ਨੰਬਰ ਦੱਸੋ ਕੀ ਹੈ
3: ਭਾਈ? ਮੇਰਾ 437 227
2: 0777 ਹੈ ਨਾ? ਤੁਸੀਂ ਵੀ ਕਿਹਾ ਨਵੀਂ ਬਾਈ ਨੇ ਅੱਜ ਨੰਬਰ ਆਪਣਾ ਨਾਂ ਕਿੱਥੋਂ ਲੈਤਾ ਹੈ। ਚਲੋ ਥੈਂਕ ਯੂ ਜਤਿੰਦਰ, ਬਹੁਤ ਵਧੀਆ, ਸ਼ੁਕਰੀਆ। ਸੋ ਅੱਜ ਫਿਰ ਤੁਹਾਡੇ ਨਾਮ ਵੀ ਲਏ ਜਾਣਗੇ। ਹਰਜੀਤ ਜੀ, ਹਾਂਜੀ,
4: ਹੈਲੋ
2: ਜੀ,
4: ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਵਧੀਆ ਵਰੇ ਬਾਈ, ਜਿਹੜਾ ਗਾਣਾ ਯਾਰ ਨੱਚਣ ਤੋਂ ਪਹਿਲਾਂ ਹੋਕਾ ਦੇਵਾਂਗੇ,
2: ਨੱਚਣ ਤੋਂ ਪਹਿਲਾਂ ਹੋਕਾ ਦੇਵਾਂਗੇ, ਇੱਕ ਸੋਨੇ ਦਾ ਹੋਕਾ ਦੇਵਾਂਗੇ, ਹੈ?
4: ਹਾਂਜੀ ਹਾਂਜੀ ਹਾਂਜੀ ਹਾਂਜੀ,
2: ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਵਾਂਗੇ। ਦੇਖਿਆ ਨੱਚਣ ਦਾ ਕਿੰਨਾ ਫਾਇਦਾ ਹੈ,
4: ਲੱਗਣਗੀ
2: ਰੌਣਕ। 8103 ਹੈਲੋ,
5: ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
5: ਠੀਕ ਠਾਕ ਜੀ, ਮੈਂ ਤੁਹਾਡਾ ਪ੍ਰੋਗਰਾਮ ਪਹਿਲੀ ਵਾਰੀ ਮੈਂ ਸੁਣਿਆ ਹੋਇਆ, ਬਹੁਤ ਘੱਟ ਹੀ ਸੁਣਦਾ ਹੁਣ।
2: ਪਹਿਲੀ ਵਾਰੀ ਸੁਣਿਆ, ਕਦੇ ਸੁਣਿਆ ਨੀ?
5: ਬਹੁਤ ਰੇਅਰਲੀ
2: ਬਹੁਤ ਘੱਟ ਹੀ। ਐਂ ਨਾ ਕਰੇ ਕੋਈ, 30 ਸਾਲਾਂ ਤੋਂ ਪ੍ਰੋਗਰਾਮ ਕਰਦੇ ਆ, ਤੁਸੀਂ ਪਹਿਲੀ ਵਾਰੀ ਸੁਣਿਆ?
5: ਜੀ ਨਹੀਂ, ਮੈਂ ਇੱਕ ਦੋ ਹੀ ਸੁਣਦਾ, ਜਿੱਦਾਂ ਤੁਹਾਡੇ ਕੋਈ ਐਡ ਵਧੀਆ ਹੁੰਦੀ ਆ, ਮੈਂ ਕੋਈ ਕੰਮ ਕੁੰਮ ਪੈਂਦਾ, ਮੈਂ ਉਹ ਇਸੇ ਗੱਲ ਕੇ ਸੁਣਦਾ ਹੁੰਦਾ।
2: ਥੈਂਕ ਯੂ ਭਾਜੀ,
5: ਉਹਦੇ ਦੀ ਮੈਨੂੰ ਤੁਹਾਡਾ ਸੁਣ ਰਿਹਾ ਸੀ, ਮੈਂ ਪਤਾ ਇਹ ਹੰਸਾ ਆ ਰਿਹਾ, ਮੈਂ ਇਹਨਾਂ ਦਾ ਗੀਤ ਕਾਫੀ ਸੁਣਿਆ, ਪਰ ਮੇਰਾ ਮੋਸਟ ਫੇਵਰਿਟ ਗੀਤ ਇਹਨਾਂ ਦਾ ਉਹ ਸਿਲੀ ਸਿਲੀ ਆਉਂਦੀ ਹਵਾ।
2: ਤੁਹਾਡਾ ਵੀ ਸਿਲੀ ਸਿਲੀ?
5: ਲਵ ਦੈਟ ਸੌਂਗ।
2: ਕਿਉਂ, ਉਹੀ ਕਿਉਂ ਤੁਹਾਡਾ ਫੇਵਰਿਟ ਹੈ, ਕੋਈ ਉਹਦੇ ਨਾਲ ਕੋਈ ਤੁਹਾਡੀ ਕਹਾਣੀ ਜੁੜੀ ਹੈ?
5: ਨਹੀਂ ਕੋਈ ਕਹਾਣੀ ਨੀ, ਕਹਿੰਦੇ ਇਟ ਇਜ਼ ਅ ਇਮੋਸ਼ਨਲ ਸੌਂਗ, ਲਾਈਕ ਇਟ ਯੂ ਨੋ ਯੂ ਰੀਲੀ ਗੈਟ ਇਨਟੂ ਇਟ, ਜਿਹੜਾ ਮਤਲਬ ਜਿੱਦਾਂ ਨਾ ਹੁੰਦੀ ਆ, ਇਹਨਾਂ ਨੇ ਜਿਹੜਾ ਰੀਮੈਕਸ ਕੀਤਾ ਸੀ ਨਾ ਬੇਟੇ ਨਾਲ, ਦੈਟਸ ਇਵਨ ਬੈਟਰ।
2: ਹਾਂ, ਕੀ ਬਾਤ ਹੈ, ਬਿਲਕੁਲ। ਹੰਸ ਜੀ ਨੇ ਆਪਣੇ ਬੇਟੇ, ਦੋਨਾਂ ਬੇਟਿਆਂ ਨਾਲ ਸੀਗਾ ਹਨਾ ਰੀਮੈਕਸ?
5: ਹਾਂ ਜੀ ਜੀ ਜੀ ਜੀ,
2: ਕੀ ਬਾਤ ਹੈ। ਉਹ ਆਈ ਥਿੰਕ ਇਹਨਾਂ ਨੇ ਕੋਕ ਸਟੂਡੀਓ ਤੇ ਮੇਬੀ ਕੀਤਾ ਸੀਗਾ। ਗੀਤ ਨਾਲ ਰੀਮੈਕਸ ਕੀਤਾ ਸੀਗਾ, ਲੱਭਦੇ ਯਾਰ ਥੋੜੀ ਲਾਉਣੇ ਆ, ਬਹੁਤ ਵਧੀਆ ਸੀ।
5: ਹਾਂਜੀ ਹਾਂਜੀ, ਮੈਂ ਨਾ ਬਹੁਤ ਦੇਰ ਹੋਈ ਆ, ਮੈਂ ਆਪਣੇ ਡੈਡੀ ਨੂੰ ਕਿਹਾ ਸੀਗਾ ਜਦੋਂ ਇਹਨਾਂ ਦਾ, ਆਈ ਥਿੰਕ ਉੱਥੇ ਇਹਨਾਂ ਦਾ ਘਰ ਮੋਟਾ ਸਿੰਘ ਨਗਰ, ਇਹਨਾਂ ਦਾ ਘਰ ਮੈਂ ਦੇਖਿਆ ਹੋਇਆ ਆ, ਸਾਡੇ ਨੇਬਰ, ਸਾਡੇ ਖਾਸ ਫਰੈਂਡ ਨਾਲ ਜਿਨ੍ਹਾਂ ਦੇ ਆ, ਆਈ ਥਿੰਕ ਹਲੇ ਵੀ ਉੱਥੇ ਹੀ ਆ।
2: ਤੁਹਾਨੂੰ ਅਸੀਂ ਤੋਹਫਾ ਦੇਈਏ?
5: ਸ਼ੋਰ,
2: ਜ਼ਰੂਰ ਦਵਾਂਗੇ। ਆਈ ਵਿਲ ਸੈਂਡ ਯੂ ਅ ਮੈਸੇਜ, ਠੀਕ ਹੈ? ਨਵਰਾਜ ਹੰਸ, ਤੇ ਨਵਰਾਜ ਉਹਨਾਂ ਦਾ ਗੀਤ ਹੈ ਨਾਰਾਜ਼ਗੀ, ਬੜਾ ਖੂਬਸੂਰਤ ਗੀਤ ਹੈ, ਤੇ ਨਾਲ ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਇਹਨਾਂ ਦੋਨਾਂ ਦਾ ਰੀਮੈਕਸ ਹੋਇਆ, ਤੇ ਵਾਹ ਯਾਰ ਕਿਆ ਪ੍ਰੋਡਕਸ਼ਨ ਹੈ, ਕਮਾਲ ਹੀ ਕਰ ਦਿੱਤੀ। ਸੋ ਪ੍ਰੋਗਰਾਮ ਪੰਜਾਬੀ ਦਾ ਇੱਕ ਤੁਸੀਂ ਮੈਸੇਜ ਯਾਦ ਰੱਖੋ ਸਾਡੇ ਬਈ ਬੈਲੀ ਮੋਰ ਹੋਮ ਵਾਲਿਆਂ ਦਾ, ਮੈਂ ਕਹਿੰਦਾ ਉਹਨਾਂ ਕਿ ਬੱਲੀ ਮੋਰ, ਤੁਸੀਂ ਯਾਦ ਰੱਖ ਲਓ, ਪੰਜਾਬੀ ਸੌਖਾ, ਬੜੇ ਸੋਹਣੇ ਘਰ ਆ ਰਹੇ ਆ ਯਾਰ, ਡੇਰੀ ਐਂਡ ਹਰਨਟੇਰੀਓ, ਬਹੁਤ ਹੀ ਕਮਾਲ ਦੀ ਲੋਕੇਸ਼ਨ ਹੈ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਜੀ ਨਗਿੰਦਰ ਜੀ, ਹਾਂਜੀ, ਹਾਂ, ਉਹ ਕਿਹਦੇ ਨਾਲ ਲੜੀ ਜਾਂਦੇ ਹੋ ਯਾਰ ਪਿੱਛੇ? ਨਗਿੰਦਰ ਜੀ, ਨਿੱਜਰ ਸਾਹਿਬ,
6: ਹਾਂਜੀ ਹਾਂਜੀ,
2: ਤੁਸੀਂ ਪਿੱਛੇ ਕਿਹਦੇ ਨਾਲ ਗੱਲ ਕਰ ਰਹੇ ਸੀ?
6: ਮੁੰਡਾ ਸੀਗਾ, ਹਾਂਜੀ, ਉਹ ਰੇਡੂ ਵਾਲਾ ਮੈਟਰ।
2: ਤੁਸੀਂ ਨਾ ਉਹੀ ਗੱਲ ਕੀਤੀ ਜੋ ਆਪਣੇ ਦੇਸੀ ਫੈਮਿਲੀ ਵਿੱਚ ਹੁੰਦਾ, ਉਹ ਸੁਣਦਾ ਨੀ ਮੇਰੀ ਗੱਲ, ਲਾਉਂਗਾ ਤੇਰੇ ਇੱਕ ਜੇ ਮੈਨੂੰ ਨਹੀਂ ਚੀਜ਼ ਦੇ ਫੜਾਈ। ਰੇਡੀਓ ਸੁਣਦਾ ਸੀ, ਕੋਈ ਨਾ, ਹੋਰ ਸੁਣਾਓ, ਕਿਵੇਂ ਹੋ?
6: ਹਾਂ ਠੀਕ ਹੈ ਜੀ, ਬਹੁਤ ਵਧੀਆ,
2: ਕੀ ਬਣਦਾ?
6: ਬਹੁਤ ਪ੍ਰੋਗਰਾਮ ਵਧੀਆ ਚੱਲਦਾ।
2: ਥੈਂਕ ਯੂ ਸਰ। ਕੀ ਤੁਹਾਡਾ ਕਿਹੜਾ ਫੇਵਰਿਟ ਗੀਤ ਹੈ ਫਿਰ?
6: ਪੱਤਾ ਪੱਤਾ ਸਿੰਘਾਂ ਦਾ ਵੈਰੀ,
2: ਪੱਤਾ ਪੱਤਾ ਸਿੰਘਾਂ ਦਾ ਵੈਰੀ। ਤੁਹਾਡਾ ਨੰਬਰ ਕੀ ਹੈ?
6: 9 5 7 94 90 92 90 92
2: क्या बात है बाई बाई कहंदी दुनिया थैंक यू अमृत जी हां जी
7: हां जी ਕਿਵੇਂ ਹੋ ਹਾਂ ਜੀ ਕਰਨ ਜੀ ਬਹੁਤ ਵਧੀਆ ਤੁਸੀਂ ਸੁਣਾਓ ਭਾਜੀ
2: ਵਧੀਆ ਕੀ ਬਣਦਾ
7: ਉਹ ਵਧੀਆ ਬਸ ਮੈਂ ਬਾਹਰ ਆਇਆ ਜੀ ਭਾਜੀ ਗਰੋਸਰੀ ਕਰਨ ਮੈਂ ਔਨ ਦਾ ਵੇ ਸੀਗਾ ਵਾਈਫ ਨਾਲ ਮੈਂ ਕਿਹਾ ਚਲੋ
2: ਅੱਛਾ ਵਾਈਫ ਦੇ ਨਾਲ ਸੀ ਵਾਈਫ ਨੇ ਇਕੱਲਿਆਂ ਨੂੰ ਭੇਜਤਾ ਗਰੋਸਰੀ ਕਰਨ
7: ਵਾਈਫ ਦੇ ਫੋਨ ਤੇ ਫੋਨ ਲਾਇਆ ਭਾਜੀ
2: ਵਾਈਫ ਦੇ ਫੋਨ ਤੁਸੀਂ ਦੇਖੋ ਯਾਰ ਆਪਾਂ ਕਿੰਨੇ ਚੰਗੇ ਅੱਜ ਕੱਲ ਹੁਣੇ ਚਲੋ ਗਰੋਸਰੀ ਗਰੂਸਰੀ ਕਰਨ ਲੱਗ ਗਏ ਨਹੀਂ ਤਾਂ ਬੰਦੇ ਕਿੱਥੇ ਕਰਦੇ ਸੀ
7: ਬਿਲਕੁਲ ਸਹੀ ਗੱਲ
2: ਹੈ ਬੰਦਿਆਂ ਨੂੰ ਤਾਂ ਇੱਕ ਸੰਗ ਸ਼ਰ ਮਹਿਸੂਸ ਹੁੰਦੀ ਸੀ ਗਰੋਸਰੀ ਸਟੋਰ ਜਾਣ ਵੇਲੇ ਹੁਣ ਆਈ ਥਿੰਕ ਜ਼ਿਆਦਾਤਰ ਘਰਾਂ ਦੇ ਵਿੱਚ ਜਿਹੜੇ ਯੰਗ ਕਪਲ ਨੇ ਜਿਹੜੇ ਬੰਦੇ ਨੇ ਉਹੀ ਗਰੋਸਰੀ ਕਰਦੇ ਆ
7: ਸਹੀ ਗੱਲ ਆ ਭਾਜੀ ਬਿਲਕੁਲ
2: ਚਲੋ ਠੀਕ ਹੈ ਵਧੀਆ ਯਾਰ ਤੁਸੀਂ 50-50 ਜਿਹੜੇ ਘਰ ਦੇ ਕੰਮ ਨੇ ਉਹ ਡਿਵਾਈਡ ਕਰ ਲਓ ਚੰਗੇ ਰਹੋਗੇ
7: ਹਾਂਜੀ ਹਾਂਜੀ ਮੈਂ ਕਈ ਵਾਰੀ ਇਕੱਲਾ ਕਰਾਂ ਨਾ ਗਰੋਸਰੀ ਅੱਜ ਫਿਰ ਥਰਸਡੇ ਸੀਗਾ ਤੇ ਕੱਲ ਛੁੱਟੀ ਸੀ ਮੇਰੀ ਵਾਈਫ ਕਹਿੰਦੀ ਚਲੋ ਆਪਾਂ ਗਰੋਸਰੀ ਕਰ ਕੇ ਨਾਲੇ ਪੀਜ਼ਾ ਬਣਾਉਣੇ ਘਰੇ
2: ਮੈਂ ਉਹ ਵਾਹ ਵੀ ਵਾਹ ਵੈਰੀ ਗੁੱਡ ਵੈਰੀ ਗੁੱਡ ਵੇ ਵਾਈਫ ਪੀਜ਼ਾ ਬਣਾਉਗੀ ਤੇ ਤੁਸੀਂ ਆਰਾਮ ਨਾਲ ਗਰੋਸਰੀ
7: ਪੀਜ਼ਾ ਭਾਜੀ ਮੈਂ ਬਣਾਉਂਗਾ
2: ਅੱਛਾ ਪੀਜ਼ਾ ਵੀ ਤੁਸੀਂ ਨਾਲੇ ਗਰੋਸਰੀ ਵੀ ਤੁਸੀਂ ਨਾਲੇ ਕੁਕਿੰਗ ਵੀ ਤੁਸੀਂ ਹੈ
7: ਹਾਂਜੀ ਭਾਜੀ ਹਾਂਜੀ
2: ਵੈਰੀ ਗੁੱਡ ਤੁਹਾਡਾ ਨੰਬਰ ਕੀ ਹੈ
7: ਆਹੀ ਭਾਜੀ ਨੰਬਰ ਪਰ ਮੇਰਾ ਨੰਬਰ ਦੂਜਾ ਹੈਗਾ ਇੱਕ
2: ਦੱਸੋ
7: ਕੀ ਹੈ ਇਹ ਨੰਬਰ
2: ਛੇਤੀ ਦੱਸੋ ਕੋਈ ਵੀ ਦੇ ਦੋ ਨੰਬਰ
7: 905
2: 872 872 1013 872 1013 थैंक यू सर बहुत शुक्रिया ओके हंस जी साडे कोल पहुंच चुके ने ते उस तो पहला जीवन सिद्धू साडे नाल ने जीवन जी बोल्टन किया तो बड़े मान नाल असी वेलकम कर रहे हैं किया नु पहली बार जीवन साडे स्टूडियो च हंस जी पहुंच रहे ने मैं उन्हां नु रिसीव करां ते तुसी बोल्टन किया दियां जबरदस्त डीलां दियो जी जीवन
8: हां जी सत श्री अकाल जी
2: जी गो अहेड सर प्लीज
8: थोड़ी आवाज हुण आई है आवाज नहीं
2: थैंक यू सर सॉरी यार आई अपोलोजाइज सो ਤੁਸੀਂ ਜ਼ਰੂਰ ਆਪਣੀਆਂ ਬੋਲਟਨ ਕੀਆ ਦੀਆਂ ਡੀਲਾਂ ਦਿਓ ਸਾਡੇ ਸਟੂਡੀਓ 'ਚ ਲੈਜੈਂਡਰੀ ਹੰਸ ਜੀ ਪਹੁੰਚ ਚੁੱਕੇ ਨੇ ਮੈਂ ਉਹਨਾਂ ਨੂੰ ਰਿਸੀਵ ਕਰਾਂ ਤੇ ਤੁਸੀਂ ਫਿਲਹਾਲ ਦਿਓ ਡੀਲਾਂ
8: ਠੀਕ ਹੈ ਜੀ ਸੋ ਬੋਲਟਨ ਕੀਆ ਜੀ ਆਪਾਂ ਐਕਵਾਇਰ ਕਰ ਲਈ ਹੈ ਸੋ ਨਵੀਂ ਡੀਲਰਸ਼ਿਪ ਆਪਾਂ ਲਈ ਹੈ ਜੀ ਬੋਲਟਨ ਕੀਆ ਦੀ ਸੋ ਲੋਕੇਸ਼ਨ ਆਪਣੀ ਹੈਗੀ ਆ ਮੇਫੀਲਡ ਐਂਡ ਹਾਈਵੇ 50 ਦੇ ਉੱਤੇ ਸੋ ਕਾਰਨਰ ਦੀ ਹੈਗੀ ਆ ਬੋਲਟਨ ਕੀਆ ਸੋ ਜੇ ਤੁਸੀਂ ਕੀਆ ਦੀ ਕੋਈ ਵੀ ਗੱਡੀ ਲੈਣੀ ਆ ਪ੍ਰਾਈਸ ਸਾਡਾ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਘੱਟ ਮਿਲੂਗਾ ਸੋ ਸਾਡੇ ਕੋਲੇ ਹੁਣ ਇੱਥੇ ਗੈਸ ਵਾਲੀਆਂ ਗੱਡੀਆਂ ਵੀ ਹੈਗੀਆਂ ਸਾਡੇ ਕੋਲੇ ਹਾਈਬ੍ਰਿਡ ਵੀ ਹੈਗੀਆਂ ਸਾਡੇ ਕੋਲੇ ਪਲੱਗ ਇਨ ਹਾਈਬ੍ਰਿਡ ਵੀ ਹੈਗੀਆਂ ਐਂਡ ਸਾਡੇ ਕੋਲੇ ਈਵੀ ਗੱਡੀਆਂ ਵੀ ਹੈਗੀਆਂ ਵਾ ਸੈਡਾਨ ਗੱਡੀ ਦਾ ਪ੍ਰਾਈਸ ਸ਼ੁਰੂ ਹੋ ਜਾਂਦਾ 24,295 ਤੋਂ ਸੋ 24,295 ਤੋਂ ਆਪਣਾ ਪ੍ਰਾਈਸ ਸ਼ੁਰੂ ਹੋ ਜਾਂਦਾ ਵਾ ਬ੍ਰੈਂਡ ਨਿਊ ਗੱਡੀ ਹੈਗੀ ਹੈ ਜੀ ਵਾਰੰਟੀ ਦੀ ਜੇ ਆਪਾਂ ਗੱਲ ਕਰੀਏ 5 ਸਾਲ ਦੀ ਤੇ 1,00,000 ਕਿਲੋਮੀਟਰ ਦੀ ਆਪਾਂ ਗੱਡੀ ਦੀ ਵਾਰੰਟੀ ਦਿੰਦੇ ਹੈਗੇ ਆ ਸੋ ਇੰਟਰਸਟ ਰੇਟ ਦੀ ਗੱਲ ਕਰੀਏ ਆਪਣਾ 2026 ਦਾ ਸਪੋਰਟਾਜ 5-ਸੀਟਰ ਖੁੱਲਾ ਡੁੱਲਾ ਐਸ ਯੂ ਵੀ ਹੈਗਾ ਵਾ ਸੋ ਜੇ ਕਿਸੇ ਨੇ ਫਾਈਨੈਂਸ ਕਰਾਉਣਾ ਵਾ 48 ਮੰਥ ਦੇ ਉੱਤੇ ਸਿਰਫ 0.99 ਇੰਟਰਸਟ ਰੇਟ ਚੱਲ ਰਿਹਾ ਆਪਣਾ ਸਪੈਸ਼ਲ ਚੱਲ ਰਿਹਾ ਆਹ ਸਪਟੈਂਬਰ ਦੇ ਮਹੀਨੇ ਦਾ ਐਂਡ ਜੇ ਕਿਸੇ ਕੋਲੇ ਕੀਆ ਦੀ ਗੱਡੀ ਸੇਮ ਐਡਰੈਸ ਤੇ ਹੈਗੀ ਆ ਉਹਨਾਂ ਦਾ ਇੰਟਰਸਟ ਰੇਟ 0% ਹੋ ਜਾਣਾ ਜੀ 48 ਮੰਥ ਲਈ ਸਾਡੇ ਕੋਲੇ ਕਈ ਸਪੈਸ਼ਲ ਡੈਮੋਜ਼ ਵੀ ਲੱਗੀਆਂ ਹੋਈਆਂ ਵਾ ਹਰੇਕ ਗੱਡੀ ਦੇ ਵਿੱਚ ਸਾਡੇ ਕੋਲ ਡੈਮੋਜ਼ ਵੀ ਹੈਗੀ ਆ ਸੋ ਹਰੇਕ ਡੈਮੋ ਦੇ ਉੱਤੇ ਆਪਾਂ ਵਿੰਟਰ ਟਾਇਰ ਪੈਕੇਜ ਬਿਲਕੁਲ ਫ੍ਰੀ ਦੇਵਾਂਗੇ ਸੋ ਜਿਹਦੇ ਵਿੱਚ ਚਾਰ ਟਾਇਰ ਹੋਣਗੇ ਚਾਰ ਸਟੀਲ ਰਿਮਸ ਹੋਣਗੇ ਇੰਸਟਾਲੇਸ਼ਨ ਹੋਊਗੀ ਪ੍ਰੋਪਰ ਫੁੱਲ ਪੈਕੇਜ ਹੋਊਗਾ ਸੋ ਮੰਡੇ ਤੋਂ ਲੈ ਕੇ ਸੈਟਰਡੇ ਓਪਨ ਹੈਗੇ ਜੀ ਆਪਾਂ ਸੋ ਮੰਡੇ ਤੋਂ ਫਰਾਈਡੇ ਦਾ ਟਾਈਮ ਹੈਗਾ ਸਵੇਰੇ 9 ਵਜੇ ਤੋਂ ਲੈ ਕੇ 7 ਵਜੇ ਤੱਕ ਸੈਟਰਡੇ ਦਾ ਆਪਣਾ ਟਾਈਮ ਹੈਗਾ ਜੀ 9 ਤੋਂ ਲੈ ਕੇ 6 ਵਜੇ ਤੱਕ ਸੋ ਸਰਵਿਸ ਵੀ ਜੇ ਕਿਸੇ ਨੇ ਕੀਆ ਦੀ ਗੱਡੀ ਕਰਾਉਣੀ ਹੈ ਬਾਕੀ ਨਾਲੋਂ ਬਾਕੀ ਡੀਲਰਸ਼ਿਪਸ ਨਾਲੋਂ ਸਾਡਾ ਪ੍ਰਾਈਸ ਸਰਵਿਸ ਦੇ ਵਿੱਚ ਵੀ ਤੁਹਾਨੂੰ ਘੱਟ ਮਿਲੂਗਾ ਚਾਹੇ ਆਇਲ ਚੇਂਜ ਆ ਚਾਹੇ ਬ੍ਰੇਕ ਸਰਵਿਸ ਕਰਾਉਣੀ ਆ ਕੋਈ ਇੰਜਨ ਡਾਇਗਨੋਸ ਕਰਾਉਣਾ ਵਾ ਕੋਈ ਅਲਾਈਨਮੈਂਟ ਕਰਾਉਣੀ ਆ ਕੁਛ ਵੀ ਕਰਾਉਣਾ ਕੀਆ ਦੇ ਰਿਲੇਟਡ ਸਾਰਾ ਕੁਛ ਆਪਾਂ ਇੱਥੇ ਕਰਦੇ ਹਾਂ ਸੋ ਪ੍ਰਾਈਸ ਵਾਂਸ ਅਗੇਨ ਆਪਣਾ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਸਾਰਿਆਂ ਤੋਂ ਘੱਟ ਮਿਲੂਗਾ ਐਂਡ ਕਸਟਮਰ ਸਰਵਿਸ 1 ਨੰਬਰ ਤੇ ਹੋਊਗੀ ਸੋ ਜੇ ਕਿਸੇ ਨੂੰ ਕੋਈ ਕੁਐਸਚਨ ਹੈਗਾ ਅਪੁਆਇੰਟਮੈਂਟ ਬੁੱਕ ਕਰਨੀ ਆ ਮੈਨੂੰ ਡਾਇਰੈਕਟਲੀ ਸੈੱਲ ਨੰਬਰ ਤੇ ਕਾਲ ਕਰ ਸਕਦੇ ਹੋ 6476787 4547 6478 2754 ਸੋ ਵਾਂਸ ਅਗੇਨ ਜੇ ਕਿਸੇ ਨੇ ਸਸਤੀ ਪ੍ਰਾਈਸ ਦੇ ਵਿੱਚ ਗੱਡੀ ਲੈਣੀ ਆ ਪ੍ਰਾਈਸ ਸਿਰਫ ਸ਼ੁਰੂ ਹੋ ਜਾਂਦਾ 24,295 ਤੋਂ ਗੈਸ ਮਾਡਲ ਦੀ ਗੱਡੀ ਹੁੰਦੀ ਆ ਅਗੇਨ ਕਿਸੇ ਨੇ ਅਪਗ੍ਰੇਡ ਕਰਕੇ ਹਾਈਬ੍ਰਿਡ ਲੈਣੀ ਆ ਪਲੱਗ ਇਨ ਹਾਈਬ੍ਰਿਡ ਲੈਣੀ ਆ ਜਾਂ ਫਿਰ ਈਵੀ ਵੀ ਲੈਣੀ ਆ ਲਾਈਨ ਅਪ ਬਹੁਤ ਵੱਡੀ ਆ ਕੀਆ ਦੇ ਵਿੱਚ ਆਪਾਂ ਨੂੰ ਫੁੱਲ ਸਾਈਜ਼ ਐਸ ਯੂ ਵੀ ਮਿਲਦੀ ਆ ਆਪਾਂ ਨੂੰ ਵੈਨ ਵੀ ਮਿਲਦੀ ਆ 5-ਸੀਟ ਐਸ ਯੂ ਵੀ ਮਿਲਦੇ ਆ ਸੋ ਸਟਾਕ ਦੇ ਵਿੱਚ ਕੋਈ ਵੀ ਕਲਰ ਕੋਈ ਵੀ ਟ੍ਰਿਮ ਤੁਹਾਨੂੰ ਚਾਹੀਦੀ ਆ ਤੁਹਾਨੂੰ ਵਿਦ ਇਨ 24 ਤੋਂ 48 ਆਵਰ ਦੇ ਵਿੱਚ ਗੱਡੀ ਡਿਲੀਵਰ ਹੋਊਗੀ ਸੋ ਵਾਂਸ ਅਗੇਨ ਫੋਨ ਨੰਬਰ ਹੈਗਾ ਜੀ 6476787 4746 4478 2754 ਤੇ ਐਡਰੈਸ ਆਪਣਾ ਹੈਗਾ ਜੀ ਹਾਈਵੇ 50 ਐਂਡ ਮੇਫੀਲਡ ਦੇ ਕਾਰਨਰ ਤੇ ਬ੍ਰੈਂਪਟਨ ਦੇ ਜਮਾਂ ਹੀ ਲਾਗੇ ਪੈਂਦਾ ਵਾ 12080-1280 Albion Vaughan Road in Bolton. So phone number phir das dena ji 647-678-2754 ji.
1: Leke jao T-Dot Water Taxi. Feri diyan 2-3 ghante diyan lineups to bacho ate leke jao apni private T-Dot Water Taxi. T-Dot Water Taxi di dock located at 1 Queens Key East te Young ate Queens Key East de bilkul corner te. Mamooli ja rate ate aaram nal rajya vang jao apni private water taxi te. T-Dot Water Taxi 647-370-8368. Inna di dock te parking vi available hai. Utthon tusi apni tickets vi buy kar sakde ho cash ya credit card de naal. T-Dot Water Taxi di app vi download karo. T-Dot Water Taxi, the best way to go to Center Island. GTA de home buyers miss na kar jayo. Paradise Developments sell kar rahe ne town home ate detached kar Seaton ate Whitby de vich keemat sirf $6,29,990 ton te naal $1,30,000 tak de designer finishes. HST rebates ate bahut vadiyan savings da fayda lao. Aaj hi visit karo paradisedevelopments.com paradisedevelopments.com.

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਜਿਵੇਂ ਤੁਹਾਡੇ ਨਾਲ ਕਾਫੀ ਦਿਨਾਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਮਾਇਨਾ ਸ਼ਖਸੀਅਤ ਸੰਗੀਤ ਦੀ ਦੁਨੀਆ ਵਿੱਚ ਪੰਜਾਬ ਵਿੱਚ ਉਹ ਕਿਹੜਾ ਅਵਾਰਡ ਹੈ ਦੁਨੀਆ ਭਰ ਵਿੱਚ ਜੋ ਹੰਸ ਰਾਜ ਹੰਸ ਸਾਹਿਬ ਨੂੰ ਜਿਹੜਾ ਕੁਦਰਤ ਨੇ ਜਾਂ ਅਕਾਲ ਪੁਰਖ ਨੇ ਵਾਹਿਗੁਰੂ ਅੱਲਾ ਭਗਵਾਨ ਗੋਡ ਨੇ ਜਾਂ ਫਿਰ ਉਹਦੀ ਮਖਲੂਕਾਤ ਨੇ ਨਹੀਂ ਦਿੱਤਾ। ਤੋ ਹੰਸ ਰਾਜ ਹੰਸ ਅੱਜ ਸਾਡੇ ਸਟੂਡੀਓ ਵਿੱਚ ਨੇ ਅਤੇ ਕੱਲ੍ਹ ਨੂੰ ਲਿਵਿੰਗ ਆਰਟ ਸੈਂਟਰ ਦੇ ਵਿੱਚ ਇੱਕ ਬਹੁਤ ਹੀ ਕਮਾਲ ਦਾ ਪੰਜਾਬੀ ਵਿਰਸਾ ਦੇ ਸਿੰਘ ਹਰਜੀਤ ਵੱਲੋਂ ਆਡੀਟੋਰੀਅਮ ਦੇ ਵਿੱਚ ਇਹ ਇੱਕ ਕੌਂਸਰਟ ਰੱਖਿਆ ਗਿਆ ਜਿੱਥੇ ਕਿਉਂਕਿ ਹੰਸ ਜੀ ਇੱਕ ਵਰਸਟਾਇਲ ਕਲਾਕਾਰ ਹਨ, ਭਾਵੇਂ ਫੋਕ ਦੀ ਦੁਨੀਆ ਦੀ ਗੱਲ ਕਰੋ, ਚਾਹੇ ਸੂਫੀਜ਼ਮ ਦੀ ਗੱਲ ਕਰੋ, ਚਾਹੇ ਵੀਰ ਰਸ ਦੀ ਗੱਲ ਕਰੋ। ਤੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਮੈਂ ਤੁਹਾਡੇ ਅਤੇ ਸਾਡੇ ਹਰਦਲ ਅਜ਼ੀਜ਼ ਔਰ ਜਿਹਨਾਂ ਨੇ ਲਗਾਤਾਰ ਲੰਬਾ ਸਮਾਂ ਕਈ ਦਹਾਕੇ ਪੰਜਾਬੀਆਂ ਦੇ ਦਿਲਾਂ ਉੱਤੇ ਆਪਣੀ ਕਲਾ ਦੇ ਨਾਲ ਰਾਜ ਕੀਤਾ ਔਰ ਉਹਨਾਂ ਨੂੰ ਰਾਜ ਗਾਇਕ ਦਾ ਖਿਤਾਬ ਵੀ ਮਿਲਿਆ ਪੰਜਾਬ ਦੇ ਵਾਸੀਆਂ ਵੱਲੋਂ, ਉਹ ਸਾਡੇ ਸਟੂਡੀਓ ਵਿੱਚ ਨੇ ਅਤੇ ਅੱਜ ਬੜੇ ਸਤਿਕਾਰ ਅਤੇ ਪਿਆਰ ਨਾਲ ਉਹਨਾਂ ਨੂੰ ਜੀਓ ਆਇਆ ਖੁਸ਼ ਆਮਦੀ ਉਹਨਾਂ ਦਾ ਇਸਤਕਬਾਲ ਕਰਦੇ ਹਾਂ ਜੀ।
1: ਬਹੁਤ ਸ਼ੁਕਰੀਆ ਸਦਮਾ ਸਾਹਿਬ, ਤੁਹਾਡੇ ਨਾਲ ਸੰਬੰਧ ਹੈ, ਵਾਬਸਤਗੀ ਹੈ, ਮੁਹੱਬਤ ਹੈ, ਤੁਹਾਡਾ ਹਮੇਸ਼ਾ ਆਸ਼ੀਰਵਾਦ ਰਿਹਾ, ਪਾਪਾ ਜੀ ਦਾ ਵੀ ਰਿਹਾ, ਪਾਰਸ ਸਾਹਿਬ ਦਾ ਵੀ ਰਿਹਾ, ਆਪਾਂ ਸ਼ੁਰੂ ਤੋਂ ਇਕੱਠੇ ਹਾਂ, ਪਰਿਵਾਰਕ ਰਿਸ਼ਤੇ ਆ ਔਰ ਪੰਜਾਬੀ ਲਹਿਰਾਂ 'ਚ ਮੈਂ ਅੱਜ ਆਇਆ, ਬਸ ਉਹੀ ਯਾਦ ਆ ਰਿਹਾ ਸੀ ਕਿ ਦਿਲ ਮੇ ਇੱਕ ਲਹਿਰ ਸੀ ਉੱਠੀ ਹੈ, ਕੋਈ ਤਾਜ਼ਾ ਹਵਾ ਚੱਲੀ ਹੈ। ਬੜੀ ਮਿਹਰਬਾਨੀ ਤੁਸੀਂ ਯਾਦ ਕੀਤਾ, ਹਰਜੀਤ ਜੀ ਦਾ ਵੀ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਟੋਰਾਂਟੋ 'ਚ ਇਸ ਵਾਰੀ ਸਾਰਾ ਇਹ ਪ੍ਰੋਗਰਾਮ ਮੁਨਕਦ ਕੀਤਾ, ਅਰੇਂਜਮੈਂਟ ਕੀਤੀ, ਔਰ ਹੈਦਰ ਭਾਈ ਸਾਹਿਬ ਇਹ ਸਾਰੇ ਯਾਨੀ ਕੈਨੇਡਾ ਦੇ
0: ਜੀ ਨੈਸ਼ਨਲ ਪ੍ਰਮੋਟਰ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਵੀ ਸਾਹਿਬ ਭਾਈ, ਬਹੁਤ ਬਹੁਤ ਵੈਲਕਮ ਅਤੇ ਸਲਾਮ ਤੁਹਾਨੂੰ, ਕਹਿੰਦੇ ਨੇ ਕਿ ਅਸਲਾਮ ਅਲੈਕੁਮ। ਵੈਰੀ ਗੁੱਡ। ਔਰ ਪ੍ਰੋਗਰਾਮ ਦੇ ਵਿੱਚ ਅਸੀਂ ਹੰਸ ਰਾਜ ਹੰਸ ਹੋਰਾਂ ਦੇ ਲਈ ਮੁਖਾਤਬ ਹਾਂ ਉਹਨਾਂ ਵਾਸਤੇ, ਔਰ ਮੈਂ ਤੁਹਾਡਾ ਸਾਰੇ ਸੱਜਣਾ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਪੰਜਾਬੀ ਲਹਿਰਾਂ ਵੱਲੋਂ ਵੀ, ਪੰਜਾਬੀ ਵਿਰਸਾ ਦੇ ਸਿੰਘ ਹਰਜੀਤ ਵੱਲੋਂ ਵੀ। ਤੁਸੀਂ ਸਾਡੇ ਥੋੜ੍ਹੇ ਜਿਹੇ ਕਹੇ 'ਤੇ ਹੀ ਉਹਨੂੰ ਬਹੁਤਾ ਕਬੂਲ ਕੀਤਾ ਅਤੇ ਆਲਮੋਸਟ ਇਸ ਸ਼ੋਅ ਨੂੰ ਸੋਲਡ ਆਊਟ ਕਰ ਦਿੱਤਾ, ਅਤੇ ਥੋੜ੍ਹੀਆਂ ਜਿਹੜੀਆਂ ਟਿਕਟਾਂ ਬਾਕੀ ਨੇ ਉਹ ਤੁਸੀਂ ਟਿਕਟ ਮਾਸਟਰ .ca ਜਾਂ ਫਿਰ ਸਿੰਘ ਹਰਜੀਤ ਨੂੰ ਫੋਨ ਕਰ ਸਕਦੇ ਹੋ 647-448-1000। ਹੰਸ ਜੀ, ਉਸਤਾਦੀ ਸ਼ਗਿਰਦੀ ਇਹ ਇੱਕ ਬਹੁਤ ਵੱਡਾ ਜਿਹੜਾ ਸਾਡੀ ਗਾਇਕੀ ਦੇ ਵਿੱਚ ਆਧਾਰ ਹੈ, ਮੁੱਢ ਹੈ, ਉਹ ਮੈਂ ਸਮਝਦਾ ਕਿ ਜੇ ਕੋਈ ਉਸਤਾਦੀ ਸ਼ਗਿਰਦੀ ਦਾ ਮਾਣ ਇੱਜ਼ਤ ਕਰਨਾ ਸਿੱਖੇ ਤਾਂ ਉਹ ਤੁਹਾਡੇ ਕੋਲੋਂ ਸਿੱਖੇ, ਕਿ ਜਿਵੇਂ ਤੁਸੀਂ ਪੂਰਨ ਸ਼ਾਹ ਕੁੱਟੀ ਸਾਹਿਬ ਉਹਨਾਂ ਦੇ ਬਗਲ ਵਿੱਚ ਗਏ, ਉਹਨਾਂ ਦੀ ਗੋਦ ਵਿੱਚ ਗਏ, ਅਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਅੱਜ ਵੀ ਤੁਸੀਂ ਬਹੁਤ ਮਿਸ ਕਰਦੇ ਹੋ, ਉਹਨਾਂ ਤੋਂ ਕਿਵੇਂ ਪ੍ਰਭਾਵਿਤ ਹੋਏ ਅਤੇ ਕਿਸ ਤਰੀਕੇ ਨਾਲ ਅੱਜ ਦੇ ਜ਼ਮਾਨੇ ਵਿੱਚ ਉਸਤਾਦੀ ਸ਼ਗਿਰਦੀ ਜਿਹੜੀ ਆ ਉਹਦਾ ਓਨਾ ਮੁੱਲ ਨਹੀਂ ਰਿਹਾ ਜਿਹੜਾ ਤੁਹਾਡੇ ਸਾਡੇ ਸਮਿਆਂ 'ਚ ਹੁੰਦਾ ਸੀ?
1: ਅੱਜ ਦੇ ਜ਼ਮਾਨੇ 'ਚ ਤਾਂ ਬਹੁਤ ਕੁਛ ਮਨਫੀ ਹੋ ਗਿਆ ਜੀ, ਬਹੁਤ ਕੁਛ ਨਹੀਂ ਹੈ ਜਿਹੜਾ ਨਹੀਂ ਹੈ, ਨਹੀਂ ਰਹਿ ਗਿਆ। ਪਰ ਤੁਸੀਂ ਦੇਖਿਆ ਬਜ਼ੁਰਗ ਕਹਿੰਦੇ ਹੁੰਦੇ ਆ ਨਾ ਕਿ ਸ਼ਾਹ ਬਿਨਾਂ ਪੱਤ ਨੇ, ਗੁਰੂ ਬਿਨਾਂ ਗਤ ਨੇ। ਬਾਬੇ ਵਾਰਿਸ ਸ਼ਾਹ ਨੇ ਵੀ ਇਹੀ ਬਾਬੇ ਵਾਰਿਸ ਸ਼ਾਹ 'ਚ ਲਿਖਿਆ ਕਿ ਬਾਜ ਮੁਰਸ਼ਦਾਂ ਰਾਹ ਨਹੀਂ ਹੱਥ ਆਉਂਦੇ, ਦੁੱਧਾਂ ਬਾਜ ਨੇ ਰਿੱਝਦੀ ਖੀਰ ਮੇ। ਸੋ ਚੰਗੇ ਭਾਗ ਹੋਣ ਇਹ ਸੋਚ ਆਵੇ ਕਿ ਸਿੱਖ ਪੁੱਛ ਕੇ ਇਹ ਜਿਹੜੇ ਵੀ ਫੀਲਡ 'ਚ ਆਉਣਾ, ਈਵਨ ਡਰਾਈਵਿੰਗ ਆਪਾਂ ਲਾਇਸੈਂਸ ਲੈਣ, ਗੱਲ ਇਹ ਆ ਕਿ ਇਸ਼ਕ ਜੇ ਚੰਗੇ ਭਾਗ ਹੋਣ ਇੱਕ ਕਤਰਾ ਵੀ ਮਿਲ ਜਾਏ ਨਾ ਜੀ, ਫਿਰ ਦੂਜ ਨਹੀਂ ਨਜ਼ਰ ਆਉਂਦੀ। ਸਫਰੀ ਸਾਹਿਬ ਨੇ ਲਿਖਿਆ ਸੀ ਨਾ, ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ, ਜਿਹਨੇ ਸਭ ਜੱਗ ਆਪਣਾ ਸਮਝ ਲਿਆ ਉਹ ਆਪਣਾ ਬਗਾਨਾ ਕੀ ਜਾਣੇ।
0: ਕਿਆ ਬਾਤ,
1: ਗੁਰੂ ਨਾਨਕ ਸਾਹਿਬ ਪੂਰੀ ਦੁਨੀਆਂ 'ਚ ਫਿਰੇ ਆ, ਪਹਿਲਾਂ ਉਹ ID ਲੈਂਦੇ ਸੀ, ਪਹਿਲਾਂ ਉਹ ਜ਼ਾਤ ਪੁੱਛਦੇ ਸੀ, ਪਹਿਲਾਂ ਮਹੱਲਾ ਪੁੱਛਦੇ ਸੀ, ਉਹ ਤਾਂ ਉਹਨਾਂ ਨੇ ਬਾਰਡਰ ਵੀ ਨਹੀਂ ਪੁੱਛਿਆ। ਉਹਨਾਂ ਨੇ ਕਿਹਾ ਹਰ ਜਗ੍ਹਾ ਪੂਰੀ ਯੂਨੀਵਰਸ ਵਿੱਚ ਮੇਰੀ ਲੋੜ ਹੈ, ਅੱਛੇ ਮੈਸੇਜ ਦੀ ਲੋੜ ਹੈ, ਗੁਰਮਤ। ਭਾਜੀ ਸਿਧਵਾਂ ਸਾਹਿਬ ਮੈਨੂੰ ਤੁਹਾਡੇ ਨਾਲ ਮੁਹੱਬਤ ਹੋਵੇ, ਤੁਹਾਡੇ ਬੱਚਿਆਂ ਨਾਲ ਮੈਂ ਨਫ਼ਰਤ ਕਰਾਂ, ਤੁਸੀਂ ਮੈਨੂੰ ਪਿਆਰ ਕਰੋਗੇ?
0: ਬਿਲਕੁਲ ਨਹੀਂ।
1: ਜਿਹਦਾ ਕ੍ਰੀਏਟਰ ਨਾਲ ਪਿਆਰ ਹੈ ਉਹ ਕ੍ਰੀਏਸ਼ਨ ਨਾਲ ਪਿਆਰ ਨਹੀਂ ਕਰੂਗਾ?
0: ਹਾਂਜੀ, ਰੂਹਦਾਰੀ ਦੀਆਂ ਗੱਲਾਂ ਨੇ ਸਾਡੀਆਂ, ਸੰਗੀਤ ਨਾਲ ਤੁਹਾਡਾ ਇਸ਼ਕ ਜਿਹੜਾ ਉਹ ਮੇਰਾ ਖਿਆਲ ਬਹੁਤ ਉਹਨੂੰ ਵਰਣਨ ਕਰਨਾ ਬੜਾ ਔਖਾ ਹੈ, ਪਰ ਤੁਸੀਂ ਆਪਣੇ ਲਫ਼ਜ਼ਾਂ ਵਿੱਚ ਜਦੋਂ ਫਿਰ ਲਫ਼ਜ਼ਾਂ ਦੀ ਜਿਹੜੀ ਜਾਦੂਗਰੀ ਤੁਹਾਡੇ ਕੋਲ ਹੈਗੀ ਉਹ
1: ਨਹੀਂ ਸਰਕਾਰ ਤੁਹਾਡੇ ਤੋਂ ਸਿੱਖਿਆ ਮੈਂ?
0: ਨਹੀਂ ਨਹੀਂ ਐਸੀ ਨਹੀਂ ਗੱਲ,
1: ਗੱਲ ਇਹ ਕਿ ਜੇ ਇਸ਼ਕ ਹੋਵੇ, ਕਹਿੰਦੇ ਕਾਜ਼ੀ ਵੀ ਸੂਫੀ ਨਹੀਂ, ਇਬਾਦਤ ਵੀ ਇੱਕ ਨਸ਼ਾ ਹੈ
0: ਜੀ,
1: ਪੰਡਿਤ ਵੀ ਸੂਫੀ ਨਹੀਂ, ਪੂਜਾ ਵੀ ਇੱਕ ਨਸ਼ਾ ਹੈ, ਫਿਰ ਰਿੰਦਾਂ ਦੀ ਰਿੰਦਗੀ ਦੀ ਕਿਉਂ ਮੱਚ ਗਈ ਦੁਹਾਈ? ਮੈਂ ਮੋਮਨਾ ਚੋਂ ਵਿਰਲਾ ਹੀ ਇਨਸਾਨ ਦੇਖਿਆ, ਪਦਵੀ ਫਰਿਸ਼ਤਿਆਂ ਦੀ ਕਿ ਕਾਫਰਾਂ ਨੇ ਪਾਈ, ਹੈ ਉਹਨੂੰ ਪਤੰਗਿਆਂ ਦੇ ਸਾੜਨ ਦਾ ਦੋਸ਼ ਕੀ ਹੈ? ਉਹਨੂੰ ਪਤੰਗਿਆਂ ਦੇ ਸਾੜਨ ਦਾ ਦੋਸ਼ ਕੀ ਹੈ ਜਿਹਨੇ ਸੀਨੇ ਪਹਿਲੋਂ ਹੀ ਆਪਣੇ ਅੱਗ ਲਾਈ? ਹੈ ਜੇ ਇਸ਼ਕ ਹੋਵੇ ਪੱਲੇ ਤਾਂ ਬੰਦਾ ਵੀ ਇੱਕ ਖੁਦਾ ਹੈ, ਜੇ ਇਸ਼ਕ ਹੋਵੇ ਪੱਲੇ ਤਾਂ ਬੰਦਾ ਵੀ ਇੱਕ ਖੁਦਾ ਹੈ, ਸੂਲੀ ਤੇ ਮੁਸਕਰਾਉਣਾ ਕੀ ਘੱਟ ਹੈ ਖੁਦਾਈ?
0: ਕਿਆ ਬਾਤ ਹੈ!
1: ਅਗਲਾ ਕ੍ਰੋਸ ਤੇ ਚੜ੍ਹ ਕੇ ਸੂਲੀ ਤੇ ਚੜ੍ਹ ਕੇ ਕਹਿੰਦਾ ਇਹਨਾਂ ਨੂੰ ਮਾਫ਼ ਕਰ ਦੇ, ਇਹਨਾਂ ਨੂੰ ਪਤਾ ਨਹੀਂ ਮੇਰੇ ਰੱਬਾ ਇਹ ਕੀ ਕਰ ਰਿਹਾ
0: ਕੀ ਕਰ ਰਿਹਾ। ਸੰਗੀਤ ਨਾਲ ਤੁਹਾਡਾ ਬਚਪਨ ਤੋਂ ਇਸ਼ਕ ਜਾਂ ਫਿਰ ਪੂਰਨ ਸ਼ਾਹ ਕੋਟੀ ਜੀ ਕੋਲੇ ਜਾ ਕੇ ਹੋਇਆ?
1: ਮੈਂ ਤਾਂ
0: ਮੇਰੀਆਂ ਅੱਖਾਂ ਦੇ ਸਾਹਮਣੇ ਆ, ਤੁਹਾਡੇ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਈਆਂ ਤੇ ਸੱਚੀ ਮੁੱਚੀ ਰਾਂਝੇ ਤੋਂ ਘੱਟ ਨਹੀਂ ਸੀ ਲੱਗ ਰਹੇ, ਔਰ ਉਹ ਗੀਤ ਤੋਂ ਲੈ ਕੇ ਫਿਰ ਅੱਗੇ
1: ਐਚਐਮ ਵੀ ਮੈਨੂੰ ਫੜ ਕੇ ਲਗਾਇਆ ਨਾ ਰਿਕਾਰਡ, ਉਹ ਕਹਿੰਦਾ ਜ਼ਹੀਰ ਅਹਿਮਦ, ਉਹ ਕਹਿੰਦਾ ਇਹ ਜੋਗੀ ਜਿਹਾ ਕਿੱਥੋਂ ਫੜ ਲਿਆ? ਉਦੋਂ ਗੈਟਅਪ ਸਿੰਗਰਾਂ ਦੀ ਹੋਰ ਤਰ੍ਹਾਂ ਦੀ ਸੀ,
0: ਤੁਰਲੇ ਤਰਲੇ ਲਾਉਂਦੇ ਸੀ,
1: ਤੁਰਲੇ ਤਰਲੇ ਸੀ, ਬੜੇ ਟੌਰ ਕੱਢਦੇ ਸੀ ਅਸੀਂ ਬਿਨਾਂ ਹੀ, ਯਾਨੀ ਮੈਨੂੰ ਜਦੋਂ ਮੰਦਰਾਂ ਵੇਖੀਆਂ ਬਾਂਵਰੀਆਂ ਜਿਹੀਆਂ ਦੇਖੀ, ਕਹਿੰਦੇ ਕਿੱਥੋਂ ਜੋਗੀ ਜਿਹਾ ਫੜ ਲਿਆ ਯਾਰ, ਇਹ ਚੱਲ ਜਾਊਗਾ?
0: ਕਹ ਜੋਗੀ ਸੱਪ ਕੱਢੂ ਸੰਗੀਤ ਦਾ,
1: ਉਹ ਤੇ
0: ਐਸਾ ਐਸਾ ਜੋਗੀ ਇਹ ਹੈ, ਐਸਾ ਸੰਗੀਤ ਦਾ ਨਾਗ ਛੇੜੂਗਾ
1: ਬਸ
0: ਕਿ ਮੇਲ ਦੇ ਫਰੋਂਗੇ।
1: ਬਸ ਉਸਤਾਦ ਜੀ ਦੀ ਫਿਰ ਤੇ ਸੰਗਤ ਦੀ ਕਿਰਪਾ ਹੋਵੇ, ਜਦੋਂ ਸੰਗਤ ਦੀ ਤੇ ਗੁਰੂ ਦੀ ਕਿਰਪਾ ਹੋ ਜਾਏ ਫਿਰ ਸੰਗੀਤ ਆ ਜਾਂਦਾ। ਸੰਗੀਤ ਦੇ ਲਫ਼ਜ਼ੀ ਮਾਨੇ ਇੱਕ ਦਿਨ ਦੱਸਿਆ ਲੋਕ ਮਹਾਂਪੁਰਸ਼ ਨੇ ਕਿਸੇ ਨੇ ਕਿ ਸੰਗ ਮਿਲ ਕੇ ਮਾਲਕ ਦੇ ਗੀਤ ਗਾਉਣਾ,
0: ਠੀਕ
1: ਇਹ ਸੰਗੀਤ ਹੈ,
0: ਸੰਗੀਤ।
1: ਸੋ ਇਸ ਕਰਕੇ ਭਾਜੀ ਉਮਰ ਗੁਜ਼ਰ ਗਈ ਹੈ, ਚੱਲਦਾ ਜਿਤਨੀ ਦੇਰ ਸਾਹ ਚੱਲਦਾ ਉਨੀ ਦੇਰ ਖਿਦਮਤ ਕਰੀ।
0: ਚਰਨਜੀਤ ਹੂਜਾ ਸਾਹਿਬ ਨਾਲ ਜਦੋਂ ਪਹਿਲੀ ਰਿਕਾਰਡਿੰਗ ਹੋਈ ਉਦੋਂ ਹੀ ਮੁਲਾਕਾਤ ਹੋਈ ਕਿ ਉਦੋਂ ਬਾਅਦ ਦੇ ਵਿੱਚ?
1: ਮੈਂ
0: ਪਹਿਲਾ ਮਿਊਜ਼ਿਕ ਕਿਹਨੇ ਦਿੱਤਾ ਸੀ?
1: ਉਦੋਂ ਨਾਂ ਤਾਂ ਜ਼ਿਆਦਾ ਸੀ ਕੇਸਰ ਸਿੰਘ
0: ਨਰੂਲਾ ਸਾਹਿਬ ਦਾ,
1: ਸਰਦਾਰ ਕੇਸਰ ਸਿੰਘ, ਉਹ ਹੀ ਸੁਪਰ ਹਿੱਟ ਗਾਣੇ ਦਿੰਦੇ ਸੀ,
0: ਬਿਲਕੁਲ ਦਿੰਦੇ ਸੀ, ਨੋ ਡਾਊਟ।
1: ਤੇ ਮੇਰੇ ਉਸਤਾਦ ਜੀ ਕਹਿੰਦੇ ਮੈਂ ਬੇਟੇ ਨਾਲ ਨਹੀਂ ਜਾ ਸਕਣਾ, ਉਹ ਸਫ਼ਰ ਤੋਂ ਗੁਰੇਜ਼ ਕਰਦੇ ਸੀ, ਕੁੱਲੀ ਵਾਲਾ ਫਕੀਰ ਸ਼ੋਹਰਤਾਂ ਦੌਲਤਾਂ ਤੋਂ ਅੱਗੇ।
0: ਮੈਂ ਵੀ ਉਹਨਾਂ ਦੇ ਦਰਸ਼ਨ ਕੀਤੇ ਆ ਜਦੋਂ ਸੱਚਮੁੱਚ ਉਹ ਸੰਗੀਤ ਹੀ ਸੰਗੀਤ ਸੀ ਉਹਨਾਂ ਦੇ ਆਲੇ ਦੁਆਲੇ।
1: ਉਹ ਕਹਿੰਦੇ ਬੇਟਾ ਗੱਲ ਇਹ ਆ ਕਿ ਮੈਂ ਨਾਲ ਤਾਂ ਨਹੀਂ ਜਾਣਾ, ਪਰ ਆਹ ਗਾਣੇ ਤੈਨੂੰ ਤਿਆਰ ਕਰ ਦਿੱਤੇ ਆ, ਇਹਨੂੰ ਏਦਾਂ ਗਾਉਣਾ, ਉੱਥੇ ਦੋ ਬੰਦੇ ਤੈਨੂੰ ਮਿਲਣਗੇ, ਤਿੰਨ ਬੰਦੇ ਮਿਲਣਗੇ, ਇੱਕ ਤਾਂ ਕੰਪਨੀ ਦਾ ਮਾਲਕ ਹੈ, ਉਹ GM ਨੂੰ ਮਾਲਕ ਹੀ ਸਮਝਦੇ, ਜ਼ਹੀਰ ਅਹਿਮਦ ਉਹਨਾਂ ਦਾ ਨਾਮ ਹੈ, ਤੇ ਦੋ ਬੰਦੇ ਬੇਟੇ ਮਿਊਜ਼ਿਕ ਡਾਇਰੈਕਟਰ ਹੈ, ਇੱਕ ਹੈ ਸਰਦਾਰ ਕੇਸਰ ਸਿੰਘ ਨਰੂਲਾ, ਚੱਲਦਾ ਉਹ ਹੀ ਅੱਜ ਕੱਲ, ਇੱਕ ਬੰਦਾ ਰੂਹਦਾਰ ਹੈ ਅੱਛਾ ਮਿਊਜ਼ਿਕ ਬਣਾਉਂਦਾ, ਉਹਦਾ ਨਾਂ ਹੈ ਚਰਨਜੀਤ ਅਹੂਜਾ। ਮੈਂ ਨਹੀਂ ਸੀ ਜਾਣਦਾ, ਬਿਲਕੁਲ ਦਰਸ਼ਨ ਵੀ ਨਹੀਂ ਸੀ ਕੀਤੇ, ਤੇ ਉੱਥੇ ਜਾ ਕੇ ਬਹਿ ਗਏ, ਕੇਦੀਪ ਜਗਮੋਹਨ ਜੀ ਦੀ ਰਿਕਾਰਡਿੰਗ ਹੋ ਰਹੀ ਸੀ। ਤੋ ਫਿਰ ਹੁੰਦਾ ਨਾ ਕਿ ਇਹਨੂੰ ਬਿਠਾਓ ਜਰਾ, ਤੇ ਜਦੋਂ ਨਹੀਂ ਉਡੀਕ ਨਹੀਂ ਜਾਣ ਕੇ ਨਹੀਂ, ਜਦੋਂ ਟੇਕ ਓਕੇ ਹੋ ਜਾਏਗੀ ਜਾਂ ਲੰਚ ਟਾਈਮ ਹੋਏਗਾ ਫਿਰ ਕੋਈ ਨਵਾਂ ਮੁੰਡਾ ਲੈ ਕੇ ਆਏ ਆ, ਉਦੋਂ ਮੁੰਡੇ ਹੀ ਸੀਗੇ,
0: ਬਿਲਕੁਲ ਬਿਲਕੁਲ
1: 18-19 ਸਾਲ ਦੀ ਉਮਰ ਸੀਗੀ, ਤੇ ਮੈਨੂੰ ਲੈ ਗਿਆ, ਤੇ ਉਹ ਕਹਿੰਦੇ ਜੀ ਯਹੂਦੀ ਜਿਹਾ ਕਿੱਥੋਂ ਲੈ ਯਾਰ, ਕੌਣ ਹੈ ਗੋਰਾ ਗੋਰਾ ਜਿਹਾ, ਬੜਾ ਅਜੀਬੋ ਗੇਟਾ ਬੰਦੀ ਸੀ ਆਹੋ। ਤੇ ਉਦੋਂ ਫਿਰ ਬੈਠਾ ਮੈਂ, ਤੇ ਬਾਕੀ ਤਿੰਨੇ ਬੰਦੇ ਇੱਕ ਦਫ਼ਤਰ ਚੋਂ ਨਿਕਲੇ, ਜ਼ਹੀਰ ਅਹਿਮਦ ਸਾਹਿਬ, ਸਰਦਾਰ ਕੇਸਰ ਸਿੰਘ ਨਰੂਲਾ ਨੇ ਪੱਗ ਬੰਨੀ ਹੋਈ ਸੀ, ਮੈਂ ਉੱਥੋਂ ਆਈਡੀਆ ਲਾ ਲਿਆ ਮੈਂ ਕਿਹਾ ਆਹ ਜਿਹੜਾ ਦੂਸਰਾ ਕੋਟ ਪਿੰਟ ਵਾਲਾ ਸ਼ਾਇਦ ਅਹੁਜਾ ਸਾਹਿਬ ਹੋਣਗੇ ਤੇ ਉਹ ਫਿਰ ਉਹਨਾਂ ਨੇ ਤਿੰਨਾਂ ਨੇ ਤੇ ਆਰਟਿਸਟ ਵੀ ਜਿਹੜੇ ਸੀਗੇ ਉੱਥੇ ਬੈਠੇ ਉਹਨਾਂ ਨੇ ਸੁਣਿਆ ਪਹਿਲਾਂ ਗਾਣਾ ਹੀ ਇਹ ਸੁਣਿਆ ਮੇਰੇ ਤੋਂ ਉਹਨਾਂ ਨੇ ਨਹੀਂ ਕਿਹਾ ਪਹਿਲਾਂ ਇਹ ਗਾਓ ਪਰ ਮੈਂ ਯਾਦ ਹੀ ਇਹ ਕੀਤਾ ਸੀ
0: ਪਹਿਲਾਂ
1: ਵਾਜਾ ਉਹਨਾਂ ਨੇ ਮੈਨੂੰ ਦੇ ਦਿੱਤਾ ਤੇ ਮੈਂ ਗਾਇਆ ਫਿਰ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੰਦਰਾਂ ਤੇ ਉਹ ਕਹਿੰਦੇ ਯਾਰ ਗੱਲ ਤਾਂ ਨਵੀਂ ਆ ਪਰ ਇਹੋ ਜਿਹੇ ਗਾਣੇ ਚੱਲਦੇ ਘੱਟ ਆ ਅੱਜ ਕੱਲ੍ਹ ਉਦੋਂ ਸੀਗਾ ਬੱਚੀਆਂ ਪਾਉਂਦਾ ਰਹਿੰਦਾ ਨੇ ਮੁੰਡਾ ਮੁਟਿਆ ਜਾਂ ਚੁੰਗੀ ਬੱਕਰੀ ਬਣਾ ਤਾਂ ਡਾਕਾ ਮਾੜੀ ਹੋਈ ਅਮਲੀ ਦਾ ਅੱਜ ਕੋਈ ਅਮਲੀ ਦਾ ਡੰਗ ਸਾਰਾ ਤੇ ਮੈਨੂੰ ਤੇ ਇੱਦਾਂ ਦਾ ਮਜ਼ਮੂਨ ਸਮਝ ਹੀ ਨਹੀਂ ਆਇਆ ਨਾ ਮੇਰੇ ਕੰਨਾਂ 'ਚ ਇੱਦਾਂ ਦੇ ਗੀਤ ਪੈਣ ਦਿੱਤੇ ਸੀ ਮੇਰੇ ਕੰਨਾਂ 'ਚ ਗੀਤ ਕਿਹੜੇ ਪੈ ਜਦੋਂ ਮੈਂ ਹੋਸ਼ ਸੰਭਾਲੀ ਉਸਤਾਦ ਲਾਲ ਚੰਦ ਸ਼ਮਲਾ ਜੱਟ ਨੈਬ ਕੋਟੀਆ ਘੁਮਿਆਰ ਤੇ ਸ਼ਬਦ ਉਦੋਂ ਚਾਹਵੇ ਨਾ ਚਾਹਵੇ ਉਦੋਂ ਖੁਸ਼ਕਿਸਮਤ ਲੋਕ ਸੀ ਭਾਈ ਸੁਰਜਣ ਸਿੰਘ ਜੀ ਨੇ ਰਹਿ ਰਾਸ ਵੀ ਤੇ ਦੂਸਰਾ
0: ਆਸਾ
1: ਜੀ ਦੀ ਵਾਰ ਜਦੋਂ ਆਉਣਾ ਨਾ ਮਿਲ ਮੇਰੇ ਪ੍ਰੀਤਮਾ ਜੀਓ ਦੁੱਧ ਬਿਨ ਖਰੀ ਨਿਮਾਣ ਮੈਂ ਰੋਣ ਲੱਗ ਪੈਣਾ ਜਦੋਂ ਯਮਲਾ ਜੀ ਦਾ ਗਾਣਾ ਲੱਗਣਾ ਕਿਤੇ ਕੜਵਾਈ ਹੋਣੀ ਕਿਤੇ ਵਿਆਹ ਹੋਣਾ ਉਹਨਾਂ ਨੇ ਪਹਿਲਾ ਰਿਕਾਰਡ ਪਤਾ ਕਿਹੜਾ ਲਾਉਣਾ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਨੀਝਾਂ ਲਾ ਲਾ ਵਹਿੰਦੀ ਦੁਨੀਆਂ ਸਾਰੀ
0: ਯਮਲਾ ਜੀ ਨੂੰ
1: ਦੂਸਰਾ ਗਾਣਾ ਲੱਗਣਾ ਦੇਖੋ ਫਕੀਰ ਦਾ ਸੋਚ ਜੰਗਲ ਦੇ ਵਿੱਚ ਖੋਆ ਲਵਾ ਦੇ ਉੱਤੇ ਪਵਾ ਦੇ ਡੋਲ ਸਖੀਆ ਨਾਮ ਸਾਈਂ
0: ਦਾ ਤੁਸੀਂ ਕਦੇ ਕਦੇ ਜਦੋਂ ਲੋਰ ਚ ਆ ਜਾਂਦੇ ਹੋ
1: ਮੈਂ ਯਮਲਾ ਜੀ ਨੂੰ
0: ਵੈਸੇ ਤਾਂ ਲੋਰ ਚ ਹੀ ਰਹਿੰਦੇ ਹੋ ਪਰ ਜਦੋਂ ਤੁਸੀਂ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਉਹ ਕਿਤੇ ਕਿਤੇ ਜਦੋਂ ਤੁਸੀਂ ਗਾ ਦਿੰਦੇ ਹੋ ਤਾਂ ਫਿਰ ਕਹਿੰਦੇ ਆ ਕਿ ਪਰੀਆਂ ਵੀ ਅਰਸ਼ਾਂ ਤੋਂ ਸੁਣਨ ਆ ਜਾਂਦੀਆਂ ਤੇ ਜੇ ਮੈਂ ਗੁਸਤਾਖੀ ਨਾ ਕਰਾਂ ਵੈਸੇ ਤਾਂ ਮਿਊਜ਼ਿਕ ਹੈ ਨੀਗਾ ਪਰ ਸਿਰਫ ਯਮਲਾ ਜੀ ਕਰਕੇ ਉਹਨਾਂ ਨੂੰ ਟ੍ਰਿਬਿਊਟ ਆ ਕਿ ਅਸੀਂ ਉਹਨਾਂ ਦਾ ਬੜਾ ਪਿਆਰਾ ਕੱਲ ਪਰਸੋਂ ਵੀ ਨਵੀਂ ਨੇ ਲਾਇਆ ਸੀ ਇਹ ਬਹੁਤ ਹੀ ਪਿਆਰਾ ਤੁਸੀਂ ਇੱਕ ਟੈਲੀਵਿਜ਼ਨ ਪ੍ਰੋਗਰਾਮ ਤੇ ਉਹਨੂੰ ਗਾ ਰਹੇ ਸੀ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਸ਼ਾਇਦ ਜਾਂ ਕੋਈ ਹੋਰ ਕੋਈ ਵੀ ਟ੍ਰਿਬਿਊਟ ਤੁਸੀਂ ਯਮਲਾ ਜੀ
1: ਤੁਹਾਡਾ ਹੁਕਮ ਮੰਨ ਲੈਣਾ
0: ਮਿਹਰਬਾਨੀ
1: ਵੈਸੇ ਉਹ
0: ਹਾਂ ਮਿਊਜ਼ਿਕ ਤੋਂ ਬਿਨਾਂ ਔਖਾ ਹੋ ਜਾਂਦਾ
1: ਨਹੀਂ ਫਲਾਈਟਾਂ ਵੀ ਇੱਥੇ ਬੜੀਆਂ ਲੰਬੀਆਂ ਸ਼ਿਕਾਗੋ ਤੋਂ ਆਇਆ ਮੈਂ ਰਾਤੀ ਤੇ ਨੀਂਦ ਨੂੰਦ ਪੂਰੀ ਘੱਟ ਹੁੰਦੀ ਸਾਜਾਂ ਤੋਂ ਬਿਨਾਂ ਮੈਂ ਕੋਸ਼ਿਸ਼ ਕਰਦਾ ਤੁਹਾਡਾ ਹੁਕਮ
0: ਮਿਹਰਬਾਨੀ ਮਿਹਰਬਾਨੀ ਤੁਹਾਡੀ
1: ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ ਡੋਲ
0: ਜੰਗਲ
1: ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ ਡੋਲ

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਤੇ ਮੈਂ ਆਪਣੇ ਸਰੋਤਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਹੰਸ ਰਾਜ ਹੰਸ ਇੱਕ ਮੁਕੰਮਲ ਗਾਇਕ ਨੇ। ਜੇ ਤੁਸੀਂ ਫੋਕ ਦੀ ਗੱਲ ਕਰੋਗੇ ਤਾਂ ਮੈਂ ਇਹਨਾਂ ਦੀ ਜਦੋਂ ਸੁਣਿਆ ਨਾ ਕੁਲਦੀਪ ਮਾਣਕ ਦਾ ਜਦੋਂ ਇਹ ਗਾ ਰਹੇ ਸੀ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਮੇਰਾ ਖਿਆਲ ਸਾਰੇ ਕਾਲੇ ਕੂਲੇ ਉੱਥੇ ਮੁੱਕ ਜਾਂਦੇ ਜਾ ਕੇ ਜਿੱਥੇ ਜਾ ਕੇ ਇਹਨਾਂ ਨੇ ਗਾਇਆ। ਔਰ ਜੇ ਫਿਰ ਜਿਹਨਾਂ ਦਾ ਲੋਰ ਆ ਜਾਂਦੀ ਹੈ ਉਹ ਗੀਤ ਵਿੱਚੋਂ ਗੀਤ, ਉਹਨੂੰ ਕਹਿੰਦੇ ਆ ਪ੍ਰਮਾਣਕ ਗਾਇਕੀ।
1: ਵਾਹ ਵਾਹ,
0: ਪ੍ਰਮਾਣਕ ਗਾਇਕੀ ਦਾ ਗਾਇਕ ਹੈ
1: ਸਿਧਵਾਂ ਸਾਹਿਬ, ਵਿਦਵਾਨ ਆ,
0: ਪ੍ਰਮਾਣਕ ਗਾਇਕੀ ਦਾ ਤੁਸੀਂ ਨਮੂਨਾ ਤੁਹਾਡੇ ਸਾਹਮਣੇ ਕੱਲ ਸ਼ਾਮ ਨੂੰ 7:30 ਪੇਸ਼ ਹੋਊਗਾ ਲਿਵਿੰਗ ਆਰਟ ਸੈਂਟਰ 'ਚ, ਅਤੇ ਅਸੀਂ ਪੁਰਜ਼ੋਰ ਕਹਿੰਦੇ ਨੇ ਕਿ ਤੁਹਾਡੇ ਵਾਸਤੇ ਪ੍ਰਬੰਧ ਕੀਤੇ ਨੇ ਹਰਜੀਤ ਹੋਰਾਂ ਨੇ ਬਹੁਤ ਹੀ, ਕਿ ਤੁਹਾਨੂੰ ਪਤਾ ਹਰਜੀਤ ਨੇ ਜਿੰਨੇ ਵੀ ਸ਼ੋਅ ਕਰਵਾਏ ਆ ਉਹ ਸੋਲਡ ਆਊਟ ਨਾਲ ਦੀ ਨਾਲ, ਉਹਦੇ ਵਿੱਚ ਲਾਈਟ ਸਾਊਂਡ ਅਤੇ ਤੁਹਾਡੇ ਕਹਿੰਦੇ ਹੁੰਦੇ ਆ ਕਿ ਖੂਬਸੂਰਤੀ ਤੁਹਾਨੂੰ ਜ਼ਰੂਰ, ਤੁਹਾਡੀਆਂ ਅੱਖਾਂ ਉਹਨੂੰ ਇੰਜੋਏ ਕਰਨਗੀਆਂ, ਕੰਨ ਉਹਨੂੰ ਤੁਹਾਡੇ ਸੁਰੀਲੇ ਹੋ ਜਾਣਗੇ ਸੁਣ ਕੇ ਕੱਲ੍ਹ ਨੂੰ ਹੰਸਰਾਜ ਹੰਸ ਜੀ ਨੂੰ। ਅੱਛਾ, ਫਿਰ ਚਰਨਜੀਤ ਹੁਜਾ ਸਾਹਿਬ ਨਾਲ ਜਦੋਂ ਤੁਸੀਂ ਤੁਹਾਡਾ ਮੇਲ ਹੋ ਗਿਆ ਫਿਰ ਤਾਂ ਕਹਿੰਦੇ ਹੁੰਦੇ ਕਿ ਸੋਨੇ ਤੇ ਸੁਹਾਗਾ, ਤੇ ਫਿਰ ਤਾਂ ਇੱਕ ਤੋਂ ਇੱਕ ਚੜ੍ਹਦੀ ਕਲਾ, ਚਾਹੇ ਉਹ ਧਾਰਮਿਕ ਗੀਤ ਹੋਣ। ਤੇ ਪਹਿਲਾ ਗੀਤ ਚਰਨਜੀਤ ਹੁਜਾ ਹੋਰਾਂ ਦੇ ਨਾਲ ਐਲਬਮ ਆਈ ਤੁਹਾਡੀ ਜਾਂ ਕਿ ਗੀਤ ਆਇਆ?
1: ਇਹ ਜੀ ਐਲਪੀ ਰਿਕਾਰਡ ਸੀਗਾ,
0: ਐਲਪੀ ਆਇਆ
1: ਉਦੋਂ ਤਵੇ ਬਣਦੇ ਹੁੰਦੇ ਸੀ, ਤੇ ਉਸ ਰਿਕਾਰਡ ਦਾ ਨਾਮ ਵੀ ਇਹੀ ਰੱਖਿਆ ਗਿਆ, ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ।
0: ਨਹੀਂ, ਇਹ ਤੋਂ ਬਾਅਦ ਜਦੋਂ ਹੁਜਾ ਸਾਹਿਬ, ਇਹ ਵੀ ਹੁਜਾ ਸਾਹਿਬ ਨੇ ਕੀਤਾ ਸੰਗੀਤ?
1: ਇਹ ਹਾਂਜੀ ਪਹਿਲਾਂ ਸ਼ੁਰੂਆਤ ਜਿੱਥੋਂ ਹੋਈ ਮੇਰੀ,
0: ਪਰ ਜਿਹੜੇ ਬਹੁਤੇ ਕਮਰਸ਼ੀਅਲ ਜਿਹੜੇ ਜ਼ਿਆਦਾ ਇੱਕਦਮ ਲੋਕਾਂ ਦੇ ਸਿਰ ਚੜ੍ਹ ਕੇ ਬੋਲੇ ਉਹ ਗੀਤ,
1: ਉਹ ਗੀਤ ਫਿਰ ਬਾਅਦ ਚ ਰਿਕਾਰਡ, ਫਿਰ ਕੈਸਟਾਂ ਬਣਨੀਆਂ ਸ਼ੁਰੂ ਹੋਈਆਂ, ਸੀਡੀਆਂ ਆ ਗਈਆਂ, ਅੱਜ ਕੱਲ ਤਾਂ ਪਤਾ ਹੀ ਨਹੀਂ ਕਿੱਦਾਂ ਹੈ,
0: ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ।
1: ਹਾਂ, ਫਿਰ ਇੱਕ ਦੇਖ ਲਓ 30 ਸਾਲ ਹੋ ਗਿਆ ਹੁਣੇ, ਆ ਇਸ ਤੋਂ ਵੀ ਜ਼ਿਆਦਾ, ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ
0: ਸਭਨਾਂ ਨੂੰ ਇੱਕ ਮੌਕਾ।
1: ਮੈਂ ਕਿਹਾ ਜੀ ਗੋਰਿਆਂ ਦੇ ਵਿਆਹ 'ਚ ਮੈਂ ਦੇਖਿਆ ਲੱਗਾ, ਅਤੇ ਆਪਣੇ ਪੰਜਾਬੀ ਭਾਈ ਭੈਣਾਂ ਤਾਂ ਸੁਣਦੇ ਹੀ ਆ, ਹਰ ਵਿਆਹ 'ਤੇ DJ ਵਗੈਰਾ ਲਾਉਂਦੇ ਆ, ਉਹ ਮੈਂ ਐਸਾ ਕੋਈ ਵਿਆਹ ਨਹੀਂ ਦੇਖਿਆ ਜਿੱਥੇ ਗਾਣਾ ਨਾ ਲੱਗਿਆ, ਤੇ ਸ਼ੁਕਰ ਕੀਤਾ ਦਾਦੇ ਦਾ ਕਿ ਗਾਣੇ ਦੀ ਕਿੰਨੀ ਲੰਬੀ ਉਮਰ ਹੈ। ਫਿਰ ਮੈਂ ਜਦੋਂ ਬੰਬੇ ਚਲੇ ਗਿਆ ਫਿਰ ਇੰਟਰਨੈਸ਼ਨਲੀ ਨਾਮ ਹੋ ਗਿਆ,
0: ਬਿਲਕੁਲ ਬਿਲਕੁਲ,
1: ਚਰਨਜੀਤ ਹੁਣ ਨਾ ਇਲਾਕਾਈ ਨਾਮ ਹੋਇਆ,
0: ਬਿਲਕੁਲ
1: ਇੰਟਰਨੈਸ਼ਨਲੀ ਨਾਮ ਹੋਇਆ ਜਦੋਂ ਨੁਸਰਤ ਫਤਿਹ ਅਲੀ ਖਾਨ ਨੇ
0: ਪਹਿਲੀ ਵਾਰ
1: ਸੱਚੇ ਧਾਗੇ ਜਗਾਇਆ ਇਸ਼ਕ ਦੀ ਗਲੀ ਵਿੱਚ ਕੋਈ ਕੇ, ਫਿਰ ਦਿਲ ਚੋਰੀ ਜਦੋਂ ਹੋ ਗਿਆ, ਫਿਰ ਦਿਲ ਟੋਟੇ ਟੋਟੇ ਹੋ ਗਿਆ, ਫਿਰ ਸਿੱਲੀ ਸਿੱਲੀ ਵਾਹ ਚੱਲੀ, ਫਿਰ AR ਰਹਿਮਾਨ ਲੈ ਗਿਆ, ਲਕਸ਼ਮੀ ਕਾਂਤ ਪਿਆਰੇ ਲਾਲ ਲੈ ਗਿਆ, ਫਿਰ ਕਮਾਲ ਹੀ ਹੋ ਗਏ ਜੀ, ਫਿਰ 3 ਅੰਗਰੇਜ਼ੀ ਫਿਲਮਾਂ ਚ ਵੀ ਗਾਤਾ ਆਪਾਂ, ਅਮੈਰੀਕਨ,
0: ਬਿਲਕੁਲ ਬੈਂਡਿਟ ਲਾਈਕ ਬੈਕਮ, ਕੁਛ ਹੋਰ ਹਾਲੀਵੁੱਡ ਦੀਆਂ ਫਿਲਮਾਂ,
1: ਦੂਸਰੀ ਸੀਗੀ ਮੌਨਸੂਨ ਵੈਡਿੰਗ, ਤੀਸਰੀ ਔਰ ਲੇਟੈਸਟ ਸੀ ਕਿ ਵਾਇਸ ਰਾਇਜ ਹਾਊਸ, ਇਹ ਬਿਲਕੁਲ ਅਮੈਰੀਕਨ ਫਿਲਮ।
0: ਮੇਰਾ ਖਿਆਲ ਕਿ ਨਵੀਂ ਪੰਜਾਬ ਦੇ ਕੇਵਲ ਅਤੇ ਕੇਵਲ ਵਾਹਦ ਗਾਇਕ ਨੇ।
2: ਪੰਜਾਬੀ ਲਹਿਰਾਂ
3: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
6: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਅਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਅਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8, 905-204-1313, 905-204-1313.
7: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
1: ਗੀਤ ਸੰਗੀਤ ਦੇਸ਼ ਦੁਨੀਆਂ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
0: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
2: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
1: ਸਾਂਝਾ ਵਿਰਸਾ ਦੀ ਟੀਮ ਨੂੰ 647-8935-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕਵਾਲਟੀ ਲੌਜਿਸਟਿਕਿੰਗ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929 ਕਵਾਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
2: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
1: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
2: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172, ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
3: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
4: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
3: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
4: 647-706-6640
5: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ
6: ਮੈਂ। ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
7: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
8: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
6: ਕਾਲ ਕਰੋ JN ਗੈਰੀ ਨੂੰ
8: 9054595533
6: 9054595533
8: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: 7997877 थैंक यू जी।
1: ਉਹ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ, ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
2: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
1: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
3: ਭਾਜੀ, ਅੱਜ ਘਰੇ ਤੰਦੂਰੀ ਬਣਾਓ,
4: ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
5: ਹਾਏ ਗਾਇਜ਼, ਐਂਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
6: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9054561111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
7: ਲੇਡੀਜ਼ ਐਂਡ ਜੈਂਟਲਮੈਨ, ਯੂ ਆਰ ਨਾਟ ਰੈਡੀ ਫੋਰ ਦਿਸ,
8: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
9: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
8: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ,
9: ਕਾਲ 6476068110
8: ਔਰ ਵਿਜ਼ਿਟ sharmamortgages.com।
10: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए। सर्विंग सिंस 1992, फाइनेंसिंग ऑप्शन अवेलेबल, 2 लोकेशंस टू सर्व यू, 2575 स्टील्स एवेन्यू ईस्ट, ब्रैम्पटन, 9057900560, 6 Marconi Court, Bolton, 9059519394। Stephen Furniture की धमाकेदार फेस्टिवल सीजन से।
11: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
12: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸਐਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
13: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸਐਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
12: 647-835-5294-647-835-5294। ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ। ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 4169301254

ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542947 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਸਿਰ ਚੜ੍ਹ ਕੇ ਬੋਲਦੀ ਜਦ ਮਾਇਆ ਬੰਦੇ ਦੇ, ਕਹਿੰਦਾ ਸਿਰ ਚੜ੍ਹ ਕੇ ਬੋਲਦੀ ਜਦ ਮਾਇਆ ਬੰਦੇ ਦੇ, ਬਦਲ ਜਾਂਦੇ ਨੇ ਸਾਰੇ ਤੌਰ ਤਰੀਕੇ ਧੰਦੇ ਦੇ, ਕੱਲਾ ਹੀ ਜਦ ਭੱਜਦਾ ਸੂਰਜ ਨੂੰ ਛੋਹਣ ਲਈ, ਰੱਬ ਨੂੰ ਵੀ ਸਮਝਦਾ ਨਹੀਂ ਕਾਬਲ ਹੁੰਦੇ ਦੇ, ਨਵੀਂ ਨਵੀਂ ਦੌਲਤ ਜਿਹਦੇ ਹਿੱਸੇ ਆਉਂਦੀ ਹੈ ਧਰਤੀ ਨਾਪ ਕੇ ਤੁਰਦਾ ਉਹ ਦੌਰ 'ਚ ਮੰਦੇ ਦੇ, ਪਿਓ ਦਾਦੇ ਦੀ ਪੱਗ ਨੂੰ ਦਾਗ ਲਵਾਉਂਦਾ ਹੈ, ਪਿਓ ਦਾਦੇ ਦੀ ਪੱਗ ਨੂੰ ਦਾਗ ਲਵਾਉਂਦਾ ਹੈ ਉਹ ਚੁੰਗਲ 'ਚ ਫਸ ਕੇ ਬੰਦੇ ਗੰਦੇ ਦੇ, ਕਹਿੰਦਾ ਵੱਧ ਟੇਕਦੇ ਮੱਥੇ ਜਿਹੜੇ ਤੀਰਥ ਸਥਾਨਾਂ 'ਤੇ, ਵੱਧ ਟੇਕਦੇ ਮੱਥੇ ਜਿਹੜਾ ਤੀਰਥ ਸਥਾਨਾਂ 'ਤੇ, ਅੰਦਰ ਵੜ ਕੇ ਕਰਦੇ ਘਪਲੇ ਉਹੀ ਚੰਦੇ ਦੇ, ਪਤਾ ਹੁੰਦਾ ਜੇ ਉਹਨਾਂ ਨੂੰ ਅੱਜ ਦੇ ਹਾਲਾਤਾਂ ਦਾ, ਭਗਤ ਸਿੰਘ ਹੋਰੀ ਚੁੰਮਦੇ ਕਿਉਂ ਰੱਸੇ ਫੰਦੇ ਦੇ, ਜੋ ਰੂਹ ਤੋਂ ਕੰਮ ਨਾ ਆਵੇ ਮਦਹੋਸ਼ ਕਿਸੇ ਦੇ, ਉਹ ਪਿੰਗੀ ਲੱਕੜ ਹੁੰਦੀ ਕਾਬਲ ਰੰਦੇ ਦੇ। ਕਿਆ ਬਾਤ ਆ, ਧਿਆਨ ਨਾਲ ਸੁਣਿਓ। ਕਹਿੰਦਾ ਅਮਰੀਕਾ ਤੋਂ ਨਾ ਲੋਟ ਇਰਾਨ ਆਮਦਾ, ਅਮਰੀਕਾ ਤੋਂ ਨਾ ਲੋਟ ਇਰਾਨ ਆਮਦਾ, ਨਾ ਲੋਟ ਕਾਰਨੀ ਤੋਂ ਸਰਪੰਚ, ਨਾ ਟਿਫ ਮੁਕੱਲਮ ਜਿਹੜੇ ਗਵਰਨਰ ਨੇ, ਨਾ ਟਿਫ ਮੁਕੱਲਮ ਤੋਂ ਮਹਿੰਗਾਈ, ਮਹਿੰਗਾ ਹੋ ਗਿਆ ਲੰਚ, ਪੀਤੇ ਹੋਏ ਡਰਾਈਵਰ ਕੋਲੋਂ ਬੱਸ ਲੋਟ ਨਾ ਆਵੇ, ਖੇੜੀ ਵਾਲੇ ਬਾਬੇ ਤੋਂ ਸੱਸ ਲੋਟ ਨਾ ਆਵੇ। ਕਹਿੰਦਾ ਲੋਟ ਨਾ ਆਉਂਦਾ ਵਿਗੜੇ ਰਿਸ਼ਤੇ, ਲੋਟ ਨਾ ਆਉਂਦੇ ਵਿਗੜੇ ਰਿਸ਼ਤੇ, ਜੇ ਨਾ ਸਿਹਤ ਲੋਟ ਕਿੱਥੋਂ ਪਚਦੇ ਪਿਛਦੇ ਪਿਛਤੇ, ਜੇ ਨਾ ਜ਼ਖਮ ਲੋਟ ਸਦਾ ਰਹਿੰਦੇ ਰਿਸ਼ਦੇ, ਜੇ ਨਾ ਜ਼ਖਮ ਲੋਟ ਸਦਾ ਰਹਿੰਦੇ ਰਿਸ਼ਦੇ, ਭਾਸ਼ਾ ਲੋਟ ਨਾ ਲੀਡਰ ਦੀ ਉਹਨੂੰ ਕੋਈ ਵੋਟ ਨਾ ਪਾਵੇ, ਖੇੜੀ ਵਾਲੇ ਬਾਬੇ ਤੋਂ ਸੱਸ ਲੋਟ ਨਾ ਆਵੇ। ਆਹ ਕਹਿੰਦਾ ਨਾ ਲੋਟ ਅਮਲੀ ਜੇ ਹੋਵੇ ਨਾ ਸਰੀਰ ਬੰਨਿਆ, ਨਾ ਲੋਟ ਅਮਲੀ ਜੇ ਹੋਵੇ ਨਾ ਸਰੀਰ ਬੰਨਿਆ, ਜਾਗੋ ਆਵੇ ਲੋਟ ਨਾ ਜੇ ਛੱਜ ਬੰਨਿਆ, ਠੱਗ ਚੋਰ ਬੇਈਮਾਨਾਂ ਨੂੰ ਰਵੀ ਸੱਚ ਲੋਟ ਨਾ ਆਵੇ, ਖੇੜੀ ਵਾਲੇ ਬਾਬੇ ਕੋਲੋਂ ਸੱਸ ਲੋਟ ਨਾ ਆਵੇ, ਖੇੜੀ ਵਾਲੇ ਬਾਬੇ ਕੋਲੋਂ ਸੱਸ ਲੋਟ ਨਾ ਆਵੇ। ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਸ਼ੁੱਕਰਵਾਰ, ਸ਼ੁਕਰ ਆ ਸ਼ੁੱਕਰਵਾਰ ਆਇਆ, ਅੱਜ ਦਿਨ ਫਰਾਈਡੇ ਦਾ 18 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 13 ਟੈਂਪਰੇਚਰ ਹੈ ਮਿਸਾਗਾ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ, ਅਤੇ ਫੀਲ ਲਾਈਕ 10 ਕਰਦੇ ਹਾਂ, ਥੋੜ੍ਹੀ ਥੋੜ੍ਹੀ ਠੰਡ ਆ, ਹਵਾ ਚੱਲਦੀ ਆ ਬਚ ਬਚਾ ਕੇ, ਜਿਹੜਾ ਜਿਹਨਾਂ ਸਵੇਰੇ ਜੇ ਜਾਣਾ ਤੁਰਨਾ ਨਾ ਉਹ ਮਾੜੀ ਜਿਹੀ ਕੋਟੀ ਕਾਟੀ ਜੀ ਲੈ ਲਓ ਆਪਣੀ, ਹੋਡੀ ਸਾਡੀ ਜੀ ਕੋਈ, ਬਾਅਦ ਦੇ ਵਿੱਚ ਗਰਮੀ ਹੋ ਜਾਂਦੀ ਆ, ਕਿਉਂਕਿ ਦੁਪਹਿਰ ਨੂੰ 20 ਟੈਂਪਰੇਚਰ, ਸ਼ਾਮ ਨੂੰ 21, ਰਾਤ ਨੂੰ 15, 7:01 'ਤੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 7:23 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ 905-673-3337, 905-673-3337 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਕੋਈ ਵੀ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ ਤੁਸੀਂ, ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਅਤੇ ਜੇ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਉਹ ਵੀ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਲਿਓ, 905-673-3337। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, 416-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ ਜਾਂ ਵੱਖ ਵੱਖ ਐਪਾਂ ਡਾਊਨਲੋਡ ਕਰ ਲਓ, ਉਹਨਾਂ 'ਤੇ ਤੁਸੀਂ 7 ਦਿਨ 530 ਦੇ ਜਿੰਨੇ ਪ੍ਰੋਗਰਾਮ ਚੱਲਦੇ ਹੋ ਪ੍ਰੋਗਰਾਮਾਂ ਦੇ ਨਾਲ ਤੁਸੀਂ ਆਨੰਦ ਮਾਣ ਸਕਦੇ ਹੋ। ਅਤੇ ਜੇ ਮੈਸੇਜ ਪਾਉਣਾ 647-835-5494 ਵਟਸਐਪ ਵੀ 'ਤੇ ਹੋ ਜਾਣਾ, 647-835-5494। ਕਿਸੇ ਪ੍ਰਕਾਰ ਦਾ ਤੁਹਾਡੀ ਕੁਐਸਚਨ ਆ, ਕੋਈ ਗੱਲਬਾਤ ਆ, ਤੁਸੀਂ ਹਾਏ ਬਾਏ ਲਿਖਣੀ ਆ, ਵੈਸੀ ਕੋਈ ਕੁਐਸਚਨ ਤੁਸੀਂ ਨਹੀਂ ਪੁੱਛਣਾ ਮੈਨੂੰ, ਦੱਸ ਦਿਓ ਮੈਂ ਪੁੱਛ ਲੈਂਦਾ, ਪਰ ਤੁਸੀਂ ਕਾਲ ਕਰੋਗੇ ਤਾਂ ਮੈਨੂੰ ਵੀ ਵਧੀਆ ਲੱਗੂਗਾ, ਮੇਰੀ ਖੁਸ਼ੀ ਤੁਹਾਡੀ ਖੁਸ਼ੀ, ਤੁਹਾਡੀ ਖੁਸ਼ੀ ਮੇਰੀ ਖੁਸ਼ੀ, ਤੁਹਾਡੇ ਇਲਾਕੇ ਦੀ ਖੁਸ਼ੀ, ਹੈ ਨਾ, ਐਂ ਕਹਿੰਦੇ ਹੁੰਦੇ ਸੀ, ਕੀ ਕਹਿੰਦੇ ਹੁੰਦੇ ਸੀ, ਭਲਾ ਫਲਾਨੇ ਨੂੰ ਵੋਟ ਪਾਓਗੇ, ਇਹਨਾਂ ਦੀ ਜਿੱਤ, ਤੁਹਾਡੀ ਜਿੱਤ, ਇਲਾਕੇ ਦੀ ਜਿੱਤ, ਤੁਹਾਡੇ ਪਰਿਵਾਰ ਦੀ ਜਿੱਤ, ਤੁਹਾਡੇ ਬੱਚਿਆਂ ਦੀ ਜਿੱਤ, ਕਾਮਯਾਬੀ, ਸੱਚ ਤੁਹਾਡੀ ਕਾਮਯਾਬੀ, ਇਹਨਾਂ ਦੀ ਕਾਮਯਾਬੀ, ਤੁਹਾਡੀ ਆਪਣੀ ਕਾਮਯਾਬੀ, ਤੁਹਾਡੇ ਇਲਾਕੇ ਦੀ ਕਾਮਯਾਬੀ, ਅਤੇ ਵੋਟ ਪਾਓ, ਫਿਰ ਵੋਟ ਪਾਓ ਬਸ। ਅੱਜ ਕੈਂਡੀਡੇਟ ਆਉਣੇ ਆਪਣੇ ਨਾ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਅਤੇ ਤੁਸੀਂ ਕੋਈ, ਤੁਹਾਡੇ ਕੈਂਡੀਡੇਟ ਕੋਈ ਨਜ਼ਦੀਕ ਹੈਗਾ,
ਕੋਈ ਪ੍ਰਮੋਸ਼ਨ ਕਰਾਉਣਾ ਚਾਹੁੰਦਾ ਲੱਗਦਾ ਵੀ ਹਾਂ ਤੁਹਾਨੂੰ ਆਪਣਾ ਇੱਥੇ ਸੰਦੇਸ਼ਾ ਉਹਨਾਂ ਦਾ ਵਧੀਆ ਤਰੀਕੇ ਨਾਲ ਲੱਗ ਸਕਦਾ, ਅਤੇ ਫਿਰ ਆਪਾਂ ਵੀ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਅਤੇ ਕਾਫੀ ਸਾਰੇ ਜਿਹੜੇ ਕੀ ਕਹਿੰਦੇ ਹੁੰਦੇ ਆ ਦਫ਼ਤਰ ਖੋਲ੍ਹਣੇ ਆ, ਕੰਪੇਨ ਆਫਿਸ ਖੋਲ੍ਹਣੇ ਆ ਹੁਣ ਕਿਸੇ ਦੇ ਸੈਚਰਡੇ ਨੂੰ, ਕਿਸੇ ਨੂੰ ਸੰਡੇ ਨੂੰ ਆ ਖਾਸ ਕਰਕੇ, ਅਤੇ ਸੰਡੇ ਦੇ ਦੋ ਸੰਦੇਸ਼ ਮੈਨੂੰ ਵੀ ਆਏ ਹੋਏ, ਆਪਾਂ ਅੱਗੇ ਚੱਲ ਕੇ ਗੱਲਬਾਤ ਕਰਦੇ ਉਹਨਾਂ ਦੀ ਵੀ, ਅਤੇ ਅੱਜ ਫਿਰ ਅੱਜ ਕਾਫੀ ਗੱਲਾਂ ਬਾਤਾਂ ਨੇ, ਅੱਜ ਬਿਜ਼ੀ ਬਿਜ਼ੀ ਰੱਖਣਾ ਆਪਾਂ ਪ੍ਰੋਗਰਾਮ ਸਾਰਾ, ਠੀਕ ਆ ਆਪਾਂ ਹੀ ਹਾਂ। ਅੱਜ ਪਹਿਲੇ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਅਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਿੰਨੇ ਕੁ ਸਾਲ ਹੋ ਗਏ ਵਿਆਹ ਹੋਏ ਨੂੰ ਕੋਈ ਦੱਸ ਸਕਦਾ? ਕਦ ਵਿਆਹ ਹੋਇਆ ਸੀ ਮਾਤਾ ਜੀ ਦਾ ਅਤੇ ਬਾਬਾ ਜੀ ਦਾ? ਕਿਸੇ ਨੂੰ ਪਤਾ ਹੋਵੇ? ਪੜ੍ਹਦੇ ਤਾਂ ਬਹੁਤ ਰਹੇ ਹਾਂ, ਗੂਗਲ ਕੇ ਗੱਲਾਂ ਕਰਿਓ, ਇੱਦਾਂ ਹੀ ਦੱਸਿਓ ਬਸ ਵੀ ਜਿਹਨੂੰ ਪਤਾ ਹੀ ਹੋਵੇ। 905-673-33-37। ਆ ਜਾਓ ਫਿਰ, ਆ ਜਾਓ ਫਿਰ, ਆ ਜਾਓ।

0: ਕਿਆ ਬਾਤ ਆ, ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪ੍ਰੋਗਰਾਮ ਦੀਆਂ ਸੰਗਤਾਂ ਸਭ ਸੰਗਤਾਂ ਨੂੰ ਬਹੁਤ ਬਹੁਤ ਬਹੁਤ ਬਹੁਤ ਵਧਾਈਆਂ ਗਏ। ਡਾਕਟਰ ਸਾਹਿਬ ਨੰਗਾ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਾਡੇ ਸ਼ਹਿਰ ਨੂੰ ਯਾਦ ਕਰ ਰਹੇ ਤੁਸੀਂ?
0: ਆ ਚੱਕ, ਸੱਚੀ ਗੱਲ ਆ, ਹਨਾ, ਬੰਦੇ ਦੇ ਦਿਮਾਗ 'ਚ ਇੱਕਦਮ ਕੈਚ ਹੋ ਜਾਂਦਾ ਵੀ ਕਿੱਥੇ ਜਾਣਾ ਕਿੱਥੇ, ਹੈ ਨਾ। ਮੈਂ ਵੀ ਇੱਕ ਵਾਰ ਗਿਆ ਸੀਗਾ, ਬਾਹਲਾ ਤਾਂ ਨਹੀਂ ਮੈਂ ਗਿਆ, ਇੱਕ ਵਾਰ ਗਿਆ ਸੀ ਤੇ ਵਧੀਆ ਲੱਗਿਆ ਉੱਥੇ ਮੈਨੂੰ, ਬਹੁਤ
1: ਹੈਗੀ ਨੇ ਜੀ ਮਹਾਰਾਜ ਜੀ ਨਾ ਜਿਹੜੀ ਬਚਾ ਕੇ ਰੱਖੀ ਹੈ।
0: ਹਾਂਜੀ ਹਾਂਜੀ ਹਾਂਜੀ ਹਾਂਜੀ,
1: ਮਾਤਾ ਸੁਲੱਖਣੀ ਦਾ ਘਰ ਵੀ ਹੈਗਾ, ਕੋਈ ਵੀ ਹੈਗੀ ਉੱਥੇ
0: ਜੀ? ਜੀ ਭਾਜੀ,
1: ਮੈਂ ਤੁਹਾਨੂੰ ਜਾਦਾਂ ਦੱਸ ਦਈਏ ਉੱਥੋਂ ਦੀਆਂ।
0: ਹਾਂ, ਹੁਕਮ ਹੁਕਮ ਹੁਕਮ, ਆਉਣ ਦਿਓ
1: ਭੈਣ ਭਰਾਵਾਂ ਨੂੰ।
0: ਹਾਂਜੀ,
1: ਤੇ ਸਾਡੀ ਤਾਂ ਇੱਕੋ ਹੀ ਅਰਜ਼ ਆ, ਜਿੰਨੀ ਮਰਜ਼ੀ ਕਿਸੇ ਦੇ ਦਰਦ ਹੁੰਦੀ ਹੈ ਜੀ, ਸਾਰੇ ਪਾਸੇ ਥੱਕ ਹਾਰ ਗਿਆ ਤੇ ਆ ਜਾਓ, ਮੋਸਟਲੀ ਪਹਿਲੀ ਵਾਰ ਚ ਹੀ, ਨਹੀਂ ਤੇ ਵੱਧ ਤੋਂ ਵੱਧ ਬਹੁਤ ਵਰਸ ਕੇਸ ਹੈ ਤੇ ਇੱਕ ਦੁਬਾਰਾ ਹੋਰ ਹੋ ਜੂ।
0: ਬਿਲਕੁਲ,
1: ਤੁਸੀਂ ਕਹਿੰਦੇ ਹੁੰਦੇ ਜੀ ਨੈਕ ਪੇਨ ਆ, ਫਸਟ ਕਲਾਸ ਕਰਕੇ ਭੇਜਾਂਗੇ, ਨੰਬਨੈਸ ਹੈ ਕਿਤੇ ਕੋਈ ਸਿਹਤਕਾ ਦੀ ਪ੍ਰੋਬਲਮ ਨਹੀਂ ਜਾ ਰਹੀ, ਬਿਲਕੁਲ ਠੀਕ ਕਰਕੇ ਦੇਵਾਂਗੇ ਜੀ।
0: ਬਿਲਕੁਲ ਬਿਲਕੁਲ ਬਿਲਕੁਲ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਵੀ ਦਰਦ ਆ। ਡਾਕਟਰ ਸਾਹਿਬ, ਜੇ ਰੀੜ੍ਹ ਦੀ ਹੱਡੀ ਦੇ ਵਿੱਚ ਪ੍ਰੋਬਲਮ ਆਉਂਦੀ ਹੋਵੇ ਬੰਦੇ ਦੇ, ਇੱਧਰ ਨੂੰ ਥੱਲੇ ਨੂੰ ਜਿਵੇਂ ਕੀ ਕਹਿੰਦੇ ਹੁੰਦੇ ਆਪਾਂ, ਲੱਕ ਦੇ ਕੋਲ ਬਹੁਤ ਕਾਫੀ ਹੁੰਦੇ ਆ ਨਾ ਮਣਕੇ, ਕਹਿੰਦੇ ਇੱਕ ਦੋ
1: ਉਹ ਸਾਰਾ ਕੁਝ ਠੀਕ ਹੁੰਦਾ ਜੀ।
0: ਅੱਛਾ, ਮਣਕੇ ਉੱਪਰੋਂ ਗਿਣੇ ਜਾਂਦੇ ਆ ਗਰਦਨ ਵੱਲੋਂ ਜਾਂ ਥੱਲੇ ਲੱਕ ਵੱਲੋਂ ਗਿਣੇ ਜਾਂਦੇ ਨੇ?
1: ਇਹ ਜੀ ਬ੍ਰੇਨ 'ਚੋਂ ਆਉਣਾ ਨਾ ਸਿਗਨਲ ਤੇ।
0: ਅੱਛਾ, ਉੱਪਰੋਂ ਥੱਲੇ ਨੂੰ ਆਉਂਦੇ ਆ? ਉੱਪਰੋਂ
1: ਥੱਲੇ ਨੂੰ ਆਉਂਦਾ।
0: ਕਿੰਨੇ ਹੁੰਦੇ ਟੋਟਲ?
1: ਟੋਟਲ ਜੀ ਵੱਖ ਵੱਖ ਆ, 7 ਸਰਵਾਈਕਲ ਦੇ ਆ, 12 ਥ੍ਰੈਸ਼ਿਕ ਦੇ ਆ, 5 ਲੰਬਰ ਦੇ ਆ, 5 ਥੱਲੇ ਹੋਰ ਆ ਜੀ।
0: ਕਹਿੰਦੇ ਜਿਹਦੀ ਰੀੜ੍ਹ ਦੀ ਹੱਡੀ ਮਜ਼ਬੂਤ ਹੋਵੇ ਬੰਦਾ ਕਾਮਯਾਬ, ਕੀ ਕਹਿੰਦੇ ਹੁੰਦੇ, ਪੂਰਾ ਸਿਹਤ ਦਾ ਹੁੰਦਾ ਨਾ?
1: ਰੀੜ੍ਹ ਦੀ ਹੱਡੀ ਸਾਰੀ ਕਾਮਯਾਬ ਹੋਣੀ ਚਾਹੀਦੀ ਹੈ, ਜੇ ਕੋਈ ਇੱਕ ਚੀਜ਼ ਦੇ ਵਿੱਚ ਮਾੜੀ ਹੋ ਜਾਵੇ ਤੇ ਉਹ ਖਰਾਬ ਹੋ ਜਾਂਦਾ, ਡਿਸਕ ਹਰਨੀਏਟ ਹੋ ਜਾਂਦੀ ਹੈ ਨਾ। ਜੇ ਤੁਹਾਡੇ ਸਾਰੇ ਬੋਡੀ ਦੇ ਜਿਹੜੇ ਮੋਢੇ ਆ, ਜੇ ਮੋਢੇ ਖਰਾਬ ਹੋ ਗਏ ਤਾਂ ਡਿਸਕ ਨੇ ਸਲਿਪ ਕਰ ਜਾਣਾ, ਸ਼ੋਲਡਰ ਚ ਪੇਨ ਸ਼ੋਲਡਰ ਦੇ ਕੈਪਸੂਲ ਚ ਹੀ ਆਉਣੀ ਆ।
0: ਸੱਚੀ ਗੱਲ,
1: ਜੇ ਤੁਸੀਂ ਕੈਪਸੂਲ ਨੂੰ ਸਮਝ ਲਓ ਰਿਲੀਜ਼ ਕਰਨਾ ਜਾਣਗੇ, ਤੁਸੀਂ ਮਾਸਟਰ ਬਣ ਜਾਂਦੇ ਇਸ ਚੀਜ਼ ਦੇ।
0: ਅੱਛਾ, ਜਿਹੜੀ ਗਰਦਨ ਦੇ ਵਿੱਚ ਦਰਦ ਹੁੰਦਾ ਆਪਣੇ ਸਿਰ ਤੋਂ ਤੇ ਮੋਢਿਆਂ ਤੋਂ ਉੱਪਰ ਵਿਚਾਲੇ ਜੇ ਗੱਭੇ ਜੇ, ਮਤਲਬ ਇਹ ਟੈਨਸ਼ਨ ਨਾਲ ਵੀ ਹੋ ਜਾਂਦਾ, ਸਟ੍ਰੈਸ ਨਾਲ ਵੀ ਹੋ ਜਾਂਦਾ ਕਿ ਜਾਂ ਕੋਈ ਮਸਲ ਮੁਸਲੇ ਖਿੱਚਣਦੇ?
1: ਸਟ੍ਰੈਸ ਨਾਲ ਸ਼ੋਲਡਰ ਦਾ ਕੈਪਸੂਲ ਟਾਈਟ ਹੋ ਜਾਂਦਾ ਜੀ, ਮੋਢੇ ਟਾਈਟ ਹੋ ਜਾਂਦੇ
0: ਆ, ਸਟ੍ਰੈਸ ਨਾਲ
1: ਸਟ੍ਰੈਸ ਦੇ ਬਹਾਨਾ ਬਣ ਜਾਂਦਾ ਨਾ। ਅਸਲ 'ਚ ਚੀਜ਼ਾਂ ਮਕੈਨੀਕਲ ਹੁੰਦੀਆਂ, ਜਦੋਂ ਕੋਈ ਚੀਜ਼ ਟਾਈਟ ਹੋਣੀ ਹੈ, ਟ੍ਰਿਗਰ ਪੁਆਇੰਟ ਆਉਣੇ ਆ, ਫਿਰ ਹੀ ਚੀਜ਼ਾਂ ਬੋਦਰ ਕਰਨੀਆਂ, ਉਹਨੇ ਪੂਰਾ ਜੁਆਇੰਟ ਸਟਿਫ ਕਰ ਦੇਣਾ।
0: ਪਰ ਸਟ੍ਰੈਸ ਤਾਂ ਅੱਜ ਕੱਲ੍ਹ ਹਰੇਕ ਬੰਦੇ ਨੂੰ, ਕੋਈ ਬੱਚੇ ਹੀ ਕੋਈ ਹੋਣਾ, ਚਾਹੇ ਉਹ ਬੱਚੇ ਹੋਣ ਛੋਟੇ।
1: ਸਟ੍ਰੈਸ ਤੇ ਦੇਖੋ ਜੀ, ਲੋਕਾਂ ਨੇ ਟੈਨਸ਼ਨ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ,
0: ਹਰ ਚੀਜ਼ ਦੀ, ਹਰ ਚੀਜ਼ ਦੀ ਬਿਲਕੁਲ।
1: ਹਾਂ, ਲੋਕੀ ਵਿਚਾਰੇ ਆਉਂਦੇ ਆ, ਚੰਗੇ ਚੰਗੇ ਭੈਣ ਭਰਾ ਆ, ਵਿਚਾਰੇ ਇੱਕ ਦੋ ਟ੍ਰੀਟਮੈਂਟ ਤੋਂ ਬਾਅਦ ਥੱਲੇ ਲੈਣ ਡੈ ਪੈਂਦੇ, ਸਾਰੇ ਅਸੀਂ ਵੀ ਉਹਨਾਂ 'ਚੋਂ ਹੀ ਆਉਂਦੇ ਹਾਂ।
0: ਮੈਂ ਨਾ, ਮੇਰੀ ਮੰਮੀ ਨੂੰ ਬਹੁਤ ਸ਼ੂਗਰ ਸੀਗੀ, ਜ਼ਿਆਦਾ ਸੀਗੀ, ਜਿਵੇਂ ਹਾਈ ਲੈਵਲ ਪੂਰੀ ਹੈ ਨਾ। ਮੈਂ ਉਹ ਕਹਿੰਦੇ, ਡਾਕਟਰ ਕਹਿੰਦੇ ਸੀ ਵੀ ਟੈਨਸ਼ਨ ਨਾ ਲਿਆ ਕਰ। ਮੈਂ ਮੰਮੀ ਨੂੰ ਕਹਿਣਾ, ਮੰਮੀ ਤੂੰ ਟੈਨਸ਼ਨ, ਉਹ ਕਹਿੰਦੇ ਟੈਨਸ਼ਨ ਮੈਂ ਗੱਲ ਲੈਂਦੀ, ਮੈਂ ਤਾਂ ਭਾਂਡੇ ਮਾਂਜਣ ਦਾ ਪਤਾ ਫਿਕਰ ਹੋ ਜਾਂਦਾ, ਰੋਟੀ ਪਕਾਉਣ ਦਾ ਫਿਕਰ ਲੱਗ ਜਾਂਦਾ, ਆਹ ਫਲਾਨੇ ਕੰਮ ਦਾ ਫਿਕਰ ਲੱਗ ਜਾਂਦਾ, ਵੀ ਮੈਂ ਟੈਨਸ਼ਨ ਥੋੜ੍ਹੀ ਲੈਂਦੀ, ਆਪ ਹੀ ਆ।

0: ਆਪਣੇ ਆਪ ਤੁਰਾਉਂਦੀਆਂ ਜੀ, ਨਾਲੇ ਇੱਥੇ ਖਾਸ ਕਰਕੇ ਨਾ ਤੁਹਾਡਾ ਸਾਰਾ ਚੀਜ਼ਾਂ ਮੁੱਲ ਦੀਆਂ ਔਰ ਅੱਜ ਕੱਲ ਹਰ ਚੀਜ਼ ਬੜੀ ਮਹਿੰਗੀ ਹੋ ਗਈ ਹੈ। ਈਵਨ ਪ੍ਰੋਪਰ ਬੰਦਾ ਟ੍ਰੀਟਮੈਂਟ ਕਰਾ ਹੀ ਨੀ ਸਕਦਾ। ਮੇਰੇ ਕੋਲ ਕੱਲ ਕੋਈ ਪੇਸ਼ੈਂਟ ਆਇਆ ਸੀਗਾ, ਪਹਿਲਾ ਹੀ ਪੇਸ਼ੈਂਟ, ਉਹਦੇ ਪੰਜ ਕਹਿੰਦੇ ਮੇਰੇ ਘਰ ਦੇ 5,000 ਰੁਪਇਆ। ਹੁਣ ਤੁਸੀਂ ਵੇਖੋ ਉਹ ਪੇਸ਼ੈਂਟ ਓਦਾਂ ਠੀਕ ਨੀ ਹੋ ਰਿਹਾ।
1: ਬਿਲਕੁਲ ਬਿਲਕੁਲ
0: ਬਿਲਕੁਲ। ਕੱਲ ਤੁਹਾਡੇ ਕੋਲ ਨੰਬਰ ਲੈ ਕੇ ਆਏ, ਠੀਕ ਹੋ ਗਏ?
1: ਹਾਂਜੀ, ਮੈਂ ਤਾਂ ਲਿਆ ਸੀ ਕੱਲ ਪਰਸੋਂ ਨੰਬਰ ਕਿਸੇ ਨੇ ਭਾਜੀ, ਢਿੱਲੋਂ ਸਾਹਿਬ ਸ਼ਾਇਦ ਮੈਂ ਗੱਲ ਕਰਦਾ ਸੀ ਕੱਲ ਉਹਨਾਂ ਦੀ।
0: ਨਾ ਨੀ ਲਈ ਤਾਂ
1: ਕਿਹੜੀ
0: ਕੋਈ ਪੇਨ ਨੀ ਕਰਦੇ, ਬਿਲਕੁਲ ਸੇਫ ਔਰ 10-15 ਮਿੰਟ ਚ ਬੰਦਾ ਫਸਟ ਕਲਾਸ ਹੋ ਜਾਂਦਾ। ਤੁਸੀਂ ਲੰਗ ਮਾਰਦੇ ਆ ਜਾਓ ਤੇ ਭੰਗੜਾ ਪਾਉਂਦੇ ਚਲੇ
1: ਜਾਓ। ਚੱਕ ਦੋ ਨੰਬਰ ਫਿਰ
0: 416-884-5486।
1: ਡਾਕਟਰ ਰਜਿੰਦਰ ਗਣਾਇਆ ਸਾਹਿਬ ਤੋਂ ਤੁਸੀਂ ਕਰ ਲਓ ਕੰਟੈਕਟ, ਤੇ ਮੈਨੂੰ ਬਾਅਦ ਦੇ ਵਿੱਚ ਨੰਬਰ ਲੈ ਲਿਓ ਜੇ ਮੈਂ ਨਾ ਲਿਖ ਸਕੇ ਹੋਏ। 416-884-5486 ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਲਵ ਯੂ। ਲਵ ਯੂ ਬਿਲਕੁਲ ਜੀ। ਅਤੇ ਆਪਣੇ ਨਾਲ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 'ਤੇ ਤੁਸੀਂ ਜਾਇਓ, 4025 ਬ੍ਰੈਂਡਰ ਗੇਟ ਮਾਲਟਰ ਮਿਸਾਗਾ, 10178 ਹੋਰੰਟਾਰੀਓ ਸਟਰੀਟ ਬਰੈਂਪਟਨ, 905-848-6006 'ਤੇ ਸੰਪਰਕ ਕੀਤਾ ਜਾ ਸਕਦਾ। ਪੈਮ ਟਰੱਕ ਦੋ ਭਾਈ, ਸਤਿ ਸ਼੍ਰੀ ਅਕਾਲ ਜੀ। ਜੀਆਂ ਨੂੰ
2: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਜਗਰਾਜ ਜੀ, ਕਿਵੇਂ ਹੋ? ਜਿਹੜੇ ਸਿਟੀ ਕੌਂਸਲਰ ਕੈਂਡੀਡੇਟ ਨੇ ਵਾਰਡ ਤੇ 3 ਨੰਬਰ ਤੇ 4 ਨੰਬਰ ਵਾਰਡ ਚੋਂ, ਸਿਟੀ ਕੌਂਸਲਰ ਦੀ ਇਲੈਕਸ਼ਨ ਇਹ ਰਨ ਕਰ ਰਹੇ ਆ, ਤੇ ਜਿਹੜਾ ਵੀ ਤੁਹਾਡਾ ਹੋਵੇ ਕੰਸਰਨ ਕੋਈ 3 ਤੇ 4 ਨੰਬਰ ਵਾਰਡ ਵਾਲਿਆਂ ਦਾ, ਤੁਸੀਂ ਜਗਰਾਜ ਸਿੰਘ ਨਾਲ ਕਰਿਓ ਸੰਪਰਕ, ਤੇ ਫਿਰ ਇਹਨਾਂ ਨੂੰ ਪਾਓ ਵੋਟ। 26 ਤਰੀਕ ਨੂੰ ਆਪਾਂ ਇਹਨਾਂ ਨੂੰ ਜਿਤਾ ਦੇਣਾ ਤੇ ਸਿਟੀ 'ਚ ਲੈ ਕੇ ਆਉਣਾ। ਨਵਾਂ ਯੂਥ ਆ, ਇੱਥੇ ਤਾਂ ਬੋਰਨ ਆ ਇਹ ਜਗਰਾਜ ਸਿੰਘ ਜੀ, ਅਤੇ ਫਿਰ ਨਵੇਂ ਯੂਥ ਨੂੰ ਇੱਥੇ ਤਾਂ ਬੋਰਨ, ਖਾਸ ਕਰਕੇ ਬੱਚਿਆਂ ਦਾ ਕਾਫੀ ਕੁਛ ਪਤਾ ਹੁੰਦਾ ਉਰੇ ਦਾ ਸਿਟੀ ਦੇ ਵਿੱਚ ਜਾਂ ਆਪਣੇ ਸਿਆਸਤ ਦੇ ਵਿੱਚ ਇੱਥੇ ਕੀ ਕੁਛ ਚੱਲਦਾ। ਜਗਰਾਜ ਜੀ ਤੁਸੀਂ ਦੱਸੋ ਕਿਵੇਂ ਚੱਲਦੀ ਕੰਪੇਨ ਤੁਹਾਡੀ?
2: ਜੀ ਬਹੁਤ ਜੀ, ਵੈਸੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਕਿ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਮਿਸਟਰ ਜਜੋਰ ਸਾਹਿਬ ਜੀ, ਤੁਸੀਂ ਸਾਨੂੰ ਸਮਾਂ ਦਿੱਤਾ।
1: ਬਹੁਤ ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਇਹ ਤੇ ਆਏ ਇੰਨੀ ਸੱਜ ਰਹੇ ਹੋ ਵੀ ਅਰਲੀ ਮਾਰਨਿੰਗ ਦੇ ਵਿੱਚ, ਨਹੀਂ ਤਾਂ ਇਹ ਤਾਂ ਸਾਡੇ ਵਰਗੇ ਕਹਿੰਦੇ ਹੋਏ ਬਜ਼ੁਰਗਾਂ ਲਈ ਆ ਰੇਡੀਓ ਸਵੇਰੇ ਸਵੇਰੇ, ਜੂਸ ਲਈ ਤਾਂ ਕਿੱਥੋਂ ਆ ਇਹ, ਜੂਸ ਤਾਂ ਸੁੱਤਾ ਪਿਆ ਹੁੰਦਾ, ਘਰਾਂ ਸੌਂਦਾ ਹੀ ਜੂਸ ਸਵੇਰੇ 1-2 ਵਜੇ 3 ਵਜੇ ਅੱਜ ਕੱਲ੍ਹ ਦੇ। ਚਲੋ ਤੁਹਾਡੀ ਗੱਲ ਚੋਂ ਗੱਲ ਨਿਕਲੀ, ਹੁਣ ਤਾਂ ਤੁਸੀਂ ਇੱਦਾਂ ਕਹਿੰਦੇ ਹੋ ਰੱਬ ਸੁੱਖ ਰੱਖੇ ਤੁਸੀਂ ਬਣ ਜਾਂਦੇ ਹੋ, ਫੇਰ ਕਹਿੰਦੇ ਸਾਡੀ ਨੀਂਦ ਨੀ ਪੂਰੀ ਹੁੰਦੀ, ਐਂ ਕਹਿ ਦਿੰਦੇ ਲੀਡਰ ਸਾਰੀ ਇੰਨੀ ਸੱਜ ਰਹੇ ਨੀ, ਕਹਿੰਦੇ ਅਸੀਂ ਉੱਠਦੇ ਯਾਰ ਆਹ ਹੋ ਜਾਂਦਾ।
2: ਜਿਹੜਾ ਸਾਊਥ ਪਾਸੇ ਆ ਬ੍ਰੈਂਪਟਨ ਦੇ ਸ਼ਹਿਰ ਦੇ ਵਾਰਡ ਤੇ ਚਾਰ ਹੈ। ਵੈਸੇ ਜੇ ਕਿਸੇ ਦਾ ਜੀ ਕਰਦਾ ਸਾਡੀ ਵੈਬਸਾਈਟ ਤੇ ਵੀ ਜਾ ਕੇ ਦੇਖ ਸਕਦੇ ਐਡਰੈਸ jagraj.ca ਸਾਡੀ ਵੈਬਸਾਈਟ ਹੈ ਤੇ ਉਹਦੇ ਉੱਪਰ ਜਾ ਕੇ ਤਾਂ ਐਡਰੈਸ ਭਰੋ ਤੇ ਤੁਹਾਨੂੰ ਦੱਸ ਜੂਗਾ ਜੀ ਤੁਸੀਂ ਸਾਡੇ ਵਾਰਡ ਵਿੱਚ ਹੈਗੇ ਹਾਂ। ਉਸ ਤੋਂ ਇਲਾਵਾ ਮੈਂ ਇਹ ਗੱਲ ਬਹੁਤ ਵੱਡੀ ਕਿਹੜੀ ਚਾਹੁੰਦਾ ਕਿ ਭਾਵੇਂ ਤੁਸੀਂ ਸਾਡੇ ਵਾਰਡ ਵਿੱਚ ਨਹੀਂ ਵੀ ਰਹਿੰਦੇ ਭਾਵੇਂ ਤੁਹਾਡੇ ਕੋਲ ਵੋਟ ਨਹੀਂ ਵੀ ਹੈਗੀ, ਕੱਚੇ ਪੱਕੇ ਹਮੇਸ਼ਾ ਅਸੀਂ ਹਰੇਕ ਨਾਲ ਰਲੇ ਹੋਏ ਹਾਂ ਤੇ ਅਸੀਂ ਹਰੇਕ ਦੀ ਸਪੋਰਟ ਕਰੂਗੇ, ਹਰੇਕ ਦੇ ਹੱਕ ਨੂੰ ਲੜੂਗੇ। ਸਾਨੂੰ ਮਤਲਬ ਇਹ ਹੈਗਾ ਕਿ ਭਾਵੇਂ ਜਿਹਦੇ ਕੋਲ ਮਰਜ਼ੀ ਹੋਵੇ ਜਿਹੜੇ ਮਰਜ਼ੀ ਰਹਿਣ ਹੋਵੇ ਡਾਇਰੈਕਟਰ ਦੇ ਵਿੱਚ ਚੀਜ਼ ਹੈ ਅਸੀਂ ਉਹਨਾਂ ਨਾਲ ਪੱਕੀ ਗੱਲ ਅਸੀਂ ਉਹਨਾਂ ਨਾਲ ਖੜੇ ਅਸੀਂ ਉਹਨਾਂ ਦੇ ਹੱਕ ਨੂੰ ਲੜੂਗੇ।
1: ਅੱਛਾ ਤੇ ਦੂਜਾ ਜੇ ਰੱਬ ਸੁੱਖ ਰੱਖੇ ਚਲੋ ਤੁਸੀਂ ਬਣ ਜਾਂਦੇ ਹੋ ਵਿਨ ਕਰ ਜਾਂਦੇ ਹੋ ਇਲੈਕਸ਼ਨ ਤਾਂ ਪਹਿਲਾ ਕੰਮ ਕੀ ਹੋਊਗਾ ਤੁਹਾਡਾ ਵੀ ਮੈਂ ਆਹ ਕੁਛ ਕਰਨਾ ਚਾਹੁੰਦਾ ਯਾਰ ਵੀ ਆਹ ਮੇਰੇ ਮਨ ਦੇ ਵਿੱਚ ਆ ਖੜਕਦਾ ਕੰਮ ਸਿਟੀ ਆ ਗਲਤ ਕਰ ਰਹੀ ਆ ਆਹ ਕਰੂੰ ਠੀਕ ਕਰੂੰ ਕੀ ਹੋ ਸਕਦਾ।
2: ਪਹਿਲਾ ਮੇਰਾ ਇਹ ਹੈ ਦੇਖਣਾ ਕੀ ਹੈ ਜਿਹੜਾ ਆਪਾਂ ਟੈਕਸ ਭਰ ਰਹੇ ਹਨ ਕਿ ਆਪਾਂ ਨੂੰ ਮਿਲ ਕੀ ਰਿਹਾ ਆਪਣੇ ਟੈਕਸ ਅੰਦਰ ਜਾ ਕਿੱਧਰ ਰਹੇ ਨੇ ਰਾਈਟ ਨਾਓ, ਕਿਉਂਕਿ ਤੁਸੀਂ ਵੀ ਸੁਣਿਆ ਆਪਣੇ ਅੱਜ ਕੱਲ ਕਾਫੀ ਕਹਿ ਰਹੇ ਕਿ ਨੁਕਸਾਨ ਬਹੁਤ ਹੋ ਰਿਹਾ ਤੇ ਆਪਾਂ ਨੂੰ ਟੈਕਸ ਵਾਲਿਆਂ ਨੇ ਆਪਣੀ ਸਹੂਲਤਾਂ ਮਿਲ ਨਹੀਂ ਰਹੀਆਂ। ਹੁਣ ਬਥੇਰੇ ਜਿਹੜੇ ਮੁੱਦਾ ਸਾਰੇ ਹਾਸਪਿਟਲ ਦਾ ਕਹਿੰਦੇ ਕਿ ਆਪਣੇ ਸ਼ਹਿਰ ਚ ਇੱਕ ਹਾਸਪਿਟਲ ਹੈ, ਗੱਲ ਬਿਲਕੁਲ ਸਹੀ ਉਹਦੀ ਕਿਉਂਕਿ ਆਪਾਂ ਨੂੰ ਤਾਂ ਤਿੰਨ ਹਾਸਪਿਟਲ ਚਾਹੀਦੇ ਆ, ਪਰ ਇਹ ਵਾਲੀ ਗੱਲ ਮੈਂ ਕਹਿੰਦੀ ਕਿਸੇ ਨੇ 28 ਦੇਖੀ ਦੀ ਕਿ ਆਪਣੇ ਕੋਲ ਲਾਇਬ੍ਰੇਰੀ ਕਿੱਦੇ ਆ ਆਪਣੇ ਕੋਲ ਸਟੇਸ਼ਨ ਕਿੱਦੇ ਆ। ਹੁਣ ਮੈਂ ਪਹਿਲੀ ਵਾਰੀ ਇਹ ਮੈਂ ਸੁਣੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹੁੰਦੀ ਹੈ ਆਪਣੇ ਕੋਲ ਤਕਰੀਬਨ 2 ਲੱਖ ਪਾਪੂਲੇਸ਼ਨ ਆਪਣੇ ਸ਼ਹਿਰ ਦੀ 2 ਲੱਖ ਆਬਾਦੀ ਹੈ ਤੇ ਸਾਡੇ ਕੋਲ ਬਰਾਬਰ ਹੀ ਹੈ, ਉਹਨਾਂ ਕੋਲ 18 ਲਾਇਬ੍ਰੇਰੀ ਹੈ ਆਪਣੇ ਕੋਲ 2 ਲਾਇਬ੍ਰੇਰੀ ਹੈ। ਤੁਸੀਂ ਆਪਣਾ ਵੀ ਸੋਚਣਾ ਆਪਣੇ ਬੱਚੇ ਸਹੀ ਰਾਹ ਪਾਉਗੇ ਕਿੱਦਾਂ ਜਦੋਂ ਆਪਣੇ ਕੋਲ ਹੈਗੀ ਨੀ ਕੋਈ ਓਪਰਚੁਨਿਟੀ ਨੀ ਹੈਗੀ। ਹੁਣ ਹਾਸਪਿਟਲ ਤੇ ਲਾਇਬ੍ਰੇਰੀ ਛੱਡੇ ਜਿਹੜੇ ਸਟੇਸ਼ਨ ਹੁੰਦੇ ਆ ਜਿਹਦੇ ਨਾਲ ਹੀ ਬੱਚੇ ਆਪਣੀ ਯੂਨੀਵਰਸਿਟੀ ਆ ਜਾਂਦੇ ਆ ਪੜ੍ਹਾਈ ਕਰਦੇ ਆ ਤਰੱਕੀ ਕਰਦੇ ਆ, ਆਪਣੇ ਕੋਲ 3 ਸਟੇਸ਼ਨ ਆ, ਇੱਕ ਬੋਰਡ ਪਾਸੇ ਜਿਹੜਾ ਗੁਵੇਟ ਸੀ, ਇੱਕ ਡਾਕਟਰ ਬ੍ਰੈਪਟੀ ਸਟੇਸ਼ਨ ਤੇ ਇੱਕ ਹੈਗਾ ਬ੍ਰੈਮਲੀ ਸਟੇਸ਼ਨ। ਕੋਸ਼ਿਸ਼ ਕਰ ਰਹੇ ਆ ਜਾਂ ਮੇਅਰ ਸਾਰਾ, ਪਰ ਜਿਹੜੇ ਬਾਕੀ ਸਾਰਾ ਕੁਛ ਜਿਹੜਾ ਆਪਾਂ ਨੂੰ ਨਹੀਂ ਬਰਾਬਰ ਮਿਲ ਰਿਹਾ, ਲਾਇਬ੍ਰੇਰੀ ਮਿਲ ਰਹੀ ਹੈ, ਟ੍ਰੇਨ ਸਟੇਸ਼ਨ ਵੀ ਮਿਲ ਰਹੇ ਤੇ ਹੋਰ ਇਹਦੀ ਫੈਸਿਲਿਟੀ ਨਹੀਂ ਮਿਲ ਰਹੀ, ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਮੇਰੇ ਜੀ ਕਹਿੰਦੇ ਇੱਕ ਵਾਰੀ ਆਪਾਂ ਨੂੰ ਪਹਿਲਾਂ ਪੂਰੀ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਆਪਾਂ ਨੂੰ ਕਿਹੜੀ ਚੀਜ਼ਾਂ ਨਹੀਂ ਮਿਲ ਰਹੀਆਂ
1: ਉਹਦੀ ਬਿਲਡਿੰਗ ਬੁਲਡਿੰਗ ਦਾ ਕਾਫੀ ਰੌਲਾ ਜਿਹਾ, ਕਹਿੰਦੇ ਕਰੇਨ ਜੀ ਲਿਆ ਕੇ ਖੜਾਉਂਦੇ ਆ, ਕਹੀਆਂ ਬੱਠਲ ਚੱਕ ਲੈਂਦੇ ਆ, ਮੰਨ ਲਓ ਟੱਕ ਜਿਹਾ ਲਾ ਕੇ ਫੇਰ ਭੱਜ ਜਾਂਦੇ ਆ, ਬਾਬਾ ਨਾਨਕ ਜੀ ਦਾ ਵਾਢੇ ਆਉਣੇ ਵਾਲਾ, ਇਹਨਾਂ ਨੇ ਫੇਰ ਪੈਸੇ ਪੂਸੇ ਇਕੱਠੇ ਕਰਨੇ ਆ ਕੇ ਗ੍ਰਾਹੀਆਂ ਕਰਨੀਆਂ ਤੇ ਦੇਣੇ ਵੀ ਅਸੀਂ ਲੋਕਾਂ ਨੇ ਆ, ਤੇ ਉਹਦਾ ਕੋਈ ਹੋਊਗਾ ਹੋ ਸਕਦਾ ਹੱਲ
2: ਜੀ? ਉਹ ਤਾਂ ਦੇਖਣਾ ਪਊ ਇਸ ਹਾਲ ਪਹੁੰਚ ਗਏ ਜੀ। ਮੈਂ ਵੀ ਬਹੁਤ ਸੁਣਿਆ ਕਾਫੀ ਜ਼ਿਆਦਾ ਕਹਿੰਦੇ ਆਪਣੇ ਪੁਰਾਣੇ ਕੌਂਸਲਰ ਵੀ ਕਹਿੰਦੇ ਆ ਵੀ ਵਾਅਦਾ ਕੀਤਾ ਸੀ ਇਹਨਾਂ ਨੇ ਜਦੋਂ ਇਲੈਕਸ਼ਨ ਵੇਲੇ ਪਿਛਲੀ ਵਾਰੀ 2022 ਚ ਕਹਿੰਦੇ ਤੁਸੀਂ ਦੂਜਾ ਹਾਸਪਿਟਲ ਕਰ ਦੋਗੇ ਤੇ ਉਸ ਤੋਂ ਬਾਅਦ ਫਿਰ ਜਿਹੜਾ 125-120 ਮਿਲੀਅਨ ਜੋ ਵੀ ਇਹਨਾਂ ਹੈਗਾ ਕਿਉਂਕਿ ਸਿਟੀ ਦਾ ਵੀ ਪੋਰਸ਼ਨ ਹੁੰਦਾ ਫੰਡਿੰਗ ਦਾ ਉਹ ਇਕੱਠਾ ਕਰਨ ਦੀ ਗੱਲ ਕਰਦੇ ਸੀ ਕਿ ਉਹ ਇਕੱਠਾ ਕਰਦੇ ਪਿੰਡ ਸਹੀ ਅਸੀਂ ਹਾਸਪਿਟਲ ਦੀ ਤਿਆਰੀ ਕਰੂਗੇ। ਉਹ ਤਾਂ ਹੁਣ ਤੱਕ ਇਕੱਠਾ ਹੋ ਵੀ ਚੱਲੇ ਜੇ ਹੋ ਗਿਆ ਮੇਰੇ ਖਿਆਲ, ਕਿਉਂਕਿ ਹਾਕੀ ਰਾਈਡਰ ਬ੍ਰੈਪਟ ਕਰਦੇ ਸੀਗੇ ਉਹ ਫੰਡ ਰੇਜਿੰਗ ਇਵੈਂਟ ਹੁੰਦੀ ਹੈ ਪੈਸੇ ਇਕੱਠੇ ਕਰਨ ਲਈ ਹਾਸਪਿਟਲ ਦੀ, ਹੁਣ ਤੱਕ ਉਹ ਪੈਸੇ ਵੀ ਮੇਰੇ ਖਿਆਲ ਪੂਰੇ ਹੋ ਚੱਲੇ ਆ ਜਾਂ ਤਕਰੀਬਨ ਹੈਗੇ ਹੋ ਚੱਲੇ ਜਾਂ ਹੋ ਗਏ ਆ, ਤੇ ਹਜੇ ਤੱਕ ਆਪਾਂ ਨੂੰ ਹਾਸਪਿਟਲ ਮਿਲ ਨਹੀਂ ਰਿਹਾ। ਕੰਸਟਰਕਸ਼ਨ ਕਦੀ ਕਦੀ ਕਦੇ ਡਿਲੇ ਹੋ ਗਈ, ਕਦੀ ਹੁਣ ਸਾਡੇ ਫਲਾਇਰ ਆਪਣੀ ਪੈਟਰਿਕ ਬਰਾਉਂਡ ਆਪਣੇ ਦਰਵਾਜ਼ੇ 'ਚ ਭੇਜੇ ਆ ਆਪਣੇ ਮੇਅਰ ਨੇ ਤੇ ਕਹਿੰਦੇ ਹੁਣ ਫਾਲ ਸ਼ੁਰੂ ਹੋ ਗਿਆ, ਜਿਹੜੇ ਉਹੀ ਡਿਲੇ ਕਰ ਰਹੇ ਆ ਆਪਣਾ ਪੁਰਾਣਾ ਤਾਂ ਆਪਾਂ ਨੂੰ ਕੁਛ ਦੇ ਨਹੀਂ ਰਹੇ ਤੇ ਵਾਰ ਵਾਰ ਪ੍ਰੋਮਿਸ ਕਰ ਕਰਕੇ ਵਾਅਦੇ ਆਪਣੇ ਨਾਲ ਤੋੜੀ ਜਾਂਦੇ ਆ, ਤੇ ਹੁਣ ਜਿਹੜਾ ਅੱਗੇ ਹਾਸਪਿਟਲ ਇੰਨੇ ਸਾਲਾਂ ਤੋਂ ਕਹਿ ਰਿਹਾ ਭੱਟ ਜੂਗਾ ਹੁਣ ਕਹਿੰਦੇ ਕਿ ਫਾਲ ਇਸ ਵਾਰੀ ਇਸ ਸਾਲ ਦੀ ਸ਼ੁਰੂਆਤ ਹੋ ਗਈ ਉਹਦੀ, ਜੋ ਮੈਂ ਲੇਟੈਸਟ ਇਹ ਸੁਣਿਆ ਵਾ। ਇਹ ਤਾਂ ਮੈਨੂੰ ਗੱਲ ਸਹੀ ਲੱਗਦੀ, ਆਪਾਂ ਨੂੰ ਕੋਈ ਟ੍ਰਾਂਸਪੇਰੈਂਸੀ ਚਾਹੀਦੀ ਹੈ ਜਿਹੜੇ ਰਹਿਣ ਵਾਲੇ ਸ਼ਹਿਰ ਦੇ ਵੀ, ਕਦੋਂ ਤੱਕ ਸਾਨੂੰ ਹਾਸਪਿਟਲ ਮਿਲੂਗਾ ਤੇ ਦੂਜੀ ਸਾਡੇ ਨਾਲ ਵਾਅਦਾ ਕਰੋ ਤੇ ਫਿਰ ਵਾਅਦਾ ਪੂਰਾ ਵੀ ਕਰੋ ਤਾਂ ਕਿ ਹਰੇਕ ਇਲੈਕਸ਼ਨ ਤੇ।
1: ਅੱਛਾ ਟੈਕਸ ਫ੍ਰੀਜ਼ ਕਰਨ ਬਾਰੇ ਕੁਛ ਸੋਚਿਆ ਤੁਸੀਂ ਆਪਣੇ ਦਿਮਾਗ 'ਚ ਵੀ? ਕਿਉਂਕਿ ਹੁਣ ਲੋਕਾਂ ਦੀ ਆਮਦਨ ਤਾਂ ਹੈ ਨਹੀਂ ਇੰਨੀ, ਘੰਟੇ ਨਹੀਂ ਲੱਗਦੇ, ਦਿਹਾੜੀਆਂ ਲੱਗਦੀਆਂ, ਕੰਮ ਨਹੀਂ ਚੱਲਦੇ, ਤੇਲ ਕਿੱਥੇ ਮਹਿੰਗਾ ਹੋਇਆ ਹੋਇਆ, ਲੋਕਾਂ ਦੀਆਂ ਛੁੱਟੀਆਂ ਕੰਮਾਂ ਤੋਂ ਬਹੁਤ ਹੋ ਰਹੀਆਂ, ਤੇ ਜਿਹੜਾ ਟੈਕਸ ਆ ਉਹ ਹਰ ਸਾਲ ਕੁਛ ਨਾ ਕੁਛ ਬਿਨਾਂ ਲੋਕਾਂ ਨੂੰ ਦੱਸੇ ਪੁੱਛੇ ਵਧਾ ਦਿੰਦੇ ਆ, ਕੁਛ ਇਹੋ ਜਿਹਾ ਹੈ ਪਲਾਨ ਦਿਮਾਗ 'ਚ?
2: ਹਾਂਜੀ ਬਿਲਕੁਲ ਸਹੀ ਤੇਰੀ ਗੱਲ ਜੀ, ਸਭ ਤੋਂ ਵੱਡਾ ਵੀ ਸਭ ਤੋਂ ਖਾਸ ਜਿਹੜੀ ਪ੍ਰਾਇਓਰਟੀ ਸਾਡੀ ਅਫੋਰਡੇਬਲ ਹਾਊਸਿੰਗ ਪਾਸੇ ਸਾਡਾ ਜੀ ਕਰਦਾ ਕਿ ਪ੍ਰੋਪਰਟੀ ਟੈਕਸ ਦੀ ਸੰਭਾਲ ਹੋਵੇ, ਤੇ ਹੁਣ ਤੁਸੀਂ ਵੀ ਤੁਹਾਡੀ ਜਿਹੜੀ ਗੱਲ ਬਿਲਕੁਲ ਸਹੀ ਹੈ, ਜਿਹੜਾ ਪ੍ਰੋਪਰਟੀ ਟੈਕਸ ਇਹ ਬਹੁਤ ਵਧੀਆ ਪਿਆ ਵਾ, ਤੇ ਦੂਜੀ ਗੱਲ ਜਿਹੜਾ ਜਮਾਨਾ ਬਦਲ ਗਿਆ ਸਰ, ਜਿਹੜਾ ਹੁਣ 2021 'ਚ ਉਦੋਂ ਤਾਂ ਇੰਟਰਸਟ ਬਹੁਤ ਥੋੜੇ ਸੀਗੇ ਤੇ ਆਪਣੇ ਸਾਰੇ ਤੋਂ ਵੀ ਮੋਰਗੇਜ ਅਫੋਰਡ ਕਰਨੀ ਥੋੜੀ ਸਖ਼ਤ
1: ਸੌਖੀ ਸੀਗੀ,
2: ਤੇ ਹੁਣ ਤਾਂ ਇੰਟਰਸਟ ਇੰਨੇ ਵਧੇ ਪਏ ਆ ਤੇ ਨਾ ਪ੍ਰੋਪਰਟੀ ਟੈਕਸ ਹੋਰ ਵੱਧ ਰਹੇ ਆ, ਤੇ ਮਹਿੰਗਾਈ ਵਧੀ ਪਈ ਹੈ ਤੇ ਸਾਰਿਆਂ ਦਾ ਜੀਣਾ ਔਖਾ ਵਾ, ਅਫੋਰਡ ਕਰਨਾ ਕੁਛ ਵੀ ਵੀ ਕਾਫੀ ਔਖਾ ਹੋ ਰਿਹਾ ਵਾ ਤੇ ਉਸ ਕਾਰਨ ਕਰਕੇ ਮੇਰਾ ਜੀ ਕਰਦਾ ਵਾ ਕਿ ਟੋਰਾਂਟੋ ਚ ਵੀ ਇਹ ਉਹਨੇ ਵਾਅਦੇ ਕੀਤੇ ਹੋਏ ਇਲੈਕਸ਼ਨ ਵਿੱਚ ਕਿ ਜਿਹੜੇ ਆਪਣੇ ਪ੍ਰੋਪਰਟੀ ਟੈਕਸ ਉਹ ਐਟ ਔਰ ਬਿਲੋ ਦ ਰੇਟ ਆਫ ਇਨਫਲੇਸ਼ਨ ਤੇ ਰੱਖੋਗੇ ਤੇ ਮੇਰਾ ਵੀ ਤੁਹਾਡੇ ਨਾਲ ਵਾਅਦਾ ਮੈਂ ਸਹੀ ਕਰਨ ਵਾਲੀ ਗਰੰਟੀ ਨਹੀਂ ਚੁੱਕ ਸਕਦਾ ਪਰ ਮੈਂ ਇਹ ਗਰੰਟੀ ਤੁਹਾਡੇ ਨਾਲ ਕਰ ਸਕਦਾ ਵਾ ਕਿ ਘੱਟ ਹੋ ਗਈ ਕ੍ਰਿਸਟ ਰੀਜ਼ਨਬਲ ਹੋ ਗਈ ਤਾਂ ਤੁਹਾਨੂੰ ਪਹਿਲਾਂ ਸਾਨੂੰ ਪੂਰਾ ਦੱਸ ਕੇ ਟ੍ਰਾਂਸਪੇਰੈਂਸੀ ਨਾਲ ਸਾਰਿਆਂ ਨਾਲ ਗੱਲ ਸਾਂਝੀ ਕਰਕੇ ਵੀ ਇਹ ਕਾਰਨ ਹੈ ਕਿਉਂਕਿ ਜਿਹੜੇ ਸਿੱਟੇ ਦੇ ਫੈਸਿਲਿਟੀ ਹੈ ਮਤਲਬ ਜਿਹੜੇ ਪੁਰਾਣੇ ਚੱਲ ਰਹੇ ਆ ਉਹ ਆਪਾਂ ਨੂੰ ਮੇਨਟੇਨ ਕਰਨ ਲਈ ਆਪਾਂ ਨੂੰ ਖਰਚਾ ਕਰਨਾ ਪੈਣਾ ਵਾ ਤੇ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਹੈ ਜਿਹੜਾ ਵੇਸਟ ਹੋ ਰਿਹਾ ਵਾ ਉਹ ਮੇਰਾ ਤੁਹਾਡੇ ਨਾਲ ਪੱਕਾ ਵਾਅਦਾ ਵਾ ਉਹ ਅਸੀਂ ਪੂਰੇ ਧਿਆਨ ਨਾਲ ਦੇਖ ਕੇ ਜਿਵੇਂ ਸਿਟੀ ਕੌਂਸਲ ਸਾਡਾ ਬਣ ਗਿਆ ਉਹ ਅਸੀਂ ਪੱਕੀ ਗੱਲ ਘੱਟ ਕਰੂੰਗੇ ਤੇ ਜੇ ਉਹ ਵੇਸਟ ਕਰਨਾ ਆਪਣੇ ਪ੍ਰੋਪਰਟੀ ਟੈਕਸ ਵੀ ਘੱਟ ਜੂਗੇ ਫਿਰ ਸੋਸਾਇਟੀ ਦੀ ਫਾਇਦਾ ਵਾ ਪਰ ਜਿਹੜੀ ਸਿਟੀ ਦੀ ਐਗਜਿਸਟਿੰਗ ਫੈਸਿਲਿਟੀਜ਼ ਹੈ ਉਹਨਾਂ ਨੂੰ ਚਲਾਉਣ ਲਈ ਤੇ ਐਵਰੀ ਈਅਰ ਇਨਫਲੇਸ਼ਨ ਮੇਨਟੇਨ ਕਰਨ ਲਈ ਦੇਖਣਾ ਪਊਗਾ ਪ੍ਰੋਪਰਟੀ ਟੈਕਸ ਬਾਰੇ ਪਰ
1: ਬਿਲਕੁਲ
2: ਮੇਰੀ ਵੈਬਸਾਈਟ ਵੀ ਹੈਗੀ ਬਸ jagraj.ca ਤੇ ਜਦੋਂ ਮਰਜ਼ੀ ਮੈਨੂੰ ਖੋਲ ਕੇ ਗੱਲ ਕਰ ਸਕਦੇ ਜੀ
1: ਨਵਾਂ ਯੂਥ ਆਵੇ ਦੂਜੇ ਸ਼ਹਿਰਾਂ ਦੇ ਵਿੱਚੋਂ ਆ ਕੇ ਬ੍ਰੈਂਪਟਨ ਦੇ ਵਿੱਚ ਇਲੈਕਸ਼ਨਾਂ ਲੜਨੀਆਂ ਮੈਨੂੰ ਤਾਂ ਨਹੀਂ ਉਹ ਗੱਲ ਜਚੀ ਗਈ ਕਿਉਂਕਿ ਦੂਜੇ ਸ਼ਹਿਰਾਂ ਵਾਲਿਆਂ ਨੂੰ ਕੀ ਪਤਾ ਹੁੰਦਾ ਇੱਥੇ ਦੀਆਂ ਸਮੱਸਿਆਵਾਂ ਕੀ ਨੇ ਸੜਕਾਂ ਕਿੱਦਾਂ ਨੇ ਉਰੇ ਕੀ ਰੋਡ ਕੰਡੀਸ਼ਨਾਂ ਨੇ ਕਿੱਥੇ ਕੈਮਰੇ ਲੱਗਣੇ ਆ ਕਿੱਥੇ ਨਹੀਂ ਲੱਗਣੇ ਕਿੱਥੇ ਬੰਪਰ ਬਣਾਉਣੇ ਆ ਨਹੀਂ ਬਣਾਉਣੇ ਹੈ ਨਾ ਪਰ ਜਿਹੜੇ ਉਰੇ ਦੇ ਸ਼ਹਿਰ ਦੇ ਬੱਚੇ ਆ ਉਰੇ ਜੰਮੇ ਪਲੇ ਆ ਉਰੇ ਪੜ੍ਹੇ ਲਿਖੇ ਆ ਉਹਨਾਂ ਨੂੰ ਤਕਰੀਬਨ ਮੋਸਟਲੀ ਜ਼ਿਆਦਾ ਪਤਾ ਹੁੰਦਾ ਅਤੇ ਚਲੋ ਤੁਸੀਂ ਕੋਈ ਬੋਰਡ ਸਪੋਰਟ ਕਰਨੀ ਹੋਈ ਕੋਈ ਇਹਨਾਂ ਨੂੰ ਤਾਂ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਦੋਸਤ ਭੈਣ ਭਰਾਵਾਂ ਨੂੰ ਮਿੱਤਰਾਂ ਨੂੰ ਕਹਿ ਸਕਦੇ ਹੋ ਵੀ ਜਗਰਾਜ ਸਿੰਘ ਦੀ ਆਪਾਂ ਸਪੋਰਟ ਕਰਨੀ ਆ 3-4 ਨੰਬਰ ਵਾਰਡ ਦੇ ਵਿੱਚੋਂ ਥੈਂਕ ਯੂ ਸੋ ਮਚ 647-8038-53 6408-03-3858 'ਤੇ ਤੁਸੀਂ ਜਗਰਾਜ ਨਾਲ ਸੰਪਰਕ ਕਰ ਲਿਓ ਜਗਰਾਜ ਜੀ ਥੈਂਕ ਯੂ ਸੋ ਮਚ ਅੱਜ ਲਈ ਬਹੁਤ ਆ ਕਰਦੇ ਆਉਣ ਵਾਲੇ ਦਿਨ ਅੱਜ ਗੱਲਾਂ ਬਾਤਾਂ ਕਾਫੀ ਨੇ ਅੱਜ ਆਪਾਂ ਤੇ ਆਪਣੇ ਉਹਨਾਂ ਨੇ ਵੀ ਆਉਣਾ ਸ਼ਰਮਾ ਸਾਹਿਬ ਨੇ ਵੀ ਤੇ ਸ਼ਰਮਾ ਸਾਹਿਬ ਨਾਲ ਵੀ ਆਪਾਂ ਗੱਲਾਂ ਬਾਤਾਂ ਕਰ ਲੈਣੀਆਂ ਤੇ 34-34 ਦਾ ਅਮਰਜੀਤ ਮਲਤਾਨੀ ਭਾਜੀ ਦਾ ਵੀ ਮੈਸੇਜ ਆ ਗਿਆ ਥੈਂਕ ਯੂ ਸੋ ਮਚ ਅੱਜ ਗੀਤ ਸੰਗੀਤ ਵੀ ਥੋੜ੍ਹਾ ਜਿਹਾ ਹੈਵੀ ਰੱਖਾਂਗੇ 85-20 ਤੋਂ ਰੇਸ਼ਮ ਭਾਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਕੁਮਾਰੀ ਆਂਟੀ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਸਤਨਾਮ ਭਾਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ ਤੇ ਸੰਧੂ ਸਾਹਿਬ ਦਾ ਵੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਆ ਅਤੇ ਇੱਧਰੋਂ ਪਰਮਿੰਦਰ ਜੀ ਨੂੰ ਵੀ ਨਾਲ ਜੋੜਨਾ ਹੈ ਤੇ ਸੰਧੂ ਸਾਹਿਬ ਤੁਸੀਂ ਆ ਜਾਓ ਜੀ ਆ ਨੂੰ ਲੰਘਿਓ ਕਿਰਪਾ ਤੁਸੀਂ ਸੁਣਾਓ
3: ਮਸਲਾ ਇਹ ਆ ਕਿ ਤੁਹਾਡੇ ਵਰਗੇ ਹੋਸਟ ਜਦੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਔਨ ਏਅਰ ਕਰਦੇ ਤਾਂ ਸਾਡੀਆਂ ਕਾਲਾਂ ਕਿਉਂ ਲੈ ਤੁਹਾਡੀ ਪਹਿਲਾਂ ਗਟਮੈਂਟ ਹੋ ਜਾਂਦੀ ਆ ਵੀ ਕਾਲ ਹੀ ਲੈਣੀ
1: ਉਹ ਪੈਸੇ ਜ਼ਿਆਦਾ ਦੇ ਦਿੰਦੇ ਆ ਅਗਲੇ ਨਾਲ ਗੱਲਬਾਤ ਜਿਹੜਾ ਬੰਦਾ ਉੱਠ ਕੇ ਆਇਆ ਆਪਣੇ ਚਲੋ ਸਾਜਰੇ ਦਾ ਪ੍ਰੋਗਰਾਮ ਚਾਹੇ ਦਿਨ ਚ ਵੀ ਹੁਣ ਉਹਦਾ ਵੀ ਹੁੰਦਾ ਸ਼ਡਿਊਲ ਦੇਖਣਾ
3: ਗੱਲ
1: ਹੀ ਨੀ ਕਰਦੇ ਆਪਣੇ ਕੰਮ ਦੀ ਕੰਮ ਦੀ ਗੱਲ ਕਰਦੇ ਚਲੋ
3: ਮਸਲਾ ਇਹ ਆ ਕਿ ਤੁਹਾਡੀਆਂ ਮਜਬੂਰੀਆਂ ਸਟੇਸ਼ਨ ਦੀਆਂ ਮਨ ਸੱਸ ਰਹੇ ਨੋ ਡਾਊਟ ਪਰ
1: ਪਲੈਨ ਕਿਸੇ ਦਾ ਇੱਦਾਂ ਆਪਾਂ ਨੂੰ ਸਲਾਹ ਦੇ ਸਕਦੇ ਹੋ ਵੀ ਜਿਵੇਂ ਕੱਲ ਨੂੰ ਸੈਚਰਡੇ ਆ ਸੰਡੇ ਆ ਦੋ ਦਿਨ ਆਪਾਂ ਆਨਲਾਈਨ ਥੋੜਾ ਜਿਹਾ ਘੰਟੇ ਦੋ ਘੰਟੇ ਦਾ ਸ਼ਾਮ ਨੂੰ ਕਰਿਆ ਕਰੀਏ ਪ੍ਰੋਗਰਾਮ ਫਿਰ ਜਿਹੜੇ ਜੁੜ ਸਕਦੇ ਆ ਉੱਥੇ ਗੱਲਾਂ ਖੁੱਲੀਆਂ ਕਰ ਸਕਦੇ ਆ
3: ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੂੰ ਲੈ ਕੇ ਜਿਨ੍ਹਾਂ ਨੇ ਉਦੋਂ
1: ਉਹ ਆ ਨਹੀਂ ਰਹੇ ਜੀ ਅੱਜ ਦੀਆਂ ਡੇਟਾਂ ਚ ਜੇ ਤੁਹਾਡਾ ਕਿਸੇ ਨਾਲ ਲਿੰਕ ਹੈਗਾ ਤਾਂ ਆਪਣੇ ਨਾਲ ਕਰਾ ਲਿਓ ਕੰਟੈਕਟ ਤੁਸੀਂ ਉਹਨਾਂ ਦਾ। ਤੁਸੀਂ ਕਹਿੰਦੇ ਨਾ ਵੀ ਚੁਣੇ ਹੋਏ ਨੂੰ ਲੈ ਕੇ ਆਓ, ਨਹੀਂ ਆਉਂਦੇ ਹੁਣ ਕਿੱਥੋਂ ਚੱਕ ਲਈ ਉਹਨਾਂ ਘਰਾਂ ਚੋਂ। ਚਲੋ ਇਹ ਇਹਨਾਂ ਦੀ ਉਹ ਅਗਲੇ ਮੌਕਾ ਤਾਂ ਦੇ ਰਹੇ ਹੈ ਨਾ ਅੱਜ ਦੀ ਰੇਟ ਚ।
3: ਅੱਛਾ ਦੇਖੋ ਆਮ ਪਾਰਟੀ ਪੰਜਾਬ ਚ ਆਈ,
1: ਹਾਂਜੀ
3: ਆਪਾਂ ਕਿੰਨੇ ਵਾਅਦੇ ਕੀਤੇ,
1: ਹਾਂਜੀ
3: ਵੀ ਅਸੀਂ ਕਲਚਰ ਦੀ ਗੱਲ
1: ਜਦ ਪਟੇਰਾ ਨਹੀਂ ਸੀ ਪੈਰ ਥੱਲੇ ਆਇਆ,
3: ਮੁੱਖ ਮੰਤਰੀ ਦੇ ਨਾਲ 1200 ਬੰਦਾ ਸਕਿਉਰਟੀ ਦਾ ਹੁੰਦਾ,
1: ਹਾਂਜੀ ਹੁਣ ਬਟੇਰਾ ਪੈਰ ਥੱਲੇ ਆਇਆ ਹੋਇਆ ਸਾਡੇ। ਜਿੱਤਣ ਤੋਂ ਹਰ ਬੰਦਾ ਵਾਅਦੇ ਕਰਦਾ, ਜਿੱਤ ਕੇ ਅਸੀਂ ਭੁੱਲ ਜਾਂਦੇ ਹੁੰਦੇ ਆ।
3: ਦੇਖੋ ਮੈਂ ਕੱਲ ਮੇਰੇ ਕੋਈ ਆਏ ਵੀਰ ਇੱਥੇ ਆਪਣੇ ਇਲੈਕਸ਼ਨ ਲੜਦੇ, ਮੈਂ ਵੀ ਆ ਜਾਓ, ਕਹਿੰਦੇ ਨਹੀਂ, ਮੈਂ ਕਿਹਾ ਤੁਸੀਂ ਬੱਚੇ ਕੁਰਸਾਂ ਹੀ ਥੱਲੇ ਬਹਿ ਜਾਂਦੇ, ਅਸੀਂ ਉਹ ਲੋਕ ਆ, ਮੈਂ ਵਾਅਦਾ ਕਰਦਾ ਰੱਬ ਨਾ ਕਰੇ ਕਦੇ ਮੈਨੂੰ ਮੌਕਾ ਮਿਲੇ
1: ਨਹੀਂ ਲੈਣਾ। ਫੇਰ ਤੇ ਕਹਿੰਦਾ ਤੁਸੀਂ ਨਹੀਂ ਲੈਣਾ, ਸਿੱਧੀ ਗੱਲ ਨਹੀਂ, ਤੁਹਾਨੂੰ ਬਣਾਉਣਾ ਸੀ ਬਣ ਨਹੀਂ ਲੈਣਾ, ਲੱਤਾਂ ਖਿੱਚਣੀਆਂ ਸੀ ਤੁਹਾਡੀਆਂ ਤਾਂ, ਤੁਸੀਂ ਤਾਂ ਇੱਦਾਂ ਹੀ ਨੀ ਮਹਾਨ, ਬਣ ਕੇ ਕੀ ਕਰੋਗੇ।
3: ਸਰ ਮੈਂ ਕਿਹਾ ਮੇਰਾ ਇਹ ਵਾਅਦਾ ਸੀ ਕਿ ਰੱਬ ਨਾ ਕਰੇ ਕਦੇ ਮੌਕਾ ਮਿਲੇ, ਮੈਂ ਅੱਜ ਏਦਾਂ ਹੀ ਯਕੇ ਹਾਲ ਜਾਊਂਗਾ ਤੇ ਮੈਨੂੰ ਲੋੜ,
1: ਰੱਬ ਕਰੇ ਤੁਹਾਨੂੰ ਮੌਕਾ ਮਿਲੇ ਹੀ ਨਾ ਬਸ। ਲਵ ਯੂ, ਥੈਂਕ ਯੂ, ਬਾਏ। ਕਿਆ ਸੀ ਦਾਲ ਤੋਂ ਆ ਜਾਓ ਆਪਣੇ ਸ਼ਰਮਾ ਨੂੰ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਅਮਰੀਕਾ ਦਾ ਰੇਟ 4 ਕਰਤਾ ਉਹਨਾਂ ਨੇ ਸਿੱਧਾ ਹੀ, ਕੁਝ ਫਰਕ ਆਪਣੇ ਪੈ ਰਿਹਾ ਜਾਂ ਕੋਈ ਅਸਰ ਨਹੀਂ ਪਊਗਾ ਇਧਰ?
4: ਬਿਲਕੁਲ, ਦੇਖੋ US ਫੈਡਰਲ ਰਿਜ਼ਰਵ ਤੇ ਪਹਿਲਾਂ ਅਨਾਉਂਸਮੈਂਟ ਕੀਤੀ ਸੀ ਆਪਾਂ ਰੇਟ ਨਹੀਂ ਇਨਕਰੀਜ਼ ਕਰਾਂਗੇ, ਬਿਕੋਜ਼ ਇਨਫਲੇਸ਼ਨ ਉੱਥੇ ਵੀ ਕੈਨੇਡਾ ਨਾਲੋਂ ਜ਼ਿਆਦਾ ਹੈ, ਉਹਦੇ ਕਾਰਨ ਉਹਨਾਂ ਨੇ 25 ਬੇਸਿਸ ਪੁਆਇੰਟ ਇਨਕਰੀਜ਼ ਕਰਤਾ ਹੈ। ਤੁਸੀਂ ਪਹਿਲਾਂ ਕੁਐਸਚਨ ਹੀ ਬੜਾ ਇੰਪੋਰਟੈਂਟ ਪੁੱਛ ਲਿਆ, ਹੁਣ ਗੱਲ ਆਉਂਦੀ ਹੈ ਅਕਤੂਬਰ 28 ਨੂੰ ਕੀ ਹੋਏਗਾ, ਬੈਂਕ ਆਫ ਕੈਨੇਡਾ ਰੇਟ ਇਨਕਰੀਜ਼ ਕਰੇਗਾ ਕਿ ਕਰੇਗਾ ਕੀ। ਅਕਤੂਬਰ 19 ਨੂੰ ਇਨਫਲੇਸ਼ਨ ਦੀ ਰਿਪੋਰਟ ਬਾਹਰ ਆਉਣੀ ਹੈ, ਜਿਹੜੀ ਪਿਛਲੀ ਵਾਰ ਵੀ 3% ਸੀ, ਉਸ ਤੋਂ ਪਿਛਲੀ ਵਾਰ ਵੀ 3% ਸੀਗੀ, ਜੂਨ ਚ ਸੀਗੀ 2.8%। ਜੇ ਅੱਜ ਡੀਜ਼ਲ ਦੀ ਪ੍ਰਾਈਸ ਪਿਛਲੇ 4 ਸਾਲਾਂ ਰਿਕਾਰਡ ਹਾਈ ਕਰ ਗਈ ਹੈ ਆਲਰੇਡੀ, ਜੇ ਇਨਫਲੇਸ਼ਨ ਹੋਰ ਵੱਧ ਜਾਂਦੀ ਹੈ ਤੇ ਬੈਂਕ ਆਫ ਕੈਨੇਡਾ ਗੁਰੇਜ਼ ਨਹੀਂ ਕਰੇਗਾ ਇੰਟਰਸਟ ਰੇਟ ਵਧਾਉਣ ਤੋਂ, ਜਿਹੜੀ ਕਿ ਬਹੁਤ ਹੀ ਮਾੜੀ ਸਿਚੁਏਸ਼ਨ ਹੋਏਗੀ ਆਮ ਕੈਨੇਡੀਅਨ ਲਈ। ਕਿਉਂਕਿ ਅੱਜ ਅਸੀਂ ਇੱਥੇ ਕੀ ਸਟਰਗਲ ਕਰ ਰਹੇ ਹਾਂ, 18,000 ਜੋਬ ਓਨਟਾਰੀਓ ਦੀ ਲੋਸ ਹੋਈ ਹੈ, ਟੋਟਲ ਕੈਨੇਡਾ ਚ 42,000 ਹੋਈ ਹੈ, 35,000 ਜੋਬ ਫੁੱਲ ਟਾਈਮ ਹੈ, 500 ਘਰਾਂ ਦੀ ਲਿਸਟਿੰਗ ਜੀ ਟੀ ਏ ਦੀ ਪਾਵਰ ਆਫ ਸੇਲ ਤੇ ਗਈ ਹੈ, ਲੋਕਾਂ ਕੋਲ ਕੈਸ਼ ਫਲੋ ਦੀ ਅੱਗੇ ਦਿੱਕਤ ਹੈਗੀ ਹੈ, ਜੋਬ ਹੈ ਨੀ, ਰਿਲਾਇਬਲ ਜੋਬ ਨੀ ਹੈਗੀ। ਲੋਕੀ ਅੱਜ ਦੀ ਡੇਟ ਦੇ ਵਿੱਚ ਚਾਹੇ ਕ੍ਰੈਡਿਟ ਕਾਰਡ ਦੇ ਬਿੱਲ ਹੋਣ ਜੰਜੂਆ ਸਾਹਿਬ, ਚਾਹੇ ਹੋਮ ਇੰਸ਼ੋਰੈਂਸ ਹੋਵੇ ਤੁਹਾਡੀ, ਜਾਂ ਤੁਹਾਡੀ ਮੌਰਗੇਜ ਦੀ ਪੇਮੈਂਟ ਹੋਵੇ, ਉਹ ਡੇ ਬਾਏ ਡੇ ਡਿਫਾਲਟ ਕਰ ਰਿਹਾ। ਇਨਸੋਲਵੈਂਸੀ ਜਿਹੜੀ ਆਪਾਂ ਜਿਹਨੂੰ ਕਹਿ ਰਹੀ ਹੈ ਸਿੱਧੀ ਭਾਸ਼ਾ ਬੈਂਕਰਪਸੀ ਜਾਂ ਕੰਜ਼ਿਊਮਰ ਪ੍ਰਪੋਜ਼ਲ, 13,000 ਫਾਈਲ ਹੋਈ ਹੈ ਜੂਨ ਮਹੀਨੇ ਚ ਜੰਜੂਆ ਸਾਹਿਬ, 13,000। ਇਸ ਲਈ ਆਪਾਂ ਇਹ ਗੱਲ ਕਰਦੇ ਵੀ ਡੋਨਲਡ ਟਰੰਪ ਸਾਹਿਬ ਨੇ ਕੀ ਬਿਆਨ ਦੇਤਾ, ਮਾਰਕ ਕਾਰਨੀ ਨੇ ਕੀ ਦੇਤਾ ਤੇ ਡੱਗ ਫੋਰ ਨੇ ਕੀ ਦੇਤਾ, ਆਮ ਬੰਦੇ ਨੂੰ ਕ੍ਰੈਡਿਟ ਨੂੰ ਇੰਨਾ ਕੋਈ ਮਤਲਬ ਨਹੀਂ ਹੈਗਾ। ਕਿਉਂਕਿ ਜਦੋਂ ਆਮ ਬੰਦਾ ਘਰ ਜਾਂਦਾ ਨਾ, ਉਹਨੂੰ ਜਦੋਂ ਮੌਰਗੇਜ ਦੀ ਪੇਮੈਂਟ ਜਾਣੀ ਬੰਦ ਹੁੰਦੀ ਉਹਦੀ, ਉਹਨੂੰ ਹਾਲਾਤ ਉਦੋਂ ਪਤਾ ਚੱਲਦੇ ਆਪਣੇ ਫਾਈਨਾਂਸ ਦੇ, ਉਦੋਂ ਇਹ ਨੀ ਕਹਿੰਦਾ ਵੀ ਡੱਗ ਫੋਰ ਸਾਹਿਬ ਨੇ ਬਹੁਤ ਵੱਡੀ ਸਟੇਟਮੈਂਟ ਦੇਤੀ ਜਾਂ ਡੋਨਲਡ ਟਰੰਪ ਨੇ ਬਹੁਤ ਵਧੀਆ ਸਟੇਟਮੈਂਟ ਦੇਤੀ। ਇਸ ਲਈ ਹਾਲਾਤ ਇਸ ਵੇਲੇ ਇੱਥੇ ਦੇ ਸਪੈਸ਼ਲੀ ਜਿਵੇਂ ਅੰਟਾਰੀਓ ਦੀ ਗੱਲ ਕਰਾਂ, ਬਹੁਤ ਮਾੜੇ ਹਾਲਾਤ ਹੈਗੇ ਆ। ਇਸ ਲਈ ਜਿਹੜੇ ਵੀ ਪੋਲੀਟੀਸ਼ੀਅਨ ਜਾਂ ਇਲੈਕਟਿਡ ਸਾਡੇ ਜਿਹੜੇ ਹੁਣ ਨੋਮੀਨੇਸ਼ਨ ਫਾਈਲ ਕਰ ਚੁੱਕੇ ਆ ਔਰ ਕੈਂਪੇਨਿੰਗ ਰਨ ਕਰ ਰਹੇ ਆ, ਉਹ ਅੱਜ ਤੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ, ਸੰਧੂ ਸਾਹਿਬ ਗੱਲ ਸਹੀ ਕਰਕੇ ਗਏ ਆ, ਬਾਅਦ ਚੋਂ ਇਹ ਗੱਲਾਂ ਸਾਰੀਆਂ ਸਾਨੂੰ ਭੁੱਲ ਜਾਂਦੀਆਂ। ਇਸ ਲਈ ਇਹ ਬਹੁਤ ਇੰਪੋਰਟੈਂਟ ਹੈਗਾ, ਜਿਹੜੇ ਵੀ ਨੁਮਾਇੰਦੇ ਚਾਹੇ ਇੱਥੇ ਦੇ ਬੋਰਨ ਹੈ ਚਾਹੇ ਕੋਈ ਵੀ ਹੈਗੇ ਆ, ਜੇ ਰਿਸਪੋਂਸੀਬਿਲਟੀ ਲੈ ਕੇ ਆਮ ਕ੍ਰੈਡਿਟ ਦੇ ਹਾਲਾਤ ਸੁਧਾਰ ਸਕਦੇ ਆ। ਪਰ ਮੇਰਾ ਜੰਜੂਆ ਸਾਹਿਬ ਮੈਂ ਮੰਨਣਾ ਚਲੋ ਆਉਣ ਦੇਰ ਤੁਹਾਡੇ ਸ਼ੋਅ ਤੇ ਸਿੱਧੀ ਗੱਲ ਕਰ ਦਿੰਦੇ ਆ, ਜਿਹੜਾ ਆਪਾਂ ਇੰਸ਼ੋਰੈਂਸ ਦਾ ਮੁੱਦਾ ਕਹਿੰਦੇ ਆ, ਪਿਛਲੇ 6 ਸਾਲ ਤੋਂ ਆਪਾਂ ਇਹੀ ਸੁਣੀ ਜਾ ਰਹੇ ਹਾਂ, ਮੇਰੀ 300 ਸੀ ਇੰਸ਼ੋਰੈਂਸ, ਮੇਰੀ 400 ਹੋ ਗਈ, ਮੇਰੀ 500 ਹੋ ਗਈ, ਆਉਣ ਵਾਲੇ 20 ਸਾਲਾਂ ਚ ਕੋਈ ਵੀ ਪੋਲਿਸੀ ਮੇਕਰ ਮੈਨੂੰ ਨੀ ਲੱਗਦਾ ਵੀ ਸਾਡੇ ਇੱਥੇ ਇੰਟਾਰੀਓ ਦੀ ਸਪੈਸ਼ਲੀ ਆਟੋ ਇੰਸ਼ੋਰੈਂਸ ਘਟਾ ਸਕੇ, ਮੈਨੂੰ ਨੀ ਲੱਗਦੇ। ਇਹ ਬਹੁਤ ਵੱਡੀਆਂ ਮਾਫੀਆ ਦੇ ਪਿੱਛੇ ਕੰਮ ਕਰਦਾ, ਬਹੁਤ ਵੱਡਾ ਇਨਕਾਰਪੋਰੇਟ ਪਿੱਛੇ ਕੰਮ ਕਰਦਾ, ਮੈਨੂੰ ਕੋਈ ਪੋਲੀਟੀਸ਼ੀਅਨ ਇੰਨਾ ਸੀਰੀਅਸ ਨਹੀਂ ਲੱਗਦਾ ਜਿਹੜਾ ਆਉਣ ਵਾਲੇ 10-15-20 ਸਾਲਾਂ ਚ ਇਹਨੂੰ ਇੰਸ਼ੋਰੈਂਸ ਨੂੰ ਘਟਾ ਸਕੇ। ਇਸ ਲਈ ਗੱਲਾਂ ਕਰਨੀਆਂ ਬਹੁਤ ਸੌਖੀਆਂ, ਉਹਨੂੰ ਇੰਪਲੀਮੈਂਟ ਕਰਨਾ ਬਹੁਤ ਜ਼ਿਆਦਾ ਔਖਾ।
1: ਜੇ ਕਾਰਾਂ ਦੀ ਇੰਸ਼ੋਰੈਂਸ ਘਟਾਉਣੀ ਚਾਹੁੰਦੇ ਹੋ ਤਾਂ 416-618-2727 ਕੱਢ ਤੇ ਅਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ, ਉਹ ਕਾਫੀ ਫਰਕ ਪਾ ਦਿੰਦੇ ਆ ਤੇ ਫਿਰ ਗੱਲਬਾਤ ਉਹਨਾਂ ਨਾਲ ਹੋ ਸਕਦੀ।
4: ਬਾਕੀ ਜੰਜੂ ਸਾਹਿਬ ਅੱਜ ਲੋਕੀ ਬਹੁਤ ਕ੍ਰੈਡਿਟ ਕਾਰਡ ਨਾਲ ਜੂਝ ਰਹੇ ਆ, ਤੁਹਾਨੂੰ ਕਲੈਕਸ਼ਨ ਨੋਟਿਸ ਆਉਣ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਐਕਟ ਕਰ ਲੈਂਦੇ ਹੋ ਤੇ ਤੁਹਾਡਾ ਕ੍ਰੈਡਿਟ ਬਿਊਰੋ ਵੀ ਬਚਿਆ ਰਹਿੰਦਾ, ਤੁਹਾਡਾ ਘਰ ਵੀ ਬਚਿਆ ਰਹਿੰਦਾ। ਇਸ ਲਈ ਕਿਸੇ ਪ੍ਰੋਫੈਸ਼ਨਲ ਨਾਲ ਸਲਾਹ ਕਰਕੇ ਜੇ ਤੁਹਾਨੂੰ ਲੱਗਦਾ ਤੁਹਾਡੇ ਫਾਈਨਾਂਸ ਦੀ ਕੋਈ ਦਿੱਕਤ ਹੈਗੀ, ਚਾਹੇ ਕ੍ਰੈਡਿਟ ਬਿਊਰੋ ਦੀ, ਚਾਹੇ ਮੌਰਗੇਜ ਦੀ ਹੈ, ਚਾਹੇ ਤੁਹਾਡਾ ਸੀਆਰਏ ਦੇ ਕੋਈ ਓਵਰਡਿਊਜ਼ ਹੈਗੇ, ਪ੍ਰੋਫੈਸ਼ਨਲ ਨਾਲ ਕਿਸੇ ਨਾਲ ਬਹਿ ਕੇ ਸਲਾਹ ਕੀਤੀ ਜਾਵੇ। ਸਹੀ ਫਾਈਨਾਂਸ, ਸਹੀ ਐਡਵਾਈਜ਼ਰ ਦੀ ਸਲਾਹ ਨਾਲ ਚੱਲੋਗੇ ਤੇ ਤੁਹਾਨੂੰ ਏਦਾਂ ਦੀ ਕ੍ਰਾਈਸਿਸ ਤੋਂ ਬਚਣ ਚ ਬਹੁਤ ਵਧੀਆ ਓਪਰਚੁਨਿਟੀ ਮਿਲ ਸਕਦੀ ਹੈ। ਇਸ ਲਈ ਕਿਸੇ ਨਾਲ ਵੀ ਮਿਲ ਕੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ, ਕੋਈ ਵੀ ਤੁਹਾਡਾ ਕ੍ਰੈਡਿਟ ਦਾ ਇਸ਼ੂ ਹੈ, ਮੌਰਗੇਜ ਦਾ ਇਸ਼ੂ ਹੈ, ਰੇਟ ਵਿੱਚ ਸਾਨੂੰ ਰੋਜ਼ ਬਹੁਤ ਫੋਨ ਆਉਂਦੇ ਆ, ਰੇਟ ਆਪਾਂ ਸਿੱਧੇ ਕਹੀ ਦਾ, ਜੇ ਅੱਜ ਵੀ ਤੁਹਾਨੂੰ ਬਿਲੋ 4% ਰੇਟ ਮਿਲ ਰਿਹਾ ਸਾਰਿਆਂ ਵਾਸਤੇ, ਇਹ ਮੈਂ ਕਹਿ ਰਿਹਾ ਸਾਰਿਆਂ ਵਾਸਤੇ, ਬਿਲੋ 4% ਜੇ ਰੇਟ ਮਿਲ ਰਿਹਾ, ਫਿਕਸ ਰੇਟ ਮਿਲ ਰਿਹਾ, ਕੋਈ ਫੋਨ ਕਰਨ ਦੀ ਲੋੜ ਨੀ, ਚੁੱਪ ਕਰਕੇ ਲੌਕ ਕਰਾ ਲਓ। ਇਸ ਲਈ ਫਿਕਸ ਰੇਟ ਆਲਰੇਡੀ ਵੱਧ ਚੁੱਕੇ ਹੋਏ ਜੰਜਵਾ ਸਾਹਿਬ, 4.1 4.2 ਫਿਕਸ ਰੇਟ ਆਲਰੇਡੀ ਪਿਛਲੇ 2-3 ਵੀਕਾਂ ਨਾਲੋਂ ਇਹਨਾਂ ਨੇ ਬੈਂਕ ਸਾਰੇ ਨੇ ਵਧਾ ਤੇ ਹੋਏ ਆ, ਕਿਉਂਕਿ ਫਿਕਸ ਰੇਟ ਬੈਂਕ ਆਫ ਕੈਨੇਡਾ ਹੋਲਡ ਨਹੀਂ ਕਰਦਾ, ਉਹ ਜਿਹੜੇ ਗੌਰਮੈਂਟ ਦੇ ਬੌਂਡ ਯੀਲਡ ਦੇ 5 ਸਾਲ ਦੇ ਉਹ ਤੋਂ ਡਿਟਰਮਾਈਨ ਹੁੰਦੇ ਆ ਫਿਕਸ ਰੇਟ। ਇਸ ਲਈ ਬੈਂਕ ਆਫ ਕੈਨੇਡਾ 19 ਤਰੀਕ ਨੂੰ ਕੀ ਰਿਪੋਰਟ ਬਾਹਰ ਆਉਂਦੀ ਹੈ, 28 ਤਰੀਕ ਨੂੰ ਉਦੋਂ ਪਤਾ ਚੱਲੇਗਾ ਵੀ ਰੇਟ ਵਧਦੇ ਕਿ ਨਹੀਂ ਵਧਦੇ। ਇਸ ਲਈ ਕੋਈ ਵੀ ਸਲਾਹ ਲੈਣੀ ਤੁਹਾਡੇ ਫਾਈਨਾਂਸ ਦਾ, ਕੋਈ ਵੀ ਕੁਐਸਚਨ ਹੈ, ਮੌਰਗੇਜ ਦਾ ਕੁਐਸਚਨ ਹੈ, ਕ੍ਰੈਡਿਟ ਕਿੱਦਾਂ ਸੁਧਾਰਨਾ, ਸੀਆਰਏ ਦੇ ਓਵਰਡਿਊਜ਼ ਕਿੱਦਾਂ ਕਰਨੇ ਆ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 647-6-86-10 ਜਾਂ ਵੈਬਸਾਈਟ ਵਿਜ਼ਿਟ ਕਰ ਲਈਓ sharmamorgages.com।
1: 647-6-86-10 ਸ਼ਰਮਾ ਸਾਹਿਬ ਥੈਂਕ ਯੂ ਸੋ ਮਚ, ਲਵ ਯੂ,
4: ਥੈਂਕ ਯੂ ਸੋ ਮਚ ਜੀ,
1: ਮਿਲਦੇ ਹਾਂ ਕੱਲ ਨੂੰ। ਬਿਲਕੁਲ ਪ੍ਰੋਫੈਸਰ ਸਾਹਿਬ ਸਿੱਧੇ ਹੀ ਆ ਜਾਓ, 10 ਘੰਟਾ ਤੁਹਾਡੇ ਕੋਲ ਅੱਜ ਜੀ,
2: ਨਹੀਂ ਮੈਂ ਫਿਰ ਕੱਲ ਨੂੰ ਆ ਜਾਊਂ,
1: ਨਹੀਂ ਅੱਜ ਹੀ ਆ ਜਾਓ, 20 ਲੈ ਲਓ, ਚਲੋ
2: ਗੱਲ ਸੁਣੋ, ਮੈਂ ਕਿਹਾ ਸਾਡੀ ਵੀ ਕਾਲ ਲੈ ਲਿਆ ਕਰੋ।
1: ਹਾਂਜੀ ਪਹਿਲਾਂ ਮੈਨੂੰ ਜ਼ਰੂਰੀ ਸੀ ਉਹ ਗੱਲਾਂ ਲੈਣੀਆਂ।
2: ਚਲੋ ਅੱਛਾ, ਗੱਲ ਇੱਕ ਇਹ ਹਾਂ, ਤੁਸੀਂ ਇੱਥੇ ਪੜ੍ਹੇ, ਇੱਥੇ ਦੇ ਪੜ੍ਹੇ, ਅਸੀਂ ਸਾਰੇ ਦੇਖ ਲਏ, ਕਿਹੜਾ MPP ਤੁਹਾਡੇ ਕੋਲ ਆ ਗਿਆ ਹੁਣ? ਹੁਣ ਕਦੇ ਆਇਆ ਕੋਈ MPP? ਜਿੱਤੇ ਹੋਏ ਜਦ ਤਾਂ ਵੋਟਾਂ ਪੈਣੀਆਂ ਸੀ ਸਾਰੇ ਆਉਂਦੇ ਸੀ,
1: ਏਦਾਂ ਰੇਡੀਓ ਤੇ ਹਰੇਕ ਕੋਲ ਘੰਟਾ ਘੰਟਾ ਦੋ ਦੋ ਘੰਟੇ ਹੀ ਆ, ਮੰਨ ਲਓ ਹਨਾ, ਕਿਸੇ ਕੋਲ 2 ਘੰਟੇ, ਕਿਸੇ ਕੋਲ 1 ਘੰਟਾ, ਕਿਸੇ ਕੋਲ 3 ਵੀ ਹੋ ਸਕਦੇ ਆ, ਵੀ ਇਹਦੇ ਤੇ ਉਨੀਆਂ ਖੁੱਲ ਕੇ ਗੱਲਾਂ ਨੀ ਹੁੰਦੀਆਂ, ਕਿਉਂਕਿ ਉਹ ਚ ਬੰਦੇ ਨੇ ਖਬਰ ਵੀ ਕਰਨੀ ਆ, ਸਪੌਂਸਰ ਵੀ ਪੜ੍ਹਨੇ ਆ, ਕੋਈ ਗੀਤ ਸੰਗੀਤ ਵੀ ਲਾਉਣਾ, ਕੋਸ਼ਿਸ਼ ਕਰਦੇ ਆ। ਚਲੋ ਥੈਂਕ ਯੂ, ਲਵ ਜੂ, ਲਵ ਜੂ, ਪ੍ਰੇਮ ਗਿੱਲ ਜੀ ਨਾਲ ਕਰ ਲਿਓ ਸੰਪਰਕ, ਇਹ ਵੀ 2-6 ਨੰਬਰ ਵਾਰਡ ਚੋਂ ਖੜੇ ਆ, ਤੇ ਇਹਨਾਂ ਨਾਲ ਸੰਪਰਕ ਕਰਨ ਲਈ 647-6-86-41 ਇਹਨਾਂ ਦੀ ਐਡਵਰਟਾਈਜ਼ਮੈਂਟ ਮੰਡੇ ਤੋਂ ਰੈਗੂਲਰ ਚੱਲੂਗੀ ਆਪਣੇ। ਥੈਂਕ ਯੂ ਸੋ ਮਚ ਪ੍ਰੇਮ ਜੀ, ਥੈਂਕ ਯੂ ਸੋ ਮਚ, ਲਵ ਜੂ। ਤੇ 16-6 ਤੋਂ ਲਖਵਿੰਦਰ ਮੁਲਤਾਨੀ ਭਾਜੀ ਸੁਣਦੇ ਪ੍ਰੋਗਰਾਮ ਨੂੰ, ਉਹਨਾਂ ਦਾ ਵੀ ਥੈਂਕ ਯੂ। 44-67 ਤੋਂ ਹਰਮਨ ਭਾਜੀ ਨੇ ਭੇਜੀਆਂ ਲੈਣਾ 17 ਪੜੀਆਂ, ਖੇੜੀ ਵਾਲੇ ਬਾਬੇ ਦੀ ਸੱਸ ਵੀ ਪੜ੍ਹਤੀ, ਆਪਾਂ ਵਿੱਚ ਹੀ ਦਲਵੀਰ ਭਾਜੀ ਕੀ ਲਿਖਦੇ ਆ, ਕਹਿੰਦੇ ਸਾਡੀ ਫਤਿਹ ਮਨਜ਼ੂਰ ਕਰ ਲਿਓ ਜੀ, ਤੁਸੀਂ ਫੋਨ ਤਾਂ ਚੱਕਣਾ ਨਹੀਂ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਨਹੀਂ ਭਾਜੀ ਤੁਸੀਂ ਕਰ ਲਓ ਫੋਨ, ਚੱਕਣਾ ਕਾਹਤੋਂ ਨਹੀਂ ਆਪਾਂ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਸੁਖਵਿੰਦਰ ਗਿੱਲ, ਗਿੱਲ ਸਾਹਿਬ ਥੈਂਕ ਯੂ ਸੋ ਮਚ, ਅਤੇ ਸ਼ਰਮਾ ਸਾਹਿਬ ਦਾ ਵੀ ਮੈਸੇਜ ਆਇਆ ਹੋਇਆ ਸੀ ਪਹਿਲਾਂ ਦਾ, ਅਤੇ ਇੱਧਰ ਬਲਦੇਵ ਸਿੰਘ ਸਿੱਧੂ ਕੀ ਕਹਿੰਦੇ, ਮੇਹਰ ਵਾਸਤੇ ਆਉਣਾ, ਕਿਹਨੇ ਆਉਣਾ ਮੇਰੇ ਵਾਸਤੇ, ਤੁਸੀਂ ਆਉਣਾ, ਚਲੋ ਤੁਸੀਂ ਆ ਜਾਓ ਜੀ ਆਇਆਂ ਨੂੰ ਭਾਈ, ਤੁਸੀਂ ਤਾਂ ਰਹਿੰਦੇ ਦੂਜੇ ਸ਼ਹਿਰ 'ਚੋਂ। ਇੱਕ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜੇ ਦੂਜੇ ਸ਼ਹਿਰ ਵਾਲੇ ਸਾਡੇ ਸ਼ਹਿਰ ਦੀ ਟੈਨਸ਼ਨ ਕਿਉਂ ਲੈਂਦੇ ਇੰਨੀ, ਉਹ ਕਦੇ ਕੋਈ ਬੈਰੀ ਤੋਂ ਆ ਕੇ ਲੜਨ ਲੱਗ ਜਾਂਦਾ, ਕਦੇ ਕੋਈ ਕੈਲਟਨ ਤੋਂ ਆ ਕੇ ਲੜ ਜਾਂਦਾ, ਕਦੇ ਕੋਈ ਮਿਸਿਸਾਗਾ ਤੋਂ ਆ ਕੇ ਲੜਨ ਲੱਗ ਜਾਂਦਾ, ਸਾਡੇ ਬ੍ਰੈਂਪਟਨ ਵਾਲਿਆਂ ਨੂੰ ਬ੍ਰੈਂਪਟਨ ਦਾ ਮੌਕਾ ਦੇ ਦਿਓ, ਅਸੀਂ ਤੁਹਾਡੇ ਸ਼ਹਿਰਾਂ 'ਚ ਇੰਟਰਫੇਅਰ ਕਰਦੇ ਹਾਂ, ਨਹੀਂ ਕਰਦੇ। ਚਲੋ ਲੈ, ਕਿਚਨਰ ਵਾਲਿਆਂ ਨੂੰ ਵੀ ਟੈਨਸ਼ਨ ਪੈ ਗਈ ਬ੍ਰੈਂਪਟਨ ਦੀ, ਆ ਜਾਓ ਕਿਚਨਰ ਵਾਲਿਓ, ਸਤਿ ਸ਼੍ਰੀ ਅਕਾਲ ਜੀ ਇਹਨੂੰ, ਸਾਡੇ ਪਤਾ ਨੀ ਤੁਹਾਨੂੰ ਕੀ ਲੱਗਦਾ ਬਈ, ਗੁਆਂਢੀਆਂ ਦਖਲ, ਪਤੀਲਾ ਵਿੱਚ ਵੜ ਜਾਂਦੇ ਪਤੀਲੇ ਚ, ਬੱਕਣਾ ਤਾਂ ਦੇਖਣਾ ਬਾਅਦ ਚ, ਆਪਣਾ ਕੋਈ ਫਿਕਰ ਨੀ ਹੁੰਦਾ, ਆਪਣਾ ਕੋਈ ਫਿਕਰ ਨੀ, ਘਰੇ ਮੂੰਗੀ ਬਣਦੀ ਆ ਕਿ ਨਹੀਂ, ਇੱਧਰ ਬੱਕਰਾ ਵਾਲੇ ਜੀ ਤਾਂ ਦੇਖੀ ਜਾਂਦੇ ਨੇ, ਸੁਣਿਆ ਕਰੋ ਇਹ ਗੱਲ, ਹੁਣ ਰਿਪੀਟ ਨੀ ਹੋਣੀ, ਨਾ ਨਾ ਨਾ, ਇਹ ਤਾਂ ਜਦੀ ਨੰਘੀ ਸੋ ਨੰਘੀ, ਇਹ ਤਾਂ 4 ਵਜੇ ਜੁੜਨਾ ਪੈਂਦਾ ਗੱਲਾਂ ਸੁਣਨ ਲਈ,
4: ਮੈਂ ਲੇਟ ਸੀ
1: ਜੇ ਅੱਜ ਦੱਸਦਾ ਤਾਂ ਤੁਸੀਂ ਕੱਲ ਨੂੰ ਫੇਰ ਇਹੀ ਚੀਜ਼ ਭਾਲੋਗੇ ਤੁਸੀਂ ਕੱਲ ਨੂੰ ਜੁੜਨਾ ਨੀ 4 ਵਜੇ ਜੁੜੋ ਪੂਰੇ ਗੱਲਬਾਤ ਹੋ ਸਕਦੀ ਹੈ ਤੇ ਸਟੀਫਨ ਫਰਨੀਚਰ 905-790-0560 ਤੇ ਜਸਵੀਰ ਭਾਜੀ ਨਾਲ ਸੰਪਰਕ ਕਰ ਲਿਓ ਫਰਨੀਚਰ ਦੀਆਂ ਕੋਈ ਵੀ ਆਈਟਮਾਂ ਲੈਣੀਆਂ ਤੇ ਅਮਨਦੀਪ ਕੌਰ ਉਹਨਾਂ ਨੇ ਵੀ ਅੱਜ ਆਉਣਾ ਸੀ ਤੇ ਉਹ ਵੀ ਮੈਨੂੰ ਲੱਗਦਾ ਜਾਗ ਨਹੀਂ ਖੁੱਲ੍ਹੀ ਹੋਣੀ ਉਹਨਾਂ ਦੀ ਚਲੋ 416-618-27 ਕਾਰਡ 'ਤੇ ਕਰ ਲਿਓ ਸੰਪਰਕ ਤੁਸੀਂ ਉਹਨਾਂ ਦੇ ਨਾਲ ਅਤੇ ਉਹਨਾਂ ਨਾਲ ਫਿਰ ਭਾਈ ਤੁਸੀਂ ਕਾਰਾਂ ਦੀ ਇੰਸ਼ੋਰੈਂਸ ਕਟਾ ਲਿਓ ਅਤੇ ਸਨੀ ਭਾਈ 647-470-1242 ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਆ ਗਿਲ ਸਵੀਟ ਫੈਕਟਰੀ 'ਤੇ ਚਲ ਜਾਓ 21 ਵਿਲੀਅਮ ਪਾਰਕ ਵਿੱਚ ਯੂਨਿਟ ਨੰਬਰ 3 ਮਿੱਠੀਆਂ ਮਠਿਆਈਆਂ ਲੈਣੀਆਂ ਵੈਜੀ ਪਿਓਰ ਵੈਜੀ ਖਾਣਾ ਲੈਣਾ ਚਾਹੁੰਦੇ ਹੋ ਅਤੇ ਚਲ ਜਾਓ ਫਿਰ 76-03 ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਅੰਦਰ ਜੀ ਜੀ ਹਾਂ ਜੀ ਹਾਂ ਬਰਾੜ ਸਾਹਿਬ ਨਹੀਂ ਉਧਰ ਬੀਜੀ ਨੇ ਸੁਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ ਜੀ ਨੂੰ
5: ਹਾਂਜੀ ਸਤਿ ਸ਼੍ਰੀ ਅਕਾਲ ਆਪਣੇ ਜਿੰਦਰ ਸਾਹਿਬ
1: ਹਾਂਜੀ ਭਾਈ ਸਤਿ ਸ਼੍ਰੀ ਅਕਾਲ
5: ਧੰਨਵਾਦ ਤੁਹਾਡਾ ਜੀ ਔਨ ਏਅਰ ਲੈਣ ਦਾ
1: ਸ਼ਨੀਵਾਰ
5: ਤੇ ਜੇ ਕਿਸੇ ਨੇ ਟਿਕਟਾਂ ਬਾਰੇ ਜਾਂ ਸਪੋਂਸਰਸ਼ਿਪ ਬਾਰੇ ਕੋਈ ਲੈਣੀ ਹੋਵੇ ਇਨਫੋਰਮੇਸ਼ਨ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 519-835-7569 ਜਾਂ ਜਜੂੜਾ ਸਾਹਿਬ ਨਾਲ ਵੀ ਰਾਬਤਾ ਕਾਇਮ ਕਰ ਸਕਦੇ ਜੀ 3 ਅਕਤੂਬਰ ਦਿਨ ਸ਼ਨੀਵਾਰ ਨੂੰ ਆਰਨੇਟ ਆ ਰਿਹਾ ਜੀ ਗੋਲਫ ਦੇ ਵਿੱਚ
1: ਇਨਫੋਰਮੇਸ਼ਨ ਰਹੀ 519-835-7569-519-823-3785 ਤੇ ਸੰਪਰਕ ਕੀਤਾ ਜਾ ਸਕਦਾ ਬਿਲਕੁਲ ਆਪਾਂ ਮੰਡੇ ਤੋਂ ਕਰਦੇ ਇਹਨੂੰ ਰੈਗੂਲਰ
5: ਓਕੇ ਜੀ
1: ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਤੇ ਬਿਲਕੁਲ ਜੀ ਤੇ ਨਾਲ ਦੀ ਨਾਲ ਤੁਸੀਂ ਹੰਸ ਭਾਜੀ ਦਾ ਸ਼ੋਅ ਅੱਜ ਦੇਖਣ ਜਾਣਾ ਆਪਾਂ ਸਾਰਿਆਂ ਨੇ ਤਕਰੀਬਨ 18 ਤਰੀਕ ਅੱਜ ਸ਼ੁੱਕਰਵਾਰ ਹੈ ਸ਼ਾਮ ਨੂੰ ਲਿਵਿੰਗ ਆਰਟ ਸੈਂਟਰ ਦੇ ਵਿੱਚ 4141 ਲਿਵਿੰਗ ਆਰਟਸ ਡਰਾਈਵ ਮਿਸਾਗਾ ਦੇ ਵਿੱਚ ਨੇ ਡੋਰਾਂ 7:30-7 ਓਪਨ ਹੋ ਜਾਣੀਆਂ ਨੇ 647-448-1000 'ਤੇ ਤੁਸੀਂ ਸੰਪਰਕ ਕਰ ਲਿਓ ਸਿੰਘ ਹਰਜੀਤ ਭਾਜੀ ਉਹਨਾਂ ਨਾਲ ਹੰਸ ਰਾਜ ਹੰਸ ਸਾਹਿਬ ਦਾ ਸ਼ੋਅ ਦੇਖਣ ਲਈ ਅਤੇ ਨਾਲ ਦੀ ਨਾਲ ਆਪਾਂ ਰੀਜਨਲ ਕੌਂਸਲਰ ਉਮੀਦਵਾਰ ਵਾਰਡ ਨੰਬਰ 9-10 ਤੋਂ ਸੁਖਮਨ ਸਿੰਘ ਸੰਘਾ ਸਾਹਿਬ ਨੇ ਸੁਖਮਨ ਸੰਘਾ ਦੇ ਦਫ਼ਤਰ ਦਾ ਉਦਘਾਟਨ ਹੋ ਰਿਹਾ ਕੰਪੇਨ ਆਫਿਸ ਦਾ ਅਤੇ 20 ਤਰੀਕ ਨੂੰ ਜਾਣੀ ਆਉਣ ਵਾਲੇ ਐਤਵਾਰ ਨੂੰ ਪਰਸੋਂ ਨੂੰ ਸੰਡੇ ਨੂੰ ਦੁਪਹਿਰੇ 2 ਵਜੇ ਤੋਂ ਲੈ ਕੇ 4 ਵਜੇ ਤੱਕ 5050 ਸਨੀ ਮੈਡੋ ਬੁਲੇਵਰਡ ਯੂਨਿਟ ਨੰਬਰ 108 ਦੇ ਵਿੱਚ ਨੇ ਆਪਾਂ ਉੱਥੇ ਜਾਣਾ ਸਾਰਿਆਂ ਨੇ ਅਤੇ ਤੁਸੀਂ ਫਿਰ ਆਪਾਂ ਮਿਲਦੇ ਹਾਂ ਉੱਥੇ ਸਾਰੇ ਜਾਣੇ ਰੀਜਨਲ ਕੌਂਸਲਰ ਉਮੀਦਵਾਰ ਨੇ ਵਾਰਡ ਨੰਬਰ 9-10 ਤੋਂ ਸੁਖਮਨ ਸਿੰਘ ਸੰਘਾ ਸਾਹਿਬ 20 ਤਰੀਕ 50 ਸਨੀ ਮੈਡੋ ਬੁਲੇਵਰਡ ਯੂਨਿਟ ਨੰਬਰ 108 2 ਤੋਂ ਲੈ ਕੇ 4 ਵਜੇ ਤੱਕ ਆਪਾਂ ਉੱਥੇ ਦਫ਼ਤਰ 'ਚ ਉਹਨਾਂ ਦੇ ਮਿਲਣਾ ਕੰਪੇਨ ਆਫਿਸ ਦਾ ਉਦਘਾਟਨ ਅਨੰਨਿਆ ਕਾਲੋਂ ਸਿਟੀ ਕੌਂਸਲਰ ਨੇ ਵਾਰਡ ਨੰਬਰ 7-8 ਦੇ ਵਿੱਚੋਂ ਕੰਪੇਨ ਲਾਂਚ ਕਰ ਰਹੇ ਹੈ ਕੰਪੇਨ ਆਫਿਸ 20 ਤਰੀਕ ਨੂੰ ਇਹ ਵੀ ਸੰਡੇ ਨੂੰ ਆ 4 ਵਜੇ ਤੋਂ ਲੈ ਕੇ 6 ਵਜੇ ਤੱਕ ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ 2720 ਨੌਰਥ ਪਾਰਕ ਡਰਾਈਵ 50 ਯੂਨਿਟ ਨੰਬਰ 50 ਬਰੈਂਪਟਨ ਦੇ ਵਿੱਚ ਨੇ 647-996-20 ਕਾਰਡ 647-996-2061 'ਤੇ ਤੁਸੀਂ ਸੰਪਰਕ ਕਰਿਓ ਅਤੇ ਆਪਾਂ ਮਿਲਣਾ ਉੱਥੇ ਸਾਰਿਆਂ ਨੇ ਆਪਾਂ ਵੀ ਹੋਵਾਂਗੇ ਉੱਥੇ ਅਤੇ ਅਨੰਨਿਆ ਕੱਲ੍ਹ ਨੂੰ ਆਪਾਂ ਕੰਗਰੈਚੁਲੇਸ਼ਨ ਵੀ ਕਹਿਣਾ ਇੱਥੇ ਦੇ ਬੱਚੇ ਬੋਰਨ ਆ ਅਤੇ ਤੁਸੀਂ ਕੋਈ ਗੱਲਬਾਤ ਕਰਨੀ ਆ 647-996-20 ਕਾਰਡ 'ਤੇ ਉਹਨਾਂ ਨਾਲ ਸੰਪਰਕ ਕਰ ਲਓ ਜੱਜ ਕੱਲ੍ਹ ਉਹਨਾਂ ਦੀ ਅਤੇ ਪ੍ਰੀਤਮ ਕਾਲੋਂ ਹੁਣੇ ਰਿਐਲਟਰ ਨੇ ਬਹੁਤ ਤਕੜੇ ਉਹਨਾਂ ਦੀ ਬੇਟੀ ਆ ਬੱਚੀ ਆ ਅਨੰਨਿਆ ਕਾਲੋਂ ਸਿਟੀ ਕੌਂਸਲਰ ਦੀ ਉਮੀਦਵਾਰ ਆ ਵਾਰਡ 7-8 ਦੇ ਵਿੱਚੋਂ 4 ਵਜੇ ਤੋਂ ਲੈ ਕੇ 6 ਵਜੇ ਤੱਕ ਦਫ਼ਤਰ ਦਾ ਉਦਘਾਟਨ ਆ 20 ਤਰੀਕ ਨੂੰ ਆਉਣ ਵਾਲੇ ਐਤਵਾਰ ਨੂੰ ਪਰਸੋਂ ਨੂੰ ਕਰਾਂਗੇ ਗੱਲਾਂ ਬਾਤਾਂ ਉੱਥੇ ਜਾ ਕੇ ਅਤੇ 9345 ਭਾਈ ਸਿੱਧੇ ਹੀ ਆ ਜਾਓ
4: ਜੀ
1: ਹਾਂ ਸਤਿ ਸ਼੍ਰੀ ਅਕਾਲ
4: ਬਾਈ ਜੀ ਅਸੀਂ ਕੈਨੇਡਾ 'ਚ ਰਹਿੰਦੇ ਹਾਂ ਤੇ ਅਸੀਂ ਨਹੀਂ ਬਰਾਉਂਟਨ 'ਚ ਆਉਂਦੇ ਤੇ ਤੁਸੀਂ ਬੇਸ਼ੱਕ ਜਦੋਂ ਮਰਜ਼ੀ ਆ ਜਾਓ ਕੋਈ ਚੱਕਰ
1: ਤੁਹਾਡੇ ਵੀ ਦਰਵਾਜ਼ੇ ਖੁੱਲ੍ਹੇ ਹੈਗੇ
4: ਨਹੀਂ ਬਾਕੀ ਚੱਕਰ ਆ ਲੋਕ ਤਾਂ ਪਤੀਲੇ ਇੱਕ ਲਈ ਝਾਕਦੇ ਅਸੀਂ ਪਤੀਲਾ ਰੱਖ ਕੇ ਨਾ ਗਰਾਹ 'ਚ ਖੁੱਲ੍ਹਾ ਰੱਖੀਦਾ ਜਿਹੜਾ ਮਰਜ਼ੀ ਆ
1: ਜਿਹੜਾ ਮਰਜ਼ੀ ਆ ਜਾਵੇ ਗੱਲ ਸਹੀ ਹੈ
6: ਅੱਜ ਇੱਕ ਗਾਣਾ ਦੀ ਫਰਮਾਇਸ਼ ਕੀਤੀ, ਦੋ ਬੋਲ ਲਾ ਦੀ ਬਸ,
1: ਕਿਹੜਾ ਉਹ ਤਾਂ ਲਾ ਤਾ ਮੈਂ ਸ਼ੁਰੂ ਚ, ਤੁਸੀਂ ਲੇਟ ਜੁੜਿਆ ਫਿਰ,
6: ਨਹੀਂ ਮੈਂ ਥੋੜਾ ਲੇਟ
1: ਜੁੜਿਆ, ਨਹੀਂ ਫਿਰ ਪਹਿਲਾਂ ਜੁੜੋ, ਨਾ ਨਾ ਨਾ ਫਿਰ ਪਹਿਲਾਂ ਜੁੜਿਆ ਕਰੋ,
6: ਚਲੋ ਚਲੋ ਠੀਕ,
1: ਉਹ ਤਾਂ ਮੈਂ ਪੂਰਾ ਗੀਤ ਲਾਇਆ ਅੱਜ,
6: ਹੋਰ ਲਾ ਦਿਓ, ਹੋਰ ਲਾ ਦੀ,
1: ਚਲੋ ਥੈਂਕ ਯੂ ਹੁਣ ਗੀਤ ਦਾ ਸਮਾਂ ਨਹੀਂ, ਗੀਤ ਤਾਂ ਮੈਂ ਤਿੰਨ ਚਾਰ ਕੱਢੇ ਹੋਏ ਸੀ, ਆਹ ਗੀਤ ਤੇ ਚਲੋ ਗੀਤ ਦੇ ਦੋ ਬੋਲ ਲਾ ਕੇ ਪਰਮਿੰਦਰ ਨੂੰ ਨਾਲ ਹੀ ਆ।

0: ਬਿਲਕੁਲ ਜੀ, ਪਿੰਡ ਮਹਿਣਾ ਜ਼ਿਲ੍ਹਾ ਮੋਗਾ ਸ਼੍ਰੀ ਅਖੰਡਪਾਠ ਸਾਹਿਬ ਉਹਨਾਂ ਦੇ ਵੱਲੋਂ ਮਹਿਣਾ ਪਿੰਡ ਦੀ ਸੰਗਤ ਵੱਲੋਂ ਅਖੰਡਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਆ। ਪਿੰਡ ਮਹਿਣਾ ਜ਼ਿਲ੍ਹਾ ਮੋਗਾ ਅੱਜ ਸ਼ੁੱਕਰਵਾਰ ਆ, ਅੱਜ ਆਰੰਭ ਹੋਣੇ ਆ ਪਾਠ ਅਤੇ ਐਤਵਾਰ ਨੂੰ ਭੋਗ ਪੈਣੇ ਆ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਿੰਘ ਸਿੱਖ ਸੈਂਟਰ ਦੇ ਵਿੱਚ, ਜਿਹੜੇ ਹੈਗੇ 9999 ਗਲੇਡਨ ਰੋਡ ਬਰੈਂਪਟਨ ਦੇ ਵਿੱਚ ਨੇ। ਅਤੇ ਤੁਸੀਂ ਕੋਈ ਜਾਣਕਾਰੀ ਲੈਣੀ ਆ ਸਤਿੰਦਰਜੀਤ ਮਾਨ ਸਾਹਿਬ ਨਾਲ ਕਰ ਲਿਓ ਸੰਪਰਕ 647-524-4472 647-524-3972 'ਤੇ। ਪਿੰਡ ਮਹਿਣਾ ਜ਼ਿਲ੍ਹਾ ਮੋਗਾ ਵੱਲੋਂ ਅਤੇ ਪਿੰਡ ਦੀ ਸਾਧ ਸੰਗਤ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅੱਜ ਅਤੇ ਪਰਸੋਂ ਨੂੰ 20 ਤਰੀਕ ਨੂੰ ਭੋਗ ਪੈਣੇ ਆ। ਅਤੇ ਪਰਮਿੰਦਰ ਜੀ ਨੰਗਿਆ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ
1: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਤੇ ਸਤਿ ਸ਼੍ਰੀ ਅਕਾਲ।
0: ਮਿੰਟ ਤਿੰਨੇ ਆ ਪਰਮਿੰਦਰ ਜੀ, ਅੱਜ ਖਿੱਚ ਕੇ ਰੱਖਿਆ ਅੱਜ ਕੰਮ ਨੂੰ। ਕਹਿੰਦੇ ਚਿੱਟੇ ਚੁੱਟੇ ਦਾ ਰੈਲੀਆਂ ਰੁਲੀਆਂ ਬੜੀਆਂ ਹੋ ਰਹੀਆਂ ਨਸ਼ੇ ਨਸ਼ੇ ਦੇ ਵਿਰੁੱਧ, ਚ ਆਪਸ ਵਿੱਚ ਬਹੁਤ ਲੜੀ ਰੁੜੀ ਜਾਂਦੇ ਆ। ਕੀ ਹੋ ਗਿਆ? ਸੌਖਾ ਆਂਡੇ ਮਾਰੇ, ਟਮਾਟਰ ਮਾਰੇ, ਵਿੱਚੇ ਪਤਾ ਨਹੀਂ ਕੀ ਕਰਤਾ ਅੱਜ।
1: ਦੇਖੋ ਜੀ, ਪੰਜਾਬ ਦੇ ਵਿੱਚ ਅੱਜ ਇੱਕ ਵੱਖਰੀ ਕਿਸਮ ਦੀ ਸਿਆਸਤ ਛਿੜੀ ਆ, ਔਰ ਪੰਜਾਬ 'ਚ ਭਾਜਪਾ ਦੀ ਨਸ਼ਿਆਂ ਦੇ ਬਹਾਨੇ ਪੰਜਾਬ ਦੀ ਸਿਆਸਤ 'ਚ ਧਮਾਕੇਦਾਰ ਐਂਟਰੀ ਹੋ ਗਈ ਹੈ ਜੀ। ਚਾਰ ਯਾਤਰਾਵਾਂ ਕਰਨੀਆਂ ਨੇ ਆਉਣ ਵਾਲੇ ਦਿਨਾਂ 'ਚ। ਪਠਾਨਕੋਟ ਤੋਂ ਪਹਿਲੀ ਯਾਤਰਾ ਸ਼ੁਰੂ ਹੋ ਗਈ ਆ, ਔਰ ਇਸ ਯਾਤਰਾ ਨੂੰ ਅੱਜ ਹਰੀ ਝੰਡੀ ਵਿਖਾਈ ਆ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ। ਇਸੇ ਤਰ੍ਹਾਂ ਚਾਰ ਹੋਰ ਯਾਤਰਾਵਾਂ ਨੇ, 19 ਤਰੀਕ ਨੂੰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਝੰਡੀ ਦਿਖਾਉਣਗੇ, ਔਰ ਤੀਸਰੀ ਯਾਤਰਾ 20 ਸਤੰਬਰ ਨੂੰ ਆ ਫਾਜ਼ਿਲਕਾ 'ਚ, ਔਰ ਇਹ ਯਾਤਰਾ ਨੂੰ ਕੇਂਦਰੀ ਮੰਤਰੀ ਅਰਜੁਨ ਮੇਘਵਾਲ, ਔਰ 21 ਸਤੰਬਰ ਨੂੰ ਤਲਵੰਡੀ ਸਾਬੋ 'ਚ ਸ਼੍ਰੀ ਦਮਦਮਾ ਸਾਹਿਬ ਵਿਖੇ ਜਿਹੜੀ ਆ ਇਹ ਯਾਤਰਾ ਸਮਾਪਤ ਹੋਊਗੀ। ਇਸੇ ਤਰ੍ਹਾਂ 30 ਤਰੀਕ ਨੂੰ ਜਲੰਧਰ ਦੇ ਵਿੱਚ ਸਾਰੀਆਂ ਯਾਤਰਾਵਾਂ ਲਈ ਸਮਾਪਤੀ ਹੋਣੀ ਆ, ਔਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਹੋਣੀ ਆ। ਪਰ ਜਿਹੜੀ ਤੁਸੀਂ ਗੱਲ ਕੀਤੀ ਆ ਬਟਾਲੇ 'ਚ, ਬਟਾਲੇ 'ਚ ਰਵਨੀਤ ਬਿੱਟੂ ਗਿਆ ਹੋਵੇ ਤੇ ਕੋਈ ਹੰਗਾਮਾ ਨਾ ਹੋਵੇ, ਹੋ ਨਹੀਂ ਸਕਦਾ। ਬਟਾਲੇ 'ਚ ਰਵਨੀਤ ਬਿੱਟੂ ਦੀ ਨਸ਼ਿਆਂ ਵਿਰੁੱਧ ਰੈਲੀ ਦੇ ਉੱਪਰ, ਕਾਫਲੇ ਦੇ ਉੱਪਰ ਆਂਡੇ ਵੀ ਸੁੱਟੇ ਗਏ ਔਰ ਟਮਾਟਰ ਵੀ ਸੁੱਟੇ ਗਏ, ਪਰ ਭਾਜਪਾ ਦੇ ਆਗੂਆਂ ਨੇ ਇਹਨਾਂ ਨੂੰ ਬੰਬ ਵਾਂਗ ਪ੍ਰਚਾਰ ਦਿੱਤਾ ਕਿ ਕਾਫਲੇ 'ਤੇ ਹਮਲਾ ਹੋ ਗਿਆ, ਔਰ ਰਵਨੀਤ ਬਿੱਟੂ ਇੱਕ ਘਰ 'ਚ ਸ਼ਰਨ ਲੈ ਲਈ। ਉਹਨਾਂ ਨੇ ਦੋ ਕੁ ਬੰਦੇ ਫੜ ਕੇ ਆਪ ਦੇ ਵਰਕਰ ਦੱਸਦੇ ਨੇ, ਸ਼ਾਮ ਤੱਕ ਹੁਣ ਦੇਖਦੇ ਹਾਂ ਕਿ ਕੀ ਹੁੰਦਾ। ਪਰ ਕੁੱਲ ਮਿਲਾ ਕੇ ਨਸ਼ਿਆਂ ਨੂੰ ਲੈ ਕੇ ਪੰਜਾਬ 'ਚ ਇੱਕ ਸਿਆਸਤ ਸ਼ੁਰੂ ਹੋ ਗਈ ਆ, ਔਰ ਇਹ ਸਿਆਸਤ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਚੱਲੇਗੀ।
0: ਬਿਲਕੁਲ, ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਲਿਓ। ਤੁਸੀਂ ਟਿਕਟਾਂ ਦੀ ਕੋਈ ਜਾਣਕਾਰੀ ਲੈਣੀ ਹੈ, ਇੰਡੀਆ ਜਾਣਾ, ਪਾਕਿਸਤਾਨ ਜਾਣਾ, ਵਰਲਡ ਵਾਈਡ ਕਿਤੇ ਵੀ ਜਾਣਾ ਚਾਹੁੰਦੇ, 905-796-7800, ਕਵਾਲਟੀ ਲੋਜਿਸਟਿਕ ਕਾਲੇ 416-717-2939, ਤੰਦੂਰੀ ਬੋਇਜ਼ 905-956-5111, ਦੇਸੀ ਸੈਨੇ ਫਿਲਮ ਤੋਂ ਜਗਦੀਸ਼ ਭਾਜੀ 416-930-1251, ਸੋਫਾ ਸਟੂਡੀਓ ਤੇ ਸ਼ਗਨਦੀਪ 905-799-8877 ਤੇ ਸੰਪਰਕ ਕੀਤਾ ਜਾ ਸਕਦਾ। PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ, 9 ਵਜੇ ਤੋਂ ਲੈ ਕੇ 6 ਵਜੇ ਤੱਕ ਖੁੱਲਦੇ। ਕਮਾਣੀਆਂ ਦਾ ਤੁਸੀਂ ਕਿੰਗ ਪੈਂਦਾ ਕੋਈ ਕੰਮ ਕਰਾਉਣਾ ਚਾਹੁੰਦੇ, 905-400-8855 ਦੇ ਦੀ। ਪਰਮਿੰਦਰ ਜੀ ਆਉਣ ਦਿਓ, ਫਿਰ ਹੁਣ ਤਾਂ ਹੈਡਲਾਈਨ ਇੱਥੇ ਦੀਆਂ ਵੀ ਰਹਿ ਗਈਆਂ ਅੱਜ ਖਬਰਾਂ ਸਾਰੀਆਂ, ਬਹੁਤ ਤੇਜ਼ੀ ਕੀਤੀ ਅੱਜ ਮੈਂ
1: ਜੀ। ਬਿਗ ਬ੍ਰੇਕਿੰਗ, ਬਲਾਤਕਾਰ ਦੇ ਦੋਸ਼ਾਂ 'ਚ ਘਿਰੇ SGPC ਦੇ ਮੀਤ ਪ੍ਰਧਾਨ ਅਮਰਜੀਤ ਚਾਵਲਾ ਮਾਰ ਗਿਆ ਕੈਨੇਡਾ ਦੀ ਉਡਾਰੀ। SGPC ਤੇ ਬਾਦਲ ਕੇ ਅੱਗੇ ਬਣਿਆ ਵੱਡਾ ਸਵਾਲ, ਪੰਥ ਤੇ ਗੁਰੂ ਦੋਖੀ ਕੌਣ? FIR 'ਚ ਸੰਸਨੀ ਖੇਜ ਖੁਲਾਸੇ। 28 ਅਗਸਤ 2026 ਨੂੰ ਪੀੜਤਾ ਵੱਲੋਂ ਮਜਿਸਟਰੇਟ ਅੱਗੇ ਦਿੱਤੇ ਬਿਆਨਾਂ ਦੇ ਬਾਵਜੂਦ 21 ਦਿਨ ਨਹੀਂ ਹੋਈ ਕੋਈ ਪੁਲਿਸ ਕਾਰਵਾਈ। ਪੀੜਤਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਗੱਜ, ਵਿਰਸਾ ਸਿੰਘ ਬਲਟੋਆ ਅਤੇ ਸੁਖਵੀਰ ਬਾਦਲ ਦੇ PA ਅਵਤਾਰ ਸਿੰਘ ਜ਼ਰੀਏ ਲਾਈ ਸੀ ਇਨਸਾਫ ਦੀ ਗੁਹਾਰ। ਪੀੜਤਾ ਦੇ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਸੰਬੰਧ ਹੋਣ ਦੀ ਚਰਚਾ। ਮੁਲਾਜ਼ਮ ਜਥੇਬੰਦੀਆਂ ਤੇ ਭਗਵੰਤ ਮਾਨ ਸਰਕਾਰੇ ਵਿਚਾਲੇ ਹੋ ਗਈ ਸੁਲ੍ਹਾ, DA ਨੂੰ ਲੈ ਕੇ ਬਣੀ ਸਹਿਮਤੀ। ਮੰਤਰੀ ਅਮਨ ਅਰੋੜਾ ਤੇ ਡਾਕਟਰ ਬਲਜੀਤ ਕੌਰ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ। ਰਾਹਤ, ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਲ ਆਉਣਗੇ ਜੇਲੋਂ ਬਾਹਰ। ਦਿੱਲੀ ਹਾਈਕੋਰਟ ਨੇ 7 UAPA ਮਾਮਲਿਆਂ 'ਚ ਦਿੱਤੀ ਜ਼ਮਾਨਤ। ਜੱਗੀ ਜੌਲ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਵੱਲੋਂ ਅੰਜਾਮ ਦਿੱਤੇ ਗਏ ਟਾਰਗੇਟ ਕਿਲਿੰਗ ਦੇ ਮਾਮਲਿਆਂ 'ਚ ਸ਼ਮੂਲੀਅਤ ਕਰਨ ਦੇ ਸਨ ਦੋਸ਼। 2017 'ਚ ਜਲੰਧਰ 'ਚੋਂ ਗ੍ਰਿਫਤਾਰ ਕੀਤਾ ਗਿਆ ਸੀ ਜੱਗੀ ਜੌਲ। ਬਾਬਾ ਫਰੀਦ ਆਗਮਨ ਪੁਰਬ ਤੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ। ਫਰੀਦਕੋਟ 'ਚ 2 ਗ੍ਰਨੇਡਾਂ ਸਮੇਤ ਕਾਬੂ ਆਇਆ ਕੈਨੇਡਾ 'ਚ PR ਨਵਜੋਤ ਸਿੰਘ
0: ਜੀ। ਸਾਰੀਆਂ ਖਬਰਾਂ ਗਰੁੱਪ 'ਚ ਪਾ ਦਿਓ, ਥੈਂਕ ਯੂ ਸੋ ਮਚ, ਜੁੜਦੇ ਆਪਾਂ ਸੋਮਵਾਰ ਨੂੰ। ਬਿਲਕੁਲ ਜੀ, ਹੈਵ ਏ ਨਾਈਸ ਵੀਕਐਂਡ ਸਾਹਿਬ ਨੂੰ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਅੱਜ ਥੋੜ੍ਹੀ ਜਿਹੀ ਤੇਜ਼ੀ ਸੀ, ਜਿਨ੍ਹਾਂ ਦੇ ਕੋਲਾਂ ਘੱਟ ਹੋਈਆਂ ਜਾਂ ਕੁਛ ਟਾਈਮ ਨਹੀਂ ਦੇ ਸਕਿਆ, ਮੈਂ ਦੋਨੇ ਹੱਥ ਜੋੜ ਕੇ ਮਾਫ਼ੀ ਮੰਗ ਲੈਂਦਾ। 71-72 ਤੋਂ ਰਾਜ ਭਾਜੀ ਦਾ ਵੀ ਮੈਸੇਜ ਆ, ਰਮਨਦੀਪ ਦਾ ਵੀ ਆਪਣੇ ਦਾ ਮੈਸੇਜ ਆ, ਰਮਨਦੀਪ ਜੀ ਥੈਂਕ ਯੂ ਸੋ ਮਚ। ਅਤੇ ਦੋ ਜਾਇਜ਼ ਮੰਡੇ ਨੂੰ ਮਿਲਣ ਦੀ ਉਮੀਦ ਨਾਲ, ਬੁਲਾਈਏ ਫਤਿਹ। ਤੇ ਚੱਲੀਏ ਘਰ ਨੂੰ। ਸ਼ਮੀ ਬੱਠਲ ਨੂੰ ਲੱਗੇ ਆਪਣੇ ਤੋਂ ਵੱਧ ਹਾਜ਼ਰ ਪ੍ਰੋਗਰਾਮ ਤੇ ਵਾਧਾ ਘਾਟਾ ਬੋਲਿਆ ਕਿ ਮੈਂ ਕਰ ਦਿਓ ਮਾਫ਼ ਤੁਹਾਡੇ ਵਿਚਾਰ ਨਾਲ ਸਾਡੇ ਵਿਚਾਰ ਨਾਲ 530 ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਰੂ ਪੀ ਕੇ ਗੱਡੀ ਨਾ ਚਲਾ। ਡੋ ਨਾਟ ਡਰਿੰਕ ਐਂਡ ਡਰਾਈਵ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੱਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763

0: ਸਕਾਰਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
3: 905-459-5533
1: 905-459-5533
3: PNJ ਸਪ੍ਰਿੰਗ ਵੀਲ ਅਲਾਈਨਮੈਂਟ

0: 2%, jump asas, guasas, hebisas, nandit hosi bisas, bole sone hal, sasya kal.
1: ਕਾਟੀ ਟਾਊਨ ਪੇਮੈਂਟ ਤੇ ਮਾਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮਾਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

0: ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਗੀਤ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ। ਤੁਹਾਡਾ ਆਪਣਾ ਪ੍ਰੋਗਰਾਮ ਸੱਜਣੀ ਸਵੇਰ ਵਿੱਚ ਸ਼ੰਮੀ ਪੱਠਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਨਿੱਘਾ ਜੀ ਆਇਆਂ ਨੂੰ। ਦੋਸਤੋ ਸਟੂਡੀਓ ਦਾ ਨੰਬਰ 905-673-3337 9056733337। ਇਹ ਗੀਤ ਸੁਣਿਆ ਕਈਆਂ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਹੋਗੇ ਵੀ ਮੈਂ ਵੀ ਆ ਜਿਹੜਾ ਅੱਜ ਪਹਿਲੀ ਵਾਰ ਇਹ ਗੀਤ ਸੁਣਿਆ, ਤੇ ਮੈਂ ਧੰਨਵਾਦੀ ਆ ਅਮਰੀਕ ਭਾਜੀ ਹੋਣਾ ਦਾ, ਉਹਨਾਂ ਨੇ ਆ ਜਿਹੜੀ ਇਹ ਫਰਮਾਇਸ਼ ਭੇਜੀ ਸੀ ਮੈਨੂੰ ਵੀ ਗੀਤ ਬਹੁਤ ਸੋਹਣਾ ਲਾਇਓ ਜ਼ਰੂਰ। ਤੇ ਉਸੇ ਗੀਤ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਿਹਾ। ਪਰ ਕਿਆ ਬਾਤ ਹੈ ਅਮਰੀਕ ਭਾਜੀ, ਤੁਹਾਡਾ ਟੇਸਟ ਵੀ ਬਹੁਤ ਵਧੀਆ ਮਿਊਜ਼ਿਕ ਨੂੰ ਲੈ ਕੇ, ਤੇ ਗਾਉਂਦੇ ਤਾਂ ਬਹੁਤ ਸੋਹਣਾ ਤੇ ਉੱਥੇ ਟੇਸਟ ਬਹੁਤ ਵਧੀਆ। ਸੋ ਸ਼ੁਰੂਆਤੀ ਸੈਗਮੈਂਟ ਦੇ ਵਿੱਚ ਆਪਾਂ ਜਿੱਥੇ ਖਬਰਾਂ ਦੇ ਨਾਲ ਜੁੜਦੇ ਹਾਂ, ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਚੋਣਵੀਆਂ ਖਬਰਾਂ ਲੈ ਕੇ ਹਾਜ਼ਰ ਹੁੰਦੇ ਆ। ਸੋ ਦੋਸਤੋ, ਜਿਵੇਂ ਖਬਰਾਂ ਦਾ ਸੈਗਮੈਂਟ ਸ਼ੁਰੂ ਹੁੰਦਾ, ਮੈਂ ਦੋ ਖਬਰਾਂ ਜਾਂ ਤਿੰਨ ਖਬਰਾਂ ਜਦੋਂ ਪੂਰੀਆਂ ਹੋ ਗਈਆਂ, ਉਸ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਕਾਲਸ ਹੈ ਜਿਹੜੀਆਂ ਉਹ ਫਿਰ ਲੈਣੀਆਂ ਸ਼ੁਰੂ ਕਰਾਂਗਾ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਵੀ ਜਿਹੜਾ ਫਲੋ ਬਣਿਆ ਹੁੰਦਾ ਕਈ ਵਾਰ ਉਹ ਰੁਕ ਜਾਂਦਾ। ਸੋ ਦੋ ਕੁ ਖਬਰਾਂ ਦੇ ਦਿਆ ਕਰੋ, ਦੋ ਜਾਂ ਤਿੰਨ ਖਬਰਾਂ, ਉਸ ਤੋਂ ਬਾਅਦ ਨਾਲ ਹੀ ਆਪਣੀਆਂ ਜੇ ਤੁਸੀਂ ਕੋਈ ਸਵਾਲ ਤੇ ਟੀਕਾ ਟਿੱਪਣੀ ਜਾਂ ਕੋਈ ਹੋਰ ਜਾਣਕਾਰੀ ਪੰਜਾਬ ਦੀ ਪੋਲੀਟਿਕਸ ਜਾਂ ਉੱਥੇ ਦੇ ਮਾਹੌਲ ਬਾਰੇ ਚਾਹੁੰਦੇ ਹੋ, ਤੇ ਦੋ ਕੁ ਖਬਰਾਂ ਬਾਅਦ ਫਿਰ ਸਟੂਡੀਓ ਦੇ ਵਿੱਚ ਤੁਸੀਂ ਆ ਜਿਹੜੀਆਂ ਘੰਟੀਆਂ ਖੜਕਾ ਦਿਆ ਕਰੋ, ਤੁਹਾਡੀ ਕਾਲਸ ਏਅਰ ਤੇ ਕਰ ਦਿਆ ਕਰਾਂਗੇ। ਸੋ ਬਸ ਦੋ ਕੁ ਖਬਰਾਂ ਦਾ ਘੱਟੋ ਘੱਟ ਜਿਹੜਾ ਵਕਫਾ ਦੇ ਦਿਆ ਕਰਿਓ। ਸੋ ਸਟੂਡੀਓ ਦਾ ਨੰਬਰ 905-673-3337 9056733337 ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਪੀਅਰਸਨ ਏਅਰਪੋਰਟ ਤੇ 15 ਡਿਗਰੀ ਸੈਲਸੀਅਸ ਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 21 ਡਿਗਰੀ ਤੇ ਫੀਲ ਲਾਈਕ 22 ਡਿਗਰੀ ਸੈਲਸੀਅਸ ਰਹੇਗਾ। ਕੁਝ ਕੁ ਖੂਬਸੂਰਤ ਵਿਚਾਰ, ਉਸ ਤੋਂ ਬਾਅਦ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਭਾਜੀ ਹੁਣੀ ਜੁੜ ਚੁੱਕੇ ਨੇ ਹੁਸ਼ਿਆਰਪੁਰ ਤੋਂ, ਪੰਜਾਬ ਤੋਂ। ਸੋ ਉਹਨਾਂ ਦੇ ਨਾਲ ਫਿਰ ਆਪਾਂ ਗੱਲਬਾਤ ਕਰਾਂਗੇ, ਤਾਜ਼ਾ ਤਰੀਨ ਜਿਹੜੀਆਂ ਖਬਰਾਂ ਜਾਂ ਉੱਥੇ ਦੀ ਅਪਡੇਟਸ ਹੈ ਜਿਹੜੀਆਂ ਉਹਨਾਂ 'ਤੇ ਆਪਾਂ ਰੋਸ਼ਨੀ ਹੈ ਜਿਹੜੀ ਪਾਉਣਗੇ ਉਹ ਸਾਡੇ ਨਾਲ। ਕਹਿੰਦੇ, ਮਿੱਤਰਾ, ਜ਼ਿੰਦਗੀ ਜਿਉਣ ਲਈ ਕੁਝ ਗੱਲਾਂ ਪੱਲੇ ਬੰਨ ਜ਼ਰੂਰੀ ਨੇ, ਤੂੰ ਆਪਣੇ ਆਪ ਵਿੱਚ ਖੁਸ਼ ਰਿਹਾ ਕਰ, ਤੈਨੂੰ ਕੀ ਦੇਣਾ ਮਸ਼ਹੂਰੀ ਨੇ, ਆਪਣੀ ਚਾਦਰ ਦੇ ਕੇ ਪੈਰ ਪਸਾਰੀ, ਕਿਸੇ ਪਿੱਛੇ ਕੁੱਲੀ ਢਾ ਨਾ ਬੈਠੀ, ਹੋਰ ਜੋ ਹੁੰਦਾ ਹੋ ਵੀ ਜਾਣ ਦੇ, ਬਸ ਆਪਣੀ ਸੈਲਫ ਰਿਸਪੈਕਟ ਗਵਾ ਨਾ ਬੈਠੀ। ਕਿਆ ਬਾਤ ਹੈ, ਹੇ ਸੱਚੇ ਪਾਤਸ਼ਾਹ, ਇਹ ਸਵੇਰ ਦੀ ਅਰਦਾਸ ਹੈ, ਸੁੱਚੀ ਸੋਚ। ਕਹਿੰਦੇ, ਸੱਚੇ ਪਾਤਸ਼ਾਹ ਜੀ, ਅੱਜ ਦੀ ਸਵੇਰ ਲਈ ਤੇਰਾ ਕੋਟੀ ਕੋਟ ਸ਼ੁਕਰਾਨਾ, ਸਾਡੇ ਮਨ ਨੂੰ ਨਾਮ ਨਾਲ ਜੋੜੀ ਰੱਖਣਾ, ਸਾਨੂੰ ਸੱਚ ਦੇ ਰਾਹ ਤੇ ਤੁਰਨ ਦੀ ਮੱਤ ਦੇਣਾ, ਸਾਡੇ ਅੰਦਰੋਂ ਹਉਮੈ ਚਿੰਤਾ ਤੇ ਨਕਾਰਾਤਮਕਤਾ ਦੂਰ ਕਰਕੇ ਚੜ੍ਹਦੀ ਕਲਾ ਅਤੇ ਮਿੱਠਾ ਸੁਭਾਅ ਬਖਸ਼ਣਾ, ਜੋ ਵੀ ਕੰਮ ਅੱਜ ਕਰੀਏ ਉਸ ਵਿੱਚ ਤੇਰੀ ਰਜ਼ਾ ਤੇ ਤੇਰਾ ਭਾਣਾ ਮੰਨਿਆ ਰਹੇ, ਸਾਡੇ ਪਰਿਵਾਰ ਸਮੇਤ ਸਰਬੱਤ ਦਾ ਭਲਾ ਕਰਨਾ ਜੀ। ਵਾਹਿਗੁਰੂ ਜੀ, ਅੱਜ ਦਾ ਦਿਨ ਆਪਣੀ ਮਿਹਰ ਨਾਲ ਸੋਹਣਾ ਬਣਾ ਦੇਣਾ। ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ। ਤੇ ਅੱਜ ਦੋਸਤੋ 18 ਸਪਤੰਬਰ ਸ਼ੁੱਕਰਵਾਰ, ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਤੇ ਉੱਥੇ ਹੀ ਰੈਪ ਅਪ ਕਰਦੇ ਆ। ਨਾ ਗੱਲ ਇਹ ਬਹੁਤ ਪੁਰਾਣੀ ਹੈ, ਕੋਈ ਕਿੱਸਾ ਤੇ ਕੋਈ ਕਹਾਣੀ ਹੈ, ਜਾਂ ਤਾਂ ਆਪਾਂ ਹੀ ਕਮਲੇ ਆ ਜਾਂ ਦੁਨੀਆਂ ਬਹੁਤ ਸਿਆਣੀ ਹੈ, ਲੋਕਾਂ ਦੇ ਚਿਹਰੇ ਪੜ੍ਹਦੇ ਪੜ੍ਹਦੇ ਹੁਣ ਅੱਖ ਵੀ ਥੱਕ ਜਾਣੀ ਹੈ, ਕੌਣ ਆਪਣਾ ਤੇ ਕੌਣ ਪਰਾਇਆ, ਇਹ ਗੱਲ ਵੀ ਵਕਤ ਨੇ ਸਮਝਾਣੀ ਹੈ। ਕਿਆ ਬਾਤ ਹੈ ਜੀ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਦੋਸਤੋ, ਤੁਸੀਂ ਇੰਨਾ ਪਿਆਰ ਦਿੰਦੇ ਹੋ ਸਟੂਡੀਓ ਦੇ ਵਿੱਚ। ਸੋ ਇੱਕ MP ਰਾਜ ਗਰੇਵਾਲ, ਉਹਨਾਂ ਦੀ ਵੀ ਖਬਰ ਆ ਰਹੀ ਹੈ, ਸਾਬਕਾ MP ਸੋਰੀ, ਉਹਨਾਂ ਦੀ ਵੀ ਹੈ ਜਿਹੜੀ ਖਬਰ ਆ ਰਹੀ ਹੈ ਵੀ ਉਹਨਾਂ ਨੂੰ ਵੀ ਹੈ ਜਿਹੜਾ ਕੁਛ ਕੁ ਕੰਪਨੀਆਂ ਨੇ ਸੂ ਕਰ ਦਿੱਤਾ ਆ, ਲੋਨ ਲਿਆ ਸੀਗਾ ਤੇ ਗੁਰਦੁਆਰਿਆਂ ਨੂੰ ਆ ਜਿਹੜਾ ਗਿਰਵੀ ਰੱਖ ਕੇ। ਹਾਂਜੀ, ਉਹ ਤੁਹਾਡੇ ਤੱਕ ਵੀ ਪਹੁੰਚ ਗਈ ਹੋਵੇਗੀ ਖਬਰ। ਸੋ ਜੇ ਸਮਾਂ ਲੱਗਾ ਤੇ ਅਖੀਰਲੇ ਅੰਤ ਸੈਗਮੈਂਟ ਦੇ ਵਿੱਚ ਜ਼ਰੂਰ ਇਸ ਖਬਰ ਤੇ ਵੀ ਚਾਨਣਾ ਪਾਵਾਂਗੇ। ਤੇ ਯੂਰੋਪੀਅਨ ਯੂਨੀਅਨ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ ਕੱਲ੍ਹ ਕਹਿ ਦਿੱਤਾ ਵੀ ਭਾਈ ਅਸੀਂ ਬੜੇ ਖੁਸ਼ਕਿਸਮਤ ਹੈ ਵੀ ਸਾਨੂੰ ਐਸੋਸੀਏਟ ਪਹਿਲਾ ਮੈਂਬਰ ਯੂਰੋਪੀਅਨ ਯੂਨੀਅਨ ਦਾ ਬਣਨ ਦਾ ਮੌਕਾ ਮਿਲ ਰਿਹਾ ਹੈ। ਸੋ ਉੱਥੇ ਹੀ ਬਸ ਜਿੱਥੇ ਅੱਜ ਲੋਕਲ ਕਹਿ ਲਓ ਵੀ ਮਿਊਂਸੀਪਲ ਇਲੈਕਸ਼ਨਸ ਆ ਜਿਹੜੇ ਆ ਰਹੇ ਨੇ ਅਗਲੇ ਮਹੀਨੇ, ਅਤੇ ਵੱਖ ਵੱਖ ਜਿਹੜੀਆਂ ਕੰਪੇਨਸ ਆ ਉਹ ਲਾਂਚ ਈਵੈਂਟ ਹੋ ਰਹੇ ਨੇ, ਵੀਕਐਂਡ ਅੱਜ ਕੱਲ੍ਹ ਬਹੁਤ ਬਿਜ਼ੀ ਨੇ। ਸੋ ਤੁਸੀਂ ਸਾਡੇ ਨਾਲ ਜੁੜੇ ਰਹੋ, ਕੋਈ ਵੀ ਅਪਡੇਟ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਸਟੂਡੀਓ ਨੰਬਰ 905-673-3337। ਸੋ ਮੈਂ ਇੱਕ ਦੋ ਕਾਲਸ ਲੈ ਕੇ ਫਿਰ ਆਪਾਂ ਸਿੱਧਾ ਰਮੇਸ਼ ਭਾਜੀ ਹੁਣੀ ਸਾਡੇ ਨਾਲ ਲਾਈਨ 'ਤੇ ਨੇ, ਸਿੱਧੀਆਂ ਉੱਧਰ ਕਾਲਸ ਫਿਰ ਆਪਾਂ ਜੁੜਾਂਗੇ। ਫਿਰ ਮੈਨੂੰ ਦੋ ਜਾਂ ਤਿੰਨ ਖਬਰਾਂ ਕਰਨ ਦਿਓ, ਉਸ ਤੋਂ ਬਾਅਦ ਫਿਰ ਤੁਸੀਂ ਆਪਣੀਆਂ ਜਿਹੜੀਆਂ ਕਾਲਸ ਹੈ ਜਿਹੜੀਆਂ ਉਹ ਸਟੂਡੀਓ ਦੇ ਵਿੱਚ ਕਰ ਲਿਓ, ਕਿਉਂਕਿ ਮੈਂ ਚਾਹੁੰਦਾ ਹੁੰਦਾ ਵੀ ਜਿਹੜਾ ਫਲੋ ਹੈ ਜਿਹੜਾ ਉਹ ਬਣਿਆ ਰਹੇ। ਉਸ ਤੋਂ ਬਾਅਦ ਫਿਰ ਦੋ ਕੁ ਖਬਰਾਂ, ਕਿਉਂਕਿ ਕੋਸ਼ਿਸ਼ ਕਰਦੇ ਹਾਂ ਅਸੀਂ ਚਾਰ ਕੁ ਤਿੰਨ ਤੋਂ ਚਾਰ ਖਬਰਾਂ ਅਸੀਂ ਕਵਰ ਕਰੀਏ। ਸੋ ਦੋ ਖਬਰਾਂ ਬਾਅਦ ਤੁਸੀਂ ਹੈ ਜਿਹੜਾ ਕੋਈ ਵੀ ਉਸ ਖਬਰ 'ਤੇ ਜਾਂ ਕੋਈ ਹੋਰ ਖਬਰ 'ਤੇ ਗੱਲ ਕਰਨੀ ਹੈ ਸਟੂਡੀਓ 'ਚ ਕਾਲ ਕਰ ਲਿਓ। ਪ੍ਰੀਤ ਭਾਅ ਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸ਼ਮੀ ਬਾਈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਅ ਜੀ।
1: ਬਾਈ ਜੀ ਤੋਂ ਕਵਰ ਕਰਾਇਆ ਇੱਕ ਥੋੜਾ ਜਿਹਾ ਵੀ ਬਿੱਟੂ ਜਿੱਥੇ ਜਾਂਦਾ ਉਹਨੇ ਕੋਈ ਨਾ ਕੋਈ ਵਿਸਾਦ ਖੜਾ ਕਰਨਾ ਹੁੰਦਾ। ਅੱਜ ਇਹਨਾਂ ਨੇ ਕੋਈ ਨਸ਼ਾ ਛਡਾਊ ਆ ਰੇਲੀ ਰੂਲੀ ਦੇ ਸੰਬੰਧ ਚੋਂ ਗਿਆ ਸੀ, ਉਹਦੇ ਟਮਾਟਰ ਜਾਂ ਕੋਈ ਅੱਗ ਮਾਰੇ ਆ ਤੇ ਉਹਨਾਂ ਨੂੰ ਪੇਸ਼ ਕਰ ਰਿਹਾ ਵੀ ਜਿਵੇਂ ਕੋਈ ਬੰਬ ਵੀ ਚਲਾਤੇ ਹੁੰਦੇ ਆ, ਤੇ ਜਿਹੜੇ ਉੱਥੇ ਮੌਜੂਦਾ ਅਫਸਰ ਸੀ ਮੈਂ ਵੇਖ ਰਿਹਾ ਸੀ ਉਹਨਾਂ ਉੱਤੇ ਬਹੁਤ ਹੈਵੀ ਨੂੰ ਮਾਰ ਰਿਹਾ ਜੀ, ਜਿਵੇਂ ਕੋਈ ਬਾਕੀ ਜੇ ਭਗਵੰਤ ਮਾਨ ਨੂੰ ਕਿਸੇ ਨੇ ਕਾਲੇ ਝੰਡੇ ਦਿਖਾਏ ਸੀ ਉੱਤੇ ਇਹ ਗੱਲਾਂ ਹੋਰ ਕਰਦੇ ਸੀ, ਅੱਜ ਉੱਥੇ ਕਿਸੇ ਨੇ ਕਾਲਾ ਪਟਕਾ ਦਿਖਾਤਾ ਤੇ ਉਹਨੂੰ ਪੈ ਰਿਹਾ ਸੀਗਾ। ਜਿਹੜੇ ਕਵਰ ਕਰਾਇਓ
2: ਬ੍ਰਿਜ ਦੇ ਉੱਪਰ ਪੱਥਰ ਮਾਰੇ ਚੋਵੀ ਪੱਚੀ ਵੀਹ ਪੱਚੀ ਟਰੱਕਾਂ ਦੇ ਉੱਤੇ, ਖਬਰ ਭਾਜੀ ਬੜੀ ਸ਼ੇਅਰ ਕਰ ਲਿਓ
0: ਜੀ, ਜਰੂਰ ਇਹ ਵੀ ਖਬਰ ਪਹੁੰਚੀ ਹੈ ਭਾਜੀ। ਬਿਲਕੁਲ ਬਿਲਕੁਲ,
2: ਕਾਫੀ ਕਾਫੀ ਨੁਕਸਾਨ ਹੋਇਆ ਟਰੱਕਾਂ ਦਾ ਜੀ ਇਸ
0: ਜੀ ਜੀ। ਥੈਂਕ ਯੂ ਭਾਜੀ, ਥੈਂਕ ਯੂ, ਥੈਂਕ ਯੂ ਜੀ। ਸੋ ਦੋਸਤੋ ਇਹ ਜਿਹੜੀ ਲੋਕਲ ਖਬਰ ਹੈ ਇਹ ਵੀ ਮੈਂ ਸਾਂਝੀ ਕਰਾਂਗਾ। ਕਹਿੰਦੇ ਟਰੱਕਾਂ ਦੇ ਉੱਤੇ ਆ ਜਿਹੜੇ ਪੱਥਰ ਮਾਰੇ ਗਏ, ਸੋ ਇਹ ਵੀ ਇੱਕ ਮੰਦਭਾਗੀ ਖਬਰ ਹੈ ਵੀ ਜਲਦੇ ਹੋਏ ਟਰੱਕ ਕਿੰਨਾ ਭਾਰ ਹੁੰਦਾ, ਕਿੰਨੀ ਸਪੀਡ 'ਤੇ ਤੁਸੀਂ ਓਵਰ ਬ੍ਰਿਜ ਜਿਹੜਾ ਲੰਘ ਰਹੇ ਹੋ ਉੱਥੋਂ ਪੱਥਰ ਮਾਰ ਰਹੇ ਹੋ। ਇਹ ਪਹਿਲਾਂ ਵੀ ਕੁਛ ਕੁ ਇਹੋ ਜਿਹੀਆਂ ਘਟਨਾਵਾਂ ਹੋਈਆਂ ਸੀਗੀਆਂ, ਅਤੇ ਉਦੋਂ ਜਿਹੜੀਆਂ ਪੈਸੰਜਰ ਗੱਡੀਆਂ 'ਤੇ ਮਾਰੇ ਜਾਂਦੇ ਸੀਗੇ ਅਤੇ ਪੁਲਿਸ ਨੇ ਆ ਜਿਹੜਾ ਮੁਸਤੈਦੀ ਦੇ ਨਾਲ ਕੁਝ ਕੁ ਨੂੰ ਫੜਿਆ ਸੀਗਾ, ਪਰ ਆਹ ਜਿਹੜੀ ਹੈ ਇਹ ਬਹੁਤ ਵੱਡੇ ਹਾਦਸੇ ਹੋ ਸਕਦੇ ਸੀਗੇ। ਪਰ ਸਾਡੇ ਬਾਈਆਂ ਨੇ ਜਾਂ ਜਿੰਨੇ ਵੀ ਸਾਡੇ ਟਰੱਕ ਓਪਰੇਟਰ ਨੇ ਉਹਨਾਂ ਦੀ ਸੂਝਬੂਝ ਦੇ ਨਾਲ ਕੋਈ ਵੱਡਾ ਹਾਦਸਾ ਹੁਣ ਬਚ ਗਿਆ, ਪਰ ਹੁਣ ਪੁਲਿਸ ਨੂੰ ਇਹਨਾਂ ਖਿਲਾਫ਼ ਹੈ ਜਿਹੜੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਹਦੇ 'ਤੇ ਵੀ ਆਪਾਂ ਖਬਰ ਲੈਂਦੇ, ਲਾਸਟ ਮੈਂ ਲਾਈਨ ਲਊਂਗਾ ਜੀ, ਪਲੀਸ ਫਿਰ ਅਸੀਂ ਆ ਜਿਹੜਾ ਪੰਜਾਬ ਦੀਆਂ ਖਬਰਾਂ ਕਵਰ ਕਰਾਂਗੇ। ਸਤਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ
1: ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਅ ਜੀ,
1: ਹੋਰ ਕੀ ਹਾਲ ਚਾਲ ਹੈ ਜੀ? ਠੀਕ ਆ।
0: ਹਾਂਜੀ ਠੀਕ ਆ ਭਾਜੀ।
1: ਹਾਂਜੀ ਠੀਕ ਆ ਭਾਜੀ, ਮੈਂ ਰਿਮਾਈਂਡ ਕਰਾਉਣਾ ਜੀ ਤੁਹਾਨੂੰ, ਹਨਾ
0: ਜੀ ਜੀ ਜੀ ਜੀ, ਮੈਂ ਕੱਲ ਵੀ ਬੋਲਤਾ ਸੀ ਭਾਜੀ, ਅੱਜ ਵੀ ਬੋਲਾਂਗਾ।
1: ਹਾਂਜੀ ਕੱਲ ਮੈਂ ਆਨ ਡੇ ਆਫ ਸੀਗਾ ਮੇਰਾ।
0: ਅੱਛਾ ਜੀ, ਠੀਕ ਹੈ ਭਾਜੀ,
1: ਕੋਈ ਗੱਲ ਨਹੀਂ, ਥੈਂਕ ਯੂ ਭਾਜੀ,
0: ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਚੱਲਦੇ ਆ ਜੀ ਹੁਣ ਖਬਰਾਂ ਵੱਲ, ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਜੁੜ ਚੁੱਕੇ ਨੇ, ਆਓ ਉੱਥੋਂ ਦੀਆਂ ਖਬਰਾਂ ਕੀ ਕਹਿ ਰਹੀਆਂ ਨੇ। ਪਹਿਲੀ ਖਬਰ ਹੈ, ਪਹਿਲਾਂ ਤਾਂ ਰਮੇਸ਼ ਹੁਸ਼ਿਆਰਪੁਰੀ ਭਾਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ ਜੀ, ਵੈਲਕਮ ਟੂ ਦਾ ਸ਼ੋ ਜੀ।
3: ਪਟਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ, ਸੱਜਰੀ ਸਵੇਰ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੇ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਭਾਜੀ। ਕਹਿੰਦੇ ਭਾਜਪਾ ਨੇ ਪੰਜਾਬ ਵਿੱਚ ਸ਼ੁਰੂ ਕੀਤੀਆਂ ਨਸ਼ਾ ਵਿਰੋਧੀ ਯਾਤਰਾਵਾਂ। ਲੋ ਪ੍ਰੀਤ ਭਾਜੀ ਤੁਹਾਡੀ ਖਬਰ ਆ ਗਈ ਮੈਨੂੰ ਪਹਿਲਾਂ ਲੱਗਦਾ ਜੀ, ਭਾਜੀ ਪਲੀਜ਼ ਗੋ ਅਹੈਡ।
3: ਸਾਰੀਆਂ ਹੀ ਤੁਹਾਡੀਆਂ ਹੀ ਖਬਰਾਂ ਆ, ਮੈਂ ਸੁਣ ਰਿਹਾ ਸੀ
0: ਜੀ,
3: ਤੁਸੀਂ ਲਾਈਨ ਇੱਧਰ ਜੋੜੀ ਸੀ ਤੇ ਕੁਛ ਸ਼ਬਦ ਮੇਰੇ ਕੰਨਾਂ 'ਚ ਪਏ ਕਿ ਜਦੋਂ ਸਰੋਤਿਆਂ ਨੇ ਸਾਂਝ ਪਾਈ ਕਿ ਇੱਥੇ ਟਰੱਕਾਂ ਦੇ ਉੱਪਰ ਪੱਥਰ ਮਾਰਦੇ ਨੇ। ਚਲੋ ਮੈਂ ਕਹਿੰਦਾ ਸਾਡੇ ਪੰਜਾਬੀ ਚੰਗੇ ਆ, ਪੱਥਰ ਨਹੀਂ ਮਾਰਦੇ। ਇੱਥੇ ਇਹਨਾਂ ਨੇ ਅੱਜ ਜਿਸ ਤੁਸੀਂ ਨਸ਼ਾ ਵਿਰੋਧੀ ਯਾਤਰਾ ਦੀ ਗੱਲ ਕੀਤੀ, ਉਸ ਯਾਤਰਾ 'ਚ ਸ਼ਾਮਿਲ ਹੋਣ ਜਾ ਰਿਹਾ ਸੀ ਇੱਕ ਮੰਤਰੀ, ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ। ਉਹਦੇ ਪੱਥਰ ਨਹੀਂ ਮਾਰੇ, ਉਹਦੇ ਉਹ ਕਹਿੰਦੇ ਕਿ ਸੜੇ ਹੋਏ ਟਮਾਟਰ ਤੇ ਆਂਡੇ ਮਾਰੇ ਆ, ਤੇ ਉਹ ਕਹਿੰਦੇ ਟਮਾਟਰਾਂ ਤੇ ਮੇਰੀ ਕਾਰ ਦਾ ਸ਼ੀਸ਼ਾ ਟੁੱਟ ਗਿਆ, ਮੇਰੇ ਤੇ ਕਹਿੰਦੇ ਬੜਾ ਵੱਡਾ ਹਮਲਾ ਹੋਇਆ। ਇਹ ਰਵਨੀਤ ਬਿੱਟੂ ਨੇ ਆ ਦੋ ਕੁ ਘੰਟੇ ਪਹਿਲਾਂ ਇਹ ਗੱਲ ਆਖੀ ਕਿ ਮੇਰੇ ਤੇ ਬੜਾ ਵੱਡਾ ਹਮਲਾ ਹੋ ਗਿਆ। ਔਰ ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਅਸੀਂ ਤੇ ਪੰਜਾਬ ਦੇ ਵਿੱਚ ਬੜਾ ਚੰਗਾ ਕੰਮ ਕਰਨ ਜਾ ਰਹੇ ਸੀ, ਔਰ ਪੰਜਾਬ ਦੀ ਕਹਿੰਦੇ ਕਾਨੂੰਨ ਵਿਵਸਥਾ ਖੇਰੂ ਖੇਰੂ ਆ, ਜੇ ਮੈਨੂੰ ਕੁਛ ਹੋ ਗਿਆ ਤੇ ਪੰਜਾਬ ਦਾ DGP ਜ਼ਿੰਮੇਵਾਰ ਹੋਵੇਗਾ। ਇਹ ਰਵਨੀਤ ਸਿੰਘ ਬਿੱਟੂ ਨੇ ਆਖਿਆ, ਤੁਸੀਂ ਪੱਥਰਾਂ ਦੀ ਗੱਲ ਕੀਤੀ ਸੀ, ਮੈਂ ਫਿਰ ਇਹੀ ਕਹੂੰਗਾ ਭੱਟਲ ਸਾਹਿਬ ਕਿ ਪੰਜਾਬੀ ਫਿਰ ਵੀ ਚੰਗੇ ਆ, ਕਿਉਂਕਿ ਪੱਥਰ ਦੇ ਨਾਲ ਕਿਸੇ ਦਾ ਸਿਰ ਫਟ ਸਕਦਾ, ਕੋਈ ਵੱਡਾ ਨੁਕਸਾਨ ਹੋ ਸਕਦਾ। ਇਹਨਾਂ ਨੇ ਬਹੁਤਾ ਕੁਛ ਨਹੀਂ ਮਾਰਿਆ, ਕੇਵਲ ਟਮਾਟਰ ਤੇ ਆਂਡੇ ਮਾਰੇ ਆ ਜਿਹੜੇ ਰਵਨੀਤ ਸਿੰਘ ਬਿੱਟੂ ਦੇ ਮਾਰੇ ਆ। ਜਿਸ ਯਾਤਰਾ ਦਾ ਤੁਸੀਂ ਜ਼ਿਕਰ ਕੀਤਾ ਭਾਰਤੀ ਜਨਤਾ ਪਾਰਟੀ ਦੀ ਨਸ਼ਾ ਵਿਰੋਧੀ ਯਾਤਰਾ, ਕੋਈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੂੰ ਬਹੁਤ ਬੁਰੀ ਤਰ੍ਹਾਂ ਨਸ਼ਿਆਂ ਨੇ ਘੇਰਿਆ ਹੋਇਆ। ਬਹੁਤ ਸੱਚ ਹੈ, ਵੱਡਾ ਸੱਚ ਹੈ, ਖਤਰਨਾਕ ਸੱਚ ਹੈ। ਹਾਲਾਂਕਿ ਨਾਲ ਇਹ ਵੀ ਸੱਚ ਹੈ ਕਿ ਇਕੱਲਾ ਪੰਜਾਬ ਨਹੀਂ, ਭਾਰਤ ਦੀਆਂ ਬਹੁਤ ਸਾਰੀਆਂ ਨੁਕਰਾਂ, ਬਹੁਤ ਸਾਰਾ ਖੇਤਰ ਜਿੱਥੇ ਨਸ਼ਿਆਂ ਦੀ ਭਰਮਾਰ ਹੈ, ਵੱਖਰੇ ਵੱਖਰੇ ਢੰਗ ਦੇ ਨਸ਼ੇ ਹੈ। ਔਰ ਇਕੱਲਾ ਭਾਰਤ ਨਹੀਂ, ਜੇ ਮੈਂ ਦੁਨੀਆਂ ਦੀ ਗੱਲ ਕਰਾਂ ਤੇ ਦੁਨੀਆਂ ਵਿੱਚ ਨਸ਼ੇ ਦੀ ਭਰਮਾਰ ਹੈ। ਹੁਣ ਜਿਹੜਾ ਪੰਜਾਬ ਦਾ ਨਸ਼ਾ ਆ, ਇਹਦੇ ਵਿੱਚ ਤੇ ਹਾਲਾਤ

0: ਕਾਰਨ ਹੋਰ ਵੀ ਸੀ, ਪਰੰਤੂ ਨਸ਼ਾ ਇੱਕ ਵੱਡਾ ਕਾਰਨ ਬਣਿਆ। ਇਹ 92 ਜਿਹੜੇ ਉਸ ਵੇਲੇ ਵਿਧਾਇਕ ਜਿੱਤੇ ਸੀ ਉਹ ਇੱਕ ਕਾਰਨ ਸੀ ਨਸ਼ਾ। ਹੁਣ ਤਾਜ਼ਾ ਜਿਹੇ ਹਾਲਾਤ ਜਿਹੜੇ ਮੈਂ ਪਹਿਲਾਂ ਹੀ ਸ਼ਬਦ ਕਹਿ ਕੇ ਹਟਿਆ ਕਿ ਬੜੀ ਘਾਤਕ ਸਥਿਤੀ ਹੈ, ਪੰਜਾਬ ਵਿੱਚ ਵੀ ਹੈ, ਹੋਰ ਸੂਬਿਆਂ 'ਚ ਵੀ ਹੈ, ਦੁਨੀਆਂ 'ਚ ਵੀ ਹੈ। ਹੁਣ ਜਿਹੋ ਜਿਹੀ ਸਿਆਸਤ 217 'ਚ ਹੋਈ, ਜਿਹੋ ਜਿਹੀ ਸਿਆਸਤ 222 'ਚ ਹੋਈ, ਉਹੋ ਜਿਹੀ ਸਿਆਸਤ 227 ਦੀ ਤਿਆਰੀ ਕੀਤੀ ਜਾ ਰਹੀ ਹੈ। ਤੇ ਉਸ ਤਿਆਰੀ 'ਚ ਪਹਿਲਾਂ ਕਦੇ ਅਕਾਲੀ ਜਿੱਤਦੇ ਰਹੇ ਆ, ਕਦੇ ਕਾਂਗਰਸੀਆਂ ਨੇ ਅਕਾਲੀਆਂ ਨੂੰ ਢਾ ਲਿਆ ਨਸ਼ੇ ਦੇ ਮੁੱਦੇ ਨੂੰ ਲੈ ਕੇ, ਕਦੇ ਆਮ ਆਦਮੀ ਪਾਰਟੀ ਨੇ ਫਿਰ ਦੋਹਾਂ ਨੂੰ ਢਾ ਲਿਆ। ਹੁਣ ਭੱਟੋ ਸਾਹਿਬ ਇੰਝ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਵੀ ਨਸ਼ਿਆਂ ਦੇ ਮੁੱਦੇ ਤੇ ਇੱਕ ਵੱਡਾ ਸਿਆਸੀ ਦਾ ਲਾਉਣ ਨੂੰ ਫਿਰਦੀ ਹੈ। ਨਸ਼ਾ ਵਿਰੋਧੀ ਯਾਤਰਾ ਚੰਗੀ ਗੱਲ ਹੈ। ਜਿਹੜਾ ਵਿਅਕਤੀ, ਜਿਹੜੀ ਪਾਰਟੀ, ਜਿਹੜੀ ਧਿਰ ਪੰਜਾਬ ਦੇ ਲੋਕਾਂ ਨੂੰ ਨਸ਼ੇ ਦੇ ਖਿਲਾਫ ਜਾਗਰਤ ਕਰਨ ਲਈ ਚਾਹੇ ਕੋਈ ਪ੍ਰੋਗਰਾਮ ਕਰੇ, ਚਾਹੇ ਕੋਈ ਯਾਤਰਾ ਕਰੇ, ਉਹ ਚੰਗੀ ਗੱਲ ਹੈ। ਪਰੰਤੂ ਜੋ ਕੁਛ ਅਸੀਂ ਵੇਖ ਰਹੇ ਹਾਂ, ਜਿਸ ਢੰਗ ਦੀਆਂ ਤਿਆਰੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ 227 ਦੀਆਂ ਚੋਣਾਂ ਲਈ ਕਰ ਰਹੀਆਂ, ਅੱਜ ਉਹ ਜਾਪਦਾ ਕਿ ਭਾਰਤੀ ਜਨਤਾ ਪਾਰਟੀ ਨਸ਼ਿਆਂ ਦੇ ਮੁੱਦੇ ਦਾ ਸਹਾਰਾ ਲੈ ਕੇ ਉਹ ਯਾਤਰਾ ਸ਼ੁਰੂ ਕੀਤੀ ਹੈ, ਤਾਂ ਜੋ ਕਿ 227 'ਚ ਪੰਜਾਬ 'ਚ ਸਿਆਸੀ ਪੈਰ ਆਪਣੇ ਲਾਏ ਜਾ ਸਕਣ। ਪਠਾਨਕੋਟ ਤੋਂ ਉਹ ਯਾਤਰਾ ਸ਼ੁਰੂ ਕੀਤੀ, ਕੌਮੀ ਪ੍ਰਧਾਨ ਨਿਤਿਨ ਨਵੀਨ ਅੱਜ ਅਚੇਚੇ ਤੌਰ ਤੇ ਉੱਥੇ ਆਏ, ਤੇ ਪੰਜਾਬ ਵਾਲੇ ਤੇ ਪੁੱਛੋ ਹੀ ਨਾ, ਕੋਈ ਟਾਵਾਂ ਲੀਡਰ ਹੀ ਹੋਵੇਗਾ ਜਿਹੜਾ ਗੈਰ ਹਾਜ਼ਰ ਹੈ, ਸਾਰੇ ਉੱਥੇ ਸੀਗੇ, ਕੀ ਪ੍ਰਧਾਨ ਤੇ ਕੀ ਦੂਸਰੇ, ਕੀ ਤੀਸਰੇ ਤੇ ਕੀ ਚੌਥੇ। ਰਵਨੀਤ ਸਿੰਘ ਬਿੱਟੂ ਵੀ ਗਿਆ ਸੀ, ਜਿਹੜਾ ਕਹਿੰਦਾ ਜੀ ਮੇਰੇ ਤੇ ਲੋਕਾਂ ਨੇ, ਆਮ ਆਦਮੀ ਪਾਰਟੀ ਨੇ ਮੇਰੇ ਤੇ ਹਮਲਾ ਕਰਾ ਦਿੱਤਾ, ਮੇਰੇ ਟਮਾਟਰ ਮਾਰੇ, ਮੇਰੇ ਆਂਡੇ ਮਾਰੇ ਹੈ, ਉਹ ਦੋ ਤਿੰਨ ਨੂੰ ਪਤਾ ਲੱਗਾ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ। ਐਚ ਐਸ ਫੁਲਕਾ ਦੀਆਂ ਮੈਂ ਬਿਆਨਬਾਜ਼ੀ ਪੜ੍ਹ ਰਿਹਾ ਸੀ, ਉਹ ਐਚ ਐਸ ਫੁਲਕਾ ਜਿਹੜੇ ਕਦੇ ਆਪਣੇ ਆਪ ਨੂੰ ਪੰਥਕ ਦੱਸਦੇ ਰਹੇ ਹੈ, ਕਦੇ ਆਮ ਆਦਮੀ ਪਾਰਟੀ ਵਿੱਚ ਵੀ ਰਹੇ, ਅੱਜ ਕੱਲ੍ਹ ਉਹ ਭਾਰਤੀ ਜਨਤਾ ਪਾਰਟੀ ਦੀ ਘਨੇਰੀ ਚੜ ਕੇ ਬੈਠ ਗਏ ਆ, ਉਹ ਕਹਿੰਦੇ ਜੀ ਗੱਲ ਹੈ ਕਿ ਪੰਜਾਬ ਵਿੱਚ ਤੇ ਜਿਹੜਾ ਨਸ਼ਾ ਲੂਣ ਵਾਂਗ ਵਿਕਦਾ ਹੈ, ਔਰ ਜਿਹੜਾ ਕਹਿੰਦੇ ਕਿ ਅੱਜ ਦੇ ਸਮੇਂ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ ਤੇ ਕੰਮ ਹੀ ਬੜਾ ਖਰਾ ਹੈ। ਬੀਬੀ ਜੈ ਇੰਦਰ ਕੌਰ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚੇ ਦੀ ਪ੍ਰਧਾਨ ਹੈ, ਉਹ ਕਹਿੰਦੀ ਜੇ ਪੰਜਾਬ ਨੂੰ ਕੋਈ ਨਸ਼ਿਆਂ ਤੋਂ ਬਚਾ ਸਕਦਾ ਉਹ ਕੇਵਲ ਤੇ ਕੇਵਲ ਭਾਜਪਾ ਹੈ। ਹੋਰ ਵੱਡੇ ਲੀਡਰਾਂ ਦੀ ਬਿਆਨਬਾਜ਼ੀ ਆਈ ਹੈ, ਔਰ ਨਿਤਿਨ ਨਵੀਨ ਨੇ ਤੇ ਪੰਜਾਬ ਦੇ ਉਹ ਸਾਰੇ ਮੁੱਦੇ ਚੁੱਕੇ ਆ ਜਿਹੜੇ ਨਸ਼ਿਆਂ ਨੂੰ ਲੈ ਕੇ ਆ, ਜਿਹੜੇ ਭਾਵੁਕਤਾ ਦੇ ਨਾਲ ਜੁੜੇ ਆ, ਜਿਹੜੇ ਪੰਜਾਬੀਆਂ ਦੇ ਨਾਲ ਜੁੜੇ ਆ। ਸੋ ਯਾਤਰਾ ਅੱਜ ਭਾਰਤੀ ਜਨਤਾ ਪਾਰਟੀ ਨੇ ਸ਼ੁਰੂ ਕਰ ਲਈ ਹੈ, ਅੱਜ ਉਹ ਯਾਤਰਾ ਦੀ ਆਰੰਭਤਾ ਹੋਈ ਹੈ, 30 ਤਰੀਕ ਤੱਕ ਉਹ ਭੱਟੋ ਸਾਹਿਬ ਯਾਤਰਾ ਚੱਲਣੀ ਹੈ। ਪੰਜਾਬ ਦੇ ਬਹੁਤ ਸਾਰੇ ਖੇਤਰਾਂ 'ਚ ਵੱਖ ਵੱਖ ਯਾਤਰਾਵਾਂ ਉਹ ਚੱਲਣੀਆਂ ਹੈ, ਕਈ ਸਾਰੇ ਕੌਮੀ ਆਗੂ ਜਿਹੜੇ ਕੇਂਦਰੀ ਮੰਤਰੀ ਹੈ ਇਸ ਯਾਤਰਾ 'ਚ ਪਹੁੰਚਣਗੇ, ਔਰ ਇਹ ਵੀ ਪਤਾ ਲੱਗਾ ਕਿ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਾਜ਼ਰੀ ਭਰਨੀ ਹੈ। ਸੋ ਇਹ ਯਾਤਰਾ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਸਿੱਧੇ ਤੌਰ ਤੇ ਵੇਖੀਏ ਤੇ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਯਾਤਰਾ ਹੈ, ਪਰੰਤੂ ਜਦੋਂ ਡੂੰਘਾਈ ਦੇ ਨਾਲ ਇਸ ਨੂੰ ਨਾਪਦੇ ਆ, ਤੋਲਦੇ ਆ, ਤੇ ਫਿਰ ਸਿੱਧੀ ਨਜ਼ਰ ਪੈਂਦੀ ਹੈ ਕਿ ਇਹ 227 ਦੀ ਭਾਰਤੀ ਜਨਤਾ ਪਾਰਟੀ ਦੀ ਤਿਆਰੀ ਹੈ।
1: ਜਗਤਾਰ ਸਿੰਘ ਜੌਲ ਨੂੰ ਕਹਿੰਦੇ ਜੀ ਹਾਈਕੋਰਟ ਤੋਂ 10 ਸਾਲ ਬਾਅਦ ਹੁਣ ਮਿਲੀ ਵੱਡੀ ਰਾਹਤ।
0: ਪੱਟੂ ਸਾਹਿਬ ਇਹ ਬਹੁਤ ਵੱਡਾ ਮਸਲਾ ਹੈ ਤੇ ਬੜੀ ਵੱਡੀ ਖਬਰ ਹੈ। ਜਿਸ ਜਗਤਾਰ ਸਿੰਘ ਜੌਲ ਦਾ ਤੁਸੀਂ ਜ਼ਿਕਰ ਕੀਤਾ, ਇਹ ਜਗਤਾਰ ਸਿੰਘ ਜੌਲ ਬ੍ਰਿਟਿਸ਼ ਨਾਗਰਿਕ ਹੈ। ਸੰਨ 217 ਦੀ ਘਟਨਾ ਆ, ਜਦੋਂ ਉਹ ਪੰਜਾਬ ਵਿਆਹ ਕਰਾਉਣ ਆਇਆ ਸੀ ਸੰਨ 217 ਚ, ਤੇ ਵਿਆਹ ਤੇ ਖੈਰ ਕਹਿੰਦੇ ਹੋ ਗਿਆ, ਪਰੰਤੂ ਉਦੋਂ ਪੁਲਿਸ ਨੇ ਉਸਨੂੰ ਵੱਖ ਵੱਖ ਮਾਮਲਿਆਂ ਚ ਫੜ ਲਿਆ, ਤੇ ਅੱਜ ਵੇਖ ਲਓ 217 ਤੋਂ ਲੈ ਕੇ 226 ਖਤਮ ਹੋਣ ਨੂੰ ਫਿਰਦਾ, ਕਰੀਬ ਕਰੀਬ 10 ਸਾਲ ਹੋ ਗਏ ਆ, ਤੇ 10 ਸਾਲਾਂ ਬਾਅਦ ਜਾ ਕੇ ਅੱਜ ਦਿੱਲੀ ਹਾਈਕੋਰਟ ਨੇ ਜਿਹੜੀ ਹੈ ਜਗਤਾਰ ਸਿੰਘ ਉਰਖ ਜੱਗੀ ਚੌਲ ਨੂੰ ਜ਼ਮਾਨਤ ਦਿੱਤੀ ਹੈ, ਪੌਣੇ ਕੁ 10 ਸਾਲ ਬਾਅਦ। ਜਗਤਾਰ ਸਿੰਘ ਜੌਲ ਦੇ ਉੱਪਰ ਦੋਸ਼ ਇਹ ਹੈ ਕਿ ਉਹ ਇੱਕ ਟਾਰਗੇਟ ਹੀ ਕਿਲਿੰਗ ਕਰਾਉਂਦਾ ਸੀ, ਉਹਦਾ ਇੱਕ ਅੱਤਵਾਦੀ ਸਮੂਹ ਦੇ ਨਾਲ ਉਹਦਾ ਟਾਈ ਅਪ ਸੀ, ਇੱਕ ਅੱਤਵਾਦੀ ਸਮੂਹ ਲਈ ਕੰਮ ਕਰਦਾ ਸੀ ਜਿਹਦਾ ਨਾਮ ਕਹਿੰਦੇ ਖਾਲਿਸਤਾਨ ਲਿਬਰੇਸ਼ਨ ਫੋਰਸ ਹੈ, ਜਿਹੜੇ ਉੱਤੇ ਦੋਸ਼ ਲੱਗੇ। ਉਹਦੇ ਉੱਪਰ 7 ਮੁਕੱਦਮੇ ਦਰਜ ਹੋਏ, 7 ਵਿੱਚੋਂ 5 ਕਤਲ ਦੇ ਮੁਕੱਦਮੇ ਸੀ ਕਿ ਕਤਲ ਕੀਤਾ ਹੈ, 2 ਮੁਕੱਦਮੇ ਅਜਿਹੇ ਸੀ ਕਿ ਕਤਲ ਦੀ ਵਾਰਦਾਤ ਵਿੱਚ ਯਤਨ ਕੀਤਾ ਕਤਲ ਕਰਨ ਦਾ। 7 ਦੇ 7 ਮੁਕੱਦਮਿਆਂ 'ਚ ਅੱਜ ਹਾਈਕੋਰਟ ਨੇ ਜ਼ਮਾਨਤ ਦਿੱਤੀ ਹੈ, UAPA ਦੀਆਂ ਵੱਖ ਵੱਖ ਧਰਾਵਾਂ ਲੱਗੀਆਂ ਸੀ। ਪਰ ਮਸਲਾ ਏਡਾ ਵੱਡਾ ਸੀ ਕਿ ਜਗਤਾਰ ਸਿੰਘ ਜੌਲ ਜਿਹੜਾ ਵਿਆਹ ਕਰਾਉਣ ਪੰਜਾਬ ਆਇਆ ਤੇ ਪੰਜਾਬ ਦੀ ਪੁਲਿਸ ਨੇ ਦਬੋਚ ਲਿਆ, ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ, ਨਾ ਅਪੀਲ ਤੇ

0: ਗਰੀਨ 2017 ਤੋਂ ਲੈ ਕੇ 2022 ਤੱਕ ਤੇ ਉਹਦਾ ਕੋਰਟ ਵਿੱਚ ਟ੍ਰਾਇਲ ਹੀ ਨਹੀਂ ਚੱਲਿਆ ਸੀ, ਜਿਹਨੂੰ ਆਪਾਂ ਕਹਿੰਦੇ ਕਿ ਅਦਾਲਤ ਵਿੱਚ ਕੇਸ ਨੂੰ ਲਾਉਣਾ, ਉੱਥੇ ਅਰਜੋਈ ਕਰਨੀ, ਉੱਥੇ ਅਪੀਲ ਕਰਨੀ। ਸੰਨ 2022 ਵਿੱਚ ਜਾ ਕੇ ਸੁਣਵਾਈ ਸ਼ੁਰੂ ਹੋਈ ਸੀ, ਸੰਨ 2022 ਚ 2017 ਚ ਗ੍ਰਿਫਤਾਰ ਹੋਇਆ ਸੀ, ਬ੍ਰਿਟਿਸ਼ ਨਾਗਰਿਕ ਸੀ। ਮੈਨੂੰ ਯਾਦ ਹੈ ਕਿ ਜਦੋਂ ਸੰਨ 2023 ਦੇ ਵਿੱਚ G20 ਸੰਮੇਲਨ ਹੋਇਆ ਸੀ ਭਾਰਤ ਵਿੱਚ, ਤੇ ਬ੍ਰਿਟੇਨ ਦੇ ਜਿਹੜੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਉਸ ਵੇਲੇ ਆਏ ਸੀਗੇ, ਤੇ ਰਿਸ਼ੀ ਸੁਨਕ ਜਦੋਂ ਭਾਰਤ ਆਉਣਾ ਸੀ, ਉੱਥੋਂ ਦੇ UK ਦੇ 70 ਸੰਸਦ ਮੈਂਬਰਾਂ ਨੇ ਚਿੱਠੀ ਉਹਦੇ ਬੋਝੇ ਚ ਪਾਈ ਸੀ ਕਿ ਪੰਜਾਬ ਜਾਣਾ ਤੂੰ ਭਾਰਤ, ਭਾਰਤ ਜਾ ਕੇ ਮੁੱਦਾ ਚੁੱਕੀ ਕਿ ਸਾਡਾ ਨਾਗਰਿਕ ਤੁਸੀਂ ਅੰਦਰ ਉੜਿਆ ਆ, ਤੇ ਉਹਦੀ ਨਾ ਅਪੀਲ ਨਾ ਦਲੀਲ ਹੈ। ਔਰ ਉਸ ਰਿਸ਼ੀ ਸੁਨਕ ਹੋਣਾ ਤੋਂ ਪਹਿਲਾਂ ਵੀ ਜਿਹੜੇ ਬ੍ਰਿਟਿਸ਼ ਦੇ PM ਬੋਰਿਸ ਜੌਨਸਨ ਹੋਏ ਆ, ਉਹ ਤੋਂ ਪਹਿਲਾਂ ਟ੍ਰੇਸਾ ਮੇ ਹੋਏ ਨੇ, ਉਹਨਾਂ ਨੇ ਵੀ ਭਾਰਤ ਦੇ ਕੋਲ ਵੱਖ ਵੱਖ ਸਮੇਂ ਮੁੱਦਾ ਚੁੱਕਿਆ। ਪਰੰਤੂ ਹੁਣ ਗੱਲ ਇਹ ਹੈ ਕਿ ਜੇ ਤੇ ਜਗਤਾਰ ਸਿੰਘ ਉਰਫ ਜੱਗੀ ਜੌਲ ਦੇ ਪਰਿਵਾਰ ਦੀ ਗੱਲ ਸੁਣੀਏ, ਉਹਨਾਂ ਦੇ ਪਰਿਵਾਰ ਦਾ ਬੜਾ ਸਿੱਧਾ ਪਤਲਾ ਕਹਿਣਾ ਆ ਕਿ ਜੇ ਕੋਈ ਏਦਾਂ ਦੀ ਗੱਲਬਾਤ ਹੁੰਦੀ ਤੇ ਹੁਣ ਆਉਣਾ ਹੀ ਕਿਉਂ ਸੀ ਪੰਜਾਬ। ਉਹਨਾਂ ਦਾ ਬੜਾ ਸਿੱਧਾ ਪੈਰਾ ਕਹਿਣਾ ਆ ਕਿ ਤੱਕ ਕੇ ਫਸਾਇਆ ਗਿਆ, ਕਿਉਂਕਿ ਉਹ ਮਨੁੱਖੀ ਅਧਿਕਾਰਾਂ ਦਾ ਕਾਰਕੁਨ ਸੀ। ਪਰਿਵਾਰ ਦਾ ਕਹਿਣਾ ਕਿ ਉਹ ਮੈਗਜ਼ੀਨ ਤੇ ਵੈਬਸਾਈਟ ਦੇ ਉੱਪਰ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਲੈ ਕੇ, ਜਿਹੜਾ ਸਿੱਖ ਭਾਈਚਾਰੇ ਤੇ ਅਤਿਆਚਾਰ ਹੋਏ ਜਾਂ ਹੋ ਰਹੇ ਹੈ, ਉਹਦੀਆਂ ਕਹਾਣੀਆਂ ਅੰਗਰੇਜ਼ੀ ਭਾਸ਼ਾ ਚ ਅਨੁਵਾਦ ਕੀਤੀਆਂ। ਉਸ ਪਰਿਵਾਰ ਦਾ ਬੜਾ ਸਿੱਧਾ ਪਤਲਾ ਰਿਹਾ ਕਿ ਜਿਹੜਾ ਜੱਗੀ ਜੌਹਲ ਹੈ, ਇਹ ਇੱਕ ਮੈਗਜ਼ੀਨ ਦੇ ਵਿੱਚ, ਇੱਕ ਵੈਬਸਾਈਟ ਦੇ ਵਿੱਚ ਜੋ ਸਿੱਖਾਂ ਤੇ ਅੱਜ ਤੱਕ ਅਤਿਆਚਾਰ ਹੋਏ ਹੈ ਉਹਦੀਆਂ ਕਹਾਣੀਆਂ ਅੰਗਰੇਜ਼ੀ ਭਾਸ਼ਾ ਚ ਅਨੁਵਾਦ ਕੀਤੀਆਂ, ਜਿਹੜੀਆਂ ਭਾਰਤੀ ਸਰਕਾਰ ਨੂੰ ਪਸੰਦ ਨਹੀਂ ਆਈਆਂ ਤੇ ਭਾਰਤੀ ਸਰਕਾਰ ਨੇ ਝੂਠੇ ਮੁਕਾਬਲਿਆਂ ਚ ਫਸਾ ਦਿੱਤਾ। UAP ਇੱਕ ਅਜਿਹਾ ਕਾਨੂੰਨ ਹੈ ਪੱਟਲ ਸਾਹਿਬ, ਜਿਹਦੇ ਉੱਪਰ ਲੱਗ ਜੇ ਉਹਦਾ ਫਿਰ ਛੁਟਕਾਰਾ ਨਹੀਂ ਹੁੰਦਾ। UAP ਦੀ ਧਾਰਾਵਾਂ ਏਦਾਂ ਦੀਆਂ, ਫਿਰ ਅਪੀਲ ਤੇ ਦਲੀਲ ਨਹੀਂ ਰਹਿੰਦੀ। UAP ਏਦਾਂ ਦੀ ਹੈ ਕਿ ਜਿਹੜੇ ਵਿਅਕਤੀ ਨੂੰ ਪੁਲਿਸ ਹੱਥ ਪਾ ਲਏ, ਪੁਲਿਸ ਫੜ ਲਵੇ, ਜੇਲ੍ਹ 'ਚ ਬੰਦ ਕਰ ਦੇ, ਉਹਨੂੰ ਆਪਣੇ ਬੇਗਨਾਹੀ ਦੇ ਸਬੂਤ ਲੱਭਣੇ ਪੈਂਦੇ ਆ, ਪੇਸ਼ ਕਰਨੇ ਪੈਂਦੇ ਆ। ਇੱਥੇ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਕਿ ਉਸਨੇ ਉੱਤੇ ਦੋਸ਼ ਮੰਨਣੇ ਆ। UAP ਦੀ ਧਾਰਾ ਹੀ ਏਦਾਂ ਦੀ ਹੈ ਕਿ ਉਹ ਆਪਣੇ ਆਪ 'ਚ ਇੱਕ ਵੱਡਾ ਦੋਸ਼ ਹੈ, ਉੱਥੇ ਫਿਰ ਸੁਣਵਾਈ ਸੁਣਵਾਈ ਨਹੀਂ ਹੁੰਦੀ। ਇੱਥੇ UAP ਦੀ ਧਾਰਾ ਲੱਗੀ ਸੀ ਤੇ ਅੱਜ ਪੌਣੇ ਕੁ 10 ਸਾਲਾਂ ਬਾਅਦ ਜਗਤਾਰ ਸਿੰਘ ਉਰਫ ਜੌਹਲ ਜਾਂ ਜਗਤਾਰ ਸਿੰਘ ਉਰਫ ਜੱਗੀ ਜੌਹਲ ਦਾ ਨਾਂ ਲਈਏ, ਕਰੀਬ ਕਰੀਬ ਪੌਣੇ 10 ਸਾਲ ਬਾਅਦ ਉਹਨਾਂ ਨੂੰ ਜ਼ਮਾਨਤ ਮਿਲੀ ਹੈ, ਤਿਹਾੜ ਜੇਲ੍ਹ ਵਿੱਚ ਉਹ ਬੰਦ ਹੈ। ਤੇ ਵੇਖਦੇ ਹਾਂ ਕਦੋਂ ਬਾਹਰ ਆਉਂਦੇ ਹੈ ਜਾਂ ਆਉਂਦੇ ਵੀ ਹੈ ਕਿ ਨਹੀਂ ਆਉਂਦੇ, ਕਿਉਂਕਿ ਭਾਰਤੀ ਕਾਨੂੰਨ ਪ੍ਰਕਿਰਿਆ 'ਚ ਬੜੀਆਂ ਸਾਰੀਆਂ ਏਦਾਂ ਦੀਆਂ ਘੁੰਡੀਆਂ ਨੇ, ਜਿਹੜੀਆਂ ਘੁੰਡੀਆਂ ਦਾ ਕਈ ਵਾਰ ਫਿਰ ਦੁਰਉਪਯੋਗ ਵੀ ਹੋ ਜਾਂਦਾ ਹੈ। ਸੋ ਉਵੇਂ ਆਪਣੇ ਆਪ 'ਚ ਇੱਕ ਵੱਡੀ ਰਾਹਤ ਹੈ ਜਗਤਾਰ ਸਿੰਘ ਦੇ ਪਰਿਵਾਰ ਲਈ, ਜਗਤਾਰ ਸਿੰਘ ਲਈ, ਕਿ ਉਹ ਜਿਹੜਾ ਜੇਲ੍ਹ ਤੋਂ ਬਾਹਰ ਹੁਣ ਆਉਣ ਦੀ ਉਮੀਦ ਬੱਚੀ ਹੈ।
1: ਆਮ ਆਦਮੀ ਪਾਰਟੀ ਦੇ ਵਲੰਟੀਅਰ ਕਹਿੰਦੇ ਕੱਲ੍ਹ ਤੋਂ ਪੰਜਾਬੀਆਂ ਦਾ ਖੜਕਾਉਣਗੇ ਕੁੰਡਾ।
0: ਦੇਖੋ ਗੱਲ ਇਹ ਹੈ ਕਿ ਅਸੀਂ ਹੁਣੇ ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਕਰਕੇ ਹਟੇ ਹਾਂ ਕਿ ਉਹ ਪੰਜਾਬੀਆਂ ਦਾ ਕੁੰਡਾ ਖੜਕਾ ਰਹੇ ਹੈ ਨਸ਼ਾ ਵਿਰੋਧੀ ਯਾਤਰਾ ਕਰਕੇ। ਅਕਾਲੀ ਦਲ ਆਪਣੇ ਢੰਗ ਦੇ ਨਾਲ ਕੁੰਡਾ ਖੜਕਾ ਰਿਹਾ, ਤੇ ਤੁਸੀਂ ਜਿਸ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ, ਪਟਲ ਸਾਹਿਬ, ਆਮ ਆਦਮੀ ਪਾਰਟੀ ਨੇ ਆਉਂਦਾ ਕੱਲ ਤੇ ਪਰਸੋਂ ਭਾਵ 19 ਤਰੀਕ ਤੇ 20 ਤਰੀਕ ਦੋ ਵਿਸ਼ੇਸ਼ ਕਾਰਜ ਐਲਾਨ ਕੀਤੇ ਹੈ। ਜਿਹੜਾ 19 ਤਰੀਕ ਦਾ ਪ੍ਰੋਗਰਾਮ ਐਲਾਨ ਕੀਤਾ ਆ ਆਮ ਆਦਮੀ ਪਾਰਟੀ ਨਾਲ, ਉਹ ਕਹਿੰਦੇ ਕਿ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਨੇ ਸਰਕਾਰ ਦੀਆਂ, ਉਹਦਾ ਅਸੀਂ ਇੱਕ ਵਿਸ਼ੇਸ਼ ਪਾਫਲੈਂਡ ਤਿਆਰ ਕਰ ਲਿਆ ਹੈ। ਉਹ ਪਾਫਲੈਂਡ ਅਸੀਂ ਘਰ ਘਰ ਲੈ ਕੇ ਜਾਣਾ, ਲੋਕਾਂ 'ਚ ਲੈ ਕੇ ਜਾਣਾ। ਹਾਲਾਂਕਿ ਬੜੀ ਹੈਰਾਨੀਜਨਕ ਚੀਜ਼ ਹੈ, ਇਹ ਉਹ ਆਮ ਆਦਮੀ ਪਾਰਟੀ ਆ ਜਿਹੜੀ ਕਦੇ ਕਹਿੰਦੀ ਹੁੰਦੀ ਸੀ ਕਿ ਇਹ ਕਿੱਦਾਂ ਦੇ ਕੰਮ ਹੈ ਜਿਹੜੇ ਮੂੰਹੋਂ ਬੋਲ ਕੇ ਦੱਸਣੇ ਪੈਣ। ਕੰਮ ਤੇ ਕਹਿੰਦੇ ਸਿਰ ਚੜ ਕੇ ਬੋਲਣੇ ਚਾਹੀਦੇ ਹੈ, ਕੰਮ ਤੇ ਆਪਣੇ ਆਪ ਨਜ਼ਰ ਆਉਣੇ ਚਾਹੀਦੇ ਹੈ। ਅੱਜ ਉਹੀ ਪਾਰਟੀ ਕਹਿੰਦੀ ਕਿ ਅਸੀਂ 19 ਤਰੀਕ ਤੋਂ ਆਪਣੇ ਲੱਖਾਂ ਵਲੰਟੀਅਰਾਂ ਨੂੰ ਲੈ ਕੇ ਪੰਜਾਬ ਦੇ ਘਰ ਘਰ ਜਾਵਾਂਗੇ ਔਰ ਉਹ ਪਾਫਲੈਂਟ ਲੈ ਕੇ ਜਾਣਾ ਜਿਹੜੇ ਅਸੀਂ ਕੰਮ ਕੀਤੇ ਹੈ। ਬੜਾ ਹੈਰਾਨੀਜਨਕ ਵਰਤਾਰਾ ਹੈ। ਦੂਜੀ ਚੀਜ਼ ਉਹਨਾਂ ਨੇ ਐਲਾਨ ਕੀਤੀ, ਉਹ ਮਨੀਸ਼ ਸਿਸੋਦੀਆ ਹੋਣਾ ਨੇ ਐਲਾਨ ਕੀਤਾ, ਅਮਨ ਅਰੋੜਾ ਹੋਣਾ ਨੇ ਐਲਾਨ ਕੀਤਾ, ਕਹਿੰਦੇ ਭਗਵੰਤ ਮਾਨ ਸਰਕਾਰ ਇੰਨੀ ਕੁ ਲਾਇਕ ਹੈ, ਇੰਨੀ ਕੁ ਕਾਬਲ ਹੈ ਕਿ ਲੋਕਾਂ ਨੂੰ ਪਤਾ ਹੀ ਨਹੀਂ। ਭਗਵੰਤ ਮਾਨ ਸਰਕਾਰ ਨੇ ਤੇ ਕਹਿੰਦੇ ਕਮਾਲ ਕਰ ਦਿੱਤਾ, ਪੰਜਾਬ ਦੇ ਹਰੇਕ ਪਰਿਵਾਰ ਨੂੰ ਸਾਲ ਦਾ ਉਹਨਾਂ ਨੇ ਅੰਕੜੇ ਕੱਢਿਆ, ਹਰੇਕ ਪਰਿਵਾਰ ਨੂੰ ਸਾਲਾਨਾ 1.82 ਲੱਖ, ਬਾਕੀ ਕਰੀਬ ਕਰੀਬ 2.25 ਲੱਖ। ਕਹਿੰਦੇ ਕਿ ਕਰੀਬ 1.82 ਲੱਖ ਦਾ ਲਾਭ ਹੋ ਰਿਹਾ ਹਰੇਕ ਪਰਿਵਾਰ ਨੂੰ। ਹਾਲਾਂਕਿ ਮੈਂ ਵੀ ਆਪਣੇ ਆਪ ਨੂੰ ਪੱਤਰਕਾਰਾਂ ਦੀ ਗਿਣਤੀ ਚ ਰੱਖਦਾ ਹੈ, ਮੈਨੂੰ ਨੀ ਪਤਾ ਉਹ ਕਿਹੜੇ ਪਰਿਵਾਰ ਹੈ ਤੇ ਕਿਹੜਾ 1.82 ਲੱਖ ਰੁਪਇਆ ਇਹਨਾਂ ਨੇ ਗਣਾਉਣਾ ਆ, ਕਿਹੜੇ ਅੰਕੜੇ ਇਹਨਾਂ ਨੇ ਲੱਭ ਕੇ ਲਿਆਉਣੇ ਆ, ਕਿਹੜੇ ਔਰਤਾਂ ਵਾਲੇ ਪੈਸੇ ਜੋੜ ਲੈਣੇ ਆ, ਕਿਹੜੇ ਸਿਹਤ ਬੀਮਾ ਵਾਲੇ ਜੋੜ ਲੈਣੇ ਆ, ਕਿਹੜੇ ਦੂਜੇ ਤੀਜੇ ਹੋਰ ਜੋੜ ਲੈਣੇ ਆ। ਪਰੰਤੂ ਸਕੀਮ ਦਾ ਉਹਨਾਂ ਨੇ ਨਾਂ ਰੱਖ ਦਿੱਤਾ ਕਿ ਭਗਵੰਤ ਮਾਨ ਦੇ ਮੁਨਾਫੇ, ਮਾਨ ਦੇ ਮੁਨਾਫਿਆਂ ਦੀ ਕਹਿੰਦੇ ਅਸੀਂ ਗੱਲ ਲੈ ਕੇ ਪੰਜਾਬ ਦੇ ਹਰ ਘਰ ਜਾਣਾ, ਡੋਰ ਟੂ ਡੋਰ ਜਾਵਾਂਗੇ। ਸਾਡੇ ਕੋਲ ਕਹਿੰਦੇ 2 ਲੱਖ ਤੋਂ ਜ਼ਿਆਦਾ ਵਲੰਟੀਅਰ ਹੈ, ਉਹ ਵਲੰਟੀਅਰਾਂ ਨੇ ਜਾ ਕੇ ਪੰਜਾਬੀਆਂ ਦਾ ਕੁੰਡਾ ਖੜਕਾਉਣਾ ਔਰ ਲੋਕਾਂ ਨੂੰ ਦੱਸਣਾ ਕਿ ਭਗਵੰਤ ਮਾਨ ਦੇ ਮੁਨਾਫੇ ਤੁਹਾਨੂੰ ਕੀ ਹੋਏ ਹੈ, ਉਹਨਾਂ ਨੂੰ ਦੱਸਣਾ ਕਿ ਤੁਹਾਡੇ ਪਰਿਵਾਰ ਨੂੰ ਸਾਲ ਦਾ 1.82 ਲੱਖ ਰੁਪਏ ਦਾ ਲਾਭ ਹੋਇਆ। ਹਾਲਾਂਕਿ ਹੁਣ ਉਹ ਲਾਭ ਕਿਹੜਾ ਗਿਣਾਉਣਗੇ, ਉਹਦੇ ਵਿੱਚ ਸਿਹਤ ਬੀਮਾ ਯੋਜਨਾ ਵਾਲਾ ਕਾਰਡ ਹੈ, ਉਹਦੇ ਵਿੱਚ ਜਿਹੜੀ ਇੱਕ ਥੈਲੀ ਦਿੰਦੇ ਆ ਜਿਹਦੇ ਵਿੱਚ ਸਰੋਂ ਦਾ ਤੇਲ ਹੈ, ਜਿਹਦੇ ਵਿੱਚ ਛੋਲਿਆਂ ਦੀ ਦਾਲ ਹੈ, ਜਿਹ ਚ ਚਾਹ ਪੱਤੀ ਹੈ, ਜਿਹਦੇ ਵਿੱਚ ਖੰਡ ਹੈ ਜਾਂ ਹੋਰ ਕੁਛ ਹੈ, ਜਾਂ ਮੁਫ਼ਤ ਦਾਣੇ ਦਿੱਤੇ ਜਾਂਦੇ ਹੈ, ਜਾਂ ਕੁਝ ਹੋਰ ਸਕੀਮਾਂ ਲੈ ਕੇ ਆਉਂਦੇ ਆ, ਜਿਹੜਾ ਔਰਤਾਂ ਨੂੰ ਦਿੱਤਾ 1000 ਜਾਂ 1500 ਉਹ ਜੋੜ ਕਰਦੇ ਆ, ਇਹ ਇੱਕ ਦੇ ਦਿਨ ਚ ਪਤਾ ਲੱਗ ਜਾਏਗਾ। ਪਰੰਤੂ ਗੱਲ ਬੜੀ ਸਾਫ਼ ਹੈ ਕਿ ਇੱਕ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਅੱਜ ਤੋਂ ਆਪਣਾ ਸਿਆਸੀ ਦਾਅ ਪੈਂਤੜਾ ਸ਼ੁਰੂ ਕੀਤਾ ਪੰਜਾਬ ਦੇ ਲੋਕਾਂ ਚ ਜਾਣ ਦਾ, ਉਹਨੂੰ ਕਾਟ ਕਰਨ ਦੇ ਲਈ ਆਮ ਆਦਮੀ ਪਾਰਟੀ ਨੇ ਵੀ ਉਹਦੇ ਬਿਲਕੁਲ ਪੈਰਲਲ ਐਲਾਨ ਕਰ ਦਿੱਤਾ ਕਿ ਅਸੀਂ ਵੀ ਹੁਣ ਪੰਜਾਬੀਆਂ ਦੇ ਕੋਲ ਜਾਵਾਂਗੇ, ਕੁੰਡਾ ਖੜਕਾ ਕੇ ਅਸੀਂ ਦੱਸਾਂਗੇ ਕਿ ਅਸੀਂ ਕੀ ਕੀ ਕੀਤਾ
1: ਜੀ। ਤੇ ਦੋਸਤੋ ਇੱਕ ਖਬਰ ਤੋਂ ਬਾਅਦ ਫਿਰ ਮੈਂ ਤੁਹਾਡੀਆਂ ਜਿਹੜੀਆਂ ਕਾਲਸ ਆ ਜਿਹੜੀਆਂ ਉਹ ਇੰਟਰਟੇਨ ਕਰ ਲਵਾਂਗਾ ਸਟੂਡੀਓ ਦੇ ਵਿੱਚ, ਸੋ ਇਸੇ ਤਰ੍ਹਾਂ ਹੋਲਡ ਕਰਕੇ ਜਾਂ ਫਿਰ ਤੁਸੀਂ ਇਸ ਖਬਰ ਤੋਂ ਬਾਅਦ ਜਿਹੜੀਆਂ ਕਾਲ ਕਰ ਲਿਓ, ਫਿਰ ਲਾਸਟ ਉਸ ਤੋਂ ਬਾਅਦ ਫਿਰ ਤੁਹਾਡੀਆਂ ਕਾਲਸ। ਪੰਜਾਬ ਸਰਕਾਰ ਅਤੇ ਮੁਲਾਜ਼ਮ ਜਥੇਬੰਦੀਆਂ ਵਿਚਾਲੇ ਕਹਿੰਦੇ ਭਾਅ ਜੀ ਸਮਝੌਤਾ ਹੋ ਗਿਆ, ਬਹੁਤ ਵੱਡਾ ਇਹ ਵੋਟ ਬੈਂਕ ਹੈ ਜੀ।
0: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੁਲਾਜ਼ਮ ਬਹੁਤ ਵੱਡਾ ਸਿੱਧੇ ਤੇ ਅਸਿੱਧੇ ਤੌਰ ਤੇ ਵੋਟ ਬੈਂਕ ਹੁੰਦਾ ਕਿਸੇ ਵੀ ਸਰਕਾਰ ਦਾ। ਪੰਜਾਬ ਵਿੱਚ ਤੇ ਇੱਕ ਧਾਰਨਾ ਹੀ ਆ ਕਿ ਜਿਹੜੇ ਪਾਸੇ ਮੁਲਾਜ਼ਮ ਤੱਕ ਲੈਣ ਉਹੀ ਪਾਰਟੀ ਦੀ ਸਰਕਾਰ ਆਉਂਦੀ ਹੈ। ਪਰੰਤੂ ਪਹਿਲੀ ਵਾਰ ਭੱਠਲ ਸਾਹਿਬ ਹੋਇਆ ਕਿ ਕਿਸੇ ਸਰਕਾਰ ਨੇ ਸਿੱਧੇ ਤੌਰ ਤੇ ਮੁਲਾਜ਼ਮਾਂ ਦਾ ਵਿਰੋਧ ਕੀਤਾ ਹੋਵੇ, ਸਿੱਧੇ ਤੌਰ ਤੇ ਖਾਸ ਕਰਕੇ ਉਹਨੂੰ ਆਰਥਿਕ ਸੈਟਬੈਕ ਦੀ ਗੱਲ ਕੀਤੀ ਹੋਵੇ, ਉਹਨਾਂ ਦੇ ਖਿਲਾਫ ਅਦਾਲਤਾਂ ਦੇ ਵਿੱਚ ਸੁਪਰੀਮ ਕੋਰਟ ਤੱਕ ਗਈ ਹੋਵੇ ਸਰਕਾਰ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪਹਿਲੀ ਵਾਰ ਹੋਇਆ। ਮਸਲਾ ਬਹੁਤ ਬੁਰੀ ਤਰ੍ਹਾਂ ਕਸੂਤੀ ਸਥਿਤੀ ਵਿੱਚ ਸੀ, ਮੁਲਾਜ਼ਮ ਵੱਡੇ ਪੱਧਰ ਤੇ ਮੌਕੇ ਦੀ ਸਰਕਾਰ ਦੇ ਖਿਲਾਫ ਸੰਘਰਸ਼ ਲੜ ਰਹੇ ਹੈ, ਵੱਡੇ ਵੱਡੇ ਇਕੱਠ ਮੁਲਾਜ਼ਮਾਂ ਨੇ ਕਰਕੇ ਦਿਖਾ ਦਿੱਤੇ। ਪੰਜਾਬ ਦੇ ਵਿੱਚ ਇਸੇ ਮਹੀਨੇ ਦੀ 7 ਤਰੀਕ ਨੂੰ, ਮਾਤਰ ਨਾ ਇਸ ਤੋਂ ਪਿਛਲੇ, ਵੱਡੇ ਪੱਧਰ ਤੇ ਇੱਕ ਰੈਲੀ ਕਰਕੇ ਦਿਖਾ ਦਿੱਤੀ, ਫਿਰ ਇੱਕ ਉਹਨਾਂ ਨੇ ਸੱਦਾ ਦਿੱਤਾ ਸੀ ਕਿ ਅਸੀਂ ਵੱਡੇ ਪੱਧਰ ਤੇ ਸਮੂਹਿਕ ਛੁੱਟੀ ਲੈਣੀ ਜਿਹਨੂੰ ਹੜਤਾਲ ਕਹਿੰਦੇ ਆ, ਉਹ ਵੀ ਮੁਲਾਜ਼ਮਾਂ ਨੇ ਕਰਕੇ ਦਿਖਾ ਦਿੱਤੀ। ਪੰਜਾਬ ਦੀ ਸਰਕਾਰ ਨੂੰ ਮਜਬੂਰ ਕਰ ਦਿੱਤਾ, ਜਿਹੜੀਆਂ ਚਿੱਠੀਆਂ ਪੱਤਰ ਕੱਢੇ ਸੀ, ਨੋਟਿਸ ਕੱਢੇ ਸੀ, ਪੰਜਾਬ ਦੀ ਸਰਕਾਰ ਨੇ ਵਾਪਸ ਲਏ, ਪਰੰਤੂ ਦੋਹਾਂ ਧਿਰਾਂ ਦੇ ਵਿਚਾਲੇ ਬਹੁਤ ਵੱਡਾ ਤਣਾਅ ਬਣਿਆ ਹੋਇਆ ਸੀ। ਮੁਲਾਜ਼ਮਾਂ ਨੇ ਮੁੜ ਤੋਂ ਵੱਡੀ ਹੜਤਾਲ ਦਾ ਐਲਾਨ ਕੀਤਾ ਸੀ, ਉਹ ਕਹਿੰਦੇ ਸੀ ਤੁਸੀਂ 1 ਦਿਨ ਦੀ ਹੜਤਾਲ ਕਹਿੰਦੇ, ਅਸੀਂ 2 ਦਿਨ ਦੀ ਕਰਕੇ ਦਿਖਾਵਾਂਗੇ। ਆ ਬੀਤੇ ਦਿਨਾਂ 'ਚ ਬਹੁਤ ਸਾਰੇ ਮੰਤਰੀਆਂ ਦੇ ਘਰਾਓ ਕੀਤੇ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਨੇ, ਉਹਨਾਂ ਮੰਤਰੀਆਂ ਨੂੰ ਮਜਬੂਰ ਕਰ ਦਿੱਤਾ ਉਹ ਕਿ ਘਰ ਤੋਂ ਬਾਹਰ ਆ ਕੇ ਮੁਲਾਜ਼ਮਾਂ ਦੇ ਹੱਕ 'ਚ ਬੋਲਣ। ਤੇ ਉਹ ਤੋਂ ਬਾਅਦ ਅੱਜ ਜਿਹੜੀ ਹੈ ਭੱਠਲ ਸਾਹਿਬ ਮੀਟਿੰਗ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੁਲਾਜ਼ਮ ਜਥੇਬੰਦੀਆਂ, ਔਰ ਉਸ ਮੀਟਿੰਗ ਦੇ ਵਿੱਚ ਜੋ ਉਸ ਮੀਟਿੰਗ ਤੋਂ ਬਾਅਦ ਪ੍ਰੈਸ ਵਾਰਤਾ ਕੀਤੀ ਗਈ ਮੁਲਾਜ਼ਮ ਜਥੇਬੰਦੀਆਂ ਤੇ ਉਹਦੇ ਨਾਲ ਅਮਨ ਅਰੋੜਾ ਜੀ ਪੰਜਾਬ ਸਰਕਾਰ ਵੱਲੋਂ, ਦੋਹਾਂ ਧਿਰਾਂ ਨੇ ਇਹ ਗੱਲ ਆਖੀ ਹੈ ਕਿ ਮੀਟਿੰਗ ਬਹੁਤ ਅੱਛੇ ਮਾਹੌਲ ਵਿੱਚ ਹੋਈ ਹੈ, ਮੀਟਿੰਗ ਪੋਜ਼ਿਟਿਵ ਢੰਗ ਨਾਲ ਹੋਈ ਹੈ, ਮੀਟਿੰਗ ਦੇ ਕਹਿੰਦੇ ਚੰਗੇ ਨਤੀਜੇ ਸਾਹਮਣੇ ਆਏ ਹੈ। ਹਾਲਾਂਕਿ ਕੇਵਲ ਤੇ ਕੇਵਲ ਇੱਕ ਮੁੱਦਾ ਅੰਸ਼ਕ ਤੌਰ ਤੇ ਅੱਜ ਪੰਜਾਬ ਦੀ ਸਰਕਾਰ ਨੇ ਮੰਨਿਆ ਹੈ, ਕੇਵਲ ਇੱਕ ਮੁੱਦਾ, ਪਰੰਤੂ ਉਹ ਬਹੁਤ ਵੱਡਾ ਮੁੱਦਾ ਆ। ਉਹ ਮੁੱਦਾ ਮਹਿੰਗਾਈ ਭੱਤੇ ਦੀ ਕਿਸ਼ਤ, ਮੁਲਾਜ਼ਮ ਕਹਿੰਦੇ ਸਾਡਾ 18% ਤੁਹਾਡੇ ਵੱਲ
1: ਜੀ
0: ਆਪਣੀਆਂ ਵਿੱਤੀ ਮਜ਼ਬੂਰੀਆਂ ਦਾ ਹਵਾਲਾ ਦੇ ਕੇ, ਆ ਜਿਹੜਾ ਅਕਤੂਬਰ ਮਹੀਨਾ ਚੜ੍ਹਨਾ ਹੈ ਉਸ ਅਕਤੂਬਰ ਮਹੀਨੇ ਤੋਂ 8% ਦੇਣ ਦੀ ਹਾਮੀ ਭਰ ਦਿੱਤੀ ਕਿ ਆਹ ਲਓ ਭਾਈ 8% ਦਿੱਤਾ, ਬਾਕੀ ਆਉਣ ਵਾਲੇ ਦਿਨਾਂ 'ਚ ਵਿਚਾਰ ਲੈਣੇ ਹੈ। ਕੇਵਲ ਇੱਕ ਮੁੱਦੇ 'ਤੇ ਅਸੀਂ ਕਹਿ ਸਕਦੇ ਹਾਂ ਕਿ ਮੁਲਾਜ਼ਮਾਂ ਦੀ ਪ੍ਰਾਪਤੀ ਰਹੀ ਹੈ, ਕਿਉਂਕਿ 8% ਮਿਲਣ ਤੋਂ ਭਾਵ ਹੈ ਕਿ ਕਾਫੀ ਮੋਟੀਆਂ ਤਨਖਾਹਾਂ 5 ਤੋਂ ਲੈ ਕੇ 7-8-10 ਹਜ਼ਾਰ ਪ੍ਰਤੀ ਮਹੀਨਾ ਮੁਲਾਜ਼ਮਾਂ ਦੀ ਤਨਖਾਹ ਵੱਧ ਜਾਣੀ, ਪੈਨਸ਼ਨਰਾਂ ਨੂੰ ਵੀ ਲਾਹਾ ਹੋਣਾ ਹੈ। ਪਰੰਤੂ ਦੂਜੇ ਪਾਸੇ ਜਿਹੜੀਆਂ ਬਾਕੀ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਅੱਜ ਕੇਵਲ ਤੇ ਕੇਵਲ ਇੰਨਾ ਕਿਹਾ ਗਿਆ ਕਿ 15 ਦਿਨਾਂ ਬਾਅਦ ਜਿਹੜੀ ਪੁਰਾਣੀ ਪੈਨਸ਼ਨ ਹੈ ਜਾਂ ਹੋਰ ਮੰਗਾਂ ਨੇ ਉਹ 15 ਦਿਨਾਂ ਬਾਅਦ ਮੁੱਖ ਮੰਤਰੀ ਨਾਲ ਮੀਟਿੰਗ ਹੋਏਗੀ। ਸੋ ਅੱਜ ਦੀ ਮੀਟਿੰਗ ਚੰਗੇ ਮਾਹੌਲ 'ਚ ਹੋਈ ਹੈ, ਅਸੀਂ ਹਰ ਇੱਕ ਵਾਰੀ ਦੇਖਦੇ ਹਾਂ ਜਦੋਂ 15 ਦਿਨਾਂ ਬਾਅਦ ਦੂਜੀ ਮੀਟਿੰਗ ਹੁੰਦੀ ਹੈ ਤੇ ਫਿਰ ਕੀ ਸਿੱਟੇ ਨਿਕਲਦੇ
1: ਜੀ। ਤੇ ਭਾਜੀ ਮੈਂ ਕੁਛ ਕੁ ਜਿਹੜੀਆਂ ਕਾਲਸ ਜਿਹੜੀਆਂ ਏਅਰ ਤੇ ਲੈ ਲੈਣਾ ਤੇ ਸਾਡੇ ਸਰੋਤਿਆਂ ਦੇ ਸਵਾਲ। ਪਨੇਸਰ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ ਜੀ। ਸਤਿ ਸ੍ਰੀ ਅਕਾਲ ਭਾਜੀ।
2: ਰਮੇਸ਼ ਜੀ ਨੂੰ ਵੀ ਸਤਿ ਸ੍ਰੀ ਅਕਾਲ
1: ਜੀ।
2: ਰਮੇਸ਼ ਜੀ ਦੇਖੋ ਇਹਨਾਂ ਨੇ ਜਿਹੜੀ ਬਿਜਲੀ ਫ੍ਰੀ ਦਿੱਤੀ ਆ ਉਹਦਾ ਵੀ ਪੈਸੇ ਲਾ ਲੈਣੇ ਆ, ਜਿਹੜੇ ਬੱਸਾਂ ਨੂੰ ਕਿਰਾਇਆ ਦੇ ਫ੍ਰੀ ਆ ਉਹਦੇ ਵੀ ਲਾ ਲੈਣੇ ਆ, ਉਹਦੇ ਨਾਲ ਬਣਾ ਲੈਣਾ। ਅੱਛਾ ਮੇਰਾ ਸਵਾਲ ਸੀਗਾ ਜੀ ਵੀ ਪ੍ਰਧਾਨ ਮੰਤਰੀ ਸਾਹਿਬ ਦਾ ਹੁਣ ਬਰਥਡੇ ਸੀਗਾ ਹੈ ਨਾ ਜੀ, ਉਦੋਂ ਤੁਸੀਂ ਦੇਖੋ ਵੀ ਕਿੰਨਾ ਤੇਲ ਫੁਕਿਆ ਬਿਹਾਰ ਚ, ਜਿੱਥੇ ਬੁਰਾ ਹਾਲ ਆ ਉੱਥੇ ਇੰਨਾ ਤੇਲ ਤੇ ਇੰਨਾ ਬੱਤੀਆਂ ਇੰਨਾ ਕੁਝ ਬਚਾਇਆ ਕੀ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਕਹਿੰਦੇ ਸੀ ਵੀ ਭਾਈ ਤੇਲ ਵੀ ਬਚਾਓ ਇਹ ਵੀ ਬਚਾਓ, ਆਪਣੇ ਜਨਮ ਦਿਨ ਤੇ ਉਹਨਾਂ ਨੂੰ ਕੁਛ ਵੀ ਨੀ ਯਾਦ ਆਇਆ ਵੀ ਇਹ ਬਚਣਾ ਚਾਹੀਦਾ, ਕੀ ਇਹ ਪਹਿਲਾਂ ਕਹਿ ਨੀ ਸਕਦੇ ਸੀ ਪ੍ਰਧਾਨ ਮੰਤਰੀ ਸਾਹਿਬ ਵੀ ਭਾਈ ਮੇਰਾ ਜਨਮ ਦਿਨ ਆ ਕੋਈ ਵੀ ਤੇਲ ਦਾ ਹੋਰ ਦਾ ਬਚਾਓ ਕਰੋ ਕਿਉਂਕਿ ਗਰੀਬੀ ਜਾ ਰਿਹਾ ਇਹਨਾਂ ਦੀ, ਇਹਨਾਂ ਨੇ ਭਾਰਤ ਤਾਂ ਸਾਰਾ ਇਹਨਾਂ ਨੇ ਕਰਜ਼ਾ ਹੀ ਕਰਤਾ, ਪਲੀਜ਼ ਦੱਸੋਗੇ ਤੁਹਾਡੇ ਕੀ ਵਿਚਾਰ ਆ ਸਰ? ਨਾ ਆਫੀਅਰ
1: ਜੀ ਜੀ ਭਾਜੀ
0: ਭਾਰਤ ਦੀ ਬੜੀ ਇਹ ਗਲਤ ਪ੍ਰਥਾ ਆ। ਮੈਂ ਆਜ਼ਾਦੀ ਤੋਂ ਬਾਅਦ ਜਦੋਂ ਹੀ ਭਾਰਤ ਨੂੰ ਵੇਖਦਾ ਕਿ ਭਾਰਤ ਦੀਆਂ ਵਿੱਚ ਕਿਹੜੀਆਂ ਸਰਕਾਰਾਂ ਰਹੀਆਂ, ਕਿਹੜੇ ਪ੍ਰਧਾਨ ਮੰਤਰੀ ਰਹੇ, ਕਿਹੜੇ ਰਾਸ਼ਟਰਪਤੀ ਰਹੇ, ਕਿਹੜੇ ਸੂਬੇ ਦੇ ਮੁਖੀ ਭਾਰਤੀ ਮੁੱਖ ਮੰਤਰੀ ਰਹੇ, ਤੇ ਬਹੁਤ ਸਾਰੀਆਂ ਥਾਵਾਂ ਤੇ ਬੜਾ ਸਿੱਧਾ ਪੱਧਰਾ ਨਜ਼ਰ ਆ ਜਾਂਦਾ ਹੈ ਕਿ ਸਿਆਸਤ ਸਦਾ ਹੀ ਰਹੀ ਹੈ, ਨਿੱਜ ਉੱਪਰ ਰਿਹਾ, ਸਵਾਰਥ ਨਿੱਜ ਜਿਹੜਾ ਇਹਨਾਂ ਨੇ ਹਮੇਸ਼ਾ ਉੱਪਰ ਰੱਖਿਆ, ਦੇਸ਼ ਨੂੰ ਦੂਜੇ ਨੰਬਰ ਤੇ ਰੱਖਿਆ। ਇਹ ਸ਼ੁਰੂ ਤੋਂ ਰਵਾਇਤ ਹੈ, ਬੜੀ ਦਿਖਾਤ ਰਵਾਇਤ ਹੈ। ਅਸੀਂ ਸਰਕਾਰੀ ਇਮਾਰਤਾਂ, ਕੌਮੀ ਰਾਜਧਾਨੀ ਦੇ ਵੱਖ ਵੱਖ ਭਵਨਾਂ ਦੀ ਗੱਲ ਕਰੀਏ, ਇੱਕ ਸਮਾਂ ਸੀ ਜਦੋਂ ਕਾਂਗਰਸ ਦੀ ਤੂਤੀ ਬੋਲਦੀ ਸੀ, ਕਾਂਗਰਸ ਦੇ ਜਿਹੜੇ ਮੌਕੇ ਦੇ ਪ੍ਰਧਾਨ ਮੰਤਰੀ ਰਹੇ ਹੈ, ਬਹੁਤ ਕੁਛ ਉਹਨਾਂ ਦੇ ਨਾਮ ਦੇ ਨਾਲ ਬੋਲਦਾ, ਬਹੁਤ ਕੁਛ, ਵੱਖ ਵੱਖ ਇਮਾਰਤਾਂ, ਵੱਖ ਵੱਖ ਭਵਨ, ਇੱਥੋਂ ਤੱਕ ਕਿ ਭਾਰਤ ਦੇ ਬਹੁਤ ਸਾਰੇ ਖੇਡ ਸਨਮਾਨ ਹੈ ਖੇਡਾਂ ਨੂੰ ਲੈ ਕੇ, ਉਹ ਵੀ ਗਾਂਧੀ ਪਰਿਵਾਰ ਦੇ ਵਾਰਸ ਜਿਹੜੇ ਜਾਂ ਗਾਂਧੀ ਪਰਿਵਾਰ ਦੇ ਜਿਹੜੇ ਕਰਤਾ ਹੋਏ ਨੇ ਉਹਨਾਂ ਦੇ ਨਾਮ ਤੇ। ਤੇ ਕਾਂਗਰਸ ਨੂੰ ਭਾਰਤੀ ਜਨਤਾ ਪਾਰਟੀ ਬਹੁਤ ਵੱਡੇ ਪੱਧਰ ਤੇ ਇਹ ਚੀਜ਼ਾਂ ਨੂੰ ਲੈ ਕੇ ਭੰਡਦੀ ਆ ਰਹੀ ਹੈ, ਬਹੁਤ ਸਾਰੀਆਂ ਤਬਦੀਲੀਆਂ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਲੈ ਕੇ ਕੀਤੀਆਂ ਵੀ। ਮੇਰੇ ਵਰਗੇ ਕਈ ਪੱਤਰਕਾਰਾਂ ਨੇ ਇਹ ਵੀ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਚੰਗਾ ਕਰ ਰਹੀ ਹੈ, ਪਰੰਤੂ ਨਾਲ ਹੀ ਮੇਰੇ ਵਰਗੇ ਪੱਤਰਕਾਰਾਂ ਨੇ ਇਹ ਵੀ ਗੱਲ ਉਦੋਂ ਕਹੀ ਸੀ ਕਿ ਚੰਗਾ ਕਰ ਰਹੀ ਹੈ, ਨਿੱਜ ਉੱਪਰ ਨਹੀਂ ਜਾਣਾ ਚਾਹੀਦਾ, ਕਿਸੇ ਦਾ ਨਿੱਜੀ ਨਾਮ ਨਹੀਂ ਉੱਪਰ ਜਾਣਾ ਚਾਹੀਦਾ, ਨਾਮ ਉਹਦਾ ਜਾਣਾ ਚਾਹੀਦਾ ਜਿਹਨੂੰ ਸੱਚਮੁੱਚ ਦੇਸ਼ ਲਈ ਕੁਛ ਕੀਤਾ ਹੋਵੇ। ਤੇ ਜਦੋਂ ਅਸੀਂ ਉਹ ਗੱਲ ਕਹਿੰਦੇ ਸੀ ਕਿ ਐ ਨਹੀਂ ਐ ਹੋਣਾ ਚਾਹੀਦਾ, ਉਹ ਪਹਿਲੇ ਵਾਲੀ ਗੱਲ ਤੇ ਭਾਰਤੀ ਜਨਤਾ ਪਾਰਟੀ ਕੰਨਾਂ ਚ ਪਾਉਂਦੀ ਰਹੀ ਕਿ ਲੋਕ ਕਹਿੰਦੇ ਕਿ ਠੀਕ ਹੈ, ਪਰੰਤੂ ਜਿਹੜੀ ਦੂਜੀ ਚੀਜ਼ ਭਾਰਤੀ ਜਨਤਾ ਪਾਰਟੀ ਅੱਜ ਨਾਲ ਲੈ ਕੇ ਆਈ ਹੈ, ਜਿਹੜਾ ਸਰੋਤੇ ਜ਼ਿਕਰ ਕਰਕੇ ਗਏ ਹੈ, ਜਿਹਦੇ ਜੀ ਸਟੇਡੀਅਮ ਦੇ ਨਾਂ ਰੱਖ ਦਿੱਤੇ ਗਏ, ਮੋਦੀ ਦੇ ਨਾਮ ਤੇ ਸਟੇਡੀਅਮ ਬਣਾ ਦਿੱਤੇ ਗਏ, ਮੋਦੀ ਦਾ ਜਨਮ ਦਿਨ ਸੀ, ਪਤਾ ਨੀ ਦੁਨੀਆਂ ਦਾ ਕਿਹੜਾ ਇਸਨੇ ਅੱਲੋਕਾਰਾ ਕੰਮ ਕੀਤਾ, ਕਿਹੜੇ ਆਜ਼ਾਦੀ ਦਾ ਅੰਦੋਲਨ ਲੜਿਆ, ਕਿਹੜਾ ਇਸਨੇ ਇੱਦਾਂ ਦਾ ਕਾਰਾ ਕਰਤਾ ਕਿ ਪੂਰੇ ਭਾਰਤ ਦੇ ਵਿੱਚ ਦੀਵੇ ਜਲਾ ਕੇ, ਇੱਕ ਮਾਫ ਕਰਨਾ ਕਹਿਣਾ ਪਏਗਾ ਕਿ ਅਸੀਂ ਅਯੁੱਧਿਆ ਦੇ ਦੀਵਿਆਂ ਦਾ ਤਾਂ ਜ਼ਿਕਰ ਸੁਣਿਆ ਹੈ ਕਿ ਜਦੋਂ ਭਗਵਾਨ ਰਾਮ ਚੰਦਰ ਬਨਵਾਸ ਕੱਟ ਕੇ ਆਏ ਸੀ ਤੇ ਅਯੁੱਧਿਆ ਵਾਸੀਆਂ ਨੇ ਦੀਵੇ ਜਲਾ ਕੇ ਸਵਾਗਤ ਕੀਤਾ ਸੀ, ਅੱਜ ਤੇ ਉਹ ਦੀਵੇ ਇਹਨਾਂ ਨੇ ਪਿੱਛੇ ਕਰ ਦਿੱਤੇ, ਅੱਜ ਤੇ ਮੋਦੀ ਸਾਰੇ ਪਾਸੇ ਕਰਾਤੀ। ਅਸਲ ਵਿੱਚ ਇਹ ਮੋਦੀ ਦਾ ਜਨਮ ਦਿਨ ਨਹੀਂ ਮਨਾਇਆ ਜਾ ਰਿਹਾ, ਇਹ ਭਾਰਤੀ ਜਨਤਾ ਪਾਰਟੀ ਦਾ ਪੈਰ ਪਸਾਰਾ ਕੀਤਾ ਜਾ ਰਿਹਾ ਹੈ। ਭਾਰਤ ਦੇ ਵਿੱਚ ਇੱਕ ਵਿਸ਼ੇਸ਼ ਧਰਮ ਦੀ ਗੱਲ ਕਿਸੇ ਨਾ ਕਿਸੇ ਢੰਗ ਦੇ ਨਾਲ ਵੱਡੇ ਪੱਧਰ ਤੇ ਜਿਹੜੇ ਉਹਦੇ ਪੈਰ ਪਸਾਰੇ ਜਾ ਰਹੇ ਹੈ, ਘੱਟ ਗਿਣਤੀਆਂ ਨੂੰ ਇਹ ਦਬਕਾ ਮਾਰਿਆ ਜਾ ਰਿਹਾ ਕਿ ਇਸ ਢੰਗ ਦਾ ਰਾਜ ਪ੍ਰਬੰਧ ਹੁਣ ਉਸਰ ਚੁੱਕਾ ਆ, ਇਸ ਢੰਗ ਦੇ ਨਾਲ ਹੁਣ ਮਨਾਏ ਜਾਣਗੇ ਭਾਰਤ ਦੇ ਵਿੱਚ ਦਿਨ। ਸੋ ਮੈਂ ਨਿੱਜੀ ਤੌਰ ਤੇ ਸਮਝਦਾ ਕਿ ਇਹ ਮਾੜਾ ਆ, ਜਿੱਧਰਲੇ ਪਾਸੇ ਨੂੰ ਭਾਰਤੀ ਜਨਤਾ ਪਾਰਟੀ ਤੁਰੀ ਹੋਈ ਹੈ, ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹੈ, ਭਾਰਤੀ ਜਨਤਾ ਪਾਰਟੀ ਜਾਂ RSS ਦੇ ਹਿੱਤ ਵਿੱਚ ਜ਼ਰੂਰ ਹੋ ਸਕਦਾ ਹੈ।
1: ਜੀ 1130 ਜੀ ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਸ਼ੰਮੀ ਜੀ।
1: ਸਤਿ ਸ੍ਰੀ ਅਕਾਲ ਭਾਜੀ।
3: ਸਤਿ ਸ੍ਰੀ ਅਕਾਲ ਮੇਰੇ ਜੀ। ਮੈਂ ਕਿਹਾ ਜੇ ਜਿਹੜੀ ਭਾਰਤੀ ਜਨਤਾ ਪਾਰਟੀ ਜਾਣੀ ਕਿ ਇਹ ਨਸ਼ਿਆਂ ਦੇ ਵਿਰੋਧ ਰੈਲੀ ਕਰ ਰਹੀ ਹੈ, ਜੇ ਪਹਿਲਾਂ ਹੀ ਇਹ ਜਿਹੜੀਆਂ ਬੰਦਰਗਾਹਾਂ ਤੋਂ ਅਡਾਨੀ ਦੀਆਂ ਤੋਂ ਉੱਥੋਂ ਨਸ਼ਾ ਦਾ ਜੇ ਉਹੀ ਰੋਕ ਲੈਣ ਤਾਂ ਰੋਕ ਲੈਂਦੇ ਜਾਂ ਹੋਰ ਰੋਕ ਲੈਣ ਤਾਂ ਫਿਰ ਜਾਂ ਜਿਹੜੇ ਹੁਣ ਬਾਦਲਾਂ ਤੇ BS ਸਪਲਾਈ ਉਹ 50 ਕਿਲੋਮੀਟਰ ਤੱਕ ਇੱਥੋਂ ਬਾਦਲਾਂ ਤੋਂ ਆਉਂਦਾ, ਇਹ ਤਾਂ ਇਹਨਾਂ ਤੋਂ ਇਹ ਤਾਂ ਇਹ ਰੋਕਦੇ ਨੀ ਸੁਣੋ ਕਿ ਜਾਣ ਜਾਣ ਕੇ ਪੰਜਾਬ ਨੂੰ ਭੇਜਦੇ ਜਾਂ ਹੋਰ ਸੂਬਿਆਂ ਨੂੰ ਭੇਜਦੇ ਆ, ਤੇ ਹੁਣ ਕਿਹੜੇ ਮੂੰਹ ਨਾਲ ਇਹ ਨਸ਼ਾ ਛਡਾਊ ਰੈਲੀਆਂ ਕਰਦੇ ਆ, ਤੇ ਬਾਕੀ ਹੁਣ ਕਿਸਾਨਾਂ ਨੂੰ ਭੁੱਲ ਗਿਆ ਜਿਹੜੇ ਜਾਣਗੇ ਡੇਢ ਸਾਲ ਪਹਿਲਾਂ ਦੂਏ ਬੈਠੇ ਰਹੇ ਦਿੱਲੀ ਤੇ ਉਹਨਾਂ ਨੇ ਕੀ ਇਹਨੇ ਹਾਲ ਕੀਤਾ, 750 ਕਿਸਾਨ ਵੀ ਮਰਿਆ, ਤੇ ਬਾਕੀ ਦੂਸਰਾ ਕਿਸਾਨ ਕਹਿੰਦੇ ਹਜੇ ਵੀ ਸਾਡੀਆਂ ਮੰਗਾਂ ਅਸੀਂ ਸੈਂਟਰ ਸਰਕਾਰ ਦਾ ਵਿਰੋਧ ਕਰਨਾ ਆ ਤੇ ਰੇਲ ਗੱਡੀਆਂ ਰੁਕਣੀਆਂ ਸੀਆਂ, ਤੇ ਬਾਕੀ ਦੂਸਰਾ ਹਰਿਆਣਾ ਵਾਲਾ ਮੁੱਖ ਮੰਤਰੀ ਇਹਨਾਂ ਨੂੰ ਉੱਥੋਂ ਹਜੇ ਵੀ ਦਿੱਲੀ ਨੂੰ ਲੰਘਣ ਦਿੰਦਾ ਉੱਥੇ ਜਿਲ੍ਹਾ ਕਿੱਦਾਂ ਸੂਏ ਕੱਢਦੇ ਆ ਤੇ ਕਿੱਦਾਂ ਉੱਥੇ ਕੰਡਿਆਂ ਦੀਆਂ ਤਾਰਾਂ ਤੇ ਕਿੱਦਾਂ ਬਾੜਾ ਕਰਦੇ ਜਿੱਦਾਂ ਬਾਰਡਰ ਹੁੰਦਾ ਪਾਕਿਸਤਾਨ ਦਾ ਤੇ ਫਿਰ ਕਿਹੜੇ ਮੂਹਰੇ ਬੂਟਾ ਮੰਗੂਗੇ ਤੇ ਹੁਣ ਕਿਸਾਨ ਇਹਨਾਂ ਦਾ ਵਿਰੋਧ ਨਹੀਂ ਕਰਦੇ ਜੀ ਤੇ ਬਾਕੀ ਦੱਸਿਓ ਜੀ ਹਾਂਜੀ ਨਾਲੇ ਬਾਰਡਰਾਂ ਤੋਂ ਕਾਹਦੇ ਨਹੀਂ ਰੋਕਦੇ ਤੇ ਫਿਰ ਰੈਲੀਆਂ ਕਿਹੜੇ ਮੂਹਰੇ ਕਰਦੇ ਆ ਤੇ
1: ਹਾਂਜੀ ਬਾਕੀ ਜੀ
3: ਕਿਸਾਨ ਵਿਰੋਧ ਨਹੀਂ ਕਰਦੇ ਜੀ ਇਹਨਾਂ ਦਾ
1: ਜੀ ਥੈਂਕ ਯੂ ਭਾਜੀ ਥੈਂਕ ਯੂ ਜੀ ਭਾਜੀ
0: ਦੇਖੋ ਸ਼ਬਦ ਸਰੋਤਿਓ ਤੁਹਾਡੇ ਸਾਰੇ ਸੱਚੇ ਆ ਹੁਣ ਤੇ ਇਹਦਾ ਜਵਾਬ ਪੰਜਾਬ ਦੇ ਲੋਕਾਂ ਨੇ ਦੇਣਾ ਹੈ ਤੇ ਉਹਦਾ ਇੱਕੋ ਇੱਕ ਢੰਗ ਹੈ ਭਾਰਤੀ ਲੋਕਤੰਤਰੀ ਪ੍ਰਣਾਲੀ ਦੀ ਇੱਕ ਬਹੁਤ ਵੱਡੀ ਖੂਬਸੂਰਤੀ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਦਾਅਵਾ ਕਰਦੀਆਂ ਜੀ ਕਿ ਅਸੀਂ ਬਹੁਤ ਵਿਸ਼ੇਸ਼ ਹਾਂ ਅਸੀਂ ਕਮਾਲ ਕਰਤੀ ਸਾਡੇ ਵਰਗਾ ਤੇ ਧਰਤੀ ਤੇ ਜੰਮਿਆ ਹੀ ਕੋਈ ਨਹੀਂ ਉਹਨਾਂ ਨੂੰ ਜਵਾਬ ਲੋਕ ਬੜਾ ਸੌਖੇ ਢੰਗ ਦੇ ਨਾਲ ਦੇ ਸਕਦੇ ਆ ਨਾ ਉਹਦਾ ਕੋਈ ਮੀਟਰ ਹੈ ਨਾ ਪੈਮਾਨਾ ਆ ਕਿ ਕਿਉਂ ਕੀ ਜਵਾਬ ਦੇ ਗਿਆ ਮਸ਼ੀਨਾਂ 'ਚ ਬੰਕ ਹੋ ਜਾਂਦਾ ਜਾਂ ਠੱਪੇ ਲੱਗ ਜਾਂਦੇ ਆ ਭਾਰਤੀ ਵੋਟਾਂ ਸੋ ਮੈਨੂੰ ਲੱਗਦਾ ਕਿ ਹੁਣ ਪੰਜਾਬੀ ਫੈਸਲਾ ਕਰਨਗੇ ਕਿ ਭਾਰਤੀ ਜਨਤਾ ਪਾਰਟੀ ਦੀ ਨਸ਼ਾ ਵਿਰੋਧੀ ਯਾਤਰਾ ਕੀ ਸੱਚਮੁੱਚ ਨਸ਼ਾ ਵਿਰੋਧੀ ਯਾਤਰਾ ਸੀ ਜਾਂ ਭਗਵੰਤ ਮਾਨ ਜਿਹੜਾ ਕਹਿੰਦਾ ਜੀ ਮੇਰੀ ਸਰਕਾਰ ਨੇ ਹਰੇਕ ਪਰਿਵਾਰ ਨੂੰ ਸਾਲ ਦਾ 1.82 ਲੱਖ ਰੁਪਏ ਦਾ ਲਾਭ ਦਿੱਤਾ ਹੈ
1: ਜੀ ਰਮੇਸ਼ ਭਾਜੀ ਲਾਈਨ ਤਾਂ ਜੁੜੀ ਹੋਈ ਹੈ ਰਮੇਸ਼ ਭਾਜੀ ਤੁਹਾਨੂੰ ਆਵਾਜ਼ ਆ ਰਹੀ ਹੈ ਓਕੇ ਸੋ ਦੋਸਤੋ ਥੋੜ੍ਹਾ ਜਿਹਾ ਦਿਓ ਵੱਖਵਾ ਜਦ ਤੱਕ ਇੱਕ ਮੈਂ ਤੁਹਾਡੇ ਨਾਲ ਗੀਤ ਹੈ ਜਿਹੜਾ ਮਿਊਜ਼ੀਕਲ ਬ੍ਰੇਕ ਉਹ ਲੈ ਲੈਣਾ ਅਤੇ ਸਾਡੀ ਕੋਸ਼ਿਸ਼ ਹੈ ਵੀ ਰਮੇਸ਼ ਭਾਜੀ ਹੁਣਾਂ ਨੂੰ ਕੁਝ ਕੁ ਮਿੰਟਾਂ ਵਾਸਤੇ ਜਿਹੜਾ ਦੁਬਾਰਾ ਜੋੜਿਆ ਜਾਵੇ ਦਲਵੀਰ ਭਾਜੀ ਸਤਿ ਸ਼੍ਰੀ ਅਕਾਲ
4: ਬਾਕੀ ਮੋਦੀ ਸਾਹਿਬ ਮੇਰੀ ਬਰਥਡੇ ਸੇਮ ਡੇ ਜੋੜੇ
1: ਤੁਹਾਨੂੰ ਵੀ ਮੁਬਾਰਕ ਆ ਜੀ
4: ਥੈਂਕ ਯੂ
1: ਥੈਂਕ ਯੂ ਜੀ ਥੈਂਕ ਯੂ ਸਰ ਮੈਨੂੰ ਦਿਓ ਜੀ ਬਸ ਕੁਛ ਕੁ ਸੈਕਿੰਡ ਦਿਓ ਮੈਂ ਭਾਜੀ ਹੁਣ ਦੁਬਾਰਾ ਲੈ ਕੇ ਆਉਂਦਾ ਯਾਰ ਤੇ

0: ਜੀ ਹਾਂ ਦੋਸਤੋ, ਮਾਫ਼ੀ ਚਾਹਾਂਗੇ ਥੋੜ੍ਹਾ ਟੈਕਨੀਕਲ ਗਲਿਚ ਕਰਕੇ ਆ ਜਿਹੜੀ ਫੋਨ ਆ ਜਿਹੜੀ ਉਹ ਆਈ ਥਿੰਕ ਆਵਾਜ਼ ਆ ਰਿਸੈਪਸ਼ਨ ਨਹੀਂ ਸੀ ਆ ਰਹੀ। ਸੋ ਭਾਅ ਜੀ ਹੁਣੀ ਦੁਬਾਰਾ ਸਾਡੇ ਨਾਲ ਜੁੜ ਚੁੱਕੇ ਨੇ, ਸੋ ਆਪਾਂ ਕੁਛ ਕੁ ਮਿੰਟ ਭਾਅ ਜੀ ਹੁਣਾਂ ਦੇ ਨਾਲ ਗੱਲਬਾਤ ਹੋਰ ਕਰਾਂਗੇ। ਮੈਂ ਇੱਕ ਕਾਲ ਲੈ ਲੈਣਾ, ਉਸ ਤੋਂ ਬਾਅਦ ਫਿਰ ਭਾਅ ਜੀ ਹੁਣੀ ਉਹੀ ਸਵਾਲ ਦਾ ਆਪਣਾ ਜਵਾਬ ਦੇਣਗੇ। ਚਰਨ ਭਾਅ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
1: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਨੂੰ ਤੇ ਆਪਣੇ ਰਵੇਸ਼ ਭਾਅ ਜੀ ਨੂੰ ਵੀ।
0: ਜੀ ਸਤਿ ਸ਼੍ਰੀ ਅਕਾਲ ਭਾਅ ਜੀ।
1: ਜੀ ਮੇਰਾ ਕੁਐਸਚਨ ਸੀਗਾ ਜੀ, ਮੈਂ ਖਬਰ ਸੁਣੀ ਸੀ ਆਪਣੇ ਗੁਰੂਗ੍ਰਾਮ ਕੋਈ ਹੈਗਾ, ਮੇਰਾ ਖਿਆਲ ਆ ਦਿੱਲੀ ਨੇੜੇ ਕੋਈ
0: ਜੀ
1: ਜਗ੍ਹਾ ਹੈਗੀ, ਉੱਥੇ ਬਾਬਾ ਬਾਲਕ ਨਾਥ ਜੀ ਦਾ ਸੀਗਾ ਮੰਦਰ ਸੀਗਾ ਕਾਫੀ ਵੱਡਾ, ਤੇ ਉਹਨੂੰ ਕੋਈ 100 acres ਜ਼ਮੀਨ ਲੱਗਦੀ ਸੀਗੀ। ਇਹਨਾਂ ਨੇ ਦੇਖਿਆ ਨਾ, ਭਾਜਪਾ ਨੇ ਮਤਲਬ ਜਿੱਥੇ ਜਿਹੜੀਆਂ ਦੂਜੀਆਂ ਨੀਵੀਆਂ ਜਾਤੀਆਂ ਜਾਂ ਉਹਨਾਂ ਨਾਲ ਕੋਈ ਇਹਦਾ ਸੰਬੰਧ ਹੈਗਾ, ਤੇ ਉਹ ਤੇ ਬਲਡੋਜ਼ਰ ਚਲਾ ਤਾ ਤੇ ਉਹ ਜ਼ਮੀਨ ਇਹਨਾਂ ਨੇ ਕਬਜ਼ਾ ਕਰ ਲਈ। ਉਹ ਕਿਸੇ ਮੇਰਾ ਖਿਆਲ ਜਿਹੜਾ ਪੂੰਜੀਪਤੀ ਆ ਉਹਨੂੰ ਦੇਣਗੇ ਜਾਂ ਕੁਛ ਬਣਾਉਣਗੇ ਉੱਥੇ ਆਪਣਾ ਜੋ ਗੁਰੂਖੀ ਬਣਾਉਣਾ ਹੈਗਾ। ਹੁਣ ਇਹ ਪਹਿਲਾਂ ਤਾਂ ਹਿੰਦੂ ਮੁਸਲਮਾਨ ਦੀ ਰਾਜਨੀਤੀ ਕਰਦੇ ਸੀ, ਹੁਣ ਇਹਨਾਂ ਨੇ ਜਿੰਨੀਆਂ ਵਿਚਾਰੀਆਂ ਜਿੰਨੀ ਵੀ ਆ ਲੋਅਰ ਕਲਾਸ ਦੀਆਂ ਜਿਹੜੀਆਂ ਜਿਵੇਂ ਹੁਣ ਰਮੇਸ਼ ਭਾਜੀ ਕਿਹਾ ਕਿ ਹਟੇ ਨੇ ਜਿੰਨੇ ਵੀ ਦਲ ਨੇ ਜਾਂ ਲੋਅਰ ਕਲਾਸ ਦੇ ਹੋਰ ਹਿੰਦੂ ਭਰਾ ਭੈਣ ਭਰਾ ਹੈਗੇ ਨੇ, ਉਹਨਾਂ ਦੇ ਉਲਟ ਵੀ ਇਹ ਕਰੀ ਜਾ ਰਹੇ ਨੇ। ਮਤਲਬ ਇਹ ਸਿਰਫ ਆਪਣੇ ਜਰਾਤੀਆਂ ਨੂੰ ਇਹ ਜਿਵੇਂ ਕਹਿੰਦੇ ਆ ਜਦਾਤੀ ਗੈਂਗ, ਤੇ ਉਹਨਾਂ ਨੂੰ ਹੀ ਸਭ ਕੁਛ ਲਟਾਈ ਜਾ ਰਿਹਾ ਦੇਸ਼ ਦਾ, ਇਹਦੇ ਬਾਰੇ ਕੁਛ
0: ਜੀ
1: ਕਹਿਣਗੇ ਰਮੇਸ਼ ਜੀ? ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ ਦੋਸਤੋ। ਸਪੋਂਸਰ ਕੀਤਾ ਜਾ ਰਿਹਾ ਯਸ਼ ਵਿੰਡੋਜ਼ ਐਂਡ ਡੋਰਸ, 8917 ਦਾ ਗੋ ਰੋਡ, ਯੂਨਿਟ ਨੰਬਰ 2 ਤੇ ਹੈ ਜਿਹੜਾ ਤੁਸੀਂ ਜਾ ਸਕਦੇ ਹੋ, ਤੇ ਯਸ਼ ਵਿੰਡੋਜ਼ ਐਂਡ ਡੋਰਸ ਦੇ ਨਾਲ ਸੰਪਰਕ ਫੈਕਟਰੀ ਆਊਟਲੈਟ ਹੈ। ਆਪਣੇ ਦਰਵਾਜ਼ੇ ਖਿੜਕੀਆਂ ਤੁਸੀਂ ਚੇਂਜ ਕਰਾਉਣਾ ਚਾਹੁੰਦੇ ਇੱਕ ਵਾਰ ਚੱਲ ਜਿਓ, ਤੇ ਪ੍ਰੋਗਰਾਮ ਦਾ ਹਵਾਲਾ ਜ਼ਰੂਰ ਦੇ ਦਿਓ, ਤੇ ਉੱਥੇ ਹੀ ਆਲਟੀਅਸ ਐਜੂਕੇਸ਼ਨ, ਬੱਚਿਆਂ ਨੂੰ ਆਫਟਰ ਸਕੂਲ ਹੈਲਪ ਦੀ ਲੋੜ ਹੁੰਦੀ ਹੈ ਤਾਂ ਫਿਰ ਆਲਟੀਅਸ ਐਜੂਕੇਸ਼ਨ 6 ਡਿਊ ਸਾਈਡ ਡਰਾਈਵ, ਆਪਣੇ ਐਨ ਬ੍ਰਹਮਲੀ ਵਾਲੀ ਲਾਇਬ੍ਰੇਰੀ ਦੇ ਬਿਲਕੁਲ ਆਪੋਜ਼ਿਟ, ਯੂਨਿਟ ਨੰਬਰ 18, 9054949998 ਤੇ ਸੰਪਰਕ ਕੀਤਾ ਜਾ ਸਕਦਾ। ਤੇ ਹੋਮ ਆਟੋ ਇੰਸ਼ੋਰੈਂਸ ਤੇ ਮਨਵੀਰ ਸਿੰਘ ਸ਼ੋਪ ਰਾਊਂਡ ਕਰ ਲਓ, ਇੱਕ ਵਾਰ ਮਨਵੀਰ ਹੁਣ ਵੀ ਕਾਲ ਕਰ ਲਿਓ, ਦੇਖ ਲਿਓ ਇਹਨਾਂ ਦਾ ਕਮਾਲ, ਕੁਛ ਨਾ ਕੁਛ ਤੁਹਾਡੇ ਡਾਲਰਾਂ ਦੀ ਬਚਤ ਜ਼ਰੂਰ ਕਰਾ ਕੇ ਦੇਣਗੇ। 6472192870, 6472192870 ਤੇ ਸੰਪਰਕ ਕਰ ਸਕਦੇ ਹੋ ਜੀ। ਰਮੇਸ਼ ਭਾਅ ਜੀ ਪਲੀਜ਼ ਗੋ ਹੈਡ। ਭਾਅ ਜੀ ਜੀ ਰਮੇਸ਼ ਭਾਅ ਜੀ ਤੁਸੀਂ ਆਉਂਦੀ ਯਾਰੋ ਭਾਜੀ ਤੁਸੀਂ ਆਉਂਦੀ ਯਾਰੋ ਜੀ ਜੀ ਪਲੀਜ਼ ਸੋਰੀ ਮੇਰੇ ਤੋਂ ਲਈ ਇੱਧਰ ਗਲਤੀ ਹੋ ਗਈ ਸੀ, ਰਮੇਸ਼ ਭਾਜੀ ਆ ਗਏ ਸੀਗੇ ਤੇ ਲਾਈਨ ਮਰਜ ਨਹੀਂ ਹੋਈ, ਮੈਂ ਮਾਫ਼ੀ ਚਾਹੁੰਦਾ ਜੀ। ਰਮੇਸ਼ ਭਾਜੀ ਆਪਾਂ ਇੱਕ ਲੈ ਲੈਣਾ ਮੈਂ ਕਾਲ, ਉਸ ਤੋਂ ਬਾਅਦ ਫਿਰ ਆਪਾਂ ਸਟਾਰਟ ਕਰਦੇ ਹਾਂ। ਸਤਨਾਮ ਭਾਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੈਪੀ ਫਰਾਈਡੇ ਜੀ, ਮੇਰਾ ਦੋਨਾਂ ਨੂੰ ਕਿਹੜਾ ਬਾਹਲਾ ਟਾਈਮ ਮਿਲ ਜਾਂਦਾ ਜੀ, ਬਾਕੀ ਮੋਦੀ ਵੀ ਜਨਮ ਦਿਨ ਨਹੀਂ ਬਣਾਈਆਂ ਵੀ ਦੇ ਦਿੰਦੇ ਜੀ ਆਪਾਂ
0: ਜੀ ਜੀ ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
2: ਇੰਡੀਆ ਦਾ ਪ੍ਰਾਈਮ ਮਿਨਿਸਟਰ ਆ ਜੀ ਉਹ
0: ਜੀ ਜੀ ਜੀ ਬਿਲਕੁਲ ਜੀ,
2: ਸੁਣਦੇ ਬਹੁਤ ਸੁਣਦੇ
0: ਜੀ। ਰਮੇਸ਼ ਜੀ ਇੱਕ ਸਵਾਲ ਆਇਆ ਸੀਗਾ ਭਾਜੀ ਚਰਨ ਭਾਜੀ ਹੁਣ ਦਾ, ਕਹਿੰਦੇ ਵੀ ਗੁਰੂਗ੍ਰਾਮ ਦੇ ਕੋਲ ਇੱਕ ਮੰਦਰ ਸੀਗਾ, ਕੁਛ ਸੀਗਾ ਧਾਰਮਿਕ ਸਥਾਨ, ਤੇ ਉਹ ਢਾਹ ਦਿੱਤਾ ਗਿਆ ਤੇ ਕਿਸੇ ਪੂੰਜੀਪਤੀ ਨੂੰ ਦੇ ਦਿੱਤਾ ਗਿਆ, ਜੇ ਉਹਦੀ ਵੀ ਅਪਡੇਟ ਹੋਈ ਪਲੀਜ਼ ਸਾਂਝੀ ਕਰ ਦਿਓ ਜੀ।
2: ਚਲੋ ਉਹਦੇ ਲਈ ਤੇ ਮੈਂ ਮਾਫ਼ੀ ਮੰਗਾਂਗਾ, ਮੇਰੇ ਕੋਲ ਅਪਡੇਟ ਨਹੀਂ ਹੈ
0: ਜੀ,
2: ਪਰੰਤੂ ਜਿਹੜੀ ਸਰੋਤੇ ਦੂਜੀ ਗੱਲ ਕਰਕੇ ਗਏ ਹੈ ਪ੍ਰਧਾਨ ਮੰਤਰੀ ਦੇ ਜਨਮ ਦਿਨ ਦੀ, ਸਰੋਤੇ ਜਨਮ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਦਾ, ਬਹੁਤ ਸਾਰੇ ਲੋਕਾਂ ਨੇ ਮੁਬਾਰਕਾਂ ਦਿੱਤੀਆਂ, ਇੱਥੋਂ ਤੱਕ ਕਿ ਇਟਲੀ ਦੀ ਪ੍ਰਧਾਨ ਮੰਤਰੀ ਨੇ ਵੀ ਮੁਬਾਰਕਾਂ ਭੇਜੀਆਂ, ਹੋਰ ਵੀ ਬਹੁਤਿਆਂ ਨੇ ਭੇਜੀਆਂ, ਵੱਖ ਵੱਖ ਮੁੱਖ ਮੰਤਰੀਆਂ ਨੇ ਦਿੱਤੀਆਂ, ਕੋਈ ਇਤਰਾਜ਼ ਨਹੀਂ। ਭਾਰਤ ਦੇ ਉਹ ਇਸ ਵੇਲੇ ਰਾਜੇ ਨੇ, ਭਾਰਤ ਦੇ ਲੋਕਾਂ ਨੇ ਵੀ ਸ਼ੁਭਕਾਮਨਾਵਾਂ ਦਿੱਤੀਆਂ। ਹੁਣ ਕੀ ਆ, ਜੇ ਕਿਸੇ ਨੇ ਗੁਰੂ ਘਰ ਵਿੱਚ ਜਾ ਕੇ ਮੰਦਰ 'ਚ ਅਰਦਾਸ ਕਰ ਲਈ, ਉਹ 'ਚ ਵੀ ਕੋਈ ਰੌਲਾ ਨਹੀਂ, ਪਰੰਤੂ ਜਦੋਂ ਕਿਸੇ ਚੀਜ਼ ਨੂੰ ਈਵੈਂਟ ਬਣਾ ਕੇ ਆਪਾਂ ਪੇਸ਼ ਕਰਦੇ ਹਾਂ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਹੈ, ਇਸ ਕਰਕੇ ਅਸੀਂ ਜਿਹੜਾ ਦਿੱਲੀ ਦੇ ਮੁੱਖ ਮਾਰਗ ਜਿਹੜੇ ਆ ਉਹਦੇ ਉੱਪਰ ਦੀਵੇ ਜਲਾ ਦੇਣੇ, ਮੋਮਬੱਤੀਆਂ ਲਾ ਦੇਣੀਆਂ ਦਿੱਲੀ ਦੇ ਵਿੱਚ, ਕੌਮੀ ਰਾਜਧਾਨੀ ਦੇ ਵਿੱਚ ਜਿੱਥੇ ਅਸੀਂ ਗੱਲਾਂ ਕਰਦੇ ਹਾਂ ਜੀ, ਇੱਥੇ ਤੇ ਫਲਾਣੇ ਮੁਗਲ ਸ਼ਾਸਕਾਂ ਦੇ ਨਾਂ ਅਸੀਂ ਬਦਲਣ ਲਾ ਜਾ ਰਹੇ ਹਾਂ, ਉਹਦੇ ਨਾਂ ਤੇ ਸੜਕਾਂ ਜੀ, ਇੱਥੇ ਤੇ ਗਾਂਧੀ ਪਰਿਵਾਰ ਦੇ ਨਾਂ ਤੇ ਹੈ, ਜਦੋਂ ਅਸੀਂ ਉਹਨਾਂ ਦੇ ਨਾਵਾਂ ਤੇ ਇਤਰਾਜ਼ ਕਰਦੇ ਹਾਂ, ਫਿਰ ਇਹਨਾਂ ਵਿੱਚ ਤੇ ਮੁਗਲਾਂ 'ਚ ਕੀ ਫਰਕ ਪਿਆ, ਇਹ ਆਪਣੇ ਨਾਂ ਤੇ ਕਰਨ ਲੱਗ ਪਏ, ਉਹ ਆਪਣੀ ਪ੍ਰਸਿੱਧੀ ਖੱਟਦੇ ਰਹੇ ਆ। ਸੋ ਇਸ ਕਰਕੇ ਮੈਂ ਤਾਂ ਉਸ ਪ੍ਰਥਾ ਦਾ ਵਿਰੋਧ ਕਰਦਾ ਹਾਂ ਕਿ ਇਹ ਪ੍ਰਥਾ ਗਲਤ ਹੈ। ਉਵੇਂ ਜਨਮ ਦਿਨ ਭਾਈ ਅਸੀਂ ਵੀ ਮੁਬਾਰਕਬਾਦ ਦਿੰਦੇ ਹਾਂ, ਦੇਸ਼ ਦੇ ਪ੍ਰਧਾਨ ਮੰਤਰੀ ਆ, ਪਰੰਤੂ ਜਿਸ ਢੰਗ ਦੇ ਨਾਲ ਉਹ ਚੀਜ਼ ਨੂੰ ਈਵੈਂਟ ਬਣਾ ਕੇ ਵੱਖ ਵੱਖ ਭਾਰਤ ਦੇ ਕੋਨਿਆਂ 'ਚ ਪੇਸ਼ ਕੀਤਾ ਗਿਆ, ਉਹ ਬੜਾ ਸਿੱਧਾ ਪੱਧਰਾ ਨਜ਼ਰ ਆਉਂਦਾ ਕਿ ਉਹ ਇੱਕ ਸਿਆਸੀ ਦਾ ਪਿੰਤੜਾ ਹੈ, ਉਹ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਨੂੰ ਭੈ ਭੀਤ ਤੇ ਡਰਾਉਣ ਵਾਲਾ।
0: ਜੀ ਬਹੁਤ ਬਹੁਤ ਧੰਨਵਾਦ ਰਮੇਸ਼ ਭਾਅ ਜੀ, ਤੁਸੀਂ ਆਪਣਾ ਸਮਾਂ ਦਿੱਤਾ ਕੀਮਤੀ ਤੇ ਸਾਨੂੰ ਜਿਹੜੀ ਉੱਥੇ ਦੀਆਂ ਖਬਰਾਂ ਤੋਂ ਜਾਣੂ ਕਰਾਇਆ। ਥੈਂਕ ਯੂ ਭਾਅ ਜੀ, ਥੈਂਕ ਯੂ ਵੈਰੀ ਮੱਚ ਜੀ,
2: ਮਿਹਰਬਾਨੀ ਪੱਛੋ ਸਰ
0: ਜੀ। ਸੋ ਦੋਸਤੋ ਇਹ ਸੀਗੀਆਂ ਉੱਥੇ ਦੀਆਂ ਚੋਣਵੀਆਂ ਖਬਰਾਂ। ਅੱਛਾ, ਤੇ ਜ਼ਰੂਰ ਆ ਜਿਹੜੇ ਸਾਡੇ ਮੌਂਟਰੀਅਲ ਕੌਰਨਵਾਲ ਉੱਧਰ ਜਾਂਦੇ ਆ ਵੀਰ ਭੈਣ, ਜ਼ਰੂਰ ਆ ਜਿਹੜਾ ਸਾਡੇ ਨਾਲ ਦੱਸਿਓ ਜੇ ਕਿਸੇ ਦੇ ਨਾਲ ਕੋਈ ਇਹੋ ਜਿਹੀ ਹੱਡ ਬੀਤੀ ਜਾਂ ਤੁਸੀਂ ਦੇਖਿਆ ਹੋਵੇ। ਮੇਰੇ ਨਾਲ ਗੁਰਦੇਵ ਭਾਅ ਜੀ ਵੀ ਆ ਜਿਹੜੇ ਆ ਚੁੱਕੇ ਨੇ ਸਟੂਡੀਓ ਦੇ ਵਿੱਚ, ਇਹਨਾਂ ਨੇ ਵੀ ਆ ਜਿਹੜਾ ਥੋੜ੍ਹੀ ਜਾਣਕਾਰੀ ਸਾਂਝੀ ਕੀਤੀ। ਕਹਿੰਦੇ ਵੀ ਉੱਥੇ ਆ ਜਿਹੜੇ ਚੱਲਦੇ ਟਰੱਕਾਂ ਦੇ ਉੱਤੇ ਪਥਰਾਵ ਮਾਰੇ ਗਏ, ਉਹ ਫੋਟੋ ਮੇਰੇ ਤੱਕ ਆਈ ਭਾਅ ਜੀ ਸਾਡੇ ਸਰੋਤੇ ਨੇ ਭੇਜੀ, ਐਡਾ ਵੱਡਾ ਪੱਥਰ, ਇੱਕ ਅੱਧਾ ਦਾ ਸ਼ੀਸ਼ਾ ਟੁੱਟਿਆ, ਕਿੰਨਾ ਵੱਡਾ ਨੁਕਸਾਨ ਹੋ ਸਕਦਾ ਸੀਗਾ, ਜਾਨੀ ਤੇ ਮਾਲੀ ਨੁਕਸਾਨ ਕਿੱਡਾ, ਮਾਲੀ ਛੱਡੋ ਜਾਨੀ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਸੀਗਾ। ਤੇ ਹੁਣ ਪੁਲਿਸ ਕਹਿ ਰਹੀ ਹੈ ਵੀ ਅਸੀਂ ਆ ਜਿਹੜੀ ਤਫਤੀਸ਼ ਕਰ ਰਹੇ ਹਾਂ, ਪਰ ਏਦਾਂ ਦੇ ਲੋਕ ਵੀ ਦੱਸ ਵੀ ਤੁਸੀਂ ਆ ਜਿਹੜਾ ਦੂਜਿਆਂ ਦੀ ਜਾਨਾਂ ਦੇ ਨਾਲ, ਇਹ ਤਾਂ ਮੈਂ ਕਹਿੰਦਾ ਵੀ ਸਭ ਤੋਂ ਵੱਧ ਇਹਨਾਂ ਦੇ ਖਿਲਾਫ ਜਿਹੜੇ ਚਾਰਜਸ ਫਰੇਮ ਹੋਣੇ ਚਾਹੀਦੇ।
3: ਮੋਰ ਦੈਨ 100 ਦੀ ਸਪੀਡ ਤੇ ਆਪਾਂ ਜਾ ਰਹੇ ਹੁੰਨੇ ਆ ਉੱਥੇ, ਕਿਉਂਕਿ
0: ਬਾਂਬੀ ਹੁੰਦਾ ਭਾਜੀ,
3: ਬਾਂਬੀ ਹੁੰਦਾ ਤੇ ਇੱਕ ਤੋਂ ਜ਼ਿਆਦਾ ਟਰੱਕਾਂ ਦੇ ਉੱਥੇ ਨੁਕਸਾਨ ਹੋਇਆ, ਵਿੰਡਸ਼ੀਲ ਡੈਮੇਜ ਹੋਈਆਂ, ਤੇ ਪਰ ਚਲੋ ਵਾਹਿਗੁਰੂ ਨੇ ਸਾਰਿਆਂ ਨੂੰ ਆਪਣੇ ਹੱਥ ਦੇ ਕੇ ਰੱਖਿਆ, ਕੋਈ ਵੱਡਾ ਇੰਸੀਡੈਂਟ ਐਕਸੀਡੈਂਟ ਨਹੀਂ ਹੋਇਆ। ਬੇਬੀ ਇਹ ਬਹੁਤ ਗਲਤ ਗੱਲ ਆ, ਕਿਉਂਕਿ ਤੁਸੀਂ ਐਡੇ ਵੱਡੇ ਪੱਥਰ ਸਿੱਟ ਰਹੇ ਹੋ ਹਾਈਵੇ ਦੇ ਉੱਤੇ, ਮੈਂ ਜੇ ਨੋਰਮਲ ਚੱਲਦਾ ਪਿਆ ਮੈਨੂੰ ਪਤਾ ਹੀ ਨਹੀਂ ਕੀ ਹੋਣਾ, ਤੇ ਉਦੋਂ ਮਾਇੰਡ ਇਕਦਮ ਐਕਟਿਵ ਹੋਊਗਾ ਤਾਂ ਆਪਾਂ ਸੇਵ ਕਰ ਸਕਦੇ, ਨਹੀਂ ਤਾਂ ਵੱਡੇ ਹਾਸੇ ਹੋ ਸਕਦੇ ਸੀ। ਤੇ ਚਲੋ ਮੈਂ ਵੀ ਡਰਾਈਵਰ ਸੂਝਬੂਝ ਦੇ ਨਾਲ ਇਹ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਬਾਕੀ ਪਰਮਾਤਮਾ ਨੂੰ ਸ਼ੁਕਰ ਕਰਦੇ ਹਾਂ ਵੀ ਡਰਾਈਵਰ ਵੀਰ ਉਹਨੂੰ ਹੱਥ ਦੇ ਕੇ ਰੱਖਿਆ, ਕਿਉਂਕਿ ਵੱਡੇ ਐਕਸੀਡੈਂਟ ਹੁੰਦਾ ਫਿਰ ਤੁਹਾਨੂੰ ਪਤਾ ਅੱਗੇ ਇੱਕ ਬਲਾਸਟ ਹੀ ਆ ਉੱਤੇ, ਤੇ ਕੋਈ ਵੀ ਇੰਸੀਡੈਂਟ ਹੋਣਾ, ਮਾਵਾਂ ਦੇ ਪੋਤੇ ਆ, ਭੈਣ ਆ, ਕਈਆਂ ਦੇ ਹਸਬੈਂਡ ਆ, ਤੇ ਅਸੀਂ ਤਾਂ ਇਹੀ ਸ਼ੁਕਰਾਨਾ ਕਰਦੇ ਹਾਂ ਬਈ ਟਰੈਕਿੰਗ ਲਾਈਨ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ, ਉਹਨਾਂ ਨੂੰ ਬਚਾ ਕੇ ਰੱਖੇ, ਕਿਉਂਕਿ ਆਲਮੋਸਟ ਸਾਰੇ ਹਾਈਵੇ ਤੇ ਹੁੰਦੇ ਆ, ਜਦੋਂ ਐਕਸੀਡੈਂਟ ਹੁੰਦਾ ਉਹਦੇ ਵਿੱਚ ਬਚਾਅ ਬਹੁਤ ਘੱਟ ਹੁੰਦਾ, ਤੇ ਏਦਾਂ ਦੇ ਜਿਹੜੇ ਇੰਸੀਡੈਂਟ ਹੁੰਦੇ ਆ ਪੁਲਿਸ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਆ।
0: ਬਿਲਕੁਲ ਸਖ਼ਤ ਤੋਂ ਸਖ਼ਤ, ਕੀ ਸਾਰੇ ਜਿਹੜੇ ਮੀਡੀਆ ਆਊਟਲੈਟ ਨੇ ਉੱਥੇ ਦੱਸੋ ਵੀ ਇਹ ਜਿਹੜੇ ਬੇਵਕੂਫਾ ਪਾਉਣਾ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸ਼ਰੇਆਮ ਦੱਸੋ ਤੇ ਸਖ਼ਤ ਕਾਰਵਾਈਆਂ ਏਦਾਂ ਦੇ ਖਿਲਾਫ
3: ਹੁੰਦੀਆਂ ਹਨ।
0: ਵੀ ਇੱਕ ਤਾਂ ਦੇਖੋ ਵੀ ਬੰਦੇ ਕੰਮ ਤੇ ਲੱਗੇ ਹੋਏ ਆ, ਤੁਸੀਂ ਜਿਹੜਾ ਇਹ ਚੀਜ਼ਾਂ ਕਰਦੇ ਹੋ, ਮੈਂ ਕਹਿੰਦਾ ਵੀ ਇਹਨਾਂ ਤੇ ਟੈਰਰਿਸਟ ਜਿਹੜੇ ਚਾਰਜਸ ਆ ਉੱਦਾਂ ਦੇ ਫਰੇਮ ਹੋਣੇ ਚਾਹੀਦੇ, ਇੱਕ ਤਰ੍ਹਾਂ ਉਹੀ ਕਰਦੇ ਪਏ ਆ
3: ਜੀ ਵੱਡੇ ਇਹਨਾਂ ਦੇ, ਕਹਿ ਲਓ ਜਿੰਨਾ
0: ਭਾਜੀ ਇੱਕ ਚਾਰਜ ਲੱਗਣੇ ਚਾਹੀਦੇ ਆ, ਇੱਕ ਤੋਂ ਬੇਕਾਬੂ ਹੋਇਆ ਟਰੱਕ ਪਤਾ ਨਹੀਂ ਕਿੰਨਾ ਹੋਰ ਨੁਕਸਾਨ ਕਰਦਾ
3: ਹਾਂਜੀ।
0: ਬੜੀ ਮਾੜੀ ਘਟਨਾ ਦੋਸਤੋ, ਬਚ ਕੇ ਰਹੋ, ਸਤਰਕ ਰਹੋ, ਸੁਚੇਤ ਰਹੋ, ਬਾਕੀ ਪੁਲਿਸ ਆਪਣਾ ਕੰਮ ਕਰ ਰਹੀ ਹੈ। ਮੇਰੇ ਨਾਲ ਅਮਰੀਕ ਭਾਜੀ ਆ ਗਿਆ, ਅਮਰੀਕ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
4: ਸ਼ਮੀ ਭਾਜੀ ਸਤਿ ਸ਼੍ਰੀ ਅਕਾਲ, ਦੋਨਾਂ ਵੀਰਾਂ ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਭਾਜੀ।
4: ਇਹ ਭਾਜੀ ਜਿਹੜਾ ਨਾ ਜਿਹੜਾ ਸਮਾਂ ਚੱਲ ਰਿਹਾ ਨਾ, ਇਹਦੇ ਵਿੱਚ ਬਹੁਤ ਜ਼ਿਆਦੀਆਂ ਇੱਦਾਂ ਦੀਆਂ ਖਬਰਾਂ ਆਉਣੀਆਂ ਆਪਾਂ ਨੂੰ, ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਵੱਧ ਚੁੱਕੀ ਆ, ਤੇ ਅਮਰੀਕਾ ਵਿੱਚ ਵੀ ਗੱਲ ਹੁੰਦੀ ਆ ਵੀ ਆਪਣੇ ਟਰੱਕਾਂ ਦੇ ਨਾਲ ਬਹੁਤ ਕੁਛ ਹੋ ਰਿਹਾ ਭਾਜੀ ਜ਼ਿਆਦਾ ਉੱਥੇ ਵੀ
0: ਜੀ ਜੀ।
4: ਤੇ ਬਾਕੀ ਰਮੇਸ਼ ਭਾਜੀ ਚਲੇ ਗਿਆ, ਮੈਂ ਉਹ ਗੱਲ ਕਰਨੀ ਸੀ ਵੀ ਜਦੋਂ ਇਹ ਵੋਟਾਂ ਲੱਗ ਕੇ ਆ ਜਾਂਦੀਆਂ ਸ਼ਮੀ ਭਾਜੀ, ਇਹ ਪ੍ਰਸਾਦੀ ਡੱਡੂਆਂ ਵਾਂਗੂ ਸਾਰੇ ਬਾਹਰ ਆ ਜਾਂਦੇ ਆ, ਇਹ ਚੱਕਰ ਪਤਾ ਨੀ ਕੀ ਆ, ਜਾਂ ਤਾਂ ਸਾਡੇ ਲੋਕ ਵੀ ਇਹ ਸ਼ਰਾਬ ਪਿੱਛੇ ਮਤਲਬ ਜਾਂ ਪਾਈਏ ਪਿੱਛੇ ਚਲ ਜਾਂਦੇ ਆ, ਪਰ ਇਹ ਦੇਖਦੇ ਨੀ ਵੀ ਜਿਹੜਾ ਆਉਣ ਵਾਲਾ ਸਾਡਾ ਭਵਿੱਖ ਕਿੰਨਾ ਕੁ ਮਾੜਾ। ਤੇ ਦੂਜੀ ਗੱਲ ਆਪਾਂ ਇਹ ਕਰਦੇ ਆ ਵੀ ਜਿਹੜਾ ਤੁਸੀਂ ਗੀਤ ਲਾਇਆ ਤੇ ਬਹੁਤ ਬਹੁਤ ਧੰਨਵਾਦ, ਮੈਨੂੰ ਵੀ ਬੜਾ ਗੀਤ ਪਸੰਦ ਆ, ਨਾ ਰੁੱਸਿਆ ਨਾ ਕਰ ਸਾਡੇ ਨਾਲ, ਤੇਰੇ ਬਿਨਾਂ ਸਰਨਾ ਨੀ ਹੈ,
0: ਕਹਿੰਦੇ ਲੜਾਈ ਤੇ ਤਾਂ ਸਟਾਰਟ ਹੁੰਦੀ ਹੈ।
4: ਬਿਲਕੁਲ
0: ਬਿਲਕੁਲ ਬਿਲਕੁਲ
4: ਬਿਲਕੁਲ ਜੋ ਵੀ ਜਿਉਂਦੇ ਵਾਸਦੇ ਨਾ ਸੱਚੇ ਪਾਤਸ਼ਾਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਵੀ ਕੰਮ ਘਰ ਸਾਰਿਆਂ ਨੇ ਵਾਸਦੇ ਨਾ, ਤੇ ਜਮੀ ਭਾਜੀ ਕੋਈ ਨਾ ਆਪਾਂ ਲੈ ਲਓ ਤੁਸੀਂ ਕੱਲ ਤੇ ਬਸ, ਮੈਂ ਸਤਿ ਸ਼੍ਰੀ ਅਕਾਲ ਬਣਾਉਣੀ ਤੇ ਬਹੁਤ ਬਹੁਤ ਧੰਨਵਾਦ ਮੇਰਾ ਵੀਰ ਹੈ
0: ਜੀ, ਥੈਂਕ ਯੂ ਅਮਰੀਕ ਭਾਜੀ,
4: ਥੈਂਕ ਯੂ ਭਾਈ ਸਾਹਿਬ।
0: ਸੋ ਅਮਰੀਕ ਭਾਜੀ ਆ ਜਿਹੜੇ ਇਸ ਪ੍ਰੋਗਰਾਮ ਦੇ ਇੱਕ ਤਾਰੇ ਨੇ, ਹਾਂਜੀ, ਸੋ ਕਹਿੰਦੇ ਵੀ ਚਾਰ ਚੰਨ ਲਾਉਣ ਵਾਸਤੇ ਇਹ ਆਉਂਦੇ ਨੇ, ਸੋ ਬਹੁਤ ਬਹੁਤ ਧੰਨਵਾਦ ਦੋਸਤੋ। ਤੇ ਜ਼ਰੂਰ ਦੱਸਿਓ ਜਿਨ੍ਹਾਂ ਨੂੰ ਉੱਥੇ ਕੋਈ ਇਹੋ ਜਿਹਾ ਕੁਛ ਸਥਿਤੀ ਫੇਸ ਕੀਤੀ ਹੋਵੇ। ਸਮਾਈਲਸ ਔਨ ਵੀਲਸ ਦੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਬਲਬੀਰ ਕੌਰ ਜੀ, ਇਹਨਾਂ ਦੇ ਨਾਲ ਸੰਪਰਕ ਕਰ ਲਿਓ, ਸਾਰੇ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਕੰਮ ਕਰਦੇ ਆ। ਕਈ ਵਾਰ ਘਰ ਦੇ ਵਿੱਚ ਕੋਈ ਬਜ਼ੁਰਗ ਹੁੰਦੇ ਆ ਜਾਂ ਫਿਰ ਮੈਂਬਰਸ ਹੁੰਦੇ ਆ, ਉਹ ਕਮਿਊਟ ਨਹੀਂ ਕਰ ਸਕਦੇ, ਤਾਂ ਉਹਨਾਂ ਦੀ ਦੰਦਾਂ ਵਾਸਤੇ, ਮਸੂੜਿਆਂ ਦੀ ਸੰਭਾਲ ਵਾਸਤੇ ਆ ਜਿਹੜਾ ਤੁਸੀਂ ਬਲਬੀਰ ਕੌਰ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ 6479690008 6479690008। ਪ੍ਰੀਤ ਭਾਜੀ ਸਤਿ ਸ਼੍ਰੀ ਅਕਾਲ।
5: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ।
0: ਜੀ ਸਤਿ ਸ਼੍ਰੀ ਅਕਾਲ ਭਾਜੀ।
5: ਦੇਖੋ ਜੀ, ਜਿਹੜਾ ਸਮਾਂ ਨਾ ਹੁਣ ਥੋੜਾ ਜਿਹਾ ਖਾਸ ਕਰਕੇ ਆਪਾਂ ਜਿਹੜੇ ਏਸ਼ੀਅਨ ਲੋਕ ਆ ਉਹਨਾਂ ਵਾਸਤੇ ਅਮੈਰੀਕਾ ਹੋਵੇ ਕੈਨੇਡਾ ਹੋਵੇ ਥੋੜਾ ਜਿਹਾ ਗਲਤ ਚੱਲ ਰਿਹਾ। ਦੇਖੋ ਮਹਿੰਗਾਈ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ, ਇਹ ਹੈਗਾ ਰੇਸਿਸਮ।
0: ਰੇਸਿਸਮ ਬਿਲਕੁਲ ਬਿਲਕੁਲ ਸਹੀ ਗੱਲ,
5: ਕਿਉਂਕਿ ਜੇ ਮਹਿੰਗਾਈ ਹੋਵੇ ਤਾਂ ਫਿਰ ਹੋਰ ਕਿਵੇਂ ਹੋਣਗੀਆਂ ਦੇ ਟਰੱਕਾਂ ਤੇ ਬਚਣ। ਵੈਰੀ ਸਿੰਪਲ ਕਲੀਅਰ ਗੱਲ ਹੈ, ਠੀਕ ਹੈ ਜੀ। ਪਰ ਇਹਦੇ ਵਿੱਚ ਸਾਥੋਂ ਵੀ ਗਲਤ ਗਾ ਹੋਈਆਂ। ਦੇਖੋ ਸਾਡੇ ਬਜ਼ੁਰਗਾਂ ਨੇ ਸ਼ਮੀ ਬਾਈ ਜੀ ਬਹੁਤ ਸਟਰਗਲ ਕੀਤੀ ਹੈ ਤੇ ਇੱਥੇ ਆਪਣਾ ਵਧੀਆ ਨਾਂ ਸਾਬਤ ਕੀਤਾ ਸੀਗਾ
0: ਜੀ।
5: ਕੁਛ ਸਾਲਾਂ ਤੋਂ ਪਲਾਜ਼ਾ 'ਚ ਜਾ ਕੇ ਹੂਕੀਆਂ ਕਰਨੀਆਂ, ਲੜਾਈਆਂ ਝਗੜੇ ਕਰਨੇ, ਗੱਡੀਆਂ ਇੱਧਰ ਉੱਧਰ ਭਜਾਉਣੀਆਂ, ਇਹ ਚੀਜ਼ਾਂ ਦਾ ਬੈਡ ਇਫੈਕਟ ਪਿਆ। ਇੱਕ ਮੈਨੂੰ ਜ਼ਿਆਦਾ ਇਹ ਲੱਗਦਾ, ਜਿਹੜਾ ਰੀਸੈਂਟਲੀ ਇੱਕ ਰਿਪੋਰਟ ਆਈ ਹੈ ਸੀਬੀਸੀ ਨੇ ਅਨਾਊਂਸ ਕੀਤੀ ਹੈ, ਆਪਣਾ ਉਹ ਗੈਂਗਸਟਰ ਜਿਹੜਾ ਆਪਣਾ ਬਿਸ਼ਨੋਈ ਹੈ
0: ਜੀ,
5: ਵੀ ਉਹ ਕਹਿੰਦਾ ਅਸੀਂ ਤੁਹਾਡੇ ਕੈਨੇਡਾ ਤੇ ਇੱਕ ਤਰ੍ਹਾਂ ਦਾ ਰਾਜ ਕਰਾਂਗੇ, ਸਾਡੇ ਪਾਸੋਂ ਗੈਂਗਸਟਰ। ਉਹ ਇਸ ਜਿਹੜੀ ਇੱਥੋਂ ਦੀ ਕਮਿਊਨਿਟੀ ਅਵਾਇਡ ਜਾਂ ਹੋਰ ਉਹਨਾਂ ਦੇ ਵਿੱਚ ਕਿੰਨੀ ਇਹ ਚੀਜ਼ ਦੀ ਜ਼ਹਿਰ ਫੈਲਣੀ ਹੈ। ਮੈਨੂੰ ਤਾਂ ਲੱਗਦਾ ਇਹ ਇਹ ਵੀ ਜਾਣ ਕੇ ਇਹ ਕੰਮ ਕਰਾਏ ਜਾ ਰਹੇ ਆ ਵੀ ਜਿਹੜੇ ਆਪਾਂ ਸਥਾਪਿਤ ਲੋਕ ਆ, ਹਾਰਡ ਵਰਕਰ ਲੋਕ ਆ, ਪੰਜਾਬ ਤੋਂ ਇੱਥੇ ਉੱਠ ਕੇ ਆਏ ਵੇ, ਤੇ ਮੈਨੂੰ ਲੱਗਦਾ ਇਹਦੇ ਪਿੱਛੇ ਵੀ ਕੁਛ ਨਾ ਕੁਛ ਏਜੰਸੀਆਂ ਦਾ ਹੱਥ ਹੈ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਬਦਨਾਮ ਕੀਤਾ। ਜਿਵੇਂ ਸਾਨੂੰ ਜਦੋਂ ਏਅਰ ਇੰਡੀਆ ਦਾ ਵੀ ਕਾਂਡ ਹੋਇਆ ਸੀ ਸਾਨੂੰ ਬਦਨਾਮ ਕੀਤਾ ਗਿਆ, ਠੀਕ ਹੈ ਜੀ। ਉਹਦੇ ਪਿੱਛੇ ਵੀ ਏਜੰਸੀਆਂ ਸੀਗੀਆਂ, ਅੱਜ ਤੱਕ ਉਹਦੀ ਉਹਦੀ ਪਿਕਚਰ ਮੂਹਰੇ ਨਹੀਂ ਆਈ। ਹੁਣ ਉਸ ਕਰਕੇ ਸਾਨੂੰ ਜਿਹੜੇ ਵੀ ਅਸੀਂ ਕੈਨੇਡਾ ਦੇ ਵਿੱਚ ਸਾਡੀ ਵਧੀਆ ਜਾਣ ਪਹਿਚਾਣ ਅਮੈਰੀਕਾ ਦੇ ਵਿੱਚ ਬਣੀ ਸੀ, ਸਿੱਧੇ ਅਸਿੱਧੇ ਢੰਗ ਨਾਲ ਚਾਰੇ ਪਾਸੇ ਸਾਨੂੰ ਘਿਰਿਆ ਜਾ ਰਿਹਾ। ਮੈਂ ਇਹੀ ਕਹਿੰਦਾ, ਸਤਿ ਸ਼੍ਰੀ ਅਕਾਲ
0: ਜੀ। ਜੀ ਬਿਲਕੁਲ ਬਿਲਕੁਲ, ਨੋ ਡਾਊਟ ਜੀ, ਇਹ ਗਲਤੀਆਂ ਸਾਡੇ ਤੋਂ ਵੀ ਹੋਈਆਂ, ਤਾਲੀ ਇੱਕ ਹੱਥ ਦੇ ਨਾਲ ਨਹੀਂ, ਦੋਨੋਂ ਹੱਥ ਤੇ ਵੱਜਦੀਆਂ ਨੇ। ਪਰ ਸੁਚੇਤ ਰਹੋ, ਜਾਗਰੂਕ ਰਹੋ। ਜਿਸ ਹਿਸਾਬ ਦੀਆਂ ਰੀਜ਼ਨਸ ਪਿੱਛੇ ਜੇ ਮੈਂ ਕੁਛ ਕੁ ਸਰਵੇਖਣ ਵੀ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ, ਉਹਦੇ ਵਿੱਚ ਵੀ ਇਹੀ ਆਇਆ, ਖਾਸ ਤੌਰ 'ਤੇ ਸਾਊਥ ਏਸ਼ੀਅਨ ਖਿਲਾਫ ਰੇਸਿਜ਼ਮ ਹੈ ਜਿਹੜਾ ਉਹ ਵੀ ਵੱਧਦਾ ਜਾ ਰਿਹਾ। ਦੋਸਤੋ, ਦਾ ਭੰਗੜਾ ਅਕੈਡਮੀ, ਤੁਸੀਂ ਆਪਣੇ ਬੱਚਿਆਂ ਨੂੰ ਆ ਜਿਹੜਾ ਸੱਭਿਆਚਾਰ ਵਿਰਸੇ ਦੇ ਨਾਲ ਜੋੜਨਾ ਚਾਹੁੰਦੇ ਹੋ, ਡਾਂਸ ਐਕਟੀਵਿਟੀਜ਼ ਜਾਂ ਫਿਰ ਕੋਈ ਖੁਸ਼ੀ ਸਮਾਗਮ ਆ ਰਿਹਾ, ਤੁਸੀਂ ਕੋਈ ਕੋਰੀਓਗ੍ਰਾਫੀ ਕਰਨਾ ਚਾਹੁੰਦੇ ਹੋ, ਤਾਂ ਫਿਰ ਤੁਸੀਂ ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਵੱਡੀਆਂ ਸਟੇਜਾਂ 'ਤੇ ਵੱਡੇ ਕੰਪੀਟੀਸ਼ਨ ਇਹ ਜਿੱਤ ਚੁੱਕੇ ਨੇ। ਸੋ 6475076772, ਸੋ ਦਾ ਭੰਗੜਾ ਅਕੈਡਮੀ ਦੇ ਵਿੱਚ ਆਪਣੇ ਬੱਚਿਆਂ ਨੂੰ ਇਨਰੋਲ ਕਰ ਸਕਦੇ ਹੋ। ਵੱਖੋ ਵੱਖਰੀਆਂ ਜਿਹੜੀਆਂ ਏਜਸ ਦੇ ਵੱਖ ਵੱਖ ਟਾਈਮਿੰਗ 'ਤੇ ਜਿਹੜੀਆਂ ਕਲਾਸਿਸ ਚੱਲਦੀਆਂ ਨੇ। 6475076772 6475076772 'ਤੇ ਸੰਪਰਕ ਕੀਤਾ ਜਾ ਸਕਦਾ।
3: ਜੇ ਤੁਸੀਂ ਕੋਈ ਵੀ ਟੋਇਲਟ ਦੇ ਜੈੱਟ ਦਾ ਵਿਜ਼ਿਟ ਲਾਉਣੇ ਆ ਤਾਂ ਤੁਸੀਂ ਸਿੰਘ ਸਟੋਰਾਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਆ 6479786263। ਇੱਕ ਤੁਸੀਂ ਜੇ ਉਹਦਾ ਜੈੱਟ ਵਿਜ਼ਿਟ ਇੰਸਟਾਲੇਸ਼ਨ ਕਰਾਉਣਾ ਤਾਂ ਉਹਦੇ $50 ਚਾਰਜ ਕਰਦੇ ਆ, ਜੇ ਇੱਕ ਤੋਂ ਜ਼ਿਆਦਾ ਲਾਉਣੇ ਆ ਤਾਂ $40 ਚਾਰਜ ਕਰਦੇ ਆ। ਇੱਕ ਸਾਲ ਦੀ ਵਾਰੰਟੀ ਅਤੇ ਇੰਸਟਾਲੇਸ਼ਨ ਦੀ ਪ੍ਰਾਈਸ ਦੇ ਇਨਕਲੂਡ ਆ। ਬਰੈਂਪਟਨ ਦੇ ਵਿੱਚ ਤੁਸੀਂ ਕਿਤੇ ਵੀ ਉਹਨਾਂ ਨੂੰ ਕਾਲ ਕਰ ਸਕਦੇ ਹੋ। ਸਿੰਘ ਸਟੋਰ ਜੇ ਪੋਰਟ ਲਾਈਟਾਂ ਦੇ ਆਰਡਰ ਕਰਨੇ ਤਾਂ ਵੀ ਕਰ ਸਕਦੇ, ਜੇ ਟੈਬਸ ਲਾਉਣੀਆਂ ਤਾਂ ਵੀ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਸਿੰਘ ਸਟੋਰ 6479786263। ਇਸ ਨਾਲ ਹੀ ਸਾਡੇ ਨਾਲ ਨਵੇਂ ਜੁੜੇ ਹਨ ਮੂਵਰ ਵਾਲੇ, PSR ਮੂਵਰ।
0: ਜੇ
3: ਤੁਸੀਂ ਕਿਤੇ ਵੀ ਆਲ ਓਵਰ ਕੈਨੇਡਾ ਦੇ ਵਿੱਚ ਮੂਵਿੰਗ ਕਰਾਉਣੀ ਆ, ਕਮਰਸ਼ੀਅਲ ਆ, ਰੈਜੀਡੈਂਸ਼ੀਅਲ ਆ, ਤਾਂ ਉਹ ਵਧੀਆ ਤੁਹਾਡੇ ਸੇਫ ਤਰ੍ਹਾਂ ਉਹਨਾਂ ਨੂੰ ਪੈਕੇਜ ਕਰਕੇ ਤੁਹਾਡਾ ਜਿਹੜਾ ਸੇਫ ਸਮਾਨ ਹੈ ਸੇਫ ਜਗ੍ਹਾ 'ਤੇ ਪਹੁੰਚਾਉਂਦੇ ਆ, ਵਧੀਆ ਪ੍ਰਾਈਸ ਦਿੱਤੀ ਜਾਵੇਗੀ। ਤੁਸੀਂ ਸੱਜਰੀ ਸਵੇਰ ਦਾ ਹਵਾਲਾ ਦੇ ਸਕਦੇ ਹੋ। PSR ਮੂਵਰ ਦਾ ਨੰਬਰ ਹੈਗਾ ਜੀ, ਹੁਣੇ ਤੁਹਾਨੂੰ ਦੱਸਦੇ ਹਾਂ ਜੀ, ਨੰਬਰ ਉਹਨਾਂ ਦਾ ਹੈਗਾ ਜੀ 4 437 981 2939। PS ਮੂਵਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੁਸੀਂ ਰੈਡੀਏਸ਼ਨ ਮੂਵਰ ਕਰਾਉਣੀ, ਕਮਰਸ਼ੀਅਲ ਮੂਵਿੰਗ ਹੋਣੀ ਆ, ਜਾਂ ਆਲ ਓਵਰ ਕੈਨੇਡਾ ਤੁਸੀਂ ਇੱਧਰੋਂ ਹੋਰ ਸਟੇਟ ਜਾਂਦੇ ਤਾਂ ਵੀ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 4 437 981 2939। ਇਸ ਦੇ ਨਾਲ ਹੀ ਮੇਰਾ ਵੀ ਫੀਲਡ ਇੰਸ਼ੋਰੈਂਸ ਦਾ ਹੈਗਾ। ਜੇ ਤੁਸੀਂ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਜਾਣਕਾਰੀ ਲੈਣੀ ਆ, ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ ਆ, ਡਿਸਬਿਲਟੀ ਆ, ਸੁਪਰਵਾਈਜ਼ਰ ਟਰੈਵਲ ਵਿਜ਼ਟਰ ਪਲੈਨ ਆ, ਜਾਂ ਤੁਸੀਂ ਟੈਕਸ ਫਰੀ ਅਕਾਊਂਟ ਖੋਲ੍ਹਣਾ, ਜਾਂ FSA SS ਦੇ ਵਿੱਚ ਤੁਸੀਂ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹੋ, ਤਾਂ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ 4 16 843 5 'ਤੇ ਹੀ। ਸਾਡਾ ਆਫਿਸ ਮੇਫੀਲਡ ਮਕਵੀਨ ਦੇ ਕੋਰਨਰ 'ਤੇ ਆ ਜੀ। ਥੈਂਕ ਯੂ
0: ਜੀ। ਬਿਲਕੁਲ ਜੀ, ਅਤੇ ਰੀਅਲ ਸਟੇਟ ਬਾਬਤ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਅਪ ਸਾਈਜ਼ ਜਾਂ ਡਾਊਨ ਸਾਈਜ਼ ਕਰਨਾ ਚਾਹੁੰਦੇ ਹੋ, ਕਈ ਵਾਰ ਜਿਹੜਾ ਅਸੀਂ ਆ ਜਿਹੜਾ ਟਾਊਨ ਲਿੱਤਾ ਹੁੰਦਾ ਪਰ ਸਮੇਂ ਮੁਤਾਬਕ ਹੈ ਜਿਹੜੀਆਂ ਲੋੜਾਂ ਵੱਧਦੀਆਂ ਜਾਂਦੀਆਂ, ਬੱਚੇ ਵੱਡੇ ਹੋ ਜਾਂਦੇ ਆ, ਅਤੇ ਕੋਈ ਤੁਸੀਂ ਆ ਜਿਹੜਾ ਟਾਊਨ ਤੋਂ ਹੁਣ ਡਿਟੈਚ ਦੇ ਵਿੱਚ ਮੂਵ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸਾਡੀ ਇੱਕ ਫੁੱਲ ਫਲੈਜ ਟੀਮ ਹੈ, ਵਨ ਸਟੋਪ ਸ਼ੋਪ ਦੀ ਤਰ੍ਹਾਂ ਦੋਸਤੋ ਅਸੀਂ ਕੰਮ ਕਰਦੇ ਹਾਂ। ਮੌਰਗੇਜ ਬਾਬਤ ਕੋਈ ਵੀ ਇਨਕੁਆਇਰੀ ਹੈ, ਉੱਥੋਂ ਹੀ ਤਾਂ ਸਟਾਰਟ ਹੁੰਦਾ ਰੀਅਲ ਸਟੇਟ ਦੀ ਜਰਨੀ। ਸੋ ਤੁਸੀਂ ਆ ਜਿਹੜਾ ਇੰਨਾ ਸੰਪਰਕ ਕਰ ਸਕਦੇ ਹੋ ਰੀਅਲ ਸਟੇਟ ਬਾਬਤ। ਮੈਂ ਵੀ ਇਹੀ ਕਹਿੰਦਾ, ਤੁਸੀਂ ਮੇਰੇ ਨਾਲ ਵੀ ਗੱਲ ਕਰੋ, ਸ਼ੋਪ ਅਰਾਊਂਡ ਵੀ ਕਰੋ, ਜਿੱਥੇ ਤੁਹਾਨੂੰ ਲੱਗਦਾ ਪਿਆ ਵੀ ਤੁਹਾਡਾ ਮਨ ਟਿਕਦਾ ਪਿਆ, ਉੱਥੇ ਫਿਰ ਨਿੱਠ ਕੇ ਤੁਸੀਂ ਉਹਨਾਂ ਦੇ ਨਾਲ ਕੰਮ ਕਰੋ। ਸੋ ਨੰਬਰ ਮੇਰਾ 416-917-7463-416-917-7763। ਗੋਰ ਅਤੇ ਤਾਂ ਕੰਟਰੀ ਸਾਈਡ ਦੇ ਕੋਲ 5400 ਸਕੇਅਰ ਫੀਟ ਲਿਵਿੰਗ ਸਪੇਸ ਦਾ ਇਹ ਘਰ, ਜਿਹੜਾ ਕਿ ਐਮਪੈਕ ਦੇ ਅਕੋਰਡਿੰਗਲੀ 5152 ਸਕੇਅਰ ਫੀਟ ਹੈ, ਜਿਹੜੇ ਅਬਵ ਗ੍ਰੇਡ ਨੇ। ਤੁਸੀਂ ਇਹ ਤਿੰਨ ਕਾਰ ਗਰਾਜ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਜਿਹੜਾ ਇਹਦੇ 'ਤੇ ਇਨਫੋਰਮੇਸ਼ਨ ਲੈ ਸਕਦੇ ਹੋ ਸੋਸ਼ਲ ਮੀਡੀਆ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਔਨ ਕਰ ਚੁੱਕੇ ਹੋ ਅਤੇ ਵਿਰਾਸਤ ਟੀ ਵੀ ਤੁਸੀਂ ਦੇਖ ਰਹੇ ਹੋ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀ ਵੀ 'ਤੇ, IPTV ਡਿਵਾਈਸ 'ਤੇ, ਸਟ੍ਰੀਮਿੰਗ ਡਿਵਾਈਸ 'ਤੇ ਵਿਰਾਸਤ ਟੀ ਵੀ ਤੁਸੀਂ ਦੇਖ ਸਕਦੇ ਹੋ। ਅਤੇ ਵਿਰਾਸਤ ਰੇਡੀਓ ਮੰਡੇ ਟੂ ਫਰਾਈਡੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਹੁੰਦਾ, ਲਾਈਵ ਬੈਠੇ ਆ ਤੁਹਾਡੇ ਵਾਸਤੇ 5:30 AM ਡਾਇਲ 'ਤੇ ਸ਼ੰਮੀ ਪੱਠਲੀ ਪ੍ਰੋਗਰਾਮ ਕਰਕੇ ਗਏ ਹਨ। ਸਾਡੀ ਵਾਰੀ ਆ ਗਈ ਆ ਵਿਰਾਸਤ ਰੇਡੀਓ ਦੀ, ਅਤੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਚੱਲੇਗਾ। ਸਟੂਡੀਓ ਦੇ ਨੰਬਰ 416-837-1515, 416-837-1515 ਹੈਗਾ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ। ਜੀ ਆਇਆਂ ਨੂੰ ਟੈਕਸਟ ਮੈਸੇਜਿਸ ਆ ਰਹੇ ਹਨ। ਸਾਡੇ ਦੋਸਤ ਬੂਟਾ ਧਾਲੀਵਾਲ ਜੀ ਸਭ ਤੋਂ ਨੰਬਰ 1 ਜਿਹੜਾ ਪਲੇਸ ਇਹ ਲੈ ਜਾਂਦੇ ਹਨ ਟੈਕਸਟ ਮੈਸੇਜ ਕਰਕੇ। ਅਤੇ ਅਮੈਰੀਕਾ ਤੋਂ ਜਸਵੀਰ ਸਿੰਘ ਜੀ ਸੁਣ ਰਹੇ ਹਨ। ਕਸ਼ਮੀਰ ਧੰਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿੱਥੇ ਪ੍ਰੋਗਰਾਮ ਸੁਣਦੇ ਹਾਂ ਅਤੇ ਮਾਰਕੀਟਿੰਗ ਵਿੱਚ ਹੀ ਸਾਡੀ ਕਾਫੀ ਹੈਲਪ ਕਰਦੇ ਹਨ ਕਸ਼ਮੀਰ ਧਾਨੀ ਸਾਹਿਬ, ਤੋ ਧੰਨਵਾਦ ਤੁਹਾਡਾ ਸਪੋਰਟ ਕਰਨ ਦਾ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV। ਇੱਕ ਹੋਰ ਸਪੋਰਟ ਦੀ ਲੋੜ ਹੈਗੀ, ਉਹ ਹੈਗੀ ਜੇ ਤੁਸੀਂ ਲੱਗਦਾ ਤੁਹਾਨੂੰ ਵੀ ਆਹ ਬੰਦਾ ਲੀਡਰ ਬਣ ਕੇ ਤੁਹਾਡੀ ਸਿਟੀ ਦੀ ਮਦਦ ਕਰ ਸਕਦਾ ਨਾ, ਉਹਨਾਂ ਨੂੰ ਫੰਡਿੰਗ ਵਿੱਚ ਵੀ ਸਪੋਰਟ ਕਰਿਆ ਕਰੋ। ਜਿੰਨੀ ਵੀ ਕਰ ਸਕਦੇ ਹੋ, $25 ਕਰ ਦਿਓ, $5 ਕਰ ਦਿਓ, ਕੁਛ ਖਾਣ ਪੀਣ ਨੂੰ ਕੈਂਪੇਨ ਵਿੱਚ ਲੈ ਜਾਓ। ਇਹੀ ਬਹੁਤ ਹੁੰਦਾ ਆ ਰਲ ਮਿਲ ਕੇ ਇਹ ਪ੍ਰੋਗਰਾਮ ਚੱਲਦੇ ਆ, ਚਾਹੇ ਕੋਈ ਸਪੋਰਟਸ ਦਾ ਪ੍ਰੋਗਰਾਮ ਹੋਵੇ, ਚਾਹੇ ਪੋਲੀਟੀਕਲ ਪ੍ਰੋਗਰਾਮ ਹੋਵੇ। ਅਤੇ ਬਾਅਦ ਵਿੱਚ ਕੀ ਕਰਦੇ ਹਨ ਉਹ ਤੁਹਾਨੂੰ ਪਤਾ ਲੱਗ ਜਾਏ। ਪਰ ਹੁਣ ਜਿਹੜਾ ਪਹਿਲੀ ਵਾਰੀ ਆਉਂਦਾ ਨਾ, ਜਿਹੜਾ ਕਹਿੰਦਾ ਕੁਝ ਨਾ ਕੁਝ ਕਰੂੰਗਾ, ਉਹਦੀ ਸਪੋਰਟ ਕਰਿਆ ਕਰੋ। ਜਿਹੜੇ ਵਾਰ ਵਾਰ ਆ ਗਏ ਹਨ, ਜਿਹਨਾਂ ਨੇ ਕੁਝ ਕੀਤਾ ਹੈ, ਉਹ ਦੁਬਾਰਾ ਵੋਟ ਪਾ ਦੇ, ਤੁਹਾਡੀ ਮਰਜ਼ੀ ਹੈਗੀ। ਜੇ ਲੱਗਦਾ ਕੁਝ ਨਹੀਂ ਕੀਤਾ, ਵੀ ਸਵੇਰ ਤੋਂ ਸ਼ਾਮ ਤੱਕ ਰੇਡੀਓ 'ਤੇ ਰੌਲਾ ਪੈਂਦਾ ਸਭ ਸਾਡੇ ਸਿਟੀ ਵਿੱਚ ਆ ਨਹੀਂ ਆਇਆ, ਆ ਨਹੀਂ ਆਇਆ, ਫਿਰ ਨਾ ਵਾਪਸ ਵੋਟਾਂ ਪਾਇਓ, ਇਹੀ ਕਹਿ ਸਕਦੇ ਹਨ। ਲਓ ਜੀ, ਸ਼ੁੱਕਰਵਾਰ ਦਾ ਦਿਨ ਆ ਅਤੇ ਟੈਂਪਰੇਚਰ ਇਸ ਵੇਲੇ 16 ਡਿਗਰੀ ਚੱਲ ਰਿਹਾ ਹੈਗਾ ਅਤੇ 22-25 ਤੱਕ ਪਹੁੰਚ ਜਾਵੇਗਾ। ਬੱਚਿਆਂ ਦਾ ਜਿਹੜਾ ਆ ਪਹਿਲਾ ਹਫ਼ਤਾ ਆਫ ਹੋਣਾ, ਸਕੂਲ ਤੋਂ ਬਹੁਤ ਸਾਰੇ ਪੇਪਰ ਦਿੱਤੇ ਹੋਣੇ ਆ ਤੁਹਾਨੂੰ ਪੜ੍ਹਨ ਵਾਸਤੇ, ਕਾਫੀ ਕੁਛ ਤਾਂ ਔਨਲਾਈਨ ਈਮੇਲ ਵਿੱਚ ਥਰੂ ਆ ਜਾਂਦਾ ਹੈਗਾ ਆ। ਬਹੁਤ ਜ਼ਰੂਰੀ ਹੁੰਦਾ ਫਰਿੱਜ 'ਤੇ ਲਾ ਕੇ ਉਹ ਡੇਟਾ ਫੋਲੋ ਕਰਨੀ ਆ। ਟੀਚਰਸ ਜਿਹੜੀ ਮੀਟਿੰਗ ਕਦੋਂ ਹੁੰਦੀ ਆ, ਪੇਰੈਂਟਸ ਅਤੇ ਟੀਚਰ ਦੀ ਮੀਟਿੰਗ, ਉੱਥੇ ਵੀ ਜਿਹੜਾ ਜਾਣਾ ਬੜਾ ਜ਼ਰੂਰੀ ਹੁੰਦਾ। ਸੋ ਸਮ ਇੰਪੋਰਟੈਂਟ ਪੇਪਰ ਵਿਲ ਬੀ ਡਿਲੀਵਰ ਬਾਏ ਦ ਕਿਡਸ ਫਰੋਮ ਦਰ ਟੀਚਰਸ ਟੂ ਯੂ, ਪੜ੍ਹ ਲੈਣੇ ਆ ਜ਼ਰੂਰ। ਪ੍ਰੋਗਰਾਮ ਸਪੋਂਸਰ ਕੀਤਾ ਗਿਆ, ਤੁਸੀਂ ਆਪਣੀ ਸੋਸ਼ਲ ਮੀਡੀਆ ਨੂੰ ਚਲਾਉਣਾ ਚਾਹੁੰਦੇ ਹੋ, ਸੋਸ਼ਲ ਮੀਡੀਆ ਮੈਨੇਜ ਕਰਕੇ ਦਿੰਦੇ ਹਨ, ਬ੍ਰੈਂਡ ਡਿਜ਼ਾਇਨ ਕਰਕੇ ਦਿੰਦੇ ਹਨ। ਐਡਮਿਊਰਾ ਏਜੰਸੀ ਹੈਗੀ ਆ 2899500067 'ਤੇ ਗੱਲਬਾਤ ਕਰ ਲੈਣੀ ਆ। ਜਸ ਭੁੱਲਰ ਸਾਹਿਬ ਮੌਰਗੇਜ ਸੇਵਾਵਾਂ ਪੇਸ਼ ਕਰਦੇ ਹਨ 416-732-2611। BK ਟੈਕਸ ਐਂਡ ਅਕਾਊਂਟਿੰਗ ਪਾਲ ਮਾਂਗੜ ਸਾਹਿਬ ਦੇ ਪਰਿਵਾਰ ਨੂੰ ਵਧਾਈ ਹੋਵੇ, ਬੇਟੀ ਦੀ ਸ਼ਾਦੀ ਸੀਗੀ ਅਤੇ ਫੇਸਬੁੱਕ 'ਤੇ ਵੱਖ ਵੱਖ ਵੀਡੀਓਜ਼ ਦੇਖਣ ਦਾ ਮੌਕਾ ਮਿਲਿਆ, ਅਸੀਂ ਖੁਦ ਉੱਥੇ ਪਹੁੰਚੇ ਸੀਗੇ। ਹਫ਼ਤਾ ਕੁ ਹੋ ਗਿਆ ਹੈਗਾ ਆ ਅਤੇ ਵਧਾਈ ਦੇ ਪਾਤਰ ਹਨ। ਅਤੇ ਜੇ ਟੈਕਸ ਦੀਆਂ ਸੇਵਾਵਾਂ ਲੈਣੀਆਂ ਹੋਣ ਤਾਂ ਪੇਰੋਲ ਮੈਨੇਜਮੈਂਟ, ਕੋਪਰੇਟ ਟੈਕਸ ਅਤੇ 205 ਐਡਵਾਂਸ ਬੁਲਵਾਰਡ 'ਤੇ ਪਹੁੰਚਿਓ, 905-451-1414 ਪਾਲ ਮਾਂਗੜ ਸਾਹਿਬ ਦਾ ਨੰਬਰ ਆ। ਆਹ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਲਾਗੂ ਜਿਹੜੇ ਲੀਡਰ ਸਨ, ਉਹ ਕਹਿੰਦੇ ਰੇਪ ਕੇਸ ਵਿੱਚ ਭੱਜ ਗਏ, ਕੈਨੇਡਾ ਪਹੁੰਚ ਗਏ। ਮੈਨੂੰ ਨਹੀਂ ਪਤਾ ਕਿੱਥੇ ਪਹੁੰਚੇ ਆ, ਸਾਡੇ ਘਰ ਤਾਂ ਘੱਟੇ ਪਹੁੰਚਦੇ ਆ ਜੇ ਸਾਡੇ ਸਟੂਡੀਓ ਵਿੱਚ। ਸੱਚੀ ਗੱਲ ਹੈ, ਕਹਿੰਦੇ ਕਹਿੰਦੇ ਕੈਮਰਾ ਲੈ ਕੇ ਨਾ, ਮਾਈਕ ਲੈ ਕੇ ਨਾ, ਮੋਹਰੇ ਖੜ ਜਾਣ, ਉਹਦੀ ਵੀ ਜਾਣਕਾਰੀ ਆਪਾਂ ਲੈ ਕੇ ਆਵਾਂਗੇ। ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਸਟਾਰਲੈਂਡ ਪੇਂਟਿੰਗ ਵਾਲੇ ਪ੍ਰੋਗਰਾਮ ਸਪੋਂਸਰ ਕਹਿੰਦੇ, ਹੋਟਲ ਮੋਟਲ ਕੋਈ ਬਿਜ਼ਨਸ ਪੇਂਟ ਕਰਵਾਉਣੀ ਹੋਵੇ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪੇਂਟਿੰਗ ਵਾਸਤੇ, ਬਾਹਰ ਘਰ ਦਾ ਜਿਹੜਾ ਤੁਸੀਂ ਡਿਜ਼ਾਇਨ ਚੇਂਜ ਕਰਨਾ ਹੋਵੇ, ਕੋਈ ਨਵਾਂ ਕਲਰ ਲੈ ਕੇ ਆਉਣਾ ਹੋਵੇ, ਤੁਹਾਡੀ ਸਟਾਕੋ ਪੇਂਟ ਕਰਵਾਉਣੀ ਹੋਵੇ, ਬ੍ਰਿਕ ਪੇਂਟ ਕਰਵਾਉਣੀ ਹੋਵੇ, ਆਪਣੇ ਫੈਂਸ ਦੇ ਡੈੱਕ ਨੂੰ ਪੇਂਟ ਕਰਵਾ ਸਕਦੇ ਇੱਥੇ। ਗੋਰੇ ਧਨੋਏ ਦਾ ਨੰਬਰ 416-230-4000। ਅਤੇ ਮੌਰਗੇਜ ਦੀਆਂ ਸੇਵਾਵਾਂ ਲੈਣੀਆਂ ਹਨ, ਅਕਾਲ ਮੌਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ ਮੌਰਗੇਜ ਸਲਿਊਸ਼ਨਸ ਲੈ ਕੇ ਆਉਂਦੇ ਹਨ। ਦਵਿੰਦਰ ਸਿੰਘ ਪਵਾਰ 6479888731, 647-988-7831 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਹੈ। ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ, ਇਲੈਕਟ੍ਰੀਕਲ ਰਿਪੇਅਰ ਕਰਵਾਉਣੀ ਹੋਵੇ, DPF ਦਾ ਕੰਮ ਹੋਵੇ, EBS ਸੈਂਸਰ ਦਾ ਕੋਈ ਇਸ਼ੂ ਹੋਵੇ, 3472713834 'ਤੇ ਗੱਲਬਾਤ ਕਰ ਲੈਣੀ ਆ। ਮੇਰੀ ਹਿੰਦਾ ਬਾਈ ਜੀ ਨਾਲ ਕੱਲ੍ਹ ਗੱਲ ਹੋਣੀ ਸੀ, ਕੋਸ਼ਿਸ਼ ਕਰੂੰਗਾ ਅੱਜ ਗੱਲ ਕਰਨ ਦੀ। ਇਹ ਸਪੈਸ਼ਲ ਟ੍ਰੇਲਰ ਬਣਾ ਕੇ ਦਿੰਦੇ ਹਨ, ਫਲੈਟ ਬੈੱਡ, ਬੀ ਟ੍ਰੇਨ, ਡਰੋਪ ਡੈਕਸ, ਕੋਇਲ ਵੈਲ, ਤੁਹਾਨੂੰ ਜਿੱਦਾਂ ਦਾ ਵੀ ਟ੍ਰੇਲਰ ਚਾਹੀਦਾ ਉਹ ਬਣਾ ਕੇ ਦਿੰਦੇ। ਬਹੁਤ ਵੱਡੀ ਇਹਨਾਂ ਦੀ ਕੰਪਨੀ ਹੈਗੀ ਆ, ਕਾਫੀ ਲੰਬੇ ਸਮੇਂ ਤੋਂ ਇਸੇ ਹੀ ਬਿਜ਼ਨਸ ਦੇ ਵਿੱਚ ਹਨ। 1170 ਫੀਸ ਡਰਾਈਵ 'ਤੇ 905 219
0 80 ਇਹਨਾਂ ਦਾ ਨੰਬਰ ਆ। ਗੁਰਮਿੰਦਰ ਤਨੇਸਰ ਹਿੰਦਾਬਾਈ ਜਿੱਥੇ ਤੁਹਾਡੇ ਵਾਸਤੇ ਬ੍ਰੈਂਡ ਨਿਊ ਫਲੈਟ ਬੈੱਡ ਟ੍ਰੇਲਰ ਬਣਾ ਕੇ ਦਿੰਦੇ ਹਨ। ਕਾਲ ਕਰ ਲੈਣਾ ਕੋਈ ਜਾਣਕਾਰੀ ਲੈਣੀ ਹੋਵੇ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਜ਼ਿਲ ਟੋਬਰ ਰੋਡ 'ਤੇ। ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਟੇਕ ਆਊਟ, ਰੈਸਟੋਰੈਂਟ ਵੀ ਹੈਗਾ, ਮੀਟ ਸ਼ੋਪ ਵੀ ਹੈਗੀ ਆ। 905-799-5658 'ਤੇ ਤੁਸੀਂ ਗੱਲਬਾਤ ਕਰ ਲੈਣੀ ਆ ਜ਼ਰੂਰ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ ਕਾਫੀ ਸਾਰੀ ਜਾਣਕਾਰੀ ਤੁਹਾਡੇ ਪਾਸੇ ਲੈ ਕੇ ਆਵਾਂਗੇ। ਬਹੁਤ ਸਾਰੀਆਂ ਖਬਰਾਂ ਵੀ ਮੇਰੇ ਕਿਹੋ ਜਿਹੀ ਖਬਰਾਂ ਦੀ ਸਾਂਝ ਪਾਉਣੀ ਆ। ਕਟਾਰੀਆ ਟੂਰਸ ਐਂਡ ਟਰੈਵਲ, ਵਿੰਟਰ ਦਾ ਸੀਜ਼ਨ ਆਉਣ ਵਾਲਾ ਹੀ ਹੈਗਾ ਅਤੇ ਬਜ਼ੁਰਗਾਂ ਨੂੰ ਟਿਕਟਾਂ ਚਾਹੀਦੀਆਂ ਹੁੰਦੀਆਂ ਹਨ ਇੰਡੀਆ ਜਾਣ ਵਾਸਤੇ, ਤਾਂ ਕਟਾਰੀਆ ਟੂਰਸ ਐਂਡ ਟਰੈਵਲ 'ਤੇ ਗੱਲਬਾਤ ਕਰ ਲੈਣੀ ਆ ਅਤੇ ਆਪਣੀਆਂ ਟਿਕਟਾਂ ਬੁੱਕ ਕਰਵਾ ਲੈਣੀ। ਹਵਾਈ ਜਹਾਜ਼ ਦੀਆਂ 905-688-1200। ਸਰਵਿਸ ਬਹੁਤ ਵਧੀਆ ਹੈਗੀ ਆ। ਮਾਲਟ ਦੇ ਵਿੱਚ ਏਅਰਪੋਰਟ 'ਤੇ ਡੈਰੀ ਰੋਡ 'ਤੇ ਹਨ ਅਤੇ ਬਰੈਂਪਟਨ ਵਿੱਚ ਗੋਰ ਅਤੇ ਅਬਨੀਜ਼ਰ 'ਤੇ, ਅਤੇ ਨੰਬਰ 905-688-1200 ਹੈਗਾ। ਮਜੈਸੇ ਕਿਚਨ ਕੈਬਿਨਸ ਵਾਲੇ ਧੰਨਵਾਦ। ਅਤੇ ਨਾਲ ਦੀ ਨਾਲ ਢਿੱਲੋ ਵੀਡੀਓ 4K ਡਿਵਾਈਸ ਇੱਥੋਂ ਮਿਲਦੇ ਆ। IPTV ਡਿਵਾਈਸ ਚਾਹੀਦੇ ਹਨ, ਢਿੱਲੋ ਵੀਡੀਓ 'ਤੇ ਸੰਪਰਕ ਤੁਸੀਂ ਕਰ ਲੈਣਾ। ਮੋਨਾ ਮਹਿੰਗੀ ਜੇ ਤੁਸੀਂ ਲਾਈਫ ਮੈਡੀਕਲ ਇੰਸ਼ੋਰੈਂਸ ਲੈ ਸਕਦੇ ਹੋ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ, ਵੀਜ਼ਾ ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਸੁਪਰਵਿਜ਼ਨ ਇੰਸ਼ੋਰੈਂਸ, ਅਤੇ 416-500-9 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਹੰਸਰਾਜ ਹੰਸਬਾਈ ਜੀ ਦਾ ਸ਼ੋਅ ਅੱਜ ਹੈਗਾ ਆ, ਸਿੰਘ ਹਰਜੀਤ ਜੀ ਕਰਾ ਰਹੇ ਹਨ। 6474481000 1000 ਨੰਬਰ ਹੈਗਾ ਪਿਛਲਾ। ਸਿੰਘ ਹਰਜੀਤ ਨਾਲ ਗੱਲਬਾਤ ਕਰ ਲੈਣੀ ਜੀ, ਕੋਈ ਟਿਕਟਾਂ ਮਿਲ ਜਾਣ। ਮੋਸਟ ਲਾਈਕਲੀ ਸੋਲਡ ਆਊਟ ਸ਼ੋਅ ਇਹ ਹੋ ਗਿਆ। ਪਤਾ ਲੱਗ ਰਿਹਾ ਇੱਕ ਆਂਟੀ ਤੋਂ ਖੁਸਰੇ ਇਕੱਠੇ ਕਰ ਰਹੀ ਹੈਗੀ ਆ, ਮੈਨੂੰ ਨਹੀਂ ਪਤਾ ਕਿਸੇ ਬੰਦੇ ਨੇ ਕਿਹਾ ਸਾ। ਇੰਡੀਆ ਵਿੱਚ ਸੁਣਿਆ ਸੀ ਇਹਨਾਂ ਬਾਰੇ, ਇੱਥੇ ਵੀ ਕਾਫੀ ਹਨ। ਤੋ ਪਤਾ ਲੱਗਾ ਆਂਟੀ ਗੈਦਰਿੰਗ ਕਰ ਰਹੀ ਹੈਗੀ ਆ ਗੋਰ ਏਰੀਆ ਦੇ ਵਿੱਚ। ਪਤਾ ਨਹੀਂ ਕਿਹੜੀ ਆਂਟੀ ਆ, ਦੱਸ ਦਿਓ ਕਾਲ ਕਰਕੇ ਕਿਹਨਾਂ ਨੂੰ ਗੈਦਰਿੰਗ ਕਰ ਰਹੀ ਹੈਗੀ ਆ। ਬੜਾ ਕੁਛ ਚੱਲਦਾ ਇੱਥੇ। ਅਨਾਜ ਮਾਰਟ ਵਾਲੇ ਹਨ ਇੰਡੀਅਨ ਅਤੇ ਸਾਊਥ ਏਸ਼ੀਅਨ ਗਰੋਸਰੀ ਦਾ ਸਟੋਰ ਹੈਗਾ ਆ। ਇਹਨਾਂ ਦੀ ਗ੍ਰੈਂਡ ਓਪਨਿੰਗ ਇਸ ਵੀਕਐਂਡ 'ਤੇ ਹੋਣੀ ਆ। ਕਾਫੀ ਸਾਰੀਆਂ ਆਈਟਮਾਂ ਸੇਲ 'ਤੇ ਲੱਗੀਆਂ ਹੋਣੀਆਂ। ਮੈਨੂੰ ਪਤਾ ਤੁਸੀਂ ਪੈਸੇ ਬਚਾਉਣਾ ਚਾਹੁੰਦੇ ਹੋ, ਕੰਮ ਬੜਾ ਔਖਾ ਚੱਲ ਰਿਹਾ ਹੈਗਾ ਕਿ ਗਰੋਸਰੀ ਸ਼ਾਪਿੰਗ ਕਰਨੀ ਆ। ਅਤੇ ਅਨਾਜ ਮਾਰਟ ਦਾ ਅਨਾਜ ਮਾਰਟ ਦਾ ਬਹੁਤ ਵਧੀਆ ਸਟੋਰ ਖੁੱਲ੍ਹ ਗਿਆ ਹੈਗਾ। 905-928-8857 ਨੰਬਰ ਹੈਗਾ। ਪਰ ਪਹੁੰਚਣਾ ਮੇਫੀਲਡ ਅਤੇ ਏਅਰਪੋਰਟ ਦੇ ਬਿਲਕੁਲ ਖੂੰਜੇ ਦੇ ਨਵੇਂ ਬਣੇ ਪਲਾਜ਼ੇ ਵਿੱਚ। ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਇਸ ਵੀਕਐਂਡ 'ਤੇ ਹੈਗੀ ਆ। ਇਸ ਨਾਲ ਨਾਲ ਮੈਂ ਦੱਸ ਦੇਵਾਂ, ਗੜਸ਼ੰਕਰ ਇਲਾਕਾ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਈ ਤਿਲਕੋ ਜੀ ਦੀ ਯਾਦ ਵਿੱਚ, ਭਾਜੀ ਤਿਲਕੋ ਜੀ ਦੀ ਯਾਦ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਜਾ ਰਹੇ ਹਨ। ਅੱਜ ਰੱਖਣੇ ਆ ਅਤੇ ਐਤਵਾਰ ਨੂੰ ਭੋਗ ਪੈਣੇ ਆ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਦੇ ਵਿੱਚ। ਨੰਬਰ ਹੈਗਾ ਕੋਈ ਜਾਣਕਾਰੀ ਲੈਣੀ ਹੋਵੇ, 416-566-1329। ਗੜਸ਼ੰਕਰ ਇਲਾਕਾ ਨਿਵਾਸੀ ਵਾਲੇ ਇਹ ਪ੍ਰੋਗਰਾਮ ਰੱਖੇ ਹੁੰਦੇ ਹਰ ਸਾਲ ਦੀ ਤਰ੍ਹਾਂ। ਇਸ ਸਾਲ ਫਿਰ ਅਖੰਡ ਪਾਠ ਸਾਹਿਬ ਰੱਖੇ ਗਏ ਹਨ ਭਾਈ ਤਿਲਕੋ ਜੀ ਦੀ ਯਾਦ ਵਿੱਚ। ਮਾਲਟਨ ਗੁਰੂ ਘਰ, ਤੁਹਾਡੇ ਆਪਣੇ ਹੀ ਗੁਰੂ ਘਰ, ਆਪਣਾ ਨਾ ਕਿਤੇ ਕਹਿ ਦਿਓ, ਆਪਣੇ ਤੁਹਾਡਾ ਹੀ ਹੈ ਨਾ, ਸੰਗਤ ਦਾ ਹੀ ਹੈ ਨਾ, ਸੰਗਤ ਦਾ ਗੁਰੂ ਘਰ ਹੈ। ਲਓ ਜੀ, ਗੁਰੂ ਘਰਾਂ ਦੀ ਹੋਰ ਖਬਰ ਆਈ ਹੋਈ ਹੈਗੀ ਆ ਰਾਜ ਗਰੇਵਾਲ ਦੇ ਨਾਲ, ਉਹਦੀ ਆਪਾਂ ਜਾਣਕਾਰੀ ਲਿਆ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰੂੰਗਾ। ਰਾਜ ਗਰੇਵਾਲ ਵੀ ਛਾਏ ਪਏ ਹਨ ਵੱਖ ਵੱਖ ਖਬਰਾਂ ਦੇ ਵਿੱਚ, ਤੁਹਾਡੇ ਸਾਹਮਣੇ ਹੀ ਹੈ ਕੀ ਕੁਝ ਹੋ ਰਿਹਾ। ਅਤੇ ਹੁਣ ਇੱਕ ਹੋਰ ਖਬਰ ਵਿੱਚ ਫਿਰ ਛਾ ਗਏ ਹਨ, ਕਿਸੇ ਨੂੰ ਗਿਰਵੀ ਰੱਖੇ ਗੁਰੂ ਘਰਾਂ ਰੱਖ ਕੇ, ਕਿਆ ਕਹਿੰਦੇ ਆ, ਪੈਸਾ ਧੇਲਾ ਦਿੰਦੇ ਸੀਗੇ। ਜਾਣਕਾਰੀ ਲੈ ਕੇ ਆਵਾਂਗੇ, ਜੋ ਪੁਆਇੰਟਰ ਦੀ ਅਖਬਾਰ ਵਿੱਚ ਛਾਪਿਆ ਗਿਆ ਅਤੇ ਅਸੀਂ ਉਹੀ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਡੀਜ਼ਲ ਪ੍ਰਾਈਸ ਜਿਹੜੀਆਂ ਹਨ, ਕੱਲ $2.75 ਹੋ ਗਈਆਂ ਸੀਗੀਆਂ ਕੈਨੇਡਾ ਦੇ ਵਿੱਚ, ਰੈਕਰਡ ਸੈੱਟ ਕਰ ਗਈਆਂ ਹਨ। ਅਤੇ ਅੱਜ ਥੋੜ੍ਹੀਆਂ ਪ੍ਰਾਈਸਾਂ ਘੱਟ ਜਾਣਗੀਆਂ ਅਤੇ ਕਹਿੰਦੇ ਪ੍ਰਾਈਸਾਂ ਫਿਰ ਵਧਣੀਆਂ ਹੀ ਵਧਣੀਆਂ ਹੈਗੀਆਂ। ਉੱਧਰ ਬੈਂਕ ਆਫ ਕੈਨੇਡਾ ਵਾਲੇ ਕਹਿ ਰਹੇ ਹਨ ਵੀ ਲੱਗਦਾ ਹੈਗਾ ਵੀ ਜਿਹੜੇ ਇੰਟਰਸਟ ਰੇਟ ਆਪਾਂ ਫਰੀਜ਼ ਕੀਤੇ ਹੋਏ ਸੀ ਨਾ, ਹੁਣ ਅਗਲੇ ਮਹੀਨੇ ਜਿਹੜਾ ਹੈਗਾ ਸ਼ਾਇਦ ਇੰਟਰਸਟ ਰੇਟ ਹਾਈਕ ਕਰ ਦੇਣ ਅਤੇ ਸੰਭਾਲਣੇ ਬੜੇ ਔਖੇ ਹੋ ਜਾਣੇ ਹੈਗੇ ਆ। ਅਤੇ ਖਬਰਾਂ ਮੈਂ ਲੈ ਕੇ ਆਉਂਦਾ, ਇੱਧਰ ਮੈਂ ਮੈਸੇਜ ਵੀ ਦੇਖਦਾ ਹੈਗਾ। ਯਾਤਰਿਕ ਤੁਹਾਨੂੰ ਮੈਂ ਬੇਨਤੀ ਕਰਦਾ ਅਤੇ ਸਾਡੇ ਸਪੋਂਸਰ ਵੀ ਇਹਨਾਂ ਦੇ ਸੰਦੇਸ਼ ਸੁਣੋ, ਫਿਰ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ 'ਤੇ।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड इटोबीको। वधेरे जानकारी ले कॉल करो 416-213-1165 ते 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी From Insurance for You
2: 416-509-1509
3: or visit insuranceforyou.ca।
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
7: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ। Top Auto Collision provide kardene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kardene. Complete collision repair and car painting. Top Auto Collision.
8: Aaj ਕੁਛ ਤਾਂ ਬਾਤ ਹੋ ਗਈ
9: ਤਾਂ ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ।
8: ਹਾਂ, ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ,
9: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕੀ ਚਾਹੀਦਾ?
10: ਚੱਲ ਕੇ ਰਹੇ ਆ ਪਰ
9: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
11: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
9: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਵੀਡੀਓ.com। ਹੋਰ ਕੋਈ ਸੇਵਾ?
12: ਹੋਰ ਕੋਈ ਸੇਵਾ, ਮਾਪੇ ਦੀ ਸੇਵਾ, ਰੱਬ ਦੀ ਸੇਵਾ। ਮੈਂ ਐਡ ਸੁਣ ਸਾ ਢਿੱਲੋ ਵੀਡੀਓ ਬਹੁਤ ਵਧੀਆ ਐਡ ਬਣਾਈ ਗਈ ਹੈਗੀ ਆ, ਪਰ ਤੁਹਾਡੇ ਪਾਸ ਕੀ ਆ? ਕਹਿੰਦੇ IPTV ਬਾਕਸ ਆ। ਮਾਂ ਨਹੀਂ ਹੈਗੀ, ਕਿੱਥੇ ਗਈ ਮਾਂ? ਛੱਡਿਓ ਨਾ ਯਾਰ, ਬਜ਼ੁਰਗ ਹੋ ਗਏ ਹਾਂ, ਤੁਹਾਨੂੰ ਪਾਲਿਆ ਪੋਸਿਆ ਬੜੀ ਔਖੀ ਤਰੀਕੇ ਦੇ ਨਾਲ, ਕਈ ਵਾਰੀ 4 ਡਾਂਡੇ ਵੀ ਮਾਰੇ ਹੋਣੇ ਆ, ਉਹ ਕੰਮ ਆਉਂਦੇ ਆ, ਆਉਂਦੇ ਆ ਮਾਪੇ ਦੇ ਡਾਂਡੇ ਕੰਮ। ਪਰ ਅੱਜ ਕੱਲ੍ਹ ਖੰਘਦੇ ਆ ਤਾਂ ਔਖੇ ਲੱਗਣ ਲੱਗ ਪਏ, ਡਾਕਟਰ ਦੀ ਅਪਾਇੰਟਮੈਂਟ ਹੋਵੇ ਤਾਂ ਕਹਿੰਦੇ ਸਾਡੇ ਕੋਲ ਟਾਈਮ ਹੈ ਨਹੀਂ। ਪਰ ਕੁੱਤੇ ਬਿੱਲੀਆਂ ਨੂੰ ਰਮਾਲ ਬਣਾ ਕੇ ਲੈ ਕੇ ਆਉਂਦੇ ਹਨ, ਉਹ ਵੀ ਸਾਂਭਣੇ ਬੜੇ ਜ਼ਰੂਰੀ ਆ। ਮਾਪੇ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ। ਸ਼ੁੱਕਰਵਾਰ ਦਾ ਦਿਨ ਆ, ਵੀਕਐਂਡ ਹੈਗਾ, ਜੇ ਕਿਤੇ ਦੂਰ ਛੱਡ ਆਇਓ ਤਾਂ ਮਿਲ ਆਇਓ ਜ਼ਰੂਰ ਯਾਰ। ਤੁਹਾਨੂੰ ਉਹਨਾਂ ਨੇ ਜੰਮਿਆ, ਤੁਹਾਨੂੰ ਪਾਲਿਆ, ਤੁਹਾਨੂੰ ਬੜਾ ਕੀਤਾ, ਤੁਹਾਨੂੰ ਪੜ੍ਹਾਇਆ ਅਤੇ ਇੰਨੀ ਪੜ੍ਹਾਈ ਕਰ ਲਈ, ਹੁਣ ਮਾਪੇ ਤੋਂ ਦੂਰ ਰਹਿਣ ਲੱਗ ਪਏ। ਕਿਹੜੀ ਪੜ੍ਹਾਈ ਸਿੱਖੀ ਤੁਸੀਂ? ਅਸੀਂ ਪੜ੍ਹਾਈ ਹੈਗੀ ਆ ਰਲ ਨਾਲ ਰਲ ਮਿਲ ਕੇ ਰਹਿਣ ਦੀ। ਸੋ ਪਰਿਵਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਖੁਸ਼ ਰਿਹਾ ਕਰੋ ਯਾਰ। ਤੁਹਾਡਾ ਆਪਣਾ ਪਰਿਵਾਰਾਂ ਨਾਲ ਮੈਂ ਸਾਂਭਣਾ, ਤਾਂ ਕਿਸੇ ਹੋਰ ਨੇ ਸਾਂਭਣਾ, ਤੁਹਾਡੇ ਆਪਸੀ ਜਿਹੜੇ ਤੁਹਾਡੇ ਪਰਿਵਾਰ ਵਿੱਚ ਸੰਬੰਧ ਹੁੰਦੇ, ਉਹਨਾਂ ਨੇ ਤੁਹਾਨੂੰ ਵਧੀਆ ਡਾਇਰੈਕਸ਼ਨ ਵੱਲ ਲੈ ਕੇ ਜਾਣਾ, ਅਤੇ ਤੁਸੀਂ ਮਾਪੇ ਦੀ ਸੰਭ ਦੀ ਕੋਸ਼ਿਸ਼ ਕਰਿਆ ਕਰੋ। ਜੇ ਹੈਗੇ ਆ ਤਾਂ ਘੁੱਟ ਕੇ ਜੱਫੀ ਪਾ ਲਿਓ, ਲੈ ਆਓ। ਜੇ ਨਹੀਂ ਹੈਗੇ ਤਾਂ ਯਾਦ ਹੀ ਕਰ ਸਕਦੇ ਹੈ, ਜੇ ਦੂਰ ਬੈਠੇ ਆ ਨੇੜੇ ਲਿਆਉਣ ਦੀ ਕੋਸ਼ਿਸ਼ ਕਰੋ। ਅੱਜ ਕੱਲ੍ਹ ਜਿਹਨਾਂ ਦੇ ਘਰ ਧੀਆਂ ਜੰਮੀਆਂ ਹਨ, ਸਾਰੀਆਂ ਹੀ ਆਪਣੀਆਂ ਹਨ, ਪਰ ਪਹਿਲੇ ਹੀ ਹੁੰਦਾ ਵੀ ਕੁੜੀ ਨਹੀਂ ਚਾਹੁੰਦੀ, ਵੀ ਆਪਾਂ ਮਾਪੇ ਦੇ ਨਾਲ ਰਹੋ, ਸਿੱਖਿਆ ਦੇਣ ਦੀ ਕੋਸ਼ਿਸ਼ ਕਰੋ ਵੀ ਮਾਪੇ ਹੁੰਦੇ ਕੀ ਹੈਗੇ ਆ। ਅਤੇ ਸਾਡੀ ਹੱਥ ਜੋੜ ਕੇ ਬੇਨਤੀ ਹੈਗੀ, ਉਹਨਾਂ ਬਜ਼ੁਰਗਾਂ ਨੂੰ ਨਿਮਰਤਾ ਦੇ ਨਾਲ ਗੱਲਬਾਤ ਕਰਿਆ ਕਰੋ। ਰਹਿਣੀ ਬਹਿਣੀ ਬਦਲ ਗਈ ਹੈਗੀ ਆ, ਅਤੇ ਤੁਹਾਡਾ ਵੀ ਬਣਦਾ ਯੋਗਦਾਨ ਵੀ ਇਹਨਾਂ ਨੂੰ ਸਮਝਾਉਣਾ ਕਿੱਦਾਂ ਹੁੰਦਾ ਹੈਗਾ ਆ। ਮਾਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਕਰਿਓ ਜ਼ਰੂਰ। ਮੈਂ 2 ਮਿੰਟ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰਨੀ, ਮੈਂ ਕਾਫੀ ਸਾਰੀਆਂ ਖਬਰਾਂ ਵੀ ਲੈ ਕੇ ਆਉਣੀਆਂ। ਇੱਕ ਮੈਂ ਵਧਾਈ ਦੇਣਾ ਚਾਹੁੰਦਾ ਜਿਹੜੇ ਸਿੱਖ ਚਿਲਡਰਨ ਹੋਸਪਿਟਲ ਦੇ ਵਿੱਚ ਕੰਮ ਕਰਦੇ ਹਨ, ਚਾਹੇ ਵਾਲੰਟੀਅਰ ਹੋਣ, ਚਾਹੇ ਡਾਕਟਰ ਹੋਣ, ਚਾਹੇ ਨਰਸਿਸ ਹੋਣ। ਨੰਬਰ 1 'ਤੇ ਫਿਰ ਪਹੁੰਚ ਗਿਆ ਸਰਵਿਸ ਦੇ ਵਿੱਚ। ਸੋ ਟੋਰਾਂਟੋ ਸਿੱਖ ਕਿਡਜ਼ ਹੋਸਪਿਟਲ has been ranked the world's best children's hospital for a second consecutive year. Boston Children's Hospital do place te number 2 te aaya te number 3 te aaya Children's Hospital of Philadelphia. To jehde Toronto wala Sick is hospital number 1 te aaya. ਅਸੀਂ ਨਹੀਂ ਚਾਹੁੰਦੇ ਕਿਸੇ ਦਾ ਬੱਚਾ ਇਸ ਹਸਪਤਾਲ ਦੇ ਵਿੱਚ ਜਾਵੇ, ਰਾਜੀ ਖੁਸ਼ੀ ਰਹੇ, ਪਰ ਜਦੋਂ ਬੱਚੇ ਸਿੱਖ ਹੋ ਜਾਂਦੇ ਪਹੁੰਚਦੇ ਹਨ ਤਾਂ ਸੇਵਾ ਅਤੇ ਸਰਵਿਸ ਬਹੁਤ ਵਧੀਆ ਕਰਦੇ ਹਨ. ਦੈਟਸ ਵਾਈ ਇਹਦੇ ਬਕੇਮ ਨੰਬਰ 1. ਅਤੇ ਸਾਡੇ ਨੰਬਰ 1 ਮੋਨਾ ਮਹਿੰਗੀ ਜੀ ਹਨ. ਨਿੱਕ ਮਹਿੰਗੀ ਨੇ ਚਾਹ ਤਾਂ ਬਣਾਈ ਨਹੀਂ ਹੋਣੀ, ਕਹਿੰਦਾ ਉੱਠ ਬੀਬੀ ਪੈਸੇ ਕਮਾ ਅਤੇ ਜਾਣਕਾਰੀ ਦੇ. ਕਿਉਂ ਨਹੀਂ ਮੋਨਾ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਜੀ.
10: ਥੈਂਕ ਯੂ ਸੋ ਮਚ ਬਲਜਿੰਦਰ ਜੀ. ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ. ਚਾਹ ਪੀਣ ਦੀ ਵਜ੍ਹਾ ਸਿਰ ਸਿਰ ਗਰਮ ਪਾਣੀ ਪੀਓ, ਦੈਟ ਵਿਲ ਬੀ ਬੈਸਟ ਫੋਰ ਯੂ.
12: ਕਿਆ ਏਦਾਂ ਕਹਿੰਦਾ, ਬਣਾ ਕੇ ਨਹੀਂ ਦਿੱਤੀ? ਹੋਰ ਮੈਂ ਕੀ ਕਹਿੰਦਾ, ਸੁਖਰਾਜ ਸਿੰਧੂ ਨਾਲ ਬਾਅਦ ਗੱਲ ਕਰਾਂਗਾ, ਮੋਨਾ ਹੀ ਨਿਕੜਾ ਮੈਂ ਗੱਲ ਕਰੂੰਗਾ ਜ਼ਰੂਰ. ਜੀ ਆਇਆਂ ਨੂੰ ਮੋਨਾ ਜੀ ਬੜੀ ਮਿਹਨਤ ਕਰਦੇ ਹੋ, ਕਿਉਂਕਿ ਤੁਹਾਡੇ ਕੋਲ ਐਸਾ ਪ੍ਰੋਡਕਟ ਹੈਗਾ ਜਿਹੜੇ ਹਰ ਇੱਕ ਦੇ ਕੰਮਾਂ ਦਾ ਪੈਸੇ ਭਾਵੇਂ ਲੱਗਦੇ ਹਨ, ਪੈਸੇ ਦਾ ਰੇਟ ਆਫ ਰਿਟਰਨ ਮਿਲ ਜਾਂਦਾ ਹੈਗਾ ਆ, ਅਤੇ ਸੇਫਟੀ ਅਤੇ ਸਿਕਿਉਰਿਟੀ ਮਿਲ ਜਾਂਦੀ ਹੈ. ਕੀਪ ਅਪ ਦਾ ਗੁੱਡ ਵਰਕ. ਸਿਰਫ ਜਾਗਰਤ ਕਰਨਾ ਹੁੰਦਾ ਆ ਵੀ ਥੋੜ੍ਹੀ ਇੰਸ਼ੋਰੈਂਸ ਲੈ ਲਓ, ਜ਼ਿਆਦਾ ਲੈ ਜਿੰਨੇ ਕੁ ਪੈਸੇ ਹਨ, ਪਰ ਇੰਸ਼ੋਰੈਂਸ ਲੈਣੀ ਬੜੀ ਜ਼ਰੂਰੀ ਹੁੰਦੀ ਆ. ਜੇ ਕੋਈ ਤੁਹਾਡਾ ਆ ਰਿਹਾ ਅਮੈਰੀਕਾ ਤੋਂ, ਇੰਡੀਆ ਤੋਂ ਬਹੁਤ ਸਾਰੇ ਵਿਆਹ ਸ਼ਾਦੀਆਂ ਹੋ ਰਹੇ ਹਨ, ਅਮੈਰੀਕਾ ਤੋਂ ਪਹੁੰਚੇ, ਇੰਗਲੈਂਡ ਤੋਂ ਪਹੁੰਚੇ, ਆਸਟ੍ਰੇਲੀਆ ਤੋਂ ਪਹੁੰਚੇ, ਜਦੋਂ ਆਉਂਦੇ ਹੋ ਇੱਥੇ ਆ ਕੇ ਜਿਹੜੀ ਇੰਸ਼ੋਰੈਂਸ ਲੈ ਕੇ ਤੁਰਿਆ ਕਰੋ ਜਾਂ ਇੱਥੇ ਲੈ ਲਿਆ ਕਰੋ, ਟਰੈਵਲ ਇੰਸ਼ੋਰੈਂਸ ਦੇਵੋ ਜਾਣਕਾਰੀ ਇੰਸ਼ੋਰੈਂਸ ਦੀ.
10: ਬਿਲਕੁਲ ਜੀ, ਜੇ ਕੋਈ ਆ ਰਿਹਾ ਹੈਗਾ ਤਾਂ ਡੈਫੀਨੇਟਲੀ ਉਹਨਾਂ ਦੀ ਵਿਜ਼ਿਟਰ ਇੰਸ਼ੋਰੈਂਸ ਜ਼ਰੂਰ ਕਰਵਾਓ. ਕਾਫੀ ਵਾਰ ਬਲਜਿੰਦਰ ਜੀ ਇਹ ਚੀਜ਼ ਹੁੰਦੀ ਹੈ ਕਿ ਮਾਇੰਡ ਦੇ ਵਿੱਚ ਵਿਆਹ ਹੈਗਾ ਤਾਂ ਚਲੋ ਹਫ਼ਤੇ 10 ਦਿਨ ਲਈ ਕਿਸੇ ਨੇ ਆਉਣਾ, 20 ਦਿਨ ਲਈ ਆਉਣਾ, ਕੋਈ ਗੱਲ ਨਹੀਂ, ਹੈਲਦੀ ਨਹੀਂ, ਪਰ ਉਸ ਟਾਈਮ ਤੇ ਕੋਈ ਵੀ ਸਿਕਨੈਸ, ਕੋਈ ਵੀ ਇੰਜਰੀ ਅੱਕਰ ਹੁੰਦੀ ਹੈਗੀ ਆ, ਉਹਦੇ ਐਕਸਪੈਂਸਿਸ ਤੁਹਾਨੂੰ ਖੁਦ ਪੇ ਕਰਨੇ ਪੈਣੇ ਆ. ਉਹਦੀ ਬਜਾਏ ਜੇ ਆਪਾਂ ਇੰਸ਼ੋਰੈਂਸ ਕਰਵਾਉਂਦੇ ਹਾਂ ਪਰ ਡੇ ਦੇ ਹਿਸਾਬ ਦੇ ਨਾਲ ਕੋਸਟ ਆਉਂਦੀ ਹੈ. ਜੇ ਕਿਸੇ ਨੇ 5 ਦਿਨਾਂ ਲਈ ਆਉਣਾ, 10 ਦਿਨਾਂ ਲਈ ਆਉਣਾ, ਇਹ ਨਹੀਂ ਹੋਊਗਾ ਕਿ ਤੁਹਾਨੂੰ ਮਹੀਨੇ ਦੀ ਪਾਲਿਸੀ ਲੈਣੀ ਪੈਣੀ ਹੈ, ਉਨੇ ਦਿਨਾਂ ਦੀ ਹੀ ਕਵਰੇਜ ਲਓਗੇ ਜਿੰਨੇ ਦਿਨਾਂ ਲਈ ਉਹਨਾਂ ਨੇ ਆਉਣਾ ਹੈਗਾ. ਤੁਹਾਨੂੰ ਕੁਛ ਵੀ ਐਕਸਟਰਾ ਸਪੈਂਡ ਨਹੀਂ ਕਰਨਾ ਪੈਣਾ, ਪਰ ਇਹਦੇ ਨਾਲ ਤੁਹਾਨੂੰ ਮਨ ਦੀ ਵੀ ਸੈਟਿਸਫੈਕਸ਼ਨ ਹੈ. ਦੂਜੀ ਚੀਜ਼ ਮੈਂ ਜੇ ਕਹਾਂ ਕਿ ਇਸ ਟਾਈਮ ਤੇ ਕੋਈ 30-40 ਸਾਲ ਦਾ, 50 ਸਾਲ ਦਾ ਪਰਸਨ ਹੈਗਾ ਕਿ ਇੱਥੇ ਆਉਣਾ ਹੈਗਾ, ਅਪਰੋਕਸੀਮੇਟਲੀ ਮੈਨੂੰ ਲੱਗਦਾ ਕਿ 45-50 ਡਾਲਰ ਪੂਰੇ ਮਹੀਨੇ ਦੀ ਕੋਸਟ ਹੈਗੀ ਹੈ, ਜੇ ਤੁਸੀਂ ਪੂਰੇ ਮਹੀਨੇ ਦੀ ਗੱਲ ਕਰੀਏ. ਸੋ ਇਹ ਚੀਜ਼ ਹੈਗੀ ਆ ਕਿ ਜੇ ਅਸੀਂ ਉਹਨਾਂ ਦੀ ਪ੍ਰੋਪਰ ਕਵਰੇਜ ਲਿੱਤੀ ਹੋਏਗੀ, ਤੁਹਾਨੂੰ ਵੀ ਸੈਟਿਸਫੈਕਸ਼ਨ ਰਹਿੰਦੀ ਕਿ ਪਰਸਨ ਨੂੰ ਕੋਈ ਪ੍ਰੋਬਲਮ ਆਈ, ਕੋਈ ਹੋਸਪਿਟਲਾਈਜੇਸ਼ਨ ਹੈ, ਕੋਈ ਸਿਕਨੈਸ ਹੈ, ਇੰਜਰੀ ਹੈ, ਉਹ ਸਾਰਾ ਕੁਛ ਇੰਸ਼ੋਰੈਂਸ ਕੰਪਨੀ ਵੱਲੋਂ ਕਵਰ ਹੋਊਗਾ. ਅਦਰਵਾਈਜ਼ ਬਹੁਤ ਸਾਰੇ ਪਰਸਨ ਅਸੀਂ ਦੇਖਦੇ ਹੈਗੇ ਕਿ ਕਈ ਵਾਰ ਕੋਈ ਵਿਜ਼ਿਟਰ ਵੀਜ਼ਾ ਤੇ, ਸੁਪਰ ਵੀਜ਼ਾ ਤੇ ਕਿਤੇ ਥੋੜਾ ਜਿਹਾ ਵੀ ਇੰਸ਼ੋਰੈਂਸ ਦਾ ਗੈਪ ਰਹਿ ਗਿਆ. ਈਵਨ ਕਿ ਕਈ ਵਾਰ ਹੁੰਦਾ ਕਿ ਅਪਲਾਈਡ ਸਟੇਟਸ ਤੇ ਜਦੋਂ ਹੁੰਦਾ ਪਰਸਨ ਇੱਥੇ, ਤਾਂ ਉਸ ਟਾਈਮ ਤੇ ਵੀ ਤੁਹਾਡੇ ਕੋਲ ਜਦੋਂ ਹੈਲਥ ਕਾਰਡ ਨਹੀਂ ਹੁੰਦਾ, ਉਸ ਟਾਈਮ ਤੇ ਪਰਸਨਲ ਮੈਡੀਕਲ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕਰੋ, ਕਿਉਂਕਿ ਬਹੁਤ ਸਾਰੇ ਕੇਸਿਸ ਦੇਖਣ ਨੂੰ ਮਿਲਦੇ ਆ ਐਂਡ ਲੇਟਰ ਔਨ ਜਦੋਂ ਗੋ ਫੰਡ ਮੀ ਦਾ ਮੈਸੇਜ ਆਉਂਦਾ ਹੈਗਾ ਕਿ ਹਾਂਜੀ ਇਹਨਾਂ ਨੂੰ ਇਹਨਾਂ ਦੇ ਵੱਲੋਂ ਰਿਕੁਐਸਟ ਆ ਰਹੀ ਹੈਗੀ ਹੈ, ਤਾਂ ਉਸ ਟਾਈਮ ਤੇ ਮਨ ਨੂੰ ਬੜਾ ਦੁਖੀ ਲੱਗਦਾ ਹੈਗਾ ਕਿ ਬਹੁਤ ਜ਼ਿਆਦਾ ਅਵੇਅਰਨੈਸ ਤੇ ਮੈਸੇਜ ਪ੍ਰੋਵਾਈਡ ਕਰਨ ਤੋਂ ਬਾਅਦ ਵੀ ਆਪਣੇ ਕਿਤੇ ਨਾ ਕਿਤੇ ਏਦਾਂ ਦੀ ਸਿਚੁਏਸ਼ਨ ਅੱਕਰ ਹੋਈ ਹੈ, ਕਿਉਂਕਿ ਗੋ ਫੰਡ ਮੀ ਦਾ ਮੈਸੇਜ ਜਦੋਂ ਆਪਾਂ ਨੂੰ ਮਿਲਦਾ ਆਪਣੇ ਲਈ ਬਹੁਤ ਹੀ ਫਿਰ ਵੀ ਨੋਰਮਲ ਜੀ ਗੱਲ ਹੁੰਦੀ ਹੈ, ਪਰ ਜਿਹੜੀ ਫੈਮਲੀ ਉਸ ਟਾਈਮ ਰਿਕੁਐਸਟ ਕਰ ਰਹੀ ਹੁੰਦੀ ਹੈ ਉਹਨਾਂ ਦੇ ਲਈ ਬਹੁਤ ਹੀ ਵੱਡੀ ਪ੍ਰੋਬਲਮ ਹੁੰਦੀ ਹੈ, ਕਿਉਂਕਿ ਓਬਵੀਅਸਲੀ ਕਿਸੇ ਤੋਂ ਕੋਈ ਚੀਜ਼ ਮੰਗਣੀ, ਪੈਸੇ ਮੰਗਣੇ, ਇਟਸ ਨਾਟ ਅ ਈਜ਼ੀ ਥਿੰਗ. ਸੋ ਇਹੀ ਚਾਹੁੰਦੇ ਹਾਂ ਕਿ ਕਿਸੇ ਵੀ ਫੈਮਲੀ ਨੂੰ ਉਸ ਸਿਚੁਏਸ਼ਨ ਤੱਕ ਨਾ ਪਹੁੰਚਣਾ ਪਵੇ. ਸੋ ਇਸੇ ਕਰਕੇ ਆਪਣੀ ਪਰਸਨਲ ਇੰਸ਼ੋਰੈਂਸ ਕਰਵਾ ਕੇ ਜਿਹੜਾ ਵੀ ਪਰਸਨ ਇੱਥੇ ਆਉਂਦਾ, ਚਾਹੇ ਵਿਜ਼ਿਟਰ ਵੀਜ਼ਾ ਤੇ ਹੈ, ਸੁਪਰ ਵੀਜ਼ਾ ਤੇ ਹੈ, ਜਾਂ ਖੁਦ ਕੋਈ ਵੀ ਪਰਸਨ ਅਪਲਾਈਡ ਸਟੇਟਸ ਤੇ ਹੈਗੇ ਨੇ ਇਸ ਟਾਈਮ ਤੇ, ਤੁਹਾਡੇ ਕੋਲ ਹੈਲਥ ਕਾਰਡ ਵੈਲਿਡ ਨਹੀਂ ਹੈਗਾ, ਪਰਸਨਲ ਇੰਸ਼ੋਰੈਂਸ ਕਰਵਾ ਕੇ, ਮੈਡੀਕਲ ਇੰਸ਼ੋਰੈਂਸ ਕਰਵਾ ਕੇ ਆਪਣੀ ਸਿਕਨੈਸ ਜਾਂ ਇੰਜਰੀ ਦੇ ਰਿਲੇਟਿਡ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਨੂੰ ਜ਼ਰੂਰ ਕਵਰ ਕਰੋ. ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਕਾਲ ਕਰ ਸਕਦੇ ਜੀ 416-509-1509-416-509.

0: ਦਾ ਟਾਈਮ ਜੇ ਉਸਨੂੰ ਨਹੀਂ ਟੱਚ ਕਰਦੇ ਹੈਗੇ ਕੈਸ਼ ਵੈਲਿਊ ਨੂੰ, ਜਦੋਂ ਉਹਨੇ ਆਪਣੀ ਰਿਟਾਇਰਮੈਂਟ ਤੇ ਪਹੁੰਚਣਾ ਤਾਂ ਉੱਥੇ $1 million ਦੀ ਕੈਸ਼ ਵੈਲਿਊ ਹੋਏਗੀ। ਇਹ $500,000 ਜਾਂ $1 million ਦੀ ਕੈਸ਼ ਵੈਲਿਊ ਦਾ ਮਤਲਬ ਇਹ ਹੈਗਾ ਕਿ ਉਸ ਟਾਈਮ ਤੇ ਉਹ ਬੱਚਾ ਵੱਡਾ ਹੋ ਕੇ ਆਪਣੇ ਲਈ ਉਹ ਮਨੀ ਯੂਜ਼ ਕਰ ਸਕਦਾ ਹੈ। ਜੇ ਉਹ ਨਹੀਂ ਵੀ ਯੂਜ਼ ਕਰਦੇ ਹੈਗੇ ਆ ਤਾਂ ਡੈਫੀਨੇਟਲੀ $1 million+ ਦੀ ਕਵਰੇਜ ਉਹਨਾਂ ਦੀ ਚੱਲਦੀ ਰਹਿਣੀ ਹੈਗੀ ਹੈ, ਸੋ ਸਾਰੀ ਉਮਰ ਦੇ ਲਈ। ਐਂਡ ਪੇਮੈਂਟ ਜਸਟ ਤੁਸੀਂ 20 years ਪੇ ਕਰਨਾ ਹੁੰਦਾ ਪ੍ਰੀਮੀਅਮ, 20 ਸਾਲ ਤੋਂ ਬਾਅਦ ਕੋਈ ਪੇਮੈਂਟ ਨਹੀਂ। ਜਦੋਂ ਪੇਮੈਂਟ ਬੰਦ ਵੀ ਹੋ ਗਈ ਹੈ ਉਸ ਤੋਂ ਬਾਅਦ ਵੀ ਤੁਹਾਨੂੰ ਡਿਵੀਡੈਂਡਸ ਮਿਲਦੇ ਰਹਿੰਦੇ, ਗਰੋਥ ਹੁੰਦੀ ਰਹਿੰਦੀ ਕੈਸ਼ ਵੈਲਿਊ ਦੇ ਵਿੱਚ ਵੀ ਤੇ ਕਵਰੇਜ ਦੇ ਵਿੱਚ ਵੀ। ਸੋ ਇਸ ਤਰੀਕੇ ਦੇ ਬਹੁਤ ਸਾਰੇ ਪਲਾਨਸ ਹੁੰਦੇ ਨੇ, ਬਹੁਤ ਸਾਰੀ ਇੰਸ਼ੋਰੈਂਸ ਕੰਪਨੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਡੀਲ ਕਰਦੇ ਹੈਗੇ ਆ। ਤੁਹਾਨੂੰ ਕੋਈ ਵੀ ਕੰਸਰਨ ਹੈ ਆਪਣੇ ਲਈ, ਬੱਚਿਆਂ ਦੇ ਲਈ, ਕੋਈ ਵੀ ਏਦਾਂ ਦਾ ਇਨਵੈਸਟਮੈਂਟ ਪ੍ਰੋਡਕਟ ਡਿਜ਼ਾਇਨ ਕਰਵਾਉਣਾ ਚਾਹੁੰਦੇ ਹੈਗੇ ਹੋ, ਜ਼ਰੂਰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 4096-1509-509-1509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509 3110 in Brampton. ਤੁਹਾਨੂੰ ਕੋਈ ਵੀ ਕੰਸਰਨ ਹੈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਬੱਚਿਆਂ ਦੀ RESP ਜਾਂ ਆਪਣੇ ਲਈ RRSP, FHSA, TFSA ਬਾਰੇ ਕੋਈ ਕੰਸਰਨ ਹੋਵੇ, ਪਾਲਿਸੀਜ਼ ਨੂੰ ਜਾਂ ਸਟੇਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ, ਸੀਨੀਅਰਸ ਦੇ ਲਈ ਦੀ ਏਜ ਜੇ 85 ਤੋਂ ਘੱਟ ਦੀ ਉਮਰ ਹੈਗੀ ਹੈ ਤਾਂ ਡੈਫੀਨੇਟਲੀ ਫਾਈਨਲ ਐਕਸਪੈਂਸ ਕਵਰੇਜ ਉਹਨਾਂ ਨੂੰ ਮਿਲ ਸਕਦੀ ਹੈ ਜਿਹੜੀ ਕਿ ਵਰਲਡ ਵਾਈਡ ਉਹਨਾਂ ਨੂੰ ਕਵਰ ਕਰਦੀ ਹੈ। ਇੱਕ ਚੀਜ਼ ਮੈਂ ਇੱਥੇ ਜ਼ਰੂਰ ਮੈਂ ਐਡ ਕਰਾਂਗੀ ਬਲਜਿੰਦਰ ਜੀ ਕਿ ਸੀਨੀਅਰਸ ਦੇ ਵੱਲੋਂ ਇੱਕ ਮੈਨੂੰ ਕਾਲ ਕਾਫੀ ਆਉਂਦੀਆਂ ਨੇ ਕਿ ਅਸੀਂ ਆਨਲਾਈਨ ਦੇਖ ਰਹੇ ਹੈਗੇ ਹਾਂ ਜਾਂ ਅੱਜ ਅਸੀਂ ਪਾਲਿਸੀ ਕਰਵਾਉਂਦੇ ਹਾਂ ਤਾਂ ਸਾਨੂੰ 5 ਸਾਲ ਬਾਅਦ, 10 ਸਾਲ ਬਾਅਦ ਕੋਈ 2.5 ਲੱਖ ਮਿਲ ਜੂਗਾ, ਕੋਈ ਏਦਾਂ ਮਿਲ ਜੂਗਾ। ਸੋ ਓਦਾਂ ਦੀ ਕੋਈ ਪਾਲਿਸੀਜ਼ ਨਹੀਂ ਹੁੰਦੀਆਂ। ਮੈਂ ਰਿਕਮੈਂਡ ਕਰੂੰਗੀ ਕਿ ਆਨਲਾਈਨ ਏਦਾਂ ਦੀਆਂ ਪਾਲਿਸੀਜ਼ ਲੈ ਕੇ ਤੁਸੀਂ ਆਪਣੇ ਆਪ ਨੂੰ ਨਾ ਪ੍ਰੋਬਲਮ ਵਿੱਚ ਕ੍ਰੀਏਟ ਕਰੀਓ, ਕਿਉਂਕਿ ਉਹਨਾਂ ਦੇ ਫਾਈਨ ਪ੍ਰਿੰਟਸ ਤੁਹਾਨੂੰ ਪਤਾ ਨਹੀਂ ਹੁੰਦੇ। ਜਦੋਂ ਤੁਸੀਂ ਇੱਕ ਇੰਸ਼ੋਰੈਂਸ ਐਡਵਾਈਜ਼ਰ ਦੇ ਨਾਲ ਡੀਲ ਕਰਦੇ ਹੋ ਤੁਹਾਨੂੰ ਇਹ ਪੂਰੇ ਉਹ ਫਾਈਨ ਪ੍ਰਿੰਟਸ ਕਲੀਅਰ ਕੀਤੇ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਪਾਲਿਸੀ ਨੇ ਵਰਕਆਊਟ ਕਰਨਾ ਹੈਗਾ, ਕਿਉਂਕਿ ਜਿਹੜੀਆਂ ਆਨਲਾਈਨ ਪਾਲਿਸੀਜ਼ ਹੁੰਦੀਆਂ ਜਿਹੜੀਆਂ ਕਿ ਤੁਹਾਨੂੰ ਲੱਗਦਾ ਕਿ ਬਹੁਤ ਹੀ ਚੀਪ ਹੈ ਪਰ ਬਹੁਤ ਵੱਡੀ ਕੈਸ਼ ਵੈਲਿਊ ਦੇ ਰਹੀਆਂ ਹੁੰਦੀਆਂ ਨੇ, ਏਦਾਂ ਦਾ ਕੋਈ ਪ੍ਰੋਡਕਟ ਮਾਰਕੀਟ ਦੇ ਵਿੱਚ ਨਹੀਂ ਹੁੰਦਾ ਹੈਗਾ। ਸੋ ਇਸ ਲਈ ਕੋਸ਼ਿਸ਼ ਕਰੋ ਕਿ ਇੰਸ਼ੋਰੈਂਸ ਐਡਵਾਈਜ਼ਰ ਦੇ ਨਾਲ, ਸਾਡੇ ਨਾਲ ਜਦੋਂ ਤੁਸੀਂ ਡੀਲ ਕਰੋਗੇ ਤਾਂ ਅਪਫਰੰਟ ਪੂਰੀ ਵੈਰੀਫਿਕੇਸ਼ਨ ਹੁੰਦੀ ਹੈ, ਪੂਰੀ ਮੈਡੀਕਲ ਅੰਡਰ ਰਾਈਟਿੰਗ ਹੁੰਦੀ ਹੈ, ਉਸ ਤੋਂ ਬਾਅਦ ਤੁਹਾਨੂੰ ਪਾਲਿਸੀ ਪ੍ਰੋਵਾਈਡ ਕੀਤੀ ਜਾਂਦੀ ਤਾਂ ਕਿ ਕਲੇਮ ਦੇ ਟਾਈਮ ਤੇ ਕੋਈ ਵੀ ਕੁਐਸਚਨ ਨਾ ਪੁੱਛਿਆ ਜਾਵੇ। ਸੋ ਜ਼ਿਆਦਾ ਜਾਣਕਾਰੀ ਲਈ ਜੀ 416-509-1509। ਥੈਂਕ ਯੂ ਸੋ ਮਚ ਜੀ।
1: 416-509-1509 ਬਹੁਤ ਬਹੁਤ ਧੰਨਵਾਦ। ਹੈਵ ਅ ਗੁੱਡ ਡੇ ਤੇ ਹੈਵ ਅ ਗੁੱਡ ਵੀਕਐਂਡ। ਸਤਿ ਸ਼੍ਰੀ ਅਕਾਲ ਜੀ।
0: ਥੈਂਕ ਯੂ ਸੋ ਮਚ।
1: ਸਤਿ ਸ਼੍ਰੀ ਅਕਾਲ ਜੀ। ਸਖਰਾਜ ਸਿੰਘ ਜੀ ਤੁਸੀਂ ਨੈਕਸਟ ਹੋ, ਆ ਜਾਓ ਏਅਰ ਤੇ। ਸਖਰਾਜ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਬਲਜਿੰਦਰ ਕੁਲਰ ਸਾਹਿਬ ਤੇ ਸਾਡਾ ਆਪਣਾ ਪਲੇਟਫਾਰਮ ਵਿਰਾਸਤ ਮੀਡੀਆ ਦੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
2: ਮੈਂ ਤੰਬੜ ਸਾਹਿਬ ਇੱਕ ਅੱਜ ਗੱਲ ਕਰਨੀ ਚਾਹੁੰਦਾ ਹਾਂ ਕਿ ਬੇਸ਼ੱਕ ਕਿ ਜਿਹੜੀ ਇਸ ਵੇਲੇ ਪੂਰੇ ਨੌਰਥ ਅਮਰੀਕਾ ਦੇ ਵਿੱਚ ਟਰੱਕਰਸ ਦੀ ਜਾਂ ਟਰੱਕਿੰਗ ਦੀ ਜਿਹੜੀ ਸਿਚੁਏਸ਼ਨ ਆ ਉਹ ਤਾਂ ਆਪਾਂ ਨੂੰ ਪਤਾ ਹੀ ਆ ਸਾਰਾ ਕੁਛ, ਬਟ ਇੱਕ ਬੜੀ ਅਲਾਰਮਿੰਗ ਸਿਚੁਏਸ਼ਨ ਜਿਹੜੀ ਹੈਗੀ ਆ ਸਪੈਸ਼ਲੀ ਜਿਹੜਾ ਹੈਗਾ ਆ ਮੈਂ ਕਹਿੰਦਾ ਸਾਊਥ ਏਸ਼ੀਅਨ ਟਰੱਕਰਸ ਨੂੰ ਲੈ ਕੇ, ਸਪੈਸ਼ਲੀ ਆਪਣੇ ਪੰਜਾਬੀ ਭਾਈਚਾਰੇ ਦੇ ਟਰੱਕਰਸ ਨੂੰ ਲੈ ਕੇ ਜਿਹੜੀ ਨਾ ਉਹ ਦੇਖਣ ਨੂੰ ਮਿਲ ਰਹੀ ਆ ਤੇ ਬਹੁਤ ਉਹਦੇ ਨਾਲ ਸੰਜੀਦਗੀ ਦੇ ਨਾਲ ਤੇ ਬਹੁਤ ਕੇਅਰਫੁਲ ਹੋ ਕੇ ਜਿੱਦਾਂ ਦਾ ਉਹ ਸਮਾਂ ਜਿਹੜਾ ਹੈਗਾ ਆ ਕੁਛ ਸਿਰੇ ਫਿਰੇ ਲੋਕਾਂ ਵੱਲੋਂ ਜਿਹੜਾ ਹੈਗਾ ਆ ਟਰੱਕਰਸ ਦੇ ਉੱਤੇ ਜਿਹੜੇ ਆ ਉਹ ਰੇਸਿਸਟ ਹੋ ਕੇ ਅਟੈਕ ਕੀਤੇ ਜਾ ਰਹੇ ਆ
1: ਜੀ।
2: ਪਰ ਅਮਰੀਕਾ ਦੇ ਵਿੱਚ ਵੀ ਇਹ ਪਿਛਲੇ ਸਮੇਂ ਦੇ ਵਿੱਚ ਕੁਛ ਰੈਸਟਰੀ ਚ ਸਟੈਬਿੰਗ ਹੋਈਆਂ ਜਾਂ ਹੋਰ ਉਹਨਾਂ ਨੂੰ ਰੇਸਿਸਟ ਸ਼ਬਦ ਬੋਲੇ ਗਏ ਤੇ ਰੀਸੈਂਟਲੀ ਕੈਨੇਡਾ ਦੇ ਵਿੱਚ 401 East ਬੌਂਡ ਦੇ ਉੱਤੇ ਐਗਜਟ 730 ਤੋਂ ਲੈ ਕੇ 742 ਦੇ ਵਿੱਚ ਟਰੱਕਸ ਦੇ ਉੱਤੇ ਮੈਂ ਕਹਿ ਸਕਦਾ ਕਿ ਮੋਸਟਲੀ ਇਸ ਰੂਟ ਦੇ ਉੱਤੇ ਆਪਣਾ ਭਾਈਚਾਰਾ ਕਾਫੀ ਮੌਂਟਰੀਆਲ ਨੂੰ ਜਿਹੜਾ ਟਰੱਕ ਚਲਾਉਂਦਾ
1: ਜੀ
2: ਔਰ ਪਥਰਾਉ ਕੀਤਾ ਗਿਆ ਬ੍ਰਿਜਸ ਦੇ ਉੱਤੋਂ ਔਰ ਬਹੁਤ ਸਾਰੇ ਟਰੱਕ ਜਿਹੜੇ ਹੈਗੇ ਉਹਨਾਂ ਦੀਆਂ ਵਿੰਡਸ਼ੀਲਡਸ ਤੇ ਬਹੁਤ ਡੈਮੇਜ ਹੋਇਆ ਪਰ ਕੋਈ ਵੀ ਆਪਾਂ ਕਹਿ ਸਕਦੇ ਹਾਂ ਕਿ ਨੁਕਸਾਨ ਜਿਹੜਾ ਵੱਡਾ ਨੁਕਸਾਨ ਹੋ ਸਕਦਾ ਸੀਗਾ ਕਿਉਂਕਿ 100-105 ਦੀ ਸਪੀਡ ਦੇ ਉੱਤੇ ਇੰਨੇ ਲੋਡ ਦੇ ਨਾਲ ਟਰੱਕਸ ਦੇ ਉੱਤੇ ਸਡਨਲੀ ਕੋਈ ਉਹਦੀ ਵਿੰਡਸ਼ੀਲਡ ਦੇ ਉੱਤੇ ਆ ਕੇ ਪੱਥਰ ਵੱਜਣਾ ਜਾਂ ਕੁਛ ਹੋਣ ਦੇਣਾ ਉਹਦੇ ਨਾਲ ਹੋਰ ਵੀ ਨੁਕਸਾਨ ਹੋ ਸਕਦੇ ਸੀਗੇ।

0: ਪਰ ਇਸ ਵੇਲੇ ਬਹੁਤ ਕੇਅਰਫੁਲ ਹੋ ਕੇ ਸਪੈਸ਼ਲੀ ਸਾਊਥ ਏਸ਼ੀਅਨ ਤੇ ਪੰਜਾਬੀ ਟਰੱਕਰਸ ਨੂੰ ਜਿਹੜਾ ਹੈਗਾ ਆ ਉਹ ਵਿਚਰਨ ਦੀ ਲੋੜ ਆ ਆਪਣਾ ਆਲਾ ਦੁਆਲਾ ਦੇਖ ਕੇ। ਔਰ ਇਹ ਕੋਸ਼ਿਸ਼ ਸਿਰਫਿਰੇ ਲੋਕ ਹੁੰਦੇ ਆ ਜਿਹੜੇ ਇਹ ਕੰਟਰੀਆਂ ਦੇ ਵਿੱਚ ਇਦਾਂ ਦੇ ਰੇਸਿਸਟ ਕੰਮ ਕਰਦੇ ਆ ਤੇ ਰੇਸਿਜ਼ਮ ਨੂੰ ਹੰਗਾਰਾ ਦਿੰਦੇ ਆ, ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਕਮਿਊਨਿਟੀ ਨੇ ਡੈਕਡਸ ਤੋਂ ਜਿਹੜੀ ਹੈਗੀ ਆ ਬਹੁਤ ਯੋਗਦਾਨ ਪਾਇਆ ਕੈਨੇਡਾ ਦੀ ਤਰੱਕੀ ਦੇ ਵਿੱਚ। ਔਰ ਕਮਿਊਨਿਟੀ ਨੂੰ ਆਪਣੇ ਆਪ ਦੇ ਉੱਤੇ ਮਾਣ ਵੀ ਹੈ ਇਸ ਗੱਲ ਦਾ, ਆਪਣੇ ਉਹਨਾਂ ਬਜ਼ੁਰਗਾਂ ਤੇ ਉਹਨਾਂ ਨੇ ਕੀਤੇ ਕਾਰਨਾਮਿਆਂ ਤੇ। ਪਰ ਪਿਛਲੇ ਕੁਝ ਸਮੇਂ ਦੇ ਵਿੱਚ ਆਪਾਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਕਾਫੀ ਜਿਹੜਾ ਹੈਗਾ ਅਨਨੈਸੈਸਰਲੀ ਉਹ ਵੀ ਕੁਛ ਪਰਸੈਂਟ ਲੋਕਾਂ ਵੱਲੋਂ ਗੱਲਾਂ ਕਰਕੇ ਟ੍ਰੋਲ ਹੋ ਗਏ ਆ
1: ਜੀ।
0: ਔਰ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਯੁੱਗ ਆ ਤੇ ਇਹਦੇ ਵਿੱਚ ਕੋਈ ਵੀ ਜਿਹੜੀ ਖਬਰ ਆ ਬਹੁਤ ਤੇਜ਼ੀ ਨਾਲ ਸਪਰੈਡ ਹੁੰਦੀ ਆ ਤੇ ਉਹਦੇ ਪੋਜ਼ਿਟਿਵਨੈਸ ਕਈ ਵਾਰ ਘੱਟ ਆਉਂਦੀ ਆ, ਨੈਗੇਟਿਵਿਟੀ ਬਹੁਤ ਦੂਰ ਤੱਕ ਫੈਲਦੀ ਆ। ਸੋ ਆਪਾਂ ਜ਼ਿੰਮੇਵਾਰ ਬਣੀਏ ਇਸ ਸਮੇਂ ਦੇ ਵਿੱਚ, ਔਰ ਸਰਕਾਰਾਂ ਨੂੰ ਔਰ ਜਿਹੜੀਆਂ ਇੱਥੋਂ ਦਾ ਤੰਤਰ ਆ ਜਾਂ ਇੱਥੋਂ ਦੀਆਂ ਜਿਹੜੀਆਂ ਅਥਾਰਟੀਜ਼ ਹੈਗੀਆਂ ਆ ਉਹਨਾਂ ਨੂੰ ਵੀ ਆਪਾਂ ਅਪੀਲ ਕਰਦੇ ਹਾਂ ਕਿ ਰਹਿੰਦੇ ਸਮੇਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਅੱਗੇ ਚੱਲ ਕੇ ਇਹ ਛੋਟੀਆਂ ਚੰਗਿਆਰੀਆਂ ਜਿਹੜੀਆਂ ਹੈਗੀਆਂ ਮੁੜ ਕੇ ਰਿਗਰੈਟ ਹੋਊਗਾ ਇਸ ਗੱਲ ਦੇ ਉੱਤੇ, ਫਿਰ ਉਹਦੇ ਉੱਤੇ ਉਹਦੇ ਹੋਰ ਕੰਸੀਕੁਐਂਸ ਨਿਕਲਣਗੇ। ਆਪਾਂ ਉਹਨਾਂ ਚੀਜ਼ਾਂ ਤੋਂ ਗੁਰੇਜ਼ ਕਰਦੇ ਹੋਏ ਜ਼ਿੰਮੇਵਾਰੀ ਦੇ ਨਾਲ ਐਜ਼ ਏ ਕੈਨੇਡੀਅਨ ਇੱਥੋਂ ਦੀ ਸੋਲ ਦੇ ਉੱਤੇ ਇੱਥੋਂ ਦੀ ਪ੍ਰਭੂਸੱਤਾ 'ਚ ਯਕੀਨ ਰੱਖੀਏ ਤੇ ਆਪਾਂ ਜੋ ਵੀ ਇਹ ਟਰੱਕਰਸ ਦੇ ਉੱਤੇ ਅਟੈਕ ਹੁੰਦੇ ਆ ਆਪਾਂ ਆਪਣੀਆਂ ਸਾਰੀਆਂ ਟਰੱਕਰਸ ਵੱਲੋਂ ਸਾਰੇ ਆਪਣੇ ਭਾਈਚਾਰੇ ਵੱਲੋਂ ਇਹਦਾ ਬਹੁਤ ਜ਼ਿਆਦਾ ਇਹਨੂੰ ਕੰਡੈਮ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਫਿਊਚਰ ਦੇ ਵਿੱਚ ਹਰ ਇੱਕ ਕਿਸੇ ਨੂੰ ਅੱਗੇ ਵਧਣ ਦਾ ਤੇ ਕੰਮ ਕਰਨ ਦਾ ਇਹਨਾਂ ਕੰਟਰੀਆਂ 'ਚ ਮੌਕਾ ਮਿਲਦਾ ਰਹੇ।
1: ਸਖਰਾਜ ਜੀ, ਜਦੋਂ ਕੰਮ ਡਾਵਾਂਡੋਲ ਹੁੰਦਾ ਆ ਤਾਂ ਇੱਦਾਂ ਦੇ ਕੇਸ ਸਾਹਮਣੇ ਆਉਣ ਲੱਗ ਪੈਂਦੇ ਹਨ, ਪਰ ਦੇਰ ਇਜ਼ ਨੋ ਪਲੇਸ ਫੋਰ ਰੇਸਿਜ਼ਮ ਸਪੈਸ਼ਲੀ ਇਨ ਕੈਨੇਡਾ। ਦੁਨੀਆ ਭਰ ਦੇ ਲੋਕ ਇੱਥੇ ਵੱਸਦੇ ਹਨ, ਕੰਮ ਔਖਾ ਹੋ ਗਿਆ, ਕੰਮ ਔਖਾ ਹੋਇਆ ਪਿਆ ਹੈਗਾ ਸਾਰਿਆਂ ਦਾ, ਪਰ ਇਹ ਨਹੀਂ ਹੈ ਇੱਕ ਦੂਸਰੇ ਉੱਪਰ ਪੱਥਰ ਮਾਰੋ। ਤੋ ਜਿਹੜੇ ਪੱਥਰ ਜਦੋਂ ਸਿੱਟਦੇ ਹਨ ਜਿਸ ਤਰ੍ਹਾਂ ਦੀ ਸਪੀਡ ਦੱਸੀ ਆ, ਮੋਸਟਲੀ ਜੇ ਸਾਹਮਣੇ ਲੱਗ ਜਾਵੇ ਤਾਂ ਬੱਚੇ ਦਾ ਬਚਣਾ, ਬੰਦੇ ਦਾ ਬਚਣਾ ਮੁਸ਼ਕਿਲ ਹੋ ਜਾਂਦਾ ਹੈਗਾ ਆ। ਸੋ ਹੱਥ ਜੋੜ ਕੇ ਬੇਨਤੀ ਆ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਸਮਝਾਵੋ, ਇਹ ਗੁੱਸਾ ਇੱਦਾਂ ਨਾ ਕੱਢਿਆ ਕਰੋ। ਐਵਰੀਬਡੀ ਵਾਂਟਸ ਟੂ ਗੇਟ ਹੋਮ ਐਂਡ ਬੀ ਸੇਫ ਐਂਡ ਸਕਿਓਰ। ਸੋ ਧੰਨਵਾਦ ਤੁਹਾਡਾ ਇਨਫੋਰਮੇਸ਼ਨ ਸਾਂਝੀ ਕਰਨ ਦਾ। ਸਖਰਾਜ ਜੀ, ਤੁਸੀਂ ਕਾਫੀ ਲੰਬੇ ਸਮੇਂ ਤੋਂ ਵੱਖ ਵੱਖ ਟਾਈਮ ਦੇ ਉੱਪਰ ਆਵਾਜ਼ ਉਠਾਉਂਦੇ ਰਹਿੰਦੇ, ਆਵਾਜ਼ ਉਠਾਉਣੀ ਬੜੀ ਜ਼ਰੂਰੀ ਹੁੰਦੀ ਆ, ਕਈਆਂ ਦੇ ਕੰਨਾਂ ਵਿੱਚ ਪੈ ਜਾਂਦੀ ਆ ਅਤੇ ਕਈ ਕੰਨਾਂ ਵਿੱਚ ਨਹੀਂ ਪਾਉਂਦੇ, ਪਰ ਜਾਗਰਤ ਹੋ ਜਾਂਦੇ ਹਨ ਟਰੱਕਿੰਗ ਇੰਡਸਟਰੀ ਕਿੱਦਾਂ ਡਾਵਾਂਡੋਲ ਨਾਲ ਚੱਲ ਰਹੀ ਹੈਗੀ ਆ। ਹੁਣ ਤਾਂ ਸਖਰਾਜ ਜੀ ਅਮੈਰੀਕਾ ਦੇ ਵਿੱਚ ਲੋਕ ਟਰੱਕ ਪਾਰਕ ਕਰਕੇ ਸਾਈਡ 'ਤੇ ਬੈਠ ਜਾਂਦੇ ਹਨ ਅਤੇ ਲੋਡ ਨਹੀਂ ਮਿਲ ਰਹੇ, ਵਾਪਸੀ ਦੇ ਲੋਡ ਨਹੀਂ ਮਿਲ ਰਹੇ ਕਿਉਂਕਿ ਡੀਜ਼ਲ ਵੀ ਕਾਫੀ ਮਹਿੰਗਾ ਹੋ ਗਿਆ, ਫਿਕਰ ਪਿਆ ਹੋਇਆ ਜਿਹਨਾਂ ਦਾ ਇੱਕ ਟਰੱਕ ਸੀਗਾ, ਦੋ ਟਰੱਕ ਸੀ, ਉਹਨਾਂ ਵਾਸਤੇ ਕੰਮ ਬੜਾ ਔਖਾ ਹੋ ਗਿਆ।
0: ਹਾਂਜੀ, ਅੱਗੇ ਚੱਲ ਕੇ ਆਪਾਂ ਫਿਰ ਅਪਡੇਟ ਕਰਦੇ ਰਵਾਂਗੇ ਇਹਨਾਂ ਇਹਨਾਂ ਟਰੱਕਿੰਗ ਇੰਡਸਟਰੀ ਦੇ ਉੱਤੇ, ਟਰੱਕਿੰਗ ਦਾ ਜੋ ਕੁਛ ਹੈਗਾ। ਔਰ ਇੱਕ ਕਾਲ ਵੀ ਆ ਰਹੀ ਆ ਅਕਤੂਬਰ ਦੇ ਵਿੱਚ ਸ਼ਾਇਦ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਯੂ ਐਸ ਏ ਦੇ ਵਿੱਚ ਸਟ੍ਰਾਈਕ ਹੋਣ ਜਾ ਰਹੀ ਆ, ਆਲ ਅਬਰੋਡ ਯੂ ਐਸ ਏ ਦੇ ਵਿੱਚ ਟਰੱਕਾਂ ਦਾ ਚੱਕਾ ਜਾਮ ਹੋਊਗਾ ਅਕਤੂਬਰ ਦੇ ਵਿੱਚ, ਉਹਦੀ ਵੀ ਅੱਗੇ ਚੱਲ ਕੇ ਗੱਲਬਾਤ ਆਪਣੇ
1: ਜਿਹੜੇ ਲੋਕਾਂ ਵਾਸਤੇ ਕੰਮ ਕਰਦੇ ਹਨ, ਲੋਕੀ ਪਹੁੰਚਦੇ, ਲੋਕੀ ਆਵਾਜ਼ ਦਾ ਸਾਥ ਦਿੰਦੇ, ਉਹ ਕਮਿਊਨਿਟੀ ਤੇ ਛੱਡ ਦਿੰਦੇ ਹੈਗੇ ਆ, ਪਰ ਜਿਹਨਾਂ ਨੇ ਆਵਾਜ਼ ਉਠਾਣੀ, ਜਿਹਨਾਂ ਲੋਕਾਂ ਵਾਸਤੇ ਕੰਮ ਕਰਨੇ, ਉਹ ਕੰਮ ਕਰਦੇ ਰਹਿਣਗੇ ਜ਼ਰੂਰ। ਬੜੀ ਜਲਦੀ ਆਪਾਂ ਪ੍ਰਭ ਗਿੱਲ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ। ਮੈਂ ਇੱਕ ਦੋ ਜਾਣਕਾਰੀ ਦੇਵਾਂ ਤੁਹਾਡੇ ਵਾਸਤੇ ਜ਼ਰੂਰ, ਬੱਚਿਆਂ ਨੂੰ ਅਤੇ ਪੇਰੈਂਟਸ, ਸਪੈਸ਼ਲੀ ਪੇਰੈਂਟਸ ਹੱਥ ਜੋੜ ਕੇ ਬੇਨਤੀ ਹੈ ਕਿ ਬੱਚਿਆਂ ਦੇ ਬੈਗ ਪੈਕ ਚੱਕਣ ਦੀ ਚੈੱਕ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜ਼ਰੂਰ। 15 ਸਾਲ ਦਾ ਬੱਚਾ ਸੀਗਾ ਅਤੇ ਆਪਸ ਵਿੱਚ ਦੂਸਰੇ ਬੱਚੇ ਨਾਲ ਲੜਾਈ ਹੋ ਪਈ, ਝਗੜ ਪਏ, ਇੱਕ ਨੇ ਬੰਦੂਕ ਬਾਹਰ ਕੱਢ ਲਈ, ਉਹ ਕਹਿੰਦੇ ਸੀ ਬੀਬੀ ਗਨ ਸੀਗੀ, ਅਤੇ ਕਿਉਂਕਿ ਟੋਰਾਂਟੋ ਪੁਲਿਸ ਨੇ ਇਹ ਜਿਹੜੀ ਘਟਨਾ ਵਾਪਰੀ ਹੈ ਜਰਾਰਡ ਸਟਰੀਟ ਈਸਟ ਅਤੇ ਬਰਾਡਵਿਊ ਐਵਨਿਊ ਟੋਰਾਂਟੋ ਦੇ ਵਿੱਚ, ਟੋਰਾਂਟੋ ਪੁਲਿਸ ਦਾ ਕਹਿਣਾ ਸੀਗਾ ਬਈ ਇਹ ਫਾਇਰ ਆਰਮ ਨਹੀਂ ਸੀਗੀ, ਕਿ ਉਹ ਬੱਚਾ ਭੱਜ ਗਿਆ ਸੀਗਾ, ਉਹ ਗਨ ਬੀਬੀ ਗਨ ਜਾਂ ਗਨ ਦਿਖਾ ਕੇ ਬਾਅਦ ਵਿੱਚ ਜਦੋਂ ਵਾਪਸ ਆਪਣੇ ਆਪ ਨੂੰ ਹੁਣ ਪੇਸ਼ ਕੀਤਾ ਪੁਲਿਸ ਦੇ ਕੋਲ, ਤਾਂ ਉਹ ਕਹਿੰਦੇ ਬੀਬੀ ਗਨ ਸੀਗੀ, ਇਹ ਨਹੀਂ ਪਤਾ ਗਨ ਪਹਿਲਾਂ ਸਿੱਟ ਦਿੱਤੀ ਜਾਂ ਬਾਅਦ 'ਚ ਦੂਸਰੀ ਪੇਸ਼ ਕਰ ਦਿੱਤੀ ਹੈਗੀ ਆ। ਸੋ ਕੋਸ਼ਿਸ਼ ਕਰੋ ਬੱਚਿਆਂ ਨੂੰ ਸਮਝਾਉਣ ਵਾਸਤੇ ਅਤੇ ਇੱਧਰ ਇਹ ਕੰਮ ਨਾ ਹੋਣ, ਇੱਧਰ ਕੋਈ ਚਾਰਜ ਲੱਗ ਗਿਆ ਬੱਚੇ ਦੇ ਉੱਪਰ, ਇਹ ਉਮਰ ਭਰ ਵਿੱਚ ਚਲੇ ਜਾਂਦਾ ਹੈਗਾ ਅਤੇ ਮੁੜ ਕੇ ਜੋਬ ਜਿਹੜੀ ਮਿਲਣੀ ਆ ਉਹ ਬੜੀ ਔਖੀ ਹੋ ਜਾਂਦੀ ਹੈਗੀ ਆ। ਲਾਈਨਾਂ ਮੇਰੀਆਂ ਸਾਰੀਆਂ ਹੀ ਬਿਜ਼ੀ ਹੋ ਗਈਆਂ, ਵਨ ਬਾਏ ਵਨ ਮੈਂ ਕਾਲਾਂ ਵੀ ਲਵਾਂਗਾ ਜ਼ਰੂਰ। ਮੇਰੇ ਵਾਸਤੇ ਕੋਈ ਫਿਰ ਦੱਸ ਦੇਵਾਂ, ਸਾਰੇ ਹੀ ਆਪਣੇ ਹਨ, ਬਹੁਤ ਸਾਰੇ ਇੱਥੇ ਪਹੁੰਚਦੇ ਹਨ, ਜਾਣਕਾਰੀ ਛੱਡ ਜਾਂਦੇ ਹਨ। ਇੱਕ ਮੈਂ ਦੱਸ ਦੇਵਾਂ, ਤੁਹਾਡਾ ਕੰਮ ਵੀ ਬਣਦਾ ਖੋਜਣ ਦਾ, ਭਾਈ ਕਹਿੰਦੇ ਆਹ ਬੰਦੇ ਬਾਰੇ ਕੋਈ ਆਪਾਂ ਸੋਚਿਆ ਨਹੀਂ, ਸਮਝਿਆ ਨਹੀਂ ਸੀਗਾ, ਵੀ ਚੰਗਾ ਲੱਗਦਾ, ਚੰਗਾ ਜਾਂ ਮਾੜਾ ਖੋਜ ਤੁਸੀਂ ਵੀ ਖੋਜ ਕਰ ਲਿਆ ਕਰੋ, ਬੱਚੇ ਨੇ ਕਿਹਾ ਕਰੋ ਵੀ ਆਹ ਜਿਹੜਾ ਮਾਰਕੀਟ ਦੇ ਵਿੱਚ ਆਇਆ ਜਾਂ ਸਾਡੀ ਹੈਲਪ ਕਰਨ ਲਈ ਆਇਆ ਇਹ ਕੌਣ ਹੈਗਾ, ਇਹਦੀ ਜਾਣਕਾਰੀ ਪੁੱਛ ਕੇ ਦੱਸੋ ਜ਼ਰੂਰ। ਮੈਂ ਜਸਵੀਰ ਸਿੰਘ ਤੁਹਾਡੀ ਲਾਈਨ ਲੈਣੀ ਆ, ਫਿਰ 1451 ਦੀ ਲਾਈਨ ਆ, ਫਿਰ 7028 ਆ, 1x1 ਮੈਂ ਲਾਈਨਾਂ ਕਲੀਅਰ ਕਰ ਦੇਣੀ, ਮੈਂ ਖਬਰਾਂ ਬਹੁਤ ਸਾਰੀਆਂ ਹਨ, ਖਬਰਾਂ ਲੈ ਕੇ ਜ਼ਰੂਰ ਆਵਾਂਗੇ। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ।
2: ਅੰਬਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਾਰੇ ਸੋਤੇ ਹਨ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ
2: ਅੰਬਰ ਸਾਹਿਬ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ, ਧੰਨਵਾਦ ਹੈ। ਬਾਈ ਜੀ ਟਰੱਕਿੰਗ ਦੀ ਗੱਲ ਕਰਕੇ ਗਏ ਆ, ਬਹੁਤ ਮਾੜੀ ਗੱਲ ਹੈ ਜੀ ਜੋ ਸਾਡੇ ਨਾਲ ਹੋ ਰਿਹਾ ਹੈਗਾ, ਸਾਨੂੰ ਇਹਦੇ ਲਈ ਸੁਚੇਤ ਰਹਿਣਾ ਚਾਹੀਦਾ ਹੈਗਾ ਆ
1: ਜੀ।
2: ਤੰਬਰ ਸਾਹਿਬ, ਇਹਦੇ ਵਿੱਚ ਜਿਹੜੇ ਸਾਡੇ ਚੁਣੇ ਹੋਏ ਨੇਤਾ ਹੈ ਸੋਤੇ ਪਏ ਆ, ਕਿ ਏਦਾਂ ਦੀਆਂ ਗੱਲਾਂ ਨੂੰ ਹਾਈਲਾਈਟ ਕਾਹਦੇ ਨਹੀਂ ਕਰਦੇ, ਨਾ ਇਹ ਸਿਟੀ ਬਾਰੇ ਬੋਲਦੇ।
1: ਹਾਂਜੀ ਜਸਵੀਰ ਸਿੰਘ, ਮੈਂ ਨਾ ਈਮੇਲਾਂ ਭੇਜੀ, ਮੈਨੂੰ ਦੁੱਖ ਉਦੋਂ ਲੱਗਦਾ ਨਾ ਜਿਹੜਾ ਬਰੈਂਪਟਨ ਦਾ MP ਹੋਵੇ ਜਾਂ MPP ਹੋਵੇ, ਜੇ ਦੱਸੀ ਇਹਨੂੰ ਬਰੈਂਪਟਨ ਪ੍ਰੋਬਲਮ ਹੈ, ਉਹ ਕਹਿੰਦੇ ਵੀ ਸਾਡੀ ਨਹੀਂ, ਵੀ ਦੂਸਰੇ ਜਿਹੜੀ ਆ ਡਿਪਾਰਟਮੈਂਟ ਹੈ ਉਹਦੀ ਪ੍ਰੋਬਲਮ ਹੈਗੀ ਆ। ਫਿਰ ਤੁਸੀਂ ਬਰੈਂਪਟਨ ਵਿੱਚੋਂ ਵੋਟਾਂ ਲਈਆਂ, ਮੈਨੂੰ MPP ਨੂੰ ਮੈਂ ਈਮੇਲਾਂ ਕੀਤੀਆਂ ਸੀ, ਉਹ ਕਹਿੰਦੇ ਸਾਡਾ ਨਹੀਂ ਐਸਾ ਮੁੱਦਾ, ਉਹ ਕਹਿੰਦਾ ਉਸਦਾ ਮੁੱਦਾ, ਪਰ ਜਿੱਥੋਂ ਤੁਸੀਂ ਵੋਟਾਂ ਲਈਆਂ ਉਸ ਏਰੀਏ ਵਿੱਚ ਮੁਸ਼ਕਿਲ ਹੈਗੀ ਆ, ਉਹ ਫਿਰ ਕੰਮ ਕਿਸੇ ਹੋਰ 'ਤੇ ਛੱਡ ਦਿੰਦੇ ਹਨ। ਸੋ ਮੈਂ ਕੋਸ਼ਿਸ਼ ਕਰਦਾ ਰਹਿੰਦਾ ਹਰ ਇੱਕ ਦੇ ਨਾਲ ਗੱਲਬਾਤ ਕਰਨ ਦੀ, ਜਿੱਦਾਂ ਤੁਸੀਂ ਆਪਣੇ ਜੀ ਗੋ ਹੈਡ
2: ਤਮਰ ਸਾਹਿਬ, ਗੱਲ ਹੈਗੀ ਏਦਾਂ, ਨਾ ਤਾਂ ਸਾਨੂੰ ਰਾਜ ਗਰੇਵਾਲ ਦਾ ਹਾਲੇ ਤੇ ਪਤਾ ਵਾ ਲੱਗਦਾ ਵੀ ਕੀ ਕਰਦਾ, ਨਾ ਸੁਖਬੀਰ ਬਾਦਲ ਦਾ, ਤੇ ਨਾ ਪਤਾ ਲੱਗਦਾ ਸਿਟੀ ਵਾਲੇ ਕੀ ਕਰਦੇ ਆ। ਇਹਦੇ ਵਿੱਚ ਅਸੀਂ ਬਹੁਤ ਹਨੇਰੇ 'ਚ ਹੋ ਕੇ ਜਿੱਦਾਂ ਸੁਣ ਰਹੇ ਹਾਂ, ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਜੀ, ਇਹ ਬੰਦਿਆਂ ਨੇ ਕੀਤਾ ਕੀ ਹੈ, ਹੈ ਕਿੱਦਾਂ ਦੇ, ਆਏ ਕਿੱਥੋਂ ਆ, ਇਹ ਹੈਗੇ ਪੰਜਾਬੀ ਆ, ਉਦਾਂ ਸਮਾਂ ਦੇਣ ਦਾ ਬਹੁਤ ਧੰਨਵਾਦ ਹੈ, ਲੁੱਟ ਕੇ ਖਾ ਗਿਆ ਸਾਨੂੰ ਸਾਰਿਆਂ ਨੂੰ, ਬਹੁਤ
1: ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਇੱਕ ਮੈਂ ਪਤਾ ਜ਼ਰੂਰ ਕਰੂੰਗਾ, ਪ੍ਰਭ ਗਿੱਲ ਨਾਲ ਮੇਰੀ ਗੱਲਬਾਤ ਹੋਣੀ ਹੈਗੀ ਆ। ਜਿੱਦਾਂ ਤੁਸੀਂ ਕਿਹਾ ਨਾ ਵੀ ਇਹਨਾਂ ਦੀ ਖੋਜ ਹੋਣੀ ਚਾਹੀਦੀ ਹੈਗੀ ਆ, ਵੀ ਜੇ ਕਹਿ ਰਹੇ ਹੈਗੇ ਆ ਬਰੈਂਪਟਨ ਦਾ ਹੌਸਪੀਟਲ ਨਹੀਂ ਆਇਆ, ਕੱਲ੍ਹ ਹੀ ਨਹੀਂ ਆਇਆ, ਜੇ ਕਹਿ ਰਹੇ ਹੈਗੇ ਜਿਹੜਾ ਪੈਸਾ ਇਕੱਠਾ ਕੀਤਾ ਸੀ ਵੱਖ ਵੱਖ ਰੇਡੀਓ ਸੁਣ ਕਰਕੇ, ਪੈਸਾ ਕਿੱਥੇ ਗਿਆ, ਉਹਦਾ ਇੰਟਰਸਟ ਕਿੱਥੇ ਗਿਆ ਹੈਗਾ। ਪ੍ਰਭ ਗਿੱਲ ਜੀ ਇੱਕ ਗੱਲ ਕਹਿ ਗਏ ਸੀਗੇ, ਕਹਿੰਦੇ ਮੈਂ ਖੋਜਾਂਗਾ, ਜਦੋਂ ਪਤਾ ਕਰੂੰਗਾ ਬਈ ਇਹ ਖੋਜ ਕੇ ਇਹਨਾਂ ਦੇ ਉੱਪਰ ਕੋਈ ਚਾਰਜਸ ਲਗਾਉਣਗੇ, ਜੇ ਜਿੱਤ ਕੇ ਅੰਦਰ ਚਲ ਗਏ, ਸੋ ਇੱਕ ਅੱਧਾ ਅੰਦਰ ਭੇਜਣਾ ਪੈਣਾ, ਸੱਚ ਦੀ ਆਵਾਜ਼ ਬਣ ਜਾਵੇ, ਦੇਖਦੇ ਕਿਹੜਾ ਬਣਦਾ। ਬੂਟਾ ਧਾਲੀਵਾਲ ਦੀ ਵੀ ਕਾਲ ਆ ਗਈ ਆ, 3012, ਹੁਣ 1x1 ਮੈਂ ਏਅਰ 'ਤੇ ਕਰ ਦੇਣੀ ਆ, 7028 ਤੁਸੀਂ ਪਹਿਲਾਂ ਆ ਜਾਓ, ਤੁਹਾਡੀ ਕਾਫੀ ਲੰਬੇ ਸਮੇਂ ਤੋਂ ਲਾਈਨ ਹੋਲਡ 'ਤੇ ਆ।
3: ਸਤਿ ਸ਼੍ਰੀ ਅਕਾਲ ਬਲਜਿੰਦਰ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਪਚਿੰਗ ਦੇ ਆਹ ਗੱਲ ਕਰਦੇ ਆਪਾਂ ਪੱਥਰ ਵਗੈਰਾ ਮਾਰਨ ਦੀ, ਇਹ ਭਾਈ ਜੀ ਇੱਕ ਰੇਸਿਸਟ ਨਹੀਂ ਹੈਗੀ ਇਹ ਚੀਜ਼, ਇਹ ਟਰੱਕਿੰਗ ਇੰਡਸਟਰੀ ਨਾਲ ਪ੍ਰੋਬਲਮ ਆ। ਮੇਰੇ ਨਾਲ ਬਹੁਤ ਬੜੀਆਂ ਇਹੋ ਜਿਹੀਆਂ ਚੀਜ਼ਾਂ ਹੋਈਆਂ, 80 ਦੇ ਦਹਾਕਿਆਂ 'ਚ ਤੁਹਾਨੂੰ ਪਤਾ ਹੋਣਾ 402 ਤੇ 66 ਏਰੀਏ ਦੇ ਵਿੱਚ ਟਰੱਕਾਂ ਦੇ ਉੱਪਰ ਡਰੰਮ ਸਿੱਟੇ ਜਾਂਦੇ ਸੀਗੇ, ਤਾਂ ਫੇਰ ਪੱਥਰਾ ਡਰੰਮ ਉੱਪਰੋਂ ਵੱਡੇ, ਠੀਕ ਆ ਜੀ। ਉਹ ਕੋਰਟ ਦੇ ਵਿੱਚ ਕੇਸ ਚੱਲਿਆ, ਉਹ ਕੇਸਾਂ ਦੇ ਵਿੱਚ ਮੈਂ ਵੀ ਬਹੁਤ ਵਾਰੀ ਗਿਆ ਜੀ, ਉਸ ਲੰਡਨ ਤੇ ਸਾਰਨੀਆਂ ਕੇਸ ਚੱਲੇ ਸੀ, ਉਹ ਸਿਰਫ ਟਰੱਕਿੰਗ ਨਾਲ ਪ੍ਰੋਬਲਮਾਂ ਨੂੰ ਰੇਸਿਸਟ ਨਹੀਂ ਹੈਗੇ, ਉਹ ਕਹਿੰਦਾ ਸਾਨੂੰ ਕਿਸੇ ਕਮਿਊਨਿਟੀ ਨਾਲ ਕੋਈ ਪ੍ਰੋਬਲਮ ਨਹੀਂ ਸੀਗੀ, ਉਹ ਬੰਦਾ ਕਹਿੰਦਾ ਮੈਨੂੰ ਹਾਈਵੇ 11 ਤੇ 400 ਤੇ ਮੈਂ ਸਿਰਫ ਟਰੱਕਿੰਗ ਨਾਲ ਸੀ। ਉਹਦੇ ਫੈਮਿਲੀ ਡੈਥ ਹੋ ਗਈ ਸੀ, ਟਰੱਕ ਨਾਲ ਐਕਸੀਡੈਂਟ ਹੋ ਗਏ ਜੀ, ਉਹਦੀ ਫੈਮਿਲੀ ਸਾਰੀ ਮਰ ਗਈ ਸੀ, ਇਸ ਕਰਕੇ ਉਹ ਟਰੱਕਾਂ ਨੂੰ ਹੇਟ ਕਰਦਾ ਸੀ ਬੰਦਾ
1: ਜੀ। ਜੀ ਜੀ ਜੀ ਕਿਆ ਬਾਤ ਹੈ,
3: ਇਹੀ ਚੀਜ਼ਾਂ ਸੇਮ ਪ੍ਰੋਬਲਮ ਹੋਈਆਂ ਨੇ,
1: ਨਹੀਂ ਹੋਣੀਆਂ ਚਾਹੀਦੀਆਂ। ਕਈ ਵਾਰੀ ਬਾਹਰ ਆ ਜੇ, ਕੋਈ ਨਹੀਂ ਚਾਹੁੰਦਾ ਮੈਂ ਕਿਸੇ ਨਾਲ ਐਕਸੀਡੈਂਟ ਕਰਾਂ, ਕਈ ਵਾਰੀ ਹੋ ਜਾਂਦਾ
3: ਹੈਗਾ, ਮਤਲਬ ਜੀ ਤੁਸੀਂ ਆਪਣੇ ਆਪ ਵੀ ਸਾਡੇ ਨਾਲ ਹੋ ਰਹੀ ਹੈ ਨੋ, ਠੀਕ ਹੈ ਜੀ। ਮੈਂ OPP ਨਾਲ ਵੀ ਮੇਰੀ ਗੱਲ ਹੋਈ ਹੈ, ਐਸ ਸੀ ਤੇ ਜਿਹੜੀ ਕਾਰਨਵਾਲ ਦੇ ਲਾਗੇ ਹੈਗਾ, ਔਰ OPP ਆਲਰੇਡੀ ਇਨਵੈਸਟੀਗੇਸ਼ਨ ਕਰ ਰਹੀ ਆ, ਜਿਹਦੇ ਕੋਲ ਵੀ ਡੈਸ਼ ਕੈਮ ਦੀ ਵੀਡੀਓ ਹੈਗੀ ਆ, ਪਲੀਜ਼ ਉਹ OPP ਨੂੰ ਪ੍ਰੋਵਾਈਡ ਕਰੋ ਇਮੀਡੀਏਟਲੀ ਜਿੰਨੀ ਛੇਤੀ ਹੋ ਸਕਦਾ।
1: ਬੱਚੇ ਕਲਾਸ ਵਿੱਚ, ਮੈਂ ਸਕੂਲ ਵਿੱਚ ਪਹੁੰਚਣਾ ਪਰ ਮੈਂ ਕੰਮ ਕੋਈ ਨੀ ਕਰਨਾ, ਜੀ ਹੋਰ ਸਭ ਠੀਕ ਠਾਕ ਆ।
4: ਅੱਛਾ ਠੀਕ ਠਾਕ, ਬੜਾ ਪਾ ਲੱਗਾ ਕੋਈ ਬੰਦਾ ਗੁਰਦੁਆਰੇ ਲੋਨ ਚੱਕ ਕੇ ਪੈਸੇ ਖਾ ਗਿਆ,
1: ਦੱਸ ਦਿੰਦੇ ਹੈਗੇ ਆ, ਬਹੁਤ ਕੁਛ ਹੋਇਆ, ਦੱਸ
4: ਧੰਨਵਾਦ,
1: ਪਤਾ ਵੀ ਹੈਗਾ ਕੌਣ ਆ, ਆਪ ਨੀ ਨਾਂ ਤੰਬਰ ਨਾਂ ਲੈ ਦੇਵੇ। ਕਿਆ ਬਾਤ ਹੈ। ਰਾਜ ਗਰੇਵਾਲ ਦੀ ਖਬਰ ਬਾਹਰ ਆਈ ਹੋਈ ਹੈਗੀ ਹੈ ਵੀ ਜੋ ਕਿਸੇ ਚੀਜ਼ ਨੂੰ ਗਿਰਵੀ ਰੱਖਿਆ ਸੀਗਾ, ਲੋਨ ਦੇ ਪੈਸੇ ਨਹੀਂ ਵਾਪਸ ਦਿੱਤੇ ਗਏ। ਬਹੁਤ ਵੱਡੀ ਖਬਰ ਹੈਗੀ ਆ, ਮੈਂ ਅੱਜ ਕਵਰ ਕਰਨੀ, ਕੱਲ੍ਹ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗਾ। 1451 ਤੁਸੀਂ ਏਅਰ ਤੇ ਹੋ ਜੀ।
5: ਸੰਭੜ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
5: ਸਰ ਜੀ ਪ੍ਰੋਗਰਾਮ ਬਹੁਤ ਵਧੀਆ, ਚੜ੍ਹਦੀ ਕਲਾ ਤੇ ਰਹੋ, ਪਰਮਾਤਮਾ ਤੁਹਾਡੀਆਂ ਲੰਮੀਆਂ ਉਮਰਾਂ ਕਰੇ।
1: ਧੰਨਵਾਦ ਵੀਰੇ।
5: ਸੰਭੜ ਸਾਹਿਬ, ਜਿਹੜੇ ਆਪਣੇ ਟਰੱਕਿੰਗ ਇੰਡਸਟਰੀ ਦੇ ਨਾਲ ਆਪਾਂ ਗੱਲ ਕਰ ਰਹੇ ਹਾਂ ਨਾ, ਜਿੱਦਾਂ ਹੁਣ ਉੱਥੇ ਅਮਰੀਕਾ ਵਿੱਚ ਸਟ੍ਰਾਈਕ ਹੋ ਰਹੀ ਹੈ, ਦੇਖੋ ਇੱਥੇ 2005 ਵਿੱਚ ਸਟ੍ਰਾਈਕ ਹੋਈ ਸੀ, 2015 ਵਿੱਚ ਵੀ ਹੋਈ ਸੀ, ਉਦੋਂ ਹੀ ਪੈਸੇ ਵਧੇ ਆ। ਸੋ ਮੈਂ ਬੇਨਤੀ ਕਰਦਾ ਸਾਰੇ ਟਰੱਕਾਂ ਨੂੰ, ਇਕੱਠੇ ਹੋ ਕੇ ਮਤਲਬ ਕਿ ਇੱਕ ਵਾਰੀ ਸਟ੍ਰਾਈਕ ਕਰੋ, ਇਦੋਂ ਮਸਲਾ ਹੱਲ ਨਹੀਂ ਹੋਣਾ। ਜਦੋਂ ਵੀ ਪੈਸੇ ਵਧੇ ਆ ਉਦੋਂ ਸਟ੍ਰਾਈਕ ਹੀ ਹੋਈ ਆ, ਕਿਉਂਕਿ ਦੇਖੋ ਇਹਨਾਂ ਨੂੰ ਰੇਡੀਓ ਤੋਂ ਜਾਂ ਨਿਊਜ਼ ਦੇ ਵਿੱਚੋਂ ਕੰਪਨੀਆਂ ਨੂੰ ਜਾਂ ਗਵਰਨਮੈਂਟਾਂ ਨੂੰ ਪਤਾ ਨੀ ਲੱਗਦਾ ਕੀ ਹੋ ਰਿਹਾ, ਕਿੰਨੀ ਘੱਟ ਤਨਖਾਹ ਆ। ਹੁਣ ਜੇ ਆਪਾਂ 15-15-20 ਬੰਦੇ ਰੈਲੀ ਕਰੀ ਜਾਵਾਂਗੇ, ਉਹਦਾ ਕੀ ਫਾਇਦਾ? ਚਾਹੇ ਉਹ ਕੰਟੇਨਰਾਂ ਵਾਲੇ ਆ, ਚਾਹੇ ਡੰਪ ਟਰੱਕਾਂ ਵਾਲੇ, ਚਾਹੇ ਟ੍ਰੇਲਰਾਂ ਵਾਲੇ ਆ, ਸਾਰਿਆਂ ਨੂੰ ਇਕੱਠੇ ਹੋ ਕੇ ਨਾ ਇੱਕ ਵਾਰੀ ਸਟ੍ਰਾਈਕ ਕਰਨੀ ਚਾਹੀਦੀ ਹੈ, ਫੇਰ ਇਹਨਾਂ ਦੇ ਪੈਸੇ ਵਧਣੇ। ਬਾਕੀ ਸਿਟੀ ਦਾ ਮਸਲਾ ਜਿਹੜਾ, ਦੇਖੋ 900 ਮਿਲੀਅਨ ਦੇ ਵਿੱਚੋਂ ਮੇਰਾ ਖਿਆਲ ਇਹਨੂੰ ਘੱਟਣਾ 9 ਮਿਲੀਅਨ ਰਹਿ ਗਿਆ, ਉਹ ਕਿੱਥੇ ਗਏ, ਇਹਨਾਂ ਨੇ ਕਿੱਥੇ ਖਾ ਲਿਆ ਇਹ, ਦੱਸੋ ਜਿਹੜੀ।
1: ਧੰਨਵਾਦ ਤੁਹਾਡਾ। ਮੈਂ ਇੱਕ ਬੇਨਤੀ ਕਰਨ, ਪਰ ਤੂੰ ਬਹੁਤ ਲੋਕੀ ਦੁਖੀ ਰਹੇ, ਬੜੀ ਜਲਦੀ ਪ੍ਰਭ ਗਿੱਲ ਨਾਲ ਵੀ ਗੱਲਬਾਤ ਕਰਨੀ ਆ। ਲੱਗਦਾ ਇੱਧਰ ਜਿਹੜਾ ਕਨੈਕਸ਼ਨ ਹੈ ਉਹ ਟਰਾਈ ਕਰਨ ਦੀ ਕੋਸ਼ਿਸ਼ ਕਰਦੇ ਆ ਥਰੂ ਵੀਮੈਕਸ। ਉਸ ਤੋਂ ਪਹਿਲਾਂ ਮੈਂ ਇੱਕ ਦੋ ਜਿੱਥੇ ਕਾਲਾਂ ਲੈ, ਕਹਿੰਦੇ ਕਾਲਾਂ ਲੈ ਲਵੋ ਪਹਿਲਾਂ। 3012 ਸੀ ਇੱਥੇ ਹੋ ਜੀ।
6: ਹਾਂਜੀ ਤੰਬੜ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਤੰਬੜ ਸਾਹਿਬ, ਮੈਂ ਵੀ ਇਹੀ ਗੱਲ ਕਹਿਣੀ ਸੀ ਕਿ ਜਿਹੜੀ ਡਰਾਈਵਰ ਦੀ ਪੇ ਆ ਇਹ ਬਿਨਾਂ ਸਟ੍ਰਾਈਕ ਤੋਂ ਨੀ ਬਦਲੀ ਹੋਈ। ਬਾਕੀ ਜਿੱਡੀਆਂ ਮਰਜ਼ੀ ਇੱਥੇ ਆ ਕੇ ਭਾਸ਼ਣ ਦੇਈ ਜਾਓ, ਗੱਲਾਂ ਮਾਰੀ ਜਾਓ, ਇਹੋ ਕੁਛ ਨੀ ਹੋਣਾ, ਬਿਨਾਂ ਸਟ੍ਰਾਈਕ ਤੋਂ ਪੇ ਨੀ ਬਦਲਣੀ। ਧੰਨਵਾਦ ਜੀ, ਛੋੜ ਕੇ ਰੱਖੋ।
1: ਧੰਨਵਾਦ ਤੁਹਾਡਾ। ਦੇਖੋ ਜੀ ਸਾਡੇ ਵੀਰ ਸਟ੍ਰਾਈਕ ਵੱਲ ਜਾ ਰਹੇ, ਤੁਸੀਂ ਸਟ੍ਰਾਈਕ ਤੇ ਚੱਲ ਗਏ, ਹੋਰ ਬਹੁਤ ਸਾਰੀਆਂ ਬਹੁਤ ਜਿਹੜੀਆਂ ਜੋਬਸ ਹਨ, ਜਿਹੜੀ ਆ ਇੰਡਸਟਰੀ ਹੈਗੀ ਆ ਉੱਥੇ ਵੀ ਜਿਹੜਾ ਕੰਮ ਔਖਾ ਹੋ ਸਕਦਾ ਹੈਗਾ ਆ। ਪਰ ਲੱਗਦਾ ਆਵਾਜ਼ ਇਹਨਾਂ ਕੋਲ ਪਹੁੰਚ ਰਹੀ ਹੈਗੀ ਆ, ਸੁਣਦੇ ਕਿ ਨਹੀਂ, ਕੁਛ ਕਰਦੇ ਕਿ ਨਹੀਂ ਕਰਦੇ। ਆਪਾਂ ਹੁਣ ਇਹਨਾਂ 'ਤੇ ਛੱਡ ਦਿੰਦੇ ਹੈਗੇ ਹਾਂ। ਸਾਡੀ ਜਿਹੜੀ ਅੰਟੇਰੀਓ ਦੀ ਸਪੈਸ਼ਲੀ GTA ਦਾ ਹੱਬ ਹੈਗਾ, ਟਰਾਂਸਪੋਰਟੇਸ਼ਨ ਦਾ ਹੱਬ ਹੈਗਾ, ਜਿਹੜਾ ਕਾਫੀ ਮੁਸ਼ਕਲ ਦੇ ਵਿੱਚ ਆਇਆ ਹੋਇਆ ਹੈਗਾ। 4146 ਤੁਸੀਂ ਨੈਕਸਟ ਹੋ ਜੀ, ਆ ਜਾਓ ਜੀ।
7: ਸਤਿ ਸ੍ਰੀ ਅਕਾਲ ਜੀ।
1: ਕਿਆ ਬਾਤ ਹੈ, ਕੀ ਹਾਲ ਚਾਲ, ਠੀਕ ਠਾਕ?
7: ਵਧੀਆ ਸਾਹਿਬ। ਇੱਧਰ ਆਟੋਮੋਬਿਲ ਪੂਰੀ ਕੋਲੈਪਸ ਹੋਣੇ ਵਾਲੀ ਹੈ, ਸਾਰੀ ਸਰਕਾਰੇ ਸੋ ਰਹੀ ਹੈਗੀਆਂ, ਡਗਫੋਰਡ ਵੀ ਸੋ ਰਿਹਾ ਹੈ, ਉਧਰ ਮਾਰਕਾਰਨੇ ਵੀ ਸੋ ਰਿਹਾ ਹੈ। ਉਹ ਸਟੈਲੈਂਟਿਸ ਵਾਲੇ ਜਿਹੜੇ ਬ੍ਰੈਂਪਟਨ ਕਾ ਬੰਦ ਕਰ ਦਿਆ, ਉਹ ਸਾਰੇ ਸਟ੍ਰਾਈਕ ਉਨਕੀ ਉਹ ਨੈਗੋਸ਼ੀਏਸ਼ਨ ਵਰਕਰ ਕੀ ਖਤਮ ਹੋਣੇ ਵਾਲੀ ਹੈ, ਉਹ ਵੀ ਬੰਦੇ ਅਪਸੈਟ ਹੈ, ਕੱਲ ਕੋ ਵਿੰਡਸਰ ਵੀ ਬੰਦ ਹੋ ਜੂਗਾ। ਤੋ ਓਵਰ ਮਾਰਕਾਰਨੇ ਕਾ ਇਹੀ ਧੰਦਾ ਹੈ, ਇਹੀ ਮੋਟੋ ਹੈ ਕਿ ਸਾਰੀ ਆਟੋਮੋਬਿਲ ਇੰਡਸਟਰੀ ਕੋ ਖਤਮ ਕਰ ਦੇਣਾ ਹੈ, ਚਾਈਨੀਜ਼ ਵਹੀਕਲ ਲਾਣਾ ਹੈ ਜੀ। ਯੂਰਪ ਮੈਂ ਸਾਰੀ ਨਾ, ਯੂਰਪ ਸੇ ਦੋਸਤੀ ਬਣੋ, ਯੂਰਪ ਮੈਂ ਸਾਰੀ ਚਾਈਨੀਜ਼ ਚੱਲ ਰਹੀ ਹੈਗੀ ਹੈ ਜੀ। ਓਕੇ ਜੀ, ਧੰਨਵਾਦ ਜੀ।
1: ਧੰਨਵਾਦ। ਮੈਨੂੰ ਸਵਾਲ ਕਰਨ ਦਾ ਮੌਕਾ ਨਹੀਂ ਦਿੰਦੇ। ਲਓ ਜੀ ਲਾਈਨ ਜੁੜ ਗਈ ਹੈਗੀ ਆ ਥਰੂ ਵੀਮੈਕਸ ਪ੍ਰਭ ਗਿੱਲ ਜੀ। ਸਵੇਰੇ ਸਵੇਰੇ ਉੱਠਦੇ ਹਨ, ਗੁਰੂ ਦੀ ਬਾਣੀ ਨਾਲ ਜੁੜਦੇ ਹਨ, ਬਹੁਤ ਜ਼ਰੂਰੀ ਹੁੰਦਾ, ਨਿਮਰਤਾ ਆਉਂਦੀ ਹੈ, ਅਤੇ ਜਿਹੜੀ ਤੁਹਾਨੂੰ ਪਾਵਰ ਮਿਲਦੀ ਹੈ ਨਾ ਚੌਂਕੜੀ ਮਾਰ ਕੇ ਉਸ ਗੁਰੂ ਨਾਲ ਜੁੜਨ ਦੀ, ਉਹ ਜਿੰਨੀ ਮਰਜ਼ੀ ਉੱਚੀ ਆਵਾਜ਼ ਠਾ ਲਓ, ਜੋ ਅੰਦਰੋਂ ਆਵਾਜ਼ ਉੱਠਦੀ ਹੈ ਨਾ, ਤੁਹਾਨੂੰ ਲੋਕਾਂ ਨਾਲ ਜੁੜਨ ਦੀ ਜਿਹੜੀ ਇੱਕ ਵੱਡੀ ਪਾਵਰ ਦਿੰਦੀ ਹੈਗੀ ਆ। ਮੈਨੂੰ ਬੜਾ ਚੰਗਾ ਲੱਗਦਾ, ਪੋਜ਼ਿਟਿਵ ਐਨਰਜੀ ਬਾਹਰ ਨਿਕਲਦੀ ਹੈਗੀ ਆ, ਅਤੇ ਲੱਗਦਾ ਆਫਿਸ ਵਿੱਚ ਹੀ ਬੈਠੇ ਹਨ ਸਾਡੇ ਵੀਰ। ਲਓ ਜੀ ਮੈਂ ਉੱਧਰੋਂ ਕੰਟਰੋਲ ਨਵਪ੍ਰੀਤ ਕੌਰ ਨੇ ਲੈ ਲਿਆ, ਅਤੇ ਪ੍ਰਭ ਗਿੱਲ ਜੀ ਇੱਦਾਂ ਲੱਗਦੇ ਮੇਰੇ ਸਟੂਡੀਓ ਵਿੱਚ ਹੀ ਬੈਠੇ ਨੇ। ਪ੍ਰਭ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
8: ਸਤਿ ਸ਼੍ਰੀ ਅਕਾਲ ਤੰਬਰ ਸਾਹਿਬ, ਸਤਿ ਸ਼੍ਰੀ ਅਕਾਲ ਦੇ ਸਾਰੇ ਸੁਣਨ ਵਾਲਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਇੱਕ ਨਾ ਬਹੁਤ ਸਵਾਲ ਤਾਂ ਬਹੁਤ ਸਾਰੇ ਆਉਂਦੇ ਹੈਗੇ, ਇੱਕ ਤਾਂ ਅੱਕੇ ਪਏ ਆ, ਥੱਕੇ ਪਏ ਆ ਵੀ ਜੋ ਕੁਛ ਹੋਇਆ ਨਹੀਂ ਉਹਨਾਂ ਦੀ ਸਿਟੀ ਦੇ ਵਿੱਚ, ਮੈਂ ਇਕੱਲਾ ਬਰੈਂਪਟਨ ਦਾ ਹੀ ਨਾਂ ਲੈਣਾ, ਉਹ ਕਹਿੰਦੇ ਵੀ ਕਈ ਵਾਰੀ ਇੱਦਾਂ ਲੱਗਦਾ ਵੀ ਜਿੱਦਾਂ ਬਹੁਤ ਸਾਰੇ ਘਪਲੇ ਹੋਏ ਹੁੰਦੇ, ਆਪਾਂ ਕਹਿ ਨਹੀਂ ਸਕਦੇ ਘਪਲੇ ਜਦ ਤੱਕ ਉਹ ਇਨਸਾਈਡ ਇਨਫੋਰਮੇਸ਼ਨ ਨਹੀਂ ਮਿਲਦੀ ਵੀ ਆਹ ਕੁਝ ਹੋਇਆ, ਅਖਬਾਰਾਂ ਵਿੱਚ ਲਿਖਿਆ ਗਿਆ, ਦੱਸਿਆ ਗਿਆ, ਖੁਦ ਇਹਨਾਂ ਦੇ ਅਪਰੇਜ਼ਲ ਨੇ ਕਿਹਾ ਸਾ ਵੀ 10 ਮਿਲੀਅਨ ਬਿਲਡਿੰਗ ਮਹਿੰਗੀ ਹੈਗੀ ਆ, ਫਿਰ ਵੀ ਇਹਨਾਂ ਨੇ ਖਰੀਦ ਲਈ, ਚਲੋ ਕਹਿੰਦੇ ਖਰੀਦ, ਪਰ ਕਹਿੰਦੇ ਜੇ ਲੱਗਦਾ ਕੋਈ ਘਪਲਾ ਹੋਇਆ, ਜਿਹੜਾ ਗਾਹਾਂ ਬੰਦਾ ਜਿੱਤ ਕੇ ਜਾਂਦਾ ਵੀ ਉਹ ਇਹਨਾਂ ਉੱਪਰ ਪ੍ਰਾਇਓਰਟੀ 'ਤੇ ਗੱਲਬਾਤ ਕਰੇ ਵੀ ਸਾਡਾ ਹੋਸਪਿਟਲ ਕੱਲੇ ਨਹੀਂ ਆਇਆ, ਆ ਬਿਲਡਿੰਗ ਕੱਲੇ ਸਸਤੀ ਪ੍ਰਾਈਸ ਵਿੱਚ ਵੇਚੀ ਸੀ ਅਤੇ ਮਹਿੰਗੀ ਖਰੀਦੀ, ਕਹਿੰਦੇ ਜੇ ਕੋਈ ਬੰਦਾ ਜਿੱਤ ਕੇ ਜਾਵੇ ਪਹਿਲਾਂ ਸਾਨੂੰ ਨਾ ਲਿਖ ਕੇ ਦੇਵੇ ਆਪਣੀ ਵੈਬਸਾਈਟ 'ਤੇ ਵੀ ਪਹਿਲਾਂ ਮੇਰਾ ਇਹੀ ਕੰਮ ਹੋਏਗਾ, ਪਹਿਲਾਂ ਮਹੀਨੇ ਵੀ ਜੋ ਕੁਝ ਹੋਇਆ ਪਾਸ ਦੇ ਵਿੱਚ, ਜਿਹੜੀ ਤੁਹਾਡੀ ਕੰਪਲੇਨਾਂ ਸੀਗੀਆਂ ਉਹਨਾਂ ਕੰਪਲੇਂਟਾਂ ਨੂੰ ਦੂਰ ਕਰਾਂਗੇ।
8: ਹਾਂਜੀ, ਥੈਂਕ ਯੂ ਤੰਬੜ ਸਾਹਿਬ, ਬੜਾ ਵਾਜਬ ਸਵਾਲ ਆ। ਅਤੇ ਦੇਖੋ ਮੈਂ ਸਾਰੇ ਵੋਟਰਸ ਨੂੰ ਬ੍ਰੈਂਪਟਨ ਦੀ ਗੱਲ ਦੱਸਣਾ ਚਾਹਾਂਗਾ ਕਿ ਮੈਂ ਤਾਂ ਕਰਕੇ ਦਿਖਾਤਾ
1: ਜੀ।
8: ਮੈਂ ਇਸੇ ਹਫਤੇ ਹੀ ਮੈਂ ਸਿਟੀ ਹਾਲ ਗਿਆ ਸੀਗਾ
1: ਜੀ,
8: ਲਗਭਗ ਮੈਂ ਆਈ ਥਿੰਕ ਅਰਾਊਂਡ 8 ਤੋਂ 10 ਜਿਹੜੀਆਂ ਮੈਂ ਫਰੀਡਮ ਆਫ ਇਨਫੋਰਮੇਸ਼ਨ ਕਹਿੰਦੇ ਉਹਨੂੰ
1: ਜੀ
8: ਮੈਂ ਉੱਥੇ ਜਿੱਦਾਂ ਆਰਟੀ ਕਹਿੰਦੇ ਮੈਂ ਪਾ ਦਿੱਤੀਆਂ ਆਰਟੀ
1: ਰਾਈਟ
8: ਤੇ ਸਭ ਤੋਂ ਪਹਿਲੀ ਜਿਹੜੀ ਮੇਰੀ ਫਰੀਡਮ ਆਫ ਇਨਫੋਰਮੇਸ਼ਨ ਦੀ ਜਿਹੜੀ ਅਰਜੀ ਸੀਗੀ ਉਹ ਸੀਗੀ ਜਿਹੜੀ ਮੇਅਰਸ ਆਫਿਸ ਸਪੈਂਡਿੰਗ ਆ
1: ਜੀ
8: ਰਾਈਟ ਆਪਾਂ ਬਾਹਰ ਦੀ ਗੱਲਾਂ ਦੇ ਬਾਅਦ ਚ ਕਰਨਾ ਪਹਿਲਾਂ ਜਿਹੜਾ ਮੇਅਰ ਆਫਿਸ ਦੇ ਵਿੱਚ ਖਰਚੇ ਹੋਏ ਆ ਉਹਦਾ ਹਿਸਾਬ ਤਾਂ ਸਾਨੂੰ ਦਿਓ ਰਾਈਟ ਜੇ ਤੁਸੀਂ ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ ਤੇ ਜਾਂਦੇ ਹੋ ਉਹਦਾ ਬਜਟ ਸਟੱਡੀ ਕਰਦੇ ਹੋ ਰਾਈਟ ਤੇ ਮੈਂ ਸਾਰੇ ਵੋਟਰਸ ਨੂੰ ਕਹਿੰਦਾ ਤੁਸੀਂ ਬਜਟ ਜ਼ਰੂਰ ਪੜਿਆ ਕਰੋ ਵੈਬਸਾਈਟ ਤੇ ਲਿਖਿਆ ਹੋਇਆ ਇਹਨਾਂ ਦਾ ਉਹ ਸ਼ੋਅ ਕਰਦੇ ਆ ਜਿੰਨਾ ਕਿ ਇਹਨਾਂ ਨੂੰ ਲੱਗਦਾ ਵੀ ਹਾਂ ਵੀ ਠੀਕ ਇਹ ਜਾਇਜ਼ ਦਿਖਾਉਣਾ ਆ ਰਾਈਟ ਉਹ ਖਾਨਾ ਪੂਰਤੀ ਤੇ ਕਰਨੀ ਹੁੰਦੀ ਇਹਨਾਂ ਨੇ
1: ਜੀ
8: ਤੇ ਉਹਦੇ ਚ ਜਾਂਦੇ ਉਹਦੇ ਚ ਜਿਹੜਾ ਮੇਅਰ ਦਾ ਆਪਣਾ ਸਪੈਂਡਿੰਗ ਆ 2023 ਦੀ ਜੇ ਪੜ੍ਹਦੇ ਹੋ ਤੇ ਉਹ 4,07,000 ਉਹ ਹੋਈ ਆ ਅਗੇਂਸਟ 2,16,000 ਦੇ ਰਾਈਟ ਸੋ ਓਵਰ ਸਪੈਂਡਿੰਗ ਆ ਰਾਈਟ ਆਲਮੋਸਟ 2,00,000 ਫਿਰ ਹੀ ਵਾਸ ਸੇਮ ਥਿੰਗ ਵਿਦ 2024 4,61,000 ਰਾਈਟ ਸੋ ਇਹ ਜਿਹੜੀਆਂ ਓਵਰ ਸਪੈਂਡਿੰਗਸ ਨੇ ਇਹ ਕਿੱਥੋਂ ਆ ਰਹੀਆਂ ਨੇ ਰਾਈਟ ਇਹ ਤੁਹਾਡੇ ਜਿਹੜੇ ਪੈਸੇ ਆ ਤੁਹਾਡੇ ਮਿਹਨਤ ਦੀ ਹੱਕ ਦੀ ਕਮਾਈ ਆ ਹੁਣ ਸਾਡੇ ਵੀਰ ਵੇਖੋ ਕੋਈ 3 ਵਜੇ ਉੱਠਦਾ ਕੋਈ 2 ਵਜੇ ਉੱਠਦਾ ਅੱਜ ਕੋਈ ਟਰੱਕ ਤੇ ਜਾਂਦਾ ਕੋਈ ਫੈਕਟਰੀ ਜੋਬ ਕਰਦਾ ਇਹ ਤੁਹਾਡੇ ਹੱਕ ਲਾਲ ਦੀ ਕਮਾਈ ਆ ਇਹ ਤੁਸੀਂ ਇਨਕਰੀਜ਼ ਹੋਏ ਟੈਕਸ ਜਿਹੜਾ ਆਪਣਾ ਪ੍ਰੋਪਰਟੀ ਟੈਕਸ ਉਹ ਚੋਂ ਪੇ ਕਰ ਰਹੇ ਹੋ ਤੇ ਉਹਨਾਂ ਦੇ ਲੈਵਿਸ਼ ਲਾਈਫ ਸਟਾਈਲ ਵਾਸਤੇ ਜਾ ਰਹੀ ਹੈ ਚੀਜ਼ ਤੋ ਮੈਂ ਇਹਦੇ ਇਸ਼ੂ ਆਪਾਂ ਗੱਲ ਕਰਤੀ ਹੁਣ ਇਹਦਾ ਸੋਲੂਸ਼ਨ ਕੀ ਆ ਦੰਬਰ ਸਾਹਿਬ ਕਿ ਜਦੋਂ ਮੈਂ ਆਪਣਾ ਸਹੁੰ ਚੁੱਕਦਾ ਆ ਵਿਦਿਨ ਵੀਕਸ ਅਸੀਂ ਲਾਈਨ ਬਾਏ ਲਾਈਨ ਰਿਵਿਊ ਜਿਹੜੀ ਆ ਉੱਥੇ ਟਾਸਕ ਫੋਰਸ ਬਿਠਾਉਣੀ ਆ ਜਿਹੜੀ ਬੇਸਿਕਲੀ ਫਾਈਲਸ ਤੇ ਕੰਮ ਕਰੂਗੀ ਉਸ ਤੋਂ ਬਾਅਦ ਅਸੀਂ ਫੋਰੈਂਸਿਕ ਜਿਹੜੀ ਆਡਿਟ ਕਰਾਉਣੀ ਆ ਨਾ ਉਹ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਉਹ ਆਡਿਟ ਹੋਣੀ ਆ ਮੇਅਰ ਆਫਿਸ ਸਪੈਂਡਿੰਗ ਤੇ
1: ਰਾਈਟ
8: ਠੀਕ ਆ ਉਸ ਤੋਂ ਬਾਅਦ ਅਸੀਂ ਆਲਮੋਸਟ ਕੁਆਟਰਲੀ ਜਿਹੜਾ ਆ ਮੇਅਰ ਆਫਿਸ ਬਜਟ ਦਾ ਜਿਹੜਾ ਆ ਉਹ ਰਿਪੋਰਟ ਦਿਆ ਕਰਾਂਗੇ ਇਨਸਟੈਡ ਆਫ ਈਅਰ ਰਿਪੋਰਟ ਹੁੰਦੀ ਹੈ ਰਾਈਟ
1: ਜੀ
8: ਸਾਡਾ ਫਿਰ ਕੁਆਟਰਲੀ ਤੁਸੀਂ ਬ੍ਰੈਂਪਟੋਨੀਅਨ ਦੱਸੋ ਕਿੱਥੇ ਮੇਅਰ ਕਿੱਥੇ ਪੈਸਾ ਖਰਚ ਰਿਹਾ ਆ ਠੀਕ ਹੈ ਇਸ ਇਹ ਮੇਰਾ ਪਲਾਨ ਆ ਕਿਉਂਕਿ ਮੈਂ ਮੇਰੀ ਜਿਹੜੀ ਵਿਜ਼ਨ ਹੈ ਨਾ ਉਹ ਹੈਗੀ ਅਕਾਊਂਟੇਬਿਲਿਟੀ ਦੇ
1: ਜੀ
8: ਹੁਣ ਬ੍ਰੈਂਪਟੋਨੀਅਨਸ ਨੂੰ ਅੰਗੇਜ ਹੋਣਾ ਪੈਣਾ ਤੇ ਮੈਂ ਅੰਗੇਜ ਰੱਖੂੰਗਾ ਰਾਈਟ ਤੇ ਮੈਂ ਸੁਣਿਆ ਸੀਗਾ ਭਾਈ ਸਾਹਿਬ ਕਹਿੰਦੇ ਸੀਗੇ ਕਿ ਸਾਨੂੰ ਪਤਾ ਹੋਣਾ ਚਾਹੀਦਾ ਸਾਡੇ ਪੈਸੇ ਕਿੱਥੇ ਜਾਂਦੇ ਆ ਬਿਲਕੁਲ ਪਤਾ ਹੋਣਾ ਚਾਹੀਦਾ ਆ ਪਰ ਅੱਗੋਂ ਤੁਹਾਨੂੰ ਤੁਹਾਡਾ ਮੇਅਰ ਵੀ ਤਾਂ ਉਹੋ ਜਿਹਾ ਚਾਹੀਦਾ ਜਿਹੜਾ ਤੁਹਾਡਾ ਕੋਆਪਰੇਟ ਕਰੇ ਰਾਈਟ ਇਸ ਕਰਕੇ ਮੈਂ ਹਰ ਵਾਰੀ ਹਰ ਸਵਾਲ ਹਰ ਇਸ਼ੂ ਤੋਂ ਬਾਅਦ ਇਹੀ ਗੱਲ ਕਹਿੰਦਾ ਆ ਕਿ ਜੇ ਤੁਸੀਂ ਵਾਕਈ ਅੰਗੇਜ ਹੋਣਾ ਚਾਹੁੰਦੇ ਹੋ ਇਸ ਸਿਸਟਮ ਦੇ ਵਿੱਚ ਰਾਈਟ ਤੇ ਜੇ ਤੁਸੀਂ ਚਾਹੁੰਦੇ ਹੋ ਵੀ ਇੱਕ ਮੇਅਰ ਨਹੀਂ ਰਨ ਕਰ ਰਿਹਾ ਉਹਦੇ ਨਾਲ ਸਾਰਾ ਬ੍ਰੈਂਪਟਨ ਰਨ ਕਰ ਰਿਹਾ ਆ ਤਾਂ ਕਿ ਜੋ ਜੇ ਮੈਂ ਜਿੱਤਦਾ ਆ ਤੇ ਮੇਰੇ ਨਾਲ ਬ੍ਰੈਂਪਟਨ ਜਿੱਤਦਾ ਆ ਮੇਰੇ ਨਾਲ ਬ੍ਰੈਂਪਟਨ ਰਲ ਕੇ ਫੈਸਲੇ ਲਊਗਾ ਜਿੱਥੇ ਵੇਸਟਫੁਲ ਸਪੈਂਡਿੰਗ ਹੋ ਰਹੀ ਆ ਠੀਕ ਆ ਅਸੀਂ ਉਹਨੂੰ ਘੱਟ ਕਰਾਂਗੇ ਤੇ ਤੁਹਾਡੇ ਜਿਹੜੇ ਤੁਹਾਡੇ ਪੈਸੇ ਆ ਉਹ ਤੁਹਾਡੀ ਜੇਬ 'ਚ ਵਾਪਸ ਜਾਣਗੇ
1: ਜੀ ਤੁਸੀਂ ਆਪਣੀ ਕੈਂਪੇਨ ਰਨ ਕਰ ਰਹੇ ਹੋ ਤੁਹਾਨੂੰ ਵਾਲੰਟੀਅਰ ਦੀ ਵੀ ਲੋੜ ਹੈਗੀ ਮੈਨੂੰ ਤੁਸੀਂ ਮੈਸੇਜ ਕੀਤਾ ਸਾ ਤੋ ਕਈ ਵਾਰੀ ਬੱਚੇ ਚਾਹੁੰਦੇ ਹੁੰਦੇ ਆਫਟਰ ਸਕੂਲ ਐਕਟੀਵਿਟੀਜ਼ ਤੁਸੀਂ ਇਹ ਨਹੀਂ ਪ੍ਰਭ ਗਿੱਲ ਦੇ ਆਫਿਸ ਵੱਖ ਆਫਿਸ 'ਚ ਵਾਲੰਟੀਅਰ ਦਾ ਕੰਮ ਕਰ ਸਕਦੇ ਹੋ ਤੁਹਾਨੂੰ ਵਾਲੰਟੀਅਰ ਆਵਰਸ ਵੀ ਮਿਲਦੇ ਹਨ ਤੋ ਪ੍ਰਭ ਗਿੱਲ ਜੀ ਤੁਹਾਨੂੰ ਮੁਸ਼ਕਲਾਂ ਦਾ ਪਤਾ ਹੈਗਾ ਆ ਦਰਸ਼ਕਾਂ ਦੇ ਸਰੋਤਿਆਂ ਦੀ ਇਹ ਬੇਨਤੀ ਹੈਗੀ ਆ ਵੀ ਜੇ ਕਿਸੇ ਨੇ ਗਲਤ ਕੰਮ ਕੀਤਾ ਆਮ ਬੰਦਾ ਚਾਰਜ ਹੋ ਜਾਂਦਾ ਹੈਗਾ ਜੇ ਐਡੇ ਵੱਡੇ ਮੈਂ ਨਹੀਂ ਕਹਿੰਦਾ ਇਹਨਾਂ ਨੇ ਕੀਤੇ ਹਨ ਜੇ ਪਤਾ ਲੱਗ ਰਿਹਾ ਕੁਝ ਹੋਇਆ ਕਿ ਆਪਾਂ ਨੂੰ ਇਹਨਾਂ ਨੂੰ ਵੀ ਕੋਈ ਸਖ਼ਤ ਸਜ਼ਾਵਾਂ ਦੇ ਸਕਦੇ ਕਿ ਨਹੀਂ
8: ਦੇਖੋ ਤੰਬੜ ਸਾਹਿਬ ਇਹ ਬੜੀ ਵੱਡੀ ਇੱਕ ਸਟੇਟਮੈਂਟ ਆ ਮੇਰੇ ਮੈਂ ਸਮਝਦਾ ਮੈਂ ਐਜ਼ ਅ ਲੀਡਰ
1: ਜੀ
8: ਸਾਨੂੰ ਥੋੜਾ ਜਿਹਾ ਧਿਆਨ ਦੇ ਨਾਲ ਗੱਲ ਕਰਨੀ ਚਾਹੀਦੀ ਆ ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਨਾ ਜਦੋਂ ਰਿਵਿਊ ਹੋਣਾ ਆ ਇਸ ਚੀਜ਼ ਦਾ
1: ਜੀ
8: ਉਹ ਰਿਵਿਊ ਤੋਂ ਬਾਅਦ ਤੁਹਾਨੂੰ ਪਤਾ ਵੀ ਜਿਹੜੇ ਘਪਲੇ ਨਿਕਲਣਗੇ
1: ਜੀ
8: ਉਹ ਘਪਲੇ ਜਿਹੜੇ ਆ ਲੋਕਾਂ ਸਾਹਮਣੇ ਆਉਣਗੇ ਮੈਂ ਧਿਆਨ ਨਾਲ ਗੱਲ ਕਿਉਂ ਕੀਤੀ ਆ ਉਹਦੇ ਪਿੱਛੇ ਰੀਜ਼ਨ ਆ ਕਿਉਂਕਿ ਜਿਹੜੇ ਕਰੀਅਰ ਪੋਲੀਟੀਸ਼ੀਅਨ ਹੁੰਦੇ ਆ ਨਾ
1: ਜੀ
8: ਉਹਨਾਂ ਦੇ ਕੋਲ ਲੂਪ ਹੋਲਸ ਵੀ ਹੁੰਦੇ ਆ ਤੇ ਇੱਕ ਜ਼ਰੀਏ ਵੀ ਹੁੰਦੇ ਆਪਣੇ ਨੂੰ ਬਚਾਉਣ ਦੇ ਪਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਐਰਕੀ ਕੀ ਹੋਊਗਾ ਕਿ ਇਹ ਕਰੀਅਰ ਪੋਲੀਟੀਸ਼ੀਅਨ ਜਿਹੜੇ ਆ ਅਸੀਂ ਲਿਆ ਕੇ ਇਹਨਾਂ ਨੂੰ ਲੋਕਾਂ ਦੀ ਕਚਹਿਰੀ 'ਚ ਖੜਾ ਕਰ ਦੇਣਾ
1: ਜੀ
8: ਜਦੋਂ ਲਾਈਨ ਬਾਏ ਲਾਈਨ ਰਿਵਿਊ ਹੋਇਆ ਸਾਰਾ ਸਾਡੇ ਕੋਲ ਸਾਰੇ ਚਿੱਠਾ ਆਇਆ ਅਸੀਂ ਇੱਕ ਬ੍ਰੈਂਪਟਨ ਵਾਈਡ ਇੱਕ ਵੱਡੀ ਪ੍ਰੈਸ ਕਾਨਫਰੰਸ ਰੱਖਣੀ ਆ ਉੱਥੇ ਜਿੰਨਾ ਮਰਜ਼ੀ ਵੱਡਾ ਇਕੱਠ ਹੋ ਜਾਏ ਹਜ਼ਾਰ ਦੇ ਹਿਸਾਬ ਨਾਲ ਵੀ ਡੋਂਟ ਕੇਅਰ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਬ੍ਰੈਂਪਟੋਨੀਅਨਸ ਨੂੰ ਉਹ ਜਿਹੜੀ ਇਨਫੋਰਮੇਸ਼ਨ ਆ
1: ਜੀ
8: ਉਹ ਪਬਲਿਕਲੀ ਜਾਰੀ ਕੀਤੀ ਜਾਊਗੀ ਇਹ ਨਹੀਂ ਵੀ ਅਸੀਂ ਸਾਨੂੰ ਕੁਛ ਲੱਭਿਆ ਤੇ ਅਸੀਂ ਜਾ ਕੇ ਬਸ ਉਹਦੇ 'ਚ ਕੋਰਟ 'ਚ ਜਮ੍ਹਾਂ ਕਰਾ ਦਿੱਤਾ
1: ਜੀ
8: ਇਹ ਬ੍ਰੈਂਪਟੋਨੀਅਨਸ ਨੂੰ ਪਤਾ ਹੋਊਗਾ ਕਿ ਕੀ ਹੋਇਆ ਤੇ ਬ੍ਰੈਂਪਟਨ ਨੂੰ ਇਹ ਵੀ ਪਤਾ ਹੋਊਗਾ ਵੀ ਆਪਣੀ ਵੋਟ ਦੀ ਦੁਰਵਰਤੋਂ ਕਰਦਾ ਨੁਕਸਾਨ ਕੀ ਹੁੰਦਾ ਤਾਂ ਕਿ ਇਹ ਗਾਂਹ ਫਿਊਚਰ ਚ ਉਹ ਦੁਰਵਰਤੋਂ ਨਾ ਕਰ ਸਕਣ ਤੇ ਆਪਣੀ ਵੋਟ ਜਿੱਥੇ ਪੈਣੀ ਚਾਹੀਦੀ ਉੱਥੇ ਪਾਉਣ।
1: ਜਸਭੁੱਲਰ ਸਾਹਿਬ ਤੁਸੀਂ ਲਾਈਨ ਵੀ ਹੋਰ ਤੇ ਰੱਖੋ, 8731 ਤੁਸੀਂ ਲਾਈਨ ਵੀ ਹੋਰ ਤੇ ਰੱਖੋ, ਲਾਈਨਾਂ ਹੋਰ ਤੇ ਰੱਖੋ। ਪ੍ਰਭਗਿੱਲ ਜੀ, ਲੋਕੀ ਜਾਣਨਾ ਚਾਹੁੰਦੇ ਪ੍ਰਭਗਿੱਲ ਹੈ ਕੌਣ ਹੈਗਾ, ਤੁਹਾਡੀ ਵੈਬਸਾਈਟ 'ਤੇ ਸਾਰੀ ਇਨਫੋਰਮੇਸ਼ਨ ਪਈ ਹੈਗੀ ਆ। ਕਹਿੰਦੇ ਲੱਗਦਾ ਕਿਸੇ ਨੂੰ ਲਿਆਉਣਾ ਚਾਹੁੰਦੇ ਸੀਗੇ, ਕੋਈ ਹੈਲਥੀ ਕੰਪੀਟੀਸ਼ਨ ਦੇ ਦੇਵੇ। ਮੈਨੂੰ ਲੱਗਦਾ ਹੈਲਥੀ ਕੰਪੀਟੀਸ਼ਨ ਆ ਗਈ ਹੈਗੀ, ਬਾਕੀ ਲੋਕਾਂ 'ਤੇ ਹੈਗਾ, ਵੋਟ ਕਿਹਨੂੰ ਪਾਉਣੀ ਹੈ। ਵਾਈ ਸ਼ੁਡ ਪੀਪਲ ਵੋਟ ਫੋਰ ਯੂ?
8: ਦੇਖੋ, ਵਾਈ ਸ਼ੁਡ ਪੀਪਲ ਵੋਟ ਫੋਰ ਮੀ? ਬਿਕਾਜ਼ ਆਮ ਨਾਟ ਅ ਕਰੀਅਰ ਪੋਲੀਟੀਸ਼ੀਅਨ, ਰਾਈਟ? ਆਮ ਅ ਲੀਡਰ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਲੋਕਾਂ 'ਚੋਂ ਨਿਕਲਿਆ। ਜਿੱਦਾਂ ਆਮ ਪਰਿਵਾਰ ਆਪਣੇ ਬੱਚੇ ਪਾਲ ਕੇ, ਦੋ ਦੋ ਜੋਬਸ ਕਰਕੇ ਆਪਣੇ ਬੱਚੇ ਪਾਲਦੇ ਆ, ਮੇਰੇ ਮਾਂ ਪਿਓ ਨੇ ਵੀ ਸੇਮ ਚੀਜ਼ ਕੀਤੀ ਆ
1: ਜੀ।
8: ਮੈਂ ਪ੍ਰੋਫੈਸ਼ਨਲੀ ਮੈਂ ਇੱਕ ਆਰਬਿਟ੍ਰੇਟਰ ਹਾਂ, ਲੀਗਲ ਪ੍ਰੋਫੈਸ਼ਨ ਪ੍ਰੋਫੈਸ਼ਨਲੀ ਮੈਂ ਇੱਕ ਆਰਬਿਟ੍ਰੇਟਰ ਹਾਂ, ਲੀਗਲ ਪ੍ਰੋਫੈਸ਼ਨ ਲੀਗਲ ਪ੍ਰੋਫੈਸ਼ਨਲ ਹਾਂ। ਨਾਲ ਦੀ ਨਾਲ ਮੇਰੀ ਜਿਹੜੀ ਪਕੜ ਆ ਸਿਵਲ ਲਿਬਰਟੀਜ਼, ਹਿਊਮਨ ਰਾਈਟਸ 'ਚ, ਆਪਣਾ ਕਮਿਊਨਿਟੀ ਐਡਵੋਕੇਸੀ 'ਚ, ਉਹ ਬਹੁਤ ਡੂੰਘੀ ਆ। ਮੇਰੀ ਜਿਹੜੀ ਲਾਈਫ ਸਟਾਈਲ ਆ ਜਾਂ ਮੇਰਾ ਪ੍ਰੋਫੈਸ਼ਨ ਹੈ, ਉਹ ਮਸਲੇ ਹੱਲ ਕਰਨਾ ਹੀ ਆ। ਮੈਂ ਡਿਸਪਿਊਟ ਰੈਜੋਲੂਸ਼ਨ ਐਕਸਪਰਟ ਹਾਂ, ਰਾਈਟ? ਮੈਂ ਬ੍ਰੈਂਪਟਨ ਦੀ ਫੈਮਿਲੀ ਡਾਇਨਾਮਿਕ ਨੂੰ ਸਮਝਦਾ ਹਾਂ। ਮੈਨੂੰ ਇਹ ਪਤਾ ਹੈ ਕਿ ਜਦੋਂ ਮੇਰੇ ਕੋਲ ਡਿਵੈਲਪਰ ਆਊਗਾ ਨਾ, ਤੇ ਉਹ ਕਹੂਗਾ ਕਿ ਮੈਂ ਸਿਰਫ ਇੰਨਾ ਕੁ ਘਰ ਬਣਾਉਣਾ ਜਾਂ ਆਹ ਉਹਦੀ ਮਿਆਰ ਹੋਊਗਾ ਤੇ ਜਾਂ ਫਿਰ ਆਹ ਉਹਦੀ ਡਾਇਨਾਮਿਕਸ। ਮੈਂ ਕਿਹਾ ਨੋ, ਮੇਰੇ ਬ੍ਰੈਂਪਟਨ ਨੂੰ ਆਹ ਚੀਜ਼ ਚਾਹੀਦੀ ਆ, ਰਾਈਟ? ਕਿਉਂਕਿ ਸਾਡੇ ਜਿਹੜੇ ਪਰਿਵਾਰ ਆ ਉਹਨਾਂ ਦੀ ਲੋੜਾਂ ਨੇ। ਮੈਂ ਲੋਕਾਂ ਦੀਆਂ ਲੋੜਾਂ ਨੂੰ ਸਮਝਦਾ ਆ, ਰਾਈਟ? ਸੋ ਮੈਂ ਜਿਹੜਾ ਮੇਰਾ ਬਹੁਤ ਲੰਬੇ ਸਮੇਂ ਦੀ ਇੱਕੋ ਹੀ ਲੜਾਈ ਹੋਈ ਰਹਿੰਦੀ ਆ ਆਪਣਾ ਸਰਕਾਰਾਂ ਦੇ ਨਾਲ ਵੀ, ਜਿਹੜੇ ਓਪਰੇਸ਼ਨ ਕਰਦੇ ਆ, ਉਹੀ ਹੁੰਦੀ ਆ ਕਿ ਤੁਸੀਂ ਆਮ ਫੈਮਿਲੀ ਨੂੰ ਸਮਝ ਕੇ ਫੈਸਲੇ ਲਓ, ਤੁਸੀਂ ਕਾਰਪੋਰੇਸ਼ਨ ਨੂੰ ਸਮਝ ਕੇ ਫੈਸਲੇ ਨਾ ਲਓ। ਕਿਉਂਕਿ ਜੇ ਤੁਸੀਂ ਕਾਰਪੋਰੇਸ਼ਨ ਦੇ ਹੱਕ 'ਚ ਵੱਡੇ ਜਾਂ ਬਿਗ ਜਦੋਂ ਕ੍ਰੋਕੋਡਾਇਲਸ ਕਹਿ ਦਿੰਦੇ ਆ
1: ਜੀ,
8: ਉਹਨਾਂ ਦੇ ਨਾਲ ਰਲ ਕੇ ਤੁਸੀਂ ਕੋਈ ਘਪਲਾ ਕਰਦੇ ਹੋ, ਦੈਟ ਮੀਨਸ ਤੁਸੀਂ ਆਪਣੀ ਸਾਰੀ ਸਿਟੀ ਦੇ ਸਾਰੇ ਦੇਸ਼ ਨਾਲ ਇੱਕ ਗਦਾਰੀ ਕਰਦੇ ਹੋ, ਰਾਈਟ? ਸੋ ਮੈਂ ਤੇ ਵੇਖੋ ਆਲ ਇਨ ਆਲ ਮੈਂ ਬੜਾ ਇੱਕ ਮੈਂ ਫੈਕਚੁਅਲ ਇਨਸਾਨ ਵੀ ਹਾਂ, ਪ੍ਰੋਫੈਸ਼ਨਲ ਵੀ ਹਾਂ ਤੇ ਮੈਂ ਇਮੋਸ਼ਨਲ ਵੀ ਹਾਂ। ਕਿਉਂ? ਕਿਉਂਕਿ ਮੈਂ ਕੋਈ ਵੀ ਜਦੋਂ ਫੈਸਲਾ ਲੈਂਦਾ ਹਾਂ, ਮੈਂ ਇਨਸਾਨੀਅਤ ਨੂੰ ਅੱਗੇ ਰੱਖ ਕੇ ਲੈ ਲੈਂਦਾ।
1: ਕਿਆ ਬਾਤ ਹੈ, ਬਹੁਤ ਵਧੀਆ ਗੱਲ ਕੀਤੀ ਆ। ਟਾਈਮ ਆਤ ਕੀ ਸ਼ੋਰਟ ਹੈਗਾ, ਹੋਰ ਲਾਈਨਾਂ ਮੇਰੀਆਂ ਬਹੁਤ ਬਿਜ਼ੀ ਹਨ। ਤੁਸੀਂ ਅਖੀਰ ਵਿੱਚ ਕੀ ਕਹਿਣਾ ਚਾਹੀਏ, ਤੁਹਾਡੇ ਨਾਲ ਕਿਸੇ ਨੂੰ ਮਿਲਣਾ ਹੋਵੇ ਕਿਸ ਤਰ੍ਹਾਂ ਮਿਲ ਸਕਦੇ ਹਨ?
8: ਸਾਡਾ ਜਿਹੜਾ ਆਫਿਸ ਆ ਉਹ 2 ਆਟੋਮੈਟਿਕ ਰੋਡ ਆ
1: ਜੀ,
8: 112, ਤੇ ਤੁਸੀਂ ਮੈਨੂੰ ਪਰਸਨਲੀ ਫੋਨ ਕਰ ਸਕਦੇ ਹੋ। ਮੇਰਾ ਪਰਸਨਲ ਸੈੱਲ ਫੋਨ ਨੰਬਰ ਹੈਗਾ 416-988-1578। ਤੇ ਤੁਸੀਂ ਸਾਡੇ ਨਾਲ ਰਾਬਤਾ ਕਰੋ, ਸਾਡੇ ਆਫਿਸ 'ਚ ਆਓ। ਤੁਹਾਡੇ ਕੋਈ ਵੀ ਸਵਾਲ ਆ, ਅਸੀਂ ਤੁਹਾਡੇ ਸਵਾਲਾਂ ਤੋਂ ਨਹੀਂ ਭੱਜਾਂਗੇ, ਅਸੀਂ ਤੁਹਾਨੂੰ ਅਕਾਊਂਟੇਬਲ ਹਾਂ। ਕਿਉਂਕਿ ਇਸ ਪਹਿਲੀ ਵਾਰ ਲੋਕਾਂ ਦੀ ਸਰਕਾਰ ਆਊਗੀ ਜਿਹੜੀ ਲੋਕਾਂ ਵਾਸਤੇ ਲੜੂਗੀ, ਐਂਡ ਅਸੀਂ ਕਹਿੰਦੇ ਹਾਂ ਵੀ ਆਰ ਸੇਇੰਗ ਬ੍ਰੈਂਪਟਨ ਫਰਸਟ, ਵੀ ਆਰ ਆਲਸੋ ਸੇਇੰਗ ਵੀ ਵਿਲ ਪੁੱਟ ਪੀਪਲ ਬਿਫੋਰ ਪੋਲਿਟਿਕਸ। ਸੋ ਦਿਸ ਇਜ਼ ਟਾਈਮ ਫਾਰ ਚੇਂਜ ਐਂਡ ਪ੍ਰਭਗਿੱਲ ਇਜ਼ ਦਾ ਚੇਂਜ।
1: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ, ਸਤਿ ਸ਼੍ਰੀ ਅਕਾਲ ਤੇ ਬੈਸਟ ਆਫ ਲੱਕ, ਮਿਲਦੇ ਵੱਖ ਵੱਖ ਇਵੈਂਟਸ ਦੇ ਉੱਪਰ। ਸਤਿ ਸ਼੍ਰੀ ਅਕਾਲ ਜੀ। ਚੰਗੇ ਕੰਮ ਕੀਤੇ ਤਾਂ ਵੋਟ ਪਾ ਦੇ, ਲੱਗਦਾ ਨਹੀਂ ਕੁਝ ਕੀਤਾ, ਰੇਸ ਕਰਦੇ ਹੋ। ਵੈਸੇ ਜਸ ਭੁੱਲਰ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਪਾਉਣ ਦੇ ਵਿੱਚ ਕੱਲ ਵੀ ਨਹੀਂ ਲਾਈਨ ਮਿਲੀ, ਅੱਜ ਵੀ ਲੰਘ ਚੱਲੇ ਸੀ, ਪਰ ਮੈਂ ਫੜ ਲਏ। ਸਤਿ ਸ੍ਰੀ ਅਕਾਲ ਜੀ। ਬਿਜ਼ੀ ਤੁਹਾਡੇ ਵਰਗੇ ਦਰਸ਼ਕਾਂ ਸਰੋਤੇ ਨੇ ਕੀਤਾ, ਪਰ ਜਾਣਕਾਰੀ ਲੈ ਕੇ ਆਈ ਦੇ ਲੋਕਾਂ ਦੇ ਕੰਮ ਆ ਜਾਂਦੀ ਹੈਗੀ ਆ, ਸਾਰੇ ਹੀ ਆਪਣੇ ਹਨ। ਹੁਣ ਲੱਗਦਾ ਹੈਗਾ ਵੀ ਜਿਹੜੇ ਗਾਹਾਂ ਦੇ ਇੰਟਰਸਟ ਰੇਟ ਹਨ ਤੇ ਉਹ ਵੱਧ ਵੀ ਸਕਦੇ ਹਨ। ਆਪਣੇ ਪੈਸੇ ਧੇਲੇ ਦੀ ਗੱਲਬਾਤ ਕਰ ਲਈਏ ਤੇ ਕੀ ਕੁਝ ਹੋ ਰਿਹਾ ਮਾਰਕੀਟ ਦੇ ਵਿੱਚ?
9: ਹਾਂ ਬਿਲਕੁਲ ਜੀ, ਚਾਂਸ ਤਾਂ ਹੈ, ਪਰ ਹਲੇ ਇੰਨੇ ਬਹੁਤ ਚਾਂਸ ਨਹੀਂ, 1% ਚਾਂਸ ਹੀ ਹੋ ਸਕਦਾ ਹੈਗਾ ਕਿ ਇੰਟਰਸਟ ਰੇਟ ਵੱਧ ਜਾਣ। ਕਿਉਂਕਿ ਅੱਗੇ ਸੀਗਾ ਤੁੰਬਰ ਸਾਹਿਬ, ਅਸੀਂ ਅਮੈਰੀਕਾ ਨੂੰ ਫੋਲੋ ਕਰਦੇ ਸੀਗੇ, ਤੇ ਪਰ ਹੁਣ ਸਿੰਸ ਸਾਡੀ ਟ੍ਰੇਡ ਬਾਰ ਚੱਲਦੀ ਹੈ, ਹੁਣ ਅਸੀਂ ਅਮੈਰੀਕਾ ਨੂੰ ਫੋਲੋ ਕਰਨਾ ਬੰਦ ਕਰਤਾ, ਕਿਉਂਕਿ ਹੁਣ ਸਾਨੂੰ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਹੁਣ ਸਾਨੂੰ ਇਹ ਹੁੰਦਾ ਕਿ ਅਸੀਂ ਕਿੱਥੇ ਬੈਟਰ ਕਰ ਸਕਦੇ ਹਾਂ ਆਪਣੀ ਉਹਦੇ ਵਾਸਤੇ, ਕੰਟਰੀ ਵਾਸਤੇ। ਹੁਣ ਸਾਨੂੰ ਡਾਲਰ ਟੂ ਡਾਲਰ ਕੰਪੇਅਰ ਕਰਨ ਦੀ ਲੋੜ ਨੀ ਕਿ ਅਸੀਂ ਡਾਲਰ ਟੂ ਡਾਲਰ ਕੰਪੇਅਰ ਕਰਨਾ ਸੀ ਅਮੈਰੀਕਾ ਦੇ ਨਾਲ। ਸੋ ਇਸ ਕਰਕੇ ਸਾਡੇ ਉਹਨਾਂ ਨੇ ਵਧਾਇਆ, ਨੋ ਡਾਊਟ ਉਹਨਾਂ ਨੇ ਹੋਰ ਚਾਂਸ ਹੈਗਾ ਹਾਲੇ ਇੱਕ ਵਾਰੀ ਹੋਰ ਵਧਾਉਣ, ਪਰ ਕੈਨੇਡਾ ਸ਼ਾਇਦ ਨਾ ਵਧਾਵੇ ਜੀ। 27 ਦੇ ਵਿੱਚ ਹੈ ਚਾਂਸ ਕਿ ਫਸਟ ਕੁਆਟਰ ਦੇ ਵਿੱਚ ਜਿਹੜਾ ਆਊਗਾ ਉਹਦੇ ਚ ਇੱਕ ਕੁਆਟਰ ਵੱਧ ਸਕਦਾ, ਫਿਰ ਦੋ ਇੱਕ ਕੁਆਟਰ ਹੋਰ ਵੱਧ ਸਕਦਾ, ਕਿਉਂਕਿ ਉਹਨਾਂ ਦੀ ਟਾਰਗੇਟ ਹੈ ਕਿ ਅਸੀਂ 2.75 ਤੇ ਲੈ ਕੇ ਆਉਣਾ ਇੰਟਰਸਟ ਰੇਟ ਨੂੰ। ਸੋ ਜੇ ਇੰਟਰਸਟ ਰੇਟ ਵੱਧਦਾ ਜੀ ਤੇ ਮਾਰਕੀਟ ਦੇ ਵਿੱਚ ਹਿਲਚਲ ਹੋਊਗੀ ਜੀ ਬਹੁਤ ਜ਼ਿਆਦਾ, ਤਾਂ ਕਿਉਂਕਿ ਲੋਕ ਪਹਿਲਾਂ ਹੀ ਬਹੁਤ ਹੈਂਡ ਟੂ ਮਾਊਥ ਹੈ, ਤੰਗ ਹੈ, ਤੇ ਜੇ ਥੋੜ੍ਹਾ ਜਿਹਾ ਵੱਧ ਗਿਆ ਤੇ ਉਹਦੇ ਨਾਲ ਜੀ ਕਾਫੀ ਫਰਕ ਪੈ ਸਕਦਾ ਮਾਰਕੀਟ ਨੂੰ। ਸੋ ਮਾਰਕੀਟ ਹਲੇ ਮੈਂ ਕਿਸੇ ਨੂੰ ਡਰਾਉਣਾ ਨਹੀਂ ਚਾਹੁੰਦਾ, ਪਰ ਮਾਰਕੀਟ ਹਲੇ ਉੱਠਣ ਦੇ ਕੋਈ ਨਹੀਂ ਜੀ ਆਸਾਰ ਨਹੀਂ ਦਿਸਦੇ ਹਲੇ, ਹਲੇ ਮਾਰਕੀਟ ਥੋੜਾ ਮੋਟਾ ਥੱਲੇ ਹੀ ਜਾਊਗੀ ਜਾਊਗੀ ਤਾਂ ਹਲੇ ਜੇ ਆਪਾਂ ਆਉਣ ਟਾਈਮ ਚ ਕਹੀਏ, ਕਿਉਂਕਿ ਸਾਡੀ ਜੋਬ ਚਲੀ ਗਈ ਆ।
1: ਬਿਲਕੁਲ
9: ਜੀ, ਟਫ ਟਾਈਮ ਹੈ, ਪਰ ਕਈ ਸੱਜਣ ਸਨ ਜਿਵੇਂ ਲਕੀਰ ਦੇ ਫਕੀਰ ਹੁੰਦੇ, ਉਹਨਾਂ ਨੂੰ ਜਾਂ ਤਾਂ ਕੰਟਰੀ ਚ ਆਏ ਥੋੜਾ ਟਾਈਮ ਹੋਇਆ ਹੁੰਦਾ, ਜਾਂ ਉਹਨਾਂ ਨੇ ਪਹਿਲਾਂ ਦੇਖਿਆ ਨਹੀਂ ਹੁੰਦਾ ਇਹ ਟਾਈਮ, ਉਹ ਵੀ ਸਾਨੂੰ ਕਹਿੰਦੇ ਭਾਜੀ ਤੁਸੀਂ ਐਵੇਂ ਯਾਰ ਆ ਕੇ ਗਲਤ ਗੱਲਾਂ ਕਰਦੇ ਹੋ ਕਿ ਬਾਕੀ ਥੱਲੇ ਮਾਹ ਥੱਲੇ ਕਿਵੇਂ ਵਗ ਜੂਗੀ। ਦੇਖੋ ਹੁਣ ਮੈਨੂੰ ਇੱਕ ਕੁਐਸਚਨ ਆਇਆ ਸੀ ਕਿ ਫੋਰਨ ਬਾਹਰ ਜਿਹੜੇ ਇਨਵੈਸਟਰ ਹੈ ਉਹਨਾਂ ਨੂੰ ਜਿਹਨਾਂ ਨੇ ਓਪਨ ਕਰਤਾ ਜਨਵਰੀ ਚ ਓਪਨ ਕਰਨ ਜਾ ਰਹੇ ਆ, ਹੁਣ ਫੋਰਨ ਬਾਹਰ ਨੀ ਆਊਗਾ ਜੀ ਇੱਥੇ, ਕਿਉਂਕਿ ਫੋਰਨ ਬਾਹਰ ਹੁੰਦਾ ਜਿਹੜਾ ਤੁਸੀਂ ਤੇ ਮੈਂ ਹੋ, ਜੇ ਆਪਾਂ ਨੂੰ ਲੱਗੇ ਕਿ ਅਮਰੀਕਾ ਜਾਂ ਇੰਡੀਆ ਦੇ ਵਿੱਚ ਪ੍ਰਾਈਸ ਵੱਧ ਰਹੀ ਹੈ ਤੇ ਅਸੀਂ ਪੈਸਾ ਲਾਵਾਂਗੇ, ਜੇ ਸਾਨੂੰ ਪਤਾ ਉੱਥੇ ਪ੍ਰਾਈਸ ਘੱਟ ਰਹੀ ਹੈ ਮੈਂ ਕਿਉਂ ਪੈਸਾ ਲਾਊਂਗਾ ਉੱਥੇ ਜਾ ਕੇ। ਸੋ ਇਸ ਕਰਕੇ ਫੋਰਨ ਬਾਹਰ ਦੇ ਆਸ ਤੇ ਬੈਠੇ ਹਾਂ ਅਸੀਂ, ਮੈਨੂੰ ਸੱਜੇ ਦਾ ਕਈ ਫੋਨ ਆਉਂਦਾ, ਉਹ ਮੈਂ ਕਾਫੀ ਬਹਿਸ ਵੀ ਕੀਤੀ ਕਿ ਜੀ ਨਹੀਂ ਜੇ ਫੋਰਨ ਬਾਹਰ ਨੂੰ ਖੋਲ ਤਾਂ ਦੇਖੋ ਤੁਸੀਂ ਪ੍ਰਾਈਸਾਂ ਵੱਧਦੀਆਂ ਵੀਰ ਜੀ, ਕੁਛ ਨੀ ਹੋਣਾ ਫੋਰਨ ਬਾਹਰ ਦੇ ਨਾਲ ਪੈਸਾ, ਪਰ ਮੈਂ ਇੱਕੋ ਗੱਲ ਕਹਿਣਾ ਕਿ ਸੇਵਿੰਗ ਕਰੋ, ਆਪਣਾ ਕੰਟਰੋਲ ਕਰਕੇ ਚੱਲੋ, ਆਉਣਾ ਟਾਈਮ ਅਸੀਂ ਤਾਂ ਦੱਸਦੇ ਹੁੰਦੇ ਕਿਉਂਕਿ ਜੇ ਅਸੀਂ ਦੱਸਾਂਗੇ ਤਾਂ ਅਸੀਂ ਆਪਣੇ ਆਪ ਨੂੰ ਕੰਟਰੋਲ ਕਰਾਂਗੇ, ਨਹੀਂ ਸਾਨੂੰ ਇਹ ਲੱਗਦਾ ਹੁੰਦਾ ਕਿ ਯਾਰ ਨਹੀਂ ਨਹੀਂ ਵਧੀਆ ਤੇ ਚਲੋ ਵਧੀਆ ਟਾਈਮ ਆ ਜੀ ਅਸੀਂ ਅਰਦਾਸ ਕਰਦੇ, ਮੈਂ ਅੱਧਿਆਂ ਦਾ ਤਾਂ ਅਰਦਾਸ ਕਰਦਾ, ਮੈਂ ਵੀ ਨਾਲ ਹੀ ਹਾਂ ਤੁਹਾਡੇ, ਮੇਰਾ ਵੀ ਵਧੀਆ ਕੰਮ ਹੋਊਗਾ, ਮੇਰਾ ਵੀ ਕੰਮ ਵਧੀਆ ਚੱਲੂਗਾ, ਤੇ ਪਰ ਇਸ ਟਾਈਮ ਟਫ ਹੈ ਜੀ, ਪਰ ਮੌਰਗੇਜ ਬੈਂਕਾਂ ਦੇ ਰਹੀਆਂ, ਇਹ ਨਹੀਂ ਕਿ ਬੈਂਕਾਂ ਮੌਰਗੇਜ ਦੇ ਰਹੀਆਂ, ਤੁਸੀਂ ਘਰ ਤੇ ਲਾਈਨ ਬਣਾਉਣੀ ਹੈ, ਤੁਸੀਂ ਚਾਹੁੰਦੇ ਘਰ ਤੇ ਲਾਈਨ ਬਣਾਉਣ ਲਈ ਲਾਈਨ ਵੀ ਦੇ ਰਹੀਆਂ ਹੈਗੀਆਂ, ਹੀ ਲੋਕ ਬਣਾਉਣੀ ਹੈ ਘਰ ਤੇ ਉਹ ਵੀ ਮਿਲ ਰਹੀ ਹੈਗੀ, ਤਾਂ ਜੇ ਤੁਸੀਂ ਕੋਈ ਰੀਨਿਊ ਕਰਨੀ ਹੈ ਮੌਰਗੇਜ ਉਹ ਵੀ ਕਰ ਰਹੇ ਹੈ। ਹਾਂ ਇਸ ਟਾਈਮ ਥੋੜੀ ਜਿਹੀ ਇੱਕ ਪ੍ਰੋਬਲਮ ਹੋਰ ਆ ਰਹੀ ਹੈ ਕਿ ਜੇ ਕਿਸੇ 5 ਸਾਲ ਪਹਿਲਾਂ ਘਰ ਲਿਆ ਸੀਗਾ ਤੇ ਉਸ ਟਾਈਮ ਉਹਨਾਂ ਨੇ ਡਾਊਨ ਪੇਮੈਂਟ ਜਿਹੜੀ ਪਾਈ ਸੀਗੀ 10% ਪਾਈ ਸੀਗੀ
1: ਜੀ,
9: ਪਰ ਬੈਂਕ ਨੂੰ ਸ਼ੋਅ ਕੀਤਾ ਕਿ ਅਸੀਂ 20% ਡਾਊਨ ਪੇਮੈਂਟ ਪਾਤੀ, 10 ਉਹਨਾਂ ਨੇ ਪ੍ਰਾਈਵੇਟ ਲੈ ਲਈ ਕਿਤੋਂ ਬਾਹਰੋਂ, ਹੁਣ ਬੈਂਕਾਂ ਨੂੰ ਜੋ ਬਾਅਦ ਸ਼ੱਕ ਪਿਆ ਕਿ ਇਹਨੇ ਬੰਦੇ ਨੇ ਤਾਂ ਡਾਊਨ ਪੇਮੈਂਟ 10% ਪਾਈ ਹੈ, ਹੁਣ ਉਹ ਤਾਂ ਪ੍ਰੂਫ ਮੰਗਿਆ ਜਾ ਰਿਹਾ ਹੈਗਾ ਕਿ ਭਾਈ ਪ੍ਰੂਫ ਲੈ ਕੇ ਆ, ਜਿਹੜੀ ਤੂੰ 20% ਸ਼ੋਅ ਕੀਤੀ ਸੀ ਉਹ 10% ਸੈਕਿੰਡ ਮੌਰਗੇਜ ਕਿਉਂ ਚੱਕੀ ਤੂੰ। ਸੋ ਇੱਕ ਤਾਂ ਇਹ ਪ੍ਰੂਫ ਮੰਗਿਆ ਜਾ ਰਿਹਾ, ਫਿਰ ਬਾਈ ਚਾਂਸ ਤੁਹਾਡੇ ਡੈਟ ਟੂ ਮੱਚ ਹੈ, ਤੁਹਾਡੇ ਕ੍ਰੈਡਿਟ ਕਾਰਡ ਭਰੇ ਆ, ਲਾਈਨਾਂ ਭਰੀਆਂ, ਉਹਦਾ ਵੀ ਬੈਂਕ ਕੰਸਿਡਰ ਕਰ ਰਹੀ ਹੈ ਕਿ ਭਾਈ ਨਹੀਂ ਇਹਨੂੰ ਥੋੜਾ ਮੋਟਾ ਘੱਟ ਕਰ, ਨਹੀਂ ਤਾਂ ਤੇਰੀ ਅਸੀਂ ਮੌਰਗੇਜ ਜਿਹੜੀ ਉਹ ਰੀਨਿਊ ਨਹੀਂ ਕਰਨੀ। ਸੋ ਇਸ ਕਰਕੇ ਇਸ ਚੀਜ਼ ਦਾ ਥੋੜਾ ਧਿਆਨ ਰੱਖਿਓ ਕਿ ਆਉਣ ਇੱਕ ਦੂਜੇ ਨੰਬਰ ਮੈਂ ਦੱਸਦਾ ਜੀ, ਜੇ ਤੁਹਾਡੀ 3 ਮਹੀਨੇ ਰਹਿੰਦੀ ਹੈ ਮੌਰਗੇਜ ਰੀਨਿਊ ਹੋਣ ਵਾਲੀ ਤੇ ਤੁਸੀਂ ਵਿਦਾਊਟ ਪੈਨਲਟੀ ਉਹਨੂੰ ਰੀਨਿਊ ਕਰਾ ਸਕਦੇ ਹੁੰਦੇ, ਭਾਵੇਂ ਕਿਸੇ ਹੋਰ ਇੰਸਟੀਚਿਊਟਾਂ ਚਲੇ ਜਾਓ, ਭਾਵੇਂ ਉੱਥੇ ਕਰਾ ਲਓ। ਬਹੁਤ ਸਾਰੇ ਸੱਜਣ ਸਾਡੇ ਕਹਿੰਦੇ ਦਸੰਬਰ ਚ ਹੋਣੀ ਹੈ, ਹੁਣ ਅਸੀਂ ਹਜੇ ਨਹੀਂ ਕਰਾ ਸਕਦੇ, ਪੈਨਲਟੀ ਲੱਗੂ ਨਹੀਂ, ਉਹਦੀ ਕੋਈ ਪੈਨਲਟੀ ਨਹੀਂ ਹੁੰਦੀ, ਉਹ ਵਿਦਾਊਟ ਪੈਨਲਟੀ ਤੁਹਾਨੂੰ 3 ਮਹੀਨੇ ਪਹਿਲਾਂ ਤੁਸੀਂ ਕਰਾ ਸਕਦੇ ਹੋਗੇ, ਜੇ ਤੁਸੀਂ ਗੱਲ ਕਰੋ ਦੱਸੋ ਉਹਨਾਂ ਨੂੰ ਕਿ ਮੈਂ ਇਹਨੂੰ ਭਾਈ ਆਹ ਰੇਟ ਮਿਲਦਾ, ਤੇ ਉਹ ਬੈਂਕ ਕੁਛ ਨਹੀਂ ਐਡੀ ਕੋਈ ਖਾਸ ਗੱਲ ਨਹੀਂ, ਜੇ ਉਹਨਾਂ ਨੇ ਇੰਟਰਸਟ ਤਾਂ ਪਹਿਲੇ 2 ਸਾਲ ਚ ਬਣਾ ਲਿਆ ਉਹਨੇ ਜਾਂ ਉੱਥੋਂ ਬਣਾਉਣਾ ਸੀਗਾ। ਸੋ ਜੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਤੁਹਾਨੂੰ ਨਹੀਂ ਪਤਾ ਹੁੰਦਾ ਤਾਂ ਮੈਨੂੰ ਕਾਲ ਕਰ ਸਕਦੇ, ਮੈਂ ਤੁਹਾਡੀ ਹੈਲਪ ਕਰ ਸਕਦਾ, ਤਾਂ ਮੈਨੂੰ ਦੱਸ ਸਕਦੇ ਤੁਸੀਂ ਕੀ ਕੁਐਸਚਨ ਕਰ।
1: 416-732-2611 ਮੈਂ 3-4 ਲਾਈਨਾਂ ਕਲੀਅਰ ਕਰ ਦੇਵਾਂ। ਬਲਦੇਵ ਸਿੰਘ ਜੀ ਕਾਫੀ ਲੰਬੇ ਟਾਈਮ ਤੋਂ ਹੋਲ ਤੇ, ਫਿਰ ਜ਼ਰੂਰ ਪਟਵਾ ਲਿਆ। ਬਲਦੇਵ ਸਿੰਘ ਜੀ ਆ ਜਾਓ।
10: ਚੰਬੜ ਸਾਹਿਬ ਦੀਆਂ ਗੱਲਾਂ ਬਹੁਤ ਸੱਚੀਆਂ ਹਨ
1: ਜੀ,
10: ਬਾਕੀ ਜਿਹੜਾ ਕਰਨੀ ਆਉਂਦਾ ਨਾ ਤੇਰੇ ਇਹ ਟੁੱਕ ਹਜਮ ਨੀ ਹੁੰਦਾ ਜਿੰਨਾ ਚਿਰ ਕਰਨਾ, ਦੂਜਾ ਗਣੇਸ਼ ਦਾ ਕਰਨੀ ਜਿੰਨਾ ਚਿਰ ਕਰਨੀ ਦਾ ਨਾਂ ਟੁੱਕ ਹਜਮ ਨੀ ਹੁੰਦਾ, ਇਹਦਾ ਟੁੱਕ ਹਜਮ ਕਰਾ ਲਿਆ ਕਰ, ਨਾਲੇ ਮਾਨਸਵਾਸੀਆਂ ਕਰਿਆ ਕਰ। ਧੰਨਵਾਦ ਵੀਰੇ,
1: ਧੰਨਵਾਦ ਤੁਹਾਡਾ, ਤੁਹਾਡੀ ਵੀ ਰੋਟੀ ਤਾਂ ਹੀ ਹਾਸ਼ੀ ਇੱਕ ਦੂਸਰੇ ਨਾਲ ਗੱਲਾਂ ਪਤਾ ਕਰ ਲੈਂਦੇ ਹੋ, ਜਗਰੂ ਚ ਵੀ ਰੋਟੀ ਪਚ ਗਈ, ਜਗਰੂ ਪਟਵਾਲ ਜੀ ਰੋਟੀ ਪਚੀ ਨਹੀਂ,
10: ਨਹੀਂ ਪਚ ਗਈ ਬਲਦੇਵ ਭਾਜੀ ਦਾ ਕਰੀ ਲੈ ਫੱਟੇ ਚੱਕ ਲੈਂਦੇ ਆ
1: ਜੀ, ਇੰਨੇ ਫੱਟੇ ਚੱਕੇ ਮੇਰੇ ਨਾਲ ਫੱਟੇ ਚੱਕ ਲਿਆ ਥੋਕੇ,
10: ਮੈਂ ਤਾਂ ਕਹਿੰਦੇ ਹੋ ਹਾਂਜੀ, ਮੈਂ ਤਾਂ ਇਹ ਵੀ ਗੱਲ ਕਰਦਾ ਭਾਜੀ, ਦੇਖੋ ਆਪਾਂ ਦੇਖੋ ਕਹਿੰਦੇ ਸੀ ਨਾ ਵੀ ਇੰਡੀਆ ਤਾਂ ਭੱਜ ਕੇ ਆ ਗਏ ਵੀ ਉਹ ਪ੍ਰਾਈਵੇਟ ਸਾਰਾ ਕੁਛ ਕਰੀ ਜਾਂਦੇ, ਇਹਦੇ ਆਪਣੇ ਵੀ ਕਹਿੰਦੇ ਪ੍ਰਾਈਵੇਟ ਕਰ ਦਿੰਦੇ ਆ, ਕੈਲਗਰੀ ਹੋ ਗਿਆ ਆ 4-5 ਏਅਰਪੋਰਟ ਪ੍ਰਾਈਵੇਟ ਕਰ ਰਹੇ ਆ, ਕਰਨੀ ਸਾਹਿਬ ਕਹਿੰਦਾ ਫੱਟੇ ਚੱਕ ਲਓ, ਕਹਿੰਦਾ ਆਪਣੀਆਂ ਕੰਪਨੀਆਂ ਕਹਿੰਦਾ ਉਹਨਾਂ ਨੂੰ ਦੇ ਦੇਣੇ ਆ ਠੇਕੇ ਜਿਹੜਾ ਸਰਕਾਰ ਵਾਲਾ ਪੈ, ਕਹਿੰਦਾ ਮੈਂ ਕਿਹਾ ਵੀ ਜੇ ਆਪਾਂ ਪ੍ਰਾਈਵੇਟ ਸਾਰਾ ਕੁਛ ਕਹਿੰਦਾ ਸਰਕਾਰ ਚਾਹੀਦੇ ਨੇ ਆਪਾਂ,
1: ਕੈਨੇਡਾ ਤਾਂ ਵਿਹਲੇ ਬੈਠ ਕੇ ਰੋਟੀ ਖਾਣ ਵਾਲੇ ਬੰਦੇ ਆ, ਬਹੁਤ ਸ਼ਰੀਫ ਜਿਹੀ ਕੰਟਰੀ ਸੀ, ਕਹਿੰਦੇ ਕੰਮ ਕਰਨਾ ਸਾਡੇ ਵਾਸਤੇ ਆਖੋ ਪ੍ਰਾਈਵੇਟ ਹੀ ਦੇ ਦਿਓ, ਬਹੁਤ ਬਹੁਤ ਧੰਨਵਾਦ। 8731 ਤੁਸੀਂ ਨੈਕਸਟ ਹੋ, ਫਿਰ ਜਤਿੰਦਰ ਆ ਜਾਓ ਜੀ, ਕਾਫੀ ਲੰਬੇ ਸਮੇਂ ਤੋਂ ਹੋਲਡ ਸੀਗੇ, ਜਤਿੰਦਰ ਜੀ ਤੁਸੀਂ ਆ ਜਾਓ।
11: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
11: ਭਾਜੀ ਮੈਂ ਥੋੜਾ ਜਿਹਾ ਨਾ ਮਤਲਬ ਕੀ ਅਵੇਅਰ ਕਰਨਾ ਚਾਹੁੰਦਾ ਹੈਗਾ ਕਿ ਜਿਹੜਾ ਨੇ ਘਰ ਲੈਣਾ ਨਾ ਜੀ ਬੰਦੇ ਨੇ ਤੇ ਰੈਲਟਰ ਸਥਾਨ ਰੈਲਟਰ ਕੀ ਕਰਦੇ ਹੈਗੇ ਆ ਜਿਹਨਾਂ ਨੇ ਆਫਰ ਪਾਤੀ ਉਹਨਾਂ ਸਾਹਮਣੇ ਨਾ ਇੱਕ ਹੋਰ ਰਜਿਸਟਰਡ ਫੇਕ ਜੀ ਰਜਿਸਟਰਡ ਆਫਰ ਕਰਾ ਦਿੰਦੇ ਆ ਉਹਨਾਂ ਨੂੰ ਪੈਨਿਕ ਕਰਨ ਲਈ ਤੇ ਮੈਂ ਭਾਜੀ ਸਾਰੀ ਕਮਿਊਨਿਟੀ ਨੂੰ ਸਾਰੇ ਆਪਸ ਦੇ ਵਿੱਚ ਜਿੰਨੇ ਰਿਸ਼ਤੇਦਾਰ ਸਾਰਿਆਂ ਨੂੰ ਦੱਸ ਦੋ ਕਿ ਇਹ ਸ਼ੈਤਾਨ ਜਿਹੜੇ ਰੈਲਟਰ ਹੈਗੇ ਸ਼ੈਤਾਨੀ ਕਰਦੇ ਆ ਕੋਈ ਇਹਨਾਂ ਕੋਲ ਆਫਰ ਨਹੀਂ ਹੁੰਦੀ ਆਪਣੇ ਯਾਰ ਦੋਸਤ ਨੂੰ ਕਹਿ ਕੇ ਆਫਰ ਰਜਿਸਟਰਡ ਕਰਵਾ ਦਿੰਦੇ ਆ ਪੈਨਿਕ ਕਰਨ ਲਈ ਮਾਹੌਲ ਤੇ ਰੇਟ ਨੂੰ ਇਨਕਰੀਜ਼ ਕਰਨ ਲਈ ਭਾਜੀ ਤੁਸੀਂ ਵੀ ਇਹ ਥੋੜਾ ਮੋਟਾ ਅਵੇਅਰ ਕਰੋ ਨਾ ਜਿੱਦਾਂ ਬਾਕੀ ਕਰਦੇ ਹੈਗੇ ਆਹ ਵੀ ਚੀਜ਼ਾਂ ਹੋਏ ਠੀਕ ਹੈ ਜੀ
1: ਜ਼ਰੂਰ ਧੰਨਵਾਦ ਤੁਹਾਡਾ ਸਾਰੇ ਨਹੀਂ ਕਰਦੇ ਕਈਆਂ ਨੇ ਇੱਦਾਂ ਦੇ ਕੰਮ ਕੀਤੇ ਸਾਹਮਣੇ ਆਏ ਸੀਗੇ ਉਹਨਾਂ ਨੂੰ ਲਾਇਸੈਂਸ ਦੇ ਕੋਈ ਕਾਫੀ ਸਾਰੇ ਐਕਸ਼ਨ ਲੈਣੇ ਪਏ ਇੱਦਾਂ ਦੇ ਕੰਮ ਨਾ ਕਰਿਆ ਕਰੋ ਮੇਰੀ ਇੱਕ ਹੋਰ ਬੇਨਤੀ ਸੀਗੀ ਨਾ ਲਾਸਟ ਟਾਈਮ ਭੁੱਲ ਸਾਹਿਬ ਇਹਨਾਂ ਨੇ ਸਾਡੇ ਗੁਆਂਢੀ ਨੇ ਘਰ ਲਾਇਆ ਸਾ ਕਹਿੰਦੇ ਪ੍ਰਾਈਸ ਟੈਸਟ ਕਰਨ ਵਾਸਤੇ ਲਾਇਆ ਮੈਂ ਕਿਹਾ ਵੀ ਇਹ ਵੀ ਕੋਈ ਐਕਸ਼ਨ ਹੋਣਾ ਚਾਹੀਦਾ ਜੇ ਕਿਸੇ ਨੇ ਘਰ ਸੇਲ 'ਤੇ ਲਾਇਆ ਨਾ ਉਹਦੀ ਗੁਪਤ ਪ੍ਰਾਈਸ ਰੱਖਣੀ ਚਾਹੀਦੀ ਇੰਨੀ ਪ੍ਰਾਈਸ ਵਿੱਚ ਵੇਚ ਵੀ ਤੈਨੂੰ ਵੇਚਣਾ ਹੀ ਪੈਣਾ ਵੀ ਲੋਕਾਂ ਨੇ ਕਿਉਂ ਟਾਈਮ ਵੇਸਟ ਕਰਦੇ ਘਰ ਦਿਖਾ ਕੇ ਆਪਣੀਆਂ ਪ੍ਰਾਈਸਾਂ ਚੈੱਕ ਕਰੀ ਜਾਂਦੇ ਕਹਿੰਦੇ ਨਹੀਂ ਫਿਰ ਵੇਚਾਂਗੇ ਫਿਰ ਚੁੱਪ ਕਰਕੇ ਬਹਿ ਜਾਂਦੇ ਹਨ ਚਲੋ ਇਹ ਬਾਅਦ ਦੀ ਗੱਲ ਹੈਗੀ ਆ ਤੂੰ ਪੈਸੇ ਧੇਲੇ ਦੀ ਗੱਲਬਾਤ ਕਰੀਏ ਕਿਸੇ ਨੂੰ ਲੋਨ ਚਾਹੀਦਾ ਕਿਸੇ ਨੂੰ ਕ੍ਰੈਡਿਟ ਲਾਈਨ ਚਾਹੀਦੀ ਆ ਕਿਸੇ ਦੀ ਮੋਰਗੇਜ ਆ ਗਈ ਆ ਤੁਹਾਨੂੰ ਕਿੱਦਾਂ ਮਿਲ ਸਕਦੇ ਹਨ ਕਿੱਦਾਂ ਮਦਦ ਕਰ ਸਕਦੇ ਹੋ
12: ਬਿਲਕੁਲ ਜੀ ਮੇਰਾ ਕੈਨੇਡੀ ਰਿੰਡਾ ਤੇ ਆਫਿਸ ਹੈ ਜੀ 30 ਕੈਨੇਡੀ ਰੋਡ ਸਾਊਥ ਮੈਨੂੰ ਉੱਥੇ ਆ ਕੇ ਮਿਲ ਸਕਦੇ ਹੋਗੇ ਨੰਬਰ ਮੇਰਾ ਤੁਸੀਂ ਦੱਸ ਦੇ ਰਹੇ 416-732-2611 416-732-2611 ਜਿਹੜੇ ਵੀਰ ਨੇ ਗੱਲ ਕੀਤੀ ਸੀ ਮੇਰੇ ਕੋਲ ਦੋ ਤਿੰਨ ਕੇਸ ਆਏ ਆ ਇਹ ਇੱਦਾਂ ਦੇ ਜਾਂ ਤੁਸੀਂ ਪ੍ਰਾਈਸ ਚੈੱਕ ਕਰਨ ਦੀ ਗੱਲ ਕਹੀ ਹੈ ਇਹ ਵੀ ਮੈਂ ਸੁਣਿਆਗਾ ਪਰ ਐਕਚੁਅਲੀ ਗੱਲ ਕੀ ਹੁੰਦੀ ਹੈ ਬਾਅਦ ਚ ਐਕਸਕਿਊਜ਼ ਹੁੰਦਾ ਕਿ ਪ੍ਰਾਈਸ ਚੈੱਕ ਕਰਨਾ ਕਿਉਂਕਿ ਵੇਚਣ ਵਾਸਤੇ ਲਾਇਆ ਹੁੰਦਾ ਪਰ ਵਿਕਦਾ ਨਹੀਂ ਫਿਰ ਉਹ ਬਾਅਦ ਚ ਟਰਮੀਨੇਟ ਕਰਦੇ ਆ ਕਹਿੰਦੇ ਪ੍ਰਾਈਸ ਚੈੱਕ ਕਰਨ ਵਾਸਤੇ ਲਾਇਆ ਸੀਗਾ ਸੋ ਉਹ ਬੇਸ ਕਰਕੇ ਤੁਸੀਂ ਥੋੜੇ ਆਪਣੇ ਆਪ ਨੂੰ ਐਜੂਕੇਟ ਹੋਣਾ ਪੈਣਾ ਤੰਬਰ ਸਾਹਿਬ ਇੱਥੇ ਨਾ ਕਿਸੇ ਨੂੰ ਕੋਈ ਸਿਖਾਉਣ ਨਹੀਂ ਆਉਂਦਾ ਅਸੀਂ ਸਕੂਲ ਜਾਂਦੇ ਸੀ ਜਦੋਂ ਤਾਂ ਸਾਡੇ ਚ ਤਮੰਨਾ ਹੁੰਦੀ ਸਿੱਖਣ ਦੀ ਨਾ ਕਿ ਟੀਚਰ ਸਾਡੇ ਸਿਰ ਚ ਘੋਲ ਕੇ ਅਸੀਂ ਪਾਉਂਦਾ ਥੋੜੀ ਐਜੂਕੇਟ ਹੋ ਯਾਰ ਐਜੂਕੇਟ ਹੋ ਕੇ ਕੰਮ ਕਰਨਾ ਸ਼ੁਰੂ ਸਿਰਫ ਰਿਐਲਟਰ ਤੇ ਬਲੇਮ ਕਰਦਾ ਜੇ ਰਿਐਲਟਰ ਨਹੀਂ ਆਏਗਾ ਤਾਂ ਤੁਸੀਂ ਆਪ ਸਿਆਣੇ ਬਣੋ
1: ਥੋੜਾ ਥੋੜਾ ਆਪ ਵੀ ਇਨਫੋਰਮੇਸ਼ਨ ਕੱਢਣੀ ਪੈਣੀ ਹੈ ਹੁਣ ਦੇਖੋ ਜੀ ਭੁੱਲਾ ਸਾਹਿਬ ਸਵੇਰ ਤੋਂ ਸ਼ਾਮ ਤੱਕ ਆਵਾਜ਼ ਉੱਠਦੀ ਆ ਵੀ ਸਾਡੇ ਸਿਟੀ ਵਿੱਚ ਆ ਨਹੀਂ ਹੋਇਆ ਸਾਡੇ ਸਿਟੀ ਵਿੱਚ ਆ ਨਹੀਂ ਹੋਇਆ ਤੁਹਾਨੂੰ ਕਿਹੜਾ ਹੁਣ ਰੋਕ ਕੇ ਰੱਖਿਆ ਕਿਸੇ ਨੇ ਵੋਟ ਪਾ ਦੇਵੋ ਤੇ ਨਵਾਂ ਲੈ ਆਵੋ ਇਹ ਤੁਹਾਡੇ ਤੇ ਹੈਗਾ ਨਾ ਤੁਸੀਂ ਵੀ ਕੁਝ ਨਾ ਕੁਝ ਖੋਜੋ ਤੁਸੀਂ ਵੀ ਕੁਝ ਨਾ ਕੁਝ ਕਰੋ ਜੇ ਨਹੀਂ ਕੁਝ ਹੋ ਰਿਹਾ ਬਦਲ ਦੇਵੋ ਜਦੋਂ ਟੀਮ ਜਿੱਤਦੀ ਨਹੀਂ ਹੁੰਦੀ ਪਲੇਅਰ ਬਦਲ ਦਿੰਦੇ ਆ ਨਾ ਜਿਤਾਉਣ ਵਾਸਤੇ ਅਗਲੇ ਨੂੰ ਕਹਿੰਦੇ ਟਰਾਈ ਕਰਨ ਦਾ ਮੌਕਾ ਦੇਵੋ ਸੋ ਇਹੀ ਗੱਲ ਹੈਗੀ ਆ ਜੇ ਲੱਗਦਾ ਵੀ ਕੋਈ ਕਿਤੇ ਗਲਤ ਹੋ ਰਿਹਾ ਹੈਗਾ ਤੁਸੀਂ ਵੀ ਕੁਝ ਖੋਜਿਆ ਕਰੋ ਜ਼ਰੂਰ ਭੁੱਲਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਲਾਈਨਾਂ ਮੇਰੀਆਂ ਸਾਰੀਆਂ ਫਿਰ ਬਿਜ਼ੀ ਹਨ
12: ਲਾਸਟ ਮਿੰਟ ਤੇ ਮੈਂ ਇੱਕੋ ਗੱਲ ਕਹਿ ਦੇਣੀ ਜਾਂਦਾ ਜਿਹਨੇ ਵੋਟ ਨਹੀਂ ਪਾਈ ਨਾ ਉਹਨੂੰ ਬੋਲਣ ਦਾ ਹੱਕ ਨਹੀਂ ਹੁੰਦਾ ਕਦੇ ਵੀ
1: ਮੈਂ ਕਹਿੰਦਾ ਫਾਈਨ ਹੋਣਾ ਚਾਹੀਦਾ ਦੇਖੋ ਵੋਟ ਭਾਵੇਂ ਸਕ੍ਰੈਚ ਕਰਕੇ ਆ ਜਾਵੋ ਘਰੋਂ ਬਾਹਰ ਕੱਢੋ ਇਹਨਾਂ ਨੂੰ ਵੋਟ ਪਾ ਕੇ ਆ ਭਾਵੇਂ ਉੱਥੇ ਪਹੁੰਚ ਕੇ ਹਾਜ਼ਰੀ ਲਵਾ ਕੇ ਬਾਕਸੇ ਦੇ ਪਿੱਛੇ ਜਾ ਕੇ ਉਹਨੂੰ ਪਾੜ ਵੀ ਆਵੋ ਫਿਰ ਵੀ ਇਹਨਾਂ ਨੂੰ ਜਾਣਾ ਬੜਾ ਜ਼ਰੂਰੀ ਹੋਣਾ ਚਾਹੀਦਾ
12: ਬਿਲਕੁਲ ਜੀ ਲੀਡਰ ਨੂੰ ਪਤਾ ਲੱਗੇ ਕਿ ਹਾਂ ਵੋਟਾਂ ਪਈਆਂ ਲੀਡਰ ਇਸੇ ਕਰਕੇ ਜਿੱਤੀ ਜਾਂਦੇ ਹੈਗੇ ਤਾਂ ਚਲੋ ਇਹਦੀ ਟਾਈਮ ਦੇ ਲਈ ਬਹੁਤ ਧੰਨਵਾਦ
1: ਬਹੁਤ ਬਹੁਤ ਧੰਨਵਾਦ ਸੋ ਬੇਨਤੀ ਕਰਾਂਗੇ ਵੱਖ ਵੱਖ ਲੀਡਰਾਂ ਨੂੰ ਕਹਿਣ ਦੀ ਵੀ ਜੇ ਤੁਸੀਂ ਜਿੱਤ ਗਏ ਤਾਂ ਇਹ ਐਕਸ਼ਨ ਜ਼ਰੂਰ ਲੈ ਕੇ ਆਇਓ 8130 ਤੁਸੀਂ ਏਅਰ ਤੇ ਹੋ ਜੀ ਮੇਰੇ ਕੋਲ 30 ਸਕਿੰਟ ਹਨ
13: ਹਾਂਜੀ ਹਾਂਜੀ ਤੰਬੜਾ ਸਾਹਿਬ ਪਤਾ ਕੀ ਆ ਮੈਂ ਅੱਜ ਦੀ ਗੱਲ ਕਰਦਾ ਇੱਕ ਹੋਰ ਚੀਜ਼ ਆ ਆਪਣੇ ਕੁਛ ਰੀਅਲ ਸਟੇਟ ਵਾਲੇ ਜਦੋਂ ਮਾਰਕੀਟ ਬਹੁਤ ਅੱਪ ਸੀ ਉਹਨਾਂ ਨੇ ਕੀ ਬੰਦੇ ਨੂੰ ਕਰਨਾ ਵੀ ਤੁਹਾਡੀ ਜਿਹੜੀ ਜਿੰਨੇ ਦਾ ਘਰ ਬੁੱਕ ਹੋਇਆ ਤੁਹਾਡੀ ਜਿਹੜੀ ਮੋਰਗੇਜ ਆ ਉਹਨੇ ਦੀ ਹੋਊਗੀ ਰਜਿਸਟਰੀ ਜਿਹੜਾ ਲੱਖ ਜਾਂ 2 ਲੱਖ ਰੇਟ ਵਧਿਆ ਉਹ ਅੰਡਰ ਦਾ ਟੇਬਲ ਦਿੰਦੇ ਸੀ ਉਹ ਕੁਛ ਕੁ ਬੰਦੇ ਹੈਗੇ ਆ ਇੱਥੇ ਮਾਰਕੀਟ 'ਚ
1: ਧੰਨਵਾਦ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਬੁਲਾ ਦਿਓ ਜ਼ਰੂਰ ਸੋ ਜਿਹੜੇ ਵੀ ਹਨ ਗਲਤ ਕੰਮ ਨਾ ਕਰੋ ਇੱਕ ਤੁਸੀਂ ਸਾਥ ਦੇਣ ਦੀ ਕੋਸ਼ਿਸ਼ ਕਰੋ ਸਾਰਿਆਂ ਨੂੰ ਬਹੁਤ ਧੰਨਵਾਦ ਅਨਾਜ ਮਾਰਟ ਮਾਡਲਾਂ ਦੀ ਗ੍ਰੈਂਡ ਉੱਪਰ ਹੈਗੀ ਇਸ ਵੀਕਡ ਦੇ ਪਹੁੰਚਿਓ ਜ਼ਰੂਰ ਬਹੁਤ ਵਧੀਆ ਗਰੋਸਰੀ ਸਟੋਰ ਖੁੱਲਿਆ ਏਅਰਪੋਰਟ 'ਤੇ ਮੇਈਫੀਲਡ 'ਤੇ ਸਾਰਿਆਂ ਦਾ ਧੰਨਵਾਦ ਜਿਹਨੇ ਸਪੋਂਸਰ ਕੀਤਾ ਮਨਜੀਤ ਕੌਰ ਚੀਨਾ ਚੀਮਾ ਜੀ ਦਰਕਾਰ ਲੋਜਿਸਟਿਕਸ ਡੋਰਸ ਐਂਡ ਵਿੰਡੋਜ਼ ਬਾਏ ਬੰਗਾ ਮੋਨਾ ਮਹਿੰਗੀ ਜੀ ਅਤੇ ਸਮੋਸਾ ਸਵੀਟ ਫੈਕਟਰੀ ਢਿੱਲੋ ਵੀਡੀਓ ਗ੍ਰੀਨ ਵੈਲੀ ਸੁਪਰ ਮਾਰਕੀਟ ਮਜੈਸਿਸ ਕਿਚਨਸ ਕਟਾਰੀਆ ਟੂਰਸ ਟਰੈਵਲ ਆਫਰ ਟਰਾਂਸ ਲੱਖੀ ਸੁੱਖੀ ਸੈਂਸ ਕੈਨੇਡਾ ਕਸੂਮਰ ਕੈਨੇਡਾ ਜਸਵੀਰ ਸਿੰਘ ਹੁੰਦੜੀ ਦੁਆਬਾ ਸਵੀਟਸ ਰੈਸਟੋਰੈਂਟ ਸੀ ਡਬਲਿਊ ਸੀ ਇਮੀਗ੍ਰੇਸ਼ਨ

ਕਾਇਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ। ਫਰਾਈਡੇ ਦਾ ਦਿਨ ਆ, ਸ਼ੁਕਰ ਆ ਸ਼ੁੱਕਰਵਾਰ ਆ, ਸਤੰਬਰ ਮਹੀਨੇ ਦੀ 18 ਤਰੀਕ ਸੰਨ 2026। ਸਮਾਂ ਹੋ ਚੁੱਕਿਆ 7:03 ਜੀ। ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ AM 530 ਤੇ। ਜੁੜੇ ਹੋਏ ਸਾਰੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। ਜੀ ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਅਤੇ ਫਰਾਈਡੇ ਦਾ ਦਿਨ, ਚੜ੍ਹਦੀ ਕਲਾ ਵਾਲਾ ਦਿਨ, ਛੁੱਟੀਆਂ ਤੋਂ ਪਹਿਲਾਂ ਵਾਲਾ ਦਿਨ, ਕੰਮਾਂ ਕਾਰਾਂ ਵਾਲਾ ਦਿਨ। ਅਤੇ ਉਮੀਦ ਕਰਦੇ ਹਾਂ ਜਿੱਥੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਉੱਥੇ ਹੀ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਕਿ ਅਰਵਿੰਦ ਸਿੰਘ ਭੱਟੀ ਜੀ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੁੰਦੇ ਨੇ, ਇਸ ਤੋਂ ਬਾਅਦ ਇੱਕ ਖੁੰਡ ਚਰਚਾ ਦੇ ਵਿੱਚ ਅੱਜ ਸਪੈਸ਼ਲ ਇਮੀਗ੍ਰੈਂਟਾਂ ਲਈ, ਟਰੱਕਾਂ ਵਾਲਿਆਂ ਲਈ ਇੱਕ ਖਾਸ ਟੌਪਿਕ ਹੋਊਗਾ, ਉਹਦੇ 'ਤੇ ਗੱਲਬਾਤ ਕਰਾਂਗੇ। ਬਾਕੀ ਸਪੋਂਸਰ ਸਾਹਿਬਾਨ ਆਪਣੇ ਸੰਦੇਸ਼ ਸਾਡੇ ਤੱਕ ਲੈ ਕੇ ਆਉਣਗੇ। ਅੱਜ ਦਾ ਇਹ ਪ੍ਰੋਗਰਾਮ, ਪੂਰਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਦਾ ਮੈਪਲ ਕਲੀਨਿਕ ਵੱਲੋਂ। ਅੱਗੇ ਚੱਲ ਕੇ ਜਿਹੜੇ ਪਰਿਵਾਰਾਂ ਨੇ ਕਲੀਨਿੰਗ ਕਰਵਾਉਣੀ ਆ ਆਪਣੇ ਘਰ ਦੀ, ਬੇਸਮੈਂਟ ਦੀ, ਅਪਾਰਟਮੈਂਟ ਦੀ, ਬਿਜ਼ਨਸ ਦੀ, ਉਹਨਾਂ ਦੇ ਲਈ ਵੀ ਢੀਂਡਸਾ ਸਾਹਿਬ ਸਾਡੇ ਨਾਲ ਸਟੂਡੀਓ ਵਿੱਚ ਪਹੁੰਚ ਰਹੇ ਨੇ, ਗੱਲਬਾਤ ਕਰਾਂਗੇ। ਸੋ ਪ੍ਰੋਗਰਾਮ ਦਾ ਕਰਦੇ ਆਗਾਜ਼ ਨਿਊਜ਼ ਸੈਗਮੈਂਟ।

0: ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਸਤਿ ਸ੍ਰੀ ਅਕਾਲ ਜੀ, ਖਬਰਾਂ ਦੇ ਸਪਲਟਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਅਰਵਿੰਦਰ ਸਿੰਘ ਪੱਟੀ। ਪਹਿਲਾਂ ਪੇਸ਼ ਨੇ ਚੋਣ ਦੀਆਂ ਖਬਰਾਂ। ਅਮਰੀਕਾ ਨੇ ਭਾਰਤ ਅਤੇ ਚੀਨ ਤੇ ਲਗਾਇਆ 100% ਟੈਰਿਫ, ਰੂਸ ਤੋਂ ਤੇਲ ਖਰੀਦਣ ਤੇ ਕੀਤੀ ਗਈ ਵੱਡੀ ਕਾਰਵਾਈ। ਭਾਰਤੀ ਜਨਤਾ ਪਾਰਟੀ ਅੱਜ ਤੋਂ ਸ਼ੁਰੂ ਕਰੇਗੀ ਪੰਜਾਬ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾ, ਆਮ ਆਦਮੀ ਪਾਰਟੀ ਨੇ ਦੱਸਿਆ ਨਾਟਕ। ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਨੇ 5 ਜ਼ਿਲ੍ਹਿਆਂ 'ਚ 6 ਘੰਟੇ ਰੱਖੀਆਂ ਰੇਲਾਂ ਜਾਮ, ਲੋਕਾਂ ਨੂੰ ਹੋਈ ਭਾਰੀ ਪ੍ਰੇਸ਼ਾਨੀ। ਸ਼੍ਰੋਮਣੀ ਕਮੇਟੀ ਨੇ ਐਡੀਸ਼ਨਲ ਹੈੱਡ ਗ੍ਰੰਥੀ ਤੇ ਡਰਾਈਵਰ ਕੀਤਾ ਸਸਪੈਂਡ, ਅਨੈਤਿਕ ਕੰਮਾਂ ਦੇ ਲੱਗੇ ਸਨ ਦੋਸ਼। ਤੇ ਬਟਾਲਾ ਵਿਖੇ ਬਾਬੇ ਨਾਨਕ ਦੇ ਵਿਆਹ ਪੁਰਬ ਦੀਆਂ ਰੌਣਕਾਂ। ਤੇ ਹੁਣ ਇਹਨਾਂ ਖ਼ਬਰਾਂ ਦਾ ਵਿਸਥਾਰ। ਅਮਰੀਕਾ ਨੇ ਇੱਕ ਵਾਰ ਫਿਰ ਭਾਰਤ ਦੀ ਊਰਜਾ ਸੁਰੱਖਿਆ ਤੇ ਆਰਥਿਕ ਪ੍ਰਭੂਸੱਤਾ ਤੇ ਵੱਡਾ ਹਮਲਾ ਕੀਤਾ। ਅਮਰੀਕੀ ਕਾਂਗਰਸ ਨੇ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਤੇ 100% ਤੱਕ ਟੈਰਿਫ ਲਗਾਉਣ ਦਾ ਰਾਹ ਸਾਫ਼ ਕਰ ਦਿੱਤਾ, ਜਿਸ ਵਿੱਚ ਭਾਰਤ ਅਤੇ ਚੀਨ ਪ੍ਰਮੁੱਖ ਨਿਸ਼ਾਨੇ ਤੇ ਨੇ। ਭਾਰਤ ਸਰਕਾਰ ਨੇ ਵੀ ਅਮਰੀਕਾ ਦੇ ਇਸ ਫੈਸਲੇ ਤੇ ਦੋ ਟੁੱਕ ਕਿਹਾ ਕਿ ਉਸ ਲਈ 140 ਕਰੋੜ ਭਾਰਤੀ ਸਭ ਤੋਂ ਪਹਿਲਾਂ ਨੇ ਤੇ ਉਹ ਉਹਨਾਂ ਦੀ ਊਰਜਾ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਜਿੱਥੋਂ ਜ਼ਰੂਰੀ ਹੋਵੇਗਾ ਉੱਥੋਂ ਹੀ ਤੇਲ ਖਰੀਦਿਆ ਜਾਵੇਗਾ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਸ਼ੁੱਕਰਵਾਰ ਪਠਾਨਕੋਟ ਦੇ ਮਾਧੋਪੁਰ ਵਿੱਚ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਯਾਦਗਾਰ ਏਕਤਾ ਸਥਲ ਤੋਂ ਯਾਤਰਾ ਦਾ ਆਗਾਜ਼ ਕਰਨਗੇ। ਇਹ ਯਾਤਰਾ 30 ਸਤੰਬਰ ਤੱਕ ਚੱਲੇਗੀ। ਇਸ ਦੌਰਾਨ ਕੇਂਦਰੀ ਮੰਤਰੀਆਂ ਤੋਂ ਇਲਾਵਾ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਗੇ। 30 ਸਤੰਬਰ ਨੂੰ ਜਲੰਧਰ ਵਿੱਚ ਇੱਕ ਵੱਡੀ ਰੈਲੀ ਨਾਲ ਯਾਤਰਾ ਦੀ ਸਮਾਪਤੀ ਕੀਤੀ ਜਾਵੇਗੀ। ਉਧਰ ਸੂਬਾਈ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਕਾਰਨ ਮਾਰੇ ਗਏ ਬੇਕਸੂਰ ਲੋਕਾਂ ਦੀ ਗਿਣਤੀ 1984 ਵਿੱਚ ਮਾਰੇ ਗਏ ਲੋਕਾਂ ਨਾਲੋਂ ਕਈ ਗੁਣਾ ਵੱਧ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਤੇ ਨਸ਼ਾ ਮੁਕਤੀ ਮੋਰਚਾ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਨੇ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਤੇ ਤਿੱਖਾ ਹਮਲਾ ਕੀਤਾ ਹੈ। ਉਹਨਾਂ ਇਸ ਨੂੰ ਸਿਆਸੀ ਨਾਟਕ ਕਰਾਰ ਦਿੰਦਿਆਂ ਭਾਜਪਾ ਤੋਂ ਸਵਾਲ ਕੀਤਾ ਕਿ ਜਦੋਂ ਉਹ 2007-17 ਤੱਕ ਪੰਜਾਬ ਸਰਕਾਰ 'ਚ ਭਾਈਵਾਲ ਸੀ ਤਾਂ ਉਸਨੇ ਨਸ਼ਿਆਂ ਖਿਲਾਫ਼ ਪੁਖਤਾ ਕਦਮ ਕਿਉਂ ਨਹੀਂ ਚੁੱਕੇ। ਉਸ ਸਮੇਂ ਪੰਜਾਬ 'ਚ ਚਿੱਟਾ ਪੈਦਾ ਹੋਇਆ ਸੀ ਤੇ ਫੈਲਿਆ ਸੀ, ਉਦੋਂ ਭਾਜਪਾ ਨੇ ਨਸ਼ਿਆਂ ਖਿਲਾਫ਼ ਕੋਈ ਮੁਹਿੰਮ ਕਿਉਂ ਨਹੀਂ ਚਲਾਈ। ਮਜ਼ਦੂਰ ਸੰਘਰਸ਼ ਮੋਰਚਾ ਦੇ ਮੰਗਾਂ ਨੂੰ ਲੈ ਕੇ ਵੀਰਵਾਰ ਨੂੰ 5 ਜ਼ਿਲ੍ਹਿਆਂ 'ਚ 6 ਘੰਟੇ ਤੱਕ ਰੇਲ ਆਵਾਜਾਈ ਜਾਮ ਰੱਖੀ। ਇਹ ਅੰਦੋਲਨ ਦੁਪਹਿਰ 12 ਵਜੇ ਸ਼ੁਰੂ ਹੋਇਆ ਤੇ ਸਰਕਾਰ ਵੱਲੋਂ 24 ਸਤੰਬਰ ਨੂੰ ਖੇਤੀ ਮੰਤਰੀ ਨਾਲ ਬੈਠਕ ਕਰਾਉਣ ਦੇ ਭਰੋਸੇ ਤੇ ਸ਼ਾਮ 6 ਵਜੇ ਖਤਮ ਕਰ ਦਿੱਤਾ ਗਿਆ। ਧਰਨੇ ਦੇ ਕਾਰਨ ਵੰਦੇ ਭਾਰਤ ਸਮੇਤ ਲਗਭਗ 20 ਟ੍ਰੇਨਾਂ ਪ੍ਰਭਾਵਿਤ ਹੋਈਆਂ। 6 ਟ੍ਰੇਨਾਂ ਰੱਦ ਵੀ ਕਰਨੀਆਂ ਪਈਆਂ, ਜਿਸ ਨਾਲ ਯਾਤਰੀਆਂ ਨੂੰ ਬੜੀ ਭਾਰੀ ਪ੍ਰੇਸ਼ਾਨੀ ਹੋਈ। ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ 24 ਸਤੰਬਰ ਦੀ ਬੈਠਕ ਵਿੱਚ MSP ਦੀ ਕਾਨੂੰਨੀ ਗਰੰਟੀ, ਕਰਜ਼ਾ ਮਾਫ਼ੀ, ਲੈਂਡ ਪੁਲਿੰਗ ਨੀਤੀ ਵਾਪਸ ਲੈਣ ਤੇ ਸ਼ੰਭੂ ਕਨੌਲੀ ਮੋਰਚੇ ਨਾਲ ਜੁੜੇ ਮੁੱਦਿਆਂ ਸਮੇਤ ਕਰੀਬ 23 ਸੂਤਰੀ ਮੰਗ ਪੱਤਰ ਤੇ ਚਰਚਾ ਹੋਵੇਗੀ। ਇਸ ਤੋਂ ਬਾਅਦ ਅੱਗੇ ਦੀ ਰਣਨੀਤੀ ਤੇ ਵਿਚਾਰ ਕੀਤਾ ਜਾਵੇਗਾ। ਪੰਜਾਬ ਪੁਲਿਸ ਦੇ ਬਰਖਾਸਤ AIG ਰਾਜਜੀਤ ਸਿੰਘ ਹੁੰਦਲ ਨੇ ਕਰੀਬ 3.5 ਸਾਲ ਫਰਾਰ ਰਹਿਣ ਤੋਂ ਬਾਅਦ ਸੁਪਰੀਮ ਕੋਰਟ 'ਚ ਸਰੈਂਡਰ ਕਰਨ ਦੀ ਪੇਸ਼ਕਸ਼ ਕੀਤੀ ਹੈ। ਰਾਜਜੀਤ 2023 ਤੋਂ ਫਰਾਰ ਚੱਲ ਰਹੇ ਨੇ ਤੇ ਉਹਨਾਂ ਖਿਲਾਫ਼ ਮਾਮਲਾ ਪੁਲਿਸ ਡਰੱਗ ਤਸਕਰ ਗੱਠਜੋੜ ਦੇ ਦੋਸ਼ਾਂ ਨਾਲ ਜੁੜਿਆ ਹੋਇਆ। ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 20 ਜੁਲਾਈ ਦੇ ਹੁਕਮ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੋਈ ਹੈ। ਨਾਲ ਹੀ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਤੋਂ ਕਿਸੇ ਹੋਰ ਏਜੰਸੀ ਨੂੰ ਸੌਂਪਣ ਦੀ ਮੰਗ ਕੀਤੀ ਹੈ। ਉਹਨਾਂ ਦਾ ਤਰਕ ਹੈ ਕਿ ਸੂਬਾਈ ਪੁਲਿਸ ਦੇ ਹੁੰਦਿਆਂ ਉਹਨਾਂ ਨੂੰ ਨਿਰਪੱਖ ਜਾਂਚ ਨਹੀਂ ਮਿਲ ਸਕੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਮਲਕੀਅਤ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਡਰਾਈਵਰ ਵਜੋਂ ਸੇਵਾ ਨਿਭਾ ਰਹੇ ਮੋਹਨ ਸਿੰਘ ਨੂੰ ਤੁਰੰਤ ਮੁਅੱਤਲ ਕਰ ਦਿੱਤਾ। ਦੋਵਾਂ ਦੇ ਨਾਂ ਅਨੈਤਿਕ ਮਾਮਲੇ 'ਚ ਸਾਹਮਣੇ ਆਉਣ ਤੋਂ ਬਾਅਦ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਤੇ ਇਹ ਕਾਰਵਾਈ ਕੀਤੀ ਗਈ ਹੈ। ਅਮਰਜੀਤ ਸਿੰਘ ਚਾਵਲਾ ਤੇ ਰੇਪ ਦਾ ਦੋਸ਼ ਲਗਾਉਣ ਵਾਲੀ ਔਰਤ ਨੇ ਇਹਨਾਂ ਦੋਵਾਂ ਦਾ ਨਾਂ ਵੀ ਲਿਆ ਸੀ। ਹੇਮਕੁੰਡ ਸਾਹਿਬ ਤੋਂ ਫੁੱਲ ਤੇ ਫੁੱਲਾਂ ਦੀ ਘਾਟੀ ਲਈ ਸ਼ੁੱਕਰਵਾਰ ਤੋਂ ਹੈਲੀਕਾਪਟਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਹੇਮਕੁੰਡ ਸਾਹਿਬ ਤੋਂ ਅਗਲੇ ਪੜਾਅ ਗੋਬਿੰਦਘਾਟ ਤੋਂ ਬੇਸ ਕੈਂਪ ਕਾਂਗਰੀਆ ਤੱਕ ਹੈਲੀ ਸੇਵਾਵਾਂ ਦਾ ਸੰਚਾਲਨ ਹੋਵੇਗਾ। ਹੈਲੀ ਸੇਵਾ ਦਾ ਪ੍ਰਤੀ ਯਾਤਰੀ ਆਉਣ ਜਾਣ ਦਾ ਕਿਰਾਇਆ 12,188 ਰੁਪਏ ਹੋਵੇਗਾ। ਆਖਰੀ ਖ਼ਬਰ, ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ 539ਵਾਂ ਵਿਆਹ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਤਿਹਾਸਿਕ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤੇ ਗੁਰਦੁਆਰਾ ਸਤਿਗੁਰ ਤਾਰੀਆ ਸਾਹਿਬ ਬਟਾਲਾ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਇਆ ਮਹਾਨ ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਤਿਗੁਰ ਤਾਰੀਆ ਸਾਹਿਬ ਵਿਖੇ ਖਤਮ ਹੋਇਆ। ਅੱਜ ਬਟਾਲਾ ਸ਼ਹਿਰ ਵਿਖੇ ਇੱਕ ਮਹਾਨ ਨਗਰ ਕੀਰਤਨ ਵੀ ਕੱਢਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ। ਅੱਗੇ ਦੀ ਕਾਰਵਾਈ ਹਰਵੀਰ ਸਿੰਘ ਭੁੱਲਰ।
0: ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ। ਤੇ ਅੱਜ ਫਰਾਈਡੇ ਦਾ ਦਿਨ ਹੈ ਜਿੱਥੇ ਸਾਡੇ ਬਹੁਤ ਸਾਰੇ ਸਪੋਂਸਰ ਸਾਹਿਬਾਨਾਂ ਦੇ ਸੰਦੇਸ਼ ਨੇ। ਇੱਕ ਬੜਾ ਖਾਸ ਖੁੰਡ ਚਰਚਾ ਦੇ ਵਿੱਚ ਟੌਪਿਕ ਆ ਤੇ ਗੀਤ ਸੰਗੀਤ ਆ। ਸੋ ਬਿਨਾਂ ਦੇਰੀ ਕੀਤੇ ਆਪਾਂ ਜਿਹੜਾ ਪਬਲਿਕ ਸੈਗਮੈਂਟ ਆ ਵਿਦ ਅਰਵਿੰਦਰ ਸਿੰਘ ਭੱਟੀ ਜੀ, ਜਿੱਥੇ ਸਾਡੇ ਸਰੋਤਿਆਂ ਦੇ ਸਵਾਲ ਤੇ ਭੱਟੀ ਸਾਹਿਬ ਦੇ ਜਵਾਬ ਹੁੰਦੇ ਨੇ, ਉਹ ਸ਼ੁਰੂ ਕਰਦੇ ਹਾਂ। ਸੋ ਕਾਲ ਕਰ ਸਕਦੇ ਜੀ ਅਗਲੇ ਸਹੀ 10 ਮਿੰਟ ਭੱਟੀ ਸਾਹਿਬ ਆਪਣੇ ਨਾਲ ਨੇ। 416-233-7368 ਸਟੂਡੀਓ ਦਾ ਨੰਬਰ ਆ, ਫੋਨ ਲਾਈਨ ਸਾਰੀਆਂ ਅਵੇਲੇਬਲ ਨੇ ਇਸ ਟਾਈਮ। 416-233-7368 416-233-7368 416-233-7368। ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਨਾਨਕ ਪ੍ਰੋਡਕਟਸ, ਨਾਨਕ ਘਿਓ, ਨਾਨਕ ਪਨੀਰ। ਹੁਣ ਜਿੱਥੇ ਵੀਕਐਂਡ ਆ ਗਿਆ, ਵੀਕਐਂਡ ਦੇ ਉੱਤੇ ਤੁਸੀਂ ਗਰੋਸਰੀ ਕਰਨੀ ਆ ਤਾਂ ਨਾਨਕ ਦੇ ਪ੍ਰੋਡਕਟ ਤੁਹਾਡੀ ਪਹਿਲੀ ਪਸੰਦ। 416-233-7368 ਸਟੂਡੀਓ ਦਾ ਨੰਬਰ ਆ। ਭੱਟੀ ਸਾਹਿਬ, ਇੱਕ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਇੱਕ ਖਬਰ ਆ ਰਹੀ ਹੈ ਜਿੱਥੇ ਕਿਹਾ ਜਾ ਰਿਹਾ ਕਿ 5 ਕਰੋੜ ਫੁੱਲਾਂ ਦੀ ਸੇਵਾ ਕੀਤੀ ਗਈ ਆ। ਇਹ ਕਿੰਨਾ ਵੱਲੋਂ ਕੀਤੀ ਗਈ ਆ, ਕਦੋਂ ਡੈਕੋਰੇਸ਼ਨ ਹੋਣੀ ਆ, ਕੀ ਇਹਦੇ ਬਾਰੇ ਖਬਰ ਆ ਜੀ, ਇੱਕ ਵਾਰੀ ਦੱਸੋਗੇ?
1: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ, ਉਹਦੇ ਸੰਬੰਧ ਚ ਇਹ ਜਿਹੜੀ ਫੁੱਲਾਂ ਦੀ ਸੇਵਾ ਕੀਤੀ ਜਾਂਦੀ ਹੈ। ਹਾਲਾਂਕਿ ਤੁਸੀਂ ਦੱਸਿਆ ਕਿ 5 ਕਰੋੜ ਰੁਪਏ ਦੇ ਫੁੱਲ ਉੱਥੇ ਸਜਾਵਟ ਵਜੋਂ ਲਗਾਏ ਜਾਂਦੇ ਹੈ, ਪਰ ਇਸ ਮਾਮਲੇ ਚ ਕਈ ਲੋਕਾਂ ਦਾ ਮਤਭੇਦ ਵੀ ਹੈ। ਕਈ ਲੋਕ ਇਹ ਚਾਹੁੰਦੇ ਕਿ ਇਹੀ ਜਿਹੜੀ 5 ਕਰੋੜ ਰੁਪਏ ਹੈ, ਇਹਦੇ ਨਾਲ ਤੁਸੀਂ ਕੋਈ ਸਕੂਲ ਖੋਲ ਸਕਦੇ ਹੋ, ਕੋਈ ਯੂਨੀਵਰਸਿਟੀ ਖੋਲ ਸਕਦੇ ਹੋ, ਕੋਈ ਫ੍ਰੀ ਬੱਚਿਆਂ ਨੂੰ ਪੜ੍ਹਾ ਸਕਦੇ ਹੋ, ਉਹਨਾਂ ਨੂੰ ਸਿੱਖੀ ਨਾਲ ਜੋੜ ਸਕਦੇ ਹੋ ਤੇ ਹੋਰ ਸਿੱਖ ਧਰਮ ਬਾਰੇ ਕੋਈ ਵਧੀਆ ਕਾਰਜ ਕਰ ਸਕਦੇ ਹੋ।
0: ਇਹ ਸੇਵਾ ਕੀਤੀ ਕਿੰਨਾ ਵੱਲੋਂ ਗਈ ਹੈ ਸਰ?
1: ਸਰ ਇਹ ਸ਼੍ਰੋਮਣੀ ਕਮੇਟੀ ਹੀ ਕਰਦੀ ਹੈ ਜੀ, ਇਹ ਕਿਹਦੀ ਕੋਈ ਹੈਗੇ ਜੇ ਸੱਜਣ ਉਹਨਾਂ ਦੇ ਸਹਿਯੋਗ ਨਾਲ, ਪਰ ਹੈਗਾ ਖਰਚਾ ਸਾਰਾ ਸ਼੍ਰੋਮਣੀ ਕਮੇਟੀ ਵੱਲੋਂ ਹੁੰਦਾ।
2: ਮੋਦੀ ਸਰਕਾਰ ਨੇ ਅਮਰੀਕਾ ਦੇ ਫਾਇਦੇ ਲਈ UPI ਦੇ ਵਿਚ ਜਿਹੜੀ UPI ਦੇ ਵਿਚ ਦੀ ਫੀਸ ਵਿਚ ਵਾਧਾ ਕਰ ਦਿੱਤਾ। ਇਹ ਕਿਸ ਤਰੀਕੇ ਨਾਲ ਵਾਧਾ ਅਮਰੀਕਾ ਨੂੰ ਹੋਏਗਾ, ਕਿਵੇਂ ਫਾਇਦਾ ਹੋਵੇਗਾ ਇਹਦੇ ਚ? ਇੱਕ ਤੇ ਇਹ ਦੱਸੋ ਖਾਰਜਾ ਪਾਲਸੀ ਜਿਹੜੀ ਭਾਰਤ ਦੀ ਮੋਦੀ ਸਾਹਿਬ ਦੀ ਇੰਨੀ ਕਮਜ਼ੋਰ ਕਿਉਂ ਹੈ? ਕੀ ਕੋਈ
0: ਪ੍ਰਿਤਪਾਲ ਜੀ ਦੇ ਦੋ ਕੁਐਸਚਨ ਨੇ ਭੱਟੀ ਸਾਹਿਬ। ਇੱਕ ਤਾਂ ਕਿ ਜਿਹੜਾ UPI ਨੂੰ ਲੈ ਕੇ ਕਿ ਇਹਦੇ ਵਿੱਚ ਚਲੋ ਪੇਮੈਂਟ ਦਾ ਉਹ ਕਰ ਦਿੱਤਾ ਗਿਆ ਕਿ ਹੁਣ ਇਹ ਫ੍ਰੀ ਨਹੀਂ ਰਿਹਾ, ਅਤੇ ਇਹਦੇ ਨਾਲ ਅਮੈਰੀਕਾ ਨੂੰ ਕੀ ਫਾਇਦਾ? ਨੰਬਰ 2 ਇਹਨਾਂ ਦਾ ਹੈਗਾ ਕਿ ਨੰਬਰ 2 ਕੀ ਸੀਗਾ ਦੱਸੋ ਪ੍ਰਿਤਪਾਲ ਜੀ, ਨੰਬਰ 2 ਕੁਐਸਚਨ ਕੀ ਸੀ ਆਪਣਾ? ਜਿਹੜਾ ਟੈਰਫਾਂ ਦੇ ਮੁੱਦੇ ਦੇ ਉੱਤੇ ਇਹ ਕਹਿ ਰਹੇ ਨੇ ਕਿ ਭਈ ਟੈਰਫ ਲੱਗ ਰਹੇ ਨੇ ਤੇ ਇਹਦੇ ਤੇ ਜੇ ਕਮਜ਼ੋਰ ਕਿਉਂ ਆ? ਬਹੁਤ ਸ਼ੁਕਰੀਆ ਪ੍ਰਿਤਪਾਲ ਜੀ, ਆਫ ਦਾ ਏਅਰ ਤੁਸੀਂ ਸੁਣੋ। ਕੱਲ ਅਸੀਂ ਵੀ ਇੱਥੇ ਟਾਕ ਸ਼ੋਅ ਕੀਤਾ ਸੀ ਕਿ ਕੈਨੇਡਾ ਵਰਸਿਸ ਇੰਡੀਆ ਦੇ ਵਿੱਚ ਕਿ ਕਿਹੜਾ ਦੇਸ਼ ਕਮਜ਼ੋਰ ਆ, ਕਿਹੜਾ ਤਕੜਾ ਹੈਗਾ, ਕੌਣ ਕਿਹਦੀ ਬਾਂਹ ਮਰੋੜੂਗਾ, ਕਿਉਂਕਿ ਇੱਥੇ ਵੀ ਟੈਰਫ ਵਾਰ ਚੱਲ ਰਹੀ ਆ। ਜਦੋਂ ਅਮੈਰੀਕਾ ਕੋਈ ਗੱਲ ਬਣਾਉਣਾ ਚਾਹੁੰਦਾ ਤਾਂ ਉਹ ਟੈਰਫ ਲਾ ਦਿੰਦਾ। ਸੋ ਹੁਣ ਇੰਡੀਆ ਦੇ ਨਾਲ ਹੁਣ ਸਾਡਾ ਤਾਂ ਗੁਆਂਢੀ ਮੁਲਕ ਆ, ਸੋ ਕਾਫੀ ਡਿਪੈਂਡੈਂਟ ਅਮੈਰੀਕਾ ਦੇ ਉੱਤੇ ਵੀ ਮੰਨੀਏ ਚਾਹੇ ਨਾ ਮੰਨੀਏ ਕੈਨੇਡਾ ਕਰਦਾ ਗਾ, ਐਂਡ ਸੇਮ ਗੋਜ ਫਾਰ ਅਮੈਰੀਕਾ। ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ?
1: ਸਰ ਮੈਂ ਇਹ ਬੇਨਤੀ ਕਰਾਂਗਾ ਕਿ ਇਹਨਾਂ ਦੋਵਾਂ ਮਾਮਲਿਆਂ ਤੇ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਭਾਰਤ ਦਾ UPI ਤੇ ਟੈਕਸ ਲਗਾਇਆ ਗਿਆ, ਇਹ ਅਮਰੀਕਾ ਤੋਂ ਪ੍ਰਭਾਵਿਤ ਹੋ ਕੇ ਲਾਇਆ ਗਿਆ, ਕਿਉਂਕਿ ਅਮਰੀਕਾ ਚ ਜਿਹੜੇ UPI ਚੱਲਦਾ, ਜਿਹੜਾ ਆਨਲਾਈਨ ਪੇਮੈਂਟ, ਉਹਦੇ ਤੇ ਸੈਸ ਲੱਗਦਾ। ਅਮਰੀਕਾ ਨੇ ਇਹ ਭਾਰਤ ਤੇ ਜ਼ੋਰ ਪਾਇਆ, ਮੋਦੀ ਤੇ ਜ਼ੋਰ ਪਾਇਆ ਕਿ ਤੁਸੀਂ ਵੀ ਇਹ ਤੇ ਟੈਕਸ ਲਾਓ। ਹਾਲਾਂਕਿ ਇਹ ਬਹੁਤ ਘੱਟ ਮਾਤਰਾ ਚ ਹੈ, 0.4% ਹੈ, ਪਰ ਫਿਰ ਵੀ ਟੈਕਸ ਤਾਂ ਟੈਕਸ ਹੀ ਹੈ। ਅਲਟੀਮੇਟਲੀ ਜਦੋਂ ਵੱਡੀਆਂ ਰਕਮਾਂ ਹੋਣੀਆਂ ਤੇ ਉਹਨਾਂ ਤੇ ਉਸੇ ਹਿਸਾਬ ਨਾਲ ਟੈਕਸ ਲੱਗਦਾ। ਇਹ ਦੂਜੀ ਗੱਲ ਜਿਹੜੀ ਭਾਰਤ ਦੀ ਵਿਦੇਸ਼ ਨੀਤੀ ਹੈ ਉਹ ਕਮਜ਼ੋਰ ਕਿਉਂ ਹੈ, ਆਪਾਂ 3-4 ਦਿਨ ਪਹਿਲਾਂ ਵੀ ਡਿਸਕਸ ਕੀਤਾ ਕਿ ਕਿਉਂਕਿ ਮੋਦੀ ਸਰਕਾਰ ਆ ਜਿਹੜੀ, ਮੋਦੀ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦਾ, ਪਰ ਜਦੋਂ ਅਮਰੀਕਾ ਦੀ ਗੱਲ ਹੁੰਦੀ ਹੈ ਉਹਦੇ ਅੱਗੇ ਗੋਡੇ ਟੇਕ ਦਿੰਦਾ। ਚੀਨ ਦੀ ਗੱਲ ਹੋਵੇ ਜਦੋਂ ਸਾਡੇ ਇਲਾਕਿਆਂ ਤੇ ਕਬਜ਼ਾ ਕਰਦਾ ਉਹਦੇ ਅੱਗੇ ਗੋਡੇ ਟੇਕ ਦਿੰਦਾ। ਪਾਕਿਸਤਾਨ ਨਾਲ ਵੀ ਇਹਨਾਂ ਦਾ ਕੋਈ
0: ਬਹੁਤ, ਮੋਦੀ ਸਾਹਿਬ ਨੇ ਸਿੱਧਾ ਸਿੱਧਾ ਮੱਥੇ ਕਹਿ ਦਿੱਤਾ ਨਾ ਉਹਨਾਂ ਨੂੰ ਕਿ ਜੀ ਤੁਸੀਂ ਭਾਈ ਅਸੀਂ ਕਿਤੋਂ ਮਰਜ਼ੀ ਤੇਲ ਲਈਏ, ਸਾਡੀ ਮਰਜ਼ੀ, ਸਾਡੇ ਲਈ ਤਾਂ ਸਾਡੇ ਸਿਟੀਜ਼ਨ ਪਹਿਲੇ ਨੰਬਰ ਤੇ ਨੇ।
1: ਇਹ ਅੱਜ ਦੀ ਖਬਰ ਸੀ ਜੀ, ਤੇ ਮੈਨੂੰ ਵੀ ਸੁਣ ਕੇ ਥੋੜੀ ਹੈਰਾਨੀ ਹੋਈ ਕਿ ਮੋਦੀ ਸਾਹਿਬ ਨੂੰ ਥੋੜੀ ਜਿਹੀ ਹੁਸ਼ਿਆਰੀ ਆਈ ਹੈ। ਸੋ ਇਸੇ ਤਰ੍ਹਾਂ ਜੇ ਉਹ ਆਪਣੇ ਦੇਸ਼ ਦਾ ਹਿੱਤ ਸੋਚਣਗੇ ਤੇ ਫਿਰ ਹੀ ਉਹ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਤੇ ਫਿਰ ਉਹ ਸੋਚ ਸਕਣਗੇ ਕਿ ਲੋਕੀ ਉਹਨਾਂ ਦੇ ਨਾਲ ਨੇ ਤੇ ਅਗਲੀਆਂ ਇਲੈਕਸ਼ਨਾਂ ਚ ਉਹਨਾਂ ਦੇ ਇਹਦਾ ਕੋਈ ਫਾਇਦਾ ਹੋਏਗਾ। ਅਦਰਵਾਈਜ਼ ਭਾਰਤ ਦੀ ਜਨਤਾ ਉਹਨਾਂ ਤੋਂ ਬਹੁਤ ਦੁਖੀ ਹੈ, ਆਮ ਲੋਕੀ ਬਹੁਤ ਦੁਖੀ ਨੇ, ਮਹਿੰਗਾਈ ਸਿਰੇ ਦੀ ਹੈ। ਪੈਟਰੋਲ ਚ ਇਥਨੋਲ ਦੀ ਮਾਤਰਾ 20% ਕਰ ਦਿੱਤੀ ਗਈ ਹੈ ਜਿਹੜੀ ਬਹੁਤ ਖਤਰਨਾਕ ਹੈ, ਗੱਡੀਆਂ ਖਰਾਬ ਹੋ ਰਹੀਆਂ, ਪਰ ਸਰਕਾਰ ਹੈ ਕਿ ਉਹ ਮੰਨਣ ਦੀ ਰੌਂਚ ਨਹੀਂ ਹੈ।
3: ਸਾਦਗੀ ਆ ਉਹ ਬਹੁਤ ਜ਼ਰੂਰੀ ਆ, ਔਰ ਗੁਰਬਾਣੀ ਦੇ ਵਿੱਚ ਪਖੰਡ ਵਾਦ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਅੰਨ ਛੋੜ ਜੋ ਕਰੇ ਪਖੰਡ, ਨਾ ਉਹ ਸੁਹਾਗਣ ਤੇ ਨਾ ਉਹ ਰੰਗ। ਕਿ ਆਪਾਂ ਇਹ ਪੈਸੇ ਕਿਸੇ ਸੱਜੇ ਕੰਮ ਲਈ ਨਹੀਂ ਲਾ ਸਕਦੇ, ਇੱਕ ਕੁਸ਼ਚਨ ਇਹ ਆ। ਦੂਜਾ ਕੁਸ਼ਚਨ ਇਹ ਆ ਕਿ ਜਿਹੜੇ ਆ ਪੁਲਿਸ ਵਾਲੇ ਭਾਜੀ ਕਹਿੰਦੇ ਕਿ ਮੈਨੂੰ ਸਾਫ ਨਹੀਂ ਮਿਲਣਾ, ਕਿ ਜਦੋਂ ਇਹ ਪੁਲਿਸ ਚ ਅਫਸਰ ਸੀ ਲੋਕਾਂ ਨੂੰ ਸਾਫ ਮਿਲਦਾ ਸੀ, ਸਾਨੂੰ ਜਿਹੜੇ ਨੁਮਾਇੰਦੇ ਨੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਜਿਹੜੇ ਨੇ ਜਿਹਨਾਂ ਦਾ ਕੰਮ ਆ ਸਮਾਜ ਨੂੰ ਦਰੁਸਤ ਕਰਨਾ, ਉਹਦੇ ਕਰਪਸ਼ਨ ਕਾਹਨੂੰ ਲੱਗੇ ਹੋਏ ਆ? ਆ ਭੁੱਲ ਰਿਹਾ ਕੋਈ ਪੁਲਿਸ ਅਫਸਰ ਆ ਰੱਜ ਕੇ ਕਰਪਸ਼ਨ ਆ ਕਿਸੇ ਨੂੰ ਉਹਲਾ ਨਹੀਂ ਆ? ਆਪ ਸਰਕਾਰ 4.5 ਸਾਲ ਦੀ ਕੁਛ ਨਹੀਂ ਕੀਤਾ, ਕੋਈ ਰੋਡ ਮਾਡਲ ਜ਼ਰੂਰ ਦੇ ਕੇ ਜਾਓ ਸਰ, ਗੋਲ ਮੋਲ ਲੱਗ ਰਿਹਾ ਸੁਣਦਾ। ਥੈਂਕ ਯੂ।
0: ਭੱਟੀ ਸਾਹਿਬ ਤੁਸੀਂ ਵੀ ਦੱਸਿਆ, ਪਰ ਮੇਰਾ ਇੱਕ ਛੋਟਾ ਜਿਹਾ ਮਤ ਆ ਕਿ ਚਲੋ ਜਦੋਂ ਗੁਰੂ ਗੁਰਦੁਆਰਾ ਤੇ ਪੈਸਾ ਇਹ ਲੱਗਦਾ ਹੈ, ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੇ ਡਿਜ਼ਾਈਨ ਸਟਰਕਚਰ ਤੇ ਉੱਥੇ ਜਿੰਨੇ ਸੰਗਤ ਨੇ ਆਉਣਾ ਉਹਨਾਂ ਦੇ ਸਹੂਲਤਾਂ ਲਈ ਉਹ ਪੈਸੇ ਲੱਗਦੇ ਨੇ, ਐਂਡ ਜੇ ਉਹਦੀ ਸਜਾਵਟ ਲਈ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਨਾ ਸੋਨਾ ਉੱਥੇ ਲਾਏ ਸੀ, ਉਹ ਤਾਂ ਹੁਣ ਸਰਤਾ ਪਹਿਲਾਂ ਵੀ ਰਿਹਾ ਸੀ, ਹੁਣ ਸੋਨੇ ਦੀ ਵੀ ਸੇਵਾ ਹੀ ਸੀ, ਉਦੋਂ ਵੀ ਕਹਿ ਸਕਦੇ ਸੀ ਕਿ ਆਪਾਂ ਸੋਨੇ ਦੀ ਜਗ੍ਹਾ ਜੇ ਇਹ ਪੈਸਾ ਹੋਰ ਕਿਤੇ ਲਾਇਆ। ਸੋ ਇਹ ਤੁਹਾਨੂੰ ਲੱਗਦਾ ਕਿ ਇਹ ਤਾਂ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ?
1: ਹਰਵੀਰ ਜੀ, ਮੇਰਾ ਫਿਰ ਉਹੀ ਖਿਆਲ ਹੈ ਕਿ ਇੰਨਾ ਜ਼ਿਆਦਾ ਪੈਸਾ ਬਾਹਰੋਂ ਇਹ ਕਾਰੀਗਰ ਮੰਗਾਉਂਦੇ ਆ ਜਿਹੜੇ ਉਹ ਸਜਾਵਟ ਕਰਦੇ ਆ। ਮੈਂ ਇਹ ਸੋਚਦਾ ਕਿ ਸ੍ਰੀ ਹਰਿਮੰਦਰ ਸਾਹਿਬ ਇੰਨੀ ਜ਼ਿਆਦਾ ਪਵਿੱਤਰ ਜਗ੍ਹਾ, ਉੱਥੇ ਇਹਨਾਂ ਫੁੱਲਾਂ ਦੀ ਜਿਹੜੀ ਨਕਲੀ ਸਜਾਵਟ ਦੀ ਲੋੜ ਨਹੀਂ। ਜਿੱਥੋਂ ਦੇ 24 ਘੰਟੇ ਗੁਰਬਾਣੀ ਦਾ ਪ੍ਰਵਾਹ ਚੱਲਦਾ, ਉਹ ਆਪਣੇ ਆਪ ਚ ਸਜਾਵਟ ਹੈ, ਉੱਥੇ ਗੁਰਬਾਣੀ ਦੀ ਸਜਾਵਟ, ਉੱਥੇ ਗੁਰੂ ਸਾਹਿਬ ਦੀ ਰੂਹ ਹੈ, ਉੱਥੇ ਮਤਲਬ ਸਾਰੇ ਸਿੱਖ ਨਤਮਸਤਕ ਜਦੋਂ ਦੂਰੋਂ ਹੀ ਮੱਥਾ ਟੇਕ ਕੇ ਨਿਹਾਲ ਹੋ ਜਾਂਦੇ ਆ। ਮੈਨੂੰ ਨੀ ਲੱਗਦਾ ਕਿ ਇੰਨੀ ਜ਼ਿਆਦਾ ਸਜਾਵਟ ਦੀ ਲੋੜ ਹੈ। ਹਾਂ, ਨੋ ਡਾਊਟ ਕਿ ਜਦੋਂ ਕੋਈ ਵਧੀਆ ਤਿਉਹਾਰ, ਵੱਡੇ ਤਿਉਹਾਰ ਆਉਂਦੇ ਆ, ਗੁਰਪੁਰਬ ਆਉਂਦੇ ਆ, ਸਜਾਵਟ ਕੀਤੀ ਜਾਣੀ ਚਾਹੀਦੀ, ਤੇ ਪਹਿਲਾਂ ਵੀ ਕੀਤੀ ਜਾਂਦੀ ਸੀ, ਪਰ ਹੁਣ ਵਾਂਗੂ ਉੱਥੇ ਕਰੋੜਾਂ ਰੁਪਏ ਨਹੀਂ ਸੀ ਖਰਚੇ ਜਾਂਦੇ, ਤੇ ਮੇਰੀ ਪਰਸਨਲ ਰਾਏ ਕਿ ਇੰਨੇ ਜ਼ਿਆਦਾ ਪੈਸੇ ਨਹੀਂ ਖਰਚਣੇ ਚਾਹੀਦੇ।
0: ਤੇ ਤੁਹਾਨੂੰ ਲੱਗਦਾ ਕਿ ਇਹ ਪੋਲੀਟੀਕਲ ਐਂਗਲ ਤਾਂ ਨਹੀਂ ਇਹਦੇ ਵਿੱਚ ਕੋਈ ਹੈਗਾ? ਐਂਡ ਅਗਲੀ ਕਾਲ ਵੀ ਲਵਾਂਗੇ, ਤੇ ਇਹਨਾਂ ਦਾ ਦੂਜਾ ਸਵਾਲ ਵੀ ਕੀ ਸੀਗਾ ਭੱਟੀ ਸਾਹਿਬ?
1: ਸਰ, ਮੈਨੂੰ ਇਹਨਾਂ ਦਾ ਸਵਾਲ ਇਹ ਨਹੀਂ ਸੀ ਸੁਣਿਆ ਕਿ ਉਹ ਕਿਹਦੇ ਬਾਰੇ ਕਹਿ ਰਹੇ ਸੀ, ਸਾਡੀ ਕੋਈ ਸੁਣਦਾ ਨਹੀਂ।
0: ਅੱਛਾ,
1: ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਵਾਲੇ ਦੀ ਗੱਲ ਕੀਤੀ ਹੈ, ਇਹ ਕੋਈ ਪੁਲਿਸ ਵਾਲੇ ਦੀ ਗੱਲ ਕਰਦੇ ਸੀ ਜਾਂ ਕਿਹਦੀ ਕਰਦੇ ਸੀ, ਕੋਈ ਦੁਬਾਰਾ ਪੁੱਛੋ।
0: ਸੋ ਨਵੀਰ ਜੀ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ, ਅਗਲੀ ਕਾਲ 11:30 ਨੰਬਰ। ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਭਾਜੀ
0: ਜੀ।
4: ਮੈਂ ਕਿਹਾ ਜੀ, ਜਿਹੜੇ ਭਾਜਪਾ ਵਾਲੇ ਨਸ਼ਿਆਂ ਦੀ ਰਾਜਨੀਤੀ ਕਰ ਰਹੇ ਆ ਜੀ, ਆਪਣਾ ਜਿਹੜਾ ਇਹਨਾਂ ਦਾ ਨਸ਼ਾ ਗੁਜਰਾਤ ਤੋਂ ਆਉਂਦਾ ਆ, ਡਾਂਡੀਆਂ ਦੀਆਂ ਬੰਦਰਗਾਹਾਂ ਤੋਂ, ਉਹ ਤਾਂ ਨੀ ਬੰਦ ਨੀ ਕਰਦੇ, ਆਪਣੇ ਬਾਦਰਾਂ ਤੋਂ ਜਿੱਥੇ BSF
0: ਸ਼ੁਕਰੀਆ
4: ਤੇ ਫਿਰ BSF ਦਾ ਪਕਾਨੇ ਲਾਈ ਜਾਓ, ਉੱਥੇ ਨਸ਼ਾ ਨੀ ਰੋਕਦੇ ਤੇ ਫੜਦੇ, ਤੇ ਫਿਰ ਕੋਈ ਉਹਨਾਂ ਫਾਇਦਾ ਨੀ ਹੈਗਾ, ਤੇ ਪੰਜਾਬ ਦੇ ਫਿਰ ਉਹ ਭਾਰ ਪੈਂਦਾ ਆ, ਉਹਨਾਂ ਦੇ ਖਰਚੇ ਆ ਤਨਖਾਹਾਂ ਦਾ, ਤੇ ਦੂਸਰਾ ਵੀ ਕਿਸਾਨਾਂ ਨੂੰ ਨੀ ਕਿੰਨਾ ਖੱਜਾ ਖਰਾਬ ਕੀਤਾ, 1.5 ਸਾਲ ਕੀਤਾ ਸੀ ਉੱਥੇ ਦੂਏ ਬਾਦਰਾਂ ਤੇ, ਤੇ ਬਾਕੀ ਹੁਣ ਹਰਿਆਣੇ ਤੋਂ ਵੀ ਕਿਸਾਨਾਂ ਨੂੰ ਦਿੱਲੀ ਜਾਣ ਨੀ ਦਿੰਦੇ, ਉੱਥੇ ਜੰਮੂ ਬਾਰਡਰ ਤੇ ਬੈਠਣਾ ਪੈਂਦਾ, ਤੇ ਹਰਿਆਣੇ ਦਾ ਮੁੱਖ ਮੰਤਰੀ ਉੱਥੇ ਹੋ ਕਿੰਨੀਆਂ ਡੰਡਿਆਂ ਦੀਆਂ ਤਾਰਾਂ ਤੇ ਸੀਖਾਂ ਕੱਢ ਦਿੰਦੇ ਆ, ਤੇ ਫਿਰ ਹੁਣ ਕਿਹੜੇ ਮੂੰਹ ਨਾਲ ਰਾਜਨੀਤੀ ਕਰਦੇ ਪੰਜਾਬ ਦੇ ਵਿੱਚ ਜੀ, ਨਸ਼ਾ ਤੇ ਨੀ ਆਪ ਉੱਥੋਂ ਬਾਦਰਾਂ ਤੋਂ ਇਹਨਾਂ ਦੇ
5: ਅਗਲੇ ਵੀਕ ਠੀਕ ਹੋ ਜਾਣੀ ਆ ਸਾਡੇ ਇਹ ਸਟੂਡੀਓ ਦਾ ਇਸ਼ੂ ਆ ਜਿਹੜਾ ਇਹ ਸਟੂਡੀਓ ਆ ਨਾ ਇਹਦੇ ਵਿੱਚ ਕੋਈ ਟਰੈਵਲ ਆ ਅਤੇ ਅਗਲੇ ਹਫ਼ਤੇ ਜਿਹੜਾ ਡੈਰੀ ਵਾਲਾ ਸਟੂਡੀਓ ਆ ਉਹਦੇ ਵਿੱਚ ਪਹੁੰਚ ਜਾਣਾ ਅਤੇ ਇਹ ਮੁੱਦਾ ਜਿਹੜਾ ਉਹ ਸੋਲਵ ਹੋ ਜਾਏਗਾ। ਸਤਨਾਮ ਜੀ ਸਤਿ ਸ਼੍ਰੀ ਅਕਾਲ।
6: ਹਾਂਜੀ ਸਤਿ ਸ਼੍ਰੀ ਅਕਾਲ ਜੀ।
5: ਜੀ
6: ਮੈਂ ਕਹੀ ਆਪ ਵਾਲੇ ਇੱਕ ਕਰ ਰਹੇ ਆ ਘਰ ਘਰ ਫੇਰੀ ਵੀ ਸਾਡੇ ਅਸੀਂ ਆਹ ਕੰਮ ਕਰਿਆ ਅਤੇ ਉਹਦੇ ਵਿੱਚ ਜਿਹੜੀ ਟਰਾਲੀ ਚੋਰੀ ਕੀਤਾ ਜੀ ਕਿਸਾਨਾਂ ਦੇ ਉਹ ਵੀ ਲੈ ਕੇ ਜਾਣਗੇ, ਸਿਲੰਡਰ ਚੋਰੀ ਕੀਤੇ ਉਹ ਵੀ ਲੈ ਕੇ ਜਾਣਗੇ, ਚਾਹ ਪੱਤੀ ਵੀ ਚੋਰੀ ਕੀਤੀ ਹੈ ਉਹ ਵੀ ਲੈ ਕੇ ਜਾਣਗੇ ਜੀ।
5: ਜੀ ਪੱਟੀ ਸਾਹਿਬ।
1: ਸਰ ਮੈਂ ਇਹ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਪ੍ਰੋਗਰਾਮ ਦਿੱਤਾ ਕਿ ਉਹ ਘਰ ਘਰ ਜਾਣਗੇ, ਡੋਰ ਟੂ ਡੋਰ ਮਾਣ ਦੇ ਪ੍ਰੋਗਰਾਮਾਂ ਨੂੰ ਦੱਸਣਗੇ, ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਤਾਂ ਫਿਰ ਲੋਕੀ ਉਹਨਾਂ ਨੂੰ ਪੁੱਛਣਗੇ ਨਾ। ਜਦੋਂ ਇਹ ਲੋਕਾਂ ਨੂੰ ਦੱਸਣਗੇ, ਲੋਕੀ ਉਹਨਾਂ ਨੂੰ ਪੁੱਛਣਗੇ ਕਿ ਤੁਸੀਂ ਸਿਲੰਡਰ ਚੋਰੀ ਕੀਤੇ ਸੀ, ਤੁਸੀਂ ਟਰਾਲੀਆਂ ਚੋਰੀ ਕੀਤੀਆਂ ਸੀ, ਇਹ ਲੋਕਾਂ ਦਾ ਕਹਿਣਾ ਬਣਦਾ, ਆਪ ਥੋੜ੍ਹੀ ਇਹ ਕਹਿਣਗੇ। ਦੂਜੀ ਗੱਲ ਮੈਂ ਸਾਰੇ ਸਰੋਤਾਂ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜੀ ਗੱਲ ਅਸੀਂ ਇੱਕ ਦਿਨ ਪਹਿਲਾਂ ਡਿਸਕਸ ਕਰ ਚੁੱਕੇ ਹੁੰਦੇ ਹਾਂ, ਕੋਸ਼ਿਸ਼ ਕਰਿਆ ਕਰੀਏ ਕਿ ਉਹਨੂੰ ਦੁਬਾਰਾ ਅੱਜ ਰਿਪੀਟ ਨਾ ਕਰਿਆ ਕਰੀਏ। ਹੁਣ ਜਿੱਦਾਂ ਭਾਜਪਾ ਦੀ ਗੱਲ ਆਪਾਂ ਕਰ ਰਹੇ ਹਾਂ, ਕੱਲ ਪਰਸੋਂ ਵੀ ਇਹ ਡਿਸਕਸ ਹੋਇਆ ਸੀ, ਪਰ ਉਹਦੇ 'ਚ ਮੈਂ ਇੱਕੋ ਇੱਕ ਜਵਾਬ ਇਹੀ ਦੇਣਾ ਚਾਹਾਂਗਾ ਕਿ ਭਾਰਤੀ ਜਨਤਾ ਪਾਰਟੀ ਸਿਰਫ ਆਪਣੀ ਜ਼ਮੀਨ ਤਲਾਸ਼ ਰਹੀ ਹੈ, ਉਹਨੂੰ ਕੁਛ ਨਜ਼ਰ ਨਹੀਂ ਆ ਰਿਹਾ। ਹੁਣ ਉਹਨਾਂ ਨੂੰ ਲੱਗਿਆ ਕਿ ਜੇ ਆਮ ਆਦਮੀ ਪਾਰਟੀ ਨਸ਼ਿਆਂ ਵਿਰੁੱਧ ਗੱਲ ਕਰ ਰਹੀ ਹੈ, ਕਿਉਂਕਿ ਕੈਪਟਨ ਸਾਹਿਬ ਨੇ ਵੀ ਨਸ਼ੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ, ਤੇ ਉਹ ਇਹ ਕਹਿੰਦੇ ਫਿਰ ਬਾਕੀ ਸਾਰੀਆਂ

0: ਕੋਈ ਪ੍ਰਾਈਵੇਟ ਚੀਜ਼ਾਂ ਏਅਰਪੋਰਟ ਵਗੈਰਾ ਕੌਣ ਨਹੀਂ ਦਿੰਦਾ, ਇਕੱਲਾ ਮੋਦੀ ਨਹੀਂ ਦਿੰਦਾ। ਅਖੀਰਲੇ ਨੰਬਰ ਇਹ ਤੁਸੀਂ ਕਹਿੰਦੇ ਹੋ ਨਾ ਕਿ ਭਾਜਪਾ ਦੇ ਰਾਜ ਵਿੱਚ ਸਿੱਖਾਂ ਨਾਲ ਕੀ ਕੀਤਾ, ਤੁਸੀਂ ਫਰਗਟ ਤੁਸੀਂ ਇਹ ਦੇਖੋ।
1: ਹਾਂ ਭੈਣ ਜੀ, ਇਹਦੇ ਵਿੱਚ ਭੱਟੀ ਸਾਹਿਬ ਵੀ ਜ਼ਰੂਰ ਆਨਸਰ ਜਿਹੜਾ ਕਰਨਗੇ। ਇਹਦੇ ਵਿੱਚ ਤਾਂ ਭੱਟੀ ਸਾਹਿਬ ਸਾਰੀ ਪਾਰਟੀਆਂ, ਇਹਦੇ ਵਿੱਚ ਆਪਾਂ ਕੋਈ ਵੀ ਇੱਕ ਪਾਰਟੀ ਨੂੰ ਟਾਰਗੇਟ ਨਹੀਂ ਕਰ ਸਕਦੇ, ਕਿਉਂਕਿ ਸਾਡੇ ਲਈ ਤਾਂ ਸਾਰੇ ਇੱਕ ਬਰਾਬਰ ਆ। ਮੀਡੀਆ ਸਭ ਦਾ ਸਾਂਝਾ ਮੀਡੀਆ ਹੁੰਦਾ ਅਤੇ ਸਭ ਦੇ ਗੱਲ ਵੀ ਇੱਕ ਰੱਖਣਾ, ਜੋ ਖਬਰ ਆ ਉਹਨੂੰ ਖਬਰ ਦੀ ਤਰ੍ਹਾਂ ਹੀ ਪੇਸ਼ ਕਰਨਾ ਹੁੰਦਾ। ਐਂਡ ਹਰ ਪਾਰਟੀਆਂ ਇੱਕ ਰਾਜਨੀਤੀ ਕਰਦੀਆਂ ਨੇ, ਮਹਿੰਗਾਈ ਆ ਇਹ ਸ਼ੁਰੂ ਤੋਂ ਲੈ ਕੇ ਦੇਖੀਏ, ਹਰੇਕ ਜਦੋਂ ਵੀ ਕੋਈ ਪੋਲੀਟੀਕਲ ਟਰਮ ਆਉਂਦੀ ਆ, ਮਹਿੰਗਾਈ ਨੇ ਉਹ ਟਰਮ ਦੇ ਵਿੱਚ ਵੱਧ ਜਾਣਾ ਹੁੰਦਾ। ਜਦੋਂ ਵੀ ਕੋਈ ਕ੍ਰਾਈਮ ਆ, ਉਹ ਆਪਾਂ ਇਹ ਨਹੀਂ ਕਹਿ ਸਕਦੇ ਹੁੰਦੇ ਕਿ ਇਹਦੇ ਰਾਜ 'ਚ ਤਾਂ ਯਾਰ ਕ੍ਰਾਈਮ ਹੀ ਨਹੀਂ ਹੋਏ। ਹਰ ਪਾਰਟੀ ਦੇ ਰਾਜ ਦੇ ਵਿੱਚ ਕੋਈ ਨਾ ਕੋਈ ਇੱਦਾਂ ਦੇ ਦੰਗੇ, ਇੱਦਾਂ ਦੇ ਕ੍ਰਾਈਮ, ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਅਤੇ ਮਹਿੰਗਾਈ ਵੀ ਲਗਾਤਾਰ ਵੱਧਦੀ ਆ। ਸੋ ਉਹਦੇ ਵਿੱਚ ਤਾਂ ਪਰ ਹੁਣ ਇਹ ਆ ਵੀ ਕਈ ਵਾਰ ਆਪਾਂ ਕਹਿੰਦੇ ਨਾ ਕਿ ਕੌਣ ਘੱਟ ਗਲਤ ਆ, ਕਈ ਵਾਰ ਤਾਂ ਪਾਰਟੀ ਆਪਾਂ ਚੁੰਮਦੀ ਇੱਦਾਂ ਗੇ। ਹੁਣ ਇੱਦਾਂ ਦੇਖਿਆ ਜਾਵੇ, ਆਪਾਂ ਨੂੰ ਲੱਗਦਾ ਇਹ ਵੀ ਗਲਤ, ਇਹਨਾਂ ਨੇ ਆਹ ਕੀਤਾ, ਇਹ ਗਲਤ ਇਹਨਾਂ ਨੇ ਆਹ ਕੀਤਾ, ਇਹਨਾਂ ਨੇ ਕੁਛ ਕੀਤਾ ਨਹੀਂ। ਸੋ ਇੱਦਾਂ ਤਾਂ ਫਿਰ ਕੋਈ ਪਾਰਟੀ ਆਪਾਂ ਹਰ ਵਾਰ ਨਵਾਂ ਫਰੰਟ ਵਾਲੀ ਗੱਲਬਾਤ ਹੀ ਹੋ ਸਕਦੀ ਆ। ਸਟੂਡੀਓ ਨੰਬਰ 416-233-7368 ਅਤੇ ਅਮਰਜੀਤ ਮੁਲਤਾਨੀ ਜੀ, ਸਤਿ ਸ਼੍ਰੀ ਅਕਾਲ ਮੁਲਤਾਨੀ ਸਾਹਿਬ। ਮੁਲਤਾਨੀ ਸਾਹਿਬ ਤੁਸੀਂ ਆਉਣੇ ਰਹੋ, ਅਮਰਜੀਤ ਜੀ, ਚਲੋ ਤੁਹਾਡੀ ਆਵਾਜ਼ ਮੈਨੂੰ ਲੱਗਦਾ ਅਮਰਜੀਤ ਜੀ ਆ ਨਹੀਂ ਰਹੀ। ਸੋ ਠੀਕ ਆ ਪੱਟੀ ਸਾਹਿਬ, ਇੱਥੇ ਇਜਾਜ਼ਤ ਲੈਂਦੇ ਹਾਂ ਅਤੇ ਆਪਣੀ ਹੁਣ ਮੁਲਾਕਾਤ ਮੰਡੇ ਨੂੰ, ਸੋਮਵਾਰ ਨੂੰ ਹੋਵੇਗੀ। ਤੁਸੀਂ ਕੋਈ ਹੋਰ ਖਬਰ ਸਾਂਝੀ ਕਰਨਾ ਚਾਹੁੰਦੇ ਹੋ, ਕਿਉਂਕਿ ਰਵਨੀਤ, ਐਕਸ ਮਿਨਿਸਟਰ ਰਵਨੀਤ ਬਿੱਟੂ 'ਤੇ ਵੀ ਕੋਈ ਖਬਰ ਆ ਰਹੀ ਆ ਕਿ ਪਠਾਨਕੋਟ ਜਾਂਦੇ ਹੋਏ ਕੁਛ ਹੋਇਆ?
2: ਹੁਣ ਮੈਂ ਫਲੈਸ਼ ਹੀ ਦੇਖ ਰਿਹਾ ਸੀ, ਬੜੀ ਡਿਟੇਲ ਹਾਲੇ ਆਈ ਨੀ ਸਾਡੇ ਕੋਲ, ਇਹ ਜੋ ਕੋਈ ਖਬਰ ਖਾਸ ਹੋਈ ਤੇ ਪਰਸੋਂ ਆਪਣਾ ਮੰਡੇ ਦੇ ਬੁਲੇਟਿਨ 'ਚ ਜ਼ਰੂਰ ਸ਼ਾਮਲ ਕਰਾਂਗੇ।
1: ਤੇ ਪੰਜਾਬ ਆਪਣੇ ਜਿਹੜੇ DA ਭੱਤਾ ਗਾ ਉਹਦੇ ਬਾਰੇ ਵੀ ਕੋਈ ਖਬਰ ਆ ਚੁੱਕੀ ਹੈ ਜੀ?
2: ਫਲੈਸ਼ ਆ ਰਹੀ ਹੈ ਜੀ, ਕਿਉਂਕਿ ਜਿਹੜੀ ਅੱਜ CM ਨੇ ਮੀਟਿੰਗ ਕੀਤੀ ਸੀ ਉਹਨਾਂ ਨਾਲ ਮੁਲਾਜ਼ਮ ਜਥੇਬੰਦੀ ਨਾਲ, ਫਲੈਸ਼ ਇਹ ਆ ਰਹੀ ਕਿ ਸ਼ਾਇਦ 50% ਤੇ ਸਮਝੌਤਾ ਹੋ ਰਿਹਾ। 50% 18% ਸਰਕਾਰ ਨੇ ਦੇਣਾ ਸੀ ਡਿਊ ਸੀਗਾ,
1: 8% ਕਹਿ ਰਹੇ ਨੇ ਕਿ 8% ਉਹਨਾਂ ਨੇ ਇਨਹੈਂਸ ਕਰ ਰਹੇ ਨੇ। ਬਾਕੀ ਚਲੋ ਪੂਰੀ ਖਬਰ ਪੜ੍ਹ ਕੇ ਆਪਾਂ ਮੰਡੇ ਗੱਲਬਾਤ ਕਰਾਂਗੇ। ਥੈਂਕ ਯੂ ਜੀ, ਸ਼ੁਕਰੀਆ ਜੀ, ਥੈਂਕ ਯੂ। ਅੱਜ ਫਰਾਈਡੇ ਦਾ ਦਿਨ ਆ ਅਤੇ ਸਮਾਂ ਆਪਣੇ ਕੋਲ ਬਹੁਤ ਖਿੱਚਵਾਂ, ਸੋ ਬਸ ਬੇਨਤੀ ਹੀ ਆ ਕਿ ਆਪਾਂ ਕਾਲਾਂ ਬਿਲਕੁਲ ਪ੍ਰਸਾਈਜ਼ ਰੱਖਣੀ, ਤੁਹਾਡਾ ਆਪਣਾ ਟਾਕ ਸ਼ੋਅ ਆ। ਅਤੇ ਅਮਰਜੀਤ ਜੀ ਤੁਹਾਡੀ ਆਵਾਜ਼ ਜਿਹੜੀ ਆ ਨਹੀਂ ਰਹੀ ਸੀ, ਤੁਹਾਨੂੰ ਟਰਾਈ ਕਰ ਰਿਹਾ ਸੀ ਔਨ ਏਅਰ ਗੱਲਬਾਤ ਕਰਨ ਦੀ, ਐਂਡ ਕੋਈ ਚੱਕਰ ਨਹੀਂ ਜੀ, ਤੁਹਾਡਾ ਸਵਾਲ ਜ਼ਰੂਰ ਲਿੱਤਾ ਜਾਵੇਗਾ। ਸਟੂਡੀਓ ਨੰਬਰ 416-233-7368 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅੱਜ ਦੀ ਖੁੰਡ ਚਰਚਾ ਦੇ ਵਿੱਚ ਬੜਾ ਖਾਸ ਸੈਗਮੈਂਟ ਆ ਸਾਰੇ ਇਮੀਗ੍ਰੈਂਟਸ ਲਈ ਅਤੇ ਸਾਰੇ ਟਰੱਕਾਂ ਲਈ ਜਿਹੜੇ ਇੱਦਾਂ ਦੇ ਜੋਬ ਕਰਦੇ ਨੇ। ਸੋ ਜ਼ਰੂਰ ਤੁਸੀਂ ਖੁੰਡ ਚਰਚਾ ਦੇ ਵਿੱਚ ਸ਼ਾਮਲ ਹੋਣਾ ਗਾ ਅਤੇ ਸਾਡੇ ਨਾਲ ਸਟੂਡੀਓ ਦੇ ਵਿੱਚ। ਅਤੇ ਪ੍ਰੋਗਰਾਮ ਦੇ ਸਪੋਂਸਰ ਪਹੁੰਚੇ ਨੇ ਜੀ ਦਾ ਮੈਪਲ ਕਲੀਨਿਕ ਤੋਂ ਢੀਂਸਾ ਸਾਹਿਬ। ਢੀਂਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ ਜੀ।
3: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੇ, ਸਤਿ ਸ਼੍ਰੀ ਅਕਾਲ ਜੀ।
1: ਸੋ ਵੀਕਐਂਡ ਆ ਗਿਆ, ਉਹਦੇ ਵਿੱਚ ਇੱਕ ਦਿਨ ਗਰੋਸਰੀ, ਇੱਕ ਦਿਨ ਸਫਾਈ ਲੈ ਜਾਂਦੀ ਆ, ਪਰ ਤੁਸੀਂ ਕਹਿੰਦੇ ਜਿਹੜਾ ਸਾਨੂੰ ਕਾਲ ਕਰਦਾ ਉਹਨੂੰ ਸਫਾਈ ਕਰਨ ਦੀ ਲੋੜ ਨਹੀਂ, ਉਹ ਬੰਦਾ ਆਪਦਾ ਛੁੱਟੀ ਇੰਜੋਏ ਕਰੇ, ਸਫਾਈ ਤੁਸੀਂ ਕਰੋਗੇ।
3: ਬਿਲਕੁਲ ਜੀ, ਜਿਹੜੇ ਕੋਈ ਵੀ ਭੈਣ ਭਰਾ ਸਾਡੇ ਕੰਮਾਂ ਕਾਰਾਂ ਵਿੱਚ ਬਿਜ਼ੀ ਹੁੰਦੇ ਨੇ, ਸਫਾਈ ਲਈ ਉਹਨਾਂ ਨੂੰ ਸਪੈਸ਼ਲ ਸਮਾਂ ਕੱਢਣਾ ਪੈਂਦਾ ਹੈ, ਉਹ ਬਿਲਕੁਲ ਚਿੰਤਾ ਮੁਕਤ ਹੋ ਸਕਦੇ ਨੇ ਜੀ, ਕਿਉਂਕਿ ਅਸੀਂ ਸਫਾਈ ਦੀ ਜਿਹੜਾ ਜਿੰਮਾ ਉਹ ਅਸੀਂ ਲੈਂਦੇ ਹਾਂਗੇ, ਜਿੰਮਾ ਲੈ ਕੇ ਜਿਹੜੀ ਕੁਆਲਿਟੀ ਦੀ ਗਰੰਟੀ ਆ ਉਹ ਸਾਡੀ ਪੂਰੀ ਫੁੱਲ ਵੱਡਾ ਫੁੱਲ ਹੈ ਜੀ, ਸਾਡੀ ਕੁਆਲਿਟੀ ਨੂੰ ਕੋਈ ਬੀਟ ਨਹੀਂ ਕਰ ਸਕਦਾ। ਆਪਾਂ ਜਿਹੜੀਆਂ ਵੀ ਮਤਲਬ ਕਿ ਵੀ ਸਾਡੇ ਕਲੀਨਰਸ ਨੇ ਜਾਂਦੇ ਆ ਅਤੇ ਰਿਵਿਊ ਸਾਨੂੰ ਜਿਹੜਾ ਰੈਫਰੈਂਸ ਬੇਸਡ ਕੰਮ ਬਹੁਤ ਜ਼ਿਆਦਾ ਆਉਂਦਾ ਹੈ ਜੀ। ਤੁਸੀਂ ਕਿਸੇ ਵੀ ਤਰ੍ਹਾਂ ਦੀ ਡੀਪ ਕਲੀਨਿੰਗ ਕਰਵਾਉਣੀ ਹੈ, ਰੈਗੂਲਰ ਕਲੀਨਿੰਗ ਕਰਵਾਉਣੀ ਹੈ, ਚਾਹੇ ਕੋਈ ਤੁਹਾਡਾ ਬਿਜ਼ਨਸ ਹੈ ਬਿਜ਼ਨਸ ਦੇ ਵਿੱਚ ਕਲੀਨਿੰਗ ਕਰਵਾਉਣੀ ਹੈ, ਤਾਂ ਆਪਾਂ ਹਰ ਇੱਕ ਤਰ੍ਹਾਂ ਦੀ ਕਲੀਨਿੰਗ ਦੇ ਲਈ ਹਾਜ਼ਰ ਹਾਂ ਜੀ।
1: ਸੋ ਚਾਹੇ ਕੋਈ ਰੈਂਟਲ ਪ੍ਰੋਪਰਟੀ ਆ, ਕੋਈ Airbnb ਆ, ਕੋਈ ਘਰ ਦੇ ਵਿੱਚ ਰਹਿ ਰਹੇ ਹਾਂ, ਈਵਨ ਬਹੁਤ ਇਹਨਾਂ ਨੂੰ ਹਾਇਰ ਕੀਤਾ ਹੋਇਆ ਕਈ ਲੈਂਡਲੋਰਡ ਨੇ, ਕਈ ਕੰਪਨੀਆਂ ਨੇ ਜਿਹੜੇ ਇਹ ਰੈਂਟਲ ਪ੍ਰੋਪਰਟੀਆਂ ਦੀ ਟੇਕ ਕੇਅਰ ਕਰਦੇ ਆ, ਮੰਥਲੀ ਜਾਂ ਤੀਜੇ ਮਹੀਨੇ ਜਾ ਕੇ ਉਹਨਾਂ ਦੀ ਡੀਪ ਕਲੀਨਿੰਗ ਕਰਦੇ ਤਾਂ ਕਿ ਉਹ ਪ੍ਰੋਪਰਟੀ ਦੀ ਵੈਲਿਊ ਬਣੀ ਰਹੇ।
3: ਬਿਲਕੁਲ ਜੀ, ਵੈਲਿਊ ਦੇ ਨਾਲ ਲਾਈਫ ਵੀ ਬਣੀ ਰਹਿੰਦੀ ਹੈ, ਕਿਉਂਕਿ ਜਦੋਂ ਆਪਾਂ ਕਲੀਨਿੰਗ ਪ੍ਰੋਪਰ ਨਹੀਂ ਕਰਦੇ ਤਾਂ ਉੱਥੇ ਮੋਲਡ ਜਾਂ ਹੋਰ ਬਹੁਤ ਤਰ੍ਹਾਂ ਦੀਆਂ

0: ਚੀਜ਼ਾਂ ਸਟਾਰਟ ਹੋ ਜਾਂਦੀਆਂ ਨੇ ਜਿਹਦੇ ਨਾਲ ਪ੍ਰੋਪਰਟੀ ਦੀ ਲਾਈਫ ਘਟਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਜਦੋਂ ਮੋਲਡ ਲੱਗਦੀ ਹੈ ਆਪਣੇ ਬੇਸ ਬੋਰਡ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ, ਪੇਂਟ ਜਾਂ ਵਾਸ਼ਰੂਮ ਦੇ ਵਿੱਚ ਟਾਈਲਾਂ ਖਰਾਬ ਹੋ ਜਾਂਦੀਆਂ, ਜਦੋਂ ਡੀਪ ਕਲੀਨਿੰਗ ਹੁੰਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਤੋਂ ਜਿਹੜੀ ਪ੍ਰੋਪਰਟੀ ਆਪਣੀ ਬਚੀ ਰਹਿੰਦੀ ਹੈ।
1: ਓਕੇ, ਜੇ ਅੱਜ ਰੇਡੀਓ ਚੜ੍ਹਦੀ ਕਲਾ ਦੇ ਰੈਫਰੈਂਸ ਤੋਂ ਪਰਿਵਾਰ ਕਾਲ ਕਰਦੇ ਨੇ ਕੀ ਫਾਇਦਾ ਜੀ ਉਹਨਾਂ ਦਾ?
0: ਜੇ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਸਰੋਤੇ ਪਾਉਣਗੇ ਜੀ ਤਾਂ ਡੀਪ ਕਲੀਨਿੰਗ ਦੇ ਉੱਪਰ ਆਪਾਂ 20% ਔਫ ਦੇਵਾਂਗੇ ਜੀ ਉਹਨਾਂ ਨੂੰ।
1: ਅੱਛਾ।
0: ਤੇ ਰੈਗੂਲਰ ਕਲੀਨਿੰਗ ਦੇ ਵਿੱਚ 30% ਔਫ ਹੋਊਗਾ ਜੀ, ਜੇ ਕੋਈ ਸਾਡੇ ਨਾਲ ਅੱਜ ਨਵੇਂ ਸਰੋਤੇ ਸਾਡੇ ਦੇ ਨਾਲ ਕੰਟਰੈਕਟ ਕਰਦੇ ਆ।
1: ਮੈਨੇਜਰ ਵਾਲਾ ਨਹੀਂ, ਆਪਦੇ ਵਾਲਾ ਨੰਬਰ ਸ਼ੇਅਰ ਕਰ ਦਿਓ ਜੀ।
0: ਨੰਬਰ ਹੈ ਜੀ 647-973
1: 4303 ਕੋਲ ਹੀ ਪਿਆ ਨਾ?
0: ਹਾਂਜੀ ਹਾਂਜੀ 4303
1: 647-973-4303 ਇਹਨਾਂ ਦਾ ਨੰਬਰ ਆ। 647-973-4303 6479734303 ਜੇ ਤੁਸੀਂ ਕਮਰਸ਼ੀਅਲ ਬਿਜ਼ਨਸ ਦੀ ਕਲੀਨਿੰਗ ਕਰਾਉਣੀ ਆ ਜਾਂ ਫਿਰ ਆਪਣੇ ਰੈਜੀਡੈਂਸ਼ਲ ਕਲੀਨਿੰਗ ਲਈ ਹਾਇਰ ਕਰਨਾ ਚਾਹੁੰਦੇ ਹੋ ਵਨ ਟਾਈਮ ਜਾਂ ਰੈਗੂਲਰ ਲਈ, ਤਾਂ ਦਮ ਐਪਲ ਕਲੀਨਿੰਗ 20% ਆਫ ਦੇ ਲਈ ਰਾਈਟ ਵੇ ਕਾਲ ਕੀਤੀ ਜਾ ਸਕਦੀ ਆ 647-973-4303 647-973-4303 ਨੰਬਰ ਹੈ ਸਟੂਡੀਓ ਦਾ। ਖੁੰਡ ਚਾਚਾ ਸੈਗਮੈਂਟ ਬੜਾ ਜਲਦੀ ਸਟਾਰਟ ਕਰਨ ਜਾ ਰਹੇ ਹਾਂ ਅਤੇ ਇਹ ਖੁੰਡ ਚਾਚਾ ਸੈਗਮੈਂਟ ਸਪੋਂਸਰ ਕੀਤਾ ਜਾ ਰਿਹਾ ਮੋਨਾ ਮਹਿੰਗੀ ਜੀ ਵੱਲੋਂ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
2: ਥੈਂਕ ਯੂ ਸੋ ਮਚ ਹਰਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਹੈਪੀ ਫਰਾਈਡੇ ਟੂ ਐਵਰੀਵਨ।
1: ਹੈਪੀ ਫਰਾਈਡੇ ਜੀ, ਤੇ ਫਰਾਈਡੇ ਨੂੰ ਛੁੱਟੀ ਦਾ ਦਿਨ ਹੁੰਦਾ, ਛੁੱਟੀ ਦੇ ਦਿਨ ਦੇ ਵਿੱਚ ਬੰਦਾ ਪਾਲਿਸੀਆਂ ਤੇ ਜ਼ਰੂਰ ਧਿਆਨ ਮਾਰਦਾ ਗਾ ਕਿ ਅੱਛਾ ਇਹਦੇ ਵਿੱਚ ਨਾ ਕਈ ਵਾਰ ਚਾਹੇ ਜੀ ਲਾਈਫ ਆ ਚਾਹੇ ਕ੍ਰਿਟੀਕਲ ਆ ਡਿਸਬਿਲਟੀ ਆ, ਓਨੈਸਟ ਰਹਿਣਾ ਕਿੰਨਾ ਕੁ ਜ਼ਰੂਰੀ ਆ। ਕਈ ਵਾਰ ਆਪਾਂ ਲੁਕੋ ਰੱਖ ਲੈਂਦੇ ਹਾਂ ਕਿ ਸ਼ਾਇਦ ਆਪਾਂ ਆਪਣਾ ਪ੍ਰੀਮੀਅਮ ਘੱਟ ਜਾਊਗਾ, ਪਰ ਤੁਸੀਂ ਕਹਿੰਦੇ ਹੋ ਕਿ ਦੁਆ ਚ ਕਲੇਮ ਨਹੀਂ ਮਿਲਦੇ, ਫਿਰ ਉਹ ਪਾਲਿਸੀ ਬੌਂਡ ਕਿਤੇ ਦਾ ਕੀ ਫਾਇਦਾ?
2: ਬਿਲਕੁਲ, ਜੇ ਅਸੀਂ ਪਾਲਿਸੀ ਚਾਹੁੰਦੇ ਹੈਗੇ ਆ ਉਹ ਇੱਕ ਮਨ ਦੀ ਸੈਟਿਸਫੈਕਸ਼ਨ ਦੇ ਲਈ ਨਹੀਂ ਹੈਗਾ, ਸਿਰਫ ਉਹਦੇ ਵਿੱਚ ਮਨ ਦੀ ਸੈਟਿਸਫੈਕਸ਼ਨ ਸਾਨੂੰ ਤਦੀ ਮਿਲੇਗੀ ਜੇ ਅਸੀਂ ਸਭ ਕੁਛ ਡਿਸਕਲੋਜ਼ ਕਰਾਂਗੇ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਜੋ ਵੀ ਡਿਸਕਲੋਜ਼ ਕਰ ਰਹੇ ਹੈਗੇ ਆ ਉਹਦੇ ਬੇਸ ਤੇ ਸਾਨੂੰ ਪਾਲਿਸੀ ਇਸ਼ੂ ਹੋ ਰਹੀ ਹੈ। ਬਹੁਤ ਸਾਰੀਆਂ ਕੰਪਨੀਜ਼ ਇਸ ਟਾਈਮ ਤੇ ਵੀ ਬਲੱਡ ਟੈਸਟ, ਯੂਰਿਨ ਟੈਸਟ ਕਰਵਾਉਂਦੀਆਂ ਨੇ, ਪਰ ਉਹ ਅੱਜ ਦੀ ਡੇਟ ਦੇ ਵਿੱਚ ਜੋ ਤੁਹਾਡੀ ਹੈਲਥ ਹੈਗੀ ਹੈ, ਤੁਹਾਡੇ ਕੋਈ ਵੀ ਕਹਿ ਲਓ ਕਿ ਕਿਸੇ ਤਰ੍ਹਾਂ ਦਾ ਸ਼ੂਗਰ ਲੈਵਲ, ਕੋਲੈਸਟਰੋਲ ਲੈਵਲ, ਨੋਨ ਸਮੋਕਰ ਹੈਗਾ ਪਰਸਨ, ਸੋ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਪਰ ਜੇ ਪ੍ਰੀਵੀਅਸ ਹਿਸਟਰੀ ਦੇ ਵਿੱਚ ਕਾਫੀ ਵਾਰ ਹੁੰਦਾ ਹਰਵੀਰ ਜੀ ਕਿ ਆਪਾਂ ਇੰਡੀਆ ਤੋਂ ਆਏ ਸੀ, ਪਾਕਿਸਤਾਨ ਤੋਂ ਆਏ ਸੀ, ਕੋਈ ਵੀ ਬੈਕ ਹੋਮ ਕੰਟਰੀ ਦੇ ਵਿੱਚ, ਉੱਥੇ ਕੋਈ ਛੋਟੀ ਮੋਟੀ ਕੋਈ ਸਰਜਰੀ ਹੋਈ ਸੀ, ਕੋਈ ਪ੍ਰੋਬਲਮ ਆਈ ਸੀ, ਸੋ ਉਹ ਚੀਜ਼ਾਂ ਜ਼ਰੂਰ ਦੱਸੀਏ ਤਾਂ ਕਿ ਲੇਟਰ ਔਨ ਕੋਈ ਵੀ ਮਿਸਰੀਪ੍ਰੈਜੈਂਟੇਸ਼ਨ ਦੇ ਕੇਸ ਦੇ ਵਿੱਚ ਸਾਡੀ ਪਾਲਿਸੀ ਕੈਂਸਲ ਨਾ ਹੋਵੇ। ਸੋ ਕਈ ਵਾਰ ਇੱਦਾਂ ਦੀਆਂ ਸਿਚੁਏਸ਼ਨਸ ਦੇਖੀਆਂ ਨੇ ਕਿ ਹਾਂ ਜਾਣੇ ਅਣਜਾਣੇ ਕੋਈ ਚੀਜ਼ ਰਹਿ ਗਈ ਹੈਗੀ ਸੀਗੀ, ਉਸ ਟਾਈਮ ਤੇ ਦੱਸੀ ਨਹੀਂ ਇੰਸ਼ੋਰੈਂਸ ਕੰਪਨੀ ਨੂੰ, ਜੇ ਕਿਸੇ ਦੇ ਨਾਲ ਇੱਦਾਂ ਵੀ ਹੋਇਆ ਹੈਗਾ, ਉਹਨਾਂ ਦੀ ਪਾਲਿਸੀ ਚੱਲ ਰਹੀ ਹੈਗੀ ਹੈ, ਤਾਂ ਵੀ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤਾਂ ਕਿ ਉਹ ਚੀਜ਼ ਇੰਸ਼ੋਰੈਂਸ ਕੰਪਨੀ ਨੂੰ ਅਪਡੇਟ ਕੀਤੀ ਜਾ ਸਕਦੀ ਹੈ। ਹੋਏ ਹੈਗੇ ਆ ਇੱਕ ਦੋ ਕੇਸਿਸ ਇੱਦਾਂ ਦੇ, ਮੈਨੂੰ ਕਲਾਇੰਟਸ ਮਿਲੇ ਨੇ ਜਿਨ੍ਹਾਂ ਨੇ ਪਹਿਲਾਂ ਕਦੇ ਕਿਸੇ ਹੋਰ ਤੋਂ ਪਾਲਿਸੀ ਕਰਵਾਈ ਸੀਗੀ ਕਿ ਅਸੀਂ ਆਹ ਚੀਜ਼ ਦੱਸਣੀ ਭੁੱਲ ਗਏ, ਜਾਂ ਅਸੀਂ ਦੱਸੀ ਸੀਗੀ ਸਾਡੀ ਪਾਲਿਸੀ ਦੇ ਵਿੱਚ ਰਿਟਰਨ ਨਹੀਂ ਹੈਗਾ ਮੈਡੀਕਲ ਏਰੀਆ ਦੇ ਵਿੱਚ, ਤਾਂ ਅਸੀਂ ਇੰਸ਼ੋਰੈਂਸ ਕੰਪਨੀ ਨੂੰ ਈਮੇਲ ਪਾ ਕੇ ਅਪਡੇਟ ਕੀਤਾ, ਤੇ ਇੰਸ਼ੋਰੈਂਸ ਡਿਪੈਂਡਿੰਗ ਅਪੋਨ ਕਿੱਦਾਂ ਦਾ ਰਿਸਕ ਫੈਕਟਰ ਸੀਗਾ, ਉਹ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਸੀਗੀਆਂ, ਤਾਂ ਇੰਸ਼ੋਰੈਂਸ ਕੰਪਨੀ ਨੇ ਆਪਣੇ ਰੈਕਰਡ ਦੇ ਵਿੱਚ ਜ਼ਰੂਰ ਐਡ ਆਨ ਕਰ ਲਈਆਂ, ਪਰ ਉਹਦੇ ਵਿੱਚ ਇਹ ਹੈਗਾ ਕਿ ਮਨ ਦੀ ਸੈਟਿਸਫੈਕਸ਼ਨ ਤਦੀ ਹੁੰਦੀ ਹੈ ਜਦੋਂ ਅਸੀਂ ਸਾਰਾ ਕੁਛ ਡਿਸਕਲੋਜ਼ ਕੀਤਾ ਹੋਇਆ ਹੁੰਦਾ, ਤੇ ਸਾਨੂੰ ਪਤਾ ਕਿ ਕੱਲ੍ਹ ਨੂੰ ਸੂਨਰ ਲੇਟਰ ਜੇ ਸਾਨੂੰ ਜਾਂ ਸਾਡੀ ਫੈਮਿਲੀ ਨੂੰ ਜ਼ਰੂਰਤ ਪੈਂਦੀ ਹੈ ਤਾਂ ਉਸ ਟਾਈਮ ਤੇ ਕੋਈ ਵੈਰੀਫਿਕੇਸ਼ਨ ਕੋਈ ਪ੍ਰੋਬਲਮ ਨਹੀਂ ਅਕਰ ਹੋਏਗੀ। ਸੋ ਮੇਕ ਸ਼ੋਰ ਕਰੀਏ ਕਿ ਅਸੀਂ ਸਾਰਾ ਕੁਛ ਅਪਡੇਟ ਜ਼ਰੂਰ ਕਰੀਏ, ਕੋਈ ਵੀ ਮਿਸਰੀਪ੍ਰੈਜੈਂਟੇਸ਼ਨ ਦੇ ਕੇਸ ਦੇ ਵਿੱਚ ਸਾਡੀ ਪਾਲਿਸੀ ਦੀ ਕੈਂਸਲੇਸ਼ਨ ਹੋ ਸਕਦੀ ਹੁੰਦੀ ਹੈਗੀ ਹੈ, ਸੋ ਕੋਈ ਵੀ ਇੱਦਾਂ ਦਾ ਕੰਸਰਨ ਹੈਗਾ ਜ਼ਰੂਰ ਕਾਲ ਕਰ ਸਕਦੇ ਹੋ ਜੀ 416-509-1509 416-509-1509। ਇੱਕ ਚੀਜ਼ ਜ਼ਰੂਰ ਐਡ ਆਨ ਕਰ ਦਿੰਦੀ ਹਾਂ, ਬੇਸਿਕਲੀ ਵੈਸੇ ਦੇਖਿਆ ਜਾਵੇ ਜਿਹੜੇ ਪਰਸਨ ਇੱਥੇ ਸ਼ੁਰੂ ਤੋਂ ਹੀ ਰਹਿ ਰਹੇ ਨੇ ਡੈਫੀਨੇਟਲੀ ਉਹਨਾਂ ਦੀ ਇੱਕ ਹੈਲਥ ਹਿਸਟਰੀ ਬਣੀ ਹੋਈ ਹੁੰਦੀ ਹੈਗੀ ਹੈ, ਓਨਟੇਰੀਓ ਹੈਲਥ ਕੈਨੇਡਾ ਤੋਂ ਵੀ ਪੁੱਲ ਕੀਤੀਆਂ ਜਾਂਦੀਆਂ ਨੇ ਰਿਪੋਰਟਸ, ਉਹਨਾਂ ਦੇ ਫੈਮਿਲੀ ਡਾਕਟਰ ਤੋਂ ਰਿਪੋਰਟਸ ਪੁੱਲ ਕੀਤੀਆਂ ਜਾਂਦੀਆਂ ਨੇ। ਮੋਸਟ ਆਫ ਦ ਟਾਈਮ 99.9% ਇੰਸ਼ੋਰੈਂਸ ਕੰਪਨੀਜ਼ ਦਾ ਇੱਕ ਇੱਦਾਂ ਦਾ ਕੌਨਫੀਡੈਂਸ਼ੀਅਲ ਲੈਵਲ ਹੁੰਦਾ ਹੈਗਾ ਕਿ ਜਿੱਥੋਂ ਉਹ ਸਾਰਾ ਕੁਛ ਪੁੱਲ ਕਰ ਲੈਂਦੇ ਨੇ, ਸੋ ਅਸੀਂ ਜੇ ਪਰ ਖੁਦ ਹੀ ਡਿਸਕਲੋਜ਼ ਕਰੀਏ ਤਾਂ ਉਹ ਜ਼ਿਆਦਾ ਬੈਟਰ ਰਹਿੰਦਾ ਹੈਗਾ।
1: ਵੈਰੀ ਗੁੱਡ, ਸੋ 416-509-1509 ਮੋਨਾ ਜੀ ਦਾ ਨੰਬਰ ਆ, 416-509-1509 416-509-1509 ਦੇ ਉੱਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ।
3: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
6: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
4: ਬਸ ਇੰਨੀ ਗੱਲ।

0: ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
1: ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
0: ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
1: 416-732-2611 ਨਾਮ ਯਾਦ ਰੱਖੀ ਜਸ ਭੁੱਲਰ।
2: ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਤੇ ਸੈਗਮੈਂਟ ਆਪਣਾ ਖੁੰਡ ਚਰਚਾ, ਜਿਹਦੇ ਵਿੱਚ ਆਪਾਂ ਸਾਰੇ ਮਿਲ ਜੁਲ ਕੇ ਕੋਈ ਨਾ ਕੋਈ ਗੱਲਬਾਤ ਕਰਦੇ ਹਾਂ ਤੇ ਕਿਸੇ ਨਾ ਕਿਸੇ ਸਿੱਟੇ ਤੇ ਪਹੁੰਚਦੇ ਹਾਂ। ਸਟੂਡੀਓ ਦਾ ਨੰਬਰ ਹੈ 416-233-7368, 416-233-7368। ਇੱਕ ਨਿਊਜ਼ ਜਿਹੜੀ ਪਿਛਲੇ ਕੁਝ ਦਿਨਾਂ ਦੇ ਵਿੱਚ ਫਲੈਸ਼ ਹੋ ਰਹੀ ਆ, ਤੁਸੀਂ ਦੇਖੀ ਹੋਊਗੀ, ਉਹ ਸ਼ਾਇਦ ਸਾਊਦੀ ਵੱਲੋਂ ਆ ਰਹੀ ਆ, ਜਿਹਦੇ ਵਿੱਚ ਕਹਿੰਦੇ ਇੱਕ ਪੰਜਾਬੀ ਨੂੰ ਜੀ ਫਾਂਸੀ ਦੀ ਸਜ਼ਾ ਦਿੱਤੀ ਆ ਰਹੀ ਆ। ਤੇ ਉਹਨੇ ਟਰੱਕ ਦੇ ਵਿੱਚ ਜਦੋਂ ਲੋਡ ਲੈ ਕੇ ਜਾ ਰਿਹਾ ਸੀ, ਨਾਲ ਉਹਦੇ ਕੋਲ ਕੋਈ ਡੱਬਾ ਪਿਆ ਸੀ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਉਹਦੇ ਵਿੱਚ ਡਰੱਗ ਸੀਗੀਆਂ, ਤੇ ਡਰੱਗ ਨੂੰ ਇੱਧਰ ਉੱਧਰ ਲੈ ਕੇ ਜਾਣ ਦੇ ਮਾਮਲੇ ਦੇ ਵਿੱਚ ਉਹਨੂੰ ਸਜ਼ਾ ਸੁਣਾਈ ਗਈ ਤੇ ਫਾਂਸੀ ਤੱਕ ਦੀ ਸਜ਼ਾ ਸੁਣਾਈ ਗਈ ਆ। ਕਾਨੂੰਨ ਸਖ਼ਤ ਨੇ। ਪਰਿਵਾਰ ਦਾ ਕਹਿਣਾ ਕਿ ਉਹ ਤਾਂ ਜਸਟ ਕਿਸੇ ਦੀ ਹੈਲਪ ਕਰ ਰਿਹਾ ਸੀ, ਕੋਈ ਬੰਦਾ ਉਹਨੇ ਕਿਹਾ ਕਿ ਮੇਰੇ ਪਿਤਾ ਜੀ ਬਹੁਤ ਬਿਮਾਰ ਨੇ, ਉਹਨੇ ਆਪਦੇ ਬਿਮਾਰ ਮਾਪਿਆਂ ਦੀਆਂ ਫੋਟੋਆਂ ਵੀਡੀਓ ਦਿਖਾਈ ਆ ਕਿ ਉਹਨਾਂ ਨੂੰ ਇਹ ਦਵਾਈ ਬਹੁਤ ਜ਼ਰੂਰੀ ਚਾਹੀਦੀ ਆ ਕਿ ਪੁੱਤ ਬਣ ਕੇ ਤੂੰ ਆਹ ਲੈ ਜਾ। ਐਂਡ ਉਹ ਇਹ ਚੱਕਰ ਦਾ ਮਾਰਾ ਕਿ ਚਲੋ ਠੀਕ ਆ, ਬਜ਼ੁਰਗਾਂ ਦੀ ਦਵਾਈ ਆ ਅਤੇ ਮੈਂ ਲੈ ਜਾਂਦਾ, ਇਹਦੇ ਵਿੱਚ ਕੀ ਗੱਲ ਆ। ਪਰ ਬਾਰਡਰ ਦੇ ਉੱਤੇ ਚੈਕਿੰਗ ਹੋਈ, ਉਹਦੇ 'ਚ ਡਰੱਗ ਨਿਕਲੇ ਅਤੇ ਹੁਣ ਉਸ ਬੰਦਾ ਸਜ਼ਾ ਭੁਗਤ ਰਿਹਾ। ਇਹਦੇ ਵਿੱਚ ਹੁਣ ਪਤਾ ਨਹੀਂ ਕੀ ਸਹੀ ਆ ਕੀ ਗਲਤ ਆ, ਹੁਣ ਕੋਰਟ ਨੇ ਜੇ ਕੋਈ ਡਿਸੀਜਨ ਲਿੱਤਾ, ਹੋ ਸਕਦਾ ਇਹਦੇ ਵਿੱਚ ਇਹ ਗੱਲ ਦੇ ਵਿੱਚ ਕੋਈ ਸੱਚਾਈ ਨਾ ਹੋਵੇ, ਉਹਨਾਂ ਨੇ ਚੈੱਕ ਕੀਤਾ ਹੋਵੇ, ਹੋ ਸਕਦਾ ਸੱਚਾਈ ਹੋਵੇ। ਸੋ ਉਹ ਇੱਕ ਵੱਖਰਾ ਮੁੱਦਾ ਹੋ ਸਕਦਾ ਗਾ ਕਿ ਕੌਣ ਸਹੀ ਆ ਕੌਣ ਗਲਤ ਆ, ਇੱਦਾਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਪਰ ਖਬਰ ਸੁਣ ਕੇ ਸਾਨੂੰ ਦੁੱਖ ਲੱਗਿਆ। ਪਰ ਇਹ ਮਸਲਾ ਮੈਂ ਬਹੁਤ ਟਰੱਕ ਡਰਾਈਵਰਾਂ ਨਾਲ ਜੋ ਨਿੱਜੀ ਤੌਰ 'ਤੇ ਵਰਤਦੇ ਰਹੇ ਹਾਂ, ਇਹ ਆਉਂਦਾ ਹੀ ਆਉਂਦਾ ਕਿ ਜਦੋਂ ਕੋਈ ਵੀ ਡਰਾਈਵਰ ਨੇ ਕੈਲਗਰੀ ਜਾਣਾ, ਵੈਨਕੂਵਰ ਜਾਣਾ, ਥੰਡਰਵੇ ਜਾਣਾ, ਕਿਸੇ ਹੋਰ ਸਿਟੀ ਦੇ ਵਿੱਚ ਜਾਣਾ, ਇੱਕ ਵੰਗਾਰ ਆਈ ਜਾਂਦੀ ਹੈ ਕਿ ਭਾਈ ਸਾਡੀ ਗੁੱਡੀ ਉੱਥੇ ਆ, ਸਾਡਾ ਬੱਚਾ ਉੱਥੇ ਆ, ਆਹ ਸਮਾਨ ਲੈ ਜਿਓ। ਸੋ ਉਹ ਬੈਗਾਂ ਦੇ ਬੈਗ, ਲਿਫਾਫਿਆਂ ਦੇ ਲਿਫਾਫੇ, ਆਟਾ, ਪੰਜੇਰੀ, ਖੋਆ ਉਦੋਂ ਵੀ ਜਾਂਦਾ ਗਾ ਜਦੋਂ ਇੰਡੀਆ ਤੋਂ ਟਿਕਟ ਹੁੰਦੀ ਆ। ਜਦੋਂ ਇੰਡੀਆ ਤੋਂ ਕੋਈ ਬੰਦਾ ਆਉਂਦਾ, ਆਪਾਂ 2 ਕਿਲੋ ਆਪਣੇ ਆਮ ਤੌਰ 'ਤੇ ਹੋਰ ਆਪਾਂ ਇਮੀਗ੍ਰੈਂਟ ਵੀ ਦੇਖਦੇ, ਉਹਨਾਂ ਕੋਲ ਬਹੁਤ ਲਿਮਿਟਡ ਜਿਹਾ ਬੈਗ ਹੁੰਦੇ ਨੇ। ਪਰ ਆਪਾਂ 2-23 ਕਿਲੋ ਵਾਲੇ ਅਤੇ 1-7 ਕਿਲੋ ਇਹ ਬੈਗ, ਇਹ ਆਪਾਂ ਨੂੰ ਇਹ ਵੀ ਲੱਗਦਾ ਕਿ ਘੱਟ ਆ ਯਾਰ, ਹੋਰ ਹੋਣਾ ਚਾਹੀਦਾ। ਉਹ ਜਿੱਪਾਂ ਨਹੀਂ ਲੱਗਦੀਆਂ ਹੁੰਦੀਆਂ ਬੈਗਾਂ ਦੀਆਂ, ਉਹਨਾਂ ਨੂੰ ਗੋਡਿਆਂ ਉੱਤੇ ਰੱਖ ਰੱਖ ਕੇ ਬੰਦਾ ਜਿੱਪਾਂ ਲਾ ਲਾ ਕੇ ਉਹਨਾਂ ਨੂੰ ਲੈ ਕੇ ਆਉਂਦੇ, ਫਿਰ ਰੈਪ ਕਰਾ ਲੈਂਦੇ ਨੇ ਕਿਤੇ ਪਾਟ ਕੇ ਖੁੱਲ੍ਹ ਨਾ ਜਾਣ। ਸੋ ਉਹਦੇ ਵਿੱਚ ਵੀ 5-7 ਕਿਲੋ ਬੰਗਾਰਾਂ ਜਾਂ ਕਹਿ ਲਈ ਕਿਸੇ ਦਾ ਸਮਾਨ ਹੁੰਦਾ ਗਾ ਕਿ ਜੋ ਕਹਿੰਦੇ ਨੇ ਕਿ ਜੇ ਸਾਡਾ ਪੁੱਤ ਧੀ ਉੱਥੇ ਆ, ਤੁਸੀਂ ਉਹਦੇ ਲਈ ਆ ਖੋਆ ਪੰਜੀਰੀ ਜਾਂ ਦਵਾਈ ਬੂਟੀ ਲੈ ਜਾਓ। ਸੋ ਕੀ ਦਵਾਈ ਇੰਡੀਆ ਤੋਂ ਮੰਗਾਉਣੀ ਚਾਹੀਦੀ ਆ? ਜੇ ਪਹਿਲੀ ਗੱਲ ਤਾਂ ਦਵਾਈ ਦੀ ਕਰੀਏ, ਅਤੇ ਇਹ ਕਿੰਨੇ ਕੁ ਸਾਡੇ ਟਰੱਕ ਡਰਾਈਵਰ ਵੀਰ ਨੇ ਜਿਹੜੇ ਬੰਗਾਰਾਂ ਨੂੰ ਝੱਲਦੇ ਨੇ ਜਾਂ ਉਹਨਾਂ ਨੂੰ ਲੋਕ ਪੁੱਛਦੇ ਨੇ, ਅਤੇ ਤੁਸੀਂ ਉਹਨੂੰ ਜਵਾਬ, ਕਿਉਂਕਿ ਜੇ ਜਵਾਬ ਦਿੰਦੇ ਆ ਟਿੰਸਰ ਸਾਹਿਬ, ਤੁਸੀਂ ਵੀ ਮੈਨੂੰ ਲੱਗਦਾ ਇਸ ਕੰਪਨੀ ਦੇ ਵਿੱਚ ਆਉਣ ਤੋਂ ਪਹਿਲਾਂ ਟਰੈਕਿੰਗ ਦਾ ਕੰਮ ਕੀਤਾ।
3: ਹਾਂਜੀ, ਮੈਂ ਵੀ ਟਰੈਕਿੰਗ ਦਾ ਕਰਦਾ।
2: ਸੋ ਤੁਹਾਨੂੰ ਇਹ ਨਿੱਜੀ ਜ਼ਿੰਦਗੀ 'ਚ ਪੁੱਛਿਆ ਜਾਂਦਾ ਸੀ ਕਿ ਯਾਰ ਆਹ ਸਮਾਨ ਲੈ ਜਾ, ਸਾਡਾ ਇੱਥੇ ਲੈ ਜਾ, ਇੱਥੇ ਲੈ ਜਾ?
3: ਨਹੀਂ, ਮੈਂ ਅਸਲ 'ਚ USA ਨੂੰ ਚੱਲਦਾ ਸੀ ਜੀ, ਉੱਧਰ ਨੂੰ ਥੋੜ੍ਹਾ ਜਿਹਾ ਘੱਟ ਮਤਲਬ।
2: ਪਰ ਤੁਸੀਂ ਦੇਖੇ ਇੱਦਾਂ ਦੀ ਚੀਜ਼?
3: ਹਾਂਜੀ, ਦੇਖੇ ਤਾਂ ਮੇਰੇ ਫਰੈਂਡ ਜਿਹੜੇ ਵਿਨੀਪੈਗ ਤੋਂ ਟੋਰਾਂਟੋ ਆਉਂਦੇ ਸੀ, ਉਹਨਾਂ ਦੀ ਹਮੇਸ਼ਾ ਹੀ ਸ਼ਿਕਾਇਤ ਹੁੰਦੀ ਸੀ, ਕਹਿੰਦੇ ਯਾਰ ਵੀ ਸਾਨੂੰ ਤਾਂ ਹਰ ਵਾਰ ਕੋਈ ਨਾ ਕੋਈ ਚੱਕਰ ਪਿਆ ਹੀ ਰਹਿੰਦਾ।
2: ਸੋ ਉਹ ਜੀ ਜਵਾਬ ਦਿੰਦੇ ਆ, ਕਹਿੰਦੇ ਰਿਸ਼ਤੇਦਾਰ ਦੁਖੀ ਹੋ ਜਾਂਦੇ ਨੇ,
3: ਗੁੱਸੇ ਹੁੰਦੇ ਆ ਜੀ, ਫਿਰ ਕਹਿੰਦੇ ਵੀ ਤੁਹਾਡਾ ਕੀ ਘਸਦਾ ਗਾ ਕੈਬਨ 'ਚ ਹੀ ਰੱਖਣਾ।
2: ਤੇ
3: ਬਟ ਹੁਣ ਦੇਖੋ ਵੀ ਟਰੱਕ ਦਾ, ਇੱਕ ਡਰਾਈਵਰ ਦਾ ਟਰੱਕ ਹੈ ਜਿਹੜਾ, ਉਹ ਘਰ ਹੁੰਦਾ, ਉਹਨੇ ਆਪਣਾ ਵੀ ਸਮਾਨ ਰੱਖਣਾ। ਜੇ 2 ਜਣੇ ਟੀਮ 'ਚ ਆ, ਫਿਰ ਤਾਂ ਬਾਹਲਾ ਮੁਸ਼ਕਲ ਹੋ ਜਾਂਦਾ ਸਮਾਨ ਮੈਨੇਜ ਕਰਨਾ, ਕਿਉਂਕਿ ਇੱਕ ਬੰਦੇ ਦਾ ਹੀ ਸਮਾਨ ਮਸਾ ਆਉਂਦਾ, ਟਰੱਕ ਡਿਜ਼ਾਇਨਡ ਹੀ ਇੱਦਾਂ ਨੇ। ਤੇ ਹੁਣ ਜੇ ਉਹ ਅੰਦਰ ਅਟੈਚੀ ਰੱਖ ਲੈਂਦੇ, ਮੇਰੇ ਹਿਸਾਬ ਨਾਲ ਜੇ ਮੈਂ ਪਰਸਨਲੀ ਆਪਦੀ ਗੱਲ ਕਰਾਂ, ਜੇ ਮੈਂ ਅਟੈਚੀ ਰੱਖਣੇ ਹੁਣ, ਮੈਂ ਨਹੀਂ ਪ੍ਰੋਪਰਲੀ ਆਪਦਾ ਮੈਨੂਵਰ ਕਰ ਸਕਦਾ, ਜਿਵੇਂ ਸੌਣਾ ਮੈਂ।
2: ਸੋ ਜੇ ਤਾਂ ਉਹ ਬੈਗ ਦੀ ਤਲਾਸੀ ਲੈਣੇ ਖੋਲ ਕੇ, ਉਹ ਵੀ ਮਾਈਂਡ ਕਰਦੇ, ਮਨਾ ਕਰਦੇ ਤਾਂ ਵੀ ਮਾਈਂਡ ਕਰਦੇ
3: ਬਾਜੀ, ਪੈਕ ਕੀਤਾ ਹੁੰਦਾ ਪ੍ਰੋਪਰ, ਹੁਣ ਫਿਰ ਬੰਦਾ ਦੱਸੋ ਕੀ ਕਰੇ, ਫਿਰ ਮਨ 'ਚ ਡਾਊਟ ਤਾਂ ਆਉਂਦਾ।
2: ਸੋ ਸਾਡੇ ਸਰੋਤਿਆਂ ਨੂੰ ਸਵਾਲ ਆ, ਜੋ ਸਾਊਦੀ ਦੇ ਵਿੱਚ ਵਾਪਰਿਆ, ਅਸੀਂ ਨਹੀਂ ਚਾਹੁੰਦੇ ਸਾਡੇ ਇੱਥੇ ਵੀ ਇੱਦਾਂ ਵਾਪਰੇ, ਪਰ ਕੀ ਇਹ ਇਸ਼ੂ ਹੈ ਕਿ ਇੱਦਾਂ ਤੁਹਾਨੂੰ ਕਿਹਾ ਜਾਂਦਾ ਹੈਗਾ ਕਿ ਸਮਾਨ ਇੱਧਰ ਉੱਧਰ ਲੈ ਜਾਓ, ਅਤੇ ਉਹਨੂੰ ਫਿਰ ਕਿਸ ਤਰੀਕੇ ਨਾਲ ਤੁਸੀਂ ਟੈਕਲ ਕਰਦੇ ਹੋ? ਸਟੂਡੀਓ ਦਾ ਨੰਬਰ ਹੈ 416-233-7368, 416-233-7368, 416-233-7368, 416-233-7368। ਅਤੇ ਗੱਲਬਾਤ ਜਿਹੜੀ ਹੋ ਸਕਦੀ ਆ, ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਗ੍ਰੈਂਡ ਹੋਮ ਫਰਨੀਚਰ ਬਾਈ ਸੁੱਖ ਜੀ, ਜੇ ਪ੍ਰੋਗਰਾਮ ਸੁਣ ਰਹੇ ਨੇ ਤਾਂ ਜ਼ਰੂਰ ਕਾਲ ਕਰਿਓ, ਅਤੇ ਨਾਲ ਦੇ ਨਾਲ ਅੱਜ ਜਸ ਭੁੱਲਰ ਜੀ ਨਾਲ ਗੱਲਬਾਤ ਵੀ ਕਰਾਂਗੇ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਅਨਾਊਂਸ ਕੀਤਾ ਸੀ, ਭੁੱਲਰ ਸਾਹਿਬ ਸਾਡੇ ਬੜੇ ਅਜ਼ੀਜ਼ ਨੇ, ਐਂਡ ਰਾਈਟ ਨੋ ਵੀ ਜਦੋਂ ਮੋਰਗੇਜ ਰਿਨਿਊਅਲ ਕਰਵਾਉਣੀ ਹੁੰਦੀ ਆ ਤਾਂ ਉਹਦੇ ਲਈ ਵੀ ਕਿਹੜੀ ਕਿਹੜੀ ਗੱਲਾਂ ਦਾ ਖਾਸ ਧਿਆਨ ਰੱਖਣਾ ਹੁੰਦਾ, ਭੁੱਲਰ ਸਾਹਿਬ ਦੇ ਨਾਲ ਜਾਣਾਂਗੇ। 416-732-1611 ਇਹਨਾਂ ਦਾ ਨੰਬਰ ਆ, ਅਤੇ ਬੜਾ ਜਲਦੀ ਭੁੱਲਰ ਸਾਹਿਬ ਨੂੰ ਵੀ ਔਨ ਏਅਰ ਕਰਾਂਗੇ। ਅਤੇ ਅਪਲਾਇੰਸਿਸ ਵੀਕਐਂਡ 'ਤੇ ਲੈਣੇ ਆ ਤਾਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਨੂੰ ਯਾਦ ਰੱਖਿਓ, ਬਵੇਡ ਐਂਡ ਚਿੰਗਿਊਜ਼ੀ ਅਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ।

0: ਸੋ ਟਰੱਕਾਂ ਲਈ ਸਾਡੀ ਖਾਸ, ਕਿਉਂਕਿ ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਇੰਡਸਟਰੀ ਨਾਲ ਜੁੜਿਆ ਹੋਇਆ। ਪਰ ਹੁਣ ਵੀ ਇੱਕ ਖਬਰ ਆ ਰਹੀ ਆ 401 ਤੇ, ਕਹਿੰਦੇ ਕਿਸੇ ਨੇ ਬੱਟੇ ਬੁੱਟੇ ਮਾਰੇ ਨੇ 401 ਈਸਟ ਵੱਲ। ਸੋ ਐਗਜੈਕਟ ਅਸੀਂ ਖਬਰ ਟਰਾਈ ਕਰਦੇ ਹਾਂ ਕਿ ਆਰਟੀਕਲ ਪੜ੍ਹ ਕੇ ਦੱਸੀਏ ਕਿੱਥੇ ਦੀ ਇਹ ਘਟਨਾ, ਪਰ ਕਾਫੀ ਟਰੱਕਾਂ ਤੇ ਕਹਿੰਦੇ ਬੱਟੇ ਮਾਰੇ ਗਏ ਨੇ। ਸਟੂਡੀਓ ਦਾ ਨੰਬਰ 416-233-7788 ਦੀ ਗੱਲਬਾਤ ਟਰੱਕਾਂ ਤੇ ਹੀ ਹੋ ਰਹੀ ਆ, ਕਿਉਂਕਿ ਨਾ ਬਹੁਤ ਵਾਰ ਟਰੱਕਾਂ ਵਾਲਿਆਂ ਨੂੰ ਜਾਂ ਇਮੀਗ੍ਰੈਂਟਸ ਨੂੰ ਕਨੇਡਾ ਜਾਂਦੇ ਹੋਏ, ਕਨੇਡਾ ਤੋਂ ਆਉਂਦੇ ਹੋਏ ਇਹ ਕਿਹਾ ਜਾਂਦਾ ਕਿ ਸਾਡਾ ਭਾਈ ਦੋਹਤੇ ਦਾ ਸਮਾਨ ਲੈ ਜਾ, ਸਾਡੇ ਇਹਦਾ ਸਮਾਨ ਲੈ ਜਾ, ਤੇ ਉਹਨੂੰ ਜੇ ਮਨਾ ਕਰਦੇ ਆ ਤਾਂ ਵੀ ਗੁੱਸੇ, ਜੇ ਉਹਨੂੰ ਖੋਲ੍ਹ ਕੇ ਤਲਾਸ਼ੀ ਲੈਂਦੇ ਹਾਂ ਤਾਂ ਵੀ ਗੁੱਸੇ, ਫਿਰ ਇਹਦਾ ਸੇਫ ਐਗਜ਼ਿਟ ਕੀ ਆ? ਸੋ ਇਹਦੇ ਬਾਬਤ ਗੱਲਬਾਤ ਕਰ ਰਹੇ ਹਾਂ। ਸਟੂਡੀਓ ਨੰਬਰ 416-233-7788 ਨੰਬਰ ਆ। ਸਤਿ ਸ਼੍ਰੀ ਅਕਾਲ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ।
1: ਹਾਂਜੀ ਵੀਰ ਜੀ, ਆਪਦਾ ਨੰਬਰ ਬੋਲ ਦਿਓ ਮਾੜਾ ਜਿਹਾ।
0: ਮੈਂ ਜ਼ਰੂਰ ਜੀ, 647-921-2032 ਮੇਰਾ ਨੰਬਰ ਆ, ਤੇ
1: 647-921 ਹਾਂਜੀ
0: 2032 ਜ਼ਰੂਰ ਜਾਣਨਾ ਚਾਹੁੰਦਾ। ਕਈ ਵਾਰ ਨਾ ਆਪਾਂ ਨੂੰ ਇਹ ਹੁੰਦਾ ਕਿ ਇਹ ਤਾਂ ਈਜ਼ੀ ਪੀਜ਼ੀ ਜੀ ਚੀਜ਼ ਆ, ਸਾਰੇ ਡਾਕੂਮੈਂਟ ਤਾਂ ਆਪਣੇ ਬਣੇ ਹੋਏ ਨੇ ਤੇ ਈਜ਼ੀ ਤਰੀਕੇ ਨਾਲ ਹੋ ਜਾਊਗੀ, ਤੇ ਉਹਦੇ ਵਿੱਚ ਬੰਦਾ ਕਹਿੰਦਾ ਜਿੱਥੇ ਮੋਰਗੇਜ ਪਹਿਲਾਂ ਹੋਈ ਹੋਈ ਆ ਸੇਮ ਜਗ੍ਹਾ ਹੀ ਕੰਟੀਨਿਊ ਹੋ ਜੇ। ਕਈ ਵਾਰ ਸਰਚ ਰਾਊਂਡ ਕਰਨ ਲਈ ਬੰਦਾ ਕਹਿੰਦਾ ਕਿੱਥੇ ਪੰਗੇ ਦੇ ਵਿੱਚ ਪਵਾਂਗੇ, ਇੱਧਰ ਉੱਧਰ ਭੱਜਾਂਗੇ, ਤੇ ਇਹ ਭੱਜ ਨੱਠ ਕਰ ਲੈਣੀ ਚਾਹੀਦੀ ਆ ਪੱਲਾ ਸਾਹਿਬ ਜਾਂ ਨਹੀਂ?
2: ਹਾਂ ਬਿਲਕੁਲ ਕਰਨੀ ਚਾਹੀਦੀ ਜੀ। ਦੇਖੋ ਜੇ ਤੁਹਾਨੂੰ ਅੱਜ ਕੱਲ੍ਹ ਮੋਰਗੇ ਬਹੁਤ ਵੱਡੀ ਹੈ, ਮਿਲੀਅਨ ਮਿਲੀਅਨ ਡਾਲਰ ਦੀ ਮੋਰਗੇ ਆਮ ਹੀ ਹੈ, ਤੇ ਜੇ ਉੱਥੇ ਤੁਹਾਨੂੰ 5 ਸੈਂਟ ਵੀ ਸਸਤੀ ਮਿਲ ਗਈ ਤੇ ਬਹੁਤ ਵੱਡਾ ਡਿਫਰੈਂਸ ਹੋ ਜਾਂਦਾ। ਇਸ ਕਰਕੇ ਕੋਈ ਫਰਕ ਨੀ ਪੈਂਦਾ, ਜੇ ਤੁਹਾਡੀ ਕੋਈ ਮੋਰਗੇ ਰੀਨਿਊਲ ਆ ਰਹੀ ਹੈ ਤੁਸੀਂ ਕਿਸੇ ਐਕਸਪਰਟ ਨੂੰ ਫੋਨ ਕਰ ਦਿਓਗੇ ਤਾਂ ਉਹ ਤੁਹਾਨੂੰ ਕੋਈ ਨਾ ਕੋਈ ਚੰਗੀ ਗੱਲ ਦੱਸਦਾ, ਜਿਹੜੀ ਕਿ ਤੁਸੀਂ ਬੈਂਕ ਨੂੰ ਜਾ ਕੇ ਗੱਲ ਦੱਸ। ਕਈ ਵਾਰੀ ਕੀ ਅਸੀਂ ਹੁੰਦੇ ਹਾਂ ਕਿ ਬੈਂਕੋ ਚਲੇ ਜਾਂਦੇ ਹਾਂ, ਅਸੀਂ ਉੱਥੇ ਕਹਿੰਦੇ ਮੈਨੂੰ ਆਹ ਰੇਟ ਮਿਲਦਾ, ਜੋ ਕਿ ਬੈਂਕਾਂ ਨੂੰ ਪਤਾ ਹੁੰਦਾ ਕਿ ਕਿਹੜੀ ਬੈਂਕ ਕਿੰਨਾ ਰੇਟ ਦੇ ਰਹੀ ਹੈ, ਉਹਨਾਂ ਨੂੰ ਕੋਈ ਕੋਈ ਖਾਸ ਗੱਲ ਨੀ ਹੁੰਦੀ ਉਹਨਾਂ ਵਾਸਤੇ, ਵੀ ਉਹਨਾਂ ਨੂੰ ਪਤਾ ਨੀ, ਉਹਨਾਂ ਨੂੰ ਸਾਰਾ ਪਤਾ ਹੁੰਦਾ ਕਿ ਕਿਹੜੀ ਬੈਂਕ ਕਿਹੜੇ ਰੇਟ ਦੇ ਰਹੀ ਹੈ। ਬਟ ਬਾਕੀ ਡਿਪੈਂਡ ਕਰ ਤੁਹਾਡੀ ਗੱਲਬਾਤ ਤੇ, ਮੂਹਰੇ ਕਿੱਦਾਂ ਦਾ ਬੰਦਾ ਬੈਠਾ ਹੈ, ਜੋ ਤੁਸੀਂ ਗੱਲ ਕਰਨੀ ਉਹਦੇ ਨਾਲ ਉਹਨੂੰ ਪਤਾ ਲੱਗ ਜਾਂਦਾ ਕਿ ਬੰਦੇ ਨੂੰ ਪਤਾ ਹੈ, ਬਾਕੀ ਪਤਾ ਕਰਕੇ ਆਇਆ ਇਹਨਾਂ ਕੋਲ ਹੋਰ ਆਪਸ਼ਨ ਹੈਗੀ ਹੈ। ਜਦੋਂ ਕੋਈ ਬੰਦਾ ਉਹਨੂੰ ਪਤਾ ਲੱਗ ਜਾਂਦਾ ਕੋਈ ਹੋਰ ਆਪਸ਼ਨ ਨਹੀਂ, ਤੇ ਉੱਥੇ ਫਿਰ ਪ੍ਰੋਬਲਮ ਇਹ ਆ ਜਾਂਦੀ ਕਿ ਉਹਨਾਂ ਨੂੰ ਤੁਹਾਨੂੰ ਪਤਾ ਹੁੰਦਾ ਹੋਰ ਆਪਸ਼ਨ ਹੈ ਨਹੀਂ ਇਹਦੇ ਕੋਲ, ਇੱਥੇ ਇਹਨੂੰ ਆਉਣਾ ਪੈਣਾ। ਪਰ ਅੱਜ ਕੱਲ੍ਹ ਇੱਕ ਗੱਲ ਧਿਆਨ ਰੱਖਿਓ ਕਿ ਕਾਫੀ ਪ੍ਰੋਬਲਮ ਆ ਰਹੀ ਹੈਗੀ ਇਸ ਟਾਈਮ ਕਿ ਜਿਹੜੇ ਤੁਹਾਡੇ ਡੈਟ ਹੈ ਜੇ ਟੂ ਹਾਈ ਹੈ ਤੇ ਬੈਂਕ ਕਈ ਵਾਰੀ ਤੁਹਾਨੂੰ ਉਸ ਚੀਜ਼ ਨੂੰ ਸੋਰਟ ਆਊਟ ਕਰਨ ਨੂੰ ਕਹਿੰਦੀ ਹੈ ਕਿ ਭਾਈ ਡੈਟ ਠੀਕ ਆ ਆਪਦੇ, ਨਹੀਂ ਅਸੀਂ ਤੇਰੀ ਮੋਰਗੇ ਰੀਨਿਊ ਨਹੀਂ ਕਰ। ਸੋ ਉਦੋਂ ਰਹਿੰਦੇ ਟਾਈਮ, ਬਾਕੀ ਜੇ 6 ਮਹੀਨੇ ਤੁਹਾਡੀ ਮੋਰਗੇ ਚ ਰੀਨਿਊ ਫੋਨ ਚ ਰਹਿੰਦੇ ਤੇ ਉਦੋਂ ਹੀ ਪਤਾ ਕਰਨਾ ਸ਼ੁਰੂ ਕਰੋ, ਲਾਸਟ ਮਿੰਟ ਤੇ ਨਹੀਂ। ਆਪਣੇ ਲੋਕਾਂ ਦੀ ਖਾਸੀਅਤ ਹੈ ਜੀ ਇਹ ਕਿ ਮੇਰੇ ਕੋਲ ਆਉਣਗੇ 28 ਤਰੀਕ ਨੂੰ, ਭਾਜੀ 30 ਤਰੀਕ ਨੂੰ ਮੋਰਗੇ ਰੀਨਿਊ ਹੋਣੀ ਹੈ, ਤੇ ਉਹ ਤੇ ਮੈਂ ਵੀ ਕੁਛ ਨੀ ਕਰ ਸਕਦਾ, ਤੇ ਬੈਂਕ ਨੂੰ ਵੀ ਪਤਾ ਹੁੰਦਾ। ਔਰ ਇੱਕ ਹੋਰ ਗੱਲ ਜੀ, ਸਾਰਿਆਂ ਨੂੰ ਵੱਡੀ ਗੱਲ ਹੈ, ਜੇ ਤੁਹਾਡੀ ਮੋਰਗੇਜ ਆਪਾਂ ਸਪੋਜ਼ ਕਰ ਲਓ ਉਹ ਕੱਲ ਨੂੰ 20 ਤਰੀਕ ਨੂੰ ਰੀਨਿਊ ਹੋਣੀ ਹੈ, ਠੀਕ ਹੈ ਨਾ, ਤੇ ਤੁਸੀਂ ਕੁਛ ਨੀ ਕੀਤਾ, ਉਹ ਮੋਰਗੇ ਮੰਗਦੇ ਨੀ ਸੋਥੋਂ, ਉਹ ਇਹ ਨੀ ਕਹਿੰਦੇ ਬਹੁਤ ਸਾਰੇ ਸੱਚ ਭੱਜਣ ਲੱਗ ਗਏ, ਉਦੋਂ ਬਾਅਦ ਉੱਥੇ ਹੀ ਜਾ ਕੇ ਫਿਰ ਉਹਨੂੰ ਪਤਾ ਹੁੰਦਾ ਭਾਜੀ ਮੈਂ ਤਾਂ ਸਾਈਨ ਕਰਿਆ ਕਿ ਅੱਜ ਹੀ ਮੋਰਗੇ ਰੀਨਿਊ ਹੋਣੀ ਸੀ ਮੈਨੂੰ, ਅਸੀਂ ਜੇ ਨਾ ਕੀਤੀ ਫਿਰ ਕੀ ਬਣੂਗਾ, ਉਹਨਾਂ ਨੇ ਓਪਨ ਕਰ ਦੇਣੀ ਹੈ ਜੀ।
0: ਓਕੇ,
2: ਉਹਨੇ ਤੁਹਾਡੀ ਮੋਰਗੇ ਓਪਨ ਤੇ ਕਰ ਦੇਣੀ ਹੈ, ਇੰਟਰਸਟ ਉੱਪਰ ਦਾ ਲੱਗਣ ਲੱਗ ਜੂਗਾ, ਪਰ ਉਸ ਨੂੰ ਇਹ ਨੀ ਕਹਿੰਦੇ ਕਿ ਅੱਜ ਹੀ ਪੈਸੇ ਲੈ ਕੇ ਆ ਵਾਪਸ, ਸਾਨੂੰ ਚੈੱਕ ਦੇ ਕੇ ਜਾ ਤੇਰੀ ਮੋਰਗੇਜ ਰੀਨਿਊ ਹੋਣੀ ਸੀਗੀ, ਤੂੰ ਸਾਈਨ ਨਹੀਂ ਕਰਕੇ ਆ, ਨਹੀਂ ਕੁਛ ਨਹੀਂ ਹੁੰਦਾ। ਉਹਨਾਂ ਨੇ ਆਟੋਮੈਟਿਕਲੀ ਤੁਹਾਡੀ ਮੋਰਗੇ ਓਪਨ ਤੇ ਕਰ ਦੇਣੀ ਹੈ, ਓਪਨ ਦਾ ਇੰਟਰਸਟ ਲੱਗਣ ਲੱਗ ਜੂ, ਇੰਟਰਸਟ ਥੋੜ੍ਹਾ ਹਾਈ ਹੋਊਗਾ ਤੇ ਅਦਰ ਕੋਈ ਪ੍ਰੋਬਲਮ ਨਹੀਂ, ਐਡੀ ਕੋਈ ਖਾਸ ਗੱਲ ਨਹੀਂ ਹੁੰਦੀ। ਨੇ ਬਹੁਤ ਸਾਰੇ ਜਣਾਂ ਨੂੰ ਜਾਣਦਾ, ਉਹ ਭੱਜ ਕੇ ਜਾ ਕੇ ਉੱਥੇ ਆ ਕੇ ਸਾਹ ਵੀ ਚੜਿਆ ਹੁੰਦਾ ਮੈਨੂੰ ਫੋਨ ਤੇ ਦੱਸਣਗੇ ਭਾਜੀ ਮੈਂ ਹੁਣੇ ਸਾਈਨ ਕਰਕੇ ਆਇਆ ਕਿ ਅੱਜ ਹੀ ਸੀ, ਮੈਂ ਨਹੀਂ ਅੱਜ ਐਡੀ ਕੋਈ ਖਾਸ ਗੱਲ ਹੁੰਦੀ।
0: ਬਿਲਕੁਲ ਵਧੀਆ ਜਾਣਕਾਰੀ ਹੈ ਭੱਲੂ ਸਾਹਿਬ, ਇਹੀ ਜਾਣਕਾਰੀ ਕਰਕੇ ਨਾ ਅਸੀਂ ਜਦੋਂ ਤੁਸੀਂ, ਮੈਂ ਵਾਰ ਵਾਰ ਕਹਿਣਾ ਹੁੰਦਾ ਜਦੋਂ ਤੁਸੀਂ ਆਉਣ ਏਅਰ ਆਉਂਦੇ ਹੋ ਤੇ ਪਰਿਵਾਰ ਚੁੱਪ ਕਰਕੇ ਆਵਾਜ਼ ਉੱਚੀ ਕਰਕੇ ਰੇਡੀਓ ਤੇ ਸੁਣਦੇ ਨੇ। ਸੋ ਭੱਲਰ ਸਾਹਿਬ, ਮੋਰਗੇ ਚਾਹੇ ਤੁਸੀਂ ਫਸਟ ਟਾਈਮ ਮੋਰਗੇਜ ਕਰਵਾਉਣੀ ਆ, ਪਹਿਲੀ ਵਾਰ ਘਰ ਲੈਣਾ, ਘਰ ਲੈਣ ਰੀਅਲ ਸਟੇਟ ਇੰਡਸਟਰੀ ਨੂੰ ਐਕਸਪਲੋਰ ਕਰਨ ਤੋਂ ਪਹਿਲਾਂ ਮੋਰਗੇਜ ਤੇ ਝਾਤ ਮਾਰੋ, ਪ੍ਰੀ ਅਪਰੂਵਲ ਕਿੰਨੇ ਦੀ ਆਉਂਦੀ ਆ, ਮੋਰਗੇਜ ਹੋਜੂ ਨਹੀਂ ਹੋਜੂ ਤੇ ਕਿੰਨੇ ਦੀ ਹੋਜੂ। ਸੋ ਜਸ ਭੱਲਰ ਜੀ, 416-732-2611 ਮੋਰਗੇਜ ਰਿਨਿਊਅਲ ਆ, 416-732-2611 ਬਸ ਪੈਸਾ ਚਾਹੀਦਾ, 416-732-2611 416-732-2611। ਬਹੁਤ ਸ਼ੁਕਰੀਆ ਭੱਲਰ ਸਾਹਿਬ, ਧੰਨਵਾਦ ਜੀ।
2: ਥੈਂਕ ਯੂ। ਮੈਂ ਤੁਹਾਡੇ ਇੱਕ ਟੌਪਿਕ ਚੱਲਦਾ ਉਹ ਚ ਮਾੜਾ ਹਿੱਸਾ ਪਾ ਰਿਹਾ।
0: ਹਾਂਜੀ ਬਿਲਕੁਲ।
2: ਇੱਕ ਉਹ ਗੀਤ ਹੁੰਦਾ ਸੀ ਪੁਰਾਣਾ ਕਿ ਸੌਖੀ ਨੀ ਡਰਾਈਵਰੀ ਬਿੱਲੋ ਪੈਂਦੀ ਸੱਪ ਦੀ ਸਰੀਰ ਤੋਂ ਚੱਕਣੀ। ਵਾਕਈ ਸਹੀ ਹੈ ਜੀ, ਮੈਂ 22 ਸਾਲ ਆਪਦੀ ਟਰੱਕਿੰਗ ਕੰਪਨੀ ਰਨ ਕੀਤੀ ਹੈਗੀ, ਬਹੁਤ ਹਾਰਡ ਆ ਜੀ। ਜੇ ਟਰੱਕ ਤੁਸੀਂ ਦੇਖੋ, ਟਰੱਕ ਦੇ ਮਗਰ ਫੋਟੋ ਲਾਈ ਹੁੰਦੇ ਬੱਚੇ ਦੀ, ਇਹ ਤੋਂ ਬਿਨਾਂ ਬਾਕੀ ਸਭ ਕੁਝ ਟਰੱਕ ਡਿਲੀਵਰ ਕਰਦਾ। ਇਸ ਕਰਕੇ ਟਰੱਕਾਂ ਦੀ ਕਦਰ ਵੀ ਕਰਨੀ ਚਾਹੀਦੀ, ਰਿਸਪੈਕਟ ਕਰਨੀ ਚਾਹੀਦੀ, ਔਰ ਟਰੱਕਿੰਗ ਇੰਡਸਟਰੀ ਦੀ ਰਿਸਪੈਕਟ ਕਰਨੀ ਚਾਹੀਦੀ।
0: ਜਿਹਦੇ ਵਿੱਚ ਭੁੱਲੂ ਸਾਹਿਬ, ਟਰੱਕਾਂ ਲਈ ਨਾ ਬੰਗਾਰਾਂ ਬਹੁਤ ਪੈਂਦੀਆਂ ਨੇ ਸਮਾਨ, ਉਹ ਸੌਦੇ ਦੀ ਖਬਰ ਸ਼ੇਅਰ ਕੀਤੀ ਸੀ ਜਿੱਥੇ ਇੱਕ ਬੰਦੇ ਨੂੰ ਫਾਂਸੀ ਹੋ ਰਹੀ ਹੈ। ਚਲੋ ਉਹ ਗੱਲ ਵੱਖਰੀ ਆ ਕਿ ਉਹ ਕਸੂਰਵਾਰ ਸੀ ਜਾਂ ਨਹੀਂ, ਉਹਦਾ ਤਾਂ ਹੁਣ ਆਪਾਂ ਨੂੰ ਪੂਰੇ ਫੈਕਟ ਨਹੀਂ ਪਤਾ, ਪਰ ਜਦੋਂ ਆਪਾਂ ਕਹਿ ਦਿੰਦੇ ਹਾਂ ਕਿ ਸਾਡਾ ਸਮਾਨ ਲੈ ਜਾ, ਉਹ ਚੀਜ਼ ਤੁਹਾਨੂੰ ਲੱਗਦਾ ਕਿ ਉਹਨੂੰ ਮਨਾ ਕਿਵੇਂ ਕਰੀਏ ਜਾਂ ਲੈ ਜਾਣਾ ਚਾਹੀਦਾ ਜਾਂ ਮਨਾ ਕਰ ਦੇਣਾ?
2: ਡਿਪੈਂਡ ਕਰਦਾ ਜੀ, ਜੇ ਤਾਂ ਕੋਈ, ਜੇ ਤਾਂ ਹੁਣ ਤੁਹਾਨੂੰ ਕੋਈ ਫੂਡ ਫੜਾ ਰਿਹਾ ਜੀ, ਆਹ ਸਾਡਾ ਬੱਚਾ ਉੱਥੇ ਰਹਿੰਦਾ ਉਹਦੇ ਵਾਸਤੇ ਫੂਡ ਲੈ ਜਾ, ਦੇ ਦੀ ਲਿਜਾ ਕੇ ਦਿੰਦੀ ਆ, ਦਵਾਈ ਲੈ ਜਾ, ਉਹ ਤਾਂ ਨਹੀਂ ਲਿਆਉਣੇ ਚਾਹੀਦੇ ਜੀ। ਚਲੋ ਵਨ ਟਾਈਮ ਕੋਈ ਕਹਿੰਦਾ ਤੁਹਾਨੂੰ ਵੀ ਕੋਈ ਮੂਵ ਹੋ ਰਿਹਾ ਕਿਤੋਂ ਵੀ, ਇੱਕ ਟੈਸਟੀ ਸਾਡਾ ਲੈ ਜਾ, ਕੱਪੜਿਆਂ ਦਾ ਟੈਸਟੀ ਆ, ਉਹ ਵੀ ਓਪਨ ਹੈਗਾ, ਉਹਨੂੰ ਕੋਈ ਲੋਕ ਹੀ ਲਾਇਆ ਉਹਨਾਂ ਨੇ, ਤਾਂ ਚਲੋ ਕੋਈ ਵੱਡੀ ਗੱਲ ਨਹੀਂ, ਟਰੱਕ ਦੇ ਵਿੱਚ ਮਟੀਰੀਅਲ ਟਿਕ ਵੀ ਜਾਂਦਾ ਕਈ ਵਾਰੀ, ਜਾਂ ਡਬਲ ਬੰਕ ਹੁੰਦਾ ਹੈਗਾ ਤਾਂ ਬੰਕ ਦੇ ਉੱਪਰ ਧਰ ਲੈਂਦੇ ਆ, ਮੁੰਡੇ ਵੱਡੀ ਖਾਸ ਗੱਲ ਨਹੀਂ ਹੁੰਦੀ। ਪਰ ਜਿਹੜਾ ਕੋਈ ਕਹਿੰਦਾ ਜੀ ਸਾਡਾ ਉੱਥੇ ਦੋ ਤਾਰਿਆਂ ਦਾ, ਸਾਡਾ ਪੁੱਤ ਤਾਰਿਆਂ ਦਾ ਲਾ, ਉਹਦੇ ਵਾਸਤੇ ਥੋੜੇ ਖੋਆ ਲੈ ਜਾ, ਤਾਂ ਪੰਜੀਰੀ ਲੈ ਜਾ, ਉਹਦੇ ਵਾਸਤੇ ਆਹ ਲੈ ਜਾ, ਉਹਨੂੰ ਮਨਾ ਕਰ ਦੇਣਾ ਚਾਹੀਦਾ ਵੀ ਜੇ ਇੰਨਾ ਹੀ ਚਾਹ ਹੈ ਤਾਂ ਹੈਗੀਆਂ ਕੰਪਨੀਆਂ ਜਿਹੜੀਆਂ ਭੇਜਦੀਆਂ ਹੈਗੀਆਂ, ਸ਼ਿਪਿੰਗ ਕੰਪਨੀਆਂ, ਉਹਨਾਂ ਰਾਹੀਂ ਭੇਜ ਦੋ ਜੇ ਤੁਹਾਨੂੰ ਇੰਨਾ ਚਾਹ ਹੈ ਬੱਚੇ ਨੂੰ ਸਿਹਤ ਦਾ ਖਿਆਲ ਰੱਖਣਾ ਹੀ ਹੈ, ਤੇ ਫਿਰ ਤੁਸੀਂ ਦਿਨ ਰਾਤ ਐਡ ਦਿੰਦੇ ਹੋ, ਉਹਨਾਂ ਫੋਨ ਕਰੋ, ਜਾ ਕੇ ਤੁਹਾਡੇ ਘਰੋਂ ਚੱਕ ਕੇ ਲਿਆਉਣਗੇ, ਘਰੇ ਫੜਾ ਦੇਣਗੇ, ਕਿਉਂ ਕਿਸੇ ਨੂੰ ਵਿਗਾੜ ਪਾਉਣੀ ਹੈ?
0: ਥੈਂਕ ਯੂ ਜੀ, ਬਿਲਕੁਲ ਸ਼ੁਕਰੀਆ ਭੁੱਲਰ ਸਾਹਿਬ।
2: ਥੈਂਕ ਯੂ ਟੈਂਦਰ।
0: 416-732-2611 ਛੱਬੀ ਗਿਆਰਾਂ ਜਸ ਦਿਓਲ ਜੀ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਮੈਂ ਵੀ ਉਹੀ ਭੁੱਲਰ ਸਾਹਿਬ ਨੇ ਦੱਸੀ ਦਿੱਤਾ, ਬਿਲਕੁਲ ਨੀ, ਜੋ ਇੰਡੀਆ ਨੂੰ ਜਾਂਦੇ ਜਾਂ ਉੱਥੋਂ ਆਉਣੇ ਆ, ਖੋਆ ਚੱਕ ਲਿਆਂਦਾ, ਬਰਫੀ ਚੱਕ ਲਿਆਂਦੀ ਆ, ਸਪੈਸ਼ਲੀ ਆ ਸੀਡ ਆ ਜਿਹੜੇ ਆ ਆਪਾਂ ਸਬਜ਼ੀਆਂ ਲਾਉਣੇ ਆ, ਬਿਲਕੁਲ ਨੀ ਲਿਆਉਣੀਆਂ ਚਾਹੀਦੀਆਂ। ਦੇਸੀ ਦਵਾਈ ਕਿਸੇ ਵੀ ਕੀਮਤ ਤੇ ਤੁਸੀਂ ਲਿਆ ਨੀ ਸਕਦੇ ਜੀ, ਬਿਲਕੁਲ ਹੀ, ਜਾਣੀ ਕਿ ਦਵਾ ਮਨਾ ਕਰ ਦੋ। ਅੱਜ ਕੱਲ ਕੋਰੀਆ ਸਰਵਿਸ ਆ, ਸਾਰਾ ਕੁਛ ਵਧੀਆ ਤਰੀਕਾ ਆ, ਤੁਸੀਂ ਉਹਦੇ ਥਰੂ ਆਪਣੇ ਭੇਜ ਦੋ। ਗੁੱਸੇ ਪਹਿਲਾਂ ਕਹਿਣਾ ਬੈਟਰ ਆ, ਅਗਲੇ ਦੱਸ ਦੋ ਗੁੱਸੇ ਬਾਅਦ ਦੇ ਵਿੱਚ। ਆਪਣੇ ਬਜਟ ਘਰ ਆ, ਇੱਕ ਦੂਜੀ ਕੰਟਰੀ ਚ ਇੰਟਰ ਹੋ ਜਾਂਦੇ ਇੱਕ ਕਿਸਮ ਦੇ, ਤੁਸੀਂ ਚੀਜ਼ ਜਿਹੜੀ ਲੈਣੀ ਵੀ ਆ ਇਸ ਕੰਟਰੀ ਪ੍ਰੋਵਿੰਸ ਤੋਂ ਦੂਜੀ ਪ੍ਰੋਵਿੰਸ ਦੇ ਵਿੱਚ, ਤੁਹਾਨੂੰ ਪੂਰਾ ਉਹਨੂੰ ਭੋਗ ਕੇ ਪੜਤਾਲ ਕੇ ਪੂਰਾ ਸੇਲ ਲੈ ਜਾਓ, ਨਾ ਅਦਰਵਾਈਜ਼ ਤੁਸੀਂ ਕੈਰੀ ਕਰ ਨਾ ਕਰੋ।
0: ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ, ਧੰਨਵਾਦ। ਪ੍ਰਿਤਪਾਲ ਜੀ, ਸੋਰੀ ਤੁਹਾਡੀ ਕਾਲ ਡਰੋਪ ਹੋ ਗਈ। 416-233-7368 ਸਟੂਡੀਓ ਨੰਬਰ ਆ, ਲਾਈਨਸ ਫ੍ਰੀ ਨੇ, ਤੁਸੀਂ ਕਾਲ ਕਰ ਸਕਦੇ। ਮੈਂ ਕੁਇਕ ਸ਼ਿਪ ਦਾ ਨੰਬਰ ਹੀ ਸਾਂਝਾ ਕਰ ਦਿੰਦਾ ਦੋਸਤੋ, ਤੁਸੀਂ ਜੇ ਉਹ ਕਰਾਉਣਾ ਨਾ ਸ਼ਿਪਿੰਗ ਕਰਾਉਣੀ ਆ, ਤੁਸੀਂ ਵਿਦ ਇਨ ਕੈਨੇਡਾ ਮੂਵ ਹੋ ਰਹੇ, ਪੂਰੇ ਘਰ ਦੀ ਮੂਵਿੰਗ ਕਰਨੀ ਆ, ਇਕੱਲਾ ਟੈਚੇ ਭੇਜਣਾ, ਡਾਕੂਮੈਂਟ ਭੇਜਣਾ, ਯਾਨੀ ਕਿ 1-5 ਗ੍ਰਾਮ ਦੇ ਡਾਕੂਮੈਂਟ ਤੋਂ ਲੈ ਕੇ ਤੁਸੀਂ ਪੂਰੇ ਘਰ ਦਾ ਸਮਾਨ ਭੇਜਣਾ। ਕੁਇਕ ਸ਼ਿਪ ਕੰਪਨੀ ਆ, ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਨਾਮ ਆ, ਅਤੇ ਵਨ ਆਫ ਦਾ ਲੀਡਿੰਗ ਕੰਪਨੀ ਆ, ਅਤੇ ਹੁਣ ਕੈਨੇਡਾ ਦੇ ਵਿੱਚ ਇਹ ਨਵੇਂ ਆਏ ਨੇ, ਅਤੇ 6 ਬ੍ਰਾਂਚਾਂ ਤਾਂ ਖੁੱਲ੍ਹ ਚੁੱਕੀਆਂ ਨੇ, ਬੜਾ ਤੇਜ਼ੀ ਨਾਲ ਗਰੋ ਹੋ ਰਹੀ ਹੈ ਇਹ ਕੰਪਨੀ। ਅਤੇ ਇਹਦੇ ਖਾਸ ਗੱਲ ਇਹ ਆ ਕਿ ਇਹ ਕਹਿੰਦੇ ਸਾਡੇ ਰੇਟ ਸਭ ਤੋਂ ਘੱਟ ਨੇ, ਜੇ ਤੁਸੀਂ ਇਹਨਾਂ ਕੋਲ ਜਾ ਕੇ ਕਹੋਗੇ ਜੀ ਫਲਾਨੀ ਜਗ੍ਹਾ 'ਤੇ ਆਹ ਰੇਟ ਲੱਗਿਆ ਹੋਇਆ, ਉਹਨੂੰ ਇਹ ਬੀਟ ਕਰਦੇ ਨੇ। ਈਵਨ 30 ਕਿਲੋ ਤੋਂ ਵੱਧ ਦਾ ਭਾਰ ਆ, ਤਾਂ ਮੈਨੂੰ ਲੱਗਦਾ $7 ਜਾਂ $8 ਪਰ ਕਿਲੋ ਦੇ ਹਿਸਾਬ ਨਾਲ ਇਹਨਾਂ ਦਾ ਚਾਰਜ ਕਰਦੇ ਨੇ। ਹਾਂ, ਡਿਲੀਵਰ ਕਿੱਥੇ ਹੋਣਾ ਉਹਦੀ ਥੋੜ੍ਹੀ ਫੀਸ ਵੱਖਰੀ ਹੋ ਸਕਦੀ ਆ, ਉਹ ਰੀਜ਼ਨ 'ਤੇ ਡਿਪੈਂਡ ਕਰਦਾ ਗਾ। ਇੱਥੇ ਇਹਨਾਂ ਦਾ ਵੈਨਕਿਰਕ ਦੇ ਉੱਤੇ 35 ਵੈਨਕਿਰਕ ਦੇ ਉੱਤੇ ਆਫਿਸ ਆ ਕੁਇਕ ਸ਼ਿਪ ਦਾ, ਉੱਥੇ ਜਾ ਕੇ ਤੁਸੀਂ ਇਹ ਡਰੋਪ ਕਰ ਦਿਉ। ਜੇ ਜ਼ਿਆਦਾ ਸਮਾਨ ਆ ਘਰੋਂ ਪਿੱਕ ਕਰਾਉਣਾ ਉਹ ਪੋਸੀਬਲ ਆ, ਪਰ ਉਹਦੇ ਲਈ ਤੁਹਾਨੂੰ ਥੋੜ੍ਹਾ ਐਕਸਟਰਾ ਪੇ ਕਰਨਾ ਪਊਗਾ। ਸੋ ਤੁਸੀਂ ਸ਼ਿਪ ਕਰਾਉਣਾ 647-463-5455 ਨੰਬਰ ਆ, 647-463-5455, 6474635455, 647-463-5455 ਤੇ ਗੱਲ ਕੀਤੀ ਜਾ ਸਕਦੀ ਆ। ਜੀ ਪ੍ਰਿਤਪਾਲ ਜੀ,
1: ਗੱਲ ਪੁੱਛਣੀ ਹੈ ਜੀ, ਰਮੇਸ਼ ਹੁਸ਼ਿਆਰਪੁਰੀ ਜੀ ਹਫ਼ਤੇ ਦੇ 7 ਦਿਨ ਖਬਰਾਂ ਕਰਾਉਂਦੇ ਸਨ ਤੇ ਸਵਰਨ ਦੇ ਜਵਾਬ ਵੀ ਦਿੰਦੇ ਸਨ, ਕੀ ਉਹਨਾਂ ਦੀ ਆਵਾਜ਼ ਦੁਬਾਰਾ ਸੁਣ ਸਕਾਂਗੇ ਕਿ ਨਹੀਂ? ਉਹ ਬੰਦ ਕਿਉਂ ਹੋ ਗਿਆ?
0: ਬਿਲਕੁਲ ਜੀ, ਤੁਹਾਡੇ ਲਈ ਮੈਂ ਜਲਦੀ ਇਹ ਖਬਰ ਸਾਰਿਆਂ ਨਾਲ ਸਾਂਝੀ ਕਰ ਰਿਹਾ ਗਾ। ਰਮੇਸ਼ ਹੁਸ਼ਿਆਰਪੁਰੀਆ ਜੀ ਨੂੰ ਤੁਸੀਂ ਵੀ ਮਿਸ ਕਰ ਰਹੇ ਹੋ, ਅਸੀਂ ਵੀ ਮਿਸ ਕਰ ਰਹੇ ਹਾਂ, ਅਤੇ ਬੜਾ ਜਲਦੀ, ਬਸ ਇਹ ਸਮਝ ਲਓ ਕਿ ਬੜਾ ਜਲਦੀ ਤੁਹਾਨੂੰ ਇਹ ਖਬਰ ਅਨਾਊਂਸ ਕਰਾਂਗੇ, ਡੇਟ ਅਨਾਊਂਸ ਕਰਾਂਗੇ, ਅਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਫਿਰ ਰਮੇਸ਼ ਹੁਸ਼ਿਆਰਪੁਰੀ ਜੀ ਦਾ ਵੈਲਕਮ ਕਰਨਾ ਗਾ। ਐਂਡ ਕਿਉਂਕਿ ਫੋਨ ਲਾਈਨਜ਼ ਇੱਥੇ ਵੀ ਘੱਟ ਨੇ, ਫੋਨ ਲਾਈਨ ਐਕਸਟਰਾ, ਕਿਉਂਕਿ ਜਿੰਨਾ ਪ੍ਰੋਗਰਾਮ ਬਿਜੀ ਆ ਅਤੇ ਅਸੀਂ ਐਕਸਟਰਾ ਲਾਈਨਸ ਲਵਾ ਰਹੇ ਹਾਂ ਤਾਂ ਕਿ ਜਦੋਂ ਤੁਸੀਂ ਕਾਲ ਮਿਲਾਓ ਨੰਬਰ ਬਿਜੀ ਨਾ ਆਵੇ, ਤੁਸੀਂ ਕਾਲ ਤੁਹਾਡੀਆਂ ਤਕਰੀਬਨ 10 ਲਾਈਨਾਂ ਓਪਨ ਹੋਣ। ਸੋ ਉਹਦੇ ਬਾਬਤ ਵੀ ਅਸੀਂ ਬੜਾ ਜਲਦੀ ਐਕਸਟਰਾ ਲਾਈਨਾਂ ਵੀ ਆ ਰਹੀਆਂ ਨੇ ਅਤੇ ਰਮੇਸ਼ ਹੁਸ਼ਿਆਰਪੁਰੀ ਜੀ ਵੀ ਆ ਰਹੇ ਨੇ 416-233-6368। ਮੋਨਾ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ। ਮੋਨਾ ਜੀ, ਬੱਚਿਆਂ ਦੀ ਗੱਲਬਾਤ ਕਰ ਲਈਏ, ਕਿਉਂਕਿ ਬੱਚੇ ਸਾਰੀ ਲਾਈਫ ਬੰਦਾ ਕਹਿੰਦਾ ਬੱਚਿਆਂ ਦੇ ਦੀਵਾਲੀ ਘੁੰਮਦੀ ਹੈ, ਅਤੇ ਬੱਚਿਆਂ ਦੇ ਲਈ ਕੋਈ ਕਿਹੜੇ ਕਿਹੜੇ ਪਲਾਨ ਨੇ ਜਿਹੜੇ ਆਪਣੇ ਕੋਲ ਹੋਣੇ ਚਾਹੀਦੇ ਨੇ?
4: ਬਿਲਕੁਲ ਹਰਵੀਰ ਜੀ, ਸਭ ਨਾਲੋਂ ਪਹਿਲਾਂ ਤਾਂ ਆਪਣੇ ਕੋਲ ਬੱਚਿਆਂ ਦੇ ਲਈ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਜ਼ਰੂਰ ਹੋ, ਕਿਉਂਕਿ ਐਜੂਕੇਸ਼ਨ ਜਿਹੜੀ ਹੈਗੀ ਉਹ ਮਸਟ ਹੈਗੀ ਹੈ। ਐਂਡ ਸਭ ਨਾਲੋਂ ਵੱਡਾ ਐਸੈਟ ਹੈਗਾ ਆਪਣੀ ਐਜੂਕੇਸ਼ਨ। ਜੇ ਬੱਚਿਆਂ ਦੇ ਕੋਲ ਉਸ ਟਾਈਮ ਤੇ ਫੰਡਿੰਗ ਅਵੇਲੇਬਲ ਹੋਏਗੀ ਜਦੋਂ 12th ਗ੍ਰੇਡ ਖਤਮ ਕਰਨਾ ਹੈਗਾ, ਤਾਂ ਹੀ ਉਹ ਅੱਗੇ ਐਜੂਕੇਸ਼ਨ ਗ੍ਰੈਬ ਕਰ ਸਕੂਗੇ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ RESP, ਤਾਂ ਕਿ ਜੋ ਵੀ ਤੁਸੀਂ ਕੰਟਰੀਬਿਊਸ਼ਨ ਕਰ ਰਹੇ ਹੈਗੇ ਹੋ ਪਲੱਸ ਗੌਰਮੈਂਟ ਦੇ ਗ੍ਰਾਂਟਸ ਆ ਰਹੀਆਂ ਹੁੰਦੀਆਂ ਨੇ, ਤੇ ਜਿਹਦੇ ਨਾਲ ਕਿ ਕੰਪਾਊਂਡਿੰਗ ਇੰਟਰਸਟ ਦੇ ਨਾਲ ਵਧੀਆ ਅਮਾਊਂਟ ਜੁੜ ਜਾਂਦੀ ਹੈ, 2-2.5 ਗੁਣਾ ਜ਼ਿਆਦਾ ਤੁਹਾਨੂੰ ਪੈਸੇ ਮਿਲਦੇ ਆ ਜਿੰਨਾ ਵੀ ਤੁਸੀਂ ਮਨੀ ਕੰਟਰੀਬਿਊਟ ਕੀਤਾ ਸੀਗਾ। ਦੂਜੀ ਚੀਜ਼ ਇਹ ਹੈਗੀ ਕਿ ਜੇ RESP ਦੇ ਵਿੱਚ ਫੁੱਲ ਕੰਟਰੀਬਿਊਸ਼ਨ ਕਰ ਰਹੇ ਹੋ, ਕਾਫੀ ਪੇਰੈਂਟਸ ਮੈਨੂੰ ਕੰਸਰਨ ਆਉਂਦਾ ਹੁੰਦਾ ਹੈ ਕਿ ਅਸੀਂ $208 $210 ਮੰਥਲੀ ਕੰਟਰੀਬਿਊਟ ਕਰ ਰਹੇ ਹੈਗੇ ਆ, ਜਿਸ ਤੋਂ ਵੱਧ ਅਸੀਂ ਕੰਟਰੀਬਿਊਸ਼ਨ ਕਰਨਾ ਚਾਹੀਏ, ਕਿਉਂਕਿ ਉਹਦੇ ਵਿੱਚ ਇਹ ਹੁੰਦਾ ਹੈਗਾ ਕਿ RESP ਦੇ ਵਿੱਚ ਮੈਕਸੀਮਮ ਕੰਟਰੀਬਿਊਸ਼ਨ ਲਾਈਫ ਟਾਈਮ ਦੇ ਵਿੱਚ 50,000 ਤੱਕ ਕਰ ਸਕਦੇ ਹੁੰਦੇ ਹੋ। ਸੋ ਉਸ ਤੋਂ ਉੱਤੇ ਜੇ ਕਰੋਗੇ ਤਾਂ ਡੈਫੀਨੇਟਲੀ ਗੌਰਮੈਂਟ ਵੱਲੋਂ ਪੈਨਲਟੀ ਲੱਗ ਸਕਦੀ ਹੁੰਦੀ ਹੈਗੀ ਹੈ। ਇਸੇ ਕਰਕੇ ਬੈਟਰ ਰਹਿੰਦਾ ਕਿ ਉਹਦੇ ਵਿੱਚ ਇਸ ਤੋਂ ਵੱਧ ਨਾ ਕੰਟਰੀਬਿਊਟ ਕੀਤਾ ਜਾਵੇ। ਇਨਸਟੈਡ ਆਫ ਦੈਟ, ਜੇ ਆਪਾਂ ਕਰਨਾ ਚਾਹੀਏ ਉਹਨਾਂ ਦੇ ਲਈ ਕੋਈ ਹੋਰ ਸੇਵਿੰਗਸ, ਤਾਂ ਉਹਨਾਂ ਦੇ ਲਈ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਜਿਹੜੀ ਹੈਗੀ ਆ ਉਹ ਬੈਸਟ ਆਪਸ਼ਨ ਆ ਜਾਂਦੀ ਹੈ। ਤੇ ਜੇ ਬਜਟ ਹੋਵੇ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਦੋਨੋਂ ਹੀ ਪਾਲਿਸੀਸ 10-20 ਪੇਡ ਅਪ ਆਪਸ਼ਨ ਦੇ ਵਿੱਚ ਆ ਜਾਂਦੀਆਂ ਨੇ। ਐਂਡ ਜੇ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਬੈਨੀਫਿਟ ਇੱਕ ਹੀ ਹੋ ਜਾਂਦਾ ਹੈਗਾ ਕਿ ਜੋ ਵੀ ਟਾਈਮ ਫਰੇਮ ਤੁਸੀਂ ਚੂਜ਼ ਕੀਤਾ ਉਨੇ ਟਾਈਮ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਚੱਲਦੀ ਰਹੂਗੀ। ਦੂਜੀ ਚੀਜ਼ ਇਹ ਹੈਗੀ ਕਿ ਗਰੋਥ ਹਮੇਸ਼ਾ ਸਾਨੂੰ ਹਰੇਕ ਨੂੰ ਇਹੀ ਰਹਿੰਦਾ ਹੈਗਾ, ਜਿੱਦਾਂ ਜਿੱਦਾਂ ਬੱਚੇ ਗਰੋ ਹੋ ਰਹੇ ਨੇ ਉਸੇ ਤਰੀਕੇ ਦੇ ਨਾਲ ਮਨੀ ਦੀ ਗਰੋਥ ਨਾਲ ਚੱਲਦੀ ਰਹਿੰਦੀ ਹੈਗੀ ਹੈ, ਤਾਂ ਕਿ ਕੱਲ ਨੂੰ ਜਦੋਂ ਵੀ ਬੱਚਿਆਂ ਨੇ ਵੱਡੇ ਹੋਣਾ ਹੈ, ਜੇ ਉਹ ਚਾਹਣ ਕਿ ਅਸੀਂ ਕੈਸ਼ ਵੈਲਿਊਜ਼ ਆਪਣੇ ਲਈ ਯੂਜ਼ ਕਰਨਾ ਚਾਹੁੰਦੇ ਹਾਂ ਜਾਂ ਫਿਰ ਨੈਕਸਟ ਜਨਰੇਸ਼ਨ ਨੂੰ ਪਾਸ ਔਨ ਕਰਕੇ ਜਾਣਾ ਚਾਹੁੰਦੇ ਹਾਂ, ਉਸੇ ਤਰੀਕੇ ਦੇ ਨਾਲ ਜਿੱਦਾਂ ਦਾ ਵੀ ਉਹਨਾਂ ਦਾ ਡਿਸੀਜ਼ਨ ਹੁੰਦਾ ਉਸ ਟਾਈਮ ਤੇ ਉਹ ਚੂਜ਼ ਕਰ ਸਕਦੇ ਨੇ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਿੰਨੀ ਏਜ ਹੈਗੀ ਹੈ, ਕਿੱਦਾਂ ਦਾ ਬਜਟ ਹੈਗਾ, ਸੋ ਉਸ ਹਿਸਾਬ ਦੇ ਨਾਲ ਪਾਲਿਸੀ ਨੂੰ ਡਿਜ਼ਾਇਨ ਕੀਤਾ ਜਾ ਸਕਦਾ ਹੈ। ਜਿੱਦਾਂ ਕਿ ਪਿਛਲੇ ਕੁਛ ਟਾਈਮ ਦੇ ਵਿੱਚ ਇੱਕ ਐਗਜ਼ਾਮਪਲ ਜ਼ਰੂਰ ਦਿੱਤੀ ਸੀਗੀ ਕਿ ਜੇ ਅੱਜ 1 year ਓਲਡ ਬੱਚੇ ਦੇ ਲਈ ਆਪਾਂ $200 ਪਰ ਮੰਥ ਪਾਉਣਾ ਸ਼ੁਰੂ ਕਰਦੇ ਹੈਗੇ ਹਾਂ, ਅਪਰੋਕਸੀਮੇਟਲੀ ਏਜ 45 ਦੇ ਆਸ ਪਾਸ ਜੇ ਗੱਲ ਕਰੀਏ ਤਾਂ $500,000 ਦੀ ਕੈਸ਼ ਵੈਲਿਊ ਹੋਏਗੀ। ਜੇ ਉਹਨਾਂ ਦੀ ਰਿਟਾਇਰਮੈਂਟ ਦੀ ਏਜ ਕਰੀਏ ਤਾਂ ਉਸ ਟਾਈਮ ਤੇ ਉਹਨਾਂ ਦੇ ਕੋਲ $1,000,000 ਦੀ ਕੈਸ਼ ਵੈਲਿਊ ਹੁੰਦੀ ਹੈਗੀ ਹੈ। ਸੋ ਮੇਕ ਸ਼ੋਰ ਕਰੋ ਕਿ ਇਸ ਤਰੀਕੇ ਦੇ ਪਲਾਨਸ ਲਿੱਤੇ ਜਾਣ ਜਿਹਨਾਂ ਦੇ ਵਿੱਚ ਗਰੰਟਿਡ ਪੇਡ ਅਪ ਆਪਸ਼ਨ ਹੋਵੇ, ਤੇ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509-416-509-1509-09।
0: ਬਹੁਤ ਸ਼ੁਕਰੀਆ ਮੋਨਾ ਜੀ। ਲਾਈਫ ਕ੍ਰਿਟੀਕਲ ਡਿਸੇਬਿਲਟੀ ਤਿੰਨਾਂ ਦਾ ਕੋਂਬੋ, ਬੱਚਿਆਂ ਲਈ ਕੋਈ ਪਲਾਨ, ਕਿਸੇ ਵੀ ਪਾਲਿਸੀ ਨੂੰ ਰਿਨਿਊ ਕਰਾਉਣਾ ਜਾਂ ਫਿਰ ਤੁਸੀਂ ਪਾਲਿਸੀ ਨੂੰ ਰਿਵਾਈਜ਼ ਕਰਨਾ ਜਾਂ ਫਿਰ ਤੁਸੀਂ ਨਵੀਂ ਪਾਲਿਸੀ ਲੈਣੀ ਹੈ, ਮੋਨਾ ਜੀ ਤੁਹਾਡੀ ਹੈਲਪ ਕਰਨਗੇ। 416-509-1509 ਮੋਨਾ ਮਹਿੰਗੀ ਦਾ ਨੰਬਰ ਆ, ਇੰਸ਼ੋਰੈਂਸ ਫੋਰ ਯੂ 416-509-1509। ਮੋਨਾ ਜੀ, ਆਪਣੀ ਮੁਲਾਕਾਤ ਅਗਲੇ ਹਫ਼ਤੇ ਆਪਾਂ ਗੱਲਬਾਤ ਕਰਦੇ ਹਾਂ। ਐਂਡ ਇੱਕ ਵਾਰੀ ਆਫਿਸ ਦਾ ਐਡਰੈਸ ਸਾਂਝਾ ਕਰ ਦਿਓ।
4: ਜ਼ਰੂਰ ਜੀ, ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ। ਗੋਰਵੇ ਤੇ ਕੁਈਨ ਦਾ ਮੇਨ ਇੰਟਰਸੈਕਸ਼ਨ ਪੈ ਜਾਂਦਾ ਹੈ, ਜਾਂ ਤੁਸੀਂ ਕਾਲ ਕਰ ਸਕਦੇ ਹੋ। ਜੇ ਵੀਕਐਂਡ ਤੇ ਵੀ ਮਿਲਣਾ ਚਾਹੋ ਡੈਫੀਨੇਟਲੀ ਕਾਲ ਵੀ ਕਰ ਸਕਦੇ ਹੋ 416-509-1509। ਥੈਂਕ ਯੂ ਸੋ ਮਚ,
0: ਬਹੁਤ ਸ਼ੁਕਰੀਆ ਜੀ, ਧੰਨਵਾਦ। 416-509-1509 ਤੇ ਗੱਲਬਾਤ ਕਰ ਸਕਦੇ ਹੋ। 1052 ਸਤਿ ਸ੍ਰੀ ਅਕਾਲ ਜੀ।
5: ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਸਰ।
0: ਗੁੱਡ ਮਾਰਨਿੰਗ।
5: ਬਾਕੀ ਜੀ, ਜਿਹੜਾ ਤੁਸੀਂ ਅਨਾਊਂਸ ਕੀਤਾ ਹੁਸ਼ਿਆਰਪੁਰੀ ਜਿਹੜੇ ਪੱਤਰਕਾਰ ਬਾਰੇ,
0: ਦੋਨਾਂ ਦਾ ਸਾਥ ਹੋਣਾ ਸਾਨੂੰ ਬਹੁਤ ਜ਼ਰੂਰੀ ਆ। ਤੇ ਤਿੰਨ ਚੀਜ਼ਾਂ ਜਿਹੜੀਆਂ ਮੈਨੂੰ ਆਪਣੇ ਸਰੋਤਿਆਂ ਨੇ ਦੱਸੀਆਂ ਸੀ, ਇੱਕ ਤਾਂ ਲਾਈਨਾਂ ਮਿਲਦੀਆਂ ਨੀ, ਕਿਉਂਕਿ 3-4 ਲਾਈਨਾਂ ਹੀ ਨੇ ਇੱਥੇ, ਐਂਡ ਉਹਦੇ ਲਈ ਲਾਈਨ ਵਧਾਉਣੀ ਆ। ਨੰਬਰ 2, ਇੰਡੀਆ ਤੋਂ ਜਦੋਂ ਕਾਲ ਹੁੰਦੀ ਆ ਉਹਦੀ ਕਲੈਰਿਟੀ ਘੱਟ ਆ ਰਹੀ ਆ, ਉਹਦੇ ਲਈ ਅਸੀਂ ਸਟੂਡੀਓ ਚੇਂਜ ਕਰ ਰਹੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸੋਲਵ ਕਰ ਲਾਂਗੇ, ਤਕਰੀਬਨ ਅਗਲੇ ਹਫ਼ਤੇ ਤੱਕ ਇਹ ਹੋ ਜਾਣਗੀਆਂ, ਅਤੇ ਅਗਲੇ ਮਹੀਨੇ ਤੁਹਾਨੂੰ ਦਿੰਦੇ ਹਾਂ ਖੁਸ਼ਖਬਰੀ। ਸ਼ੁਕਰੀਆ ਜੀ।
5: ਪੰਜਾਬੀ ਲਹਿਰਾਂ ਨੂੰ ਉਹਨਾਂ ਨੇ ਉਸ ਪ੍ਰੋਗਰਾਮ ਨੇ ਪਾਪੂਲਰ ਕੀਤਾ ਸੀ ਜੀ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ। ਆ ਰਹੇ ਨੇ ਬੜਾ ਜਲਦੀ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਸਟੂਡੀਓ ਨੰਬਰ 416-233-7368। ਅਗਲੀ ਕਾਲ ਅਸੀਂ ਜੁੜ ਹੋਲਡ 'ਤੇ ਪਾਉਣੇ ਹਾਂ। ਡਕਟ ਕਲੀਨਿੰਗ ਬਾਰੇ ਕਰ ਲਈਏ ਗੱਲ। ਡਕਟ ਕਲੀਨਿੰਗ ਸਿਰਫ $150 ਦੇ ਵਿੱਚ। ਜੀ ਹਾਂ, ਡਕਟ ਕਲੀਨਿੰਗ ਜਦੋਂ ਆਪਾਂ ਨਾ ਕਰਵਾਉਣੀ ਹੁੰਦੀ ਹੈ ਤਾਂ ਬੰਦਾ ਕਹਿੰਦਾ $250-$300-$400, ਚਲੋ 2 ਵੀਕ ਰੁਕ ਜਾਈਏ, ਹਫ਼ਤਾ ਰੁਕ ਜਾਈਏ, 10 ਦਿਨ ਰੁਕ ਜਾਈਏ, ਪਰ ਸਿਰਫ $150 ਦੇ ਵਿੱਚ ਕਿਵੇਂ ਬ੍ਰੀਜ਼ ਡਕਟ ਕਲੀਨਿੰਗ ਤੋਂ? ਬਾਈ ਸਿਮਰਨ ਜੀ ਦੱਸਿਓ, ਕਿਹੜੀ ਸਿਟੀ ਦੇ ਵਿੱਚ ਇਹ ਕੀ 1500 ਸਕੇਅਰ ਫੀਟ ਦੇ ਘਰ ਦਾ ਪ੍ਰਾਈਸ ਆ? ਸਿਮਰਨ ਬਾਈ ਜੀ, ਸਤਿ ਸ਼੍ਰੀ ਅਕਾਲ, ਆਉਣੇ ਰਹੋ ਤੁਸੀਂ। ਬਾਈ ਸਿਮਰਨ ਸਤਿ ਸ਼੍ਰੀ ਅਕਾਲ ਜੀ। ਓਕੇ, ਇਨ ਦਾ ਮੀਨ ਟਾਈਮ ਦਾ ਮੈਪਲ ਕਲੀਨਿੰਗ ਢੀਂਡਸਾ ਸਾਹਿਬ, ਤੁਸੀਂ ਨੰਬਰ ਸਾਂਝਾ ਕਰ ਦਿਓ ਆਪਣਾ।
6: ਸਾਡਾ ਨੰਬਰ ਹੈ ਜੀ 647-973-4303।
0: ਸੋ ਜੇ ਕਿਸੇ ਨੇ ਕੋਈ ਆਫਿਸ ਦੀ ਆਪਣੇ ਰੈਜੀਡੈਂਸ਼ੀਅਲ ਕਲੀਨਿੰਗ ਲਈ ਹਾਇਰ ਕਰਨਾ ਹੋਵੇ, ਘਰ ਲਈ ਕਲੀਨਿੰਗ ਹਾਇਰ ਕਰਨਾ ਹੋਵੇ, ਕਮਰਸ਼ੀਅਲ ਕਲੀਨਿੰਗ ਲਈ ਹਾਇਰ ਕਰਨਾ ਹੋਵੇ, ਝਾੜੂ ਪੋਚਾ, ਡੀਪ ਕਲੀਨਿੰਗ, ਵਿੰਡੋ ਕਲੀਨਿੰਗ, ਤਾਂ ਤੁਸੀਂ ਦਾ ਮੈਪਲ ਕਲੀਨਿੰਗ ਨੂੰ ਕਾਲ ਕਰਨੀ ਹੈ। ਨੰਬਰ 647-973-4303 647-973-4303 ਅਤੇ ਜੇ ਡਕਟ ਕਲੀਨਿੰਗ ਕਰਾਉਂਦੇ ਹਾਂ ਤਾਂ ਸਾਡੇ ਸਿਮਰਨ ਬਾਈ ਨੂੰ ਬ੍ਰੀਜ਼ ਡਕਟ ਕਲੀਨਿੰਗ ਤੋਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਬਾਈ ਜੀ ਦੇਖਿਓ, ਆਵਾਜ਼ ਆ ਰਹੀ ਆ? ਹੈਲੋ,
7: ਹਾਂਜੀ ਬਾਈ ਜੀ, ਮੈਂ ਕੁਲਦੀਪ ਸਿੰਘ ਆ ਜੀ।
0: ਹਾਂਜੀ ਹਾਂਜੀ, ਨਹੀਂ ਨਹੀਂ, ਤੁਸੀਂ ਤਾਂ ਕੁਲਦੀਪ ਸਿੰਘ ਜੀ ਹੈਗੇ ਹੋ, ਸਾਡੇ ਬਾਈ ਸਿਮਰਨ ਜੀ ਵੀ ਜੁੜੇ ਹੋਏ ਨੇ, ਉਹਨਾਂ ਦੀ ਆਵਾਜ਼ ਨਹੀਂ ਆ ਰਹੀ। ਸੋ ਮੈਂ ਹੀ ਨੰਬਰ ਡਾਕਟਰ ਕਲੀਨਿੰਗ ਦਾ ਨੰਬਰ ਸਾਂਝਾ ਕਰ ਦਿੰਦਾ ਜੀ। ਤੁਸੀਂ ਜੇ ਕਲੀਨਿੰਗ ਕਰਾਉਣੀ ਹੈ ਨਾ ਡਾਕਟਰ ਕਲੀਨਿੰਗ, ਤਾਂ ਆਹ ਨੰਬਰ ਆ 9900 ਵਾਲਾ, ਇੱਕ ਮਿੰਟ ਵੇਟ ਕਰਿਓ। ਓਕੇ, 905-330-9900 905-330-9900 905-330-9900 905-330-8900 ਅਤੇ ਫਰਨੀਚਰ ਲੈਣਾ ਤਾਂ ਗ੍ਰੈਂਡ ਹੋਮ ਫਰਨੀਚਰ 'ਤੇ ਜ਼ਰੂਰ ਗੇੜਾ ਮਾਰ ਕੇ ਆਇਓ ਦੋਸਤੋ। ਅੱਜ ਦੇ ਦਿਨ ਤੁਹਾਨੂੰ 299 ਦਾ ਕੁਈਨ ਬੈੱਡ ਮਿਲੂ, ਨਾਲ ਮੈਟਰਸ ਮਿਲੂਗਾ, ਰੈੱਡ ਮਾਰਬਲ ਡਾਇਨਿੰਗ ਟੇਬਲ ਵਿਦ 6 ਚੇਅਰ ਮਿਲੂਗਾ 399 ਦਾ, ਨਾਲ ਮਾਈਕ੍ਰੋਵੇਵ ਫ੍ਰੀ। 6085 ਟੋਮਕਨ ਰੋਡ, ਨੰਬਰ ਆ 647-262-0000 'ਤੇ ਕਾਲ ਕਰ ਲਿਓ, ਗ੍ਰੈਂਡ ਹੋਮ ਫਰਨੀਚਰ। ਕੁਲਦੀਪ ਜੀ, ਤੁਸੀਂ ਮੈਨੂੰ ਪਰਸਨਲ ਸੈੱਲ 'ਤੇ ਕਰਿਓ ਕਾਲ, ਸਮਾਂ ਨਾ ਸਮਾਪਤੀ ਵੱਲ ਆ। ਮੇਰਾ ਨੰਬਰ ਆ 647-921-2032 647-921-2032 ਤੁਸੀਂ ਕਿਸੇ ਵੀ ਸਪੋਂਸਰ ਸਮਾਨ ਦਾ ਨੰਬਰ ਮਿਸ ਕਰ ਗਏ ਹੋ, ਸਾਡਾ ਨੰਬਰ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ, 647-921-2032 ਕਲੀਨਿੰਗ ਲਈ, ਡਕਟ ਕਲੀਨਿੰਗ ਲਈ, ਜਾਂ ਫਿਰ ਸਾਡੇ ਹੋਰ ਸਪੋਂਸਰ ਸੇਵਾ ਨੇ ਉਹਨਾਂ ਦੇ ਨੰਬਰ, ਜਾਂ ਸਾਡੇ ਨਾਲ ਨਵੀਂ ਐਡ ਸ਼ੁਰੂ ਕਰਨੀ ਚਾਹੁੰਦੇ ਹੋ ਤਾਂ ਮੇਰਾ ਨੰਬਰ 647-921-2032। ਰੇਡੀਓ ਚੜ੍ਹਦੀ ਕਲਾ।
8: Everyone knows you don't let a kid swim unsupervised. You don't touch a baking tray straight out of the oven.
9: Ouch!
8: You're careful when using a sharp knife.
9: Ah!
8: And you don't drive without a seatbelt.
9: Buckle up!
8: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
10: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
11: ਚੌੜੀਆਂ
12: ਛਾਤੀਆਂ ਵਾਲੇ ਗੱਭਰੂਆਂ ਨੂੰ,
11: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
12: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
11: ਪ੍ਰੋਗਰਾਮ ਪੰਜਾਬੀ ਲਹਿਰਾਂ
12: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
13: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
9: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com।
14: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV, ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
3: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਬਾਤ ਹੈ ਪ੍ਰੋਗਰਾਮ ਹੈ ਪੰਜਾਬੀ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਪੰਜਾਬੀ ਲਹਿਰਾਂ ਦੀ ਟੀਮ ਤੁਹਾਡੀ ਸੇਵਾ 'ਚ ਹਾਜ਼ਰ ਹੈ ਬਈ। ਹੈਪੀ ਫਰਾਈਡੇ, ਫਰਾਈਡੇ ਦੀ ਸੋਹਣੀ ਖੂਬਸੂਰਤ ਮਿੱਠੀ ਜੀ ਸਵੇਰ ਹੋਵੇ ਅਤੇ ਨਿਕਲੀ ਹੋਵੇ ਧੁੱਪ, ਹੋਰ ਕੀ ਚਾਹੀਦਾ ਯਾਰ ਬੰਦੇ ਨੂੰ, ਠੀਕ ਹੈ ਨਾ ਗੱਲ? ਸੋ ਬਸ ਇੰਜੋਏ ਕਰੋ, ਮੌਸਮ ਖੂਬਸੂਰਤ ਹੈ, ਉੱਤੋਂ ਦੀ ਵੀਕਐਂਡ ਹੈ ਅਤੇ ਸਪਟੰਬਰ ਦੀ ਆਲਰੇਡੀ 18 ਤਰੀਕ ਵੀ ਹੋ ਗਈ ਹੈ, ਸਮਾਂ ਲੰਘ ਰਿਹਾ ਬਹੁਤ ਪਿਆਰਾ ਕਿ ਨਹੀਂ, ਬਟ ਇਹ ਵੀ ਹੈ ਕਿ ਤੇਜ਼ੀ ਦੇ ਨਾਲ ਵੀ ਲੰਘ ਜਾਂਦਾ ਚੱਲਿਆ। ਸਰੀਰ ਮੁੱਕ ਮੁੱਕ ਕੇ ਤੇਰੇ ਕਾਮਨਾ ਹੈ, ਸੁਣ ਲਿਆ ਤੁਸੀਂ ਇਹ ਗੀਤ ਜਾਂ ਨਹੀਂ? ਇਹ ਮੈਂ ਅਤੇ ਮੇਰੇ ਡੈਡ ਨੇ ਰਿਕਾਰਡ ਕੀਤਾ ਸੀਗਾ, ਅੱਜ ਤੋਂ ਪਤਾ ਕਿ ਹੋ ਗਏ 2-3 ਸਾਲ, ਅਤੇ ਓਰੀਜਿਨਲੀ ਇਹਨੂੰ ਮੈਂ ਦੱਸ ਦਿੰਦਾ ਕਿ ਗਾਇਆ ਸੀਗਾ ਮੇਰੇ ਗ੍ਰੈਂਡਫਾਦਰ ਨੇ ਅਤੇ ਲਿਖਿਆ ਬਾਪੂ ਜੀ ਪਾਰਸ ਹੋਣਾ ਨਹੀਂ ਸੀ, ਬਟ ਬੋਲ ਤੁਸੀਂ ਸੁਣੋ ਕਿ ਚੱਲਿਆ ਸਰੀਰ ਮੁੱਕ ਮੁੱਕ ਕੇ ਤੇਰੇ ਕੰਮ ਨਾ। ਸੋ ਬਾਕੀ ਜ਼ਿੰਦਗੀ ਯਾਰ ਇਹੀ ਹੈ ਕਿ ਆਪਾਂ ਰੀਅਲਾਈਜ਼ ਨਹੀਂ ਕਰਦੇ ਕਈ ਵਾਰ ਕਿ ਯਾਰ ਚਲੋ ਠੀਕ ਹੈ, ਉਮਰ ਆਪਣੀ ਵੱਧ ਰਹੀ ਹੈ, ਵਰ ਗੈਟਿੰਗ ਓਲਡਰ, ਅਤੇ ਸਰੀਰ ਵੀ ਕਿਤੇ ਨਾ ਕਿਤੇ, ਚਲੋ ਜਦੋਂ ਹੁਣ ਆਪਾਂ 18-19 ਸਾਲਾਂ ਦੇ ਹਾਂ ਅਤੇ ਜਿਹੜਾ ਉਦੋਂ ਸਰੀਰ ਹੈ, ਜੋ ਉਦੋਂ ਆਪਣੀ ਫਿਜ਼ੀਕਲ ਹੈਲਥ ਹੈ, ਅਤੇ ਫਿਰ ਜਦੋਂ ਆਪਾਂ ਫਿਰ ਵੀ ਮੈਂ ਨਹੀਂ ਕਹਿੰਦਾ ਕਿ ਬਾਲੇ ਵੱਡੇ ਹੋ ਗਏ, ਬਟ 35-40 ਦੇ ਹੋ ਗਏ, ਫਰਕ ਤਾਂ ਮਹਿਸੂਸ ਹੁੰਦਾ ਨਾ ਥੋੜ੍ਹਾ ਬਹੁਤਾ। ਸੋ ਆਪਣਾ ਖਿਆਲ ਰੱਖੋ ਆਪਣੀ ਸਿਹਤ ਦਾ, ਅਤੇ ਪ੍ਰੋਗਰਾਮ ਹੈ ਪੰਜਾਬੀ ਦਾ, ਨੰਬਰ ਹੈ 905-673-3337 'ਤੇ ਹੋਣਗੀਆਂ ਗੱਲਾਂ ਬਾਤਾਂ, ਅਤੇ ਲਾਉਣੇ ਅੱਜ ਦੀਆਂ ਸਵੇਰ ਦੀਆਂ ਬਹੁਤ ਹੀ ਪਿਆਰੀਆਂ ਜਿਹੀਆਂ ਰੌਣਕਾਂ ਤੁਹਾਡੇ ਨਾਲ। ਅਤੇ ਜਿਹੜੇ ਸਾਡੇ ਕੱਲ੍ਹ ਬਫਲੋ ਬਿਲਸ ਦੇ ਫੈਨ ਨੇ, ਤੁਸੀਂ ਮੈਚ ਦੇਖਿਆ ਹੋਣਾ, ਬਫਲੋ ਵਾਲੇ ਨੇ ਫੱਟੇ ਚੱਕ ਦਿੱਤੇ ਆਪਣੇ ਨਵੇਂ ਸਟੇਡੀਅਮ ਦੇ ਵਿੱਚ, ਮੈਂ ਦੇਖ ਰਿਹਾ ਸੀ, ਦੇਖੋ ਤੁਸੀਂ ਵੀ ਕੈਨੇਡੀਅਨ ਵੀ ਕਿੰਨੇ ਯਾਰ ਵੱਡੇ ਫੈਨ ਨੇ। ਬਫਲੋ ਬਿਲਸ ਦੇ 8,000 ਸੀਜ਼ਨ ਟਿਕਟ ਜਿਹੜੇ ਮਾਲਕ ਨੇ ਉਹ ਕੈਨੇਡੀਅਨ ਨੇ, ਅਤੇ ਕਹਿੰਦੇ ਬਫਲੋ ਬਿਲ ਦੇ 20-30% ਜਿਹੜੇ ਫੈਨ ਨੇ ਉਹ ਕੈਨੇਡੀਅਨ ਨੇ ਜਿਹੜੇ ਆਉਂਦੇ ਗੇਮ ਦੇਖਣ। ਬੜੀ ਵੱਡੀ ਗੱਲ ਹੈ ਯਾਰ ਕਿ ਇੱਥੋਂ ਜਾ ਕੇ ਕਿੰਨੇ ਕਿੰਨੇ ਲੋਕ ਬਫਲੋ ਗੇਮ ਨੂੰ ਇੰਜੋਏ ਕਰਦੇ ਆ, ਕਿ ਅਤੇ ਕਿੰਨੇ ਲੋਕ ਫੁੱਟਬਾਲ ਦੇ ਫੈਨ ਨੇ। ਟੋਰਾਂਟੋ ਨੂੰ ਵੀ ਦੇ ਦਿਓ ਯਾਰ ਟੀਮ, ਮੈਨੂੰ ਪਤਾ ਕਿ ਹੁਣ ਤਾਂ ਅਮੈਰੀਕਾ ਵਾਲੇ ਸਾਡੇ ਖਿਲਾਫ ਹੋਏ ਹੋਏ ਨੇ, ਬਟ ਦੇ ਦਿਓ ਸਾਨੂੰ ਟੀਮ, ਅਸੀਂ ਵੀ ਪੂਰਾ ਐਨ ਸਪੋਰਟ ਕਰਾਂਗੇ। ਸੋ ਖੈਰ, ਸਾਡੇ ਨਾਲ ਸੌਰਭ ਰਤਨ ਜੀ ਜੁੜ ਚੁੱਕੇ ਨੇ। ਸੌਰਭ ਜੀ ਨਾਲ ਅੱਜ ਦੀ ਮਾਰਕੀਟ ਫਾਈਨੈਂਸ਼ੀਅਲ ਗੱਲਬਾਤ ਕਰਦੇ ਹਾਂ। ਸੌਰਭ ਜੀ, ਗੁੱਡ ਮਾਰਨਿੰਗ ਸਰ, ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ, ਕੀ ਹਾਲ ਚਾਲ ਹੈ?
0: ਵਧੀਆ ਜੀ, ਮੈਂ ਉਹੀ ਖੋਲ ਲਿਆ ਸਟਾਕ, ਤੇ ਜਦੋਂ ਹਰਾ ਹਰਾ ਜਿਹਾ ਨਜ਼ਰ ਆਉਂਦਾ ਨਾ ਤਾਂ ਖੁਸ਼ੀ ਜੀ ਮਿਲਦੀ ਆ।
1: You know, green pastures are always welcome.
0: And then you know that the grass is always greener on the other side.
1: On the other side. Uh-huh. So it is actually greener on this side as well. Aur main apne listeners dasna chahna hai ki agle 5 to 7 saal, mean long term agar perspective apan de de paye cheezan nu, te kuch nahi badalna hai ga. Of course fiscal health change hundi hai, government diyan policies change hundiyan, dips aande hage hai, ek din recession vi aayega. ਲੇਕਿਨ ਇਹਨਾਂ ਚੀਜ਼ਾਂ ਤੋਂ ਤੁਹਾਡਾ ਬਚਾਅ ਕਿਵੇਂ ਹੁੰਦਾ? ਮੀਨਸ ਕਿ ਅਪਸਾਈਡ ਨੂੰ ਕੈਪਚਰ ਕਰਨਾ ਤੇ ਡਾਊਨ ਸਾਈਡ ਤੋਂ ਪ੍ਰੋਟੈਕਟ ਕਰਨ ਦੇ ਲਈ ਤੁਹਾਡਾ ਇੱਕ ਪਾਲਿਸੀ ਫਰੇਮਵਰਕ ਹੋਣਾ ਚਾਹੀਦਾ, ਤੁਹਾਡਾ ਇੱਕ ਡਿਸਿਪਲਿਨ ਹੋਣਾ ਚਾਹੀਦਾ, ਬਾਈ ਡਿਸਿਪਲਿਨ, ਸੈਲ ਡਿਸਿਪਲਿਨ, ਅੰਡਰਸਟੈਂਡਿੰਗ, ਔਰ ਇਹ ਚੀਜ਼ਾਂ ਗਾਰਡ ਰੇਲ ਦੇ ਰੂਪ ਦੇ ਵਿੱਚ ਫਿਰ ਐਸਟੈਬਲਿਸ਼ ਹੁੰਦੀਆਂ ਨੇ। ਹੁਣ ਅੱਜ ਨਿਊਯਾਰਕ ਸਿਟੀ ਦੇ ਵਿੱਚ ਐਪਲ ਦੇ ਫਲੈਗਸ਼ਿਪ ਸਟੋਰ ਦੇ ਵਿੱਚ ਐਪਲ ਦੇ ਫੋਨ ਮਿਲ ਰਹੇ ਹੈਗੇ ਆ। ਲੁੱਕ ਐਟ ਦਾ ਕਰਾਊਡ, ਲੁੱਕ ਐਟ ਦਾ ਥਿੰਗਸ ਹੈਪਨਿੰਗ ਅਰਾਊਂਡ ਦਾ ਵਰਲਡ ਇਨ ਰਿਗਾਰਡ ਟੂ ਬਾਈ ਨਿਊ ਫੋਨਸ। ਮੇਰਾ ਖਿਆਲ ਹੈ ਕਿ ਆਲ ਟਾਈਮ ਹਾਈ ਪ੍ਰਾਈਸਿਸ ਜਿਹੜੀਆਂ ਹੈਗੀਆਂ ਨੇ ਉਹ ਐਪਲ ਦੇ ਪ੍ਰੋਡਕਟਸ ਦੀਆਂ ਡਿਊ ਟੂ ਮੈਮਰੀ ਸਟੋਰੇਜ ਦੀ ਜਿਹੜੀ ਚਿਪ, ਉਹਨਾਂ ਦੀ ਕੋਸਟ ਹੈਗੀ ਆ, ਅਨਦਰ ਥਿੰਗਸ। ਸੋ ਸਟਿਲ ਵੀ ਸੀ ਪੀਪਲ ਫਲੋਕਿੰਗ ਟੂ ਦਾ ਸਟੋਰਸ ਐਂਡ ਬਾਇੰਗ ਦਾ ਥਿੰਗਸ, ਸੋ ਇੱਕ ਨੋਰਮਲ ਟ੍ਰੈਂਡ ਹੈ। ਸੋ ਸਾਨੂੰ ਇਹ ਦੇਖਣਾ ਚਾਹੀਦਾ ਹੈਗਾ ਕਿ ਵੈਨ ਇਟ ਕਮਸ ਟੂ ਮਨੀ ਨਵੀ, ਅਸੀਂ ਕਿਵੇਂ ਆਪਣੇ ਆਪ ਨੂੰ ਜਾਂ ਇਸ ਤਰ੍ਹਾਂ ਦੇ ਟ੍ਰੈਂਡ ਨੂੰ ਜਿਹੜਾ ਹੈਗਾ ਆਪਣਾ ਬਣਾ ਸਕਦੇ ਹਾਂ। ਤੇ ਅੱਜ ਮੈਂ ਬੜਾ ਕੁਇਕ ਪੈਸਾ ਬਣਾਉਣ ਦਾ ਇੱਕ ਜਿਹੜਾ ਹੈਗਾ ਉਹ ਟਿਪ ਦੇਣਾ ਚਾਹਾਂਗਾ। ਯੂ ਨੋ, ਲੋਟ ਆਫ ਪੀਪਲ ਆਰ ਸਿਟਿੰਗ ਵਿਦ ਮਨੀ ਔਨ ਦਾ ਸਾਈਡ ਲਾਈਨ, ਲੋਟ ਆਫ ਪੀਪਲ ਰਨਿੰਗ ਕਾਰਪੋਰੇਸ਼ਨ, ਮੈਡੀਕਲ ਪ੍ਰੋਫੈਸ਼ਨਲ ਐਕਸੈਟਰਾ ਐਕਸੈਟਰਾ, ਦੇ ਆਰ ਵੇਟਿੰਗ ਫਾਰ ਦਾ ਰਾਈਟ ਪ੍ਰੋਡਕਟ। ਮੈਨੂੰ ਇਹ ਲੱਗਦਾ ਹੈਗਾ ਕਿ ਇਹ ਵੇਟ ਜਿਹੜੀ ਹੈਗੀ ਆ ਇਹੀ ਤੁਹਾਡਾ ਨੁਕਸਾਨ ਕਰ ਸਕਦੀ ਆ। Because if you have, say, for example, $100,000 sitting with you, we can get you $300,000, three times your money, at a very lucrative rate of prime plus 0.75, which means you will be paying a rate equivalent to a secured line of credit. So this interest is fully tax deductible. You will not pay any principal payments, and you do not require anything collateral other than the $100,000 which you are investing. ਫਾਇਦਾ ਕੀ ਹੋਇਆ ਕਿ ਇਹ ਪੈਸਾ ਤੁਹਾਡੇ ਲਈ ਲਿਕੁਇਡ ਫਾਰਮ ਦੇ ਵਿੱਚ ਇਨਵੈਸਟ ਹੋ ਗਿਆ। ਤੁਹਾਨੂੰ ਕੋਈ ਜਿਹੜਾ ਹੈਗਾ ਬਹੁਤ ਜ਼ਿਆਦਾ ਐਕਸਟੈਂਸਿਵ ਕ੍ਰੈਡਿਟ ਐਪਲੀਕੇਸ਼ਨ ਦੇ ਵਿੱਚ ਨਹੀਂ ਜਾਣਾ ਪੈਂਦਾ। 5 ਮਿੰਟਸ ਦੇ ਵਿੱਚ ਇਫ ਯੋਰ ਕ੍ਰੈਡਿਟ ਸਕੋਰ ਇਜ਼ ਗੁੱਡ, ਯੋਰ ਨੈਟਵਰਥ ਇਜ਼ ਦੇਅਰ, ਯੂ ਗੈਟ ਅਪਰੂਵਡ ਐਂਡ ਇਨਵੈਸਟਮੈਂਟ ਸਟਾਰਟ ਹੈਪਨਿੰਗ। ਸਭ ਤੋਂ ਵੱਡੀ ਗੱਲ ਕੀ ਹੈ, ਇਫ ਯੂ ਆਰ ਇਨ ਅ ਹਾਈ ਟੈਕਸ ਬ੍ਰੈਕਟ 50% ਪੈਸਾ ਤੁਹਾਨੂੰ ਰਿਫੰਡ ਦੇ ਰੂਪ ਵਿੱਚ ਵਾਪਸ ਆ ਜਾਣਾ, ਕਿਉਂ? ਇੰਟਰਸਟ ਫੁਲੀ ਟੈਕਸ ਡਿਡਕਟੇਬਲ ਹੈ ਐਂਡ ਦਿਸ $100,000 ਇਨ 10 ਈਅਰਸ turn into over $1 million. Lot of people think it's not possible, and lot of people think we are already doing it with Saurabh and other advisors. So come talk to me and let me show you how $100,000 can turn into $1 million with minimal effort but a better planning. 416-833-8533. Thank you, Navi.
0: Thank you, sir. Number quick hai 416-833-8533. Saurabh ji da 416-833-8533 de utte tusi zarur sampark kar lo te Saurabh ji thodi seva de vich hazir ne te do teen cheezan main tuhanu dass dewa te ik gal eh hai ki tusi zarur yaad rakhna hamesha fresh food center nu grocery karni apne man pasand di saaf sutra bada sona sunakha store hai। ਦੇਖੋ ਸੋਹਣਾ ਸੁਨੱਖਾ ਸਟੋਰ ਵੀ ਹੋ ਸਕਦਾ, ਸੋਹਣੀ ਸੁਨੱਖੀ ਗੱਡੀ ਵੀ ਹੋ ਸਕਦੀ ਹੈ, ਜ਼ਰੂਰੀ ਥੋੜ੍ਹਾ ਵੀ ਆਪਾਂ ਕਿਸੇ ਇਨਸਾਨ ਨੂੰ ਹੀ ਕਹਿਣਾ। ਸੋ ਬੜਾ ਹੀ ਸੋਹਣਾ ਸਟੋਰ ਹੈ, ਸਾਫ਼ ਸੁਥਰਾ ਫਰੈਸ਼ ਫੂਡ ਸੈਂਟਰ 'ਤੇ ਜਾਓ, 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਦੇ ਉੱਤੇ ਹੈ, ਅਤੇ ਤੁਸੀਂ ਫਰੈਸ਼ ਫੂਡ ਸੈਂਟਰ 'ਤੇ ਇੱਕ ਵਾਰ ਗੇੜਾ ਮਾਰਿਆ, ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਬਿਲਕੁਲ ਬਿਲਕੁਲ ਹਾਜ਼ਰ ਨੇ। ਸੋ ਸਟੂਡੀਓ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਬਈ ਸ਼ੁਰੂ, ਅਤੇ ਗੱਲਬਾਤ ਦੇ ਵਿੱਚ ਕੋਸ਼ਿਸ਼ ਕਰੀਦੀ ਹੈ ਕਿ ਆਪਣੀਆਂ ਕੁਝ ਇੱਕ ਡੇਲੀ ਰੋਜ਼ਮਰਾ ਦੀਆਂ ਜ਼ਿੰਦਗੀ ਦੀਆਂ ਚੀਜ਼ਾਂ ਨੇ ਅਤੇ ਉਹਨਾਂ ਨੂੰ ਲੈ ਕੇ ਤੁਹਾਡੇ ਨਾਲ ਡਿਸਕਸ਼ਨ ਹੋਵੇ। ਅਤੇ ਅੱਜ ਵੀ ਆਪਣੇ ਜਿਹੜੇ ਕੁਝ ਇੱਕ ਫੈਮਿਲੀ ਦੇ ਡਾਇਨਾਮਿਕ ਨੇ ਉਸ ਚੀਜ਼ ਨੂੰ ਲੈ ਕੇ ਤੁਹਾਡੇ ਨਾਲ ਮੈਂ ਗੱਲਬਾਤ ਕਰਨੀ ਚਾਹਾਂਗਾ। ਦੇਖੋ ਆਪਣੇ ਪਰਿਵਾਰਾਂ 'ਚ ਨਾ ਬੜੀਆਂ ਚੀਜ਼ਾਂ ਹੁੰਦੀਆਂ, ਮੈਨੂੰ ਲੱਗਦਾ, ਪਤਾ ਨਹੀਂ ਹੁਣ ਮੈਂ, ਚਲੋ ਮੈਂ ਕਦੇ ਕਿਸੇ ਹੋਰ ਕਲਚਰ ਨਾਲ ਕਿਸੇ ਹੋਰ ਕਮਿਊਨਿਟੀ ਨਾਲ ਬੜਾ ਕਦੇ ਕੋਈ ਵਿਚਰਿਆ ਨਹੀਂ, ਪਰ ਮੈਨੂੰ ਲੱਗਦਾ ਕਿ ਜਿੰਨਾ ਡਰਾਮਾ ਆਪਣੇ ਘਰਾਂ 'ਚ ਆਪਣੇ ਰਿਸ਼ਤੇਦਾਰਾਂ 'ਚ ਪਰਿਵਾਰਾਂ 'ਚ ਹੁੰਦਾ ਨਾ, ਬਹੁਤ ਘੱਟ ਹੋਊਗਾ ਕਿ ਉਹ ਓਨਾ ਡਰਾਮਾ ਕਿਤੇ ਹੋਰ ਹੁੰਦਾ ਹੋਊਗਾ। ਸੋ ਅੱਜ ਥੋੜ੍ਹੀ ਜਿਹੀ ਗੱਲਬਾਤ ਤੁਹਾਡੇ ਨਾਲ ਮੈਂ ਕਰਨੀ ਹੈ ਕਿ ਨਾ ਪਰਿਵਾਰ ਹੈ ਅਤੇ ਚਲੋ ਕੋਈ ਨਾ ਕੋਈ ਡਿਸਅਗਰੀਮੈਂਟ ਹੋਈ ਹੋਣੀ ਹੈ, ਕੋਈ ਨਾ ਕੋਈ ਪੰਗਾ ਪਿਆ ਹੋਊਗਾ, ਚਲੋ ਠੀਕ ਹੈ ਹੋ ਗਿਆ। ਅਤੇ ਉਸ ਫੈਮਿਲੀ 'ਚ ਨਾ ਇੱਕ ਫਿਰ ਵੈਡਿੰਗ ਹੋ ਰਹੀ, ਕੋਈ ਫੰਕਸ਼ਨ ਹੋ ਰਿਹਾ ਕਿਸਦਾ, ਉਹਨਾਂ ਦੇ ਨਾ ਬੇਟੇ ਦਾ ਵਿਆਹ ਹੋ ਰਿਹਾ, ਬੇਟੇ ਦਾ ਵਿਆਹ ਹੋ ਰਿਹਾ ਅਤੇ ਕਿਸੇ ਕਾਰਨ ਕਰਕੇ ਚਲੋ ਉਹ ਜਿਹੜਾ ਮੁੰਡਾ ਉਹਦੀ ਨਾ ਖਣੀ ਪਤਾ ਨਹੀਂ ਉਹਦੇ ਕੋਈ ਰਿਲੇਟਿਵ ਸੀਗੇ ਬੜੇ ਖਾਸ, ਮਿਲਾ ਤਾਂ ਕਿ ਚਾਚੇ ਤਾਏ ਸੀਗੇ, ਅਤੇ ਉਹ ਨਾ ਉਸ ਮੁੰਡੇ ਦੇ ਵਿਆਹ 'ਤੇ ਨਹੀਂ ਆਏ, ਬਿਲਕੁਲ ਹੀ ਨਹੀਂ, ਨਾ ਵਿਆਹ 'ਤੇ ਗੁਰੂ ਘਰ ਨਾ ਰਿਸੈਪਸ਼ਨ 'ਤੇ ਪਹੁੰਚੇ ਹੀ ਨਹੀਂ। ਅਤੇ ਇਹਨਾਂ ਨੇ ਚਲੋ ਬੜੀਆਂ ਮਿੰਨਤਾਂ ਵੀ ਕੀਤੀਆਂ ਵੀ ਆਓ ਜੀ ਆਓ ਪਲੀਜ਼, ਵੀ ਚਲੋ ਆਪਣੇ 'ਚ ਜੋ ਵੀ ਚਲੋ ਡਿਸਅਗਰੀਮੈਂਟਸ ਨੇ ਇਟਸ ਓਕੇ, ਕੋਈ ਗੱਲ ਨਹੀਂ, ਵੀ ਹੁੰਦੀਆਂ ਰਹਿੰਦੀਆਂ ਨੇ, ਇਹਨਾਂ ਦਾ ਕੋਈ ਆਏ ਨਹੀਂ ਵੀ ਕਿਸੇ ਨੂੰ ਕੋਈ ਬਹੁਤ ਵੱਡਾ ਧੋਖਾ ਦੇ, ਚਲੋ ਕੋਈ ਸੀਗੀਆਂ ਹੋ ਜਾਂਦੀ ਨਿੱਕੀਆਂ ਮੋਟੀਆਂ ਘਰ 'ਚ ਗੱਲਾਂ, ਹੁਣ ਕਾਹਨੂੰ ਆਪਾਂ ਸਪੈਸੀਫਿਕ ਗੱਲ ਕਰਨੀ ਹੈ। ਅਤੇ ਉਹ ਦੇਖੋ ਜੀ ਬਿਲਕੁਲ ਹੀ ਨਹੀਂ ਆਏ। ਸੋ ਚਲੋ ਉਸ ਤੋਂ ਬਾਅਦ ਬੜੇ ਸਾਲ ਲੰਘ ਜਾਂਦੇ ਆ, ਫਿਰ ਚਲੋ ਬੋਲਣ ਲੱਗ ਜਾਂਦੇ ਆਪਣੇ ਘਰਾਂ 'ਚ, ਇਹੀ ਤਾਂ ਗੱਲਾਂ ਨੇ, ਲੜਾਈਆਂ ਪੈਂਦੀਆਂ ਫਿਰ ਬੋਲਣ ਲੱਗ ਜਾਂਦੇ ਆ, ਫਿਰ ਲੜਾਈ ਪੈ ਜਾਂਦੀ ਆ, ਫਿਰ ਬੋਲਣ ਲੱਗ ਜਾਂਦੇ ਆ। ਚਲੋ ਇਹ ਅਗੈਨ ਆਪਣੇ ਹਾਊਸ ਹੋਲਡਸ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ। ਅਤੇ ਜਿਹੜੇ ਉਦੋਂ ਨਹੀਂ ਆਏ ਅਤੇ ਕੁਝ ਕੁ ਸਾਲਾਂ

0: ਹੋ ਗਿਆ ਹੋ ਗਿਆ ਤੇ ਦੂਸਰੇ ਥਾਂ ਤੇ ਕੁਝ ਕੁ ਫੈਮਿਲੀ ਮੈਂਬਰ ਨੇ ਉਹ ਅਪਸੈਟ ਬਹੁਤ ਨੇ ਯਾਰ ਕਿ ਇਹ ਬੰਦੇ ਸਾਡੇ ਆਏ ਨਹੀਂ ਚਲੋ ਹੁਣ ਚਲੋ ਆਪਾਂ ਬੋਲ ਬੋਲ ਲਈਦਾ ਠੀਕ ਹੈ ਵੀ ਰਿਸ਼ਤਾ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਰਿਪੇਅਰ ਹੋ ਗਿਆ ਬਟ ਇਹਨਾਂ ਨੇ ਨਾ ਮਾਫ਼ੀ ਮੰਗੀ ਹੈ ਵੀ ਅਸੀਂ ਤੁਹਾਡੇ ਫੰਕਸ਼ਨਾਂ 'ਤੇ ਨਹੀਂ ਆਏ ਅਤੇ ਹੁਣ ਇਹ ਸਾਨੂੰ ਸੱਦਾ ਦੇ ਰਹੇ ਆ ਅਤੇ ਐਕਸਪੈਕਟ ਕਰ ਰਿਹਾ ਕਿ ਅਸੀਂ ਵੱਧ ਚੜ ਕੇ ਪਹੁੰਚਾਂਗੇ ਹੈਲਪ ਕਰਾਂਗੇ ਅਤੇ ਉਹੀ ਹੈ ਯਾਰ ਬਹੁਤ ਖਾਸ ਰਿਸ਼ਤੇ ਨੇ ਚਾਚੇ ਤਾਏ ਮਾਸੀ ਮਾਮੇ ਜੋ ਸਕੇ ਹੁੰਦੇ ਆ ਤੁਸੀਂ ਜਿੰਨਾ ਦੂਰ ਹੋ ਜਾਓ ਫਿਰ ਵੀ ਕਿਤੇ ਨਾ ਕਿਤੇ ਉਹ ਕਲੋਸਨੈਸ ਜੀ ਹੁੰਦੀ ਹੈ ਰਾਈਟ ਬਟ ਹੁਣ ਤੁਸੀਂ ਮੈਨੂੰ ਦੱਸੋ ਕੁਝ ਕੁ ਪਰਿਵਾਰ ਦੇ ਜੀ ਕਹਿੰਦੇ ਨਹੀਂ ਵੀ ਅਸੀਂ ਤਾਂ ਜਾਣਾ ਹੀ ਨਹੀਂ ਅਤੇ ਦੂਜੇ ਪਾਸੇ ਪ੍ਰੈਸ਼ਰ ਹੋ ਰਿਹਾ ਕਿ ਨਹੀਂ ਯਾਰ ਆਪਾਂ ਨੂੰ ਜਾਣਾ ਚਾਹੀਦਾ ਹੁਣ ਜੇ ਤੁਹਾਡੇ ਨਾਲ ਕਦੇ ਐਸਾ ਕੋਈ ਸਿਚੁਏਸ਼ਨ ਵਾਪਰਿਆ ਹੋਵੇ ਜਾਂ ਤੁਸੀਂ ਕੋਈ ਆਪਣਾ ਓਪੀਨੀਅਨ ਦੇਣਾ ਚਾਹੋ ਤਾਂ ਕੀ ਹੈ ਡੂ ਯੂ ਥਿੰਕ ਕਿ ਉਹਨਾਂ ਨੂੰ ਜਾਣਾ ਚਾਹੀਦਾ ਜਾਂ ਨਹੀਂ ਬਈ ਕਿਉਂ ਜਾਣ ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ 905-673-3337 ਤੇ ਕਰਦੇ ਹਾਂ ਕੁਝ ਗੱਲਾਂ ਬਾਤਾਂ ਅਤੇ ਦੱਸਿਓ ਯਾਰ ਕਿਹੜਾ ਵਟ ਡੂ ਯੂ ਥਿੰਕ 905-673-3337 ਆਪਣਾ ਫੋਨ ਨੰਬਰ ਹੈ 6482 ਹੈਲੋ
1: ਹੈਲੋ ਨਵੀ
0: ਜੀ ਵੈਲਕਮ
1: ਥੈਂਕ ਨਵੀ ਇੱਕ ਮੈਂ ਜਨਰਲੀ ਗੱਲ ਕਰ ਰਿਹਾ ਕੋਈ ਸਪੈਸੀਫਿਕ ਨਹੀਂ ਇੱਕ ਸਾਡੇ ਪਰਿਵਾਰ ਚ ਸਭ ਤੋਂ ਵੱਡੀ ਕਮੀ ਪਤਾ ਕਿਆ ਅਸੀਂ ਐਨੀ ਵੀ ਡੋਂਟ ਨੋ ਹਾਊ ਟੂ ਲਿਵ ਵਿਦ ਡਿਫਰੈਂਸਿਸ ਐਸਾ ਨਹੀਂ ਕਿ ਜਿਸ ਤਰ੍ਹਾਂ ਹੁਣ ਮੈਂ ਮੇਰੀ ਵਾਈਫ ਹੈ ਜਾਂ ਬੱਚੇ ਹੈ ਹਾਲਾਂਕਿ ਉਹ ਮੇਰੇ ਬੱਚੇ ਹੈ ਸਭ ਕੁਛ ਹੈ ਕੋਈ ਜ਼ਰੂਰੀ ਤਾਂ ਨਹੀਂ ਹੈ ਕਿ ਜੋ ਮੈਂ ਸੋਚਾਂ ਬਿਲਕੁਲ ਐਗਜੈਕਟਲੀ ਉਹੀ ਉਹ ਸੋਚਣ
0: ਜੀ
1: ਔਰ ਸਾਨੂੰ ਆਹ ਗੱਲ ਸਾਨੂੰ ਵੀ ਡੋਂਟ ਨੋ ਹਾਊ ਟੂ ਲਿਵ ਵਿਦ ਦੋਜ਼ ਡਿਫਰੈਂਸਿਸ ਸਭ ਤੋਂ ਵੱਡੀ ਗੱਲ
0: ਠੀਕ ਹੈ
1: ਦੂਸਰੀ ਗੱਲ ਜਿਹੜੀ ਸਿਚੁਏਸ਼ਨ ਤੁਸੀਂ ਦੱਸ ਰਹੇ ਹੋ ਅਗਰ ਤੁਸੀਂ ਨਹੀਂ ਗਏ ਫਿਰ ਤੁਹਾਡੇ ਚ ਔਰ ਉਹਨਾਂ ਚ ਫਰਕ ਕਿਆ ਹੈ
0: ਕਿੱਡੀ ਵੱਡੀ ਗੱਲ ਹੈ ਏਡਾ ਵੱਡਾ ਮਾਈਲ ਸਟੋਨ ਮਿਸ ਕਰ ਦੇਣਾ ਆਈ ਡੋਂਟ ਨੋ ਯਾਰ ਮੈਂ ਤਾਂ ਕਦੇ ਮਾਫ਼ ਨਹੀਂ ਕਰ ਸਕਦਾ ਇਸੇ ਬੰਦੇ ਨੂੰ
1: ਦੇਖੋ ਨਵੀਂ ਜੀ ਉਹ ਨਹੀਂ ਆਏ ਇਟ ਵਾਸ ਰੋਂਗ ਅਗਰ ਬੁਲਾਇਆ ਹੈ ਨਾ ਕਿਸੇ ਨੇ ਜ਼ਰੂਰ ਜਾਣਾ ਚਾਹੀਦਾ ਚਾਹੇ ਤੁਸੀਂ 2 ਮਿੰਟ ਵਾਸਤੇ ਜਾਓ ਜ਼ਰੂਰ ਜਾਣਾ ਚਾਹੀਦਾ ਮੈਂ ਉਹਨਾਂ ਨੂੰ ਸਪੋਰਟ ਨਹੀਂ ਕਰ ਰਿਹਾ ਵੀ ਉਹ ਨਹੀਂ ਕਿਉਂ ਨਹੀਂ ਗਏ ਤੇ ਕੋਈ ਗੱਲ ਨਹੀਂ ਉਹ ਅਗਰ ਨਹੀਂ ਗਏ ਉਹਨਾਂ ਦੀ ਗਲਤੀ ਹੈ ਨਹੀਂ ਜਾਣਾ ਜਾਣਾ ਚਾਹੀਦਾ ਸੀ ਉਹਨਾਂ ਨੂੰ
0: ਠੀਕ ਹੈ ਪਰ ਭਾਜੀ ਹੁਣ ਤੁਹਾਡਾ ਬ੍ਰਦਰ ਹੈ ਉਹ ਤੁਹਾਡੇ ਬੱਚਿਆਂ ਦੇ ਫੰਕਸ਼ਨ ਤੇ ਨਾ ਆਵੇ ਤੇ 3 ਸਾਲਾਂ ਬਾਅਦ ਉਹਦੇ ਬੱਚਿਆਂ ਦੇ ਫੰਕਸ਼ਨ ਨੇ ਚਲੋ ਹੁਣ ਤੁਸੀਂ ਬੋਲਦੇ ਹੋ ਤੁਹਾਡੇ ਮਨ ਚ ਹੋਊਗਾ ਨੀ ਇੱਕ ਖਟਾਸ ਜੀ ਨੀ ਹੋਊਗੀ ਯਾਰ ਇਹ ਤਾਂ ਮੇਰੀ ਨੀ ਆਈ ਮੈਂ ਕਿਉਂ ਜਾਣਾ
1: ਨਵੀਂ ਬਿਲਕੁਲ ਮੈਂ ਤੁਹਾਡੀ ਨਾਲ ਨਾ ਗੱਲ ਨਾਲ 100% ਸਹਿਮਤ ਹੈ ਖਟਾਸ ਹੁੰਦੀ ਹੈ ਮਹਿਸੂਸ ਵੀ ਹੁੰਦਾ ਹੈ ਲੇਕਿਨ ਗੱਲ ਪਤਾ ਹੈ ਕਿਆ ਹੈ ਕਿ ਯੂ ਵੈਨ ਯੂ ਸੀ ਰੈਸ਼ਨਲੀ ਯੂ ਡੋਂਟ ਸੀ ਇਮੋਸ਼ਨਲੀ ਠੀਕ ਹੈ ਉਹਨਾਂ ਨੇ ਗਲਤੀ ਕੀਤੀ ਕਿਆ ਜ਼ਰੂਰੀ ਹੈ ਕਿ ਉਸ ਗਲਤੀ ਨੂੰ ਮੈਂ ਵੀ ਗਲਤੀ
0: ਕਰਾਂ ਠੀਕ ਹੈ ਠੀਕ ਹੈ ਮੈਂ ਸਮਝਦਾ ਇੰਗਲਿਸ਼ ਕਹਿੰਦੇ ਆ ਕਿ 2 ਰੋਂਗਸ ਡੋਂਟ ਮੇਕ ਅ ਰਾਈਟ ਠੀਕ ਹੈ ਚਲੋ ਠੀਕ ਹੈ ਤੁਹਾਡੀ ਗੱਲ ਬਟ ਆਈ ਡੋਂਟ ਨੋ ਯਾਰ ਮਾਫ਼ ਕਰਨਾ ਬਹੁਤ ਔਖਾ 7234 ਹੈਲੋ
2: ਸਤਿ ਸ੍ਰੀ ਅਕਾਲ ਨਵੀਂ ਵੀਰ ਕੀ ਹਾਲ ਹੈ ਜੀ
0: ਠੀਕ ਹੈ ਜੀ ਕਿਵੇਂ ਹੋ
2: ਬਸ ਵਧੀਆ ਜੀ ਮੈਂ ਐਕਚੁਅਲੀ ਇਹ ਜਸਟ ਮੇਰਾ ਓਪੀਨੀਅਨ ਹੈ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਜਿਹੜਾ ਜੋ ਦਿਲ ਕਰਦਾ ਉਹ ਕਰਦਾ ਹੀ ਆ ਇਹਦੇ ਚ ਕੋਈ ਸ਼ੱਕ ਨਹੀਂ ਬਟ ਮੈਨੂੰ ਲੱਗਦਾ ਚਲੇ ਜਾਣਾ ਚਾਹੀਦਾ
0: ਕਿਉਂਕਿ
2: ਇੱਥੇ ਆਪਣੇ ਪਰਿਵਾਰ ਬਹੁਤੇ ਨਹੀਂ ਹੈਗੇ ਜੇ ਜਿਹੜੇ ਵੀ 2-3 ਫੈਮਿਲੀਆਂ ਹੈਗੀਆਂ ਤੇ ਉਹਨਾਂ ਨਾਲ ਵੀ ਤੁਸੀਂ ਮੂੰਹ ਮੱਥਾ ਵੱਟ ਕੇ ਰੱਖੋਗੇ ਆਈ ਡੋਂਟ ਥਿੰਕ ਸੋ ਇਟਸ ਗੋਨਾ ਮੇਕ ਅ ਸੈਂਸ
0: ਪਰ ਜਦੋਂ ਉਹਨਾਂ ਨੇ ਮੂੰਹ ਮੱਥਾ ਵੱਟਿਆ ਫਿਰ ਕੋਈ ਇਸ਼ੂ ਨਹੀਂ ਹੈ
2: ਕਵੀ ਵੀਰੇ ਦੇਖੋ ਵੇਖੋ ਜ਼ਰੂਰੀ ਨਹੀਂ 5 ਉਂਗਲਾਂ ਇੱਕ ਬਰਾਬਰ ਨੇ ਉਹਨਾਂ ਨੇ ਕੀਤਾ ਉਹਨਾਂ ਨੂੰ ਪਰਮਾਤਮਾ ਆਪੇ ਜੋ ਦੇਣਾ ਜੋ ਸਜ਼ਾ ਮਿਲਣੀ ਜੋ ਉਹਨਾਂ ਦੀ ਸਮਝਦਾਰੀ ਜੋ ਉਹਨਾਂ ਦੀ ਐਜੂਕੇਸ਼ਨ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਕੀਤਾ ਜੇ ਤੁਸੀਂ ਵੀ ਉਹੀ ਕਰ ਰਹੇ ਹੋ ਸੋ ਉਹ ਹੁਣੇ ਵੱਡੇ ਭਾਜੀ ਕਹਿ ਕੇ ਗਏ ਮੇਰੀ ਕਾਲ ਤੋਂ ਪਹਿਲਾਂ ਜੇ ਉਹ ਉਹਨਾਂ ਨੇ ਕੀਤਾ ਉਹਨਾਂ ਨੂੰ ਕਰਨ ਦਿਓ।

0: ਕੋਈ ਸਿਆਣਪ ਨਹੀਂ ਹੈ ਕਿ ਤੁਸੀਂ ਵੀ ਸੇਮ ਹੀ ਕਰ ਰਹੇ ਹੋ ਸੋ ਲਾਈਕ ਇਟਸ ਗੋਨਾ ਬੀ ਲਾਈਕ ਬੋਥ ਆਫ ਯੂ ਗਾਇਜ਼ ਆਰ ਇਨ ਅ ਸੇਮ ਬੋਟ
1: ਨਹੀਂ ਠੀਕ ਹੈ ਨਹੀਂ ਮੈਂ ਸਮਝ ਲਾ ਤੁਹਾਡੀ ਗੱਲ ਨੂੰ ਥੈਂਕ ਯੂ ਕਿ ਜੇ ਅਗਲੇ ਨੇ ਗਲਤੀ ਕੀਤੀ ਮੈਂ ਕਿਉਂ ਕਰਨੀ ਹੈ ਬਟ ਓਕੇ 2525216 ਸਾਰੇ ਹੋਲਡ ਕਰੋ ਸਾਡੇ ਨਾਲ ਮਨਜੀਤ ਜੁੜੇ ਆ ਅਪਲਾਈਂਸ ਜੰਕਸ਼ਨ ਤੋਂ ਮਨਜੀਤ ਵੈਲਕਮ
2: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਤੁਸੀਂ ਨਵੇਂ ਘਰ 'ਚ ਮੂਵ ਹੋ ਰਹੇ ਹੋ ਤਿੰਨ ਸਟੇਨਲੈਸ ਸਟੀਲ ਦੇ ਪ੍ਰੀਮੀਅਮ ਅਪਲਾਈਂਸਿਸ ਦਾ ਜੇ ਕੋਂਬੋ ਦੇਖ ਰਹੇ ਹੋ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $5,500 ਦੀ ਵੈਲਿਊ ਦੇ ਤਿੰਨ ਪ੍ਰੀਮੀਅਮ ਅਪਲਾਈਂਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $29.99 ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹੋ ਜਿੰਨੇ ਵੀ ਕਸਟਮਰ ਇਸ ਟਾਈਮ ਲਾਂਡਰੀ ਸੈਕਸ਼ਨ ਦੇ ਵਿੱਚ ਡੀਲ ਦੇਖ ਰਹੇ ਨੇ ਸੈਮਸੰਗ ਬ੍ਰਾਂਡ ਦਾ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ 5.2 ਕਿਊਬਿਕ ਫੀਟ ਕਪੈਸਿਟੀ ਵਾਸ਼ਰ ਦੀ ਤੇ $7.5 ਕਿਊਬਿਕ ਫੀਟ ਕਪੈਸਿਟੀ ਡਰਾਇਰ ਦੀ $2,200 ਦਾ ਵਾਸ਼ਰ ਤੇ ਡਰਾਇਰ ਦਾ ਸੈੱਟ ਹੈ ਜਿਹੜਾ ਕਿ ਸਿਰਫ $14.99 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਹੋ ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਨਵੇਂ ਡਿਜ਼ਾਈਨ ਦੇ ਕਿਚਨ ਡਿਜ਼ਾਈਨ ਕਰ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਬਿਲਟ ਇਨ ਅਪਲਾਈਂਸਿਸ ਉੱਪਰ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹੋ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਟੀਵੀ ਸੈਕਸ਼ਨ 'ਚ ਡੀਲ ਦੇਖ ਰਹੇ ਨੇ 65 ਇੰਚ 65 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K ਟੀਵੀ ਹੈ ਜਿਹੜਾ ਕਿ $1,100 ਦੀ ਪ੍ਰਾਈਸ ਤੋਂ ਘਟਾ ਕੇ $699 ਚ ਐਕਸਕਲੂਸਿਵ ਇਸ ਵੀਕਐਂਡ ਅਪਲਾਈਂਸ ਜੰਕਸ਼ਨ ਤੇ ਅਸੀਂ ਲੈ ਕੇ ਦੇ ਰਹੇ ਹਾਂ ਪੇਮੈਂਟ ਤੁਸੀਂ 6 ਮਹੀਨਿਆਂ 'ਚ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ ਨੰਬਰ ਟੂ ਕਾਲ ਇਜ਼ 905-450-0054 905-450-0054 ਅਪਲਾਈਂਸ ਜੰਕਸ਼ਨ ਥੈਂਕ ਯੂ ਸੋ ਮਚ ਫਾਰ ਦ ਟਾਈਮ
1: ਥੈਂਕ ਯੂ ਮਨਜੀਤ ਅਪਲਾਈਂਸ ਜੰਕਸ਼ਨ ਇਜ਼ ਨੰਬਰ 1 ਜ਼ਰੂਰ ਐਂਡ ਸਾਡੇ ਕੁਲਵੰਤ ਭਾਜੀ ਨੇ ਕੁਆਲਿਟੀ ਕਾਰ ਰਿਪੇਅਰ ਤੋਂ ਵੀਕਐਂਡ ਤੇ ਗੱਡੀ ਦੀ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਇੰਜਨ ਟ੍ਰਾਂਸਮਿਸ਼ਨ ਦਾ ਇਸ਼ੂ ਹੈ ਗੱਲ ਕਿ ਗੱਡੀ ਦਾ ਕੋਈ ਪੰਗਾ ਪੈ ਗਿਆ ਨਾ ਕੁਆਲਿਟੀ ਕਾਰ ਰਿਪੇਅਰ ਸਿੱਧੀ ਜੀ ਗੱਲ ਹੈ ਨੰਬਰ ਹੈ 905-460-1111 905-460-1111 Rutherford Road South, Rutherford and Kennedy, Quality Car Repair. Pachi Pachi, hello.
3: ਹਾਂਜੀ ਬਾਜੀ ਗੁੱਡ ਮਾਰਨਿੰਗ
1: ਗੁੱਡ ਮਾਰਨਿੰਗ ਜੀ
3: ਭਾਜੀ ਮੇਰਾ ਓਪੀਨੀਅਨ ਇਹ ਹੋਊਗਾ ਕਿ ਉਹਨਾਂ ਨੂੰ ਜਾਣਾ ਚਾਹੀਦਾ ਵਾ ਤੇ ਮੇਰੇ ਮੁਤਾਬਿਕ ਕਿਉਂਕਿ ਅਗਰ ਉਹਨਾਂ ਨੇ ਉਦੋਂ ਗਲਤੀ ਕੀਤੀ ਸੀ ਨਾ ਤੇ ਅਗਰ ਫਿਰ ਵੀ ਤੁਸੀਂ ਵੀ ਉਹੀ ਗਲਤੀ ਕਰਦੇ ਜੇ ਤੇ ਮੇਰੇ ਮੇਰਾ ਕਹਿਣ ਦਾ ਭਾਵ ਇਹ ਹੋਊਗਾ ਕਿ ਫਿਰ ਤੁਹਾਡੇ ਜਿੱਤੇ ਉਹਨਾਂ ਚ ਕੋਈ ਫਰਕ ਨਹੀਂ ਹੈਗਾ
1: ਠੀਕ ਹੈ ਇਹ ਕੋਈ ਮਾੜੀ ਗੱਲ ਹੈ ਯਾਰ ਜੇ ਫਰਕ ਨਹੀਂ ਹੈਗਾ ਇਸ ਗੱਲ ਕਰਕੇ ਹੁਣ ਦੇਖੋ ਆਪਾਂ ਕਹਿੰਦੇ ਹਾਂ ਕਿ ਜਿਹੜਾ ਬੰਦਾ ਤੁਹਾਡੀ ਇੱਜ਼ਤ ਨਹੀਂ ਕਰਦਾ ਤਾਂ ਤੁਹਾਨੂੰ ਵੀ ਨਹੀਂ ਉਹਦੀ ਕਰਨੀ ਚਾਹੀਦੀ ਬਟ ਫਿਰ ਇਸ ਤੋਂ ਵੱਧ ਡਿਸਰਿਸਪੈਕਟ ਕੀ ਹੈ ਕਿ ਤੁਹਾਡੇ ਐਡੇ ਵੱਡੇ ਫੰਕਸ਼ਨ ਤੇ ਨਾ ਪਹੁੰਚੇ
3: ਉਦੋਂ ਭਾਜੀ ਉਹਨਾਂ ਨੇ ਉਹੀ ਮੈਂ ਚੀਜ਼ ਹੀ ਕਹਿ ਰਿਹਾ ਨਾ ਕਿ ਉਦੋਂ ਉਹਨਾਂ ਨੇ ਜੋ ਗਲਤੀ ਕੀਤੀ ਫਿਰ ਮੈਂ ਵੀ ਅਗਰ ਮੰਨ ਲਓ ਕਿ ਮੇਰੇ ਫੈਮਿਲੀ ਦੀ ਸੇਮ ਏਦਾਂ ਦੀ ਕੋਈ ਸਿਚੁਏਸ਼ਨ ਵੈਸੇ ਹੋਈ ਆ ਏਦਾਂ ਦੀ ਵੀ ਬਟ ਆਪਾਂ ਉਹ ਚੀਜ਼ ਨੂੰ ਹਟ ਕੇ ਇਹ ਸੋਚਿਆ ਕਿ ਜੇ ਉਹ ਨੀ ਆਏ ਹੁਣ ਆਪਾਂ ਵੀ ਜੇ ਉਹਨਾਂ ਵਾਂਗੂ ਹੀ ਇੜੀ ਤੀੜੀ ਕਰਾਂਗੇ ਤੇ ਫਿਰ ਸਾਡਿਆਂ ਵਿੱਚ ਤੇ ਉਹਨਾਂ ਵਿੱਚ ਕੀ ਫਰਕ ਰਹਿ ਗਿਆ ਫਿਰ ਸਾਡੀ ਵੀ ਫਿਰ ਉਹੀ ਸੋਚ ਹੋ ਗਈ ਸੋਚ ਨੂੰ ਤੇ ਬਦਲ ਦੀ ਗੱਲ ਆ ਭਾਜੀ ਜੇ ਅਸੀਂ ਨਹੀਂ ਵਧਾਂਗੇ ਤੇ ਫਿਰ ਇਹ ਤੇ ਫਿਰ ਚੀਜ਼ਾਂ ਫਿਰ ਕੰਟੀਨਿਊ ਏਦਾਂ ਚੱਲਦੀਆਂ ਰਹਿਣਗੀਆਂ
1: ਜ਼ਿਆਦਾਤਰ ਸਾਡੇ ਸੱਜਣ ਮਿੱਤਰ ਕਹਿ ਰਹੇ ਭਾਜੀ ਜ਼ਰੂਰ ਜਾਣਾ ਚਾਹੀਦਾ ਜੇ ਉਹਨਾਂ ਨੇ ਉਂਝ ਕੀਤਾ ਤੁਸੀਂ ਵੀ ਕਰ ਦਿੱਤਾ ਫਿਰ ਤੁਹਾਡੇ 'ਚ ਤੇ ਉਹਨਾਂ 'ਚ ਫਰਕ ਕੀ ਰਹਿ ਗਿਆ ਮੈਂ ਮੰਨਦਾ ਤੁਹਾਡੀ ਗੱਲ ਨੂੰ ਬਟ ਮੈਂ ਕਈ ਵਾਰ ਫਿਰ ਤੁਹਾਨੂੰ ਸਟੈਂਡ ਵੀ ਤਾਂ ਲੈਣਾ ਪੈਂਦਾ ਨਾ ਨਹੀਂ ਤਾਂ ਇੱਕ ਹੋਰ ਗੱਲ ਇੰਗਲਿਸ਼ ਕਹਿੰਦੇ ਆ ਕਿ ਕਹਿੰਦੇ ਨੇ ਕਿ ਡੋਂਟ ਲੈਟ ਪੀਪਲ ਵਾਕ ਓਵਰ ਯੂ ਵੀ ਐਂ ਨਾ ਵੀ ਹਰੇਕ ਹੀ ਬੰਦਾ ਤੁਹਾਡੇ ਵੀ ਤੁਹਾਨੂੰ ਥੱਲੇ ਸਿੱਟ ਕੇ ਤੁਹਾਡੇ ਉੱਤੋਂ ਦੀ ਤੁਰ ਕੇ ਚਲਾ ਜਾਵੇ ਇਹ ਗੱਲਾਂ ਨਹੀਂ ਨਾ ਹੋਣੀਆਂ ਚਾਹੀਦੀਆਂ ਸੋ ਪ੍ਰੋਗਰਾਮ ਹੈ ਪੰਜਾਬੀ ਰਨ ਸਟਾਰੇ ਸਟੇ ਔਨ ਦਾ ਲਾਈਨ ਇੱਕ ਮੈਂ ਤੁਹਾਨੂੰ ਕੈਲੇਡਿਨ ਮਿਤਸੂਬਿਸ਼ੀ ਦਾ ਨੰਬਰ ਦਿੰਦਾ ਮਿਤਸੂਬਿਸ਼ੀ ਦੀ ਗੱਡੀ ਮਿਤਸੂਬਿਸ਼ੀ ਦਾ SUV ਕੈਲੇਡਿਨ ਮਿਤਸੂਬਿਸ਼ੀ ਜੀਵਨ ਸਿੱਧੂ ਬਾਈ ਜੀ ਨੂੰ ਕਾਲ ਕਰ ਲਓ 6476782754 ਗੱਡੀਆਂ ਤੇ 10 ਸਾਲ ਦੀ ਵਾਰੰਟੀ ਹੈ ਡੀਲਰ ਤਾਂ ਡਰਦੇ ਆ ਕਿ ਅਸੀਂ ਯਾਰ 2-4 ਸਾਲ ਦੀ ਵਾਰੰਟੀ ਨਹੀਂ ਦੇਣੀ ਇੱਥੇ ਤੁਹਾਨੂੰ 10 ਸਾਲ ਦੀ ਵਾਰੰਟੀ ਮਿਲ ਰਹੀ ਹੈ ਸੋ ਜੀਵਨ ਨੂੰ ਕਾਲ ਕਰੋ ਕੈਲਡਨ ਮਿਤਸੂਬਿਸ਼ੀ, ਬਹੁਤ ਹੀ ਰਿਲਾਇਬਲ ਗੱਡੀਆਂ 6476782754 6476782754 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਕੈਲਡਨ ਮਿਤਸੂਬਿਸ਼ੀ ਦੀ ਟੀਮ ਦੇ ਨਾਲ ਕਰ ਸਕਦੇ ਹੋ। ਸਾਰੇ ਕਾਲਰਸ ਹੋਲਡ ਕਰੋ, ਸਾਰੇ ਦੀ ਕਾਲਸ ਲਵਾਂਗੇ। 905-673-3337 ਨੰਬਰ ਹੈ ਆਪਣਾ, 9056733337। ਸੋ ਪੰਜਾਬੀ ਚੈਨਲ 'ਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ। ਜਿਵੇਂ ਕਿ ਅਸੀਂ ਤੁਹਾਨੂੰ ਕੁਝ ਕੁ ਦਿਨਾਂ ਤੋਂ ਦੱਸਦੇ ਆ ਰਹੇ ਹਾਂ, ਇਸ ਵੀਕਐਂਡ 20 ਤਾਰੀਖ ਨੂੰ ਤੁਹਾਡੇ ਆਪਣੇ ਸ਼ਹਿਰ ਬਰੈਂਪਟਨ ਦੇ ਵਿੱਚ ਇੱਕ ਬਹੁਤ ਹੀ ਕਮਾਲ ਦਾ ਕਾਰਨੀਵਲ ਹੋ ਰਿਹਾ। ਸੋ ਹੋਪ ਕਲੈਕਟਿਵ ਕਮਿਊਨਿਟੀ ਕਾਰਨੀਵਲ ਕਰਵਾਇਆ ਜਾ ਰਿਹਾ ਸੇਵਾ ਫੂਡ ਬੈਂਕ ਅਤੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੀ ਸਪੋਰਟ ਦੇ ਵਿੱਚ। 20 ਤਰੀਕ ਐਤਵਾਰ ਵਾਲੇ ਦਿਨ 11 ਤੋਂ ਲੈ ਕੇ 3 ਵਜੇ ਤੱਕ ਇਹ ਕਾਰਨੀਵਲ ਹੋਣ ਜਾ ਰਿਹਾ ਹੋਪ ਕਲੈਕਟਿਵ ਦੀ ਟੀਮ ਦੇ ਵੱਲੋਂ। ਐਂਡ ਸਾਰੇ ਦੇ ਸਾਰੇ ਫੰਡ ਸੇਵਾ ਫੂਡ ਬੈਂਕ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਲਈ ਇਕੱਠੇ ਕੀਤੇ ਜਾ ਰਹੇ ਨੇ। ਐਂਡ ਤੁਹਾਡੇ ਬੱਚਿਆਂ ਲਈ ਖਾਸ ਤੌਰ 'ਤੇ ਬਹੁਤ ਹੀ ਕਮਾਲ ਦਾ ਦਿਨ ਹੋਵੇਗਾ। ਕਾਰਨੀਵਲ ਗੇਮਸ ਹੋਣਗੀਆਂ, ਬੈਂਸੀ ਕੈਸਲ, ਬਬਲ ਸ਼ੋ, ਪੈਟਿੰਗ ਜ਼ੂ, ਆਈਸ ਕ੍ਰੀਮ ਟਰੱਕ, ਬਲੂਨ ਟਵਿਸਟਰ, ਫੇਸ ਪੇਂਟਰ ਅਤੇ ਗੀਤ ਸੰਗੀਤ ਵੀ ਹੋਊਗਾ। ਸੁਰਸਾਗਰ ਬੈਂਡ ਆ ਰਹੀ ਹੈ ਸਾਡੇ ਨਾਲ। ਹੋਪ ਕਲੈਕਟਿਵ ਦੇ ਫਾਊਂਡਿੰਗ ਮੈਂਬਰ ਅਤੇ ਬਰੈਂਪਟਨ ਕ੍ਰੈਮੇਟੋਰੀਅਮ ਦੇ CEO ਪੁਨੀਤ ਔਜਲਾ ਸਾਡੇ ਨਾਲ ਜੁੜ ਚੁੱਕੇ ਨੇ। ਪੁਨੀਤ, ਵੈਲਕਮ, ਕੀ ਹਾਲ ਹੈ?
4: ਨਵਜੀਤ, ਥੈਂਕ ਯੂ ਸੋ ਮਚ ਫੋਰ ਹੈਵਿੰਗ ਮੀ ਔਨ।
1: ਪੁਨੀਤ, ਇਟਸ ਅ ਪਲੇਜ਼ਰ। ਐਂਡ ਹੋਪ ਕਲੈਕਟਿਵ ਵੱਲੋਂ ਐਤਕੀ ਇੱਕ ਬਹੁਤ ਹੀ ਵੱਡੇ ਲੈਵਲ 'ਤੇ ਕਾਰਨੀਵਲ ਕੀਤਾ ਜਾ ਰਿਹਾ। ਸੋ ਯੂ ਨੋ, ਹੰਡਰਡਸ ਐਂਡ ਥਾਊਜ਼ੈਂਡਸ ਆਫ ਬਿਜ਼ਨੈਸਿਸ ਸਪੋਰਟ ਕਰ ਰਹੀਆਂ ਨੇ ਕਿਉਂਕਿ ਇੱਕ ਬਹੁਤ ਹੀ ਵਧੀਆ ਕੌਜ਼ ਹੈ। ਸੋ ਪਲੀਜ਼ ਥੋੜ੍ਹਾ ਇਹ ਦੱਸੋ ਕਿ ਜੋ ਫੰਡਸ ਕਲੈਕਟ ਕੀਤੇ ਜਾ ਰਹੇ ਆ ਉਹ ਕਾਹਦੇ ਲਈ ਯੂਜ਼ ਹੋਣਗੇ?
4: ਸੋ ਆਪਣੇ ਦੋ ਆਰਗਨਾਈਜੇਸ਼ਨਸ ਆ ਜਿੱਦਾਂ ਤੁਸੀਂ ਦੱਸਿਆ ਸੀਗਾ, ਇੱਕ ਤਾਂ ਸੇਵਾ ਫੂਡ ਬੈਂਕ ਆ, ਸਾਰਿਆਂ ਨੂੰ ਪਤਾ ਸੇਵਾ ਫੂਡ ਬੈਂਕ ਕੀ ਕਰਦੀ ਹੈ ਕਮਿਊਨਿਟੀ ਲਈ। ਉਹਨਾਂ ਦਾ ਜਿਹੜਾ ਫੂਡ ਬੈਂਕ ਆ, ਦੋ ਲੋਕੇਸ਼ਨ ਆ ਬੇਸਿਕਲੀ। ਵੀ ਨੋ ਰਾਈਟ ਨਾਓ ਫੂਡ ਇਨਸਿਕਿਉਰਿਟੀ, ਜਿੱਦਾਂ ਹੁਣ ਲੋਕਾਂ ਨੂੰ ਜਿਹੜੀ ਹੈਲਪ ਦੀ ਲੋੜ ਆ ਇਸ ਆਲ ਟਾਈਮ ਹਾਈ, ਸੋ ਦੇ ਵੀ ਵਾਂਟ ਟੂ ਸਪੋਰਟ ਸੇਵਾ ਫੂਡ ਬੈਂਕ ਫੋਰ ਦੈਟ। ਤੇ ਦੂਜਾ ਕੰਮ ਜਿਹੜਾ ਆਪਣਾ ਹੈਗਾ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼, ਮੈਂ ਐਕਚੁਅਲੀ ਉਹਨਾਂ ਦਾ ਇੱਕ ਬੋਰਡ ਮੈਂਬਰ ਵੀ ਆ, ਸੋ ਆਈ ਸੀ ਅ ਡਿਫਰੈਂਟ ਪਰਸਪੈਕਟਿਵ ਉਹ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ। ਬਟ ਇੱਕ ਚੀਜ਼ ਜਿੱਥੇ ਕਮੀ ਸੀਗੀ ਉਹ ਗਰੀਫ ਕਾਉਂਸਲ ਸੀਗਾ। ਤਾਂ ਬਹੁਤ ਲੋਕੀ ਆਪਣੇ ਕਮਿਊਨਿਟੀ, ਉਹਨਾਂ ਨੂੰ ਮੇ ਬੀ ਪਤਾ ਵੀ ਨਹੀਂ ਹੋਊਗਾ ਗਰੀਫ ਕਾਉਂਸਲ ਕੀ ਆ, ਜੋ ਕਿਸੇ ਦੀ ਯੂ ਨੋ ਡੈਥ ਹੁੰਦੀ ਆ, ਜਿਹੜੇ ਪਿਛਲੇ ਫੈਮਿਲੀ ਮੈਂਬਰ ਰਹਿ ਜਾਂਦੇ ਆ, ਯੂ ਨੋ ਜੇ ਕਿਸੇ ਦੀ ਨਿਆਣੇ ਦੀ ਡੈਥ ਹੋ ਜਾਂਦੀ ਆ, ਸਪਾਊਸ ਦੀ, ਹਸਬੈਂਡ ਵਾਈਫ ਦੀ ਹੋ ਜਾਂਦੀ, ਉਹਨਾਂ ਨੂੰ ਜਿਹੜੀਆਂ ਸਰਵਿਸਿਜ਼ ਦੀ ਲੋੜ ਹੁੰਦੀਆਂ ਮੈਂਟਲ ਹੈਲਥ ਦੇ ਤੌਰ ਤੇ, ਰਾਈਟ? ਲਾਟ ਆਫ ਪੀਪਲ ਆਰ ਗੋਇੰਗ ਥਰੂ ਥਿੰਗਸ ਇਮੋਸ਼ਨਲੀ। ਸੋ ਹੁਣ ਅਸੀਂ ਕੀ ਕੀਤਾ, PCHS ਦੇ ਨਾਲ ਇੱਕ ਗਰੀਫ ਕਾਉਂਸਲਰ ਹਾਇਰ ਕਰ ਲਿਆ। ਸੋ BCHS ਦੇ ਉਹ ਸਟਾਫ ਮੈਂਬਰ ਆ, ਕਿਸੇ ਨੂੰ ਵੀ ਗਰੀਫ ਕਾਉਂਸਲਿੰਗ ਦੀ ਲੋੜ ਹੈ ਇੰਗਲਿਸ਼ ਦੇ ਵਿੱਚ, ਪੰਜਾਬੀ ਦੇ ਵਿੱਚ, ਹਿੰਦੀ ਚ, ਉਹ ਹੁਣ ਫ੍ਰੀ ਆਪਣੀ ਕਮਿਊਨਿਟੀ ਨੂੰ ਪ੍ਰੋਵਾਈਡ ਹੋਗੀ।
1: ਵੈਰੀ ਗੁੱਡ। ਸੋ ਦੇਖੋ, ਬਹੁਤ ਸਾਰੇ ਲੋਕ ਖਾਸ ਤੌਰ ਤੇ ਆਪਣੀ ਕਮਿਊਨਿਟੀ ਚ ਇਹ ਹੁੰਦਾ, ਕੋਈ ਫੈਮਿਲੀ ਮੈਂਬਰ ਤੁਰ ਜਾਂਦਾ, ਆਪਾਂ ਉਸ ਚੀਜ਼ ਨਾਲ ਖੁਦ ਆਪ ਡੀਲ ਕਰਦੇ ਹਾਂ, ਕਿਸੇ ਰਿਸ਼ਤੇਦਾਰ ਨੂੰ ਨਹੀਂ ਦੱਸਦੇ। ਬਟ ਕਈ ਵਾਰ ਉਹ ਜਿਹੜੇ ਇਮੋਸ਼ਨਸ ਨੇ ਉਹ ਇੰਨੇ ਹਾਈ ਹੋ ਜਾਂਦੇ, ਉਹ ਤੁਹਾਡੇ ਤੋਂ ਖੁਦ ਆਪ ਹੈਂਡਲ ਨਹੀਂ ਹੁੰਦੇ। ਸੋ ਇਹ ਜਿਹੜਾ ਗਰੀਫ ਕਾਉਂਸਲਰ ਹੈ, ਬਿਲਕੁਲ ਮੁਫਤ ਜਾ ਕੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ, ਆਪਣੇ ਇਮੋਸ਼ਨ ਸਾਂਝੇ ਕਰੋ। ਤੁਹਾਡਾ ਕੋਈ ਮਾਂ ਬਾਪ ਤੁਰ ਗਿਆ, ਕੋਈ ਭੈਣ ਭਰਾ ਤੁਰ ਗਏ, ਕੋਈ ਬੱਚੇ ਤੁਰ ਗਏ, ਹੁਣ ਤੁਰ ਜਾਣ ਤੋਂ ਬਾਅਦ ਜੋ ਤੁਹਾਡੇ ਅੰਦਰ ਦੇ ਇਮੋਸ਼ਨਸ ਨੇ ਉਹਨਾਂ ਨੂੰ ਕਿਵੇਂ ਤੁਸੀਂ ਹੈਂਡਲ ਕਰ ਸਕਦੇ ਹੋ, ਇਹ ਬਿਲਕੁਲ ਮੁਫਤ ਸੇਵਾ ਦਿੱਤੀ ਜਾ ਰਹੀ ਹੈ। ਸਾਰੇ ਪੈਸੇ ਇਕੱਠੇ ਹੋ ਰਹੇ ਹੈ ਤਾਂ ਕਿ ਉਸ ਗਰੀਫ ਕਾਉਂਸਲਰ ਦੀ ਜਿਹੜੀ ਸੈਲਰੀ ਹੈ ਉਹ ਕਵਰ ਹੋਵੇ। ਇਸ ਐਤਵਾਰ ਨੂੰ ਇਹ ਇਵੈਂਟ ਹੋ ਰਿਹਾ, ਤੇ ਪੁਨੀਤ, ਇਸ ਦੀ ਐਂਟਰੀ ਫੀ ਕਿੰਨੀ ਹੈ?
4: ਸੋ ਨਵੀ ਜੀ, ਇਸ $25 $25 ਤੁਸੀਂ 10 ਤੋਂ ਜਿਹੜੇ ਨਿਆਣੇ ਅੰਡਰ ਹੋ ਗਏ ਉਹਨਾਂ ਦੀ ਫ੍ਰੀ ਐਂਟਰੀ ਹੈ, ਬਟ ਜੇ ਕੋਈ ਵੀ ਅਡਲਟ ਆ ਉਹਨਾਂ ਦੇ ਹੈਗੇ $25।
1: ਓਕੇ, $25। ਐਂਡ ਕਿਹੜੇ ਬੱਚਿਆਂ ਦੀ ਐਂਟਰੀ ਫੀ ਹੈ? ਵਾਟਸ ਦ ਏਜ ਲਿਮਿਟ?
4: 3 and under.
1: ਓਕੇ, 3 and under. ਸੋ ਜਿਹੜੇ ਵੀ ਬੱਚੇ 3 ਸਾਲ ਤੋਂ ਘੱਟ ਦੀ ਉਮਰ ਦੇ ਨੇ ਉਹਨਾਂ ਦੀ ਫ੍ਰੀ ਐਂਟਰੀ ਹੈ। ਤੇ ਅਗੇਨ ਅਸੀਂ ਇਹ ਦੱਸ ਦਈਏ, ਇਹ ਪੈਸੇ ਕੋਈ ਕਮਾਈ ਨਹੀਂ ਜਾ ਰਹੇ। ਪੁਨੀਤ, ਜੋ ਵੀ ਫੈਮਿਲੀ ਮੈਂਬਰ ਹੋਣਗੇ, ਐਡਲਟਸ ਹੋਣਗੇ, ਉਹ ਸਾਰੇ $25 ਦੇ ਵਿਲ ਗੋ ਟੂ ਸੇਵਾ ਫੂਡ ਬੈਂਕ ਐਂਡ PCHS, ਰਾਈਟ?
4: 100% ਨਵੀ ਜੀ, ਜਿੱਦਾਂ ਅਸੀਂ ਇੱਕ ਬਹੁਤ ਪ੍ਰਾਊਡਲੀ ਕਹਿੰਦੇ ਹਾਂ, ਪਿਛਲੇ ਸਾਲ ਅਸੀਂ $115,000 ਰੇਜ਼ ਕੀਤਾ ਸੀ, $116,000, ਉਹਦੇ ਚ $1 ਨਹੀਂ ਅਸੀਂ ਕੱਟਿਆ ਕੋਈ ਵੀ ਐਕਟੀਵਿਟੀ ਦਾ। ਕੱਲ ਹੁਣ ਜਿਹੜਾ ਉੱਥੇ ਫੂਡ ਹੋਣਾ ਆ, ਐਕਟੀਵਿਟੀਜ਼ ਨਿਆਣਿਆਂ ਲਈ, ਉਹਦਾ ਕੋਈ ਖਰਚਾ ਨਹੀਂ ਅਸੀਂ ਪਿਛਲੇ ਸਾਲ ਕੱਢਿਆ ਸੀਗਾ। ਹੁਣ ਸਾਡੇ ਕਮਿਊਨਿਟੀ ਦੇ ਬਹੁਤ ਸਪੋਂਸਰ ਨਾਲ ਆ, ਤਾਂ ਫੂਡ ਵੈਂਡਰਸ ਵੀ ਆ, ਵੀ ਆਰ ਵੈਰੀ ਲੱਕੀ, ਵੈਰੀ ਬਲੈਸ, ਸਾਰੇ ਪੈਸੇ ਸੇਵਾ ਫੂਡ ਬੈਂਕ ਤਾਂ PCHS ਨੂੰ ਜਾਓਗੇ।
1: ਵੈਰੀ ਗੁੱਡ। ਸੋ ਜ਼ਰੂਰ ਸਭ ਨੇ ਪਹੁੰਚਣਾ, ਐਂਡ ਮੈਂ ਵੀ ਉੱਥੇ ਸ਼ਾਮਿਲ ਹੋਵਾਂਗਾ, ਆਪਾਂ ਮਿਲਾਂਗੇ। ਜਾਣਗੇ ਤੇ ਇੱਕ ਬਹੁਤ ਹੀ ਅੱਛੇ ਕੌਜ਼ ਲਈ ਫੰਡਸ ਇਕੱਠੇ ਕੀਤੇ ਜਾਣਗੇ। $25 ਇਹ ਐਂਟਰੀ ਫੀ ਜਿਹੜੀ ਇਹਨੂੰ ਐਜ਼ ਅ ਐਂਟਰੀ ਫੀ ਨਾ ਲਓ। ਤੁਸੀਂ ਇਹ ਸੋਚੋ ਕਿ $25 ਜੇ ਅਸੀਂ ਦੇ ਰਹੇ ਹਾਂ ਤੇ ਇਹ ਸੇਵਾ ਫੂਡ ਬੈਂਕ ਨੂੰ ਅਤੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨੂੰ ਜਾ ਰਹੇ ਹੈ। ਦੇਖੋ ਆਪਾਂ ਹਮੇਸ਼ਾ ਕਹਿੰਦੇ ਹਾਂ ਯਾਰ ਅਸੀਂ ਤਿਲ ਫੁੱਲ ਥੋੜ੍ਹਾ ਬਹੁਤਾ ਕਿਤੇ ਨਾ ਕਿਤੇ ਲਾਉਣਾ, ਤਾਂ ਇਹ ਬਹੁਤ ਹੀ ਵਧੀਆ ਕੌਜ਼ ਹੈ ਅਤੇ ਯੰਗਸਟਰਸ ਬੜੇ ਯੰਗ ਬਿਜ਼ਨਸ ਓਨਰਸ ਨੇ ਜਿਹੜੇ ਇਕੱਠੇ ਹੋਏ ਨੇ ਅਤੇ ਗਿਵ ਬੈਕ ਕਰ ਰਹੇ ਆ ਕਮਿਊਨਿਟੀ ਨੂੰ। ਸੋ ਤੁਸੀਂ ਜ਼ਰੂਰ ਐਤਵਾਰ ਨੂੰ ਸੰਡੇ ਨੂੰ 11 ਤੋਂ ਲੈ ਕੇ 3 ਵਜੇ ਤੱਕ ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਤੇ ਜ਼ਰੂਰ ਜ਼ਰੂਰ ਜ਼ਰੂਰ ਸਭ ਨੇ ਪਹੁੰਚਣਾ ਐਮਬੈਸੀ ਗ੍ਰੈਂਡ ਤੇ ਤੁਸੀਂ ਜ਼ਰੂਰ ਸ਼ਾਮਿਲ ਹੋਣਾ ਤੇ ਮਿਲ ਕੇ ਆਪਾਂ ਇੱਕ ਕਮਿਊਨਿਟੀ ਨੂੰ ਗਿਵ ਬੈਕ ਕਰਦੇ ਹਾਂ। ਤੇ ਬੱਚਿਆਂ ਲਈ ਅਗੈਨ ਬਹੁਤ ਕਮਾਲ, ਮੈਂ ਕਹਿੰਦਾ ਕਿ ਤੁਸੀਂ CNE ਵਰਗੇ ਥਾਵਾਂ ਤੇ ਜਾਂਦੇ ਹੋ, ਇਹ ਆਪਣਾ ਇੱਥੇ ਪੰਜਾਬੀ CNE ਆਪਾਂ ਸਜਾ ਦੇਣਾ। ਕਾਰਨੀਵਲ ਗੇਮਸ, ਬਾਉਂਸੀ ਕੈਸਲ, ਬਬਲ ਸ਼ੋ, ਪੈਟਿੰਗ ਜ਼ੂ, ਆਈਸਕ੍ਰੀਮ ਟਰੱਕ, ਬਹੁਤ ਸਾਰੇ ਫੂਡ ਟਰੱਕ ਹੋਣਗੇ, ਲਾਈਵ ਬੈਂਡ ਦਾ ਮਿਊਜ਼ਿਕ ਹੋਊਗਾ। ਸੋ 11 to 3 ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਇਸ ਸੰਡੇ। ਪੁਨੀਤ, ਥੈਂਕ ਯੂ ਸੋ ਮਚ।
4: ਇੰਨਾ ਵੀ ਬਰਾਦਰ, ਜਸਟ ਇੱਕ ਚੀਜ਼, ਜੋ ਤੁਸੀਂ ਇੱਕ ਵਾਰੀ ਐਂਟਰੀ ਕਰ ਲਈ, ਐਵਰੀਥਿੰਗ ਇਜ਼ ਫ੍ਰੀ। ਅੰਦਰ ਤੁਹਾਨੂੰ ਆਈਸਕ੍ਰੀਮ ਦੀ ਪੇਡ ਕਰਨ ਦੀ ਲੋੜ ਨਹੀਂ, ਫੂਡ ਐਵਰੀਥਿੰਗ ਇਜ਼ ਫ੍ਰੀ ਵਾਂਸ ਯੂ ਆਰ ਇਨਸਾਈਡ।
1: ਅੱਛਾ, ਵਾਂਸ ਯੂ ਐਂਟਰ ਫੂਡ, ਆਲ ਦਾ ਐਕਟੀਵਿਟੀਜ਼, ਸਾਰਾ ਕੁਝ ਫ੍ਰੀ ਹੈ,
4: ਸਾਰਾ ਕੁਝ ਫ੍ਰੀ ਹੈ, ਤੁਹਾਨੂੰ $1 ਖਰਚਣ ਦੀ ਲੋੜ ਨਹੀਂ।
1: ਕੀ ਬਾਤ ਹੈ ਯਾਰ, ਇਹ ਤਾਂ ਫਿਰ ਕਮਾਲ ਹੀ ਹੋ ਗਈ। ਸੋ $25 ਖਰਚਣ ਤੇ ਸਾਰਾ ਕੁਝ, ਬਾਕੀ ਦਾ ਫ੍ਰੀ। ਥੈਂਕ ਯੂ ਫਾਰ ਸ਼ੇਅਰਿੰਗ ਪ੍ਰੀਤ, ਐਂਡ ਬੈਸਟ ਵਿਸ਼ਸ।
4: ਥੈਂਕ ਯੂ ਬ੍ਰਦਰ,
1: ਥੈਂਕ ਯੂ ਜੀ। ਸੋ ਅੱਛਾ, ਕੀ ਬਾਤ ਹੈ, ਆਇਓ ਯਾਰ ਐਤਵਾਰ ਨੂੰ, ਲੱਗਣੀ ਹੈ ਰੌਣਕ। 2163, ਹੈਲੋ,
5: ਹਾਂਜੀ, ਗੁੱਡ ਮਾਰਨਿੰਗ, ਨਵੀਂ ਕੀ ਹਾਲ ਚਾਲ?
1: ਵਧੀਆ ਜੀ, ਕਿਵੇਂ ਹੋ?
5: ਬਸ ਠੀਕ ਠਾਕ। ਆਈ ਥਿੰਕ ਜੇ ਕੋਈ ਕਿਸੇ ਦੀ ਵੈਡਿੰਗ ਤੇ ਨਹੀਂ ਜਾਂਦਾ ਹੈਗਾ ਤੇ ਉਹਦਾ ਕੋਈ ਰੀਜ਼ਨ ਤਾਂ ਹੋਏਗਾ ਨਾ। ਜੇ ਉਹਨਾਂ ਦੀ ਵੈਡਿੰਗ ਤੇ ਉਹ ਨਹੀਂ ਆਏ ਤੇ ਉਹਨਾਂ ਨੇ ਪੁੱਛਿਆ ਨੀ ਵੀ ਤੁਸੀਂ ਕਿਉਂ ਨੀ ਆਏ, ਉਹਨਾਂ ਨੂੰ ਇਤਨੀ ਹੈਗੀ ਪ੍ਰੋਬਲਮ ਹੈਗੀ ਆ ਕਿ ਅਸੀਂ ਕਲੀਅਰ ਕਮਿਊਨੀਕੇਸ਼ਨ ਇੱਕ ਦੂਜੇ ਨਾਲ ਨਹੀਂ ਕਰਦੇ ਹੈਗੇ। ਜੇ ਕੋਈ ਕੋਈ ਨਹੀਂ ਆ ਰਿਹਾ ਸੀਗਾ, ਚਲ ਦਫ਼ਾ ਕਰੋ, ਨਹੀਂ ਆਉਂਦਾ ਨਾ ਆਏ, ਮੈਂ ਤਾਂ ਇਨਵਾਈਟ ਕਰਦਾ ਸੀ, ਆਸ ਰੀਜ਼ਨ ਕੋਈ ਵਜ੍ਹਾ ਹੋਏਗੀ ਤਾਂ ਹੀ ਉਹ ਨਹੀਂ ਆਏ ਹੈਗੇ।
1: ਨਹੀਂ ਪਰ ਵਜ੍ਹਾ ਜਿਹੜੀ ਮਰਜ਼ੀ ਆ, ਦੇਖੋ ਠੀਕ ਹੈ, ਡਿਸਐਗਰੀਮੈਂਟਸ ਆਰਗੂਮੈਂਟਸ ਪਰਿਵਾਰਾਂ 'ਚ ਚੱਲਦੇ ਹੀ ਰਹਿੰਦੇ ਆ। ਚਲੋ ਉਹ ਨਹੀਂ ਆਏ ਕਿਉਂਕਿ ਮੈਂ ਕੁਛ ਕਹਿਤਾ, ਉਹਨੇ ਕੁਛ ਬੋਲਤਾ, ਹੋ ਗਿਆ ਯੇ ਵੋ, ਬਟ ਹੁਣ 3-4 ਸਾਲਾਂ ਬਾਅਦ ਸਾਰਾ ਕੁਛ ਠੀਕ ਹੈ ਤੇ ਉਹ ਐਕਸਪੈਕਟ ਕਰੇ ਕਿ ਹੁਣ ਸਾਡੇ ਫੰਕਸ਼ਨਾਂ ਤੇ ਪੂਰੇ ਐਨ ਇਨਵੋਲਵ ਹੋ ਕੇ ਆਉਣਗੇ, ਪਰ ਕਿਉਂ
5: ਨਹੀਂ? ਸਾਨੂੰ ਬਹੁਤ ਬੁਰਾ ਲੱਗਿਆ ਸੀਗਾ, ਤੁਸੀਂ ਫੈਮਿਲੀ ਸੀਗੇ, ਤੁਹਾਨੂੰ ਜੋ ਵੀ ਸੀਗਾ, ਤੁਹਾਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ, ਪਰ ਐਨੀ ਹਾਓ ਚਲੋ ਅਸੀਂ ਆ ਰਹੇ ਹੈਗੇ ਆ ਬਿਕਾਜ਼, ਕਿਉਂਕਿ ਫਿਰ ਉਹ ਜਿਹੜਾ ਹੈਗਾ ਉਹਦੇ ਤੇ ਤੁਸੀਂ ਕਲੀਅਰ ਰਹੋਗੇ, ਨਾਲੇ ਅਗਲੇ ਨੂੰ ਗਿਲਟੀ ਫੀਲ ਹੋਏਗਾ ਕਿ ਹਾਂਜੀ ਸਾਡੀ ਗਲਤੀ ਸੀਗੀ। ਜੇ ਤੁਸੀਂ ਬਿਨਾਂ ਕਲੀਅਰ ਕਰੇ ਜਾਂਦੇ ਹੈਗੇ ਹੋ, ਆਈ ਥਿੰਕ ਦੈਟਸ ਨਾਟ ਰਾਈਟ।
1: ਠੀਕ ਹੈ,
5: ਉਹ ਗਲਤ ਆ ਜੇ ਉਹਨਾਂ ਨੇ ਤੁਹਾਡਾ ਹਰਟ ਕੀਤਾ, ਤੁਹਾਨੂੰ ਕੀਤਾ ਹੈ, ਤੁਹਾਨੂੰ ਤਾਂ ਦੱਸਣਾ ਚਾਹੀਦਾ, ਚਾਹੇ ਉਹ ਵੱਡੇ ਨੇ ਚਾਹੇ ਜੋ ਵੀ, ਇਟ ਡਸ ਨਾਟ ਮੈਟਰ। ਜੇ ਨਹੀਂ ਹੈਗਾ ਸੋਚੋ ਕਿ ਸਾਡੇ ਤੋਂ ਵੱਡੇ ਨੇ, ਇਟ ਡਸ ਨਾਟ ਮੈਟਰ। ਜੇ ਸਮਬਡੀ ਹਰਟਸ ਯੂ, ਤੁਸੀਂ ਕਲੀਅਰਲੀ ਉਹਨੂੰ ਜਾ ਕੇ ਦੱਸੋ, ਵਰਬਲੀ ਦੱਸੋ ਕਿ ਹਾਂਜੀ ਦਿਸ ਰੀਅਲੀ ਮੇਰੇ ਬੱਚੇ ਲਈ ਉਹ ਬਹੁਤ ਇੰਪੋਰਟੈਂਟ ਡੇ ਸੀਗਾ, ਤੁਸੀਂ ਨਹੀਂ ਆਏ ਤਾਂ ਸਾਨੂੰ ਬਹੁਤ ਬੁਰਾ ਲੱਗਿਆ ਸੀਗਾ।
1: ਠੀਕ ਹੈ,
5: ਪਰ ਯੂਨੋ ਫਿਰ ਉਹਨੂੰ ਵੀ ਥੋੜਾ ਮਹਿਸੂਸ ਹੋਏਗਾ ਕਿ ਹਾਂਜੀ ਅਸੀਂ ਗਲਤੀ ਕੀਤਾ ਸੀ।
1: ਚਲੋ ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ ਜੀ। 9827, ਹਾਂਜੀ
6: ਹਾਂਜੀ, ਸਤਿ ਸ੍ਰੀ ਅਕਾਲ ਨਵੀਂ ਭਾਜੀ, ਕੀ ਹਾਲ ਚਾਲ ਨੇ?
1: ਵਧੀਆ ਜੀ, ਕਿਵੇਂ ਹੋ?
6: ਆਲ ਗੁੱਡ ਭਾਜੀ, ਆਲ ਗੁੱਡ। ਅੱਛਾ ਭਾਈ, ਮੈਂ ਸੁਣ ਰਿਹਾ ਸੀਗਾ, ਮੈਨੂੰ ਤਾਂ ਲੱਗਦਾ ਜਾਣੀ ਨੀ ਚਾਹੀਦਾ ਆਪਾਂ ਹੁਣ,
1: ਠੀਕ ਹੈ,
6: ਕਿਉਂਕਿ ਇਹ ਕਿਹੜਾ ਵਾਰ ਵਾਰ ਹੋਣ ਵਾਲੀਆਂ ਚੀਜ਼ਾਂ ਹਨ, ਆਪਣੇ ਵਿਆਹ ਦੇ ਉਦੋਂ ਨਹੀਂ ਆਏ।
1: ਹੁਣ ਤੁਸੀਂ ਕਿਵੇਂ ਦੇਖੋ, ਤੁਸੀਂ ਕਿਵੇਂ ਯਾਰ ਮਾਫ਼ ਕਰ ਦੋਗੇ? ਤੁਹਾਡੇ ਜ਼ਿੰਦਗੀ ਦੇ ਸਭ ਤੋਂ ਵੱਡੇ ਦਿਨ ਤੇ ਇੰਨਾ ਕੋਈ ਖਾਸ ਨਾ ਪਹੁੰਚੇ, ਸੌਰੀ ਟੂ ਸੇ, ਬਟ ਯਾਰ ਫੋਰਗਿਵ ਕਰਨਾ ਹੀ ਬਹੁਤ ਔਖਾ
6: ਔਖਾ। ਐਂਡ ਭਾਜੀ ਦੇਖੋ, ਤੁਸੀਂ ਕਹਿ ਰਹੇ ਨਾ ਚਲੋ ਉਦੋਂ ਨਰਾ ਸੀ, ਹੁਣ ਮੰਨ ਗਏ, ਇਹਨਾਂ ਦਾ ਕੀ ਹੈ, ਆਪਾਂ ਵਿਆਹ ਦੇ ਚੱਲ ਗਏ, ਬਾਅਦ ਫੇਰ ਨਰਾਜ਼ ਹੋ ਗਏ, ਫਿਰ ਆਪਾਂ ਨੂੰ ਗਿਲਤ ਹੋਈ ਜਾਣੀ ਹੈ, ਹੁਣ ਫੇਰ ਹੋ ਗਏ, ਵਿਆਹ ਦੇ ਵੀ ਚੱਲ ਗਏ ਹਨਾ,
1: ਆਪਣੇ ਪਰਿਵਾਰਾਂ ਚ ਸਿਖਾਇਆ ਗਿਆ ਨਹੀਂ ਬਈ ਬਲੱਡ ਹੈ, ਖੂਨ ਦਾ ਰਿਸ਼ਤਾ, ਪਰ ਕਦੇ ਕਦੇ ਯਾਰ ਪਤਾ ਨੀ। ਹਾਂ ਕੀ ਕਹਿੰਦੇ ਹੋ?
6: ਜਿੱਦਾਂ ਹੁਣ ਭਾਈ ਸਾਰੇ ਕਹੀ ਜਾ ਰਹੇ ਨਾ ਕਿ ਆਪਣੇ ਦੋਨਾਂ ਚ ਕੀ ਫਰਕ ਰਹਿ ਗਿਆ, ਭਾਈ ਮਹਾਨ ਬਣਨ ਦੀ ਲੋੜ ਨੀ ਹੈਗੀ, ਜੇ ਇੱਕ ਛੋਟੀ ਗੱਲ ਨੀ ਹੁੰਦੀ ਵੀ ਅਗਲੇ ਵਿਆਹ ਦੀ ਨੀ ਆਇਆ ਹਨਾ।
1: ਬਿਲਕੁਲ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 9056733337, 9056733337। ਇੱਕ ਯਾਦ ਰੱਖੋ, ਤੁਸੀਂ ਬਿਯੋਂਡ ਆਈਵਰਡ ਨੂੰ ਤੁਹਾਨੂੰ ਚਾਹੀਦੀਆਂ ਨੇ ਐਨਕਾਂ, ਹੰਬਰ ਵੈਸਟ ਐਂਡ ਗੋਰਵੇ ਦੇ ਬਿਲਕੁਲ ਕੋਰਨਰ ਤੇ, ਬਿਯੋਂਡ ਆਈਵਰ ਦੇ ਰੋਮੀ ਭਾਅ ਜੀ ਹੋਣੇ ਨੇ, ਇੱਕ ਐਨਕ ਲਓ ਦੂਜੀ ਐਨਕ ਬਿਲਕੁਲ ਫਰੀ ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ। ਨੰਬਰ ਹੈ 9057933937 9057933937 ਬਿਯੋਂਡ ਆਈਵਰ। ਅਤੇ ਸਿੰਗਲ ਵਿਜ਼ਨ ਦੀਆਂ ਐਨਕਾਂ ਜਿਹੜੀਆਂ ਰੈਗੂਲਰ $499 ਦੀਆਂ ਨੇ ਤੁਹਾਨੂੰ ਸਿਰਫ $99 ਚ ਮਿਲ ਰਹੀ ਹੈ ਯਾਰ। ਸੋ ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ 'ਤੇ ਤੁਸੀਂ ਇਹ ਗੇੜਾ ਲਗਾਓ। ਫੈਸ਼ਨ ਆਈ ਕਿਊ ਨੂੰ ਤੁਸੀਂ ਯਾਦ ਰੱਖਣਾ, ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਅਤੇ ਨਾਲ ਕਿਚਨਰ ਦੇ ਵਿੱਚ ਵੀ ਨੇ। ਲੇਡੀਜ਼ ਇੱਕ ਸੂਟ ਲੈ ਲਓ ਦੂਜਾ ਅੱਧੀ ਪ੍ਰਾਈਸ 'ਚ, ਲੇਡੀਜ਼ ਇੱਕ ਜੁਐਲਰੀ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਲੇਡੀਜ਼ ਇੱਕ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਤਿੰਨ ਪੀਸ ਅਟੈਚੀ ਦਾ ਸੈੱਟ $149 ਦਾ ਵਾਹ, ਛੇ ਬੈੱਡਸ਼ੀਟ 99 'ਚ, ਕਿਆ ਬਾਤ ਹੈ। ਫੈਸ਼ਨ ਆਈ ਕਿਊ 9054532225 9054532225 5058 ਹੈਲੋ
7: ਹੈਲੋ ਹਾਂਜੀ
1: ਹਾਂਜੀ
7: ਸਾਰੇ ਕਹਿ ਜਾਂਦੇ ਆ ਵੀ ਤੁਹਾਡੇ ਤੇ ਸਾਡੇ ਚ ਫਰਕ ਕੀ ਰਹਿ ਗਿਆ, ਪਰ ਉਹ ਉਹਨਾਂ ਨੂੰ ਆਪਦੀ ਫੈਮਿਲੀ ਦੇ ਵਿੱਚ ਬੈਠਣਾ ਚਾਹੀਦਾ, ਆਪਦੇ ਬੱਚਿਆਂ ਨਾਲ ਸਲਾਹ ਕਰਨ, ਪੇਰੈਂਟਸ ਸਲਾਹ ਕਰਨ ਵੀ ਆਪਾਂ ਨੂੰ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ, ਜੋ ਫੈਮਿਲੀ ਡਿਸਾਈਡ ਕਰ ਰਹੀ ਆ ਉਸ ਤੇ ਜਾਣਾ ਚਾਹੀਦਾ। ਜੇ ਉਹ ਕਹਿੰਦੇ ਆ ਬੱਚੇ ਕਹਿੰਦੇ ਜਾ ਵੜੋ, ਪੇਰੈਂਟਸ ਐਗਰੀ ਅਦਾ ਜਾ ਵੜੋ, ਤੇ ਜੇ ਬੱਚੇ ਆਪਦੀ ਫੈਮਿਲੀ ਇਜ ਫਸਟ।
1: ਇੱਥੇ ਨਾ ਇੱਥੇ ਕੀ ਹੋ ਰਿਹਾ ਜਿਹੜਾ ਇਹ ਸਿਚੁਏਸ਼ਨ ਹੈ, ਬੱਚੇ ਸਾਰੀ ਨਾ ਫੈਮਿਲੀ ਡਿਵਾਈਡਡ ਹੈ, ਇੱਕ ਬੱਚਾ ਕਹਿ ਰਿਹਾ ਜਾਣਾ ਚਾਹੀਦਾ, ਦੂਜਾ ਕਹਿ ਰਿਹਾ ਨਹੀਂ ਜਾਣਾ ਚਾਹੀਦਾ, ਤੇ ਪੇਰੈਂਟਸ ਕਹਿ ਰਹੇ ਚਲੋ ਜੀ ਚੱਲ ਵੜਦੇ ਆ, ਇੱਕ ਕਹਿੰਦਾ ਕਿ ਆਪਾਂ ਕੀ ਕਰਨਾ। ਸੋ ਇਹ ਆਪ ਖੁਦ ਹੀ ਕਨਫਿਊਜ਼ ਨੇ।
7: ਨੋ ਸਿਟਿੰਗ ਹੋਲ ਫੈਮਿਲੀ ਐਂਡ ਬੱਚਿਆਂ ਨੂੰ ਅਨਕਰੇਜ ਕਰਨ ਕਿ ਨਾ ਵੀ ਆਪਾਂ ਸਾਰੇ ਜਣੇ ਬੈਠ ਕੇ ਇਹ ਡਿਸਾਈਡ ਕਰਨਾ, ਡਿਸਾਈਡ ਕਰਕੇ ਜੇ ਫੈਮਿਲੀ ਐਗਰੀ ਆ ਤਾਂ ਜਾਓ, ਨਹੀਂ ਫੈਮਿਲੀ ਜੋ ਫਸਟ ਬ੍ਰਦਰ ਸਿਸਟਰ ਇਜ ਸੈਕੰਡ।
1: ਪਰ ਤੁਹਾਡੀ ਜੇ ਤੁਸੀਂ ਇਸ ਸਿਚੁਏਸ਼ਨ 'ਚ ਹੁੰਦੇ ਤੁਸੀਂ ਕੀ ਕਹਿੰਦੇ?
7: ਮੈਂ ਤੇ ਇਹ ਕਹਿਣਾ ਸੀਗਾ, ਮੈਂ ਆਪਦੇ ਬੱਚਿਆਂ ਨੂੰ ਪੁੱਛਣਾ ਸੀ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ। ਬੱਚੇ ਭਾਵੇਂ ਕਿੱਦਾਂ ਵੀ ਹੋਣ, ਤੁਹਾਡੇ ਇਕੱਠੇ ਹੋ ਸਕਦੇ ਆ, ਬੱਚੇ ਲਿਸਨ ਕਰ ਸਕਦੇ ਆ, ਭਾਵੇਂ ਕਿੱਦਾਂ ਦੇ ਵੀ ਤੁਹਾਡੇ ਬੱਚੇ ਆ, ਆਪਦੇ ਬੱਚਿਆਂ ਤੋਂ ਬਿਨਾਂ ਐਂਡ ਦਾ ਟਾਈਮ ਕੋਈ ਬ੍ਰਦਰ ਸਿਸਟਰ ਜੋ ਤੁਸੀਂ ਸਿੱਖ ਹੁੰਦੇ ਆ ਜਾਂ ਤੁਸੀਂ ਨਰਸਿੰਗ ਹੋਮ ਚ ਹੁੰਦੇ ਆ, ਕੋਈ ਨੀ ਉੱਥੇ ਆਉਂਦਾ, ਐਂਡ ਤੇ ਜਾ ਕੇ ਤੁਹਾਡੀ ਡਾਟਰ ਤੇ ਫਿਰ ਸਨ ਇਹ ਆਉਂਦੇ ਆ।
1: ਚਲੋ ਠੀਕ ਹੈ ਜੀ, ਸ਼ੁਕਰੀਆ। ਬਹੁਤ ਸਾਰੇ ਨਾ ਆਪਣੇ ਬੱਚੇ ਬੱਚੇ ਨੇ, ਹੁਣ ਅਸੀਂ ਆ ਸਾਡੀ ਜਿਹੜੀ ਜਨਰੇਸ਼ਨ ਆ ਅਸੀਂ ਬੜੇ ਯਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਆਈ ਥਿੰਕ ਥੋੜ੍ਹਾ ਜਿਹਾ ਲੌਜੀਕਲੀ ਸੋਚਦੇ ਹਾਂ ਕਿ ਯਾਰ ਜਿਹੜੇ ਬੰਦੇ ਸਾਡੇ ਲਈ ਖੜੇ ਨੇ ਅਸੀਂ ਕਿਉਂ ਐਵੇਂ ਜਾ ਕੇ ਉਹਨਾਂ ਨਾਲ ਹਜੇ ਵੀ ਇਨਵੋਲਵ ਹੋਣਾ, ਜਿਹੜੇ ਬੰਦੇ ਸਾਡੀ ਪਿੱਠ ਪਿੱਛੇ ਸਾਡੇ ਬਾਰੇ ਮੰਦਾ ਚੰਗਾ ਬੋਲਦੇ ਆ, ਅਸੀਂ ਕਿਉਂ ਜਾ ਕੇ ਉਹਨਾਂ ਨਾਲ ਯੂਨੋ ਬਹੁਤ ਰਿਸਪੈਕਟਫੁਲੀ ਡੀਲ ਕਰੀਏ। ਪਰ ਸਾਡੇ ਪੇਰੈਂਟਸ ਦੀ ਸੋਚ, ਚਲੋ ਜਨਰੇਸ਼ਨ ਡਿਫਰੈਂਟ ਹੈ, ਉਹ ਰਿਸ਼ਤਿਆਂ ਨੂੰ ਬਹੁਤ ਪ੍ਰਾਇਓਰਟੀ ਦਿੰਦੇ ਆ, ਚਾਹੇ ਕੋਈ ਭੈਣ ਭਰਾ ਗਾਲਾਂ ਕੱਢਣ ਤੱਕ ਜਾਣ, ਆਪਣੇ ਪੇਰੈਂਟਸ ਜਿਹੜੇ ਨੇ ਉਹ ਫਿਰ ਵੀ ਕਹਿੰਦੇ ਕੋਈ ਗੱਲ ਨਹੀਂ ਮਾਫ ਕੀਤਾ। ਸੋ ਖੈਰ ਵਿਲ ਬੀ ਰਾਈਟ ਬੈਕ, ਫਿਰ ਬਾਕੀ ਕਾਲਸ ਲੈਂਦੇ ਆ। ਪੈਰਾਡਾਈਸ ਡਿਵੈਲਪਮੈਂਟਸ ਜਿਹੜੇ ਘਰ ਆ ਰਹੇ ਆ ਨਾ, ਕਮਾਲ ਹੀ ਆ। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ, ਕੀਮਤ ਸਿਰਫ $6,29,990 ਤੋਂ, ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ, ਡਾਕਟਰ ਲੰਗੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਆ ਬਾਤ ਹੈ, ਵੈਰੀ ਗੁੱਡ। ਓਕੇ ਅੱਜ ਜੋ ਓ ਨਵੀਂ ਜੀ ਇੱਕ ਸੈਕਿੰਡ ਓਕੇ ਅੱਜ ਜੋ ਅਸੀਂ ਗੱਲਬਾਤ ਕਰ ਰਹੇ ਹਾਂ, ਸੋ ਇੱਕ ਫੈਮਿਲੀ ਹੈ ਤੇ ਉਹਨਾਂ ਦੇ ਬੇਟੇ ਦਾ ਵਿਆਹ ਹੋਇਆ ਅੱਜ ਤੋਂ 3-4 ਸਾਲ ਪਹਿਲਾਂ। ਬੇਟੇ ਦਾ ਵਿਆਹ ਹੋਇਆ ਤੇ ਉਸ ਸਮੇਂ ਤੇ ਮੁੰਡੇ ਦੇ ਕੁਝ ਖਾਸ ਰਿਲੇਟਿਵ ਸੀਗੇ, ਬਹੁਤ ਹੀ ਖਾਸ। ਹੁਣ ਐਗਜੈਕਟਲੀ ਮੈਨੂੰ ਨਹੀਂ ਯਾਦ, ਜਾਂ ਤਾਂ ਕੋਈ ਮਾਮਾ ਸੀਗਾ ਜਾਂ ਕੋਈ ਚਾਚਾ ਤਾਇਆ ਸੀਗਾ, ਵੀ ਉਹ ਉਸ ਮੁੰਡੇ ਦੇ ਵਿਆਹ 'ਤੇ ਨਹੀਂ ਆਏ, ਬਿਲਕੁਲ ਵੀ ਨਹੀਂ ਆਏ। ਉਦੋਂ ਕੋਈ ਚਲੋ ਪਰਿਵਾਰਾਂ ਦੇ ਵਿੱਚ ਕੋਈ ਨਾਰਾਜ਼ਗੀ ਸੀਗੀ, ਕੋਈ ਅਪਸੈਟ ਸੀ, ਕੋਈ ਹੋ ਜਾਂਦੀਆਂ ਹਜ਼ਾਰ ਚੀਜ਼ਾਂ, ਉਦੋਂ ਬਿਲਕੁਲ ਹੀ ਨਹੀਂ ਆਏ। ਇਹਨਾਂ ਨੇ ਬੜੀਆਂ ਇਹਨਾਂ ਨੂੰ ਮਿੰਦਾ ਮੁੰਦਾ ਕੀਤੀ, ਆ ਜਾਓ ਜੀ ਦੇਖੋ ਵੀ ਹੁੰਦਾ ਰਹਿੰਦਾ ਇੱਦਾਂ, ਵੀ ਐਡਾ ਵੱਡਾ ਦਿਨ ਹੈ, ਮਿਸ ਨਾ ਕਰੋ। ਅਤੇ ਹੁਣ 3 ਸਾਲਾਂ ਬਾਅਦ ਜਿਹੜੇ ਫੈਮਿਲੀ ਆਈ ਨਹੀਂ ਸੀ, ਹੁਣ ਉਹਨਾਂ ਦੇ ਬੱਚੇ ਦਾ ਵਿਆਹ, ਹੁਣ ਇਹਨਾਂ ਦੀ ਆਪਸ ਵਿੱਚ ਬਣਦੀ ਵੀ ਹੈ, ਬੋਲਦੇ ਬੋਲਦੇ ਆ, ਮਿਲਦੇ ਗਿਲਦੇ ਆ, ਰਿਸ਼ਤਾ ਰਿਪੇਅਰ ਹੋ ਗਿਆ ਉਸ ਤੋਂ ਬਾਅਦ। ਅਤੇ ਹੁਣ ਇਹ ਜਿਹੜੀ ਫੈਮਿਲੀ ਹੈ, ਇਹ ਸੋਚ ਰਹੀ ਹੈ ਯਾਰ ਇਹ ਤਾਂ ਸਾਡੇ ਨਹੀਂ ਆਏ, ਅਸੀਂ ਕੀ ਕਰਨਾ ਜਾ ਕੇ। ਮੁੰਡੇ ਦਾ ਪਿਓ ਹੈ, ਕਹਿੰਦਾ ਚੱਲ ਯਾਰ ਕੋਈ ਨਾ, ਫਿਰ ਵੀ ਆਪਣੇ ਆਪਣਾ ਖੂਨ ਹੈ, ਬੜੇ ਖਾਸ ਨੇ ਸਾਡੇ ਸਕੇ ਰਿਸ਼ਤੇਦਾਰ ਨੇ, ਆਏ ਆਪਾਂ ਕਿਵੇਂ ਨਾ ਜਾਈਏ। ਬੱਚੇ ਕਹਿੰਦੇ ਕਿ ਡੈਡ ਇਹ ਤਾਂ ਯਾਰ ਸਾਡੇ ਵਿਆਹ 'ਤੇ ਨਹੀਂ ਆਏ, ਅਸੀਂ ਕੀ ਕਰਨਾ ਜਾ ਕੇ ਹੈ। ਅਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਨੂੰ ਜਾਣਾ ਚਾਹੀਦਾ ਜਾਂ ਨਹੀਂ? ਹੁਣ ਕੁਝ ਇੱਕ ਸਾਡੇ ਲਿਸਨਰਸ ਨੇ, ਉਹ ਕਹਿ ਰਹੇ ਨਵੀਂ ਜੇ ਹੁਣ ਇਹ ਨਾ ਜਾਣ ਤਾਂ ਫਿਰ ਇਹਨਾਂ ਦਾ ਅਤੇ ਉਹਨਾਂ 'ਚ ਫਰਕ ਕੀ ਰਹਿ ਜਾਵੇਗਾ? ਪਰ ਹੁਣ ਦੇਖੋ ਫਰਕ ਫੁਰਕ ਤੋਂ ਕੀ ਲੈਣਾ, ਜਿਹੜੇ ਬੰਦੇ ਤੁਹਾਡੇ ਏਡੇ ਖਾਸ ਯਾਰ ਫੰਕਸ਼ਨ 'ਤੇ ਨਹੀਂ ਆਏ, ਤਾਂ ਆਈ ਡੋਂਟ ਅੰਡਰਸਟੈਂਡ ਕਿ ਆਪਾਂ ਵੀ ਫਰਕ ਤੋਂ ਕੀ ਲੈਣਾ, ਵੀ ਸਾਡੇ 'ਤੇ ਇਹਨਾਂ 'ਚ ਕੀ ਫਰਕ ਰਿਹਾ, ਇਹ ਹੈ ਵੋ ਹੈ। ਹੁਣ ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ 905-673-3337 905-673-3337 905-673-3337 905-673-3337 'ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਅਤੇ ਲੈਟਸ ਸੀ, ਮੈਂ ਦੇਖਣਾ ਚਾਹੁੰਦਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। 905-673-3337 905-673-3337 ਆਪਣਾ ਫੋਨ ਨੰਬਰ ਹੈ। 1469 ਹੈਲੋ,
8: ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ
8: ਭਾਜੀ, ਤੁਸੀਂ ਮੈਂ ਤਾਂ ਹੁਣੇ ਜੁਆਇਨ ਕੀਤਾ ਐਂਡ ਆਈ ਲਾਈਕ ਯੂਰ ਸ਼ੋ ਅ ਲੋਟ।
1: ਥੈਂਕ ਯੂ ਸਰ।
8: ਆਈ ਥਿੰਕ ਜਿਹੜਾ ਉਹਨਾਂ ਨੇ ਕਿਹਾ ਕਿ ਪਹਿਲਾਂ ਆਏ ਨਹੀਂ ਹੁਣ ਪਰਿਵਾਰ ਵਰਤਣ ਲੱਗ ਗਿਆ, ਸਿੰਪਲੀ ਪੁਟਿੰਗ ਉਹ ਲੋਕ ਤਾਂ ਉਸ ਨਾਰਾਜ਼ਗੀ ਤੋਂ ਮੂਵ ਆਨ ਕਦੋਂ ਦੇ ਹੋ ਚੁੱਕੇ ਨੇ ਜੇ ਦੁਬਾਰਾ ਵਰਤਣ ਲੱਗ ਗਏ ਨੇ, ਬੋਲਣ ਲੱਗ ਗਏ ਨੇ। ਹੁਣ ਕਿਉਂਕਿ ਇੱਕ ਈਵੈਂਟ ਆ ਗਿਆ, ਉਹ ਈਵੈਂਟ ਨੂੰ ਆਪਦੇ ਪਾਸਟ ਦੇ ਨਾਲ ਕੰਪੇਅਰ ਕਰਕੇ ਬਸ ਆਪਦਾ ਰੱਜ ਕੱਢਣਾ ਚਾਹੁੰਦੇ ਆ ਕਿ ਅਸੀਂ ਕੱਢੀਏ ਕਿ ਨਾ ਕੱਢੀਏ, ਜੇ ਉਹਨਾਂ ਨੂੰ ਇੰਨੀ ਨਾਰਾਜ਼ਗੀ ਹੁੰਦੀ ਬੋਲਦੇ ਹੀ ਨਾ ਵਾਪਸ, ਜਾਂ ਤਾਂ ਉਦੋਂ ਲਾਈਨ ਡਰਾ ਕਰ ਦਿੰਦੇ। ਤੇ ਜੇ ਹੁਣ ਤੁਸੀਂ ਬੋਲ ਗਏ ਉਦੋਂ ਤੁਸੀਂ ਆਪਦੇ ਪੂਰੇ ਐਫਰਟ ਨੂੰ ਫੇਰ ਖਰਾਬ ਕਰੋਗੇ। ਆਈ ਥਿੰਕ ਸਿਆਣਪ ਇਹ ਹੁੰਦੀ ਹੈ ਕਿ ਪੂਰਾ ਪਰਿਵਾਰ ਨਾ ਜਾਓ, ਕੁਝ ਜਾਣੇ ਚਲੇ ਜਾਓ, ਐਂਡ ਜਿਹੜਾ ਹੁਣ ਤੁਸੀਂ ਐਫਰਟ ਲਾ ਕੇ ਮੂਵ ਆਨ ਹੋ ਗਏ ਹੋ, ਜੇ ਇੱਦਾਂ ਦੀ ਚੀਜ਼ਾਂ 'ਚ ਰਹੋਗੇ ਤਾਂ ਸਾਰੀ ਉਮਰ ਸਟੱਕ ਹੀ ਰਹੋਗੇ ਇਹਨਾਂ ਚੀਜ਼ਾਂ ਦੇ ਵਿੱਚ, ਗੱਲਾਂ ਪਰ ਮੂਵ ਆਨ।
1: ਠੀਕ ਹੈ, ਸੋ ਤੁਸੀਂ ਹੁਣ ਆਲਰੇਡੀ ਅੱਧਾ ਕੰਮ ਤਾਂ ਕਰ ਲਿਆ, ਇੱਕ ਦੂਜੇ ਨਾਲ ਬੋਲਣ ਬੋਲਣ ਲੱਗ ਗਏ, ਹੁਣ ਚੁੱਪ ਕਰਕੇ ਉਸ ਐਫਰਟ ਨੂੰ ਖਰਾਬ ਨਾ ਕਰੋ ਤੇ ਜਾਇਓ।
8: ਐਗਜੈਕਟਲੀ, ਕਿਉਂਕਿ ਜੇ ਤਾਂ ਤੁਹਾਨੂੰ ਬੁਰਾ ਲੱਗਦਾ ਹੁਣ ਲਾਈਕ ਆਪਣੇ ਰਿਸ਼ਤੇਦਾਰ ਆ ਜਿਹਨਾਂ ਨਾਲ ਆਪਣੀ ਨਹੀਂ ਬਣਦੀ, ਸਾਰੇ ਦੇ ਘਰਾਂ 'ਚ ਹੁੰਦੇ ਆ, ਤੁਸੀਂ ਜਾਂ ਤਾਂ ਉਸ ਤੋਂ ਬਾਅਦ ਉਹਨਾਂ ਨਾਲ ਲਾਈਨ ਡਰਾ ਕਰਕੇ ਇੱਕ ਫਾਰਮਲ ਇੰਗੇਜਮੈਂਟ ਰੱਖ ਲਓ, ਉਹਦੇ ਅਗੇਂਸਟ ਤੁਸੀਂ ਕਹਿ ਸਕਦੇ ਹੋ ਕਿ ਜੀ ਅਸੀਂ ਨਹੀਂ ਆ ਸਕਦੇ। ਜਿਵੇਂ ਹੁਣ ਇਸ ਪਰਿਵਾਰ ਕਹਿ ਰਿਹਾ ਕਿ ਸਾਡੀ ਹੁਣ ਬਣਦੀ ਆ, ਅਸੀਂ ਬੋਲਦੇ ਚੱਲਦੇ ਚੰਗਾ, ਅਸੀਂ ਆਉਂਦੇ ਜਾਂਦੇ ਹਾਂ, ਤਾਂ ਤੁਸੀਂ ਉਸ ਚੀਜ਼ ਨੂੰ ਤਾਂ ਇਹਨਾਂ ਨੇ ਭੁਲਾ ਚੁੱਕੇ ਹੋ। ਹੁਣ ਤੁਹਾਨੂੰ ਇੱਕ ਮੌਕਾ ਮਿਲਿਆ, ਹੁਣ ਤੁਸੀਂ ਮੌਕੇ ਨੂੰ ਅਸੈਸ ਕਰ ਰਹੇ ਹੋ ਕਿ ਜੋ ਸਾਡੇ ਨਾਲ ਹੋਇਆ ਕਿ ਅਸੀਂ ਵੀ ਇਹਨਾਂ ਨਾਲ ਕਰੀਏ। ਤੁਸੀਂ ਗ੍ਰੱਜ ਸੀਗਾ, ਜਾਂ ਤਾਂ ਤੁਸੀਂ ਸੁਪਰਫਿਸ਼ਲੀ ਬੋਲ ਰਹੇ ਸੀਗੇ ਤੇ ਤੁਸੀਂ ਮੌਕਾ ਲੱਭ ਰਹੇ ਸੀ, ਜਾਂ ਤੁਸੀਂ ਹੁਣ ਮੂਵ ਆਨ ਹੋ ਚੁੱਕੇ ਹੋ ਤੇ ਸਿਆਣਪ ਛੱਡ ਕੇ ਹੁਣ ਤੁਸੀਂ ਆਪਦਾ ਪੁਰਾਣਾ ਬਦਲਾ ਲੈਣ ਚੱਲੇ ਹੋ ਕਿ ਅਸੀਂ ਲੈਣਾ ਕਿ ਨਹੀਂ ਲੈਣਾ। ਮਿਡਲ ਗਰਾਊਂਡ ਹੁੰਦੇ ਆ, ਇੱਕ ਦੋ ਪਰਿਵਾਰ ਦੇ ਜੀ ਚਲੇ ਜਾਓ, ਬਾਕੀ ਨਾ ਜਾਓ, ਜਾਂ ਜੇ ਯਾ ਯੂ ਆਰ ਰੈਡੀ ਟੂ ਗੋ ਬੈਕ ਇਨ ਟੂ ਦ ਸੇਮ ਆਰਗੂਮੈਂਟ, ਕਿਉਂਕਿ ਬੋਲਣ ਲੱਗੇ ਸੀਗੇ, ਹੁਣ ਫਿਰ ਬੋਲਣਾ ਫਿਰ ਬੰਦ ਹੋ ਜਾਊ।
1: ਹਾਂ ਨਹੀਂ, ਗੌਟ ਇਟ ਸਰ, ਗੁੱਡ ਪੁਆਇੰਟ, ਥੈਂਕ ਯੂ ਤੁਹਾਡਾ ਕਿ ਯਾਰ ਤੁਸੀਂ ਆਲਰੇਡੀ ਹੁਣ ਬੋਲਣ ਲੱਗ ਗਏ, ਹੁਣ ਤੁਸੀਂ ਉਸ ਐਫਰਟ ਨੂੰ ਖਰਾਬ ਕਰੋਗੇ, ਉਹਦਾ ਵੀ ਕੀ ਫਾਇਦਾ। ਇੱਕ ਤੁਹਾਨੂੰ ਅਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦਾ ਨੰਬਰ ਜ਼ਰੂਰ ਦੇਈਏ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਮਨੂ ਨੂੰ ਵਿਜ਼ਿਟ ਕਰੋ। ਬਹੁਤ ਹੀ ਵੱਡੇ ਡਿਸਕਾਊਂਟ ਲੱਗੇ ਆ ਟਾਇਰਾਂ ਦੇ ਉੱਤੇ, ਟਰੱਕਾਂ ਦੇ ਟਾਇਰਾਂ ਦੇ ਉੱਤੇ। ਮਿਲਟਨ ਦੇ ਵਿੱਚ ਲੋਕੇਟਡ ਹੈ, 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਨੋ ਪਾਰਕ ਵਿਦ ਦੇ ਕੋਰਨਰ ਤੇ। ਵਿਜ਼ਿਟ ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ, 1706। ਹਲੋ,
9: ਸਤਿ
1: ਸ਼੍ਰੀ ਅਕਾਲ, ਕਿਵੇਂ ਹੋ?
9: ਆਪਣੇ ਬਹੁਤ ਖਾਸ ਵੀ ਛੱਡ ਦਿੰਦੇ ਆ, ਰਿਲੇਸ਼ਨ ਨਹੀਂ ਠੀਕ ਹੈਗਾ ਆਪਣੇ
1: ਬੋਲਣ
9: ਲੱਗ ਪਿਆ, ਦੁਬਾਰਾ ਗੱਲ ਹੋਣ ਲੱਗ ਪਈ, ਫੋਨ ਤੇ ਵੀ ਆਪਾਂ ਸਾਰਾ ਰਿਸ਼ਤਾ ਰਿਪੇਅਰ ਹੋ ਗਿਆ। ਤੁਸੀਂ ਕੇਸ ਮਨ ਨਾ ਕਹਿ ਦੋ ਕਿ ਮੈਂ ਨੀ ਆਉਣਾ, ਕਿਉਂਕਿ ਤੂੰ ਉਸ ਟਾਈਮ ਨੀ ਸੀ ਆਇਆ, ਇਟ ਮੀਨਸ ਆਪਾਂ ਇੰਨੀਆਂ ਗੱਲਾਂ ਕਿਉਂ ਕਰ ਰਹੇ, ਇੰਨਾ ਚਿਰ ਦੀ ਕੀਤੀ ਦੁਬਾਰਾ ਆਪਾਂ ਉੱਥੇ ਸਟੋਪ ਲਾ ਦਿੰਦੇ ਆਪਣਾ।
1: ਜੀ ਜੀ ਜੀ,
9: ਤੁਹਾਡੀ
1: ਗੱਲ ਠੀਕ ਹੈ ਕਿ ਯਾਰ ਉਦੋਂ ਹੀ ਸਟੋਪ ਲਾ ਦਿੰਦੇ, ਥੈਂਕ ਯੂ ਵੀਰੇ। ਬਟ ਆਪਣੇ ਉਹੀ ਹੈ ਨਾ, ਫੈਮਿਲੀਜ਼ ਦੇ ਵਿੱਚ ਆਪਾਂ, ਮੈਂ ਕਹਿੰਦਾ ਕਿ ਸਟੋਪ ਲਾਉਣੇ ਹੀ ਬਹੁਤ ਘੱਟ ਆ, ਆਪਾਂ ਨੂੰ ਤਾਂ ਇਹ ਹੁੰਦਾ ਕਿ ਨਹੀਂ ਯਾਰ ਚਲੋ ਹੋ ਗਿਆ, ਆਪਾਂ ਫੋਰਗਿਵ ਬਹੁਤ ਛੇਤੀ ਕਰਦੇ ਹਾਂ। ਬਟ ਅਸੀਂ ਅਗੇਨ, ਮੈਂ ਕਹਿ ਰਿਹਾ ਕਿ ਜਿਹੜੇ ਹੁਣ ਥੋੜ੍ਹੇ ਯੰਗਸਟਰਸ ਨੇ, ਯੰਗਰ ਜਿਹੜਾ ਕਰਾਊਡ ਮੈਨੂੰ ਸੁਣ ਰਿਹਾ, ਆਪਾਂ ਮੈਨੂੰ ਲੱਗਦਾ ਕਿ ਫੋਰਗਿਵ ਨਹੀਂ ਛੇਤੀ ਕਰਦੇ ਕਿ ਨਹੀਂ। ਸੋ ਖੈਰ, ਨੰਬਰ ਆਪਣਾ 9056733337, 9056733337। ਅੱਜ ਸ਼ਾਮ ਨੂੰ ਹੰਸ ਰਾਜ ਹੰਸ ਜੀ ਦਾ ਸ਼ੋਅ ਹੈ, ਅਤੇ ਇੰਨੀ ਯਾਰ ਜ਼ਬਰਦਸਤ ਸਾਡੀ ਗੱਲਬਾਤ ਹੋਈ ਹੰਸ ਜੀ ਨਾਲ, ਕੱਲ੍ਹ ਇੰਟਰਵਿਊ ਹੋਈ। ਸੋ ਤੁਸੀਂ ਵੀ ਹਜੇ ਤੱਕ ਟਿਕਟ ਨਹੀਂ ਲਈਆਂ, ਜ਼ਰੂਰ ਲਓ ਹੰਸ ਰਾਜ ਹੰਸ ਲਾਈਵ ਇਨ ਕੌਂਸਰਟ ਅੱਜ ਸ਼ਾਮ ਨੂੰ ਲਿਵਿੰਗ ਆਰਟ ਸੈਂਟਰ, ਟਿਕਟ ਮਾਸਟਰ .ca ਤੋਂ ਟਿਕਟਾਂ ਲਓ, ਜਾਂ ਕੋਈ ਵੀ ਜਾਣਕਾਰੀ ਲਈ 6474481000। ਬੜੀ ਪਿਆਰੀ ਸ਼ਾਮ ਹੋਊਗੀ ਇਹ, ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨਿੱਕੇ 'ਤੇ ਕੋਈ ਰੋਂਦਾ ਹੋਵੇਗਾ ਵਰਗੇ ਗੀਤ ਜਦੋਂ ਸੁਣੋਗੇ ਤਾਂ ਤੁਸੀਂ ਆਪਣੇ ਆਪ ਕਹੋਗੇ ਨਵੀਂ ਯਾਰ ਬਸ ਕਮਾਲ ਹੀ ਹੋ ਗਈ। ਯਾਰ ਮੈਂ ਚਾਹੁੰਦਾ ਸਾਰੇ ਜਿਹੜੇ ਸੁਣ ਰਹੇ ਆ ਪਰਿਵਾਰਕ ਮੈਂਬਰ ਜ਼ਰੂਰ ਆਇਓ, ਬਹੁਤ ਵਧੀਆ ਸ਼ੋਅ ਹੋਊਗਾ, ਯੂ ਹੈਵ ਐਨ ਔਸਮ ਟਾਈਮ, ਇਹ ਮੇਰਾ ਵਾਅਦਾ। ਏਰਨ ਮਿਲਸ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ ਲੈਣੀ ਆ, ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ, ਬਹੁਤ ਵਧੀਆ ਬੰਦੇ ਆ, ਮੈਨੇਜਰ ਨੇ ਦੋਨੋਂ ਏਡੀ ਵੱਡੀ ਡੀਲਰਸ਼ਿਪ ਦੇ। ਅਤੇ ਨੰਬਰ ਇਹਨਾਂ ਦਾ 9058285800, 9058285800, 1981। ਹੈਲੋ,
10: ਹਾਂਜੀ ਵੀਰੇ, ਗੁੱਡ ਮਾਰਨਿੰਗ, ਕੀ ਹਾਲ ਚਾਲ ਆ?
1: ਵਧੀਆ ਜੀ, ਕਿਵੇਂ ਹੋ?
10: ਬਸ ਵਧੀਆ ਵਧੀਆ। ਜਦੋਂ ਵੀਰੇ ਜਿੱਦਾਂ ਹੁਣ ਜਿੱਦਾਂ ਦੱਸਿਆ ਆਪਣਾ ਪੁਰਾਣੇ ਕਾਲਜ ਨੇ, ਜਿੱਦਾਂ ਹੁਣ ਇਸ ਤਰ੍ਹਾਂ ਰਿਪੇਅਰ ਹੋ ਗਿਆ ਹਨਾ, ਤੇ ਫਿਰ ਤਾਂ ਕੋਈ ਪ੍ਰੋਬਲਮ ਹੈ ਹੀ ਨਹੀਂ ਗੀ, ਤੁਸੀਂ ਜਾਣ ਚ ਕੋਈ ਦਿੱਕਤ ਤਾਂ ਹੈ ਨੀ ਹਨਾ, ਤੁਸੀਂ ਜਾ ਸਕਦੇ ਹੋ। ਤੇ ਈਵਨ ਤੁਹਾਡਾ ਰਿਕਾਰਡ ਵੱਧ ਹੋਊਗਾ ਪੱਕੇ ਨਾਲੋਂ। ਉਹਨਾਂ ਕਹਿੰਦਾ ਯਾਰ ਮੈਂ ਫੰਕਸ਼ਨ ਤੇ ਆਇਆ ਨੀ ਸੀ, ਮੈਂ ਇਹਨੂੰ ਇਨਵਾਈਟ ਕਰੂੰਗਾ ਤੇ ਪੱਕਾ ਆਊਗਾ। ਤੇ ਜੇ ਤੁਸੀਂ ਕਹੋਗੇ ਵੀ ਅਗਲਾ ਬਹੁਤ ਹੈਪੀ ਹੋਊਗਾ ਯਾਰ, ਹਾਂ ਬਈ ਮੈਂ ਵੀ ਫੰਕਸ਼ਨ ਤੇ ਗਿਆ ਸੀ 3-4 ਸਾਲ ਪਹਿਲਾਂ, ਤੇ ਹੁਣ ਮੈਨੂੰ ਬੁਲਾਇਆ, ਇਹ ਲਾਈਕ ਮੇਰੀ ਰਿਸਪੈਕਟ ਲਈ, ਇਹ ਲਾਈਕ ਮੇਰੇ ਹਨਾ ਫੰਕਸ਼ਨ ਤੇ ਆ ਗਿਆ ਹਨਾ, ਪਰ ਮੇਰੀ ਖੁਸ਼ੀ ਨੂੰ ਹੋਰ ਖੁਸ਼ੀ ਵਧਾਉਣ ਲਈ ਆ ਗਿਆ। ਤੇ ਜਾਣਾ ਚਾਹੀਦਾ, ਨਹੀਂ ਮੈਨੂੰ ਨੀ ਲੱਗਦਾ ਬਈ ਤੁਸੀਂ ਆਪਦਾ ਟਿਟ ਫੋਰ ਟੈਟ ਵਾਲਾ ਕਨਸੈਪਟ ਤੁਸੀਂ ਯੂਜ਼ ਕਰੋ ਤੁਸੀਂ। ਤੇ ਵੈਸੇ ਅੱਜ ਕੱਲ ਤਾਂ ਹੇਟ ਬਹੁਤ ਜ਼ਿਆਦਾ ਆ, ਤੇ ਤੁਸੀਂ ਜੇ ਆਪਣੀ ਹੇਟ ਛੱਡ ਕੇ ਤੁਸੀਂ ਕੁਛ ਅਟੈਂਡ ਕਰਦੇ ਹੋ, ਕਿਸੇ ਨਾਲ ਵਰਤਣਾ ਸ਼ੁਰੂ ਕਰਦੇ ਹੋ,
1: ਠੀਕ ਹੈ ਸਰ, ਥੈਂਕ ਯੂ ਤੁਹਾਡਾ ਵੀ, ਬਹੁਤ ਸ਼ੁਕਰੀਆ। 0743। ਹੈਲੋ
11: ਜੀ, ਨਵੀ ਜੀ, ਕੀ ਹਾਲ ਆ? ਠੀਕ ਹੋ?
1: ਵਧੀਆ ਜੀ, ਕਿਵੇਂ ਹੋ?
11: ਵਧੀਆ ਜੀ, ਵਧੀਆ। ਮੈਂ ਤੁਹਾਡਾ ਪ੍ਰੋਗਰਾਮ ਤਕਰੀਬਨ ਅਕਸਰ ਜ਼ਿਆਦਾ ਰੋਜ਼ ਹੀ ਸੁਣਦਾ, ਪਰ ਮੈਂ ਕਾਲ ਬਹੁਤ ਘੱਟ ਕਦੀ ਕਿਤੇ ਹੋਇਆ ਤੁਹਾਨੂੰ ਕੀਤੀ ਹੈ।
1: ਥੈਂਕ ਯੂ ਸਰ।
11: ਮੈਂ ਬੜਾ ਪ੍ਰੋਗਰਾਮ ਤੁਹਾਡੇ ਡੈਡੀ ਦਾ ਵੀ, ਤੁਹਾਡਾ ਕੱਲ ਦਾ ਵੀ ਸੁਣਿਆ ਸੀ,
12: ਹੰਸਰਾਜ ਹੰਸਰਾਜ ਦਾ, ਹੰਸਰਾਜ ਦਾ ਮੈਂ ਬੜਾ ਫੈਨ ਆ ਉਹਨਾਂ ਦੇ, ਅੱਛੇ ਅੱਛੇ ਗਾਣੇ ਜਿਹੜੇ ਉਹਨਾਂ ਨੇ ਬੜੇ ਅੱਛੇ ਗਾਣੇ ਗਾਏ ਨੇ, ਅੱਛਾ ਪ੍ਰੋਗਰਾਮ ਸੀ ਤੁਹਾਡਾ ਕੱਲ ਮਾਸ਼ਾਅੱਲਾ। ਤੇ ਦੂਜਾ ਮੈਂ ਇਹੀ ਕਹਿਣਾ ਸੀ ਰਿਸ਼ਤਿਆਂ ਤੇ ਬੜਾ ਮੈਂ ਥੋੜਾ ਸ਼ਾਰਟ ਹੀ ਕਰਾਂਗਾ, ਲੰਮਾ ਹੋ ਜਾਂਦਾ, ਕਿ ਮੇਰੇ ਵੀ ਇੱਕ ਮਾਮੂ ਨੇ ਤੇ ਉਹ ਬੜੀ ਦੇਰ ਦੇ ਰੁਸਤੇ ਸੀ ਮੇਰੀ ਬੜੀ ਸਿਸਟਰ ਦੇ ਨਾਲ ਨਾ, ਕਿਤੇ ਉਹ ਐਵੇਂ ਰੁਸ ਗਏ ਨਾ, ਉਹ ਆਂਦਾ ਕਿ ਮੈਂ ਉਹਨਾਂ ਨੂੰ ਫੋਨ ਕਰਕੇ ਸਪੈਸ਼ਲ ਉਹਨਾਂ ਨੂੰ ਸਮਝਾਇਆ, ਮਾਮੂ ਜੀ ਦੇਖੋ ਏਦਾਂ ਨਹੀਂ ਹੁੰਦਾ ਚੰਗਾ, ਉਹ ਤਾਂ ਤੇ ਗਲਤੀਆਂ ਹੋ ਜਾਂਦੀਆਂ ਆਪਸ ਵਿੱਚ। ਉਹਨਾਂ ਦੇ ਬੇਟੇ ਨੂੰ ਮੈਂ ਕਿਹਾ, ਮੈਂ ਦੇਖੋ ਅਗਰ ਤੁਸੀਂ ਅੱਜ ਇੱਦਾਂ ਕਰੋਗੇ ਤੇ ਕੱਲ ਇਹ ਬਹੁਤ ਦੂਰ ਤੱਕ ਜਾਏਗੀ, ਕੱਲ ਨੂੰ ਤੁਸੀਂ ਮੈਨੂੰ ਕਿੱਦਾਂ ਬੁਲਾਓਗੇ, ਗਾਂ ਮੇਰੇ ਜਿਹੜੇ ਰਿਲੇਟਿਵ ਨੇ ਮੇਰੀ ਖਾਲਾ ਜੀ ਉਹ ਕਿੱਦਾਂ ਤੁਹਾਡੇ ਵੱਲ ਆਉਣਗੇ, ਤੇ ਇਸ ਵਾਸਤੇ ਚੰਗੀ ਗੱਲ ਨਹੀਂ। ਲੇਕਿਨ ਉਹ ਨਾ ਉਹ ਮੰਨੇ ਨੀ, ਉਹ ਬੜੇ ਜਿੱਦੀ ਜੇ ਨੇ ਸ਼ੁਰੂ ਤੋਂ ਹੀ, ਰਿਟਾਇਰ ਫੌਜੀ ਨੇ, ਉਹ ਨਾ ਉਹ ਮੰਨੇ, ਉਹ ਬੇਟਾ ਕਹਿਣ ਲੱਗਾ ਜੀ ਉਹ ਮਾਮੂ ਮੈਂ ਕਰ ਸਕਦਾ ਪਾਪਾ, ਮੈਂ ਕਿਹਾ ਅੱਛਾ ਦੇਖ ਲਾ ਫਿਰ ਕੱਲ ਨੂੰ ਕਿਸੇ ਨੇ ਹੋਰ ਨੇ ਨੀ ਆਉਣਾ ਤੁਹਾਡੇ, ਤੇ ਅੱਜ ਉਹ ਨਾ ਮੰਨਿਆ, ਉਦੋਂ ਟਾਈਮ ਲੰਘ ਗਿਆ, ਬਾਅਦ ਦੇ ਵਿੱਚ ਲੰਘਦਾ ਰਿਹਾ, ਮੈਂ ਵੀ ਚਲੋ ਕੱਢ ਦਿੱਤਾ ਉਹਨਾਂ ਨੇ, ਯਕੀਨ ਕਰੋ ਨਾ ਵੀ ਮੈਂ ਇੱਥੇ ਦਿਆ ਨਾ, ਇੰਨਾ ਮੈਂ ਸਮਝਾਇਆ ਇਸ ਪਰਸਨ ਨੂੰ, ਆਦਮੀ ਨੂੰ, ਚਲੋ ਹੋ ਕੇ ਤੇ ਨਹੀਂ ਇਹ ਮੰਨਿਆ, ਮੈਂ ਕਿਹਾ ਅੱਛਾ ਮੈਂ ਵੀ ਚਲੋ ਕੱਢ ਦਿੱਤਾ। ਤੇ ਉਸ ਤੋਂ ਬਾਅਦ ਫਿਰ ਉਹ ਕਾਲਾ ਕੁਲਾ ਕੀਤੀਆਂ ਦੋ ਚਾਰ ਵਾਰੀ, ਮੈਂ ਨਹੀਂ ਇੱਕ ਅੱਧੀ ਵਾਰੀ ਸੁਣੀ, ਵੀ ਮੁੜ ਕੇ ਮੈਂ ਸੁਣੀ ਨੀ ਉਹਨਾਂ ਦੀ ਨਾ, ਹੁਣ ਉਹਨਾਂ ਦੀ ਸ਼ਾਦੀ ਹੈ, ਉਹ ਪਹਿਲਾਂ ਕਿ ਮੇਰੇ ਭੈਣਾਂ ਨੂੰ ਵੀ ਸੱਦਿਆ ਸਾਰੀਆਂ ਨੂੰ, ਉਹ ਪਾਕਿਸਤਾਨ ਨੇ, ਮੈਂ ਇੱਥੇ ਹੁੰਦਾ, ਤੇ ਉਹ ਜਾਣੇ ਨੂੰ ਤਿਆਰ ਹੈ, ਮੈਂ ਨੀ ਉਹਨਾਂ ਨੂੰ ਉਠਾਇਆ ਵੀ ਤੁਸੀਂ ਨਾ ਜਾ, ਹਾਲਾਂਕਿ ਉਹਦੀ ਬੜੀ ਭੈਣ ਜਿਹੜੀ ਜਿਹਨੂੰ ਉਹਨੇ ਸੱਦਿਆ, ਜਿਹਦੀ ਵਜ੍ਹਾ ਨਾਲ ਮੈਂ ਵੀ ਨਾਰਾਜ਼ ਹੋਇਆ ਬਹੁਤਾ,
1: ਉਹ ਵੀ ਜਾਣ ਨੂੰ ਤਿਆਰ ਹੈ,
12: ਉਸ ਤੋਂ ਬਾਅਦ ਉਹ ਵੀ ਫਿਰਿਆ ਜਾ ਕੇ, ਉਹਨੂੰ ਦਿਲ ਚ ਨੀ ਰੱਖਿਆ ਉਹਨੇ, ਮੈਂ ਨਹੀਂ ਉਹਨਾਂ ਨੂੰ ਛੱਡਿਆ, ਮੈਂ ਕਿਹਾ ਹਾਂ ਅਗਰ ਕੋਈ ਬੰਦਾ ਇੱਦਾਂ ਕਰਦਾ ਉਹ ਆਵੇ ਸੋਰੀ ਕਰੇ, ਆਪਣੇ ਆਪ ਨੂੰ ਅਹਿਸਾਸ ਕਰੇ ਹੋ ਕੇ ਮੇਰੇ ਕੋਲ ਗਲਤੀ ਹੋਈ ਸੀ, ਮੈਂ ਗਲਤੀ ਕੀਤਾ, ਤੇ ਫਿਰ ਬੰਦਾ ਜਾਂਦਾ ਚੰਗਾ ਲੱਗਦਾ, ਨੀ ਕਿ ਆਪਣੇ ਆਪ ਤੁਰ ਪਵੇ ਬੰਦਾ ਉੱਠ ਕੇ,
1: ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਅਸੀਂ ਨਹੀਂ ਆਏ, ਸਾਨੂੰ ਮਾਫ਼ ਕਰ ਦੋ। ਅਗਲਾ ਬੰਦਾ ਜੀ ਯਾਰ ਦੇ ਰੈਡੀ ਟੂ ਅਪੋਲੋਜਾਈਜ਼, ਫਿਰ ਜ਼ਰੂਰ ਤੁਸੀਂ ਯਾਰ ਜਾ ਸਕਦੇ ਹੋ, ਇੰਨੀ ਇੱਕ ਗੱਲ ਮੈਂ ਮੰਨਦਾ। ਬੈਲੀਮੋਰ ਹੋਮਸ ਦੇ ਜਿਹੜੇ ਘਰ ਨੇ, ਵਾਹ, ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ, ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਵਾਹ ਜੀ,
13: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Hey, please, sham nu kareo phone. Thank you. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ
14: Your call forwarding always service has been deactivated successfully. Thank you.

ਮੈਂ ਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਿਣਕੇ ਜਿੰਨੀ ਕਦਰ ਨਬੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

ਤੋ ਰਾਜ ਖੂਬਸੂਰਤ ਸਵੇਰ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ ਸੀ ਆ ਚਲੋ ਡਿਜੀਟਲ AM ਫ੍ਰੀਕੁਐਂਸੀ ਰਾਹੀਂ ਟੋਰੋਂਟੋ ਪੈਨਸਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊਜਰਸੀ ਤੱਕ ਸਾਨੂੰ ਸੁਣ ਰਹੇ ਹੋ ਤੁਸੀਂ ਆਪਣੇ ਰੇਡੀਓ ਸੈਟਸ ਦੇ ਉੱਤੇ ਓਨਟੈਰੀਓ ਦੇ ਵਿੱਚ ਸਾਨੂੰ ਸਾਰਨੀਆਂ ਦੇ ਬਾਰਡਰ ਤੋਂ ਲੈ ਕੇ ਨੈਗਰਾ ਫਾਲ ਦੇ ਬਾਰਡਰ ਤੱਕ ਯਾਨੀ ਕਿ ਲੰਡਨ ਕਿਚਨੋ ਵਾਟਲੋ ਕੈਂਬਰਿਜ ਚੈਟਮ ਹੁੰਦੇ ਹੋਏ ਸਾਨੂੰ ਤੁਸੀਂ ਹੈਮਿਲਟਨ ਬ੍ਰੈਂਟਫਰਡ ਸਿਮਕੋ ਕਾਉਂਟੀ ਔਰ ਨੈਗਰਾ ਕਾਉਂਟੀ ਦੇ ਵਿੱਚ ਸੁਣ ਰਹੇ ਹੋ ਇਸ ਦੇ ਨਾਲ ਨੌਰਥ ਵਿੱਚ ਸਾਨੂੰ ਬੈਰੀ ਤੋਂ ਲੈ ਕੇ ਮਸਕੋਕਾ ਐਂਟਾਇਰ ਤੁਸੀਂ 400 ਹਾਈਵੇ ਦੇ ਉੱਪਰ ਔਰ 17 ਹਾਈਵੇ ਦੇ ਉੱਪਰ ਟੂਵਰਡਸ ਸਡਬਰੀ ਜਿਹੜਾ ਹੈਗਾ ਅਤੇ ਟੂਵਰਡਸ 11 ਸਾਨੂੰ ਤੁਸੀਂ ਸੁਣ ਰਹੇ ਹੈਗੇ ਹੋ ਜੋ ਨੌਰਥ ਪੇ ਨੂੰ ਹਾਈਵੇ ਜਾਂਦਾ ਗ੍ਰੈਵਨਹਸ ਤੱਕ ਈਸਟ ਦੇ ਵਿੱਚ ਸਾਨੂੰ ਤੁਸੀਂ ਲਿੰਡਜ਼ੀ ਪੀਟਰਬਰੋ ਹੁੰਦੇ ਹੋਏ ਤੁਸੀਂ ਸਾਨੂੰ ਸੁਣਦੇ ਹੋ 401 ਦੇ ਉੱਪਰ ਬੈਲਵਲ ਤੱਕ ਔਰ ਤਕਰੀਬਨ 1000 ਕਿਲੋਮੀਟਰ ਦੇ ਰੇਡੀਅਸ ਨੂੰ ਈਸਟ ਵੈਸਟ ਨੌਰਥ ਸਾਊਥ ਦੇ ਵਿੱਚ ਇਸ ਸਮੇਂ ਅਸੀਂ ਕਵਰ ਕਰ ਰਹੇ ਹਾਂ ਲਾਰਜੈਸਟ ਕਵਰੇਜ ਏਰੀਆ ਦੇ ਨਾਲ ਡਿਜੀਟਲ ਫ੍ਰੀਕੁਐਂਸੀ AM530 30 ਈਅਰ ਪਲੱਸ ਦਾ ਟਾਈਮ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਸਰਵ ਕਰਦੇ ਹੋਗੇ ਮੈਨੂੰ ਤਕਰੀਬਨ 10 ਈਅਰਸ ਪਲੱਸ ਯਾਨੀ ਕਿ ਇੱਕ ਡੈਕਟ ਪਲੱਸ ਦਾ ਸਮਾਂ ਇਸ ਫ੍ਰੀਕੁਐਂਸੀ ਰਾਹੀਂ ਤੁਹਾਡੇ ਨਾਲ ਰੂਬਰੂ ਹੁੰਦੇ ਹੋ ਗਏ ਇਸ ਸਮੇਂ ਪੀਅਰਸਨ ਏਅਰਪੋਰਟ ਦਾ ਟਰੈਕ 6 ਜਿੱਥੇ ਬਿਲਕੁਲ ਸਾਹਮਣੇ ਜੋ ਅਮੈਰੀਕਨ ਏਅਰਲਾਈਨਸ ਜਿਹੜੀ ਲੈਂਡ ਕਰ ਚੁੱਕੀ ਆ ਬਹੁਤ ਸਾਰੇ ਲੋਕ ਸਾਹ ਲੈ ਚੁੱਕੇ ਹੋਣਗੇ ਕਿ ਫਾਈਨਲੀ ਔਨ ਦਾ ਗਰਾਊਂਡ ਅਤੇ ਨਾਲ ਨਾਲ ਹਰਿਆਲੀ ਦੇ ਨਾਲ ਨਾਲ ਖੂਬਸੂਰਤ ਵੈਦਰ ਜਿਹੜਾ ਹੈਗਾ ਚਮਕਵੀਂ ਧੁੱਪ ਗੋਲਡਨ ਸਕਾਈ ਜਿਹੜਾ ਔਰ ਗ੍ਰੇ ਮਿਕਸ ਨਜ਼ਰ ਆ ਰਿਹਾ ਹੈਗਾ 401 ਮੂਵਿੰਗ ਵੈਲ ਬਟ ਲਿਟਲ ਸਲੋ ਈਸਟ ਐਂਡ ਵੈਸਟ ਮੈਨੂੰ ਇੱਥੋਂ ਨਜ਼ਰ ਆ ਰਿਹਾ ਅਤੇ ਡੇਲੀ ਰੋਡ ਇਜ਼ ਮੂਵਿੰਗ ਵੈਰੀ ਵੈਲ ਅਤੇ ਤੁਸੀਂ ਆਪ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਹਮੇਸ਼ਾ ਹੀ ਤਰ੍ਹਾਂ ਆਗਾਜ਼ ਉਸ ਪਰਮ ਪਰਮੇਸ਼ਵਰ ਦੇ ਨਾਮ ਦੇ ਓਟਾਸਰੇ ਨਾਲ ਜਿਸ ਦੇ ਨਾਮ ਓਟਾਸਰੇ ਨਾਲ ਆਗਾਜ਼ ਦੁਨੀਆਂ ਦੀ ਹਰ ਇੱਕ ਸ਼ੈਦਾ ਖੁਸ਼ਗਵਾਰ ਦਿਨ ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਅਤੇ ਮੁਸਕਰਾਹਟ ਚਿਹਰੇ 'ਤੇ ਰੌਣਕ ਰਹੇਗੀ ਰੌਸ਼ਨੀ ਰਸਤੇ ਦਿਖਾਵੇਗੀ ਨਵੀਆਂ ਚੀਜ਼ਾਂ ਆਉਣਗੀਆਂ ਅਡੋਪਟ ਕਰੋਗੇ ਅਤੇ ਚੱਲਦੇ ਜਾਓਗੇ ਇੱਕ ਵਾਰ ਸਟੂਡੀਓਜ਼ ਨੰਬਰ ਟੂ ਕਾਲ 905-673-3337 905-673-3337 ਅਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ 905-673-3337 ਦੇ ਉੱਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਸੋ ਚੱਲਦੇ ਇੱਕ ਸਫ਼ਰ ਦੇ ਵੱਲ ਜੋ ਬਹੁਤ ਖੂਬਸੂਰਤ ਪਰ ਸਾਡੇ ਤੁਹਾਡੇ ਸਾਡੇ ਸਾਥ ਦੇ ਨਾਲ 905-673-3337 'ਤੇ ਕਾਲ ਕਰੋਗੇ

0: ਅੱਜ ਦੇ ਸ਼ੋਅ ਦੇ ਵਿੱਚ ਮੈਂ ਤੁਹਾਡੇ ਲਾਈਨਸ ਜਿੱਥੇ ਓਪਨ ਕਰੂੰਗਾ, ਸਟੂਡੀਓਜ਼ ਨੰਬਰ ਨੇ 905-6-73-33-37। ਬਹੁਤ ਸਾਰੇ ਲੋਕ ਅੱਜ ਮੈਨੂੰ ਸ਼ਾਇਦ ਕਾਫੀ ਦਿਨਾਂ ਬਾਅਦ ਪਹਿਲੀ ਵਾਰ ਸੁਣ ਰਹੇ ਹੋਣਗੇ, ਬਹੁਤ ਸਾਰੇ ਲੋਕ ਕੱਲ੍ਹ ਸੁਣ ਰਹੇ ਸੀ। ਅਤੇ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਨਾ ਵੀਰਵਾਰ ਨੂੰ, ਮੈਂ ਇੱਕ ਦਿਨ ਸਕਿੱਪ ਕਰ ਗਿਆ, ਪਤਾ ਹੀ ਨਹੀਂ ਲੱਗਿਆ ਮੈਨੂੰ, ਅਤੇ ਵੀਰਵਾਰ ਨੂੰ ਕਰਦੇ ਹੁੰਦੇ ਸੀ ਬਾਬਾ ਬਖਤੌਰਾ। ਅੱਜ ਅਸੀਂ ਬਾਬਾ ਬਖਤੌਰਾ ਤੁਹਾਡੇ ਲਈ ਲੈ ਕੇ ਆਏ ਹਾਂ। ਬਾਬਾ ਬਖਤੌਰਾ, ਬਾਬਾ ਬਖਤੌਰਾ ਇੱਕ ਐਸਾ ਸੈਗਮੈਂਟ ਹੈ ਜਿਹਦੇ ਵਿੱਚ ਤੁਸੀਂ ਸਾਡੇ ਨਾਲ ਔਨ ਏਅਰ ਹੁੰਦੇ ਹੋ, ਅਤੇ ਤੁਸੀਂ ਜੋ ਆਪਣਾ ਨਾਮ ਔਰ ਡੇਟ ਆਫ ਬਰਥ ਦੱਸਦੇ ਹੁੰਦੇ ਹੋ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਾ ਕੇ ਕਿਸੇ ਨਦੀ 'ਚ ਕੋਲੇ ਸਿੱਟ ਦਿਓ, ਅਤੇ ਕੋਲੇ ਸਿੱਟਣ ਨਾਲ ਤੁਹਾਡਾ ਜਿਹੜਾ ਗ੍ਰਹਿ ਚੇਂਜ ਹੋ ਜਾਣਗੇ। ਬਈ ਇਸ ਤਰ੍ਹਾਂ ਕਿਸਮਤਾਂ ਸਵਰਦੀਆਂ ਹੁੰਦੀਆਂ ਤਾਂ ਦੁਨੀਆ ਦੇ ਵਿੱਚ ਕਾਢਾਂ ਨਾ ਹੁੰਦੀਆਂ, ਖੋਜਾਂ ਨਾ ਹੁੰਦੀਆਂ, ਦੁਨੀਆ ਉੱਥੇ ਹੀ ਖੜ੍ਹੀ ਰਹਿ ਜਾਂਦੀ, ਕੋਲੇ ਸਿੱਟਦੀ ਰਹਿ ਜਾਂਦੀ ਪਾਣੀ 'ਚ। ਆਹ ਕਿਸੇ ਜਗ੍ਹਾ 'ਤੇ ਫੁੱਲ ਬਹਾ ਦਿਓ ਜਾ ਕੇ ਤੁਹਾਡੀ ਪ੍ਰੋਬਲਮ ਵੀ ਬਹਿ ਜਾਊਗੀ ਪਾਣੀ ਦੇ ਵਿੱਚ। ਇਹਨਾਂ ਸਭ ਵਹਿਮਾਂ ਭਰਮਾਂ 'ਚੋਂ ਮੈਂ ਬਾਹਰ ਨਿਕਲ ਕੇ ਕਰਮ ਸਿਧਾਂਤ ਜਿਹੜਾ ਹੈਗਾ ਉਸ ਦੇ ਉੱਪਰ ਚੱਲ ਕੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਹਮੇਸ਼ਾ ਸਟੂਡੀਓ ਦੇ ਵਿੱਚ। ਤੁਸੀਂ ਨਾਮ ਅਤੇ ਡੇਟ ਆਫ ਬਰਥ ਦੱਸਦੇ ਹੁੰਦੇ ਹੋ। ਬਾਬਾ ਬਖਤੌਰਾ ਦੇ ਵਿੱਚ ਮੈਂ ਤੁਹਾਨੂੰ ਤੁਹਾਡੇ ਜਿਹੜੇ ਇੰਟਰਨਲ ਔਰ ਐਕਸਟਰਨਲ, ਜਿਵੇਂ ਅੰਦਰ ਅਤੇ ਬਾਹਰ ਜਿਹੜਾ ਹੈਗਾ, ਤੁਸੀਂ ਕਿਸ ਤਰ੍ਹਾਂ ਦੇ ਹੋ ਥੋੜ੍ਹਾ ਜਿਹਾ ਦੱਸ ਦਿੰਦਾ ਇਸ ਚਾਰਟ ਦੇ ਅਕੋਰਡਿੰਗ। ਬਾਬਾ ਬਖਤੌਰਾ, ਸ਼ਰਤ ਇਹ ਹੈ ਕਿ ਤੁਸੀਂ 905-6-73-33-37 'ਤੇ ਕਾਲ ਕਰੋਗੇ। ਦੋ ਲਾਈਨ ਬਿਜ਼ੀ ਹੋ ਗਏ ਨੇ, ਦੋ ਰਹਿ ਗਏ ਮੇਰੇ ਕੋਲ ਖਾਲੀ ਸਿਰਫ, ਫਿਰ ਉਹ ਤੋਂ ਬਾਅਦ ਨਾ ਲਾਈਨ ਬਿਜ਼ੀ ਮਿਲ ਦਿੰਦੇ। ਚਾਰ ਫੋਨ ਤੋਂ ਬਾਅਦ ਜਦੋਂ ਸਟੂਡੀਓ 'ਚ ਆਉਂਦੇ ਤੁਹਾਨੂੰ ਇਹ ਮਿਲਦਾ ਕਿ ਨੰਬਰ ਮੌਜੂਦ ਨਹੀਂ ਹੈ। ਜਦ ਤੱਕ ਨੈਕਸਟ ਕਾਲ ਡਿਸਕੰਟੀਨਿਊ ਨਹੀਂ ਹੁੰਦੀ, ਤੁਹਾਡੀ ਕਾਲ ਥਰੂ ਨਹੀਂ ਹੁੰਦੀ। 905-6-73-33-37-905-6-7-3-3-3-3-7 'ਤੇ ਤੁਸੀਂ ਸਾਨੂੰ ਸਟੂਡੀਓ ਵਿੱਚ ਕਾਲ ਕਰ ਰਹੇ ਹੋ। 905-6-73-33-37 ਦੇ ਉੱਤੇ ਤੁਸੀਂ ਕਾਲ ਕਰ ਰਹੇ। ਮੈਨੂੰ ਰਸਤੇ 'ਚ ਆਉਂਦੇ ਹੋਏ ਕਿਸੇ ਨੇ ਕਿਹਾ ਕਿ ਵਧੀਆ ਇੰਸ਼ੋਰੈਂਸ ਦਾ ਨੰਬਰ ਦੇ ਦਿਓ ਜੀ ਕੋਈ, ਤੇ ਲਿਖੋ ਜੀ ਨੰਬਰ, ਫਿਰ ਤੁਸੀਂ ਵਾਪਸ ਆ ਗਏ।
1: ਸ਼ੋ ਨੂੰ ਇੰਜੋਏ ਕਰ ਰਹੇ ਹੋ, ਕੁਝ ਭੁੱਲ ਰਹੇ ਹੋ?
2: ਡਰਾਈਵਿੰਗ ਲਾਇਸੈਂਸ?
1: ਨੋ।
2: ਪੁਲਿਸ ਆਫੀਸਰ?
1: ਨੋ ਨੋ।
2: ਟ੍ਰੈਫਿਕ ਲਾਈਟਸ?
1: ਨੋ।
2: ਦੈਨ
0: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟਰੀਅਰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਘੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 4165201946। ਗੱਡੀਆਂ ਦੀ ਕੋਈ ਵੀ ਡੈਂਟਿੰਗ ਪੇਂਟਿੰਗ ਦਾ ਕੰਮ ਹੈਗਾ, ਟਰੱਕ ਟ੍ਰੇਲਰ 'ਚ ਸਪੈਸ਼ਲਾਈਜ਼ ਕਰਦੇ ਨੇ, ਟਰੱਕ ਅਤੇ ਟ੍ਰੇਲਰ ਦੇ ਕੰਮ ਦੇ ਵਿੱਚ, ਅਤੇ ਇਹ 401 ਦੇ ਉੱਪਰ ਨੇ ਕੈਂਬਰੇਜ ਦੇ ਵਿੱਚ। 416-520-1940 ਨਾਮ ਸੌਖਾ, ABS ਆਟੋਕਲਿਜ਼ਮ, ਤੁਸੀਂ ਇਹਨਾਂ ਨੂੰ ਕੰਟੈਕਟ ਕਰੋਗੇ। ਅਪਲਾਇੰਸਿਸ ਲੈਣੇ ਨੇ ਤਾਂ ਮਨਜੀਤ ਸਿੰਘ ਕਹਿੰਦੇ ਨੇ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ। ਆਹ ਅਨਾਊਂਸਮੈਂਟ ਅਤੇ ਇਸ ਤੋਂ ਬਾਅਦ ਤੁਸੀਂ ਫੀਲ ਕਰੋਗੇ ਕਿ ਟਰੰਪ ਜੋ ਮਰਜ਼ੀ ਕਰ ਰਿਹਾ, ਪਰ ਅਪਲਾਇੰਸਿਸ, ਅਪਲਾਇੰਸ ਜੰਕਸ਼ਨ ਸਾਨੂੰ ਬੜੇ ਵਧੀਆ ਪ੍ਰਾਈਸ 'ਤੇ ਦੇ ਰਿਹਾ। ਜੀ ਜਨਾਬ, ਤੁਸੀਂ ਔਨ ਏਅਰ।
3: ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਕਾਫੀ ਕਲਾਇੰਟਸ ਨੇ ਜਿਹੜੇ ਨਵੇਂ ਘਰਾਂ ਦੀ ਕਲੋਜ਼ਿੰਗ ਕਰ ਰਹੇ ਨੇ। ਤੁਸੀਂ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਜੇ ਬੰਡਲ ਦੇਖ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। $2,500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਸਿਸ ਦਾ ਇਹ ਸੈੱਟ ਹੈ, ਜਿਹੜਾ ਕਿ ਸਿਰਫ $39.99 ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹੋ। ਜਿੰਨੇ ਵੀ ਕਲਾਇੰਟ ਇਸ ਟਾਈਮ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਦੇ 4 ਅਪਲਾਈਸਿਸ ਦਾ ਕੋਂਬੋ, ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਈਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2,599 ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੇ ਤੁਸੀਂ ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਬਿਲਟ ਇਨ ਅਪਲਾਈਸਿਸ ਦੇ ਉੱਪਰ ਅਪ ਟੂ 35% ਡਿਸਕਾਊਂਟ ਇਸ ਵੀਕਐਂਡ ਅਪਲਾਈਸ ਜੰਕਸ਼ਨ ਦੇ ਉੱਪਰ ਅਸੀਂ ਲੈ ਕੇ ਦੇ ਰਹੇ ਹਾਂ। ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 'ਚ ਤੁਸੀਂ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ ਸੈਮਸੰਗ ਬ੍ਰਾਂਡ ਦਾ 65 ਇੰਚ ਦਾ ਮਿੰਨੀ LED 4K ਟੀਵੀ ਹੈ, ਇਹ ਨਵੀਂ ਟੈਕਨੋਲੋਜੀ 2026 ਦੇ ਮਾਡਲ ਨੇ, ਜਿਹੜਾ ਕਿ $1,100 ਦੀ ਪ੍ਰਾਈਸ ਤੋਂ ਘਟਾ ਕੇ 699 ਚ ਅਪਲਾਈਂਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ਼ 905-455-0054-905-450-450-0054-00054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-50-0054-

0: ਖਬਰਾਂ ਨੇ ਉਹਨਾਂ ਦੇ ਉੱਪਰ ਵੀ ਗੱਲ ਕਰਾਂਗੇ ਤੇ ਨਾਲ ਬਾਬਾ ਬਖਤੌਰਾ ਚ ਵੀ ਕਾਲ ਚੱਲਣਗੀਆਂ। ਖਬਰਾਂ ਦੇ ਵਿੱਚ ਇਹ ਹੈ ਕਿ ਆਰਮੀ ਚੀਫ ਆ ਜਿਹੜਾ ਟੌਪ ਪੋਜੀਸ਼ਨ ਆ ਕੈਨੇਡਾ ਦੀ, ਆਰਮੀ ਚੀਫ ਨੂੰ ਇਨਵੀਟੇਸ਼ਨ ਆ ਯੂਰਪ ਦਾ ਇੱਕ ਸਪੈਸ਼ਲ ਗਰੁੱਪ ਬਣਿਆ ਹੋਇਆ 32 ਮੁਲਕਾਂ ਦਾ ਆਰਮੀ ਦਾ। ਉਹ 32 ਮੁਲਕਾਂ ਦੇ ਆਰਮੀ ਗਰੁੱਪ ਦੇ ਵਿੱਚ ਜਿਵੇਂ ਮਾਰਕ ਕਾਰਨੀ ਨੂੰ ਸਪੈਸ਼ਲ ਅਪੁਆਇੰਟਮੈਂਟ ਦੇ ਉੱਤੇ ਗਵਰਨਰ ਆਫ ਜਿਹੜਾ ਯੂਰਪੀਅਨ ਬੈਂਕ ਲਗਾਇਆ ਗਿਆ ਸੀ, ਬੈਂਕ ਆਫ ਇੰਗਲੈਂਡ ਸੋਰੀ ਮਾਫੀ ਚਾਹੂੰਗਾ, ਗਵਰਨਰ ਲਗਾਇਆ ਗਿਆ ਸੀ, ਇਸੇ ਤਰ੍ਹਾਂ ਦੇ ਨਾਲ ਇਸੇ ਤਰਜ਼ ਦੇ ਉੱਤੇ ਆਰਮੀ ਦੇ ਵਿੱਚ ਵੀ ਜਿਹੜਾ ਹੈਗਾ ਬੁਲਾਇਆ ਜਾ ਰਿਹਾ। ਪਰ ਕਿਹਾ ਜਾ ਰਿਹਾ ਕਿ ਟਰੰਪ ਇਹਦੇ ਉੱਪਰ ਵੀ ਦਿੱਕਤ ਖੜੀ ਕਰੂਗਾ, ਯਾਨੀ ਕਿ ਉਹਨੂੰ ਰੌਲਾ ਪਊਗਾ ਅਗਰ ਕੈਨੇਡਾ ਯੂਰਪੀਅਨ ਆਰਮੀ ਦੀ ਪ੍ਰੈਕਟਿਸ ਨੂੰ ਜੁਆਇਨ ਕਰਦਾ ਤਾਂ ਟਰੰਪ ਨੂੰ ਸਭ ਤੋਂ ਵੱਧ ਤਕਲੀਫ ਹੋਊਗੀ। ਲੈਟਸ ਸੀ, ਕੁਛ ਹੋਰ ਖਬਰਾਂ ਵੀ ਨੇ, ਪਰ ਉਸ ਤੋਂ ਪਹਿਲਾਂ ਪਹਿਲੀ ਕਾਲ 'ਤੇ ਚੱਲਿਆ ਬਾਬਾ ਬਖਤੌਰਾ, ਲਾਈਨ ਖਾਲੀ ਨੇ ਹੁਣ ਮੈਂ ਲਾ ਲਓ 205-673-3333, ਦੋ ਲਾਈਨ ਡਿਸਕਨੈਕਟ ਹੋ ਗਏ ਮੇਰੇ ਤੋਂ ਬਟਨ ਦੱਬੇ ਕਰਕੇ। 9056733337 ਪਾਸਵਰਡ ਹੈ ਤਵਾ, TAWA ਕਿਚਨ, ਤਵਾ ਕਿਚਨ। 905-673-3337 ਦੋ ਲਾਈਨ ਰਹਿ ਗਈਆਂ ਖਾਲੀ, ਦੋ ਬਿਜ਼ੀ ਹੋ ਗਈਆਂ ਹੋਰ। 905-673-3337। ਹਾਂਜੀ, ਨੈਕਸਟ ਕਾਲ, ਹੈਲੋ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਹਾਂਜੀ,
0: ਕੀ ਨਾਮ ਹੈ ਜੀ ਤੁਹਾਡਾ?
1: ਮੇਰਾ ਨਾਮ ਦਲਜੀਤ, ਤੇ
0: ਦਲਜੀਤ ਕੌਰ ਕਹਿ ਲਿਆ ਕਰੋ, ਲਾਸਟ ਨੇਮ ਨਾ ਜਿਹੜਾ ਤੁਹਾਡਾ ਹੈਗਾ ਕੌਰ ਸਿੰਘ ਜ਼ਰੂਰ ਕਿਹਾ ਕਰੋ ਸਾਰੇ।
1: ਓਕੇ ਸੌਰੀ, ਐਂਡ ਡੇਟ ਆਫ ਬਰਥ 27 ਸਤੰਬਰ।
0: 27 ਸਤੰਬਰ, ਪਾਸਵਰਡ ਹੈ ਸਾਡਾ ਤਵਾ ਕਿਚਨ, ਤਵਾ।
1: ਓਕੇ,
0: ਠੀਕ ਹੈ। ਵਨ ਆਫ ਦ ਬੈਸਟ ਇਨ ਕੇਟਰਿੰਗ, ਕੇਟਰਿੰਗ ਤੁਸੀਂ ਕਰਾਉਣੇ ਕਿਸੇ ਨੇ ਜਾਂ ਤੁਸੀਂ ਸਪੈਸ਼ਲ ਕਿਸਮ ਦੇ ਫੂਡ ਖਾਣਾ ਚਾਹੁੰਦੇ, ਸਪੈਸ਼ਲ ਮੀਨਸ ਗ੍ਰੇਵੀਜ਼ ਦੇ ਵਿੱਚ ਟੌਪ ਦਾ ਨਾਮ, ਤੁਸੀਂ ਤਵਾ 905-790-1699 'ਤੇ ਤੁਸੀਂ ਕੋਈ ਵੀ ਕੇਟਰਿੰਗ ਲਈ ਕਾਲ ਕਰ ਸਕਦੇ ਹੋ। ਸੋ ਮੇਰੇ ਨਾਲ ਦਲਜੀਤ ਹੈ, ਸੈਪਟੰਬਰ ਕਿੰਨਾ ਦੱਸਿਆ ਸੀ?
1: 27 ਸਤੰਬਰ।
0: 27 ਸਤੰਬਰ, ਸੈਪਟੰਬਰ 27th।
1: ਹਾਂਜੀ ਹਾਂਜੀ,
0: ਤੇ ਸੈਪਟੰਬਰ 27th ਦੇ ਵਿੱਚ ਇਹ ਹੈ ਕਿ ਤੁਸੀਂ ਜਿਹੜਾ ਕੰਮ ਦੇ ਕੰਨੀ ਹੋ, ਸੋਸ਼ਲ ਸਕਿੱਲਸ ਦੇ ਕੰਨੀ ਹੋ, ਪਰਿਵਾਰ ਚਲਾਉਣ ਦੇ ਕੰਨੀ ਹੋ, ਅਤੇ ਇੱਕ ਹਾਰਟ ਕਾਇੰਡ ਹਾਰਟ ਯਾਨੀ ਕਿ ਦਿਆਲਤਾ ਤੁਹਾਡੇ ਅੰਦਰ ਹੈਗੀ ਹੈ, ਠੀਕ ਹੈ, ਇਹਨਾਂ ਚੀਜ਼ਾਂ 'ਚ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਹੈ, ਪਰ ਤੁਹਾਡੀਆਂ ਪ੍ਰੋਬਲਮਸ ਨੇ ਕਿ ਤੁਸੀਂ ਕਿਸੇ ਨੂੰ ਵੀ ਛੇਤੀ ਪਸੰਦ ਨਹੀਂ ਕਰ ਪਾਉਂਦੇ, ਪਰਫੈਕਸ਼ਨ ਬਹੁਤ ਲੱਭਦੇ ਹੋ ਤੁਸੀਂ ਉਹ 'ਚ, ਯਾਨੀ ਕਿ ਜਿਵੇਂ ਤੁਸੀਂ ਸੋਚਦੇ ਹੋ ਬੰਦਾ ਉਵੇਂ ਦਾ ਹੋਣਾ ਚਾਹੀਦਾ, ਇੱਕ ਤਾਂ ਤੁਹਾਡਾ ਇਹ ਬੜਾ ਵੱਡਾ ਪ੍ਰੋਬਲਮ ਆ। ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਮੈਂ ਸਪੀਚ ਸੁਣ ਰਿਹਾ ਸੀਗਾ, ਬਾਦਲ ਕਹਿੰਦਾ ਵੀ ਮੈਂ ਆਪੋਜੀਸ਼ਨ ਦੇ ਜਿੰਨੇ ਵੀ ਲੋਕ ਨੇ ਉਹਨਾਂ ਦੇ ਕੰਮ ਵੀ ਉਵੇਂ ਹੀ ਕਰਦਾ ਜਿਵੇਂ ਮੇਰੀ ਪਾਰਟੀ ਦੇ ਲੋਕਾਂ ਦੇ ਕਰਦਾ। ਲੋਕ ਯਾਦ ਕਰਨ ਲੱਗ ਗਏ ਨੇ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ, ਗਲਤੀਆਂ ਉਹਨਾਂ ਦੀਆਂ ਸਿਰਫ ਇਹ ਸੀ ਕਿ ਉਹਨੇ ਇੱਕ ਬੱਸਾਂ ਦੀ ਕੰਪਨੀ ਖੋਲ ਲਈ, ਇੱਕ ਟੀ ਵੀ ਚੈਨਲ ਵਾਲੇ ਬੰਦੇ ਨੇ ਮਗਰ ਮੁਗਰ ਲਾ ਲਿਆ ਜਿਹੜਾ ਸੀਗਾ PTC ਵਾਲਾ, ਹਾਂਜੀ, ਉਹ ਬੱਸਾਂ ਬੁੱਸਾਂ ਵੀ ਖਤਮ ਹੋ ਗਈਆਂ ਅਤੇ ਟੀ ਵੀ ਚੈਨਲ ਵੀ ਖਤਮ ਹੋ ਗਿਆ, ਅਤੇ ਇੱਕ ਦੋ ਮਾੜੇ ਚੰਗੇ ਹੋਰ ਜਿਹੜੇ ਚੀਜ਼ਾਂ 'ਚ ਪੰਗੇ ਲੈ ਲਏ ਸੁਖਬੀਰ ਬਾਦਲ ਨੇ। ਪਰ ਜੇ ਸੜਕਾਂ ਦੇ ਹਾਲਾਤ ਦੇਖੋ ਸਾਡੇ ਪਿੰਡਾਂ ਦੀਆਂ ਸੜਕਾਂ ਦੇ, ਉਸ ਵੇਲੇ ਹਾਲਾਤ ਬਹੁਤ ਵਧੀਆ ਹੋ ਗਏ ਸੀ। ਬੇਅਦਬੀ ਦੀ ਗੱਲ ਕਰਦੇ ਹੋ, ਕਿਹੜੇ ਮੂੰਹ ਨਾਲ ਤੁਸੀਂ ਬੇਅਦਬੀ ਦੀਆਂ ਗੱਲਾਂ ਕਰਦੇ ਹੋ, ਤੁਸੀਂ ਉਹੀ ਮੁੱਦੇ ਬਣਾ ਕੇ ਲੋਕਾਂ ਦੇ ਮਗਰ ਪੈ ਜਾਂਦੇ ਹੋ। ਸਭ ਤੋਂ ਮਾੜੀ ਕੌਮ ਪਤਾ ਕੌਣ? ਜਿਹੜੀ ਕੌਮ ਆਪਣੇ ਹੀ ਲੋਕਾਂ ਦੇ ਮਗਰ ਪਈ ਰਹੇ, ਗੁਣ ਛੱਡ ਕੇ ਉਹਨਾਂ ਦੇ ਔਗਣ ਫੜ ਲਵੇ ਇੱਕ ਦੋ। ਮੈਨੂੰ ਨਾ ਰੇਡੀਓ ਤੋਂ, ਮੈਂ ਤੁਹਾਨੂੰ ਸਾਰਿਆਂ ਨੂੰ ਗੱਲ ਦੱਸਣ ਲੱਗਿਆ, ਅੱਜ ਸੁਣਿਓ ਧਿਆਨ ਨਾਲ, ਇੱਕ ਬੰਦਾ ਮਿਲਿਆ, ਉਹਦਾ ਫੋਨ ਆਇਆ ਕਿ ਮੈਂ ਗੋਰਵੇ ਅਤੇ ਫਲਾਣੀ ਜਗ੍ਹਾ 'ਤੇ ਖੜ੍ਹਾ, ਭਾਅ ਜੀ ਮੈਨੂੰ ਪ੍ਰੋਬਲਮ ਆ ਗਈ, ਮੈਨੂੰ ਤੁਸੀਂ ਨਾ ਕੁਛ ਪੈਸੇ ਪੇ ਕਰ ਦਿਓ। ਅਤੇ ਮੈਂ ਤੁਹਾਨੂੰ ਐਵੇਂ ਕਹਾਂ ਵੀ ਹੈਗਾ ਮਨ ਕਮਜ਼ੋਰ ਹੈ ਇੱਕ ਪਾਸਿਓਂ, ਇਸ ਪਾਸਿਓਂ ਮੈਨੂੰ ਬੜਾ ਦੁੱਖ ਲੱਗਿਆ, ਮੈਂ ਘਰੇ ਫੋਨ ਮਿਲਾਇਆ, ਮੈਂ ਕਿਹਾ ਵੀ ਇਹਨੂੰ ਨਾ ਈ ਟ੍ਰਾਂਸਫਰ ਕਰ ਦਿਓ ਆ ਨੰਬਰ 'ਤੇ, ਇਹ ਬੰਦੇ ਕੋਲ ਪੈਸੇ ਨਹੀਂ ਗਏ ਰੋਟੀ ਖਾਣ ਨੂੰ, ਇਹਦਾ ਬੱਚਾ ਅਤੇ ਜਨਾਨੀ ਉਹਦੇ ਵਿੱਚ ਬੈਠੇ ਨੇ, ਮੋਟਲ 'ਚ ਬੈਠੇ ਨੇ। ਉਸ ਬੰਦੇ ਦਾ ਨੰਬਰ ਮੇਰੇ ਕੋਲ ਸੇਵ ਸੀ ਕਿ ਉਹ ਬੰਦਾ ਇਨਵੈਸਟਮੈਂਟ ਕਰਨੀ ਚਾਹੁੰਦਾ ਸੀ, ਉਹਨੇ ਕਦੇ ਮੈਨੂੰ ਕਾਲ ਕੀਤਾ ਹੋਣਾ ਅੱਜ ਤੋਂ 6 ਸਾਲ ਪਹਿਲਾਂ, ਅਤੇ ਜਿਹਨੇ 6 ਸਾਲ ਪਹਿਲਾਂ ਇਨਵੈਸਟਮੈਂਟ ਲਈ ਕਾਲ ਕੀਤਾ ਨਾ, ਮਤਲਬ ਸਟੈਬਲਿਸ਼ ਹੋਊਗਾ। ਮੈਨੂੰ ਕਿਹਾ ਕੀ ਹੋਇਆ? ਕਹਿੰਦਾ ਮੈਨੂੰ ਹੈਲਥ ਇਸ਼ੂ ਆ ਜੀ। ਮੈਂ ਕਿਹਾ ਵੀ ਕੋਈ ਗੱਲ ਨਹੀਂ। ਉਹ ਤੋਂ ਬਾਅਦ ਨਾ ਉਹ ਬੰਦੇ ਨੂੰ ਮੇਰੇ ਨਾਲ ਕੋਈ ਕੰਮ ਕਰਦੇ ਨੇ, ਉਹਨਾਂ ਦੇ ਥਰੂ ਕੋਈ ਕੰਮ ਕਹਿਤਾ, ਜਿਵੇਂ ਸਫਾਈ ਨਹੀਂ ਕਰਨੀ ਹੁੰਦੀ ਕੋਈ ਘਰ 'ਚ ਮਾੜਾ ਮੋਟਾ ਪੇਂਟ ਪੂੰਟ ਜਿਹਾ ਮਾਰਨਾ ਹੁੰਦਾ, ਕਹਿੰਦਾ ਮੈਂ ਕੰਸਟਰਕਸ਼ਨ ਦਾ ਕੰਮ ਕਰਦਾ, ਦਵਾ ਦਿਓ। ਹੁਣ ਕੰਸਟਰਕਸ਼ਨ ਤੋਂ ਲੋਕ ਭਲੀ ਭਾਂਤ ਨੇ, ਲੋਕਾਂ ਨੂੰ ਪਤਾ ਹੀ ਹੈ ਕਿਵੇਂ ਉਹਨਾਂ, ਮੈਂ ਦਵਾਤਾ, ਉਹ ਕਿਸੇ ਦੇ ਘਰ ਦੇ ਅੰਦਰ ਵੜ ਕੇ ਬਹਿ ਗਿਆ ਸਮਾਨ ਲੈ ਕੇ ਆਪਣਾ ਸਾਰਾ, ਜਿੱਥੇ ਕੰਮ ਕਰ ਰਿਹਾ ਸੀ ਉਹ ਘਰ ਖਾਲੀ ਸੀ। ਕੱਲ੍ਹ ਪਰਸੋਂ 3 ਦਿਨ ਮੈਂ ਲਗਾਤਾਰ ਉਹਨਾਂ ਗੱਲ ਕੀਤੀ ਫੋਨ 'ਤੇ, ਮੈਂ ਕਿਹਾ ਬਈ ਤੂੰ ਆਪਣੇ ਇੰਨੇ ਕੁ ਪੈਸੇ ਬਣਦੇ, ਤੂੰ 3 ਮਹੀਨੇ ਲਾਤੇ ਜਿਹੜਾ ਕੰਮ ਇੱਕ ਹਫ਼ਤੇ ਦਾ ਸੀਗਾ ਉਹਨੂੰ, ਵੀ ਅਗਲਿਆਂ ਦੇ ਤਾਂ $7,500-9,000 ਨਿਕਲ ਗਿਆ, ਤੂੰ ਇੰਨੇ ਕੁ ਪੈਸੇ ਲੈ ਲਾ, ਤੂੰ ਆਪਣਾ ਬਾਹਰ ਹੋ ਜਾ। ਕਹਿੰਦਾ ਮੈਂ ਨਹੀਂ ਬਾਹਰ ਹੁੰਦਾ। ਮੈਂ ਕਿਹਾ ਚੱਲ ਭਾਈ ਫਿਰ ਤੈਨੂੰ ਪੁਲਿਸ ਥਾਂ ਤਾਂ 1 ਮਿੰਟ 'ਚ ਬਾਹਰ ਕਰ ਦੇਣਾ, ਕਿਉਂਕਿ ਤੁਸੀਂ ਕਿਸੇ ਦੀ ਪ੍ਰੋਪਰਟੀ 'ਚ ਇੱਦਾਂ ਵੜ ਕੇ ਰਹਿ ਨਹੀਂ ਸਕਦੇ, ਟ੍ਰੈਸਪੈਸਿੰਗ ਦੇ ਚਾਰਜ ਲੱਗ ਜਾਂਦੇ, ਪੁਲਿਸ ਚਾਰਜ ਲਾਉਂਦੇ, ਪੁਲਿਸ ਆ ਕੇ ਦੱਸਦੀ ਆ ਹੁਣੇ ਸਮਾਨ ਚੱਕੋ ਨਹੀਂ ਤਾਂ ਹੁਣੇ ਚਾਰਜ ਕਰ ਦਾਂਗੇ ਤੁਹਾਨੂੰ ਟ੍ਰੈਸਪੈਸਿੰਗ ਦੇ ਵਿੱਚ। ਚਲੋ ਜੀ, ਮੈਨੂੰ ਕਹਿੰਦਾ ਮੈਂ ਰੇਡੀਓ 'ਤੇ ਆ ਕੇ ਬੋਲੂ, ਮੈਂ ਕਿਹਾ ਥੋੜ੍ਹੇ ਜਿਹਾ ਜਣੇ ਖਣੇ ਨੇ ਮੂੰਹ ਪਾਇਆ ਹੋਇਆ ਤੁਹਾਡਾ, ਤੁਹਾਡੇ ਕੋਲ ਕੋਈ ਪੱਲੇ ਹੈ ਕੁਛ, ਤੁਹਾਡੇ ਵੀਡੀਓ ਬਣਾ ਲਈਆਂ, ਰੇਡੀਓ ਪਾ ਲਿਆ, ਫਲਾਣਾ ਪਾ ਲਿਆ, ਨੇਕੀ ਕਰ ਕੂਏ ਮੈਂ ਡਾਲ, ਮੈਂ ਕਿਹਾ ਤੁਹਾਡੇ ਤੁਹਾਨੂੰ ਮੈਂ ਜਾਣਦਾ ਤੱਕ ਨਹੀਂ, ਤੁਹਾਨੂੰ ਮੈਂ ਮਿਲਿਆ ਨਹੀਂ, ਤੁਹਾਨੂੰ ਮੈਂ ਕਦੇ ਗੱਲ ਵੀ ਨਹੀਂ ਪ੍ਰੋਪਰਲੀ ਬਾਹਲੀ ਕੀਤੀ, ਅਤੇ ਤੁਸੀਂ ਉਸ ਬੰਦੇ 'ਤੇ ਇਲਜ਼ਾਮ ਲਾ ਰਹੇ ਜਿਹੜਾ ਤੁਹਾਡੇ ਅਕਾਊਂਟ 'ਚ ਪੈਸੇ ਪਾ ਦਿੰਦਾ ਬਿਨਾਂ ਇਹ ਜਾਣੇ ਕੌਣ, ਈ ਟ੍ਰਾਂਸਫਰ ਕਰ ਦਿੰਦਾ ਇੱਕ ਮਿੰਟ ਦੇ ਵਿੱਚ, ਅਤੇ ਤੁਸੀਂ ਉਹਨਾਂ ਦੇ ਘਰਾਂ 'ਚ ਕਬਜ਼ੇ ਕਰਕੇ ਬਹਿ ਜਾਂਦੇ, ਵੀ ਸਾਡੇ ਕੋਲ ਕਿਹੜਾ ਘਰ ਹੈਗਾ, ਅਸੀਂ ਤਾਂ ਹੋਟਲ 'ਚ ਬੈਠੇ ਸੀ 3 ਮਹੀਨੇ ਬੈਠੇ ਰਹੋ, ਜਦੋਂ ਕੋਈ ਬੰਦੇ ਉਹ ਫੋਨ ਕਰਦੇ ਸੀ ਫੋਨ ਨਹੀਂ ਚੱਕਦਾ ਸੀ, ਯਾਨੀ ਕਿ ਤੁਸੀਂ ਕਿਸੇ ਦਾ ਕੁਛ ਭਲਾ ਕਰਕੇ ਵਿੱਚ ਫਸ ਜਾਂਦੇ ਹੋ ਬਹੁਤ ਵਾਰ। ਇਹ ਚੀਜ਼ਾਂ ਮੈਨੂੰ ਅਪਸੈਟ ਨਹੀਂ ਕਰਦੀਆਂ, ਇਹ ਟੀਚਿੰਗਸ ਨੇ ਕਿ ਗਾਹਾਂ ਨੂੰ ਤਰਸ ਦਾ ਲੈਵਲ ਹੋਰ ਥੱਲੇ ਕਰ ਦਿਓ ਆਪਣਾ, ਨਹੀਂ ਤਾਂ ਫਿਰ ਇਹੋ ਜਿਹੀਆਂ ਚੀਜ਼ਾਂ ਨੂੰ ਫੇਸ ਕਰੋ। ਮੈਨੂੰ ਸਿੱਧਾ ਹੀ ਕਹਿੰਦਾ ਰੇਡੀਓ 'ਤੇ ਆਵਾਂਗਾ, ਮੈਂ ਕਿਹਾ ਯਾਰ ਤੂੰ ਜਿੱਥੇ ਮਰਜ਼ੀ ਜਾ, ਝੂਠਾ ਜੋ ਮਰਜ਼ੀ ਕਹੇ, ਸੱਚੇ ਨੂੰ ਕੀ ਡਰ ਆ, ਮੇਰੇ ਕਿਸੇ ਦੇ ਕਹਿਣ ਨਾਲ ਥੋੜ੍ਹੀ ਕੁਛ ਹੋ ਜਾਣਾ ਹੈਗਾ, ਹੈਂਜੀ, ਅਤੇ ਤੁਸੀਂ ਇਹਨਾਂ ਨਾਲ ਸੈਟਲ ਕਰੋ, ਨਿਬੇੜੋ, ਨਹੀਂ ਤਾਂ ਇਹਨਾਂ ਨੇ ਤੁਹਾਡੇ 'ਤੇ ਪੁਲਿਸ ਬੁਲਾ ਲੈਣੀ ਹੈ, ਤੁਹਾਨੂੰ ਇਹਨਾਂ ਨੇ ਘਰੋਂ ਕੱਢ ਦੇਣਾ, ਤੁਹਾਡੇ ਪੈਸੇ ਦੇ ਰਹੇ ਨੇ, ਤੁਹਾਨੂੰ ਇੰਨੇ ਦੇ ਰਹੇ, ਤੁਸੀਂ ਆਪਣੀ ਥੋੜ੍ਹੀ ਮਰਜ਼ੀ ਨਾਲ ਬਿੱਲ ਬਣਾਓਗੇ, 4 ਮਹੀਨੇ ਬਾਅਦ 3 ਮਹੀਨੇ ਤੁਸੀਂ ਵਿੱਚ ਫ੍ਰੀ ਰਹੀ ਗਏ ਹੋ, ਹੋਟਲ ਦਾ 100 ਰੁਪਏ ਰੋਜ਼ ਦਾ ਪੈਂਦਾ, ਕਹਿੰਦਾ ਨਹੀਂ ਜੀ 40 ਪੈਂਦੇ, ਮੈਂ ਕਿਹਾ ਸਾਨੂੰ ਵੀ ਇਹੋ ਜਿਹਾ ਹੋਟਲ ਦੱਸ ਦਿਓ ਜਿਹੜਾ 40 ਰੁਪਏ 'ਚ ਕਮਰਾ ਮਿਲਦਾ ਹੋਵੇ, ਨਾਇਗਰਾ ਫਾਲਸ ਅਸੀਂ ਆ ਕੇ ਲੈ ਲਿਆ ਕਰੀਏ, ਹੈ। ਸੋ ਮੈਂ ਇਹ ਗੱਲ ਨੂੰ ਪਬਲਿਕਲੀ ਨਹੀਂ ਕਰ ਰਿਹਾ, ਮੈਂ ਇਸ਼ੂ ਨੂੰ ਕਰ ਰਿਹਾ ਵੀ ਇਹ ਕਿਸ ਤਰ੍ਹਾਂ ਦੇ ਲੋਕ ਨੇ ਇੱਥੇ, ਜਿਹੜਾ ਵੀ ਬੰਦਾ ਤੁਹਾਨੂੰ ਕਦੇ ਮਾੜਾ ਮਿਲੇ ਨਾ, ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨ ਲੱਗਿਆ, 150+ ਬੰਦੇ ਨੂੰ ਮੈਂ ਗੁਰ ਸਿਖਾਇਆ ਜੀ, ਗੁਰੂ ਪਾਤਸ਼ਾਹ ਦੀ ਕਿਰਪਾ ਮੇਰੇ 'ਤੇ, ਮੈਂ ਆਪ ਅਨਪੜ੍ਹ ਆਦਮੀ ਹਾਂ, 150+ ਬੰਦਾ ਅਲੱਗ ਅਲੱਗ ਫੀਲਡ 'ਚ ਗਿਆ, 150 'ਚੋਂ 90 ਤਾਂ ਚਲੋ ਬੈਕ ਬੋਲਦੇ ਹੀ ਹੁੰਦੇ ਨੇ, ਕਿਉਂਕਿ ਇਹਨਾਂ ਨੂੰ ਐਂ ਲੱਗਦਾ ਵੀ ਅਸੀਂ ਪਤਾ ਨਹੀਂ ਕੀ ਸੀਗੇ, ਅਸੀਂ ਡਾਕਟਰ ਮਨਮੋਹਨ ਸਿੰਘ ਵਾਂਗੂ ਇਕਨੋਮੀ ਨੂੰ ਫਿਕਸ ਕਰਨ ਵਾਲੇ ਬੰਦੇ ਸੀ, ਮੁਲਕ ਨੂੰ, ਜਿਹੜਾ ਬੰਦਾ ਆਪਣੀ ਲਾਈਫ ਨਹੀਂ ਫਿਕਸ ਕਰ ਸਕਿਆ ਹੁੰਦਾ ਦੂਸਰੇ 'ਤੇ ਇਲਜ਼ਾਮ ਲਾਉਂਦਾ। ਚਲੋ ਛੱਡੋ, ਮੈਂ ਵੈਸੇ ਹੀ ਗੱਲ ਕਰਤੀ, ਉਹ ਭੈਣ ਜੀ ਦਾ ਫੋਨ ਕੱਟਿਆ ਗਿਆ ਸੀ, ਮੈਂ ਤਾਂ ਗੱਲ ਕਰਤੀ। ਰਾਜਵੀਰ ਸਿੱਧੂ ਜੀ, ਸਤਿ ਸ਼੍ਰੀ ਅਕਾਲ ਜੀ। ਤਵੇ ਚਿਕਨ ਦੀ ਜਿਹੜੀ ਤਰੀ ਹੈ ਨਾ, ਟੋਰਾਂਟੋ ਚ ਮਿਲਦੀ ਹੋਣੀ ਕਿਤੋਂ, ਤਵਾ ਚਿਕਨ, ਉਹ ਤਰੀ ਤੁਸੀਂ ਜੇਕਰ ਖਾ ਲਈ, ਮੈਂ ਕਹਿੰਦਾ ਤੁਸੀਂ ਇੱਕ ਮੋਟਰ ਵਾਲੀ ਗੋਟ ਕਰੀ, ਇੱਕ ਤਵਾ ਚਿਕਨ, ਇੱਕ ਮੇਥੀ ਮਲਾਈ ਮੁਰਗਾ ਜਾਂ ਪਨੀਰ ਆ, ਵੈਜ 'ਚ ਵੀ ਇੱਕ ਕੜਾਹੀਆਂ ਤੁਸੀਂ ਇਹਨਾਂ 'ਤੇ ਟਰਾਈ ਕਰੋ, ਦਾਲ ਮੱਖਣੀ ਅਤੇ ਛਣੇ। ਆਹ 6 ਚੀਜ਼ਾਂ ਤਾਂ ਮਤਲਬ ਇੰਨੀਆਂ ਵਿਕਦੀਆਂ, ਉਬਰ ਭਰੀ ਪਈ ਆ ਕਹਿੰਦੇ ਸਾਡੇ ਕੋਲ, ਕਹਿੰਦੇ ਰੋਜ਼ ਦੇ 100-100 ਔਡਰ ਨੇ, ਜ਼ਰੂਰ ਜਾ ਕੇ ਆਓ, ਕੇਟਰਿੰਗ ਹੋਵੇ ਕਿਸੇ ਦੀ ਤੁਸੀਂ ਜ਼ਰੂਰ ਰੈਫਰ ਕਰਿਓ, ਕੇਟਰਿੰਗ ਦੇ ਵਿੱਚ ਇਹ ਤੁਹਾਨੂੰ ਔਂਸ ਦਿਖਾਉਣਗੇ। ਆਮ ਤੌਰ 'ਤੇ ਪੁੱਛਿਆ 10 ਬੰਦੇ ਦੀ ਕੇਟਰਿੰਗ ਕਿੰਨੇ ਦੀ, ਫੋਰ ਸ਼ੋਰ ਤੁਸੀਂ ਪੈਸੇ ਬਚਾਉਣੇ ਚਾਹੁੰਦੇ ਹੋ, ਪਰ ਕਿੰਨੇ ਔਂਸ ਅਤੇ ਕਿੱਦਾਂ ਦੀ ਕੁਆਲਿਟੀ ਹੈ ਵੀ ਦੇਖਣੀ ਹੁੰਦੀ ਆਪਾਂ। ਤੁਸੀਂ ਰਾਜਵੀਰ ਡੇਟ ਆਫ ਬਰਥ ਬੋਲੋ, ਡੇਟ ਆਫ ਬਰਥ ਕੀ ਆ?
1: 22 ਮਈ।
0: 22 ਮਈ ਦੇ ਵਿੱਚ ਮੈਂ ਸਿਰਫ ਆਦਤਾਂ ਤੇ ਗੱਲ ਕਰੂੰਗਾ।
1: ਹਾਂਜੀ।
0: ਮਈ 22 ਦੇ ਵਿੱਚ ਕਹਿੰਦੇ ਕਿ ਈਗਲ ਟੂ ਲਰਨ, ਤੁਹਾਨੂੰ ਸਿੱਖਣ ਦਾ ਹੀ ਬਹੁਤ ਸ਼ੌਂਕ ਆ, ਕੋਈ ਵੀ ਚੀਜ਼ ਤੁਸੀਂ ਇੰਟੈਲੀਜੈਂਟ ਹੋ ਅਤੇ ਤੁਸੀਂ ਹੁਸ਼ਿਆਰ ਵੀ ਹੈਗੇ ਹੋ, ਇੱਕ ਇੰਟੈਲੀਜੈਂਟ ਹੁੰਦਾ, ਇੱਕ ਹੁਸ਼ਿਆਰ ਜਿਹੜਾ ਕਿ ਆਉਣ ਵਾਲੇ ਸਮੇਂ ਨੂੰ ਜਾਣਦਾ ਰਹਿੰਦਾ ਕਿ ਮਾੜਾ ਆ ਸਕਦਾ, ਉਹਦੇ ਲਈ ਤਿਆਰੀ ਰੱਖਦਾ ਆਪਣੀ। ਚੀਅਰਫੁਲ ਮੀਨਸ ਹਰ ਤਰ੍ਹਾਂ ਦੇ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਢਾਲਣ ਵਾਲਾ ਇਨਸਾਨ। ਪ੍ਰੋਬਲਮਸ ਨੇ ਕਿ ਨਰਵਸ ਹੋ ਜਾਂਦੇ ਹੋ ਜਦੋਂ ਵੀ ਕੋਈ ਚੀਜ਼ ਦਿੱਕਤ ਦੇ ਤੌਰ 'ਤੇ ਤੁਹਾਡੇ ਸਾਹਮਣੇ ਆਉਂਦੀ ਹੈ, ਤੁਹਾਨੂੰ ਉਹਨੂੰ ਰਿਜ਼ੋਲਵ ਨਹੀਂ ਕਰਨਾ ਹੁੰਦਾ ਛੇਤੀ,
1: ਅਤੇ
0: ਇੱਕ ਟੈਨਸ਼ਨ ਬਹੁਤ ਲੈ ਲੈਂਦੇ ਹੋ ਤੁਸੀਂ, ਤੁਸੀਂ ਟੈਨਸ਼ਨ ਲੈਵਲ ਵਧਾ ਕੇ ਸਲਿਊਸ਼ਨ ਨੂੰ ਉਹਦੇ ਥੱਲੇ ਦੱਬ ਦਿੰਦੇ ਹੋ, ਤੁਹਾਡੀ ਪ੍ਰੋਬਲਮ ਹੈ, ਸਲਿਊਸ਼ਨ ਇਜ਼ ਆਲਵੇਸ ਦੇਅਰ। ਜਦੋਂ ਪ੍ਰੋਬਲਮ ਆਈ, ਟਰਬਲ ਸ਼ੂਟਿੰਗ, ਯਾਨੀ ਕਿ ਕਾਰ ਦਾ ਕਾਰਪੋਰੇਟਰ ਖਰਾਬ ਹੋ ਗਿਆ ਤਾਂ ਉਹ ਰਿਪਲੇਸ ਹੋ ਜਾਣਾ, ਪਰ ਘਬਰਾਉਣਾ ਨਹੀਂ ਕਿ ਬੰਦ ਹੋ ਗਈ ਇੱਥੇ, ਕਿਉਂਕਿ ਫਿਊਲ ਸਪਲਾਈ ਇੰਜੈਕਸ਼ਨ ਨੂੰ ਬੰਦ ਹੋ ਗਈ ਹੈ, ਇਸ ਲਈ ਤੁਸੀਂ ਇਸ ਚੀਜ਼ ਨੂੰ ਰਿਜ਼ੋਲਵ ਕਰਨਾ ਹੁੰਦਾ। ਮੀਨਸ ਕੀ ਹੈ, ਤੁਸੀਂ ਥੋੜ੍ਹਾ ਟਾਈਮ ਲਿਆ ਕਰੋ, 20-40 ਮਿੰਟ 50 ਮਿੰਟ ਆਰਾਮ ਨਾਲ ਸੋਚਿਆ ਕਰੋ ਕਿ ਇਹਦਾ ਹੁਣ ਹੱਲ ਕੀ ਹੈਗਾ, ਅਤੇ ਹਰ ਚੀਜ਼ ਦਾ ਹੱਲ ਆ। ਮੈਂ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਗੱਲ ਸੁਣਾਊਂਗਾ, ਮੈਨੂੰ ਬੜੀ ਵਧੀਆ ਲੱਗੀ ਉਹ।
1: ਮੈਂ ਪੁੱਛਣਾ ਚਾਹੁੰਦੀ ਆ, ਮੇਰਾ ਨਾਮ ਮਨਦੀਪ ਕੌਰ ਹੈ ਤੇ 12 ਨਵੰਬਰ 2012
0: ਜੀ ਚਾਰਟ ਆ, ਸਿਰਫ ਆਦਤਾਂ ਦੇ ਉੱਤੇ ਆ, ਠੀਕ ਹੈ। ਨਵੰਬਰ 12 ਨੂੰ ਮੈਂ ਕਹਿੰਦਾ ਕਿ ਤੁਹਾਡੀ, ਤੁਸੀਂ ਜਦੋਂ ਕਿਸੇ ਤੇ ਗੱਲ ਕਰਦੇ ਹੋ ਤੁਹਾਡੀ ਗੱਲ ਦਾ ਪ੍ਰਭਾਵ ਹੁੰਦਾ, ਯਾਨੀ ਕਿ ਉਹਨੂੰ ਸੁਣਦੇ ਨੇ, ਵਿੱਚੋਂ ਕੱਟਦੇ ਨੀਗੇ, ਠੀਕ ਹੈ। ਤੁਸੀਂ ਕਿਸੇ ਦੀ ਵੀ ਪ੍ਰੋਬਲਮ ਨੂੰ ਸੁਲਝਾਉਣ ਦੇ ਲਈ ਬੜੀ ਛੇਤੀ ਐਕਟਿਵ ਹੋ ਜਾਂਦੇ ਹੋ, ਬਲੱਡ ਸੈੱਲ ਇੱਦਾਂ ਦੇ, ਇੰਟੈਲੀਜੈਂਟ ਹੈਗੇ ਹੋ ਤੁਸੀਂ, ਇੰਡੀਪੈਂਡੈਂਟ ਅਤੇ ਸੈਂਸੀਬਲ। ਇੰਡੀਪੈਂਡੈਂਟ ਮੀਨਸ ਆਪ ਡਿਸੀਜ਼ਨ ਲੈ ਲੈਂਦੇ ਹੋ, ਕਨਫਿਊਜ਼ ਨਹੀਂ ਹੁੰਦੇ ਵੀ ਕਿਸੇ ਨੂੰ ਬੁਲਾ ਬੁਲਾ ਕੇ ਪੁੱਛੀ ਚੱਲੀਏ। ਤੁਹਾਡੀ ਸਭ ਤੋਂ ਵੱਡੇ ਪ੍ਰੋਬਲਮਸ ਨੇ ਕਿ ਤੁਸੀਂ ਮਨ ਮਰਜ਼ੀ ਬਹੁਤ ਕਰਦੇ ਹੋ, ਮਨ ਮਰਜ਼ੀ 'ਚ ਘਿਰੇ ਰਹਿੰਦੇ ਹੋ, ਇੱਕ ਕਿਸੇ ਵੀ ਚੀਜ਼ ਨੂੰ ਜਿਵੇਂ ਹੱਦ ਤੱਕ ਲੈ ਜਾਂਦੇ ਹੋ, ਚਾਹੇ ਕੋਈ ਝਗੜਾ ਵੀ ਹੈਗਾ ਚਾਹੇ ਕੋਈ ਗੱਲ ਵੀ ਹੈਗੀ ਹੈ ਹੈਨਾ ਵੀ ਉਹਨੂੰ ਉੱਥੇ ਖਤਮ ਨਹੀਂ ਕਰਦੇ ਇੱਕ ਰਿਸ਼ਤਿਆਂ ਚ ਬਹੁਤ ਪੋਜੈਸਿਵ ਹੋ ਰਿਸ਼ਤਿਆਂ ਦੇ ਉੱਤੇ ਤੁਸੀਂ ਸਿਰਫ ਆਪਣਾ ਰਿਸ਼ਤਾ ਆਪਣੇ ਆਪ ਨਾਲ ਨਿਭਾਉਣਾ ਹੈ ਦੁਨੀਆ ਚ ਦੇਖੋ ਮੈਂ ਕਿਸੇ ਗੱਲ ਨੂੰ ਢਿੱਲਾ ਹੋਇਆ ਮੈਂ ਤਕਲੀਫ ਝੱਲੀਆਂ ਨੇ ਮੇਰੇ ਨਾਲ ਦੇ ਤਾਂ ਸਿਰਫ ਮੇਰੇ ਕੋਲ ਖੜ ਸਕਦੇ ਸੀਗੇ ਯਾਨੀ ਕਿ ਮੈਂ ਆ ਉਹ ਨੇ ਤੁਸੀਂ ਆਪਣੇ ਆਪ ਦੇ ਵਿੱਚ ਰਹਿਣਾ ਸਿੱਖੋ ਥੋੜਾ ਜਿਹਾ ਬਹੁਤ ਜ਼ਿਆਦਾ ਇਕੱਲੇ ਰਹਿ ਕੇ ਆਪਣੇ ਆਪ ਨੂੰ ਟਾਈਮ ਦੇਣਾ ਸਿੱਖੋ ਤੁਹਾਡੀ ਇੰਟੈਲੀਜੈਂਸ ਜਿਹੜੀ ਜਿਹੜੀ ਤੁਹਾਡੀ ਜਿਹੜੀ ਐਨਰਜੀ ਹੈ ਨਾ ਬਹੁਤ ਪੋਜ਼ਿਟਿਵ ਆ ਮੇਰੇ ਵਾਂਗੂ ਇਹ 'ਚ ਨੈਗੇਟਿਵਿਟੀ ਹਿੱਟ ਬਹੁਤ ਤੇਜ਼ ਕਰਦੀ ਹੁੰਦੀ ਹੈ ਕਦੇ ਨਾ ਕਦੇ ਅਤੇ ਉਹ ਨੈਗੇਟਿਵਿਟੀ ਨੂੰ ਸਟੋਰ ਨਹੀਂ ਕਰਨਾ ਉਹਨੂੰ ਛੱਡ ਦੇਣਾ ਬਸ ਉਹ ਸਿੱਖਣਾ ਬਸ ਉਹ ਤੋਂ ਧੰਨਵਾਦ ਤੁਹਾਡਾ ਥੈਂਕ ਯੂ ਔਰ ਸਟੂਡੀਓਜ਼ ਦੇ ਵਿੱਚ 905-673-3337 ਨੈਕਸਟ ਕਾਲ ਆ ਟ੍ਰਿਪਲ ਏ ਲੈਂਡਸਕੇਪ

0: ਇੰਟਰਨਲ ਸਟੋਰ, ਫਰੈਸ਼ ਗਰੋਸਰੀ ਡਿਪੂ 905-458-1300, ਔਰ ਐਮ ਕੇ ਪੈਲਟਸ। ਮੇਰੀ ਰਿਕੁਐਸਟ ਹੈ ਜਿੰਨੇ ਵੀ ਲੋਕ ਸੁਣਦੇ, ਆਪਣੇ ਬਹੁਤ ਸਾਰੇ ਲੋਕ ਸੁਪਰਵਾਈਜ਼ਰਸ ਨੇ ਫੈਕਟਰੀਆਂ 'ਚ, ਪਰਚੇਸ 'ਚ ਨੇ, ਸ਼ਿਪਿੰਗ ਡਿਪਾਰਟਮੈਂਟ 'ਚ ਕੰਮ ਕਰਦੇ ਨੇ, ਐਮ ਕੇ ਪੈਲਟਸ ਇੱਕ ਆਪਣੇ ਪੰਜਾਬੀ ਭਰਾਵਾਂ ਦੀ ਕੰਪਨੀ ਹੈ, ਇੱਥੋਂ ਦੇ ਬੌਰਨ ਮੁੰਡੇ ਨੇ ਇਹ ਕੰਪਨੀ ਖੋਲ੍ਹੀ ਸੀ, ਔਰ ਫਾਰਮ ਹਾਊਸ ਤੋਂ ਕੰਪਨੀ ਖੋਲ੍ਹੀ ਸੀ, ਅੱਜ ਬਹੁਤ ਵੱਡੀ ਲੈਵਲ 'ਤੇ ਕੰਪਨੀ ਲੈ ਗਏ। ISPM 15 ਸਰਟੀਫਾਈਡ ਸਕਿੱਡਸ ਨੇ ਇਹਨਾਂ ਦੀਆਂ, ਤੁਸੀਂ ਇਹਨਾਂ ਦੀ ਕੰਪਨੀ ਨੂੰ ਜ਼ਰੂਰ ਕੰਟੈਕਟ ਕਰੋ, info@mkpellets.ca। ਸਕਿੱਡ ਬਣਾਉਣ ਦੀ ਕੰਪਨੀ, ਸਕਿੱਡ ਦੇ ਆਰਡਰ ਦੇ ਸਕਦੇ ਹੋ, ਔਰ 365-866-2080। ਤੁਸੀਂ ਕੋਈ ਸਪੈਸ਼ਲ ਪੈਕਿੰਗ ਵੀ ਕਰਾਉਣੀ ਹੈ, ਕੋਈ ਮਸ਼ੀਨਰੀ ਭੇਜਣੀ ਆ ਕਿਤੇ, ਕੋਈ ਕੋਈ ਵੀ ਫਰੇਮ ਬਣਵਾਉਣ ਦੇ ਵੁੱਡ ਦੇ, ਐਮ ਕੇ ਪੈਲਟਸ ਸਪੈਸ਼ਲਾਈਜ਼ ਕਰਦੀ ਹੈ। 365-866-2080, 365-866-2080 ਨੰਬਰ 'ਤੇ ਐਮ ਕੇ ਪੈਲਟਸ ਨੂੰ ਕੰਟੈਕਟ ਕਰ ਸਕਦੇ ਹੋ। ਮੇਰੇ ਨਾਲ 2346 ਨੰਬਰ। ਹੈਲੋ ਜੀ।
1: ਹੈਲੋ।
0: ਹਾਂਜੀ ਜੀ, ਹਾਂਜੀ ਜੀ, ਬੋਲੋ ਜੀ। ਬਾਜੀ ਆਵਾਜ਼ ਕੱਢੋ ਉੱਚੀ ਤੇ, ਯਾਰ ਮੈਂ ਇੰਨਾ ਢਿੱਲਾ ਹੋ ਕੇ ਇੰਨੀ ਉੱਚੀ ਬੋਲੀ ਜਾਂਦਾ, ਤੁਸੀਂ ਜਮਾ ਮੂੰਹ 'ਚ ਬੋਲੀ ਜਾਂਦੇ ਹੋ।
1: ਮੈਂ ਕਾਰ 'ਚ ਬੈਠਾ ਸ਼ਾਇਦ ਕਰਕੇ ਸਲੋ ਆ ਰਹੀ ਹੈ।
0: ਨਹੀਂ ਨਹੀਂ ਕੋਈ ਨਹੀਂ, ਫਿਰ ਤੁਸੀਂ ਜ਼ੋਰ ਲਾਣ ਬੋਲ ਦਿਓ ਨਾ, ਮੈਨੂੰ ਸੁਣੂੰਗਾ ਤਾਂ ਹੀ ਮੈਂ ਅੱਗੇ ਗੱਲ ਕਰ ਸਕੂੰਗਾ। ਹਾਂਜੀ ਬਾਈ ਜੀ, ਬੋਲੋ ਪਲੀਜ਼।
1: 10th November
0: ਤੇ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੁਹਾਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਤੇ ਪਾਸਵਰਡ ਕੀ ਆ?
1: ਤਵਾ ਕਿਚ।
0: ਤੇ ਪਹਿਲਾਂ ਤੁਸੀਂ ਬਲੂਟੁੱਥ ਲਾਇਆ ਹੋਇਆ ਆਪਣਾ? ਲੋਕ ਸੁਣਦੇ ਤੁਹਾਡੀ ਆਵਾਜ਼ ਪਿਛਲੇ ਭੈਣ ਜੀ ਦੀ ਕਾਲ ਤੋਂ 50% ਘੱਟ ਆ, ਜਾਂ ਮੈਨੂੰ ਨੀ ਸੁਣਦੀ ਪਈ ਸਟੂਡੀਓ
1: 'ਚ।
0: ਅੱਛਾ, ਮੈਨੂੰ ਡੇਟ ਆਫ ਬਰਥ ਬੋਲੇ ਦੁਆਰਾ, ਮੈਂ ਸੁਣਨ ਦੀ ਕੋਸ਼ਿਸ਼ ਕਰਦਾ।
1: 10th November ਬਾਈ, 10th November
0: 10th, ਓਕੇ। ਨਵੰਬਰ 10th ਦੇ ਵਿੱਚ ਬਾਈ ਜੀ ਕਹਿੰਦਾ ਚਾਰਟ ਲਿਮਿਟਲੈਸ ਹੋ, ਯਾਨੀ ਮਲਟੀ ਟਾਸਕਿੰਗ ਟਾਈਪ ਹੋ, ਠੀਕ ਹੈ, ਜ਼ਿੰਦਾ ਦਿਲੀ ਹੈਗੀ ਹੈ, ਮਤਲਬ ਕੋਈ ਚੀਜ਼ ਨਹੀਂ ਹੋਈ, ਨਮੋਸ਼ੀ ਤੋਂ ਬਾਅਦ ਫਿਰ ਸੋਚਣਾ ਕਿ ਕੋਈ ਗੱਲ ਨਹੀਂ, ਸੈਟਿਸਫੈਕਸ਼ਨ ਦੇ ਆਸ ਪਾਸ ਦੀ ਲੈਵਲ ਹੁੰਦੀ ਹੈ, ਠੀਕ ਹੈ। ਅਤੇ ਅੰਦਰੋਂ ਖੂਬਸੂਰਤ ਹੋ ਤੁਸੀਂ, ਕਿਸੇ ਦਾ ਮਾੜਾ ਨਹੀਂ ਕਦੇ ਕਰਦੇ ਹੈਗੇ, ਕਿਸੇ ਦਾ ਮਾੜਾ ਨਹੀਂ ਕਰਦੇ, ਮੇਰੇ ਨਾ ਦੁਸ਼ਮਣ ਨਹੀਂ ਹੈਗੇ ਭਾਅ ਜੀ ਕੋਈ, ਮੈਂ ਤਾਂ ਕਿਸੇ ਨੂੰ ਵੀ ਕਿਸੇ ਵੀ ਸੈਕਿੰਡ 'ਚ ਮਾਫ਼ ਕਰ ਦਿੰਦਾ, ਮੇਰੇ ਦੁਸ਼ਮਣ ਕੋਈ ਨਹੀਂ ਹੈ ਭਾਅ ਜੀ। ਹਾਂ, ਫਰਸਟ੍ਰੇਸ਼ਨ ਹੁੰਦੀ ਹੈ, ਉਹ ਬੜਾ ਬੋਲ ਕੇ ਕੱਟ ਲਈ ਦੀ, ਉਹ ਤੋਂ ਬਾਅਦ ਠੀਕ ਹੋ ਜਾਈਦਾ, ਦੁਸ਼ਮਣ ਕੋਈ ਨਹੀਂ ਹੈ। ਅੱਜ ਤੱਕ ਕਿਸੇ ਨੂੰ ਭਾਅ ਜੀ ਮਾੜੀ ਸਲਾਹ ਨਹੀਂ ਦਿੱਤੀ ਕਦੇ ਵੀ, ਚੰਗੀ ਗੱਲ ਦੱਸੀ। ਕੱਲ੍ਹ ਵੀ ਕਿਸੇ ਦਾ ਕਾਲ ਆਇਆ ਸੀ, ਉਹਨਾਂ ਨੇ ਪੁੱਛਿਆ, ਉਹਨਾਂ ਨੂੰ ਮੈਂ ਦੋ ਢੰਗ ਦੱਸ ਦਿੱਤੇ, ਮੈਂ ਕਿਹਾ ਤੁਹਾਡੀ ਪ੍ਰੋਬਲਮ ਦੇ ਆਹ ਸੋਲਿਊਸ਼ਨ ਹੈ। ਉਹਨਾਂ ਨੇ, ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਸਾਰਿਆਂ ਨੂੰ, ਉਹਨਾਂ ਦੇ ਪ੍ਰੋਪਰਟੀ ਬੁੱਕ ਕਰਵਾਈ ਹੋਈ ਹੈ, ਹੁਣ ਉਹ ਇਮੋਸ਼ਨਲ ਸੀ ਕਿਉਂਕਿ ਉਹਨੂੰ ਬ੍ਰਿਜ ਕਰਕੇ ਉਹਨੇ ਦਿਮਾਗ 'ਚ ਪਾਇਆ ਵੀ ਬ੍ਰਿਜ ਲੈ ਲਾ, ਬ੍ਰਿਜ ਲੈ ਲਾ, ਬ੍ਰਿਜ ਲੈ ਲਾ। ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਇੱਧਰਲੇ ਘਰ ਦੀ ਐਕੁਟੀ ਖਤਮ ਕਰ ਦੇਣੀ ਹੈ, ਜਿਹੜੀ ਪਰਲੀ ਐਕੁਟੀ ਆ ਉਹਨੂੰ ਕਵਰ ਕਰ ਦੇਣਾ, ਜਿਹੜੀ ਤੁਹਾਡੀ ਹੈ ਨਹੀਂ ਗੀ, ਯਾਨੀ ਕਿ 9 ਲੱਖ ਦੀ ਕੌਂਡੋ ਤੁਸੀਂ ਲਈ ਹੈ, 6.5 ਲੱਖ ਦੀ ਕੌਂਡੋ ਆ, $2.5 ਲੱਖ ਤੁਹਾਡੇ ਘਰ 'ਚੋਂ ਚੱਕ ਲੈਣਾ ਬ੍ਰਿਜ ਮੋਰਗੇਜ ਦੇ ਰਾਹੀਂ, ਠੀਕ ਹੈ। ਨੰਬਰ 2 ਉਹਨਾਂ ਨੂੰ ਸਮਝਾਇਆ ਚੰਗੀ ਤਰ੍ਹਾਂ, ਬਾਕੀ ਵੀ ਸਮਝ ਲੈਣਾ, ਮੈਂ ਤਾਂ ਇਹ ਗੱਲ ਤਾਂ ਸਮਝਾ ਰਿਹਾ। ਨੰਬਰ 2 ਉਹਨਾਂ ਨੂੰ ਮੈਂ ਸਮਝਾਇਆ ਵੀ ਤੁਹਾਡੇ ਸੈਟਬੈਕ ਨੇ ਤੁਹਾਡੇ, ਵਰਡਸ ਕਮ ਸਿਨੈਰੀਓ ਇਹ ਹੈ ਕ੍ਰੈਡਿਟ। ਹੁਣ ਐਡੇ ਰਾਜੇ ਮਹਾਰਾਜੇ ਤਾਂ ਹੈ ਨਹੀਂ ਕਿ ਵੀ ਕ੍ਰੈਡਿਟ ਰਿਪੇਅਰ ਕਰਨ ਲਈ ਤੁਸੀਂ $2.5 ਲੱਖ ਖਰਚ ਦਵੋ, ਫਿਰ ਤਾਂ ਰੋਜਰ ਵਾਲੇ ਵੀ $50 ਦਾ ਬਿੱਲ 'ਤੇ ਸਾਈਨ ਕਰਾ ਕੇ ਤੁਹਾਡੇ ਤੋਂ $5,000 ਲੈ ਸਕਦੇ ਨੇ। ਤੁਸੀਂ ਆਹ ਚੀਜ਼ ਕਰ ਲਓ, ਏ ਬੀ ਤੁਸੀਂ ਆਹ ਕਰ ਲਓ, ਸੀ ਆਹ ਕਰ ਲਓ, ਜੇ ਤੁਹਾਨੂੰ ਪ੍ਰੋਫੈਸ਼ਨਲੀ ਹੈਲਪ ਦੀ ਜ਼ਰੂਰਤ ਪਈ ਮੈਂ ਤੁਹਾਨੂੰ ਬੰਦੇ ਮਿਲਾਊਂਗਾ। ਕੋਈ ਵੀ ਸਟੈਪ ਲੈਣ ਤੋਂ ਪਹਿਲਾਂ ਪਲੀਜ਼ ਇੱਕ ਵਾਰ ਮੈਨੂੰ ਨਾਲ ਲੈ ਲਿਓ, ਤਾਂ ਜੋ ਤੁਹਾਨੂੰ ਕੋਈ ਗਲਤੀ ਕਰਨ ਤੋਂ ਪਹਿਲਾਂ ਮੈਂ ਅਵੇਅਰ ਕਰ ਦਵਾਂ, ਕਿਆ ਨਾ ਕਰਿਓ, ਰੁਕ ਜਾਓ ਹਜੇ, ਇਹੀ ਮੇਰੀ ਬਸ ਰਿਸਪੋਂਸੀਬਿਲਟੀ ਆ। ਕਹਿੰਦੇ ਠੀਕ ਹੈ, ਮੈਂ ਕਾਲ ਕਰੂੰਗਾ। ਮੈਂ ਕਿਹਾ ਕੋਈ ਗੱਲ ਨਹੀਂ, ਜੇ ਲੋੜ ਲੱਗੀ ਕਰਿਓ, ਨਹੀਂ ਲੱਗੀ ਨਾ ਕਰਿਓ। ਕਿਸੇ ਕੋਲ ਵੀ ਜਿਹੜਾ ਸ਼ਹਿਰ 'ਚ ਸੁਣਦਾ ਪਿਆ ਬੈਡ ਡੈਟ ਹੈਗਾ ਕਿਸੇ ਵੀ ਤਰ੍ਹਾਂ ਦਾ, ਕੋਈ ਪ੍ਰੋਪਰਟੀ ਹੈ ਜਿਹੜੀ ਤੁਹਾਡੀ ਨੈਗੇਟਿਵ 'ਚ ਹੈ, ਸਪੈਸ਼ਲੀ ਕੋਈ ਵੀ ਬੰਦਾ ਮੈਨੂੰ ਸੁਣ ਰਿਹਾ ਜਿਹਦੀ ਮਿਲਟਨ 'ਚ ਪ੍ਰੋਪਰਟੀ ਹੋਵੇ, ਕਿਚਨਰ ਵਾਟਲੂ ਕੇਮਬ੍ਰਿਜ ਦੇ ਵਿੱਚ ਹੋਵੇ, ਜਾਂ ਮਿਸਾਗਾ ਬ੍ਰੈਂਪਟਨ 'ਚ ਕਮਰਸ਼ੀਅਲ ਪ੍ਰੋਪਰਟੀ ਵੇਚਣੀ ਆ ਕਿਸੇ ਨੇ, ਇੱਕ ਕੰਪਨੀ ਹੈ ਜਿਹਦੇ ਕੋਲ ਬੜਾ ਵੱਡਾ ਕੰਟਰੈਕਟ ਆਇਆ, ਕੰਸਟਰਕਸ਼ਨ ਦਾ ਕੰਟਰੈਕਟ ਆਇਆ, ਲੋਕ ਰੋ ਰਹੇ ਨਾ, ਕੰਮ ਜਾ ਰਿਹਾ ਜਾ ਰਿਹਾ, ਜਿਹੜੇ ਮਾਰਕੀਟਿੰਗ ਕਰਕੇ ਲੱਭਦੇ ਨੇ ਨਾ, ਉਹਨਾਂ ਦੀ ਮੈਨੂੰ ਕਾਲ ਆਈ ਹੋਈ ਹੈ ਕਿ ਸਾਨੂੰ 20 ਵਰਕਰ ਕੰਸਟਰਕਸ਼ਨ ਦੇ ਚਾਹੀਦੇ ਨੇ, ਸਾਨੂੰ 20 ਵਰਕਰ ਕੰਸਟਰਕਸ਼ਨ ਦੇ ਚਾਹੀਦੇ ਨੇ। ਸੁਸਤ ਬੰਦੇ ਨੇ ਨੁਕਸ ਕੱਢਣਾ ਹੁੰਦਾ, ਕਿਉਂਕਿ ਸੁਸਤ ਨੂੰ ਘਰੇ ਬੈਠੇ ਜਾਂ ਬੈੱਡ ਦੇ ਉੱਤੇ ਮਿਲ ਜਾਣਾ ਚਾਹੀਦਾ। ਜਿਨ੍ਹਾਂ ਨੇ ਕੰਮ ਕਰਨਾ, ਇਹ ਕੰਪਨੀ ਇੰਟਰਨੈਸ਼ਨਲ ਸਟੂਡੈਂਟਸ ਆਏ ਸੀ ਅੱਜ ਤੋਂ 10 ਸਾਲ ਪਹਿਲਾਂ, ਮਲਟੀਪਲ ਪ੍ਰੋਪਰਟੀਜ਼ ਮਲਟੀਪਲ ਕੰਮਾਂ ਦੇ ਵਿੱਚ ਨੇ, ਪ੍ਰਾਊਡ ਫੀਲ ਕਰਦਾ ਮੈਂ ਐਸੇ ਪਰਿਵਾਰਾਂ ਦੇ ਉੱਤੇ। ਅਤੇ ਉਹ ਲੜਕੀ ਮੈਨੂੰ ਹਮੇਸ਼ਾ ਵੀਰ ਜੀ ਤੋਂ ਘੱਟ ਨਹੀਂ ਬੋਲਦੀ ਕਦੇ ਵੀ, ਹਮੇਸ਼ਾ ਮੈਨੂੰ ਵੀਰ ਜੀ ਕਹਿ ਕੇ ਬੁਲਾਉਂਦੀ ਹੁੰਦੀ ਆ, ਪਹਿਲਾਂ ਮੈਨੂੰ ਵੀਰੇ ਕਹਿੰਦੀ ਹੁੰਦੀ ਸੀ, ਮੈਨੂੰ ਕਿਹਾ ਵੀਰੇ ਅਤੇ ਵੀਰ ਜੀ 'ਚ ਫਰਕ ਕੋਈ ਨਹੀਂ, ਭਾਵਨਾ ਇੱਕੋ ਆ, ਵੀਰ ਜੀ ਬਹੁਤ ਅੱਛਾ ਲੱਗਦਾ, ਵੀਰੇ ਬੁਰਾ ਲੱਗਦਾ। ਕਹਿੰਦੇ ਆਪਣਾ ਆਪਣਾ, ਮੈਂ ਕਿਹਾ ਆਪਣਾ ਆਪਣਾ ਨਹੀਂ, ਜੀ ਲਗਾਉਣ ਨਾਲ ਬੜਾ ਅੱਛਾ ਲੱਗਦਾ, ਜਿਹੜੇ ਲੈਵਲ 'ਤੇ ਤੂੰ ਪਹੁੰਚ ਗਈ ਆ ਹੁਣ ਤੂੰ ਜੀ ਕਿਆ ਕਰਨ ਨਾਲ ਸਾਰਿਆਂ ਨੂੰ। ਮੈਂ ਬਾਦਲ ਦੀ ਗੱਲ ਸੁਣਾਊਂਗਾ ਭਾਈ, ਸੁਣ ਕੇ ਜਾਇਓ ਜ਼ਰੂਰ।

0: ਸਾਰੇ ਠੀਕ ਹੈ
1: ਓਕੇ ਜੀ
0: ਡੇਟ ਆਫ ਬਰਥ ਦੁਆਰਾ ਇੱਕ ਵਾਰ ਫਿਰ ਦੁਆਰਾ ਬੋਲੋ ਮੈਂ ਖੋਤਾ ਨੰਬਰ ਤੁਹਾਡਾ ਵਿੱਚੋਂ
1: 10 ਨਵੰਬਰ
0: ਨਵੰਬਰ 10 ਤਵਾ ਕਿਚਨ ਤੇ ਗਏ ਹੋ ਕਦੇ ਰੈਂਟ ਬਹੁਤ ਹੁੰਦੇ ਨੇ ਜਿੱਥੇ ਤੁਸੀਂ ਜਾਂਦੇ ਵੱਡੀਆਂ ਵੱਡੀਆਂ ਦੁਕਾਨਾਂ ਹੁੰਦੀਆਂ ਨੇ ਉਹ ਰੈਂਟ ਉਹਨਾਂ ਥੋੜੀ ਦਾਲ ਦੀ ਪਲੇਟ ਚੋਂ ਲੈਣਾ ਹੁੰਦਾ ਹੋਰ ਤਾਂ ਕਿਤੋਂ ਲੈ ਨਹੀਂ ਸਕਦੇ ਇੱਕ ਐਸੇ ਰੈਸਟੋਰੈਂਟ ਆ ਜਿੱਥੇ ਕੋਂਬੋ ਨੇ ਇਹਨਾਂ ਦੇ ਕੋਂਬੋ ਬੜੇ ਮਸ਼ਹੂਰ ਨੇ ਇੱਕ ਤਾਂ ਨਿਊਡਲਸ ਦੇ ਮੈਂ ਨਾਲ ਐਡ ਕਰ ਦਿੰਦਾ ਇਹਨਾਂ ਦੇ ਨਿਊਡਲਸ ਦੇ ਕੋਂਬੋ ਮਸ਼ਹੂਰ ਨੇ ਤੁਸੀਂ ਹਾਕਾ ਨਿਊਡਲਸ ਇਹਨਾਂ ਦੇ ਟਰਾਈ ਕਰਕੇ ਦੇਖਿਓ $13 ਦੇ ਦੋ ਪਲੇਟ ਮਿਲਦੇ ਨੇ ਤੁਸੀਂ ਇਹਨਾਂ ਦੇ ਪਹਾੜ ਗੰਜ ਕੇ ਛੋਲੇ ਭਟੂਰੇ ਬਿਨਾਂ ਆਇਲ ਵਾਲੇ
1: ਮੈਂ ਉਹ ਤੁਹਾਨੂੰ ਪੁੱਛਣਾ ਸੀ ਮੈਂ ਕੱਲ ਵੀ ਸੁਣਦਾ ਸੀ ਜਿਹੜੇ ਪਹਾੜ ਗੰਜ ਦੇ ਭਟੂਰੇ ਛੋਲੇ ਆ ਉਹ ਜਿੱਦਾਂ ਆਪਣੇ ਜਲੰਧਰ ਜਾਂ ਲਾਈਕ ਫੁਆੜੇ ਜਾਂ ਕਪੂਰਥਲੇ ਜਾਂ ਪਟਿਆਲੇ ਮਿਲਦੇ ਆਪਾਂ ਨੂੰ ਸੇਮ ਉੱਦਾਂ ਦੇ ਮਿਲਦੇ ਜਾਂ ਇਹ ਖੁਦ ਇੱਥੇ ਤਿਆਰ ਕਰਦੇ ਜਾਂ ਲਾਈਕ
0: ਭਾਜੀ ਮੈਂ ਤੁਹਾਨੂੰ ਚੀਜ਼ ਸਮਝਾਉਣਾ ਖਾਣਾ ਬਹੁਤ ਜ਼ਰੂਰੀ ਹੈ ਮੈਂ ਦੱਸਦਾ ਕੀ ਹੈ ਮੈਂ ਹੌਸਪਿਟਲਾਈਜ਼ ਹੋਇਆ ਹੌਸਪਿਟਲਾਈਜ਼ ਹੋ ਕੇ ਸਮਝਿਆ ਕਿ ਖਾਣਾ ਅੰਦਰਲੀ ਸਿਹਤ ਨੂੰ ਖਰਾਬ ਕਰਦਾ ਅੰਦਰਲੀ ਨੂੰ ਠੀਕ ਹੈ ਤੁਸੀਂ ਮੇਰਾ 7 ਕਿਲੋ ਵੇਟ ਘਟਿਆ ਜੀ ਪਿਛਲੇ 15 ਦਿਨ 'ਚ ਠੀਕ ਹੈ
1: ਓਕੇ ਤੇ ਪੋਜ਼ਿਟਿਵ ਹੈ ਔਰ ਨੈਗੇਟਿਵ ਹੈ
0: ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਮਨਾ ਹੋਏ ਗੁਰਪਾਤਸ਼ਾਹ ਕਹਿੰਦੇ ਨੇ ਦੁੱਖ ਦਾਰੂ ਜਦੋਂ ਦੁੱਖ ਪੈਂਦਾ ਤੁਸੀਂ ਉਦੋਂ ਹੀ ਪਰਮੇਸ਼ਵਰ ਨੂੰ ਯਾਦ ਕਰਦੇ ਹੋ ਹਾਂਜੀ ਉਸ ਪਾਸਿਓਂ ਪੋਜ਼ਿਟਿਵ ਆ ਜੇ ਤਕਲੀਫ ਆਉਂਦੀ ਹੈ ਪੋਜ਼ਿਟਿਵ ਰਹਿ ਕੇ ਸੋਚਣਾ ਵੀ ਕੋਈ ਗੱਲ ਨਹੀਂ ਕੋਈ ਵੱਡੀ ਚੀਜ਼ ਸੀ ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਅਤੇ ਛੋਟੀ ਹੋ ਗਈ ਹੈ ਠੀਕ ਹੈ ਨੈਗੇਟਿਵਿਟੀ ਦੇ ਹਿਸਾਬ ਨਾਲ ਸੋਚਣਾ ਤਾਂ ਨੈਗੇਟਿਵ ਹੈ ਪਰਮੇਸ਼ਵਰ ਦੇ ਲੜ ਲੱਗ ਜਾਂਦੇ ਦੁੱਖ ਛੋਟਾ ਹੋ ਜਾਂਦਾ ਭਾਜੀ ਜ਼ਰੂਰੀ ਨਹੀਂ ਹੁੰਦਾ ਕਿ ਪੇਨ ਕਿਲਰ ਖਾ ਕੇ ਹੀ ਪੇਨ ਖਤਮ ਹੋਣੀ ਆ ਜ਼ਰੂਰੀ ਨਹੀਂ ਹੁੰਦਾ ਡਿਪਰੈਸ਼ਨ ਦੀ ਗੋਲੀ ਲੈ ਕੇ ਸਭ ਕੁਝ ਖਤਮ ਕਰਨਾ ਤੁਸੀਂ ਯਕੀਨ ਮੰਨੋਗੇ ਮੇਰੇ ਮਦਰ ਇਸ ਟਾਈਮ ਤੇ ਰੋਜ਼ ਗੁਰਦੁਆਰੇ ਤੋਂ ਘਰੇ ਆਉਂਦੇ ਨੇ ਆਹ ਟਾਈਮ ਉਹਨਾਂ ਦਾ ਗੁਰਦੁਆਰੇ ਤੋਂ ਘਰੇ ਆਉਣ ਦਾ ਪੱਕਾ ਬੰਨਿਆ ਹੋਇਆ ਹਰ ਸਵੇਰ ਮੇਰੀ ਮਦਰ ਗੁਰਦੁਆਰੇ 'ਚ ਹੁੰਦੀ ਹੈ ਮੇਰੀ ਮਦਰ ਦੇ ਯੋਗਾ ਕਰਨ ਦਾ ਟਾਈਮ ਹੈ ਸਵੇਰੇ 4 ਤੋਂ 5 ਸਾਹਾਂ ਦੀ ਪ੍ਰਤੀਕਿਰਿਆ ਦੇ ਵਿੱਚ ਉਹ 1 ਘੰਟਾ ਆਪਣਾ ਪੂਰਾ ਲਾਉਂਦੇ ਨੇ ਬੈਠ ਕੇ ਟੇਬਲ 'ਤੇ ਮੇਰੇ ਮਦਰ ਨੂੰ ਕਿੰਨੀ ਵਾਰ ਡਰਾਈਵਰ ਮਿਲਦੇ ਨੇ ਮੇਰਾ ਸ਼ੋਅ ਚੱਲ ਰਿਹਾ ਹੁੰਦਾ ਕਾਰ 'ਚ ਕੱਲ੍ਹ ਕਹਿੰਦੇ ਇੱਕ ਡਰਾਈਵਰ ਨੇ ਕਿਹਾ ਵੀ ਰੇਡੀਓ ਚੱਲਦਾ ਸੀ ਕਹਿੰਦਾ ਵੀ ਮੈਂ ਸੁਣ ਲਾਂ ਕਿ ਇਹਨੂੰ ਬੰਦ ਕਰਦਾ ਮੇਰੇ ਮਦਰ ਕਹਿੰਦੇ ਨਹੀਂ ਸੁਣੀ ਚੱਲੋ ਮੇਰਾ ਮੁੰਡਾ ਹੀ ਆ ਉਹ ਬੰਦਾ ਹੱਸਣ ਲੱਗ ਗਿਆ ਬਹੁਤ ਜ਼ਿਆਦਾ ਕਹਿੰਦਾ ਸੱਚੀ ਤੁਹਾਡਾ ਬੇਟਾ ਕਹਿੰਦੇ ਹਾਂ ਮੇਰਾ ਬੇਟਾ ਇਹ ਉਹ ਕਹਿੰਦਾ ਜੀ ਮੈਂ ਕੱਲ੍ਹ ਕੋਈ ਕੁਦਰਤ ਦੇ ਉੱਪਰ ਗੱਲ ਕਰ ਰਿਹਾ ਸੀਗਾ ਕਹਿੰਦਾ ਵੀ ਆਹ ਗੱਲਾਂ ਕਿੱਥੋਂ ਸਿੱਖਦਾ ਇਹ ਉਹ ਕਹਿੰਦੇ ਮੈਨੂੰ ਨਹੀਂ ਪਤਾ ਹੈਗਾ ਵੀ ਬਸ ਮੈਂ ਹੱਸਣ ਲੱਗ ਗਏ ਕਹਿੰਦੇ ਮੈਂ ਅੱਗੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਮੈਂ ਤੁਹਾਨੂੰ ਇੱਕ ਗੱਲ ਕਹਿਣ ਲੱਗਿਆ ਤੁਸੀਂ ਮੇਰਾ ਚੰਗਾ ਪਾਰਟ ਜਾਣਦੇ ਹੋ ਸਾਰੇ ਜਾਣੇ ਤੁਸੀਂ ਮੇਰਾ ਮਾੜਾ ਪਾਰਟ ਨਹੀਂ ਜਾਣਦੇ ਹੈਗੇ ਇਸ ਲਈ ਮੈਨੂੰ ਬੜਾ ਵਧੀਆ ਨਾ ਸਮਝਿਆ ਕਰੋ 1 ਨੰਬਰ 'ਤੇ ਮੇਰੇ 'ਚ ਮਾੜੀਆਂ ਚੀਜ਼ਾਂ ਬਹੁਤ ਜ਼ਿਆਦਾ ਨੇ ਭਾਜੀ ਬਹੁਤ ਜ਼ਿਆਦਾ ਭਰਿਆ ਪਿਆ ਮਾੜੀਆਂ ਚੀਜ਼ਾਂ ਨਾਲ ਮੈਂ ਨੰਬਰ 2 ਮੇਰੀ ਪਰਮਾਤਮਾ ਨੇ ਡਿਊਟੀ ਲਗਾਈ ਹੋਈ ਆ ਮੈਨੂੰ ਇਹ ਮਹਿਸੂਸ ਹੁੰਦਾ ਜੋ ਵੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਇਹ 30 ਸੈਕਿੰਡ ਪਹਿਲਾਂ ਤੈਅ ਨਹੀਂ ਸੀ ਕਿ ਮੈਂ ਤੁਹਾਡੇ ਨਾਲ ਇੱਦਾਂ ਗੱਲ ਕਰੂੰਗਾ ਪਰ ਤੁਹਾਡੀ ਮੇਰੀ ਕਨਵਰਸੇਸ਼ਨ ਨੂੰ ਇਸ ਸਮੇਂ 70-80 ਹਜ਼ਾਰ ਬੰਦਾ ਕੰਨ ਲਗਾ ਕੇ ਸੁਣ ਰਿਹਾ ਪੂਰਾ ਮਨ ਲਗਾ ਕੇ ਸੁਣ ਰਿਹਾ ਉਹਨੂੰ ਇਸ ਵੇਲੇ ਕੁਛ ਆਪਣਾ ਫੋਨ ਵੱਜਦਾ ਨਹੀਂ ਦਿੰਦਾ ਕੁਛ ਨਹੀਂ ਦਿੰਦਾ ਕਿਉਂਕਿ ਇਸ ਵੇਲੇ ਗੱਲ ਉਸ ਐਨਰਜੀ ਦੀ ਹੋ ਰਹੀ ਹੈ ਕੱਲ੍ਹ ਜਦੋਂ ਮੈਂ ਕਹਿ ਰਿਹਾ ਸੀ ਭਾਵੇਂ ਫੋਨ ਬਹੁਤ ਮਹਿੰਗਾ ਹੋਵੇ ਤੁਹਾਡੇ ਕੋਲ $3000 ਵਾਲਾ ਪਰ ਜੇ ਉਹ ਆਪਣੇ ਐਂਟੀਨੇ ਨੂੰ ਕਨੈਕਟ ਨਹੀਂ ਹੋ ਰਿਹਾ ਯਾਨੀ ਕਿ ਉਹ ਆਪਣੀ ਰੇਂਜ ਨਹੀਂ ਪਕੜ ਰਿਹਾ ਆਪਣੇ ਰੇਂਜ ਏਰੀਏ 'ਚ ਨਹੀਂ ਤੁਹਾਡੀ ਗੱਲਬਾਤ ਚੰਗੀ ਨਹੀਂ ਹੋ ਸਕਦੀ ਜਿਹੜੀ ਚੀਜ਼ ਲਈ ਫੋਨ ਖਰੀਦਿਆ ਸੀ ਤੁਸੀਂ ਇਸੇ ਤਰ੍ਹਾਂ ਇਨਸਾਨ ਜਿੱਥੇ ਮਰਜ਼ੀ ਪਹੁੰਚ ਜਾਵੇ ਜਿੰਨੀ ਮਰਜ਼ੀ ਗਰੀਬੀ 'ਚ ਜਿੰਨੀ ਮਰਜ਼ੀ ਅਮੀਰੀ 'ਚ ਜੇ ਉਹ ਉਸ ਐਨਰਜੀ ਨਾਲ ਜੁੜ ਕੇ ਨਹੀਂ ਰਹਿੰਦਾ ਜਿਹਦੇ ਕਾਰਨ ਉਹ ਤੁਰਿਆ ਫਿਰਦਾ ਜਿਹਦੇ ਕਾਰਨ ਉਹਦੇ ਅੰਦਰ ਬੋਲਣ ਦੀ ਸ਼ਕਤੀ ਹੈ ਸਮਝਣ ਦੀ ਸ਼ਕਤੀ ਹੈ ਤਾਂ ਉਹ ਪਛੜ ਰਿਹਾ ਹੈਗਾ ਅਭਿਆਸ ਬਹੁਤ ਜ਼ਰੂਰੀ ਹੈ ਪਰਮਾਤਮਾ ਦਾ ਅਭਿਆਸ 5 ਪਾਠ ਕਰਕੇ 24,000 ਨਮਾਜ਼ ਇਸ਼ਕ ਦੀ ਤੂੰ 5 ਕੀਦੀਆਂ ਪੜ੍ਹਦਾ ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ ਮੌਲਾ ਹੀ ਮੌਲਾ ਕਰਦਾ ਅੱਲਾ ਹੀ ਅੱਲਾ ਕਰਦਾ ਬਾਬਾ ਬੁੱਲੇ ਸ਼ਾਹ ਮਸਜਿਦਾਂ ਦੇ ਬਾਹਰ ਖੜ ਕੇ ਉੱਚੀ ਉੱਚੀ ਹੱਸਦੇ ਸੀ ਮਜ਼ਾਕ ਉਡਾਉਂਦੇ ਸੀ ਨਮਾਜ਼ੀਆਂ ਦਾ ਅਤੇ ਇਹਨੂੰ ਪਾਗਲ ਕਹਿੰਦੇ ਹੁੰਦੇ ਸੀ ਜਾਂ ਕੁੱਟ ਦਿੰਦੇ ਹੀ ਫੜ ਕੇ ਅਤੇ ਅੱਜ ਦੁਨੀਆ ਸਿਜਦੇ ਕਰਦੀ ਆ ਬਾਬਾ ਬੁੱਲੇ ਸ਼ਾਹ ਨੂੰ ਹੈ ਜੀ ਇਹ ਚੀਜ਼ਾਂ ਮੈਂ ਤੁਹਾਨੂੰ ਕਹਿੰਦਾ ਹੁੰਦਾ ਵੀ ਤੁਸੀਂ ਜਦੋਂ ਸੁਣਦੇ ਹੋ ਨਾ ਆਪਾਂ ਜਦੋਂ ਬੋਲਦੇ ਹਾਂ ਆਪਾਂ ਇੱਕ ਡਿਫਰੈਂਟ ਲੈਵਲ ਦੇ ਵੈਨਿਊ 'ਚ ਚਲੇ ਜਾਂਦੇ ਹਾਂ ਇੱਕ ਡਿਫਰੈਂਟ ਵਰਲਡ 'ਚ ਹਾਂ ਜਿੱਥੇ ਕੋਈ ਚਿੰਤਾ ਨਹੀਂ ਹੈ ਦੁੱਖ ਨਹੀਂ ਸੁੱਖ ਨਹੀਂ ਤੁਸੀਂ ਮੈਨੂੰ ਪੁੱਛਿਆ ਵੀ ਨੈਗੇਟਿਵ ਹੈ ਕਿ ਪੋਜ਼ਿਟਿਵ ਹੈ ਬਾਈ ਜੀ ਮੇਰੇ ਕੋਲ ਜਵਾਬ ਨਹੀਂ ਹੈਗਾ ਮੈਂ ਜਵਾਬ ਦੇ ਵੀ ਚੁੱਕਿਆ ਹੈਗਾ ਆਪ ਜੀ ਦਾ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਅਤੇ ਤੁਹਾਡੀ ਇੱਕ ਵਾਰ ਡੇਟ ਦੁਬਾਰਾ ਲਾਸਟ ਟਾਈਮ ਬੋਲ ਦਿਉ ਮੈਂ ਫਿਰ ਭੁੱਲ ਗਿਆ ਡੇਟ ਆਫ ਬਰਥ
1: 10 ਨਵੰਬਰ
0: 10 ਲਈ ਮੈਂ ਦੱਸ ਦਿੱਤਾ ਕਿ ਤੁਹਾਡੇ ਕੋਲ ਬਹੁਤ ਕੁਛ ਪੋਜ਼ਿਟਿਵ ਬਖਸ਼ਿਆ ਤੁਹਾਡੀ ਪ੍ਰੋਬਲਮਸ ਇਹ ਨੇ ਕਿ ਤੁਸੀਂ ਗਲਤੀ ਨੂੰ ਬਾਰ ਬਾਰ ਰਿਪੀਟ ਕਰਦੇ ਹੋ ਕਿਸੇ ਚੀਜ਼ ਨੂੰ, ਉਹਨੂੰ ਆਦਤ ਬਣਾ ਲੈਂਦੇ ਹੋ, ਠੀਕ ਹੈ। ਜਿਵੇਂ ਮੈਂ ਤਰਸ ਕਰਨ ਦੀ ਤੁਹਾਨੂੰ ਦੱਸ ਕੇ ਹਟਿਆ ਨਾ, ਵੀ ਬੰਦੇ ਨੇ ਬਕਾਇਦਾ ਮੈਨੂੰ, ਮੇਰੇ ਕੋਲ ਟੈਕਸਟ ਮੈਸੇਜ ਪਿਆ ਕਿ ਮੈਂ ਚੌਂਕ 'ਚ ਖੜਾ, ਮੇਰੇ ਕੋਲ ਉਬਰ ਕਰਨ ਲਈ ਪੈਸੇ ਨਹੀਂ, ਮੈਨੂੰ ਪੈਸੇ ਦੇ ਦਿਓ, ਉਹ ਆਦਮੀ ਸਾਡੇ 'ਤੇ ਇਲਜ਼ਾਮ ਲਾ ਰਹੇ ਹੁੰਦੇ ਨੇ ਬਾਅਦ 'ਚੋਂ। ਕਿਉਂ? ਕਿਉਂਕਿ ਉਹ ਸਾਡੇ ਸੋਫਟ ਕੋਰਨਰ ਨੂੰ ਯੂਜ਼ ਕਰ ਲੈਂਦੇ ਨੇ, ਉਹ ਤੋਂ ਬਾਅਦ ਉਹ ਉਸ ਲੈਵਲ 'ਤੇ ਆਉਂਦੇ ਜਿੱਥੇ ਉਹ ਹੁੰਦੇ ਨੇ ਆਪ ਖੁਦ। ਹਾਂਜੀ, ਫਿਰ ਤੁਸੀਂ ਹਰਟ ਹੁੰਦੇ ਹੋ। ਹਰਟ ਨਹੀਂ ਹੋਣਾ, ਆਪਾਂ ਹਟਣਾ ਨਹੀਂ, ਪਰ ਆਪਾਂ ਇੱਦਾਂ ਵੀ ਨਹੀਂ ਕਰਨਾ ਕਿ ਅੰਨੇ ਵਾਹ ਦਿਆ ਕਰਨੀ ਆ ਕਿਸੇ 'ਤੇ। ਭਾਜੀ, ਇੱਕ ਜਦੋਂ ਵੀ ਤੁਹਾਨੂੰ ਕੋਈ ਤੁਹਾਡੀ ਕਮੀ ਪੇਸ਼ੀ ਲਈ ਕੋਈ ਤੁਹਾਡੇ ਨਾਲ ਦੇ ਟੋਕਦੇ ਨੇ, ਉਹਨੂੰ ਸੁਣਿਆ ਜ਼ਰੂਰ ਕਰੋ, ਠੀਕ ਹੈ। ਧੰਨਵਾਦ ਤੁਹਾਡਾ। ਮੈਂ ਸ਼ੋਅ ਦੇ ਅੱਧ 'ਚ ਆਲਮੋਸਟ ਪਹੁੰਚ ਗਿਆ, ਰੇਡੀਓ ਆਵਾਜ਼ ਸੁਣ ਰਹੇ ਹੋ M430 'ਤੇ, ਬਸ ਵਾਪਸ ਆਇਆ। ਦੋ ਲਾਈਨ ਖਾਲੀ ਨੇ, ਜਲਦੀ ਤੋਂ ਪਹਿਲਾਂ ਕਾਲ ਕਰ ਲਓ 905-673-3333। ਬਾਬਾ ਬਖਤੌਰ ਅੱਜ ਪੂਰੇ ਮੂਡ ਨਾਲ ਗੱਲ ਕਰਦੇ ਪਏ, ਐਂ ਗੱਲ ਕਰਦੇ ਪਏ ਜਿਵੇਂ ਫਲੋ ਬਣਿਆ ਹੁੰਦਾ। ਵਾਪਸ ਆ ਗਏ।
2: Owners, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
3: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810।
0: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8408-0001।
4: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ। ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ, ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200। 416-518-3200।

0: ਵਿਡਵਾ ਜ਼ੀਐਮ 530 ਡਾਲ ਦਿੱਤਾ ਸਰ ਮੈਂ ਹਮਦੀਪ ਸਿੰਘ ਬੈਰੀਪਾਲ ਇੱਕ ਵਾਰ ਫਿਰ ਤੋਂ ਯੇ ਕਹਾਂ ਆ ਗਏ ਹਮ ਯੂੰ ਹੀ ਸਾਥ ਚਲਤੇ ਚਲਤੇ ਤੁਹਾਡੇ ਨਾਲ ਚਲਦੇ ਚਲਦੇ ਤਕਰੀਬਨ 9:38 ਸਟੂਡੀਓ ਦੀ ਘੜੀਆਂ ਦੇ ਉੱਤੇ ਹੋ ਚੁੱਕੇ ਨੇ ਔਰ ਸ਼ੋਅ ਦਾ ਹਿੱਸਾ ਤੁਹਾਡੇ ਤੱਕ ਮਿਲਟਨ ਫੋਰਡ ਲੈ ਕੇ ਆਉਂਦੇ ਨੇ ਚੋਪੜਿਆਂ ਦਾ ਨਾਂ ਚੱਲਦਾ ਹੈਗਾ ਤੁਸੀਂ ਕਿਸੇ ਨੇ ਵੀ ਕੋਈ ਵੀ ਗੱਡੀ ਆ ਪੁਰਾਣੀ ਸਟੱਕ ਹੈਗੀ ਉਹਦੀ ਲੀਜ਼ ਦੇ ਵਿੱਚ ਉਹਦੇ ਫਾਈਨਾਂਸਿੰਗ ਦੇ ਵਿੱਚ ਚੋਪੜਾ ਉਹਨਾਂ ਦੇ ਕੋਲ ਤੁਸੀਂ ਗੱਡੀ ਲੈ ਜਾਓ ਨਵੀਂ ਚੱਕ ਲਿਓ ਲੇਰੀਅਟ ਚੱਕ ਲਿਓ F-150 ਦਾ ਜਾਂ F-LT ਚੱਕ ਲਓ ਜਾਂ ਤੁਸੀਂ ਲਿੰਕਨ ਦੀ ਕੋਈ ਵੀ ਗੱਡੀ XUV ਹਾਈ ਐਂਡ ਜਾਂ ਤੁਸੀਂ ਮਸਟੈਂਗ ਜਿਹੜੀ ਹੈਗੀ ਗੈਸ 'ਤੇ ਜਾਂ ਮੈਕੀ ਇਲੈਕਟ੍ਰੀਕਲ ਚੱਕ ਕੇ ਲੈ ਕੇ ਆਓ ਜਿਹੜੀ ਵੇਟਿੰਗ ਚੱਲਦੀ ਪਈ ਹੈ ਟੋਪ ਡੀਲਸ ਟੋਪ ਨੇਮ ਚੋਪੜਾ ਅਨਿਲ ਚੋਪੜਾ ਅਤੇ ਟੀਮ ਤੁਸੀਂ 416-302-9941 416-302-9941 'ਤੇ ਅਨਿਲ ਚੋਪੜਾ ਨੂੰ ਕਾਲ ਕਰੋਗੇ ਔਰ ਮੇਰੇ ਨਾਲ ਜਸਪ੍ਰੀਤ ਹੈ ਜਸਪ੍ਰੀਤ ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ
0: ਚੜ੍ਹਦੀ ਕਲਾ ਜੀ
1: ਚੜ੍ਹਦੀ ਕਲਾ ਭਾਜੀ ਚੜ੍ਹਦੀ ਕਲਾ ਜੀ ਪ੍ਰੋਗਰਾਮ ਬਹੁਤ ਸੋਹਣਾ ਜਾ ਰਿਹਾ ਭਾਜੀ
0: ਧੰਨਵਾਦ ਜੀ ਤੁਸੀਂ ਆਪ ਜੀ ਮੈਨੂੰ ਇਹ ਦੱਸੋ ਆਪ ਜੀ ਕੰਮ ਕੀ ਕਰਦੇ ਰੋਟੀ ਕਰਨਾ ਖਾ ਰਹੇ ਹੋ ਕੀ ਕੰਮ ਕਰਦੇ ਹੋ
1: ਮੈਂ ਨਰਸ ਹਾਂ ਭਾਜੀ
0: ਅੱਛਾ ਕੋਈ ਨਹੀਂ ਮਦਦ ਨਹੀਂ ਕਰ ਪਾਉਂਦਾ ਸਾਡੇ ਬਜ਼ੁਰਗ ਰੁਲਣ ਨਾ ਇਸ ਮੁਲਕ ਨੇ ਬੜਾ ਕੁਛ ਕੀਤਾ ਪਰ ਸਾਡੇ ਬਜ਼ੁਰਗ ਸਟਿਲ ਰੁਲਦੇ ਪਏ ਨੇ
1: ਹਾਂਜੀ ਹਾਂਜੀ ਹਾਂਜੀ ਭਾਜੀ ਮੈਂ ਕਦੇ ਵੀ ਉਹਨਾਂ ਨੂੰ ਪੇਸ਼ੈਂਟ ਜਾਂ ਕਲਾਇੰਟ ਨਹੀਂ ਸਮਝਦਾ ਹੈਗਾ ਮੈਂ ਫਾਦਰ ਮਦਰ ਬ੍ਰਦਰ ਸਿਸਟਰ ਮੈਂ ਉਹਨਾਂ ਨੂੰ ਬੋਲਦਾ ਹਾਂ ਜਦੋਂ ਵੀ ਮੈਂ ਉਹਨਾਂ ਦੇ ਲਈ ਜਾਂਦਾ ਹਾਂ ਰਿਸਪੈਕਟ ਬਹੁਤ ਬਲੈਸਿੰਗ ਬਹੁਤ ਮਿਲਦੀਆਂ ਹੈਗੀਆਂ ਭਾਜੀ
0: ਯਕੀਨਨ ਨਾ ਭਾਜੀ ਅਗਲੀਆਂ ਏਜ ਸਾਡੀਆਂ ਸਾਰਿਆਂ ਦੀਆਂ ਆਉਣਗੀਆਂ ਤੇ ਅਸੀਂ ਉਸ ਸਮੇਂ ਕੀਤੇ ਹੋਏ ਕਿਹੜੇ ਕਰਮ ਨੇ ਉਹਨਾਂ ਨੂੰ ਭੋਗ ਲਵਾਂਗੇ ਜਿੱਦਾਂ ਦੇ ਜਿੰਨਾ ਕਰਾਂਗੇ ਬਜ਼ੁਰਗਾਂ ਦਾ ਖਿਆਲ ਰੱਖੋ ਸਭ ਤੋਂ ਵੱਡਾ ਸਰਮਾਇਆ ਤੁਹਾਡੇ ਬਜ਼ੁਰਗ ਨੇ
1: ਹਾਂਜੀ
0: ਹੈਂਜੀ ਤੇ ਉਹਨਾਂ ਦਾ ਖਿਆਲ ਰੱਖੋ ਤੇ ਭਾਈ ਜੀ ਤੁਸੀਂ ਡੇਟ ਆਫ ਬਰਥ ਕੀ ਹੈ ਤੁਹਾਡੀ ਪਰ ਤੁਹਾਡੇ ਪ੍ਰੋਬਲਮ ਨੇ ਮੈਂ ਦੱਸ ਦਿੰਦਾ ਕੀ ਨੇ ਇੱਕ ਤਾਂ ਤੁਸੀਂ ਸਮਾਂ ਬਹੁਤ ਵਿਅਰਥ ਕਰਦੇ ਹੋ ਜਿਵੇਂ ਕਿਸੇ ਨੇ ਕੁਛ ਕਰ ਦਿੱਤਾ ਤੁਹਾਡੇ ਨਾਲ ਤੁਸੀਂ ਉਹਦੇ ਤੇ ਬੜਾ ਸੋਚਣ ਤੇ ਟਾਈਮ ਵੇਸਟ ਕਰ ਦਿੰਦੇ ਹੋ ਬਹੁਤ ਜ਼ਿਆਦਾ ਠੀਕ ਹੈ ਇੱਕ ਕੋਈ ਚੀਜ਼ਾਂ ਨੂੰ ਲੈ ਕੇ ਨਾਰਾਜ਼ਗੀ ਲੰਬੀ ਨਾ ਲੈ ਕੇ ਜਾ ਮੇਰਾ ਸਿੱਧਾ ਕੰਮ ਆ ਜੀ ਕੱਲ੍ਹ ਜਿਹਨਾਂ ਲੜਿਆ ਅੱਜ ਮਾਫ਼ੀ ਮੰਗ ਲੈਣੀ ਆ
1: ਠੀਕ ਹੈ ਭਾਜੀ
0: ਅਗਲੇ ਦੀ ਮਰਜ਼ੀ ਹੈ ਕਹਾ ਉਹਨੇ ਕੀ ਕਰਨਾ ਉਹਨੇ ਆਪਣੀ ਹੋਮੇ ਨੂੰ ਕਿੱਥੇ ਰੱਖਣਾ ਮੈਂ ਆਪਣੇ ਵਾਲੀ ਸਿੱਟਦਾ ਨਾ ਥੱਲੇ ਲਾ ਕੇ ਠੀਕ ਹੈ ਹੋਮੇ ਵਾਲੀ ਚਿੱਦਾਂ ਤਾਂ ਰੋਜ਼ ਲਾ ਕੇ ਥੱਲੇ ਸਿੱਟੋ ਆਉਣੀ ਜ਼ਰੂਰ ਹੈ ਇਹ ਐ ਨਹੀਂ ਕਿ ਆਉਣੀ ਨਹੀਂ ਜਿੱਦਣ ਨਾ ਆਈ ਉਦਣ ਮੈਂ ਰੇਡੀਓ ਸ਼ੋ 'ਤੇ ਨਹੀਂ ਤੁਹਾਨੂੰ ਮਿਲੂੰਗਾ
1: ਹਾਂਜੀ ਹਾਂਜੀ
0: ਗਾਇਬ ਹੋ ਜਾਊਂਗਾ ਮੈਂ ਤੇ ਜ਼ਰੂਰਤ ਨਹੀਂ ਮਹਿਸੂਸ ਹੋਣੀ ਕੁਛ ਵੀ ਕਰਨ ਦੀ ਆਪਣੇ ਆਪ ਨਿਰੰਕਾਰ 'ਚ ਚੱਲ ਜਾਣਾ ਜਿਹੜਾ ਐਡੀ ਸ੍ਰਿਸ਼ਟੀ ਨੂੰ ਚਲਾ ਲੈ ਕੇ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਕੀੜਿਆਂ ਨੂੰ ਮਕੌੜਿਆਂ ਨੂੰ ਕੀੜੇ ਜਿਨ੍ਹਾਂ ਨੇ ਜਨਮ ਲਿਆ ਗੰਦਗੀ 'ਚ ਕਿਤੇ ਵੀ ਪੱਥਰਾਂ ਦੇ ਥੱਲੇ ਜਨਮ ਲੈ ਲਿਆ ਉੱਥੇ ਰੋਟੀ ਪਹੁੰਚ ਗਈ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਝ ਰਾਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕਿਹਾ ਸੋਈ ਦੇ ਆਧਾਰ ਜਿਹਨੇ ਪੈਦਾ ਕਰਤਾ ਆਧਾਰ ਵੀ ਦਊਗਾ ਬਸ ਤੂੰ ਹਿੰਮਤ ਮਾਰ ਹਿੰਮਤ ਨਹੀਂ ਛੱਡਣੀ ਕਿਰਤ ਕਰੋ ਨਾਮ ਜਪੋ ਵੰਸ਼ ਕੋ ਸਿਧਾਂਤ ਉਹਦੇ 'ਤੇ ਚੱਲਦੇ ਜਾਓ ਅੱਛਾ ਭਾਈ ਜੀ ਹੁਣ ਇਹ ਆ ਕਿ ਵਨ ਮੋਰ ਟਾਈਮ ਡੇਟ ਆਫ ਬਰਥ ਦੁਆਰਾ ਬੋਲੇ ਫਿਰ ਮੈਂ ਖੋਤੀ ਪੇਸ਼ੈਂਟ ਆ ਠੀਕ ਹੈ ਯਾਦ ਆ ਗਿਆ ਓਕੇ ਤੁਹਾਡਾ ਜਿਹੜਾ ਹੈਗਾ ਲਾਲਚ ਨਾ ਕਦੇ ਕਰਿਓ ਜ਼ਿੰਦਗੀ 'ਚ
1: ਠੀਕ ਹੈ ਭਾਜੀ
0: ਲਾਲਚ ਹੁੰਦਾ ਕਈ ਵਾਰੀ $2 ਲਈ ਆਪਾਂ ਇੱਧਰ ਉੱਧਰ ਛਾਲ ਮਾਰ ਦਿੰਦੇ ਹਾਂ ਕਈ ਵਾਰੀ ਆਪਾਂ ਤੁਸੀਂ ਜਿਹੜਾ ਲੋਇਲਟੀ ਆ ਉਹਨੂੰ ਮੁੱਢ ਰੱਖ ਕੇ ਚੱਲਿਓ ਤੁਸੀਂ ਜਿਨ੍ਹਾਂ ਦੀ ਵੀ ਸੇਵਾ ਕਰਦੇ ਉਹਨਾਂ ਦੀ ਬਲੈਸਿੰਗਸ ਮਿਲ ਰਹੀਆਂ ਤੁਹਾਨੂੰ ਯਕੀਨ ਮੰਨਿਓ ਮੇਰੀ ਅੱਜ ਆਵਾਜ਼ ਸੁਣ ਰਹੇ ਹੋ ਨਾ ਆਪਣੇ ਆਪ ਪ੍ਰਮਾਤਮਾ ਨੇ ਨੈਕਸਟ ਸਟੈਪ ਲਈ ਤੁਹਾਡਾ ਦਿਮਾਗ ਚੱਲਣ ਲਾ ਦੇਣਾ ਮੇਰੀ ਯਾਦ ਰੱਖਿਓ ਗੱਲ ਇਹ ਕਹੀ ਹੋਈ ਅੱਜ
1: ਥੈਂਕ ਯੂ ਭਾਜੀ
0: ਚੰਗਾ ਜੀ ਮੈਂ ਕੋਈ ਸੰਤ ਨਹੀਂ ਪਰ ਗੱਲ ਕਹੀ ਪੂਰੀ ਜ਼ਰੂਰ ਹੋਊਗੀ ਮੇਰੀ ਤੇ ਮੇਰਾ ਮੁਰਾਦ ਨੇ ਮੁਰਾਦ ਸਾਹਿਬ ਕੀ ਹਾਲ ਹੈ ਮੈਂ ਮੁਰਬਾ MURBA ਹਾਂਜੀ ਹਾਂਜੀ ਮੈਂ ਮਾਫੀ ਚਾਹੁੰਦਾ ਹਾਂਜੀ
2: ਹਾਂਜੀ ਚੜ੍ਹਦੀ ਕਲਾ ਜੀ
0: ਚੜ੍ਹਦੀ ਕਲਾ ਭਾਜੀ
2: ਹਾਂਜੀ ਤਵਾ ਕੇ ਤਾਂ ਬਹੁਤ ਵਾਰੀ ਜਦੋਂ ਖੁੱਲਿਆ ਉਦੋਂ ਨਹੀਂ ਹੈ
0: ਹਾਂਜੀ
2: ਉਹਨਾਂ ਦਾ ਫੂਡ ਇੱਥੇ ਹੀ ਮੰਗਾਈਦਾ ਆਪਣੇ
0: ਅੱਛਾ ਜੀ
2: ਹਾਂਜੀ ਤੇ ਹੋਗਾ 3-4 ਸਾਲ ਹੋਗਾ ਉਹਨਾਂ ਨੂੰ ਖੁੱਲਿਆ ਨੂੰ
0: ਕੀ ਸੌਰੀ ਕਿਹਦੀ ਗੱਲ ਕਰਦੇ
2: ਹੋ No. 28 ਤਵਾ ਕਿਹਦੇ ਨਾਲੇ
0: ਹਾਂਜੀ ਹਾਂਜੀ ਜਿਹੜਾ ਬੰਦਾ ਕੰਮ ਨੂੰ ਨਾ ਨਾ ਕਰੇ ਲਗਾਤਾਰ ਕਿਸੇ ਵੀ ਚੀਜ਼ ਨੂੰ ਕਰਨ ਦੀ ਕਪੈਸਿਟੀ ਕਈ ਲੋਕ ਹੁੰਦੇ ਇੱਕ ਚੀਜ਼ ਨੂੰ ਫੜਿਆ ਛੱਡਤਾ ਬਸ ਰਾਈਟ ਵੇ ਤੁਸੀਂ ਲਗਾਤਾਰ ਰਹੇ ਹੋ ਚਾਹੇ ਰਿਸ਼ਤੇ ਆ ਚਾਹੇ ਕੋਈ ਵੀ ਚੀਜ਼ ਉਹਦੇ 'ਚ ਲੋਨਲੀ ਕਦੇ ਕਦੇ ਇਕੱਲਾ ਮਹਿਸੂਸ ਕਰਦੇ ਹੋ, ਠੀਕ ਹੈ। ਕਿਸੇ ਤੇ ਛੇਤੀ ਯਕੀਨ ਕਰਨ ਲਈ ਮਨ ਤਿਆਰ ਨਹੀਂ ਹੁੰਦਾ, ਤੇ ਜਿਹੜੀਆਂ ਚੀਜ਼ਾਂ 'ਚ ਹੈਗੇ ਹੋ ਉਹਨਾਂ 'ਚ ਹੀ ਰਹਿੰਦੇ, ਉਹਨਾਂ 'ਚੋਂ ਬਾਹਰ ਨਹੀਂ ਨਿਕਲਦੇ। ਸਟਰਬਨ ਕਹਿੰਦੇ ਨੂੰ ਮਤਲਬ ਸੁਭਾਅ ਬਣਾ ਲੈਣਾ ਕਿ ਮੈਂ ਤਾਂ ਬਸ ਐਂ ਕਰਨਾ ਹੈਗਾ। ਉਹਨਾਂ ਚੀਜ਼ਾਂ ਨੂੰ ਭਾਜੀ ਥੋੜ੍ਹਾ ਥੋੜ੍ਹਾ ਜਿਹਾ ਛੱਡਦੇ ਜਾਓ, ਬਹੁਤ ਖੂਬਸੂਰਤ ਆ ਸਭ ਕੁਛ। ਜਦ ਤੁਰਦੇ ਫਿਰਦੇ ਆਪਾਂ ਆਸ ਪਾਸ ਰੌਣਕਾਂ ਲੱਗੀਆਂ, ਕੁਦਰਤ ਮੁਸਕਰਾ ਰਹੀ ਹੈ, ਆਹ ਟਰੰਪਾਂ ਟਰੁੰਪਾਂ ਵਰਗੇ ਬੰਦੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਟੈਂਪਰੇਰੀ ਪੋਸਟ ਨੇ ਭਾਜੀ ਇਹ, ਅੱਜ ਹੈਗੇ ਨੇ ਕੱਲ੍ਹ ਨੂੰ ਹੈ ਨਹੀਂ, ਸਵੇਰੇ ਪਤਾ ਹੀ ਨਹੀਂ ਇਹਨਾਂ ਦਾ ਹੈਗੇ ਕਿ ਨਹੀਂ ਹੈਗੇ। ਹਾਂਜੀ, ਕੁਦਰਤ ਸਦਾਇਵ ਆ, ਤੁਹਾਡੇ ਨਾਲ ਆ, ਤੁਹਾਡੇ ਆਸ ਪਾਸ ਆ। ਉਹ 'ਚ ਰਾਹੁਲੀਨ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ ਕਾਲ ਕਰਨ ਲਈ, ਹੋਲਡ ਕਰਨ ਲਈ। ਮੇਰੇ ਖਿਆਲ ਮੈਂ ਜ਼ਿਆਦਾ ਕਾਲਸ ਹੋਰ ਨਹੀਂ ਲਊਂਗਾ, ਅਜੇ ਜਲਦੀ ਬੋਲਣਾ ਪੈਣਾ ਬਈ ਯਾਰ, ਇੰਨੇ ਕਾਲਸ ਤੁਸੀਂ ਕਰੋਗੇ ਮੈਨੂੰ ਪਤਾ ਨਹੀਂ ਸੀ। ਹਾਂਜੀ ਅਜੇ
2: ਸਤਾਰਾਂ ਸਤੰਬਰ ਜੀ,
0: ਕੋਈ ਸਤਿ ਸ਼੍ਰੀ ਅਕਾਲ, ਕੋਈ ਹੋਰ
2: ਜੀ, ਵੈਲਕਮ ਬੈਕ ਜੀ।
0: ਹਾਂਜੀ, ਮੈਂ ਕਿਹਾ ਸਿੱਧਾ ਲੈ ਕੇ ਤੁਸੀਂ ਮੇਰੇ ਭਗਾ ਕੇ ਮਾਰੀ, ਮੈਂ ਲੱਗੀ ਮੇਰੇ ਜਾ ਕੇ
2: ਲੱਗੀ ਗਿੱਟਿਆਂ
0: ਤੇ, ਟੁੱਟ ਪੈਣ ਦੇ ਜਲੇਬੀ ਮਾਰੀ, ਅੱਖ ਵਿੱਚ ਤੇਲ ਪੈ ਗਿਆ। ਹਾਂਜੀ
2: ਲੱਗੀ ਗਿੱਟਿਆਂ 'ਚ ਜੀ,
0: ਨਹੀਂ ਜੀ ਅੱਖ 'ਚ ਤੇਲ ਪਾਤਾ ਤੁਸੀਂ ਸਾਡੇ। ਹਾਂਜੀ
2: ਵੈਲਕਮ ਵੈਲਕਮ ਬੈਕ ਜੀ, 17 ਸਤੰਬਰ ਜੀ,
0: ਸੈਪਟੈਂਬਰ 17 ਹੈ ਨਾ?
2: ਹਾਂਜੀ ਹਾਂ,
0: ਸੈਪਟੈਂਬਰ 17 ਦੇ ਲਈ ਮੈਂ ਛੋਟਾ ਰੱਖਣ ਲੱਗਿਆ, ਫਿਰ ਮੈਂ ਦੁਬਾਰਾ ਖੋਲੂਗਾ ਕੱਲ ਨੂੰ ਕਾਲਸ, ਸੈਟਰਡੇ ਕੱਲ ਮੈਂ ਕਾਲਾਂ ਖੋਲੂਗਾ ਸਾਰੀਆਂ ਬਾਈ ਜੀ।
2: ਕੋਈ ਨਹੀਂ ਕੋਈ ਨਹੀਂ, ਜਲਦੀ
0: ਸੈਪਟੈਂਬਰ 17 ਸੈਪਟੈਂਬਰ 17 ਓਕੇ। ਇਹ ਕਹਿੰਦਾ ਪਰਫੈਕਸ਼ਨ ਹੈਲਪਿੰਗ ਤੇ ਪ੍ਰੈਕਟੀਕਲ, ਯਾਨੀ ਕਿ ਤੁਸੀਂ ਲੋਕਾਂ ਨੂੰ ਉਸ ਮਿਆਰ ਤੇ ਹੀ ਮਿਲ ਸਕਦੇ ਹੋ, ਵਰਤ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਉਹ ਮੇਰੇ ਲੈਵਲ ਦੇ ਹੈਗੇ ਨੇ। ਮੇਰਾ ਇਹ ਕੰਮ ਨਹੀਂ ਹੈਗਾ ਭਾਜੀ। ਅੱਛਾ, ਪਿੱਕੀ ਬਹੁਤ ਹੋ, ਰਿਸਟ੍ਰਿਕਟਿਡ ਹੋ, ਜੋ ਕਰ ਰਹੇ ਹੋ ਬਸ ਉਹੀ ਕਰਨਾ, ਪਿੱਕੀ ਹੋ, ਆਪਣੀ ਮਰਜ਼ੀ, ਮਨ ਮਰਜ਼ੀ ਦੇ ਮਾਲਕ ਬਹੁਤ ਹੋ। ਇਹ ਦੋ ਚੀਜ਼ਾਂ ਉੱਤੇ ਕੰਟਰੋਲ ਕਰੋ, ਥੈਂਕ ਯੂ ਸੋ ਮਚ। ਔਰ ਸ਼ੋਨਦੌਰ ਤੱਕ MH18 ਡੋਰਸ ਵਿੰਡੋ ਰਿਪੇਅਰ ਵਾਲੇ ਲੈ ਕੇ ਆਉਂਦੇ ਨੇ, ਤੁਸੀਂ ਕਿਸੇ ਵੀ ਤਰ੍ਹਾਂ ਦੇ ਟਾਕੀਆਂ ਦਰਵਾਜ਼ੇ ਨੇ ਉਹਨਾਂ ਦੀ ਕੋਕਿੰਗ ਕਰਵਾਓ, ਅੱਜ ਦੀ ਡੇਟ ਦੇ ਵਿੱਚ ਕਰਕੇ ਦੇਣਗੇ, ਤੁਹਾਡੇ ਘਰ 'ਚ ਗਾਰੰਟੀ ਹੈ ਠੰਡ ਘੱਟ ਜੂਗੀ, ਬਾਹਰੋਂ ਅੰਦਰ ਆਉਣੀ ਘੱਟ ਜੂਗੀ, ਠੀਕ ਹੈ। ਅਤੇ ਤੁਸੀਂ ਕੋਈ ਵੀ ਜਿਹੜੀ ਸਲਾਈਡਿੰਗ ਡੋਰ ਖਰਾਬ ਹੋਇਆ ਉਹਨੂੰ ਫਿਕਸ ਕਰਾਉਣਾ ਉਹਦੇ ਵਾਸਤੇ, ਜਾਂ ਕੋਈ ਸ਼ੀਸ਼ਾ ਟੁੱਟ ਗਿਆ ਹੈਗਾ ਟਾਕੀ ਦਾ ਉਹ ਚੇਂਜ ਕਰਾਉਣਾ, ਇਹ ਸਾਰੇ ਦਾ ਕੰਮ ਕਰਦੇ ਨੇ MH ਡੋਰ ਵਿੰਡੋਜ਼ ਰਿਪੇਅਰ ਵਾਲੇ, ਰਿਪੇਅਰਿੰਗ ਦਾ ਕੰਮ ਕਰਦੇ ਨੇ ਇਹ। ਅਤੇ ਤੁਸੀਂ ਕੰਟੈਕਟ ਕਰਨਾ 6477551004, ਬਹੁਤ ਬੀਬਾ ਮੁੰਡਾ, ਮਿਹਨਤੀ ਇਨਸਾਨ ਆ, 6475551004 ਦੇ ਉੱਤੇ ਕਾਲ ਕਰਨੀ ਆ, 6475510004। ਹਰਮਨਜੀਤ ਸਿੰਘ ਗਰੇਵਾਲ ਲੋਇਰ ਨੇ, ਬੈਰਿਸਟਰ ਸੋਲਿਸਟਰ ਔਰ ਨੋਟਰੀ ਪਬਲਿਕ। ਤੁਸੀਂ ਕਿਸੇ ਨੇ ਵਿਲ ਬਣਾਉਣੀ ਆ, ਬਹੁਤ ਜ਼ਰੂਰੀ ਹੈ ਬਾਈ ਜੀ, ਵਿਲ ਤਾਂ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਹਾਡਾ ਜੋ ਕੁਛ ਵੀ ਹੈ ਉਹ ਇੱਕ ਸਿਸਟਮ ਹੈ ਆਪਣੇ ਹਿਸਾਬ ਨਾਲ ਉਹਦੀ ਸਰਕੂਲੇਸ਼ਨ ਕਰਦਾ ਹੈਗਾ, ਯਾਨੀ ਕਿ ਡਿਸਟ੍ਰੀਬਿਊਸ਼ਨ ਉਵੇਂ ਹੁੰਦੀ ਹੈ, ਉਹ 'ਚ ਵਕੀਲ, CRA ਲੋਕ ਪਹਿਲਾਂ ਆ ਜਾਂਦੇ ਨੇ ਸਾਰੇ। ਵਿਲ ਤੁਹਾਨੂੰ ਬਹੁਤ ਸਾਰੀ ਪਾਵਰ ਬਖਸ਼ਦੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਭਰ ਦੀ ਕਮਾਈ ਕਿਵੇਂ ਅਤੇ ਕਿਹਨੂੰ ਛੱਡਣੀ ਹੈ। ਤੁਸੀਂ ਹਰਮਨਜੀਤ ਉਹਨਾਂ ਦੇ ਆਫਿਸ ਨੂੰ ਕਾਲ ਕਰੋ, 6473366599, 6473669955। ਕਿਚਨਰ ਵਟਲੂ ਕੈਂਬਰਿਜ ਦੇ ਏਰੀਏ 'ਚ ਅੱਜ ਮੈਂ ਹੋਣਾ ਦੁਪਹਿਰ ਦੇ ਟਾਈਮ, ਅਤੇ ਮਿਲਾਂਗੇ ਜੇ ਕਿਸੇ ਸੱਜਣ ਨੇ ਮਿਲਣਾ ਮੈਨੂੰ। ਕੋਈ ਬਿਜ਼ਨਸ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਨੀ ਚਾਹੁੰਦਾ, ਕੋਈ ਚਾਹੁੰਦਾ 4 ਗਾਹਕ ਹੋਰ ਆਉਣ ਰੇਡੀਓ ਤੋਂ, ਜਿਵੇਂ ਅਸੀਂ ਕੋਸ਼ਿਸ਼ ਕਰਦੇ ਹਾਂ ਪੂਰੀ, ਅਤੇ ਸਾਡੀ ਮਾਰਕੀਟਿੰਗ ਹੋਵੇ, ਸਾਡਾ ਲੋਕਾਂ ਨੂੰ ਪਤਾ ਲੱਗੇ। ਭੁਪਿੰਦਰ ਸਿੰਘ ਹੁਣੇ ਨੇ ਇੱਧਰ ਰੀਅਲ ਸਟੇਟ ਦਾ ਕੰਮ ਕਰਦੇ ਨੇ, ਰੀਅਲਟਰ ਨੇ ਭੁਪਿੰਦਰ, ਅਤੇ ਕਿਚਨਰ ਵਟਲੂ ਕੈਂਬਰਿਜ ਅਤੇ ਵਿੰਡਜ਼ਰ ਤੱਕ ਦਾ ਇਹਨਾਂ ਦਾ ਹੋਲਡ ਆ, ਸਿਰਫ ਇਸੇ ਏਰੀਏ 'ਚ ਕੰਮ ਕਰਦੇ ਨੇ ਭੁਪਿੰਦਰ ਸਿੰਘ। 519-590-8252 519-590-8254 519-590-8254 ਦੇ ਉੱਤੇ ਭੁਪਿੰਦਰ ਸਿੰਘ ਨੇ, ਰੀਅਲ ਸਟੇਟ ਏਜੰਟ ਨੇ, ਰੀਮੈਕਸ ਨਾਲ ਕੰਮ ਕਰਦੇ ਆ। ਇਹਨਾਂ ਕੋਲ ਡਿਊਪਲੈਕਸ ਘਰ ਨੇ, ਯਾਨੀ ਕਿ ਜੇ ਕੋਈ ਪਰਚੇਜ਼ਰ ਸੋਚ ਰਿਹਾ, ਯੈਸ ਯੂ ਸ਼ੁੱਡ ਬਾਏ, ਪਰਚੇਜ਼ਰ ਸੋਚ ਰਿਹਾ ਕੁਛ ਖਰੀਦਣ ਲਈ, ਤਾਂ ਭੁਪਿੰਦਰ ਸਿੰਘ ਉਹਨਾਂ ਨੂੰ 519-590-8254 'ਤੇ ਕਾਲ ਕਰਨੀ ਹੈ। ਡਿਊਪਲੈਕਸ ਘਰ ਨੇ ਜਾਂ ਕੋਈ ਵੇਚਣਾ ਚਾਹੁੰਦਾ, ਇਹਨਾਂ ਕੋਲ ਬਾਇਰਸ ਵੀ ਕਾਫੀ ਐਕਟਿਵ ਨੇ, ਟੀਮ ਹੈ ਪੂਰੀ ਭੁਪਿੰਦਰ ਦੀ, ਤੁਸੀਂ ਕਾਲ ਕਰਨੀ ਹੈ। ਨਾਲ ਨਾਲ ਤੁਸੀਂ ਮੈਨੂੰ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਬਿਜ਼ਨਸ ਨੂੰ ਉੱਪਰਲੇ ਲੈਵਲ 'ਤੇ ਲੈ ਕੇ ਜਾਣਾ, ਮੈਨੂੰ ਕੰਟੈਕਟ ਕਰ ਸਕਦੇ। ਮੇਰਾ ਨੰਬਰ ਹੈ 416-518-3200। ਰੇਡੀਓ ਦੇ ਰਾਹੀਂ ਅਤੇ ਪੋਡਕਾਸਟਿੰਗ ਦੇ ਰਾਹੀਂ ਅਸੀਂ ਤੁਹਾਡੇ ਬਿਜ਼ਨਸ ਨੂੰ ਕਾਫੀ ਸਟਰੈਂਥ ਦੇ ਸਕਦੇ ਹਾਂ। ਮੈਨੂੰ ਕਾਲ ਕਰਨ ਲਈ ਨੰਬਰ ਹੈ 416-518-3200। ਸ਼ੋਅ ਤੋਂ ਬਾਅਦ ਕਿਸੇ ਕੋਲ ਕੋਈ ਕਰਜ਼ਾ ਹੈਗਾ ਤਾਂ ਵੀ ਕੰਟੈਕਟ ਕਰ ਲਿਓ, 416-518-3200, 416-518-3200 ਦੇ ਉੱਤੇ ਕੰਟੈਕਟ ਕਰਨਾ। ਹਾਂਜੀ ਜਸਵੀਰ,
3: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ,
0: ਚੜ੍ਹਦੀ ਕਲਾ ਜੀ,
3: ਹੋਰ ਚੜ੍ਹਦੀ ਕਲਾ ਜੀ।
0: ਹਾਂਜੀ ਹਾਂਜੀ, ਮੈਨੂੰ ਦੱਸੋ ਤੁਸੀਂ ਸ਼ੋਅ ਕਿੰਨੇ ਟਾਈਮ ਤੋਂ ਸੁਣਦੇ ਹੋ?
3: ਮੈਂ ਭਾਜੀ ਕਾਫੀ ਟਾਈਮ ਤੋਂ ਸੁਣ ਰਿਹਾ ਤੁਹਾਡਾ ਸ਼ੋਅ।
0: ਕਿੰਨੇ ਕੁ ਟਾਈਮ ਹੋ ਗਿਆ ਹੋਊਗਾ?
3: ਨਹੀਂ ਲਾਈਕ ਤੁਸੀਂ ਓਵਰਆਲ ਪੁੱਛ ਰਹੇ ਕਿ ਅੱਜ ਦੇ
0: ਓਵਰਆਲ
3: ਪੁੱਛ ਰਹੇ ਜੀ?
0: ਓਵਰਆਲ
3: ਓਵਰਆਲ ਭਾਜੀ ਮੈਨੂੰ ਹੋ ਗਏ 4-5 ਮਹੀਨੇ ਹੋ ਗਏ ਜੀ।
0: 5 ਮਹੀਨੇ ਕਿੰਨੇ ਦਿਨ ਵਿੱਚ ਸੁਣਦੇ ਹੋ?
3: 4 ਕੁ ਦਿਨ ਹੋਈ ਜਾਂਦੇ ਜਦੋਂ ਮੈਂ ਕੰਮ ਤੇ ਹੁੰਦਾ। ਐਕਚੁਅਲੀ ਮੈਂ ਲੌਜਿਸਟਿਕਸ ਦਾ ਕੰਮ ਹੈ ਮੇਰਾ ਆਪਣਾ।
0: ਅੱਛਾ, ਮੈਨੂੰ ਗੱਲ ਦੱਸੋ, ਤੁਸੀਂ ਜਦੋਂ ਮੇਰੇ ਸ਼ੋਅ ਸੁਣਦੇ ਹੋ ਤੁਸੀਂ ਉਹਨੂੰ ਸਵਿਚ ਓਵਰ ਵੀ ਕਰਦੇ ਹੋ ਵੀ ਹੋਰ ਕਿਤੇ ਇਲਾਕੇ ਵੀ ਦੇਖ ਲਈਏ ਕੀ ਚੱਲਦਾ?
3: ਹਾਂਜੀ,
0: ਤੁਸੀਂ ਜਦੋਂ ਸੁਣਦੇ ਹੋ ਸ਼ੋਅ ਨੂੰ ਆਪਣੇ ਨੂੰ ਇਹਨੂੰ ਤੁਸੀਂ ਸਵਿਚ ਓਵਰ ਵੀ ਕਰਦੇ ਹੋ ਫ੍ਰੀਕੁਐਂਸੀ ਨੂੰ ਵੀ ਮੈਂ ਇੱਧਰ ਵੀ ਦੇਖ ਲਾਂ ਕੀ ਚੱਲਦਾ ਉੱਧਰ ਵੀ ਕੀ ਚੱਲਦਾ?
3: ਸਵਿਚ ਓਵਰ ਕਿੱਦਾਂ?
0: ਮਤਲਬ ਤੁਸੀਂ ਇਹੀ ਸ਼ੋਅ ਸੁਣਦੇ ਹੋ ਪਰ ਫਿਰ ਕੁਝ ਹੋਰ ਨਹੀਂ ਸੁਣਦੇ ਹੈਗੇ ਉਸ ਵੇਲੇ?
3: ਨਹੀਂ, ਇੱਕ ਨਵੀਂ ਬਾਈ ਦੀ ਤਾਂ ਸੁਣਦਾ ਮੈਂ।
0: ਨਹੀਂ ਨਹੀਂ ਨਹੀਂ, ਸਾਡੀ ਫ੍ਰੀਕੁਐਂਸੀ ਤੋਂ ਇਲਾਵਾ ਤੁਸੀਂ ਮਤਲਬ ਸਾਡੇ ਨਾਲ ਸਟਿਕ ਹੁੰਦੇ ਹੋ? ਹਾਂਜੀ
3: ਜੀ ਜੀ,
0: ਮੈਂ ਇਹ ਮੇਕ ਸ਼ੋਰ ਕਰਨਾ ਚਾਹੁੰਦਾ ਹਾਂ ਕਿ ਜਦੋਂ ਮੈਂ ਸ਼ੋਅ ਕਰ ਰਿਹਾ ਹਾਂ ਤੁਸੀਂ ਕੋਈ ਬੋਰ ਤਾਂ ਨਹੀਂ ਹੋ ਰਿਹਾ ਹੁੰਦਾ ਵਿੱਚੋਂ?
3: ਹਾਂਜੀ, ਬੜਾ ਬੜੀਆਂ ਬੜੀ ਆਨੰਦਮਈ ਗੱਲਾਂ ਹੁੰਦੀਆਂ ਤੁਹਾਡੀਆਂ ਤੇ ਮਹਾਰਾਜ ਸਾਨੂੰ ਇਦਾਂ ਹੀ ਚੜ੍ਹਦੀ ਕਲਾ ਚ ਰੱਖਣ ਤੇ ਕਿਰਪਾ ਬਣਾਈ ਰੱਖਣ। ਬਹੁਤ ਬਹੁਤ ਸ਼ੁਕਰੀਆ ਭਰੀਆਂ।
0: ਜਿਸ ਵੀ ਤੁਸੀਂ ਆਪ ਕੰਮ ਕੀ ਕਰਦੇ ਹੋ?
3: ਮੋਟੀਵੇਟ ਕਰਦੇ ਆ ਭਾਜੀ। ਮੇਰਾ ਭਾਜੀ ਲੌਜਿਸਟਿਕਸ ਦਾ ਕੰਮ ਆ ਆਪਣਾ।
0: ਮਤਲਬ ਕੀ ਹੁੰਦਾ ਉਹਦੇ ਵਿੱਚ? ਬੜਾ ਥੋੜਾ ਦੇ ਦਿਓ ਆਈਡੀਆ
3: ਮੈਨੂੰ। ਲਾਈਕ ਹੁੰਦੇ ਚ ਮੈਂ ਆਪਣੀਆਂ, ਹਾਂਜੀ ਮੈਂ ਲਾਈਕ ਵੈਨਸ ਪਾਈਆਂ ਹੋਈਆਂ ਸਾਡਾ ਡੇ ਟੂ ਡੇ ਬੇਸਿਸ ਤੇ ਸੇਮ ਡੇ ਡਿਲੀਵਰੀਜ਼ ਹੁੰਦੀਆਂ ਸਾਡੀਆਂ ਹੋਮ ਡੀਪੂ ਤੋਂ।
0: ਡਿਸਪੈਚ ਤੁਹਾਡੀ ਆਪਣੀ ਦੇ ਕਿ ਕਿਸੇ ਕੰਪਨੀ ਦੀ ਲੈਨੇ ਹੋ?
3: ਨਹੀਂ, ਡਿਸਪੈਚ ਕੰਪਨੀ ਦੀ, ਥਰਡ ਪਾਰਟੀ ਦੀ ਹੈ ਜੀ।
0: ਅੱਛਾ, ਥਰਡ ਪਾਰਟੀ ਦੀ। ਚਲੋ ਬਹੁਤ ਵਧੀਆ ਹੈਗਾ। ਤੁਸੀਂ ਆਪਣੀ ਕਦੇ ਇੰਸ਼ੋਰੈਂਸ ਚੈੱਕ ਕਰਨੀ ਆ ਕਰ ਲਿਓ। ਜਿਹੜਾ ਸੀ ਬੋਲਦੇ ਨੇ ਨਾ ਉਹਨਾਂ ਦਾ ਨੰਬਰ ਜਿੰਨੇ ਵੀ ਲੋਕ ਇੰਸ਼ੋਰੈਂਸ ਘਟਾ ਕੇ ਦੇਖਣੇ ਚਾਹੁੰਦੇ ਆ ਇੱਕ ਵਾਰ ਟਰਾਈ ਕਰੋ 647-325-9900 ਤੇ ਕਾਲ ਕਰਨੀ ਆ। ਬਦਮਾਸ਼ ਬੀਅਰ ਆ ਜਿਹੜਾ ਪ੍ਰੋਗਰਾਮ ਦਾ ਸੱਤਰ ਤੱਕ ਲੈ ਕੇ ਆਉਂਦਾ। ਬਦਮਾਸ਼ ਬੀਅਰ ਡਿਮਾਂਡ ਦੇ ਉੱਪਰ ਇਸ ਸਮੇਂ ਹਰੇਕ ਜਿਹੜੇ ਵੀ ਲੋਕ ਖਰੀਦ ਰਹੇ ਨੇ ਡਿਮਾਂਡ ਕਰ ਰਹੇ ਨੇ ਬਦਮਾਸ਼ ਕੰਪਨੀ ਦਾ ਨਾਂ। ਅਤੇ ਇਹ ਇੱਕ ਬੀਅਰ ਆ ਜਿਹੜੀ ਪ੍ਰੋਸੈਸ ਬੀਅਰ ਆ, ਮਤਲਬ ਆਮ ਨਹੀਂ ਹੈ ਬੋਟਲ ਲਾਤੀ ਉਹਨੂੰ ਡੱਬੇ ਨੂੰ ਮਸ਼ੀਨ ਨੂੰ ਲਾਤੀ, ਇਹ ਪ੍ਰੋਸੈਸ ਬੀਅਰ ਆ, ਪ੍ਰੋਸੈਸ ਹੋ ਕੇ ਬਣਦੀ ਹੈ। ਅਤੇ ਸਪੈਸ਼ਲ ਬੀਅਰ ਆ ਜਿਸ ਕੋਈ ਬੀਅਰ ਪੀਣ ਦੇ ਸ਼ੌਕੀਨ ਨੇ ਬਦਮਾਸ਼ ਜਿਹੜਾ ਹੈਗਾ ਤੁਹਾਨੂੰ ਤੱਕ ਲੈ ਕੇ ਆਉਂਦੇ। ਨਾਨਕ ਡਕ ਕਲੀਨਿੰਗ ਦਾ ਨੰਬਰ ਨੋਟ ਕਰੋ, ਸਰਦੀਆਂ ਆ ਗਈਆਂ ਨੇ, ਇੱਕ ਵਾਰ ਡਕਟ ਕਲੀਨ ਕਰਨੇ ਜ਼ਰੂਰੀ ਨੇ। ਦੋ ਤਾਂ ਚਾਹੀਦੇ ਚਾਹੀਦੇ ਨੇ, ਮਤਲਬ ਇੱਕ ਤਾਂ ਜ਼ਰੂਰ ਰੱਖੋ ਹੀ ਰੱਖੋ। ਉਹਦੇ ਨਾਲ ਕੀ ਹੈ, ਫਰਨਸ ਦੀ ਏਜ ਵੱਧ ਜੂਗੀ, ਜਿਸ ਵੀ ਰੋਲ ਰੱਖਿਓ ਪਲੀਜ਼, ਅਤੇ ਫਰਨਸ ਦੀ ਏਜ ਵੱਧ ਜੂਗੀ, ਡਕਟਸ ਕਲੀਨ ਹੋ ਜਾਣਗੇ, ਸੈਨੇਟਾਈਜ਼ ਹੋ ਜਾਣਗੇ, ਅਤੇ ਨਾਲ ਨਾਲ ਵੀਡੀਓ ਇੰਸਪੈਕਸ਼ਨ ਕਰਨਗੇ। ਨਾਨਕ ਵਾਲੇ ਕਹਿੰਦੇ ਨੇ ਕਿਸੇ ਵੀ ਸ਼ਹਿਰ 'ਚ ਅਸੀਂ ਸਰਵਿਸ ਦਿੰਦੇ ਹਾਂ, ਤੁਸੀਂ ਸਿਰਫ ਫਿਊਲ ਸਰਚਾਰਜ ਐਕਸਟਰਾ ਪੇ ਕਰ ਦਿਓ ਸਾਨੂੰ। ਸਪੋਜ਼ ਔਸ਼ਵਾ ਬੁਲਾਇਆ, ਔਸ਼ਵਾ ਜੋ ਗੱਡੀ ਦਾ ਤੇਲ ਲੱਗਣਾ ਹੋ ਜਾਂਦਾ ਉਹ ਐਕਸਟਰਾ ਚਾਰਜ ਕਰਨਗੇ, ਪਰ ਗਾਰੰਟੀ ਹੋਊ ਜਿਸ ਰੇਟ 'ਤੇ ਅਤੇ ਜਿਸ ਤਰ੍ਹਾਂ ਦੀ ਸਰਵਿਸ ਦਿੰਦੇ ਨੇ, ਤੁਸੀਂ ਬਾਹਰੋਂ ਕਿਸੇ ਨੂੰ ਬੁਲਾ ਨਹੀਂ ਸਕਦੇ। ਨਾਨਕ ਡਕ ਕਲੀਨਿੰਗ 416-769-1521 416-729-1521 ਨਾਨਕ ਡੱਕ ਕਲੀਨ ਨੂੰ ਤੁਸੀਂ ਕੰਟੈਕਟ ਕਰਨਾ ਹੈਗਾ। ਇਸੇ ਤਰ੍ਹਾਂ ਰਾਈਟ ਵਿੰਡੋ ਫੋਰਸ ਵਾਲੇ ਨੇ, ਤੁਸੀਂ ਨਾ ਵਿੰਡੋਜ਼ ਔਰ ਡੋਰਸ ਲਈ ਚਿੰਤਾ ਨਾ ਕਰੋ ਕਿ ਪੈਸੇ ਹੈ ਨਹੀਂ ਗੇ, ਤੁਸੀਂ ਸਿਰਫ ਚਿੰਤਾ ਕਰੋ ਕਿ ਸ਼ਬਾਨੂ ਤੁਹਾਡੇ ਕੋਲ ਆਵੇ, ਅਸੈਸਮੈਂਟ ਕਰੇ, ਡੋਰਸ ਦਿਖਾਵੇ ਤੁਹਾਨੂੰ ਆਪਣੇ ਐਕਸਟਰਾ ਲੋਕ ਵਾਲੇ, ਅਤੇ ਵਿੰਡੋਜ਼ ਦਿਖਾਵੇ ਜਿਹਨੂੰ ਛੇਤੀ ਤੋੜ ਕੇ ਕੋਈ ਅੰਦਰ ਨਹੀਂ ਆਊ। ਚੋਰ ਦਾ ਗੋਡਾ ਟੁੱਟ ਜੂਗਾ ਪਰ ਤੁਹਾਡਾ ਦਰਵਾਜ਼ਾ ਨਹੀਂ ਟੁੱਟੂਗਾ। ਰਾਈਟ ਵਿੰਡੋ ਫਿੱਟ ਦਾ ਇਹ ਮੈਸੇਜ ਹੈ। ਰਾਈਟ ਵਿੰਡੋ ਫੋਰਸ 416-206-3200 416-206-3200 416-206-3200 ਕੋਮਲ ਹੈ ਆਲ ਲਿੰਕ ਟਰੈਵਲ ਤੋਂ। ਕੋਮਲ ਨੂੰ ਕੰਟੈਕਟ ਕਰਨਾ 905-239-7711 905-239-7711 ਆਲ ਲਿੰਕ ਟਰੈਵਲ ਦੀ। ਕੋਮਲ ਕਹਿੰਦੀ ਹੈ ਕਿ ਤੁਸੀਂ ਦੁਨੀਆ 'ਚ ਕਿਤੇ ਘੁੰਮਣ ਜਾਣਾ, ਜਸਟ ਮੈਨੂੰ ਕਾਲ ਕਰ ਲਿਆ। 1400 ਤੋਂ ਲੈ ਕੇ 1850 ਦੇ ਵਿੱਚ ਵਿੱਚ ਦੀਆਂ ਟਿਕਟਾਂ ਮਿਲਦੀਆਂ ਪਈਆਂ, ਡੇਟਸ ਡਿਪੈਂਡ ਕਰਦੀਆਂ ਤੁਸੀਂ ਕਿਹੜੀਆਂ ਲੈਣੀਆਂ ਨੇ। $1400 ਤੋਂ ਲੈ ਕੇ ਇੰਡੀਆ ਦੀ ਟਿਕਟ 1850 ਦੇ ਵਿਚਕਾਰ ਦੀ, ਡੇਟਸ ਦੇ ਉੱਤੇ ਡਿਪੈਂਡ ਕਰਦਾ। 905-239-7711 905-239-7711 ਆਲ ਇਨ ਟਰੈਵਲ ਦੇ ਕੋਮਲ ਨੂੰ ਤੁਸੀਂ ਕੰਟੈਕਟ ਕਰਨਾ। ਜਸਵੀਰ ਜੀ, ਡੇਟ ਆਫ ਬਰਥ ਬੋਲਿਓ ਦੁਬਾਰਾ ਕੀ?
3: ਜੁਲਾਈ 9th
0: ਹੈ ਨਾ ਜੀ?
3: ਹਾਂਜੀ।
0: ਤਵਾ ਕਿਚਨ ਸਾਡਾ ਸਪੋਂਸਰ ਅੱਜ ਦਾ। ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ, ਕੋਈ ਫੰਕਸ਼ਨ ਆ, ਕੁਇਕ ਕੱਲ੍ਹ ਨੂੰ ਵਿਆਹ, ਅੱਜ ਤੁਹਾਨੂੰ ਕੇਟਰਿੰਗ ਚਾਹੀਦੀ ਹੈ, 100 ਬੰਦੇ ਦੀ, 150 ਬੰਦੇ ਰਾਤ। ਚਰਨਪ੍ਰੀਤ ਟੋਰੋਂਟੋ ਡਾਊਨ ਟਾਊਨ ਕੇਟਰਿੰਗ ਕਰਕੇ ਆਇਆ ਕੌਂਡੋ ਦੇ ਵਿੱਚ, ਲਗਾਤਾਰ 3 ਦਿਨ ਇਹ ਵਿਆਹ ਸੀਗਾ। ਕੌਂਡੋ ਦੇ ਵਿੱਚ ਰਹਿੰਦੇ ਨੇ ਇਹ, ਆਈ ਟੀ ਸਪੈਸ਼ਲਿਸਟ ਨੇ ਕੋਈ, ਦੋਨੋਂ ਹਸਬੈਂਡ ਵਾਈਫ, ਇਹਨਾਂ ਦਾ ਵਿਆਹ ਹੋਇਆ। ਉਹਨਾਂ ਦਾ ਇੱਕ ਏਰੀਆ ਹੁੰਦਾ ਕੌਂਡੋ ਦਾ ਜਿਹੜਾ ਉਹ ਬਣਾਇਆ ਹੁੰਦਾ ਰੂਮ ਜਿਹਾ, ਕਹਿੰਦਾ ਮੈਂ 3 ਦਿਨ ਲਗਾਤਾਰ ਕੇਟਰਿੰਗ ਕੀਤੀ ਹੈ ਟੋਰੋਂਟੋ ਡਾਊਨ ਟਾਊਨ 'ਚ। ਔਰ ਇਹ 12ਵੀਂ 13ਵੀਂ ਕੇਟਰਿੰਗ ਆ ਇਸ ਗਰੁੱਪ ਦੀ, ਇਹ ਸਾਰੇ ਗਰੁੱਪ ਨੇ ਆਈ ਟੀ ਵਾਲੇ ਲੜਕੇ ਲੜਕੀਆਂ, 12ਵੀਂ 13ਵੀਂ ਕੇਟਰਿੰਗ ਜਿਹੜੀ ਆ ਇੱਕੋ ਗਰੁੱਪ ਦੀ ਕਰਨੀ, ਅਤੇ ਕਿਸੇ ਕਲਾਇੰਟ ਦਾ 2 ਸਾਲ ਤੋਂ ਇੱਕੋ ਰੈਸਟੋਰੈਂਟ 'ਤੇ ਜਾਣਾ, ਇਹ ਕ੍ਰੈਡੀਬਿਲਟੀ ਦਾ ਸਬੂਤ ਨਾ। ਤਵਾ ਕਿਚਨ 'ਤੇ ਤੁਸੀਂ ਜ਼ਰੂਰ ਪਹੁੰਚਣਾ। ਅਤੇ ਹੈਰਾਨ ਹੁੰਦੇ ਆ ਲੋਕ ਜਦੋਂ ਤੁਸੀਂ ਕਹਿੰਦੇ ਸਾਡੇ 40 ਬੰਦੇ ਨੇ, 40 ਬੰਦਿਆਂ ਦੀ ਪਾਰਟੀ, ਵਿੱਚੇ ਹਾਲ, ਵਿੱਚੇ ਸਟੇਜ, ਵਿੱਚੇ ਲਾਈਟਨਿੰਗ ਸਿਸਟਮ ਬਹੁਤ ਜ਼ਬਰਦਸਤ ਹੈ, ਲਾਈਟਨਿੰਗ ਸਿਸਟਮ ਲਗਵਾਇਆ ਹੋਇਆ, ਮਿਊਜ਼ਿਕ ਦੇ ਨਾਲ ਲਾਈਟਸ ਘੁੰਮਦੀਆਂ ਨੇ ਇਹ, ਬਾਰ ਵਗੈਰਾ 'ਚ ਹੁੰਦੀਆਂ ਨੇ ਇੱਦਾਂ ਦੀਆਂ ਲਾਈਟਾਂ, ਵੱਡੀਆਂ ਲਾਈਟਸ, ਲੇਜ਼ਰ ਲਾਈਟਸ ਨੇ ਜਿਹੜੀਆਂ ਨੱਚਣ ਟੱਪਣ ਦੇ ਟਾਈਮ 'ਤੇ ਲਾਉਂਦੇ ਨੇ, ਬਹੁਤ ਸੋਹਣੇ ਵੀਡੀਓਜ਼ ਆਉਂਦੇ ਨੇ, ਕੈਬਿਨ ਬਣੇ ਹੋਏ ਨੇ। ਕੱਲ੍ਹ ਮੈਨੂੰ ਦੱਸ ਰਹੇ ਸੀ ਉਹਨਾਂ ਦੀ ਲੜਕੀ ਜਿਹੜੀ ਮੈਨੇਜਮੈਂਟ 'ਚ, ਅੱਜ ਉਹਨੇ ਕਾਲ ਕਰਨੀ ਸੀ, ਲੇਟ ਹੋ ਗਈ, ਮੈਨੂੰ ਲੱਗਦਾ ਸ਼ੋਅ ਬਿਜ਼ੀ ਸੀਗਾ, ਕਾਲ ਨਹੀਂ ਮਿਲ ਰਹੀ ਹੋਣੀ, ਉਹ ਕਹਿੰਦੇ ਸੀ ਕੱਲ੍ਹ 12-13 ਜਣੇ ਇੱਕ ਕੰਪਨੀ ਤੋਂ ਲੀਓਨਸ ਤੋਂ ਆਏ ਸੀ, ਅਤੇ ਗੋਰੇ ਗੋਰੀਆਂ ਨਾਲ ਜਾਂਦੇ ਫਿਰ ਫੂਡ ਪੈਕ ਕਰਾ ਕੇ ਵੀ ਲੈ ਗਏ, ਵੀ ਉਹ ਕਹਿੰਦੇ ਸਾਡੀ ਕੰਪਨੀ ਆ, ਤੁਹਾਡੇ ਕੋਈ ਕਮਰਸ਼ੀਅਲ ਲੰਚ ਹੁੰਦਾ, ਤੁਹਾਡੀ ਕੋਈ ਗੈਟ ਟੂਗੈਦਰ ਹੈਗੀ ਆ, ਮੀਟਿੰਗਸ ਨੇ, ਨਜ਼ਾਰਾ ਤੁਸੀਂ ਗੂਗਲ 'ਤੇ ਪਾ ਕੇ ਦੇਖ ਲਓ, ਐਂਬੀਅੰਸ ਦੇਖੋ, ਤੁਹਾਡੀ ਪਾਰਟੀ ਨੂੰ ਚਾਰ ਚੰਦ ਲਾ ਦਿੰਦਾ। ਇਸ ਸਮੇਂ ਸਪੈਸ਼ਲ ਲਗਾਇਆ ਮੰਡੇ ਟੂ ਫਰਾਈਡੇ, 30 ਲੋਕਾਂ ਤੱਕ ਦੀ ਪਾਰਟੀ, 899 ਪਲੱਸ ਟੈਕਸ ਦੇ ਵਿੱਚ ਤੁਹਾਡੀ ਪਾਰਟੀ ਹੈ, 899 ਦੇ ਵਿੱਚ 30 ਲੋਕਾਂ ਦੀ ਪਾਰਟੀ ਮੰਡੇ ਟੂ ਫਰਾਈਡੇ ਦੇ ਵਿੱਚ ਵਿੱਚ, ਪਹਿਲਾਂ ਪਹਿਲਾਂ ਮਤਲਬ ਫਰਾਈਡੇ ਸ਼ਾਮ ਨਹੀਂ ਹੋਊ, ਫਰਾਈਡੇ ਦਿਨ ਤੱਕ ਤੁਸੀਂ 899 ਪੇ ਕਰਨਾ ਹੈਗਾ। ਅਨਲਿਮਿਟਡ ਡਰਿੰਕਸ ਨੇ ਜਿਹਦੇ ਵਿੱਚ, ਅਤੇ ਨਾਲ ਅਨਲਿਮਿਟਡ ਫੂਡ ਆ, ਅਤੇ ਨਾਲ ਸਟੇਜ, ਕੈਬਿਨ, ਬੂਥ ਸਭ ਮਿਲਦਾ। ਨਜ਼ਾਰਾ 416-803-1616, 416-803-1616। ਤਵਾ ਕਿਚਨ ਨੂੰ ਕੋਈ ਵੀ ਕੇਟਰਿੰਗ ਲਈ 905-790-1699 ਮੈਂ ਕੰਟੈਕਟ ਕਰਨਾ। ਅਤੇ ਜਸਵੀਰ, ਲਾਸਟ ਟਾਈਮ ਇੱਕ ਵਾਰ ਫਿਰ ਬੋਲੋ ਪਲੀਜ਼।
3: ਜੁਲਾਈ ਨਾਈਨ
0: ਦੇ ਵਿੱਚ ਇਹ ਆ, ਕੇਅਰਿੰਗ ਬਹੁਤ, ਤੁਸੀਂ ਸੈਂਸਿਟਿਵ ਬਹੁਤ ਹੋ, ਪੋਲਾਈਟ ਬਹੁਤ ਹੈਗੇ ਹੋ, ਇਮੈਜੀਨੇਸ਼ਨ ਦੀ ਦੁਨੀਆ 'ਚ ਰਹਿੰਦੇ ਹੋ, ਠੀਕ ਹੈ। ਤੁਹਾਡਾ ਸਭ ਤੋਂ ਸੌਫਟ ਪਾਰਟ ਹੈ ਕਿ ਤੁਸੀਂ ਕਿਸੇ ਲਈ ਦਿਆ ਵੀ ਬਹੁਤ ਛੇਤੀ ਕਰ ਲੈਂਦੇ ਹੋ ਅਤੇ ਹਰਟ ਵੀ ਬਹੁਤ ਛੇਤੀ ਹੋ ਜਾਂਦੇ ਹੋ, ਠੀਕ ਹੈ। ਰਿਸ਼ਤਿਆਂ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਰਿਸਪੋਂਸੀਬਿਲਟੀ ਨਾਲ ਨਿਭਾਉਂਦੇ ਹੋ ਅਤੇ ਕਈ ਵਾਰੀ ਉੱਥੇ ਹਰਟ ਹੁੰਦੇ ਹੋ, ਜਦੋਂ ਤੁਸੀਂ ਸੋਚਦੇ ਹੋ ਕਿ ਉਹ ਮੇਰੇ ਜਿੰਨਾ ਮੇਰਾ ਨਹੀਂ ਕਰ ਰਹੇ ਜਾਂ ਮੈਨੂੰ ਉਵੇਂ ਨਹੀਂ ਕਰਦੇ ਜਿਵੇਂ ਮੈਂ ਉਹਨਾਂ ਦਾ ਕਰਦਾ। ਇਹ ਦੋ ਚੀਜ਼ਾਂ 'ਚ ਪਹਿਲਾਂ ਚੇਂਜ ਲੈ ਕੇ ਆਓ, ਠੀਕ ਹੈ। ਧੌਲ ਧਰਮ ਦਿਆ ਕਾ ਪੂਤ, ਮਹਾਰਾਜ ਨੇ ਕਿਹਾ ਕਿ ਧਰਤੀ ਕਿਹਦੇ ਸਿਰ 'ਤੇ ਖੜੀ ਹੈ, ਗੁਰੂ ਨਾਨਕ ਪਾਤਸ਼ਾਹ ਨੂੰ ਸਿੱਧ ਪੁੱਛਦੇ ਸੀ ਨਾ, ਤਾਂ ਮਹਾਰਾਜ ਨੇ ਕਿਹਾ ਸੀ ਧੌਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ, ਜਿਨ੍ਹਾਂ ਨੇ ਸੰਤੋਖ ਯਾਨੀ ਕਿ ਆਪਣੇ ਆਪ ਨੂੰ ਸੰਤੁਸ਼ਟ ਕਰ ਲਿਆ ਅਤੇ ਜਿਨ੍ਹਾਂ ਦੇ ਅੰਦਰ ਦਇਆ ਹੈ ਉਹਨਾਂ ਦੇ ਸਿਰ 'ਤੇ ਧਰਤੀ ਚੱਲਦੀ ਹੈ, ਡੋਨਲਡ ਟਰੰਪ ਵਰਗਿਆਂ ਦੇ ਸਿਰ 'ਤੇ ਨਹੀਂ ਚੱਲਦੀ। ਤੁਹਾਨੂੰ ਯਾਦ ਆ ਜਦੋਂ ਇਹ ਇਲੈਕਟ ਹੋਇਆ ਪੋਪ ਨੇ ਕੀ ਕਿਹਾ ਸੀ, ਅਮੈਰੀਕਾ ਦੀ ਜਿਹੜੀ ਵੱਡੀ ਆ ਉਹ, ਉਹਨੇ ਕਿਹਾ ਸੀ ਇਹ ਲੋਕ ਸਾਡੇ ਭਾਂਡੇ ਮਾਂਜਦੇ ਨੇ, ਇਹ ਲੋਕ ਸਾਡੀਆਂ ਛੱਤਾਂ 'ਤੇ ਚੜ੍ਹ ਕੇ ਸਾਡੀਆਂ ਛੱਤਾਂ ਰਿਪੇਅਰ ਕਰਦੇ ਨੇ, ਇਹ ਲੋਕ ਸਾਡੀ ਗੰਦਗੀ ਸਾਫ ਕਰਦੇ ਨੇ, ਕਿਰਪਾ ਕਰਕੇ ਪ੍ਰੈਜ਼ੀਡੈਂਟ ਇਹਨਾਂ ਲੋਕਾਂ ਦੇ ਉੱਤੇ ਦਇਆ ਕਰੀ। ਔਰ ਟਰੰਪ ਜਿਹੜਾ ਹੈਗਾ ਇਸ ਸਮੇਂ ਚੂਰ ਆ ਨਸ਼ੇ ਦੇ ਵਿੱਚ, ਅਤੇ ਉਹਨੂੰ ਪਤਾ ਹੀ ਨਹੀਂ ਉਹ ਕੀ ਕਰ ਰਿਹਾ। ਮਿਡਟਰਮ ਨੇ ਜਿਹੜੀਆਂ ਉਹ ਮੂੰਹ ਦੇ ਉੱਤੇ ਚਪੇੜ ਸਾਬਤ ਹੋਣਗੀਆਂ। ਅਤੇ ਕੱਲ੍ਹ ਮੈਂ ਸ਼ੋਅ ਦੇ ਵਿੱਚ ਬੜੇ ਸਪੈਸ਼ਲ ਜਿਹੀਆਂ ਗੱਲਾਂ ਬਾਤਾਂ ਹੋਰ ਲੈ ਕੇ ਆਊਂਗਾ। ਕੱਲ੍ਹ ਮੈਨੂੰ 10 ਵਜੇ ਤੋਂ ਲੈ ਕੇ 1 ਵਜੇ ਤੱਕ ਵੀ ਸੁਣਨਾ, 10 ਤੋਂ ਲੈ ਕੇ 1 ਵਜੇ ਤੱਕ ਇਸੇ ਚੈਨਲ 'ਤੇ ਸਵੇਰੇ। ਕੱਲ੍ਹ ਸੈਟਰਡੇ ਹੈ ਨਾ ਜਸਵੀਰ? ਹਾਂ, ਬਸ ਤੁਸੀਂ ਇਹਨਾਂ ਚੀਜ਼ਾਂ ਖਿਆਲ ਰੱਖੋ, ਚੜ੍ਹਦੀ ਕਲਾ 'ਚ ਰਹੋ, ਜਿੰਦਾਬਾਦ ਰਹੋ। ਥੈਂਕ ਯੂ ਸੋ ਮੱਚ, ਜਿਹੜੀ ਵਾਰ ਸੁਣ ਰਹੇ ਹੋ 5:30 ਗੱਲ ਦੇ ਉੱਤੇ, ਕੱਲ ਜ਼ਰੂਰ ਤੁਹਾਨੂੰ ਮਿਲਾਂਗੇ। ਤੇ ਮੈਂ ਯੂੰ ਗਿਆ ਯੂੰ ਵਾਪਸ ਆਇਆ।
4: ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਆ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
5: 6'2" लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
6: इसी तरह तवा किचन का दारा सिंह पराठा भी हार नहीं मान रहा, चैंपियन इन पराठा मार्केट,
7: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 905-451-2600, 905-451-2600।
8: ਯਾਰ, ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟਸ ਵੀ ਪੂਰੇ ਇੰਪ੍ਰੈਸ ਹੋ ਗਏ। ਸਰਵਿਸ ਵੀ ਟੌਪ ਨੌਟ ਸੀ। ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ਡ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ। ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਓਨੈਸਟਲੀ, ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton, 905-790-1699, 905-790-1699.
9: ਭੈਣ ਜੀ ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
10: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ।
11: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699 TAWA Kitchen.ca

0: ਸੋ ਸਾਡੀ ਵਾਰੀ ਜਿਹੜੀ ਬੰਦ ਹੋਣ ਵਾਲੀ ਹੈ ਅਤੇ ਅਸੀਂ ਤੁਹਾਡੇ ਤੋਂ ਰੁਖਸਤ ਹੋਣ ਵਾਲੇ ਹਾਂ, ਅਤੇ ਮੈਨੂੰ ਸ਼ੋਅ ਤੋਂ ਬਾਅਦ ਅਗਰ ਕਿਸੇ ਕੋਈ ਕਰਜ਼ਾ ਤਾਂ ਵੀ ਕੰਟੈਕਟ ਕਰਿਓ, ਜਾਂ ਕਿਸੇ ਨੇ ਕੋਈ ਵੀ ਨਵੀਂ ਕੋਈ ਪਲੈਨਿੰਗ ਕਰ ਰਿਹਾ ਕੋਈ ਬਿਜ਼ਨਸ ਲਈ ਜਾਂ ਕਿਸੇ ਚੀਜ਼ ਲਈ ਕੰਸਲਟ ਕਰਨਾ ਚਾਹੁੰਦੇ ਹੋ, 416-568-3200 ਨੰਬਰ ਹੈ। ਆਪਣਾ ਕੋਈ ਬਿਜ਼ਨਸ ਸਟਾਕ ਹੈ ਤੁਸੀਂ ਵੇਚਣਾ ਚਾਹੁੰਦੇ ਹੋ, ਜਾਂ ਆਪਣੀ ਕੋਈ ਪ੍ਰੋਪਰਟੀ ਸਟਾਕ ਹੈ, ਜਾਂ ਤੁਹਾਡੇ ਕੋਈ ਰੀਅਲ ਸਟੇਟ ਦੇ ਐਗਰੀਮੈਂਟ ਸਾਈਨ ਨੇ, ਉਹਦੇ ਬਾਰੇ ਜਾਣਨਾ ਚਾਹੁੰਦੇ ਹੋ, 416-568-3200 ਮੈਂ ਤੁਹਾਨੂੰ ਚੰਗੇ ਲੋਇਰ ਚੰਗੇ ਐਡਵਾਈਜ਼ਰਸ ਕੋਲ ਭੇਜ ਸਕਦਾ। ਮਾਸਟਰ ਯੂਰ ਐਗਜ਼ਾਮ, ਰੀਅਲ ਸਟੇਟ ਦਾ ਲਾਈਸੈਂਸ ਲਓ, ਮੋਰਗੇਜ ਦਾ ਲਾਈਸੈਂਸ ਲਓ, ਇੰਸ਼ੋਰੈਂਸ ਦਾ ਲਾਈਸੈਂਸ ਲਓ, ਜਾਂ ਤੁਸੀਂ ਡਿਜ਼ਾਈਨਰ ਦਾ ਆਰਕੀਟੈਕਟਰ ਲੈ ਲਓ, ਬਿਲਡਰ ਦਾ ਲਾਈਸੈਂਸ ਲੈਣਾ, ਇਹ ਸਾਰੇ ਲਾਈਸੈਂਸ ਦੇ ਵਿੱਚ 95% ਸਕਸੈਸ ਰੇਟ ਦੇ ਨਾਲ ਕੰਮ ਕਰ ਰਹੀ ਹੈ ਕੰਪਨੀ। ਤੁਸੀਂ ਕੰਟੈਕਟ ਕਰੋਗੇ ਮਾਸਟਰ ਯੂਰ ਐਗਜ਼ਾਮ 672-667-6576 6726665-6676 ਤੇ ਕਾਲ ਕਰਨੀ ਹੈ। ਹਾਈਲੈਂਡ ਆਟੋ ਰਿਪੇਅਰ ਸੈਂਟਰ, ਸਾਡੇ ਇਸ ਪਰਿਵਾਰ ਦਾ ਹਿੱਸਾ, ਕਿਸੇ ਵੀ ਤਰ੍ਹਾਂ ਦੀ ਗੱਡੀ ਦੀ ਰਿਪੇਅਰ, ਕੋਈ ਵੀ ਰਿਪੇਅਰ, ਹਾਈਲੈਂਡ ਆਟੋ ਰਿਪੇਅਰ ਸੈਂਟਰ ਦੇ ਗੈਰੀ ਗਰੇਵਾਲ ਕਹਿੰਦੇ ਨੇ ਯਾਰਾਂ ਦੇ ਯਾਰ, ਆਓ ਤੁਹਾਡੀ ਆਪਣੀ ਵਰਕਸ਼ਾਪ ਦੇ ਉੱਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਰਦਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any actions taken by listeners or callers based on the information provided. Enjoy.

0: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
3: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕਾਲ ਔਰ ਟੈਕਸਟ ਐਟ 647-919-1002, 647-919-1002।
4: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340, 647-765-2340।
5: जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023, 647-702।
6: लाइसेंस नंबर 10394।
7: मैं नवा कार लिया है, तेनू पता है प्रॉपर्टी इतनी महंगी है, नाले मैं एक इन्वेस्टमेंट प्रॉपर्टी लई है, एक बाई मैं बेसमेंट भी बनाई है ब्रम्पटन वाले घर दी, नाले मैं सोचा वॉशर एंड ड्रायर भी चेंज कर ही दईए, हुन समझ नहीं आ रहा अप्लायंसेस किथों लईए।
8: हो जी, एदे च समझण वाली केड़ी गल है, सारे कम वाले इक्को जगह। चलो मिसेस अगर स्टील ते अप्लायंस जंक्शन ते, एदे प्राइस ते सर्विस नु कोई बीट नहीं कर सकदा। तुसी 6 मंथ तक दी पेमेंट भी बनवा सकदे हो, सारे ब्रांड्स दी ऑथराइज्ड डीलर्स भी ने। मिसेस अगर Appliance Junction, call 905-450-0054, 905-450-0054।
9: ਬ੍ਰੈਂਪਟਨ ਵਾਸੀਓ, ਹੁਣ ਬਦਲਾਅ ਦਾ ਸਮਾਂ ਹੈ, ਹੁਣ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚੇ। ਸੁਰੱਖਿਆ ਪਹਿਲੀ ਤਰਜੀਹ, ਵੱਧ ਰਹੇ ਪ੍ਰਾਪਰਟੀ ਟੈਕਸਾਂ ਨੇ ਪਰਿਵਾਰਾਂ 'ਤੇ ਬਹੁਤ ਵੱਡਾ ਬੋਝ ਪਾਇਆ ਹੈ। ਮੈਂ ਟੈਕਸਾਂ ਵਿੱਚ ਰਾਹਤ ਲਈ ਪੂਰੀ ਕੋਸ਼ਿਸ਼ ਕਰਾਂਗਾ, ਹੱਦ ਤੋਂ ਵੱਧ ਵਧੀ ਹੋਈ ਮਾਈਨਰ ਵੇਰੀਅਸ ਫੀ ਨੂੰ ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇਗੀ। ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ, ਇਹ ਮੇਰੀਆਂ ਮੁੱਖ ਤਰਜੀਹਾਂ ਹਨ। ਤੁਹਾਡਾ ਭਰੋਸਾ ਮੇਰੀ ਜ਼ਿੰਮੇਵਾਰੀ, ਤੁਹਾਡੀ ਆਵਾਜ਼ ਮੇਰੀ ਤੱਕ। ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ ਉਮੀਦਵਾਰ, ਵਾਰਡ ਨੰਬਰ 2 ਅਤੇ 6, ਬ੍ਰੈਂਪਟਨ। ਧੰਨਵਾਦ।
4: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ, ਇੰਸ਼ੋਰੈਂਸ ਬ੍ਰੋਕਰ, 647-765-2340, 647-765-2340।
10: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਸਤੰਬਰ ਮਹੀਨੇ ਦੀ 18 ਤਰੀਕ, ਸਾਲ ਚੱਲ ਰਿਹਾ 2026 ਦਾ, ਅਤੇ ਅੱਜ ਦਿਨ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਨਿੱਘਾ ਸਵਾਗਤ ਹੈ ਜੀ। ਅੱਜ ਹੈਪੀ ਫਰਾਈਡੇ ਹੋ ਗਿਆ ਅਤੇ ਉਸ ਤੋਂ ਬਾਅਦ ਆਉਂਦਾ ਵੀਕਐਂਡ, ਫਿਰ ਵੀਕਐਂਡ ਦੀਆਂ ਬੜੀਆਂ ਤਿਆਰੀਆਂ ਹੁੰਦੀਆਂ, ਅਤੇ ਲਓ ਜੀ ਬਿਲਕੁਲ ਅੱਜ ਆਪਾਂ ਸ਼ੁੱਕਰਵਾਰ 'ਚ ਪਹੁੰਚ ਗਏ ਹਾਂ। ਸੋ ਸਮੇਂ ਦਾ ਕੁਛ ਪਤਾ ਨਹੀਂ ਲੱਗਦਾ, ਹੈ ਨਾ, ਕਿੰਨੀ ਛੇਤੀ ਲੰਘਦਾ। ਪਹਿਲਾਂ ਸਿਰਫ ਮੰਡੇ ਨੂੰ ਫੀਲ ਹੁੰਦਾ ਵੀ ਅੱਜ ਮੰਡੇ ਆ, ਉਸ ਤੋਂ ਬਾਅਦ ਟਿਊਜ਼ਡੇ ਜਦੋਂ ਆ ਗਿਆ ਫਿਰ ਹੌਲੀ ਹੌਲੀ ਲੱਗਦਾ ਵੀਕਐਂਡ ਵੱਲ ਵੱਧ ਗਿਆ ਹੈ। ਸੋ ਜੇ ਆਪਾਂ ਗੱਲ ਕਰੀਏ ਜੀ ਅੱਸੂ ਮਹੀਨੇ ਦੀ, ਅੱਜ ਹੋ ਗਈ ਜੀ 2 ਤਰੀਕ, ਕਿਉਂਕਿ ਕੱਲ੍ਹ ਸੀਗੀ ਸੰਗਰਾਂਦ ਅਤੇ ਅੱਜ 2 ਤਰੀਕ ਹੋ ਗਈ। ਅਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558, ਸਮਾਂ ਹੋ ਗਿਆ ਜੀ 10:08 ਅਤੇ 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰਨੀ ਹੈ ਸਟੂਡੀਓ ਦੇ ਵਿੱਚ, ਤੁਸੀਂ ਕਾਲ ਕਰਨੀ ਆ ਅਤੇ ਕਾਲਸ ਤੁਹਾਡੀਆਂ ਆ ਰਹੀਆਂ ਜੀ ਬਿਲਕੁਲ, ਅਤੇ ਨੰਬਰ ਤੁਸੀਂ ਨੋਟ ਕਰ ਲਓ। ਨੰਬਰ ਆਪਣਾ ਸਟੂਡੀਓ ਦਾ ਹੈਗਾ ਜੀ 647-874-1313, 6478741313, ਅਤੇ ਤੁਹਾਡੀ ਸਾਡੀ ਗੱਲਬਾਤ ਹੋਵੇਗੀ ਸਟੂਡੀਓ ਦੇ ਵਿੱਚ। ਅਤੇ ਪਹਿਲਾਂ ਮੌਸਮ ਦੇਖੀਏ ਕੀ ਕਹਿੰਦਾ। ਮੌਸਮ ਤਾਂ ਬੜਾ ਔਸਮ ਬਣਿਆ ਹੋਇਆ ਇਸ ਸਮੇਂ। ਜੇ ਆਪਾਂ ਦੇਖੀਏ 17 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਸਨੀ ਡੇ ਅੱਜ ਰਹਿਣ ਵਾਲਾ, ਹਾਈ ਜਾਣਾ 21 ਡਿਗਰੀ, ਲੋ ਜਾਣਾ 13 ਡਿਗਰੀ, ਅਤੇ ਕਹਿੰਦੇ ਆ ਕਿ ਬੱਦਲਵਾਈ ਹੋ ਸਕਦੀ ਹੈ 12-1 ਵਜੇ। ਉਸ ਤੋਂ ਬਾਅਦ ਜੇ ਆਪਾਂ ਹਵਾ ਦੀ ਰਫਤਾਰ ਦੀ ਗੱਲ ਕਰੀਏ ਤਾਂ ਫਿਰ ਹਵਾ ਜਿਹੜੀ ਹੈਗੀ ਆ ਉਹ 28 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਹੁਣ ਤਾਂ ਬੜੀ ਸੋਹਣੀ ਧੁੱਪ ਨਿਕਲੀ ਹੋਈ ਆ, ਪਰ ਕਹਿੰਦੇ ਸਾਰਾ ਦਿਨ ਫਿਰ ਬੱਦਲ ਹੀ ਰਹਿਣੇ ਆ। ਸੋ ਬੱਦਲਵਾਈ ਕਈਆਂ ਨੂੰ ਬੜੀ ਵਧੀਆ ਲੱਗਦੀ ਹੈ ਨਾ, ਵੀ ਜ਼ਿਆਦਾ ਧੁੱਪ ਨਹੀਂ ਹੁੰਦੀ ਅਤੇ ਬੜਾ ਵਧੀਆ ਲੱਗਦਾ, ਪਰ ਕਈਆਂ ਨੂੰ ਧੁੱਪ ਜ਼ਿਆਦਾ ਵਧੀਆ ਲੱਗਦੀ ਹੈ, ਕਈਆਂ ਨੂੰ ਮੀਂਹ ਜ਼ਿਆਦਾ ਵਧੀਆ ਲੱਗਦਾ, ਕਈਆਂ ਨੂੰ ਸਨੋਅ ਜ਼ਿਆਦਾ ਵਧੀਆ ਲੱਗਦੀ। ਸਾਰਿਆਂ ਦੀ ਆਪਣੀ ਆਪਣੀ ਪਸੰਦ ਆ, ਪਰ ਸਨੋਅ ਤਾਂ ਜਦੋਂ ਇੱਥੇ ਨਵੇਂ ਨਵੇਂ ਆਉਂਦੇ ਫਿਰ ਹੁੰਦਾ ਵੀ ਹਾਏ ਦੇਖੀਏ ਸਨੋਅ ਕਿਵੇਂ ਪੈਂਦੀ ਆ, ਅਤੇ ਕਿਉਂਕਿ ਕਹਿੰਦੇ ਆ ਨਾ ਜਦੋਂ ਨਹੀਂ ਦੇਖੀ ਹੁੰਦੀ ਕੋਈ ਚੀਜ਼ ਫਿਰ ਲੱਗਦਾ ਵੀ ਹਾਏ ਸਨੋਅ ਕਿੱਦਾਂ ਪੈਂਦੀ ਹੋਊਗੀ। ਅਸੀਂ ਨਾ ਆਪਣੇ ਪਾਪਾ ਨੂੰ ਉੱਥੇ ਪੁੱਛਦੇ ਹੁੰਦੇ ਸੀ, ਪਾਪਾ ਮੇਰੇ ਆਰਮੀ 'ਚ ਸੀਗੇ, ਉਹ ਕਹਿੰਦੇ ਕਸ਼ਮੀਰ ਦੀ ਗੱਲ ਦੱਸਦੇ ਹੁੰਦੇ ਸੀ, ਹੈ ਨਾ, ਜੰਮੂ ਕਸ਼ਮੀਰ ਦੀ, ਕਹਿੰਦੇ ਜਿਵੇਂ ਜਦੋਂ ਕਹਿੰਦੇ ਪੈਂਦੀ ਹੈ ਨਾ ਸਨੋਅ, ਉਦੋਂ ਤਾਂ ਕਹਿੰਦੇ ਜਿਵੇਂ ਰੂੰ ਹੁੰਦੀ ਆ, ਬਸ ਉਹ ਜਿਵੇਂ ਪਈ ਜਾਂਦੀ ਆ ਉੱਪਰ ਉੱਪਰ ਐਂ ਗਿਰੀ ਜਾਂਦੇ, ਕਹਿੰਦੇ ਬੜੀ ਹਲਕੀ ਹੁੰਦੀ, ਤੁਸੀਂ ਐਂ ਕਹਿੰਦੇ ਜੇ ਕੱਪੜਿਆਂ 'ਤੇ ਪੈ ਗਈ ਐਂ ਤੁਸੀਂ ਝਾੜਿਆ ਹੱਥ ਮਾਰਿਆ ਅਤੇ ਉਹਨੇ ਝੜ ਜਾਣਾ, ਹੈ ਨਾ। ਕਹਿੰਦੇ ਜਦੋਂ ਫਿਰ ਸਮਾਂ ਲੰਘ ਜਾਂਦਾ, ਥੋੜ੍ਹੀ ਦੇਰ ਹੋ ਗਈ ਸਨੋਅ ਪਈ ਨੂੰ, ਹਵਾ ਚੱਲਦੀ ਹੈ, ਕਹਿੰਦੇ ਫਿਰ ਜੰਮ ਜਾਂਦੀ ਹੈ, ਫਿਰ ਸਲਿਪਰੀ ਹੁੰਦੀ ਹੈ ਜਾਂ ਫਿਰ ਉਹ ਛੇਤੀ ਛੇਤੀ ਉਤਰਦੀ ਨਹੀਂ ਉੱਥੋਂ, ਹੈ ਨਾ, ਜੰਮ ਜਾਂਦੀ ਹੈ ਬਰਫ਼ ਉਦੋਂ। ਸੋ ਅਸੀਂ ਨਾ ਇੱਦਾਂ ਪੁੱਛਦੇ ਹੁੰਦੇ ਸੀ, ਫਿਰ ਜਦੋਂ ਇੱਥੇ ਆਏ ਉਦੋਂ ਦੇਖਿਆ, ਅਤੇ ਹੁਣ ਤਾਂ ਜਿਹੜੇ ਜਿਨ੍ਹਾਂ ਨੂੰ ਦੇਰ ਹੋ ਜਾਂਦੀ ਫਿਰ ਉਹਨਾਂ ਨੂੰ ਹੁੰਦਾ ਵੀ ਹਾਏ ਸਨੋਅ ਪੈਣੀ ਆ ਤਾਂ ਬੜਾ ਕੰਮ ਖਰਾਬ ਹੋ ਜਾਂਦਾ, ਹੈ ਨਾ, ਆਉਣਾ ਜਾਣਾ, ਸਲਿਪਰੀ ਕੰਡੀਸ਼ਨਸ ਅਤੇ ਰੋਡ ਕਲੋਜ਼ ਹੋ ਜਾਂਦੀਆਂ, ਕਈ ਵਾਰ ਬੜਾ ਕੁਛ ਹੁੰਦਾ। ਚਲੋ ਮੌਸਮ ਵੈਸੇ ਨਾ ਹਰੇਕ ਆਉਣਾ ਚਾਹੀਦਾ, ਜੇ ਮੌਸਮ ਇੱਕੋ ਰਹੇ ਤਾਂ ਫਿਰ ਤੰਗ ਹੀ ਪੈ ਜਾਂਦੇ ਆਪਾਂ। ਸੋ ਇਸ ਕਰਕੇ ਸਾਰੇ ਮੌਸਮਾਂ ਦਾ ਜਿਹੜਾ ਨਜ਼ਾਰਾ ਉਹ ਲੈਣਾ ਚਾਹੀਦਾ, ਮੌਸਮ ਚੇਂਜ ਹੋਣੇ ਚਾਹੀਦੇ ਆ। ਪਰ ਕਹਿੰਦੇ ਆ ਹੁਣ ਜਿਵੇਂ ਗਲੋਬਲ ਕਲਾਈਮੇਟ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਨਾ, ਕਹਿੰਦੇ ਮੌਸਮ ਬਹੁਤ ਚੇਂਜ ਹੋ ਰਿਹਾ, ਜਿੱਥੇ ਸਨੋਅ ਪੈਣੀ ਉੱਥੇ ਸਨੋਅ ਨਹੀਂ ਪੈਣੀ, ਜਿੱਥੇ ਸਨੋਅ ਪੈ ਰਹੀ ਹੈ ਉੱਥੇ ਪੈਣੀ ਨਹੀਂ, ਜਿੱਥੇ ਨਹੀਂ ਪੈ ਰਹੀ ਉੱਥੇ ਪੈਣੀ ਆ, ਔਰ ਇੱਦਾਂ ਦਾ ਵਤੀਰਾ ਜਿਹੜਾ ਹੋ ਰਿਹਾ। ਹੁਣ ਇਸ ਵਾਰ ਵੀ ਆਪਣੇ ਇੱਥੇ ਕੈਨੇਡਾ 'ਚ ਕਿਹਾ ਜਾ ਰਿਹਾ ਕਿ ਜਿਹੜੀ ਸਨੋਅ ਹੈ ਨਾ ਉਹ ਘੱਟ ਪੈਣੀ ਹੈ ਇਸ ਵਾਰ, ਅਤੇ ਚਲੋ ਬਾਕੀ ਤਾਂ ਆਊਗਾ ਸਮਾਂ ਉਦੋਂ ਆਪਾਂ ਦੇਖਾਂਗੇ। ਅਤੇ ਹਵਾ ਚੱਲ ਰਹੀ ਹੈ ਜੀ 28 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ, ਅਤੇ ਅੱਜ ਸੂਰਜ ਦੇਵਤਾ ਜੀ ਬਾਏ ਬਾਏ ਕਹਿਣਗੇ, 7:23 'ਤੇ ਸਨਸੈੱਟ ਹੋਣਾ, ਅਤੇ ਰਾਤ ਦਾ ਟੈਂਪਰੇਚਰ ਵਧੀਆ 15, 14, 13, 12, ਕੱਲ੍ਹ ਸਵੇਰੇ ਹੋਊਗਾ 7 ਵਜੇ 11 ਡਿਗਰੀ ਸੈਲਸੀਅਸ, ਅਤੇ ਸਨਰਾਈਜ਼ ਕੱਲ੍ਹ ਨੂੰ ਹੋਣਾ 7:03 'ਤੇ, ਔਰ ਹੁਣ 1-1, 2-2 ਮਿੰਟ ਲੇਟ ਹੋ ਰਿਹਾ। ਲੇਟ ਮੀਨਸ ਕਿ ਕੱਲ੍ਹ 7:02 'ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਸੀ, ਅਤੇ ਜਿਵੇਂ ਅੱਜ ਦੀ ਗੱਲ ਆਪਾਂ ਕਰ ਰਹੇ ਹਾਂ, ਅਤੇ ਕੱਲ੍ਹ ਨੂੰ ਹੁਣ 7:03 'ਤੇ ਸੂਰਜ ਦੇਵਤਾ ਦਰਸ਼ਨ ਦੇਣਗੇ। ਕੱਲ੍ਹ ਨੂੰ ਵੀ ਬੱਦਲਵਾਈ ਸ਼ੋਅ ਹੋ ਰਹੀ ਹੈ, ਅਤੇ ਲਓ ਜੀ ਬੜਾ ਵਧੀਆ ਦਿਨ ਹੈਗਾ ਕਿਉਂਕਿ ਅੱਜ ਸ਼ੁੱਕਰਵਾਰ ਦਾ ਦਿਨ ਹੈ। ਅਤੇ ਅੱਜ ਨਾ ਬੜਾ ਸਪੈਸ਼ਲ ਵੀ ਹੈਗਾ ਕੁਛ, ਕੀ ਹੈ ਅੱਜ ਸਪੈਸ਼ਲ, ਅਤੇ ਤੁਸੀਂ ਦੱਸੋ ਜ਼ਰਾ ਥੋੜ੍ਹਾ ਜਿਹਾ। ਅੱਜ ਬੜਾ ਸਪੈਸ਼ਲ ਦਿਨ ਹੈ, ਸ਼ਬਦ ਵੀ ਤੁਹਾਡੇ ਲਈ ਮੈਂ ਥੋੜ੍ਹਾ ਜਿਹਾ ਚੱਲ ਗਿਆ ਮੇਰੇ ਕੋਲੋਂ ਪਹਿਲਾਂ, ਅਤੇ ਉਹ ਵੀ ਤੁਸੀਂ ਦੱਸ ਸਕਦੇ ਹੋ ਵੀ ਅੱਜ ਕਿਹੜਾ ਸਪੈਸ਼ਲ ਦਿਨ ਹੈ। 647-765-2343, 6477-6522-344-0 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ ਅਤੇ ਦੱਸਣਾ ਕਿ ਅੱਜ
ਕਿਹੜਾ ਸਪੈਸ਼ਲ ਦਿਨ ਹੈਗਾ ਅੱਜ? ਸ਼ੁੱਕਰਵਾਰ ਦਾ ਦਿਨ ਹੈ, ਇੱਕ ਤਾਂ ਸ਼ੁੱਕਰਵਾਰ ਦੀ ਬੜੀ ਸਾਰਿਆਂ ਨੂੰ ਬੜੀ ਵੇਟ ਹੁੰਦੀ ਆ, ਸੋ ਉਹ ਅੱਜ ਹੈਗਾ। ਅਤੇ ਬਾਕੀ ਅੱਜ ਬੜਾ ਹੀ ਜਿਵੇਂ ਨਾ ਜਦੋਂ ਆਪਣੇ ਕੋਈ ਦਿਨ ਹੁੰਦੇ ਆਪਾਂ ਕਿੰਨਾ ਯਾਦ ਕਰਦੇ ਹਾਂ, ਮਹੀਨੇ 2 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਆ ਬਈ ਮੇਰਾ ਆਹ ਦਿਨ ਹੈ ਸਪੈਸ਼ਲ, ਮੇਰਾ ਆਹ ਦਿਨ ਹੈ ਨਾ ਸਾਲ ਦੇ ਵਿੱਚ। ਸੋ ਤੁਸੀਂ ਦੱਸਣਾ ਅੱਜ ਕੀ ਹੈਗਾ ਸਪੈਸ਼ਲ, ਅਤੇ ਫਿਰ ਜਿਹੜਾ ਹੈਗਾ ਆਪਾਂ ਉਹਦੀ ਗੱਲਬਾਤ ਵੀ ਕਰਨੀ ਹੈ, ਅਤੇ ਨਾਲ ਦੀ ਨਾਲ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਹੋਣਗੀਆਂ। ਅਤੇ ਆ ਜਾਓ ਫਟਾਫਟ ਦੱਸੋ ਵੀ ਅੱਜ ਸਪੈਸ਼ਲ ਕੀ ਹੈਗਾ। 647-765-2340 'ਤੇ ਤੁਹਾਡੀ ਸਾਡੀ ਗੱਲਬਾਤ ਜਿਹੜੀ ਹੈ ਉਹ ਸਟੂਡੀਓ ਦੇ ਵਿੱਚ ਹੋਣੀ ਹੈ, ਅਤੇ ਤੁਸੀਂ ਦੱਸਣਾ ਅੱਜ ਸਪੈਸ਼ਲ ਕੀ ਹੈ। ਅਤੇ ਬਾਕੀ ਤਾਂ ਤੁਹਾਡੇ ਲਈ ਆਪਾਂ ਨੇ ਗੀਤ ਸੰਗੀਤ ਵੀ ਲਾਉਣੇ ਆ, ਅਤੇ ਆ ਜਾਓ ਫਟਾਫਟ ਕਰੀਏ ਗੱਲਾਂ ਬਾਤਾਂ, ਕਿਉਂਕਿ ਸਮਾਂ ਨਾ ਬੜਾ ਘੱਟ ਹੁੰਦਾ, ਇੰਨਾ ਸਮਾਂ ਆਪਾਂ ਕੋਲ ਹੁੰਦਾ ਨਹੀਂ ਹੈਗਾ ਜਿੰਨੀ ਦੇਰ ਫਿਰ ਆਪਾਂ ਨੇ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਹਨ। ਅਤੇ ਆ ਜਾਓ ਕਰੀਏ ਗੱਲਾਂ ਬਾਤਾਂ, ਅਤੇ ਆ ਲਾਵਾਂ ਥੋੜ੍ਹਾ ਜਿਹਾ, ਫਿਰ ਸ਼ਾਇਦ ਥੋੜ੍ਹਾ ਜਿਹਾ ਧਿਆਨ ਆ ਜਾਵੇ ਤੁਹਾਨੂੰ।

0: ਸਟੂਡੀਓ ਦੇ ਵਿੱਚ ਕਰਨੀ ਹੈ ਜੀ ਕਾਲ, ਸਟੂਡੀਓ ਦਾ ਆਪਣਾ ਨੰਬਰ ਹੁੰਦਾ 647-8-74-13-13, ਮੇਰੇ ਸੈੱਲ ਫੋਨ 'ਤੇ ਕਾਲਸ ਜਿਹੜੀਆਂ ਆ ਰਹੀਆਂ, ਸੋ ਤੁਸੀਂ ਸਟੂਡੀਓ 'ਚ ਕਾਲ ਕਰਨੀ ਹੈ ਜੀ 647-8-74-13-13 'ਤੇ, ਆਪਾਂ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ। ਸੋ ਅੱਜ ਬਿਲਕੁਲ ਜੀ ਫਰਾਈਡੇ ਦਾ ਦਿਨ ਹੈ, ਬੜਾ ਵਧੀਆ ਅੱਜ ਦਿਨ ਹੈ, ਇੱਕ ਤਾਂ ਮੌਸਮ ਵੀ ਬੜਾ ਵਧੀਆ ਅਤੇ ਅੱਜ ਇੱਕ ਬੜਾ ਵਧੀਆ ਸਪੈਸ਼ਲ ਦਿਨ ਹੈਗਾ, ਹੈ ਨਾ, ਅਤੇ ਉਹਦੀ ਗੱਲਬਾਤ ਆਪਾਂ ਨੇ ਕਰਨੀ ਹੈ ਅਤੇ ਬਾਕੀ ਗੀਤ ਸੰਗੀਤ ਵੀ ਤੁਹਾਡੇ ਲਈ ਪੇਸ਼ ਕਰਾਂਗੇ। ਅਤੇ ਅੱਜ ਦਾ ਸਾਡਾ ਪ੍ਰੋਗਰਾਮ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਉਹ ਕੀਤਾ ਜਾ ਰਿਹਾ ਜੀ ਜ਼ਫਰ ਮਲਿਕ ਜੀ ਵੱਲੋਂ, ਕਿਉਂਕਿ ਅੱਜ ਜੁੰਮਾ ਵੀ ਹੈ ਜੀ, ਜੁੰਮੇ ਦੀ ਮੁਬਾਰਕਬਾਦ ਸਾਡੀ ਸਾਰੀ ਹੀ ਮੁਸਲਿਮ ਕਮਿਊਨਿਟੀ ਨੂੰ। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਅੱਜ ਮੈਂ ਅਗਰਤਾ ਕੌਰ, ਅਸੀਂ ਤੇ ਅੱਜ ਮੈਨੂੰ ਲੱਗਦਾ ਅੱਜ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਈ ਥਿੰਕ ਵਿਆਹ ਦਾ ਉਤਸਵ ਵਿਆਹ ਦਿਨ, ਅੱਜ ਉਹਨਾਂ ਦੀ ਵਿਆਹ ਦੀ ਵਰੇਗਣ ਅੱਜ ਉਸਨੇ ਦਿਨ ਉਹਨਾਂ ਦਾ ਵਿਆਹ ਹੋਇਆ ਸੀਗਾ।
0: ਅੱਛਾ, ਗੁਰੂ ਨਾਨਕ ਦੇਵ ਜੀ ਦਾ। ਹੈਲੋ।
1: ਹਾਂਜੀ ਹਾਂਜੀ
0: ਠੀਕ ਹੈ। ਤੇ ਕਿੰਨਵਾਂ ਉਹਨਾਂ ਦਾ ਅੱਜ ਵੈਡਿੰਗ ਐਨਿਵਰਸਰੀ ਹੈ ਜੇ ਤਾਂ, ਕਿੰਨਵੀਂ ਹੈ ਇਹਦੇ ਬਾਰੇ ਹੈਗਾ ਥੋੜਾ ਜਿਹਾ ਕੁਝ ਗਿਆਨ?
1: ਸੌਰੀ ਇੰਨੀ ਨਾਲ ਜਿਹੜੀ ਇਹ ਮੁਕਲ ਮੈਚ ਤੇਰੇ ਪਾਠ ਕਰਦੇ ਸੀਗੇ ਮੇਰੇ ਕੋਈ ਮੈਂ ਬਸ ਇੰਨਾ ਕੇ ਸੁਣ ਪਾਈ ਉਹਨਾਂ ਨੂੰ।
0: ਅੱਛਾ ਠੀਕ ਹੈ ਠੀਕ ਹੈ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਤੇ ਲਓ ਜੀ, ਇਹ ਕਹਿੰਦੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੈ ਅੱਜ, ਬਾਕੀ ਤੁਸੀਂ ਦੱਸ ਸਕਦੇ ਹੋ ਸੱਚੀ ਵਿਆਹ ਹੈ ਅੱਜ ਕਿ ਕੁਛ ਹੋਰ ਹੈ? ਤੇ ਤੁਸੀਂ ਜਿਹੜੀ ਹੈ ਪਿੰਦਰ ਜੀ, ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ 647-8-74-13-13, 647-8-74-13-13 'ਤੇ ਤੁਸੀਂ ਕਾਲ ਹੈ ਜਿਹੜੀ ਉਹ ਸਟੂਡੀਓ ਦੇ ਵਿੱਚ ਕਰ ਸਕਦੇ ਹੋ। ਅਤੇ ਮੈਂ ਜ਼ਫਰ ਮਲਿਕ ਜੀ ਦਾ ਨੰਬਰ ਤੁਹਾਨੂੰ ਦੇ ਦੇਵਾਂ ਇੱਕ ਵਾਰ। ਵੈਸੇ ਨਾ ਜਿਹੜਾ ਇਹ ਤੇਲ ਬਣਾਉਂਦੇ ਆ ਨਾ, ਕੈਨੇਡਾ ਦੇ ਵਿੱਚ ਇਹ ਤੇਲ ਬਣਦਾ ਜੀ, ਬੜੇ ਕਮਾਲ ਦਾ ਤੇਲ ਆ। ਤੁਸੀਂ ਜੇਕਰ ਹਾਲੇ ਤੱਕ ਇਸ ਤੇਲ ਨੂੰ ਯੂਜ਼ ਨਹੀਂ ਕੀਤਾ, ਲਗਾਇਆ ਨਹੀਂ, ਤਾਂ ਬੜੀ ਦੇਰ ਕਰ ਰਹੇ ਹੋ। ਕਿਉਂ? ਕਿਉਂਕਿ ਇਹ ਨਾ ਤੇਲ ਇੰਨੇ ਕਮਾਲ ਦਾ, ਕਹਿੰਦੇ ਜੇ ਤੁਹਾਡੇ ਵਾਲ ਘੱਟ ਗਏ, ਸਿਰ ਦੇ ਵਿੱਚ ਵਾਲ ਘੱਟ ਗਏ, ਝੜ ਗਏ, ਤਾਂ ਤੁਸੀਂ ਕੀ ਕਰਨਾ, ਇਹ ਤੇਲ ਲਾਉਣਾ, ਫਿਰ ਤੁਹਾਡੇ ਵਾਲ ਜਿਹੜੇ ਨਵੇਂ ਆ ਜਾਣਗੇ, ਸਿਲਕੀ ਸਮੂਦ ਬਣਨਗੇ, ਕਈਆਂ ਦੇ ਜਿਵੇਂ ਕਹਿੰਦੇ ਬੜੇ ਖੁਸ਼ਕ ਹੁੰਦੇ ਵਾਲ। ਸੋ ਇਹ ਨਾ ਬੜਾ ਕੁਛ ਇਸ ਤੇਲ ਦੇ ਵਿੱਚ ਪਾਉਂਦੇ ਆ, ਜਿਹਦੇ ਕਰਕੇ ਤੁਹਾਨੂੰ ਬੜਾ ਵਧੀਆ ਰਿਜ਼ਲਟ ਆ ਜਿਹੜਾ ਉਹ ਦੇਖਣ ਨੂੰ ਮਿਲਦਾ, ਅਤੇ ਮਹਿੰਗਾ ਵੀ ਨਹੀਂ ਹੈਗਾ ਤੇਲ। ਕਈ ਵਾਰ ਇਹ ਹੁੰਦਾ ਕੋਈ ਚੀਜ਼ ਇੱਦਾਂ ਦੀ ਹੁੰਦੀ ਬੜੀ ਮਹਿੰਗੀ ਹੁੰਦੀ ਹੈ, ਪਰ ਤੁਸੀਂ ਇਹ ਤੇਲ ਦਾ ਆਰਡਰ ਕਰਨਾ ਅਤੇ ਤੇਲ ਨੂੰ ਤੁਸੀਂ ਵਾਲਾਂ ਦੇ ਵਿੱਚ ਅਪਲਾਈ ਕਰਨਾ। ਕੋਈ ਇਹਦੀ ਸਮੈਲ ਇੱਦਾਂ ਦੀ ਨਹੀਂ ਹੈ। ਕਈ ਵਾਰ ਕਈ ਨੂੰ ਸੈਂਟ ਤੋਂ ਐਲਰਜੀ ਹੁੰਦੀ ਹੈ, ਸਿਰ ਦੁਖਣ ਲੱਗ ਜਾਂਦਾ ਕਈਆਂ ਦਾ, ਜਾਂ ਜ਼ਿਆਦਾ ਮਹਿਕ ਬਰਦਾਸ਼ਤ ਨਹੀਂ ਕਰ ਪਾਉਂਦੇ ਉਹ। ਇਹ ਬਿਲਕੁਲ ਵੀ ਇੱਦਾਂ ਦਾ ਨਹੀਂ ਹੈਗਾ ਤੇਲ, ਇਹਦੇ 'ਚ ਕੋਈ ਇੱਦਾਂ ਦੀ ਸੈਂਟ ਨਹੀਂ ਹੈਗੀ ਕਿ ਤੁਹਾਨੂੰ ਜਿਹੜਾ ਤੰਗ ਕਰੇ। ਸੋ ਇਹ ਤੇਲ ਬੜਾ ਵਧੀਆ ਜੀ, ਕੈਨੇਡਾ 'ਚ ਬਣਦਾ। ਤੁਸੀਂ ਇਹ ਤੇਲ ਨੂੰ ਲਗਾਓਗੇ ਤਾਂ ਰਿਜ਼ਲਟ ਤੁਹਾਨੂੰ ਬੜੇ ਵਧੀਆ ਦੇਖਣ ਨੂੰ ਮਿਲਣਗੇ। ਤੁਹਾਡੇ ਵਾਲਾਂ ਦੇ ਲੰਬੇ ਵਾਲ ਹੋਣਗੇ, ਕਾਲੇ ਹੋਣਗੇ, ਘਣੇ ਹੋਣਗੇ, ਅਤੇ ਕਈਆਂ ਦੇ ਬੜੇ ਛਿੱਦੇ ਹੋ ਜਾਂਦੇ ਆ ਜੀ ਵਾਲ। ਸੋ ਤੁਸੀਂ ਜ਼ਰੂਰ ਇਹ ਤੇਲ ਲਾਓ। ਨੰਬਰ ਨੋਟ ਕਰ ਲਓ ਤੁਸੀਂ ਜ਼ਫਰ ਮਲਿਕ ਜੀ ਨੂੰ ਕੰਟੈਕਟ ਕਰਨ ਲਈ। ਬਾਕੀ ਇਹ ਕਹਿੰਦੇ ਤੁਸੀਂ ਆਰਡਰ ਕਰਨਾ, ਅਸੀਂ ਘਰੇ ਤੁਹਾਡੇ ਪਹੁੰਚਾ ਦੇਣਾ। ਤੁਸੀਂ ਕਿਤੇ ਨਹੀਂ ਜਾਣਾ ਆਉਣਾ, ਜੇ ਕਈ ਵਾਰ ਕਿਤੇ ਨਹੀਂ ਜਾ ਸਕਦਾ ਜਾਂ ਦੂਰ ਦੁਰਾਡੇ ਹੋ ਤੁਸੀਂ, 647-5-51-59 ਨੰਬਰ ਹੈ ਜੀ, 647-5-21-5-1-59 'ਤੇ ਤੁਹਾਡੀ ਗੱਲਬਾਤ ਹੈ ਜਿਹੜੀ ਉਹ ਹੋ ਸਕਦੀ ਹੈ ਜ਼ਫਰ ਮਲਿਕ ਜੀ ਦੇ ਨਾਲ। ਅਤੇ ਨਾਲ ਦੀ ਨਾਲ ਮੈਂ ਨੰਬਰ ਇੱਕ ਹੋਰ ਦੇਵਾਂ ਤੁਹਾਨੂੰ, ਕਿਉਂਕਿ ਬੜਾ ਇੰਪੋਰਟੈਂਟ ਹੈ ਮੈਟਰਸਿਸ ਦਾ। ਮੈਟਰਸ ਜੇਕਰ ਤੁਸੀਂ ਵਧੀਆ ਲੈਣੇ ਆ, ਫੈਕਟਰੀ ਇਹਨਾਂ ਦੀ ਆਪਣੀ ਜਿੱਥੇ ਇਹ ਮੈਟਰਸਿਸ ਤਿਆਰ ਕਰਦੇ ਆ, ਤੁਸੀਂ ਨੰਬਰ ਨੋਟ ਕਰ ਲਓ ਅਤੇ ਆਰਡਰ ਕਰਨਾ 905-495-90-41, ਅਤੇ ਤੁਹਾਨੂੰ ਡਿਲੀਵਰ ਵੀ ਕਰ ਦੇਣਗੇ। 905-495-90-41, 905-495-90-41। ਇਹ ਕਹਿੰਦੇ ਕਈ ਵਾਰ ਨਾ ਅਸੀਂ ਬ੍ਰੈਂਡਿਡ ਚੀਜ਼ਾਂ ਵੱਲ ਜ਼ਿਆਦਾ ਭੱਜਦੇ ਹਾਂ, ਪਰ ਉਹ ਮਹਿੰਗੀਆਂ ਹੁੰਦੀਆਂ, ਪਰ ਕਈ ਵਾਰ ਹੰਢਣਸਾਰ ਵੀ ਨਹੀਂ ਹੁੰਦੀਆਂ। ਅਤੇ ਤੁਸੀਂ ਜੇ ਮੈਟਰਸਿਸ ਵਧੀਆ ਲੈਣੇ ਆਪਣੀ ਫੈਕਟਰੀ ਇਹਨਾਂ ਦੀ, ਉੱਥੇ ਇਹ ਮੈਟਰਸਿਸ ਕਰਦੇ ਆ ਰੈਡੀ, ਤੁਸੀਂ ਨੰਬਰ ਕਰ ਲਓ ਨੋਟ, ਅਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰਨਾ ਜੀ 905-495-90-41, 905-495-90-41 'ਤੇ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਸਕਦੀ ਹੈ ਜੀ। ਬਿਲਕੁਲ ਜੀ, ਜਿਵੇਂ ਕਿ ਭੈਣ ਜੀ ਦੱਸ ਕੇ ਗਏ ਆ, ਅੱਜ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਉਹਨਾਂ ਦਾ ਵਿਆਹ ਪੁਰਬ ਹੈ, ਵੈਡਿੰਗ ਐਨਵਰਸਰੀ, ਵੈਡਿੰਗ ਐਨਵਰਸਰੀ ਹੈ ਉਹਨਾਂ ਦੀ ਅੱਜ। ਸੋ ਸਾਰੀ ਲੁਕਾਈ ਨੂੰ ਲੱਖ ਲੱਖ ਵਧਾਈਆਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ। ਸੋ ਦੇਖ ਲਓ, ਸੁਲਤਾਨਪੁਰ ਲੋਧੀ ਤੋਂ ਗਏ ਸੀਗੇ, ਕਿੱਥੇ ਗਏ ਸੀਗੇ, ਬਟਾਲਾ ਵਿਆਹਣ ਵਾਸਤੇ। ਸੋ ਕਿੰਨਵਾਂ ਅੱਜ ਇਹ ਵੀ ਦੱਸੋ, ਕਿੰਨਵੀਂ ਵੈਡਿੰਗ ਐਨਵਰਸਰੀ ਆਪਣੀ ਤਾਂ ਆਪਾਂ ਕਰ ਦਿੰਦੇ ਹਾਂ, ਮੇਰੀ ਅੱਜ 10ਵੀਂ ਹੈ, 20ਵੀਂ ਹੈ, 30ਵੀਂ ਹੈ, 40ਵੀਂ ਹੈ। ਸੋ ਗੁਰੂ ਨਾਨਕ ਦੇਵ ਜੀ ਦੀ ਅੱਜ, ਅਤੇ ਵਿਆਹ ਵੀ ਕਿਹੜੇ ਸੰਨ 'ਚ ਹੋਇਆ ਸੀਗਾ ਇਹ ਵੀ ਤੁਸੀਂ ਦੱਸਣਾ, ਹੈ ਨਾ। 1469 'ਚ ਤਾਂ ਉਹਨਾਂ ਦਾ ਜਨਮ ਹੋਇਆ ਸੀਗਾ, ਸੋ ਵਿਆਹ ਕਦੋਂ ਹੋਇਆ ਸੀਗਾ ਤੇ ਕਿੰਨਵੀਂ ਵੈਡਿੰਗ ਐਨਿਵਰਸਰੀ ਹੈਗੀ ਆ, ਤੇ ਆਪਣੀਆਂ ਆਪਾਂ ਬੜਾ ਯਾਦ ਰੱਖਦੇ ਹਾਂ, ਬਰਥਡੇ ਬੜੇ ਯਾਦ ਰੱਖਦੇ ਹਾਂ, ਹੈ ਤੇ ਜਿੱਥੋਂ ਸਾਡੇ ਸਿੱਖ ਧਰਮ ਦੀ ਸ਼ੁਰੂਆਤ ਹੋਈ, ਮੁੱਢ ਜਿਨ੍ਹਾਂ ਨੇ ਬੰਨਿਆ ਸਿੱਖੀ ਦਾ, ਸੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਸੋ ਉਹਨਾਂ ਬਾਰੇ ਆਪਾਂ ਨੂੰ ਕਈ ਵਾਰੀ ਕਈ ਗੱਲਾਂ ਨਹੀਂ ਪਤਾ ਹੁੰਦੀਆਂ, ਹੈ ਨਾ। ਸੋ ਅੱਜ ਬੜਾ ਸਪੈਸ਼ਲ ਦਿਨ ਹੈ ਜੀ, ਅੱਜ 18 ਸਤੰਬਰ ਹੈ, ਸੋ ਅੱਜ ਵੈਡਿੰਗ ਐਨਿਵਰਸਰੀ ਹੈ, ਤੇ ਤੁਸੀਂ ਦੱਸੋ ਕਿਹੜੇ ਈਅਰ 'ਚ ਹੋਇਆ, ਕਿੰਨਵਾਂ ਹੈਗਾ, ਤੇ ਉਹਨਾਂ ਦੀ ਵਾਈਫ ਦਾ ਕੀ ਨਾਮ ਹੈ, ਵਾਈਫ ਦਾ ਕੀ ਨਾਮ ਹੈ ਗੁਰੂ ਨਾਨਕ ਦੇਵ ਜੀ ਦੀ। ਸੋ ਇਹ ਕਰਾਂਗੇ ਤੁਹਾਨੂੰ ਤੁਹਾਡੇ ਨਾਲ ਗੱਲਾਂ ਬਾਤਾਂ, ਤੇ 647-13-13-13 ਤੇ ਤੁਸੀਂ ਸਟੂਡੀਓ ਦੇ ਵਿੱਚ ਕਰਨੀ ਹੈ ਜੀ ਕਾਲ। ਤੇ ਲਓ ਜੀ, ਇੱਕ ਸ਼ਬਦ ਹੋਰ ਬੜਾ ਵਧੀਆ, ਕਿਉਂਕਿ ਨਾ ਮੈਂ ਸਪੈਸ਼ਲ ਤੌਰ ਤੇ ਸ਼ਬਦ ਜਿਹੜੇ ਆ ਵਿਆਹ ਪੁਰਬ ਦੇ ਸ਼ਬਦ ਕੱਢੇ ਆ, ਤੇ ਉਹਦੇ ਵਿੱਚ ਜਦੋਂ ਮੈਂ ਪਹਿਲਾਂ ਹੀ ਪਹਿਲਾਂ ਲਾਇਆ ਨਾ ਅੱਜ ਮਾਰਨਿੰਗ ਦੇ ਵਿੱਚ, ਤੇ ਸ਼ਬਦ ਆ ਗਿਆ ਸੇ ਸੰਜੋਗ ਕਰੋ ਮੇਰੇ ਪਿਆਰੇ ਹੈ। ਮੈਂ ਕਿਹਾ ਵਾਹ ਜੀ, ਇਹ ਤਾਂ ਬੜਾ ਕਮਾਲ ਹੋ ਗਿਆ ਕਿ ਸ਼ਬਦ ਜਿਵੇਂ ਕਹਿੰਦੇ ਨਾ ਅਕੋਰਡਿੰਗ ਟੂ ਅੱਜ ਡੇ ਆ, ਉਹਦੇ ਅਕੋਰਡਿੰਗ ਲੱਗ ਗਿਆ। ਤੇ ਜਦੋਂ ਮੈਂ ਦੇਖਿਆ ਤੇ ਗੁਣਤਾਸ ਨੇ ਹੈ ਨਾ ਔਨ ਕੀਤਾ, ਤੇ ਉਹ ਕਹਿੰਦੇ ਮੰਮਾ ਮੈਨੂੰ ਪਤਾ ਸੀ ਤੁਸੀਂ ਮੈਨੂੰ ਦੱਸਿਆ, ਤੇ ਮੈਂ ਫਿਰ ਉਹੀ ਸ਼ਬਦ ਕੱਢੇ। ਮੈਂ ਕਿਹਾ ਵਾਹ, ਉਹ ਗੁੱਡ ਹੋ ਗਿਆ ਹੈ ਨਾ। ਤੇ ਬਿਲਕੁਲ ਉਹ ਆਪਾਂ ਸੁਣਾਉਂਦੇ ਹਾਂ ਤੁਹਾਨੂੰ। ਸੋ ਹਰ ਪ੍ਰਭ ਕਾਜ ਰਚਾਇਆ ਤੇ ਵਿਆਹ ਹੁਣ ਆਇਆ, ਹੈ ਨਾ ਇੱਦਾਂ ਅੱਗੇ ਸ਼ਬਦ ਆ, ਮੈਨੂੰ ਵਿੱਚੋਂ ਭੁੱਲ ਰਿਹਾ, ਮੈਂ ਗਲਤ ਨਹੀਂ ਬੋਲਣਾ ਚਾਹੁੰਦੀ। ਸੋ ਫਿਰ ਇੱਕ ਹੈਗਾ ਆਪਣਾ ਧੰਨ ਧੰਨ ਹਮਾਰੇ ਭਾਗ, ਹੈ ਨਾ ਘਰ ਆਇਆ ਫਿਰ ਮੇਰਾ, ਇਹ ਵੀ ਹੈਗਾ। ਫਿਰ ਸੇ ਸੰਜੋਗ ਕਰੋ ਮੇਰੇ ਪਿਆਰੇ, ਸੋ ਇਹ ਆਪਾਂ ਲਾਉਂਦੇ ਹਾਂ ਤੁਹਾਡੇ ਵਾਸਤੇ, ਸੇ ਸੰਜੋਗ ਕਰੋ ਮੇਰੇ ਪਿਆਰੇ। ਇਹ ਜਦੋਂ ਨਾ ਵਿਆਹ ਹੁੰਦੇ ਆ, ਵਿਆਹ ਕਿਸੇ ਦਾ ਹੁੰਦਾ ਜਦੋਂ, ਉਦੋਂ ਇਹ ਸ਼ਬਦ ਸਾਰੇ ਪੜ੍ਹੇ ਜਾਂਦੇ ਆ, ਹੈ ਨਾ। ਫਿਰ ਜਦੋਂ ਵਿਆਹ ਹੋ ਜਾਂਦਾ ਫਿਰ ਉਹ ਬੜਾ ਸ਼ਬਦ ਪੜ੍ਹਿਆ ਜਾਂਦਾ, ਅਤੇ ਜਿਹਦਾ ਵਿਆਹ ਹੁੰਦਾ ਕੁੜੀ ਦਾ ਉਹਨੂੰ ਦੇਖੋ ਕਿੰਨਾ ਰੋਣਾ ਆਉਂਦਾ, ਵਿਆਹ ਹੋਇਆ ਮੇਰੇ ਬਾਬਲਾ, ਹੈ ਨਾ। ਸੋ ਬੜੇ ਵਧੀਆ ਜਿਹੜੇ ਵਿਆਹ ਦੇ ਇਹ ਸ਼ਬਦ ਹੈ ਜੀ। ਅਤੇ ਸਤਿਗੁਰ ਤੁਮਰੇ ਕਾਜ ਸਵਾਰੇ, ਇਹ ਵੀ ਇਹਦੇ ਵਿੱਚ ਹੈਗਾ। ਭਜ ਮਨ ਮੇਰੇ ਇੱਕੋ ਨਾਮ, ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ, ਹੈ ਨਾ। ਇਹ ਸਾਰੇ ਸ਼ਬਦ ਇਹਦੇ 'ਚ ਹੈਗੇ ਆ। ਅਤੇ ਲਓ ਜੀ, ਮੈਂ ਨੰਬਰ ਦੇ ਰਹੀ ਸੀ ਤੁਹਾਨੂੰ, ਮੈਟਰਸਿਸ ਦਾ 905-495-9041 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਬੇਸਮੈਂਟ ਤੁਸੀਂ ਜੇ ਲੈਣੀ ਹੈ, ਬੇਸਮੈਂਟ ਇਹ ਈਟੋ ਬੀਕੋ ਦੇ ਵਿੱਚ ਹੈ। ਇਹ ਕਹਿੰਦੇ ਆ ਕਿ ਬੇਸਮੈਂਟ ਬੜੀ ਵਧੀਆ ਇਹ, ਔਰ 1 ਨਵੰਬਰ ਤੋਂ ਤੁਹਾਡੇ ਲਈ ਬਿਲਕੁਲ ਰੇਡੀ ਆ। ਜੇ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ ਤੁਹਾਡੇ ਰਹਿਣਾ ਸਹਿਣਾ ਹੋਵੇ, ਅਤੇ ਇੱਕ ਤਾਂ ਤੁਸੀਂ ਕਹਿੰਦੇ ਆ ਵੀ ਵਧੀਆ ਹੋਣੇ ਚਾਹੀਦੇ ਆ, ਕਈ ਬੜੇ ਰੌਲਾ ਰੱਪਾ ਪਾਉਂਦੇ ਆ, ਲੇਟ ਨਾਈਟ ਆਉਂਦੇ ਆ। ਚਲੋ ਲੇਟ ਨਾਈਟ ਕਈ ਵਾਰ ਆਪਾਂ ਕਿਤੇ ਜਾਂਦੇ ਹਾਂ ਆ ਸਕਦਾ ਬੰਦਾ, ਪਰ ਰੌਲਾ ਰੱਪਾ ਪਾਉਣਾ, ਗੁਆਂਢੀ ਵੀ ਜਾਂ ਜਿਹਨਾਂ ਦਾ ਜਿਹੜੇ ਓਨਰ ਹੁੰਦੇ ਉਹ ਵੀ ਤੰਗ ਹੋ ਜਾਂਦੇ ਆ, ਹੈ ਨਾ। ਜਾਂ ਵੈਸੇ ਲੜਾਈ ਪੜ੍ਹਾਈ ਕਈ ਬੜਾ ਕਰਦੇ ਆ, ਉਹ ਚੀਜ਼ਾਂ ਤੋਂ ਬਚਣਾ। ਬਾਕੀ ਇਹ ਕਹਿੰਦੇ ਵੈਜੀਟੇਰੀਅਨ ਹੋਣੇ ਚਾਹੀਦੇ ਆ, ਪੈਟਸ ਨਹੀਂ ਹੋਣੇ ਚਾਹੀਦੇ ਤੁਹਾਡੇ ਕੋਲ, ਹੈ ਨਾ। ਸੋ ਜੇਕਰ ਤੁਸੀਂ ਇਹ ਵਧੀਆ ਬੇਸਮੈਂਟ ਈਟੋ ਬੀਕੋ 'ਚ ਲੈਣਾ ਚਾਹੁੰਦੇ ਹੋ, 1 ਨਵੰਬਰ ਤੋਂ ਤੁਹਾਡੇ ਲਈ ਬਿਲਕੁਲ ਰੈਡੀ ਹੈ। ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, 647-43-8-33-27-71 'ਤੇ ਗੱਲਬਾਤ ਕਰ ਸਕਦੇ ਹੋ, 6478-33-2771 'ਤੇ ਤੁਸੀਂ ਇਸ ਬੇਸਮੈਂਟ ਬਾਰੇ ਹੋਰ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਹੋ ਜੀ। ਅਤੇ ਜੇ ਆਪਾਂ ਗੱਲ ਕਰੀਏ ਜੀ, ਚਲੋ ਮੈਂ ਆਪਾਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ। ਅੱਜ ਹੈਗਾ ਜੀ 18 ਸਤੰਬਰ, ਫਰਾਈਡੇ ਦਾ ਦਿਨ ਹੈ, ਅਤੇ ਅੱਜ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਹੈ, ਵੈਡਿੰਗ ਐਨਿਵਰਸਰੀ ਹੈ। ਅਤੇ 1487 ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀਗਾ, ਅਤੇ ਸੁਲਤਾਨਪੁਰ ਲੋਧੀ ਤੋਂ ਗਏ ਸੀ ਜੀ ਬਟਾਲਾ ਵਿਆਹੁਣ। ਕੰਧ ਸਾਹਿਬ ਗੁਰਦੁਆਰਾ ਵੀ ਉੱਥੇ ਹੈਗਾ, ਜਿੱਥੇ ਕਹਿੰਦੇ ਕੰਧ ਬਣੀ ਹੋਈ ਹੈ, ਅਤੇ ਕੁੜੀਆਂ ਕਹਿੰਦੀਆਂ ਸੀ ਵੀ ਇੱਥੇ ਬੈਠੋ ਅਤੇ ਫਿਰ ਅਸੀਂ ਧੱਕਾ ਦੇਵਾਂਗੇ, ਕੰਧ ਗਿਰ ਜੂਗੀ, ਹੈ ਨਾ। ਸੋ ਬਾਬਾ ਜੀ ਕਹਿੰਦੇ ਉੱਥੇ ਬਹਿ ਗਏ, ਜਿਵੇਂ ਜਦੋਂ ਵਿਆਹ ਹੁੰਦਾ ਨਾ ਉਹ ਬੜੇ

0: ਮੁਲਾਜ਼ਮ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ $24,000 ਤੋਂ ਉੱਪਰ ਪਰ ਮੰਥ, ਇੰਟੀਮੇਟਲੀ ਰੈਂਟ ਸਿਰਫ $4,100 ਪਰ ਮੰਥ ਹੋਵੇਗਾ ਮਿਲੇਗੀ, ਤੇ ਪ੍ਰਾਈਸ ਸਟਿਲ ਨੈਗੋਸ਼ੀਏਬਲ ਆ। ਲੇਜ਼ਰ ਮਸ਼ੀਨ ਦੇ ਨਾਲ ਤੁਹਾਨੂੰ ਇਹ ਪੂਰੇ ਦਾ ਪੂਰਾ ਜਿਹੜਾ ਕਿ ਪ੍ਰੋਫਿਟੇਬਲ ਬਿਜ਼ਨਸ ਮਿਲ ਰਿਹਾ ਵਾ। ਅਗਰ ਤੁਸੀਂ ਦੇਖਣਾ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਰੈਸਟੋਰੈਂਟ ਜਿਹੜਾ ਕਿ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਰੈਸਟੋਰੈਂਟ ਜਿਸ ਦੇ ਵਿੱਚ 78 ਲਾਇਸੈਂਸ ਬਾਰ ਬਣੀ ਹੋਈ, ਇਸ ਦੀ ਸੇਲ 70,000 ਤੋਂ ਉੱਪਰ ਪਰ ਮੰਥ ਮਿਲੇਗੀ, ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਤੇ ਆਫ ਪ੍ਰਾਈਸ $14,000 ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ, ਜਾਂ ਬਾਏ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਕਰ ਸਕਦੇ ਹੋ 416-993-7378 416-993-7378। ਥੈਂਕ ਜੀ
1: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ ਜੀ, 416-993-7378 ਤੇ ਤੁਸੀਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰੋ, 416-993-7378 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਰਾਂਸ਼ ਵੀ ਸਾਡੇ ਨਾਲ ਜੁੜ ਗਏ ਆ, ਤੇ ਸਰਾਂਸ਼ ਤੋਂ ਆਪਾਂ ਜਾਣਕਾਰੀ ਲੈਣੀ ਹੈ, ਕਿਉਂਕਿ ਨਾ ਲੋਨ ਬੜਾ ਹੀ ਵਧੀਆ ਦਵਾ ਰਹੇ ਆ, ਤੇ ਬਹੁਤ ਸਾਰੀਆਂ ਫੈਮਿਲੀਜ਼ ਹੈ ਜਿਨ੍ਹਾਂ ਨੇ ਇਸ ਦਾ ਫਾਇਦਾ ਚੁੱਕਿਆ, ਤੇ ਬਹੁਤ ਸਾਰੀਆਂ ਫੈਮਿਲੀਜ਼ ਇੱਦਾਂ ਹੈਗੀਆਂ ਹਾਲੇ ਤੱਕ ਉਹ ਅਵੇਅਰ ਨਹੀਂ ਹੈ, ਉਹਨਾਂ ਨੂੰ ਪਤਾ ਨਹੀਂ ਹੈ, ਜਾਂ ਉਹ ਸਿਰਫ ਸੁਣੀ ਜਾ ਰਹੇ ਆ ਤੇ ਕੁਐਸਚਨਸ ਮਾਇੰਡ ਦੇ ਵਿੱਚ ਬੜੇ ਆ ਵੀ ਹਾਂ ਇਹ ਹੋਜੂਗਾ ਉਹ ਹੋਜੂਗਾ, ਪਰ ਇੱਦਾਂ ਦਾ ਕੁਛ ਨਹੀਂ ਹੈਗਾ। ਤਾਂ ਹੀ ਆਪਾਂ ਕਹਿੰਦੇ ਹਾਂ ਕਿ ਜਦੋਂ ਵੀ ਕੋਈ ਡਾਊਟ ਲੱਗਦਾ ਤੁਸੀਂ ਕਾਲ ਕਰੋ, ਆਪਣੇ ਜਿਹੜੇ ਸਾਡੇ ਕੁਐਸਚਨ ਮਾਇੰਡ ਦੇ ਵਿੱਚ ਕੋਈ ਡਾਊਟ ਹੈਗੇ ਉਹਨਾਂ ਨੂੰ ਕਲੀਅਰ ਕਰੋ। ਨੰਬਰ ਮੈਂ ਤੁਹਾਨੂੰ ਪਹਿਲਾਂ ਦੇ ਦਿੰਦੀ ਹਾਂ, ਨੰਬਰ ਤੁਸੀਂ ਨੋਟ ਕਰ ਲਓ, ਯੂਨੀ ਗਲੋਬਲ ਐਡਵਾਈਜ਼ਰੀ ਦੇ ਸਰਾਂਸ਼ ਨਾਗਪਾਲ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੀ। ਨੰਬਰ ਹੈਗਾ 437-264-3175, 437-264-3175 ਤੇ ਗੱਲਬਾਤ ਹੋ ਸਕਦੀ ਹੈ। ਸਰਾਂਸ਼ ਕੀ ਹਾਲ ਚਾਲ ਤੁਹਾਡਾ? ਜੀ ਜੀ ਬਹੁਤ ਵਧੀਆ, ਸਾਡਾ ਵੀ ਤੇ ਵਧੀਆ ਹੀ ਹੈ ਜੀ, ਤੁਹਾਡਾ ਹਾਲ ਚਾਲ ਵਧੀਆ ਹੀ ਹੋਣਾ ਚਾਹੀਦਾ, ਜੇ ਤੁਹਾਡਾ ਹਾਲ ਵਧੀਆ ਹੋਊਗਾ ਤਾਂ ਹੀ ਤੁਸੀਂ ਸਾਡੇ ਲਿਸਨਰਸ ਹੈ ਉਹਨਾਂ ਦੀ ਹੈਲਪ ਕਰੋਗੇ, ਤੇ ਕਿਵੇਂ ਹੈਲਪ ਕਰੋਗੇ ਇਹਨਾਂ ਦੀ?
0: बिल्कुल जी, लाइक हमारी कंपनी को 8 साल हो गए हैं यूनिक ग्लोबल एडवाइजरी को, गवर्नमेंट प्रोग्राम्स हमारे पास आप स्किल डेवलप करते हैं, ऑन अदर हैंड आपको गवर्नमेंट खर्चा चलाने के लिए लिविंग एक्सपेंसेस के लिए कहीं भी खर्च करे फंडिंग देती है, 50,000 से 1,70,000 तक की फंडिंग है, कहीं भी यूज करें, 0% पे लोन है बिना गारंटी के, कॉल हमें अभी पैसा है, कोई भी इसमें चलाकी नहीं है।
1: ਠੀਕ ਹੈ, ਅੱਛਾ ਇਹਦੇ ਵਿੱਚ ਸਰਾਂਸ਼ ਦੱਸਿਓ ਐਲੀਜੀਬਿਲਟੀ ਕੀ ਬਣਦੀ ਹੈ ਜਿਹਨਾਂ ਨੇ ਗਵਰਨਮੈਂਟ ਦੀ ਫੰਡਿੰਗ ਲਈ ਅਪਲਾਈ ਕਰਨਾ ਹੁੰਦਾ?
0: ਹਾਂਜੀ, PR ਸਿਟੀਜ਼ਨ ਪ੍ਰੋਟੈਕਟਡ ਪਰਸਨ ਹੈ, ਕਈ ਵੀ ਉਨਤਾਰੀ ਬਣ ਰਹੇ ਹੈ, ਕੋਈ ਇਸ ਲਿਮਿਟ ਨਹੀਂ ਹੈ ਇਸਕੇ ਅੰਦਰ, ਹਾਊਸ ਵਾਈਫ ਹੈ, ਓਵਰ 50 ਅਨਇੰਪਲੋਇਡ ਇੰਪਲੋਇਡ ਲੋਕ ਹੈ ਜੋ ਕਿ ਇਸ ਫੰਡਿੰਗ ਕੋ ਹਾਸਿਲ ਕਰ ਚੁੱਕੇ, ਆਪਾਂ ਖਰਚਾ ਚਲਾ ਰਹੇ ਹਾਂ ਉਸ ਤੇ, ਕੌਲ ਆਪ ਹਮੇ ਅਭੀ ਕਰੇ 5,000 से 1,70,000 ਕਾ ਲੋਨ ਹਾਸਿਲ ਕਰੇ 0%।
1: ਆਵਾਜ਼ ਥੋੜੀ ਕੱਟ ਰਹੀ ਆ ਸਰਾਂਸ਼, ਥੋੜਾ ਇਧਰ ਉਧਰ ਹੋ ਜਾਓ, ਕਹੀਂ ਕਲੀਅਰ ਆਏ ਆਪਕੀ ਆਵਾਜ਼। ਜੀ ਤੇ ਲਓ ਜੀ, ਬਿਲਕੁਲ ਮੈਂ ਨੰਬਰ ਇੱਕ ਵਾਰ ਫੇਰ ਦੇ ਦਿੰਦੀ ਹਾਂ, ਸਰਾਂਸ਼ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ, ਤੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਰਾਂਸ਼ ਸਾਡੇ ਨਾਲ ਹੈ, ਤੇ ਤੁਹਾਨੂੰ ਵੀ ਕੋਈ ਜਿਹੜਾ ਇਹ ਫੰਡ ਗੌਰਮੈਂਟ ਦੇ ਰਹੀ ਲੋਨ ਦੇ ਰਹੀ ਹੈ ਉਹਦੇ ਬਾਰੇ ਜਾਣਕਾਰੀ ਲੈਣੀ, ਅਪਲਾਈ ਕਰਨਾ ਚਾਹੁੰਦੇ ਹੋ, ਜਿਵੇਂ ਐਲੀਜੀਬਿਲਟੀ ਦੱਸੀ ਹੈ ਤੁਹਾਨੂੰ ਸਰਾਂਸ਼ ਨੇ, ਹੈ ਨਾ, ਤੁਸੀਂ ਐਲੀਜੀਬਲ ਹੋ ਤੇ ਤੁਹਾਡਾ ਬੜਾ ਵਧੀਆ ਇਹ ਲੋਨ ਹੈ, ਤੁਸੀਂ ਉਹਦੇ ਲਈ ਅਪਲਾਈ ਕਰੋ, ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰਨਾ, ਨਾਲ ਦੀ ਨਾਲ ਤੁਸੀਂ ਆਪਣੇ ਘਰ ਦਾ ਖਰਚ ਪਾਣੀ ਚਲਾਉਣਾ, ਹੈ ਨਾ, ਉਹਦੇ ਨਾਲ ਤੁਸੀਂ ਚਲਾ ਸਕਦੇ ਹੋ। ਨੰਬਰ ਹੈਗਾ 437-264-3175। ਤੇ ਸਰਾਂਸ਼ ਥੋੜ੍ਹਾ ਜਿਹਾ ਇਹ ਦੱਸੋ ਕਿ ਜੇ ਫੈਮਿਲੀ ਉਹ 4 ਹੈ, ਹੈ ਨਾ, ਤੇ ਉਹ ਕਿੰਨੀ ਉਹਨਾਂ ਦੀ ਫੰਡਿੰਗ ਬਣ ਜਾਂਦੀ ਹੈ ਤੇ ਕਿਹੜੇ ਕਿਹੜੇ ਕੋਰਸ ਉਹ ਕਰ ਸਕਦੇ ਆ?
0: ਬਿਲਕੁਲ ਜੀ, ਫੰਡਿੰਗ ਫੈਮਿਲੀ ਅਫੋਰਡਮੈਂਟ 1.5 ਲੱਖ ਤੱਕ ਬਣਦੀ ਹੈ, ਔਰ ਉਸਮੇ ਲਾਈਕ ਡਿਪੈਂਡ ਛੋਟੇ 11 ਸਾਲ ਸੇ ਤੋ ਆਪਕੀ ਫੀਸ ਜੋ ਹੈ ਵੋ ਗ੍ਰਾਂਟ ਸੇ ਨਿਕਲ ਜਾਤੀ ਕਾਲਜ ਕੀ, ਤੋ ਮਤਲਬ ਆਪਕੇ ਆਪਣੇ 1.5 ਲੱਖ ਕੀ ਵਾਪਸ ਦੇਣਾ ਹੈ, ਔਰ ਇਸਮੇ ਲਾਈਕ ਵੀ ਡਿਟੇਲਸ ਕਰ ਸਕਤੇ ਹੈ, ਇਤਨੇ ਲੋਗ ਹਮਾਰੇ ਪਾਸ ਆਤੇ ਕਹਤੇ ਸਰ ਹਮ ਤੋ ਆਪਣੀ ਇੰਸ਼ੋਰੈਂਸ ਪਾਲਿਸੀ ਸੇ ਕੈਸ਼ ਸਰੈਂਡਰ ਵੈਲਿਊ ਤੋ ਨਿਕਾਲ ਰਹੇ ਹੈ ਬਾਹਰ, ਟਫ ਟਾਈਮ ਸੇ ਗੁਜ਼ਰ ਰਹੇ ਹੈ, ਔਰ ਯਾ ਪਾਲਿਸੀ ਲੋਨ ਲੈ ਰਹੇ ਹੈ, ਵੋ ਲੋਨ 6.5% ਪੇ ਹੈ, ਜੋ ਯੇ ਵਾਲਾ ਲੋਨ ਹੈ है, तो 2.5 साल बाद भी इसका ब्याज 2.5% है पूरे साल का, तो आप इस लोन से और लोन भी उठा सकते हैं, रिफाइनेंसिंग के चक्कर में ना फंसे। 8 साल में हजारों को काम कर रहे हैं, कोई भी मीठी बातें नहीं है। 437, 204, 31, 75 अप टू $170 का गवर्नमेंट से, बैंक नहीं, बैंक पेमेंट हासिल करते हैं जो कि ठीक है इसके ऊपर, ना ही कोई नकली कागज लगते हैं इसके अंदर।
1: ठीक है, अच्छा बिल्कुल जी, ये गवर्नमेंट दे रही ग्रांट, बैंक नहीं दे रहा थानू, क्योंकि जो बैंक देता वह कोई गरंटी भी मंगता है ना, पर यह गवर्नमेंट दे रही है थानू ग्रांट, कोई गरंटी किसी की लोड़ नहीं हैगी, थानू सीधा थोड़े अकाउंट च ही मनी आनी है। तो सरांश फीस किन्नी थोड़ी?
0: आम होने तो बाद जी $199 फ्लैट फीस है, कोई इसमें ऐसे नहीं कि मतलब आपके ज्यादा पैसा, ज्यादा कुछ भी नहीं, कमीशन है। लोग ये भी पूछते हैं भाई साहब आपकी फीस कम क्यों है, कुछ भाई साहब इसलिए कम है क्योंकि कोई कागज नकली नहीं बन रहा, मैंने कि आगे किसी को पैसे नहीं टेबल, कोई सेटिंग नहीं है, साफ काम है, साफ तरीके से कर रहे हैं, कॉल कर रहे हैं, नेक्स्ट पे स्टार्ट होने वाला है, 1 से 1.5 महीने में आपके खाते में फंडिंग आ जाती है। आपका बच्चों का बर्थ सर्टिफिकेट, आपका मैरिज सर्टिफिकेट, यही लगता है $50,000 से $1,17,000 की फंडिंग हासिल करें 0% लोन पे, और 2.5 साल बाद 2.5% पूरे साल का, मतलब $1,00,000 का ब्याज महीने का $200 है। पीछे न रहिए, बहुत लोग की हासिल कर चुके ने फीस काम होने तो बाद $199 आपकी ईमानदारी चेक हो रही है, हमारी नहीं हो रही, कोई मीठी बातें चला के नहीं है। 437, 204, 31, 75 कॉल करो, एस्टिमेट लो 4372643177 437 204 31 75।
1: सरांश कल किन्ने के बंदे आने आई फंडिंग?
0: सर जी 10 बंदों की फंडिंग आई है, आप ऑफिस आके चेक कर सकते हैं, आओ बाजी नहीं है ना ना, और फैमिलीज ऑफ 4 वालों को ज्यादा आई है, ज्यादा बच्चों वालों को ज्यादा आई है, ओल्ड एज लोग भी थे इसमें, लाइक पेंशन पे थे जो 75 एज की, आप आए ऑफिस देखे, कोई डाउट नहीं है, कोई भी इसमें चलाकी नहीं है, कोई मीठी बातें नहीं है, लोन हासिल करें 0% पे, और तेरे सबसे बढ़िया लोन है ये, गारंटी लेता हूँ, इससे बढ़िया लोन धरती पे एग्जिस्ट नहीं करता। 437, 204, 31, 75 437, 204, 31, 75।
1: अच्छा जिवें ना हुण जिहड़ा लोन है ना वह लै लैंदे आ लोक, तो वापस तुसीं कहिंदे 2.5 साल बाद करना है, तो इंट्रस्ट रेट एक बार फिर दस दो साडे स्रोतियां नूं।
0: हाँ जी, 2.5 साल बाद पूरा वापस नहीं करना, किस्तें बनती है 15 साल की, 2.5% पूरे साल का ब्याज है, शुरू में तो 0% है। आप इस लोन से और लोन भी उतार सकते हैं। अब आपकी गवर्नमेंट ऑफ कनाडा ने, वर्ल्ड बैंक ने यूक्रेन को 800 मिलियन का लोन दिया, गारंटर कौन है? आपकी गवर्नमेंट ऑफ कनाडा। तो गवर्नमेंट वहां पे उस देश को गारंटी दे सकती है लोन के लिए, आपको बिना गारंटी के लोन दे रही है, तो उस पर कोई चलाकी नहीं है, तो गवर्नमेंट वहां पैसे फंसा सकती है। जो देश इंडिया से भी करप्टेड है करप्शन इंडेक्स के हिसाब से, तो गवर्नमेंट वहां पैसे फूंक सकती है, तो आप पे फूंक रही है, मिस ना करें। अभी गवर्नमेंट के एयरपोर्ट भी बिकने वाले हैं, अभी पैसे ले लें, अभी आ रहे, बाद में क्या पता बंद हो जाए। 437, 204, 31, 75 पीछे ना रहो, तुम्हारे लाइक पड़ोसी भी ले चुके हैं। 437, 204, 31, 75 सब करो, ऑनलाइन कोर्सेज ने, आसान ने, कोई ऑनलाइन सोखे ने, सोखे ने।
1: अच्छा डॉक्यूमेंट्स केड़े केड़े चाहिए अप्लाई करने वास्ते?
0: हाँ जी, आपका नोटिस ऑफ असेसमेंट हो गया, आपके बच्चों के बर्थ सर्टिफिकेट पे पीछे ना रही है, 50,000 से 1,70,000 का लोन 0% पे बिना गारंटी के गवर्नमेंट हासिल करें। 437, 204, 31, 75 कितनी? 199 काम होने के बाद।
1: वेरी गुड, तो बिल्कुल जी मैं भी नंबर एक बार दे दिंदी हाँ, नंबर हैगा 437, 204, 31, 75। सारे क्वेश्चनज दे आंसर सरांश ने देते, पर फिर भी थानू लगता है कि थानू कोई डाउट है क्लीयर नहीं होया, तुसी कॉल करो, अपॉइंटमेंट बनाओ, जेडे डॉक्यूमेंट्स कहे है वो नाल लैके तुसी ऑफिस जाके ते इन्हां ने अप्लाई कर देना, तुसी तां कुछ नहीं करना, तो जदों फंडिंग आनी है वो थोड़े अकाउंट च आनी है, जदों तुसी फीस इन्हां नूं देनी है वो तुसी अपने हाथ नाल देनी है ना। सरांश सही है ना?
0: बिल्कुल जी बिल्कुल, लोगों की ईमानदारी चेक होती है, हमारी नहीं होती। मैंने अभी 110 बंदों से पैसे लेने हैं $200
1: जी, ते बिल्कुल जी नंबर एक बार फिर दे दो सरांश।
0: ਨੰਬਰ ਜੀ 403-234-3674-3175 ਸਕਿੱਲ ਡਿਵੈਲਪ ਕਰੇ, ਫੰਡਿੰਗ ਹਾਸਿਲ ਕਰੇ
1: ਜੀ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਯੂਨੀ ਗਲੋਬਲ ਐਡਵਾਈਜ਼ਰੀ ਦੇ ਸਰਾਸ਼ ਨਾਗਪਾਲ ਦਾ ਨੰਬਰ ਤੁਸੀਂ ਨੋਟ ਕਰ ਲਓ, ਨੰਬਰ ਹੈਗਾ 437-234-3175। ਇਹ ਨਾ ਤੁਹਾਨੂੰ ਵਾਰ ਵਾਰ ਨੰਬਰ ਤਾਂ ਦਿੰਦੇ ਹਾਂ, ਸਮਾਂ ਹੁਣ ਹੈ ਤੁਹਾਡੇ ਕੋਲ, ਹੈ ਨਾ, ਯੂ ਨੈਵਰ ਨੋ ਕਦੋਂ ਸਰਕਾਰ ਦੀਆਂ ਜਿਹੜੀਆਂ ਪੋਲਿਸੀਆਂ ਉਹ ਚੇਂਜ ਹੁੰਦੀਆਂ ਰਹਿੰਦੀਆਂ, ਹੈ ਨਾ, ਜਿਹੜੇ ਹਾਲਾਤ ਹੁਣ ਬਣੇ ਹੋਏ ਆ, ਅਤੇ ਯੂ ਨੈਵਰ ਨੋ। ਸੋ ਲਾਹਾ ਲੈ ਲਓ, 437-234-3175 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ, ਨਰਦੇਵ ਸਿੱਧੂ ਜੀ ਵੀ ਸਾਡੇ ਨਾਲ ਜੁੜ ਚੁੱਕੇ ਆ, ਅਤੇ ਮੋਰਗੇਜ ਸੰਬੰਧੀ ਜਾਣਕਾਰੀ ਵੀ ਆਪਾਂ ਲਈਏ। ਤੁਸੀਂ ਘਰ ਬਾਰ ਲੈ ਰਹੇ ਹੋ ਵਧੀਆ, ਅਤੇ ਤੁਹਾਨੂੰ ਮੋਰਗੇਜ ਦੀ ਤਾਂ ਪਹਿਲਾਂ ਲੋੜ ਪੈਂਦੀ ਆ। ਜਦੋਂ ਤੁਸੀਂ ਮਾਇੰਡ ਬਣਾਉਂਦੇ ਹੋ ਨਾ ਵੀ ਤੁਸੀਂ ਘਰ ਬਾਰ ਖਰੀਦਣਾ, ਕੋਈ ਵੀ ਚੀਜ਼ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਪ੍ਰੋਪਰਟੀ, ਫਿਰ ਮੋਰਗੇਜ ਦਾ ਨੰਬਰ 1 ਤੇ ਆਉਂਦੀ ਹੈ। ਸੋ ਉਹਦੀ ਜਾਣਕਾਰੀ ਪਹਿਲਾਂ ਲੈ ਲਿਆ ਕਰੋ। ਮੈਂ ਨੰਬਰ ਇੱਕ ਵਾਰ ਪਹਿਲਾਂ ਦੇ ਦਿੰਦੀ ਹਾਂ, ਮੋਰਗੇਜ ਦੇ ਸੰਬੰਧ ਦੇ ਵਿੱਚ ਤੁਸੀਂ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰਨੀ ਹੈ। 647-294-5503 ਨੰਬਰ ਹੈ, 6472945503 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਨਰਦੇਵ ਜੀ, ਸਵਾਗਤ ਤੁਹਾਡਾ।
2: ਧੰਨਵਾਦ ਜਸਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ
1: ਜੀ।
2: ਤੇ ਤੁਸੀਂ ਹੁਣ ਗੱਲ ਕਰ ਰਹੇ ਸੀ ਜੀ ਮੋਰਗੇਜ ਦੀ। ਦੇਖੋ, ਜਿਹਨਾਂ ਭੈਣ ਭਰਾਵਾਂ ਨੇ ਘਰ ਖਰੀਦਣਾ ਹੈਗਾ, ਖਾਸ ਕਰਕੇ ਜਿਹੜੇ ਫਸਟ ਟਾਈਮ ਹੈਗੇ, ਉਹਨਾਂ ਵਾਸਤੇ ਸਹੀ ਅਪਰਚੁਨਿਟੀ ਹੋ ਸਕਦੀ ਹੈਗੀ ਹੈ। ਘਰਾਂ ਨੂੰ ਪਤਾ ਜੀ, ਘਰਾਂ ਦੇ ਜਿਹੜੇ ਪ੍ਰਾਈਸ ਹੈਗੇ ਕਾਫੀ ਘਟੇ ਹੋਏ ਹੈਗੇ ਆ, ਤੇ ਆਪਣੇ ਜਿਹੜੇ ਇੰਟਰਸਟ ਰੇਟਸ ਹੈਗੇ ਆ ਹੈਗੇ ਆ, ਪਹਿਲਾਂ ਤਾਂ ਕਾਫੀ ਵੱਧ ਗਏ ਸੀਗੇ, ਤੇ ਨਾਲ ਦੀ ਨਾਲ ਫਸਟ ਟਾਈਮ ਹੋਮ ਬਾਇਰ ਵਾਸਤੇ ਗੌਰਮੈਂਟ ਵੱਲੋਂ ਵੀ ਕਈ ਸਾਰੇ ਜਿਹੜੇ ਪ੍ਰੋਗਰਾਮ ਚਲਾਏ ਜਾਂਦੇ ਆ, ਜਿਹਨਾਂ ਕਰਕੇ ਉਹਨਾਂ ਨੂੰ ਫਸਟ ਟਾਈਮ ਬਾਇਰ ਨੂੰ ਕਾਫੀ ਬੈਨੀਫਿਟ ਹੋ ਸਕਦਾ ਹੈਗਾ। ਕਿਹੜੇ ਕਿਹੜੇ ਇਹੋ ਪ੍ਰੋਗਰਾਮ ਹੈਗੇ ਆ? ਫੋਰ ਐਗਜਾਮਪਲ ਐਚ ਐਸ ਟੀ ਰੀਬੇਟ ਦਾ ਆਪਾਂ ਸਾਰਿਆਂ ਨੇ ਗੱਲ ਸੁਣੀ ਹੋਣੀ ਨਵੇਂ ਘਰਾਂ ਦੇ ਉੱਪਰ, ਉਹ ਅਵੇਲੇਬਲ ਹੈਗਾ ਜੀ। ਨਾਲ ਦੀ ਨਾਲ ਫਸਟ ਹੋਮ ਸੇਵਿੰਗਸ ਅਕਾਊਂਟ ਹੈਗਾ, ਤੁਸੀਂ ਵੀ ਇਹਦੇ ਬਾਰੇ ਗੱਲ ਕਰਦੇ ਹੁੰਦੇ ਹੈਗੇ ਹੋ। ਨਾਲ ਦੀ ਨਾਲ ਆਰ ਆਰ ਐਸ ਪੀ ਦਾ ਪ੍ਰੋਗਰਾਮ ਹੈਗਾ, ਤੇ ਐਫ ਡੀ ਇਸ ਟਾਈਮ ਓਨਟਾਰੀਓ ਲੈਂਡ ਟਰਾਂਸਫਰ ਟੈਕਸ ਕ੍ਰੈਡਿਟ ਵੀ ਹੈਗਾ। ਤੇ ਜਿਹੜੇ ਭੈਣ ਭਰਾਵਾਂ ਕੋਲੇ ਆਲਰੇਡੀ ਘਰ ਹੈਗਾ ਤੇ ਉਹ ਨਵਾਂ ਘਰ ਖਰੀਦਣ ਬਾਰੇ ਸੋਚ ਰਹੇ ਹੈਗੇ ਆ, ਉਹ ਵੀ ਜਿਹੜਾ ਹੈਗਾ ਜੀ ਐਚ ਐਸ ਟੀ ਰੀਬੇਟ ਦਾ ਜਿਹੜਾ ਬੈਨੀਫਿਟ ਆ ਲੈ ਸਕਦੇ ਹੈਗੇ ਆ। ਤੁਸੀਂ ਫਸਟ ਟਾਈਮ ਬਾਇਰ ਹੈਗੇ ਹੋ, ਘਰ ਖਰੀਦਣ ਬਾਰੇ ਸੋਚ ਰਹੇ ਹੋ, ਆਪਣਾ ਆਪਣੇ ਬਿਲਡਰ ਕੋਲੇ ਜਾਂ ਰਿਅਲਟਰ ਜਾਣ ਸਾਨੂੰ ਸਲੈਕਟ ਹੋ, ਤਾਂ ਕਿ ਸਾਰਾ ਤੁਹਾਡਾ ਪੇਪਰ ਵਰਕ ਡਿਟੇਲ ਦੇ ਵਿੱਚ ਰਿਵਿਊ ਕਰਕੇ, ਬੇਸ਼ੱਕ ਤੁਹਾਡੀ ਡਾਕੂਮੈਂਟ ਹੈ ਕਰੈਕਟ ਹੈ, ਸਾਰੀਆਂ ਚੀਜ਼ਾਂ ਨੂੰ ਦੇਖ ਕੇ ਫਿਰ ਆਪਾਂ ਤੁਹਾਨੂੰ ਪ੍ਰੀ ਅਸੈਸਮੈਂਟ ਕਰਕੇ ਦੱਸ ਸਕਦੇ ਹਾਂ ਤੁਹਾਨੂੰ ਸਕਦੇ ਆ ਕਿ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਸਕਦੀ ਹੈ ਕਿੰਨੀ ਕੁ ਤੁਹਾਨੂੰ ਡਾਊਨ ਪੇਮੈਂਟ ਚਾਹੀਦੀ ਹੈ, ਕੀ ਇੰਟਰਸਟ ਰੇਟ ਮਿਲ ਸਕਦਾ, ਕਿੰਨੀ ਕੁ ਤੁਹਾਡੀ ਕਿਸ਼ਤ ਆਏਗੀ। ਇਹ ਸਾਰੀ ਜਾਣਕਾਰੀ ਜਦੋਂ ਤੁਹਾਡੇ ਕੋਲ ਹੈਗੀ ਹੈ, ਤੁਸੀਂ ਪੂਰੇ ਕੋਨਫੀਡੈਂਸ ਦੇ ਨਾਲ ਆਫਰ ਪਾ ਸਕਦੇ ਹੋ। ਤੁਹਾਨੂੰ ਪਤਾ ਹੈ ਕਿ ਮੋਰਗੇਜ ਹੋ ਜਾਣੀ ਹੈ, ਕਿਸੇ ਕਿਸਮ ਦੀ ਕੋਈ ਦਿੱਕਤ ਤੁਹਾਨੂੰ ਨਹੀਂ ਆਉਣੀ ਹੈਗੀ, ਇਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ, ਤੇ ਇਹ ਵੀ ਦੱਸ ਦਾਂਗੇ ਤੁਹਾਨੂੰ ਕੀ ਕਰਨਾ ਚਾਹੀਦਾ ਜਾਂ ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ ਹੈ, ਮੋਰਗੇਜ ਲੈਣੀ ਹੈ, ਫਿਰ ਤੁਹਾਨੂੰ ਮੋਰਗੇਜ ਲੈਣ 'ਚ ਕੋਈ ਦਿੱਕਤ ਨਾ ਹੋਵੇ। ਸਮੇਂ ਸਰਕਾਰ ਖਰੀਦਿਆਂਗੇ, ਤੇ ਜੇਕਰ ਤੁਸੀਂ ਆਲਰੇਡੀ ਐਗਜ਼ਿਸਟਿੰਗ ਹੋਮ ਓਨਰ ਹੈਗੇ ਹੋ, ਤੁਹਾਡੀ ਮੋਰਗੇਜ ਰਿਨਿਊ ਵਾਸਤੇ ਅਤੇ ਤੁਹਾਨੂੰ ਕੋਈ ਪੁਜਾਰੀ ਚਾਹੀਦੀ ਹੈ, ਸ਼ੋਪ ਕਰ ਰਹੇ ਹੋ, ਘਰ ਤੇ ਸਿਕਿਓਰ ਪਲਾਨ ਵੀ ਹੈ, ਸਭ ਤੋਂ ਕਿਸੇ ਕਾਰਨ ਕਰਕੇ ਕਰਜ਼ੇ ਚੜ੍ਹ ਗਏ ਹੈ, ਹਾਈ ਇੰਟਰਸਟ ਪੇ ਪਏ, ਕ੍ਰੈਡਿਟ ਕਾਰਡ ਹੈਗੇ ਜਾਂ ਹੋਰ ਕਰਜ਼ੇ ਹੈਗੇ ਹੈ, ਉਹਨੂੰ ਇਕੱਠਿਆਂ ਕਰਕੇ ਇੱਕ ਪੇਮੈਂਟ ਬਣਾਉਣੀ ਚਾਹੁੰਦੇ ਹੋ ਆਪਣੇ ਗੱਲ ਕੀ, ਕੋਈ ਵੀ ਤੁਹਾਡਾ ਮੋਰਗੇਜ ਦਾ ਸਵਾਲ ਹੈ, ਕੋਈ ਨੰਬਰ ਹੈ ਜੀ 647-294-5503। ਟਾਈਮ ਦੇਣ ਲਈ ਧੰਨਵਾਦ ਜੀ, ਹੈਵ ਅ ਗੁੱਡ ਵੀਕਐਂਡ
1: ਜੀ। ਧੰਨਵਾਦ ਜੀ, ਥੈਂਕ ਯੂ ਤੁਹਾਡਾ। ਵਿੱਚ ਵਿੱਚ ਨਾ ਆਵਾਜ਼ ਕੱਟ ਰਹੀ ਸੀ, ਪਰ ਮੈਂ ਨੰਬਰ ਇੱਕ ਵਾਰ ਫਿਰ ਦੇ ਦਿੰਦੀ ਹਾਂ, ਨੰਬਰ ਤੁਸੀਂ ਨੋਟ ਕਰ ਲਓ। ਤੁਸੀਂ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਤੁਸੀਂ ਜ਼ਰੂਰ ਕਾਲ ਕਰਨੀ ਹੈ ਜੀ। ਨੰਬਰ ਹੈਗਾ 647-294-5503 ਤੇ ਗੱਲਬਾਤ ਨਰਦੇਵ ਸਿੱਧੂ ਜੀ ਨਾਲ ਕਰ ਸਕਦੇ ਹੋ। ਤੇ ਲਓ ਜੀ, ਮੈਂ ਇੱਕ ਨੰਬਰ ਤੁਹਾਨੂੰ ਹੋਰ ਦਵਾਂ, ਇਹ ਨੰਬਰ ਹੈਗਾ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਦਾ। ਇਹਨਾਂ ਦੇ ਕੋਲ ਨਵਿਆਂ ਵਰਗੇ ਟਰੱਕ ਪਹੁੰਚੇ ਹੋਏ ਆ, ਜੇਕਰ ਤੁਸੀਂ ਵਧੀਆ ਟਰੱਕ ਲੈਣਾ ਚਾਹੁੰਦੇ ਹੋ ਤੇ ਤੁਹਾਡੀ ਡੀਲ ਬੜੀ ਵਧੀਆ ਬਣੂਗੀ, ਤੁਸੀਂ ਤੁਹਾਨੂੰ ਥੋੜ੍ਹਾ ਜਿਹਾ ਡਿਸਕਾਊਂਟ ਵੀ ਮਿਲ ਜੂਗਾ। ਤੁਸੀਂ ਜਿਹੜਾ ਦੱਸਣਾ ਜੀ ਗੁਣਤਾਸ ਰੇਡੀਓ ਤੋਂ ਸੁਣ ਕੇ ਆਏ ਹਾਂ ਰੈਫਰੈਂਸ ਦੇਣਾ, ਤੁਸੀਂ ਨੰਬਰ ਨੋਟ ਕਰੋ ਈਗਲ ਟਰੱਕ ਸੇਲਸ ਤੇ ਤੁਹਾਨੂੰ ਬੜੀ ਵਧੀਆ ਜਾਣਕਾਰੀ ਭਾਅ ਜੀ ਦੇਣਗੇ, ਫਾਈਨਾਂਸਿੰਗ ਵੀ ਔਨ ਦਾ ਸਪੋਟ ਹੋ ਜੂਗੀ। ਨੰਬਰ ਨੋਟ ਕਰ ਲਓ, ਕਿਉਂਕਿ ਨਵਿਆਂ ਵਰਗੇ ਟਰੱਕ ਬਿਲਕੁਲ ਰੈਡੀ ਖੜੇ ਇਹਨਾਂ ਦੇ ਕੋਲ, ਤੁਸੀਂ ਜਦੋਂ ਇਹਨਾਂ ਨੂੰ ਕਾਲ ਕਰਨੀ ਹੈ ਤਾਂ ਤੁਹਾਡੀ ਡੀਲ ਜਿਹੜੀ ਬੜੀ ਕਮਾਲ ਦੀ ਬਣ ਜਾਣੀ ਹੈ, ਕਿਉਂਕਿ ਤੁਸੀਂ ਅਪੁਆਇੰਟਮੈਂਟ ਬਣਾਓਗੇ ਫਿਰ ਇਹਨਾਂ ਦੇ ਕੋਲ ਜਾਓਗੇ। ਸੋ ਨੰਬਰ ਹੈਗਾ ਜੀ 416-819-6004-168-196000 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਨਾਲ ਦੀ ਨਾਲ ਤੁਸੀਂ ਮਿਆਂਕ ਭਟਨਾਗਰ ਜੀ ਦਾ ਨੰਬਰ ਵੀ ਨੋਟ ਕਰ ਲਓ, ਜੇਕਰ ਤੁਸੀਂ ਕੋਈ ਵੀ ਮੋਰਗੇਜ ਸੰਬੰਧੀ ਜਾਣਕਾਰੀ ਚਾਹੁੰਦੇ ਹੋ। ਜਿਵੇਂ ਨਾ ਹੁਣ ਬੈਂਕ ਆਫ ਕੈਨੇਡਾ ਨੇ ਕਹਿੰਦੇ ਜਿਹੜੇ ਇੰਟਰਸਟ ਰੇਟ ਆ ਨੈਕਸਟ ਮੰਥ ਅਨਾਊਂਸ ਕਰਨੇ ਆ, ਮੇ ਬੀ ਕਹਿੰਦੇ ਉਦੋਂ ਰੇਟ ਦੇ ਵਿੱਚ ਥੋੜ੍ਹੀ ਜਿਹੀ ਇਨਕਰੀਜ਼ ਹੋਵੇ, ਵਧਾਉਣਗੇ ਸ਼ਾਇਦ, ਮਤਲਬ ਪੱਕਾ ਨਹੀਂ ਹੈ, ਬਾਕੀ ਦੇਖਦੇ ਹਾਂ ਇਕੋਨਮੀ ਕਿਵੇਂ ਚੱਲੂਗੀ, ਹੈ ਨਾ। ਉਸ ਬੇਸ ਦੇ ਉੱਪਰ ਇਹ ਜਿਹੜੇ ਡਿਸਕਸ਼ਨ ਕਰਦੇ ਆ ਜਿਹੜੇ ਇਕਨੋਮਿਸਟਸ ਹੁੰਦੇ ਆ, ਅਤੇ ਫਿਰ ਦੇਖਦੇ ਆ ਵਧਾਉਣਾ ਘਟਾਉਣਾ ਕਿ ਸਟੱਡੀ ਰੱਖਣਾ ਉਨਾ ਹੀ ਰੱਖਣਾ, ਬਾਕੀ ਕਿਆਸ ਰਾਹੀਆਂ ਕਿ ਵਧੂਗਾ ਸ਼ਾਇਦ ਨੈਕਸਟ ਮੰਥ। ਸੋ ਤੁਸੀਂ ਮਿਆਂਕ ਭਟਨਾਗਰ ਜੀ ਨਾਲ ਗੱਲਬਾਤ ਕਰ ਲਓ 647-702-2023 'ਤੇ। ਅਤੇ ਦੁਆਬਾ ਟਰੈਵਲਸ, ਦੁਆਬਾ ਟਰੈਵਲਸ ਵਾਲਿਆਂ ਨੇ ਕੱਲ੍ਹ ਭੇਜੇ ਸੀਗੇ ਰੇਟ, ਅਤੇ ਅੱਜ ਤਾਂ ਮੇਰੇ ਕੋਲ ਆਏ ਨਹੀਂ, ਕਿਉਂਕਿ ਉਹ ਕਹਿੰਦੇ ਵੀ ਜਿੱਦਣ ਮੈਂ ਭੇਜਾਂ ਉੱਦਣ ਹੀ ਬੋਲਣੇ ਆ, ਅਤੇ ਅਦਰਵਾਈਜ਼ ਨਾ ਟਿਕਟਾਂ ਹੋ ਜਾਂਦੀਆਂ ਖਤਮ। ਫਿਰ ਸਾਡੇ ਜਿਹੜੇ ਲਿਸਨਰ ਆ ਉਹ ਕਈ ਵਾਰ ਕਹਿੰਦੇ ਆ ਵੀ ਲੈ ਇਹ ਤਾਂ ਅਨਾਊਂਸਮੈਂਟ ਹੋਈ ਤਾਂ ਮਿਲੀ ਨਹੀਂ, ਪਰ ਪਤਾ ਕੀ ਹੈ ਜਦੋਂ ਤਾਂ ਹੀ ਤੁਹਾਨੂੰ ਕਹਿੰਦੇ ਹੁੰਦੇ ਹਾਂ ਕਿ ਜਦੋਂ ਤੁਹਾਨੂੰ ਅਸੀਂ ਰੇਟ ਦੱਸੇ ਨਾਲ ਦੀ ਨਾਲ ਕਰ ਲਓ ਕਾਲ, ਕਿਉਂਕਿ ਉਸ ਤੋਂ ਬਾਅਦ ਟਿਕਟਾਂ ਵਿਕ ਜਾਂਦੀਆਂ, ਫਿਰ ਉਹ ਹੁੰਦੀਆਂ ਲਿਮਿਟਡ ਸੀਟਸ, ਅਤੇ ਫਿਰ ਉਹਨਾਂ ਦੇ ਵੀ ਹੱਥ ਖੜੇ ਹੁੰਦੇ ਆ, ਉਹ ਫਿਰ ਐਂ ਨਹੀਂ ਹੁੰਦਾ ਵੀ ਤੁਹਾਨੂੰ ਜੇ ਉਹਨਾਂ ਨੇ ਕਿਹਾ ਤਾਂ ਦੇਣੀਆਂ ਹੀ ਦੇਣੀਆਂ, ਜਾਂ ਸੀਟ ਹੀ ਨਹੀਂ ਫਿਰ ਕੀ ਕਰਨਗੇ, ਹੈ। ਸੋ ਤੁਸੀਂ ਨੰਬਰ ਨੋਟ ਕਰੋ ਜੀ, ਤੁਸੀਂ ਹੁਣ ਜਾਣਾ, ਦਸੰਬਰ 'ਚ ਜਾਣਾ, ਜਨਵਰੀ ਫਰਵਰੀ 'ਚ ਜਾਣਾ, ਮਾਰਚ 'ਚ ਜਾਣਾ, ਕਦੇ ਵੀ ਤੁਸੀਂ ਆਲਰੇਡੀ ਟਿਕਟਾਂ ਜਿਹੜੀਆਂ ਬੁੱਕ ਕਰਾ ਸਕਦੇ ਹੋ। ਨੰਬਰ ਤੁਸੀਂ ਨੋਟ ਕਰੋ, ਦੁਆਬਾ ਟਰੈਵਲਸ ਆ 905-673-1400 'ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਸੋ ਲਿਮਿਟਿਡ ਸੀਟਸ ਸੀਗੀਆਂ ਜਿਹੜੀਆਂ ਕੱਲ੍ਹ ਮੈਂ ਦੱਸੀਆਂ ਸੀਗੀਆਂ, ਅਤੇ ਰੇਟ ਬੜੇ ਵਧੀਆ ਸੀ, 1480 ਇੱਕ ਬੈਗ ਦੇ ਨਾਲ, 1540 ਦੋ ਬੈਗ ਦੇ ਨਾਲ, ਜਾਣਾ ਅਤੇ ਆਉਣਾ ਟੋਰੋਂਟੋ ਟੂ ਡੈਲੀ, ਡੈਲੀ ਟੂ ਟੋਰੋਂਟੋ। ਸੋ ਬਾਕੀ ਤੁਸੀਂ ਪਤਾ ਕਰ ਲਓ ਜੀ ਇਹ ਟਿਕਟਾਂ ਹੈਗੀਆਂ ਕਿ ਨਹੀਂ, ਵੈਸੇ ਤਾਂ ਆਉਂਦੀਆਂ ਰਹਿੰਦੀਆਂ, ਅਤੇ ਪਰ ਤੁਸੀਂ 905-673-1400 'ਤੇ ਗੱਲਬਾਤ ਜਿਹੜੀ ਕਰ ਸਕਦੇ ਹੋ। ਅਤੇ ਜੇ ਮੈਨੂੰ ਟਿਕਟਾਂ ਤੋਂ ਯਾਦ ਆਇਆ, ਆਪਣਾ ਗਿੱਪੀ ਗਰੇਵਾਲ ਹੈ ਨਾ ਜਿਹੜਾ ਐਕਟਰ ਅਤੇ ਸਿੰਗਰ ਹੈਗਾ ਪੰਜਾਬੀ ਦਾ, ਸੋ ਉਹ ਆਪਣਾ ਕੈਨੇਡਾ ਤੋਂ ਮੈਨੂੰ ਲੱਗਦਾ ਜਾਣ ਲੱਗੇ ਸੀਗੇ ਕਿਤੇ, ਕਹਿੰਦੇ ਬਿਜ਼ਨਸ ਕਲਾਸ ਦੀ ਟਿਕਟ ਉਹਨਾਂ ਨੇ ਲਈ ਹੋਈ ਸੀ, ਪਰ ਉਹਨਾਂ ਨੂੰ ਬੈਠਣ ਹੀ ਦਿੱਤਾ ਗਿਆ ਬਿਜ਼ਨਸ ਕਲਾਸ ਦੇ ਵਿੱਚ, ਕਹਿੰਦੇ ਆ ਵੀ ਤੁਸੀਂ ਇਕੋਨਮੀ ਕਲਾਸ ਦੇ ਵਿੱਚ ਬੈਠੋ, ਜਦਕਿ ਉਹ ਕਹਿੰਦੇ ਮੈਂ ਟਿਕਟ ਬਾਏ ਕੀਤੀ ਹੋਈ ਹੈ, ਮੈਂ ਪੇ ਕੀਤਾ ਹੋਇਆ ਬਾਏ, ਹੈ ਨਾ। ਅਤੇ ਜਦੋਂ ਉਹ ਅੱਗੋਂ ਪੁੱਛ ਰਹੇ ਹੋਣੇ, ਫਿਰ ਉਹ ਕਹਿੰਦੇ ਹੋਣੇ ਵੀ ਇਕੋਨਮੀ ਕਲਾਸ ਬੈਠੋ, ਨਹੀਂ ਤਾਂ ਤੁਹਾਨੂੰ ਜਹਾਜ਼ 'ਚ ਉਤਾਰ ਦੇਣਾ ਫਿਰ, ਹੈਂ। ਸੋ ਦੇਖ ਲਓ ਕਈ ਵਾਰੀ ਕਿੰਨੀ ਬੋਲਚਾਲ ਦੇ ਵਿੱਚ ਕਿੱਦਾਂ ਦੀ ਬੋਲਬਾਣੀ ਹੁੰਦੀ ਹੈ ਕਿ ਬੰਦੇ ਨੂੰ ਡਰਾ ਹੀ ਦਿੰਦੇ ਆ, ਹੈਂ। ਸੋ ਫਿਰ ਉਹ ਤੋਂ ਬਾਅਦ ਕਹਿੰਦੇ ਆ ਵੀ ਉਹਨਾਂ ਨੇ ਮਾਫ਼ੀ ਮੰਗੀ ਵੀ ਚਲੋ ਅਸੀਂ ਇੱਦਾਂ ਕਿਹਾ ਤੁਹਾਨੂੰ, ਪਰ ਹੈ ਰੋਂਗ ਹੈ ਨਾ ਕਿ ਜਿਹੜੀ ਤੁਸੀਂ ਟਿਕਟ, ਹੁਣ ਦੇਖੋ ਬਿਜ਼ਨਸ ਕਲਾਸ ਦੀ ਅਤੇ ਇਕੋਨਮੀ ਕਲਾਸ ਦੀ ਕਿੰਨਾ ਰੇਟ 'ਚ ਫਰਕ ਹੁੰਦਾ। ਸੋ ਬਾਕੀ ਪਤਾ ਨਹੀਂ ਕੀ ਹਾਲਾਤ ਹੈ ਜਿਹੜੇ ਉਸ ਸਮੇਂ ਬਣੇ ਹੋਣੇ ਆ, ਵੀ ਡੋਂਟ ਨੋ, ਹੈ ਨਾ, ਇਹ ਉਹਨਾਂ ਨੂੰ ਹੀ ਪਤਾ ਜਾਂ ਫਿਰ ਏਅਰ ਕੈਨੇਡਾ ਵਾਲਿਆਂ ਨੂੰ ਪਤਾ। ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰੇ, 1047 ਤਾਂ ਹੋ ਵੀ ਗਏ, ਇੱਕ ਨੰਬਰ ਹੋਰ ਲਓ ਤੁਸੀਂ ਗੁਰਮੀਤ ਕੌਰ ਦਾ। ਗੁਰਮੀਤ ਕੌਰ ਕਹਿੰਦੇ ਕਿ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ ਤੁਹਾਨੂੰ ਆਟੋ, ਹੋਮ ਅਤੇ ਬਿਜ਼ਨਸ ਤੁਸੀਂ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਕਮਰਸ਼ੀਅਲ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਅਤੇ ਤੁਸੀਂ ਗੁਰਮੀਤ ਕੌਰ ਨੂੰ ਕਾਲ ਕਰਨੀ ਹੈ। ਇਹਨਾਂ ਕੋਲ ਨਾ ਬੜੇ ਵਧੀਆ ਰੇਟ ਹੈ, ਕਿਉਂ? ਕਿਉਂਕਿ ਇਹਨਾਂ ਕੋਲ ਜਿਹੜੀਆਂ ਕੰਪਨੀਆਂ ਉਹ ਕੰਪਨੀਆਂ ਜਿਹੜੀਆਂ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਦਿੰਦੀਆਂ, ਔਰ ਓਵਰ ਇਸ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂ ਬਿਸਾਈਡ ਦਿਸ ਕਿ ਇਹਨਾਂ ਨੂੰ ਐਕਸਪੀਰੀਅੰਸ ਬਹੁਤ ਹੈ, ਬੜੇ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਹੈਗੇ ਆ। ਸੋ ਤੁਹਾਨੂੰ ਵਧੀਆ ਰੇਟ ਲੈ ਕੇ ਦੇਣਗੇ, ਕਿਉਂਕਿ ਆਪਾਂ ਇੱਥੇ ਵੈਸੇ ਸੋਚੀ ਜਾ ਰਹੇ ਹਾਂ ਵੀ ਬ੍ਰੈਂਪਟਨ ਦੇ ਵਿੱਚ ਆਟੋ ਇੰਸ਼ੋਰੈਂਸ ਘੱਟਦੀ ਨਹੀਂ, ਜਦੋਂ ਵੀ ਇਲੈਕਸ਼ਨ ਹੁੰਦੇ ਆ, ਹੁਣ ਚਲੋ ਜਿਵੇਂ ਮਿਊਂਸੀਪਲ ਇਲੈਕਸ਼ਨ ਹੋ ਰਿਹਾ ਹੈ ਨਾ, ਅਤੇ ਭਾਵੇਂ ਕੋਈ ਵੀ ਇਲੈਕਸ਼ਨ ਹੋਣ, ਆਟੋ ਇੰਸ਼ੋਰੈਂਸ ਦਾ ਮੁੱਦਾ ਜਿਹੜਾ ਬੜਾ ਛਾਇਆ ਰਹਿੰਦਾ ਹਮੇਸ਼ਾ, ਹੈ ਵੀ ਉਹਨਾਂ ਨੂੰ ਵੀ ਪਤਾ ਵੀ ਆਹ ਗੱਲ ਕਰੋ ਅਤੇ ਲੋਕ ਜਿਹੜੇ ਖੁਸ਼ ਹੋ ਜਾਣਗੇ, ਸਾਨੂੰ ਵੋਟਾਂ ਪਾ ਦੇਣਗੇ। ਸੋ ਹੁਣ ਮਿਊਂਸੀਪਲ ਇਲੈਕਸ਼ਨ ਹੈ ਜੀ, ਉਹਦੀ ਵੀ ਗੱਲਬਾਤ ਆਪਾਂ ਤੁਹਾਡੇ ਨਾਲ ਕਰਦੇ ਰਹਿੰਦੇ ਹਾਂ, ਪਰ ਅੱਜ ਫਰਾਈਡੇ ਆ। ਸੋ ਗੁਰਮੀਤ ਕੌਰ ਦਾ ਤੁਸੀਂ ਨੰਬਰ ਨੋਟ ਕਰੋ, ਆਟੋ ਇੰਸ਼ੋਰੈਂਸ ਬ੍ਰੋਕਰ ਹੈਗੇ ਜੀ, 289-952-7699 'ਤੇ ਗੱਲਬਾਤ ਕਰਨੀ ਹੈ, 299-952-7699 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਪ੍ਰੇਮਪਾਲ ਗਿੱਲ ਜਿਹੜੇ ਕਿ ਰੀਜਨਲ ਕੌਂਸਲਰ ਵਜੋਂ ਖੜੇ ਹੋਏ ਜੀ ਵਾਰਡ ਨੰਬਰ 2 ਅਤੇ 6 ਦੇ, ਸੋ ਆਪਾਂ ਨੇ ਨੈਕਸਟ ਵੀਕ ਵੀ ਇੰਟਰਵਿਊਜ਼ ਕਰਨੀ ਹੈ ਜੀ ਆਪਣੇ ਜਿੰਨੇ ਸਾਡੇ ਕੈਂਡੀਡੇਟਸ ਹੈਗੇ ਆ, ਜਿਹੜੇ ਕੰਟੈਕਟ ਆਪਾਂ ਨਾਲ ਕਰ ਰਹੇ ਹਾਂ। ਸੋ 647-606-4931 ਨੰਬਰ ਹੈ ਇਹਨਾਂ ਦਾ, ਤੁਸੀਂ ਇਹਨਾਂ ਦੇ ਨਾਲ ਵਲੰਟੀਅਰ ਵਰਕ ਵੀ ਕਰ ਸਕਦੇ ਹੋ, ਜਿਵੇਂ ਡੋਰ ਨੋਕਿੰਗ ਵਾਸਤੇ ਜਾਂਦੇ ਆ, ਕੰਪੇਨਿੰਗ ਵਾਸਤੇ, ਸੋ ਵਲੰਟੀਅਰ ਆਵਰ ਮਿਲਦੇ ਆ ਸਟੂਡੈਂਟਸ ਨੂੰ। ਸੋ ਤੁਸੀਂ ਨੰਬਰ ਨੋਟ ਕਰ ਲਓ ਜੀ ਆਪਣੀਆਂ, ਤੁਸੀਂ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ, ਇਹਨਾਂ ਤੋਂ ਪੁੱਛਣਾ ਵੀ ਇਹ ਕੀ ਕਰਨਗੇ ਜਾਂ ਤੁਸੀਂ ਕੀ ਚਾਹੁੰਦੇ ਹੋ ਵੀ ਕੀ ਕਰਨ, ਹੈ ਨਾ, ਕੀ ਚੇਂਜ ਆਉਣੀ ਚਾਹੀਦੀ ਹੈ, ਕੀ ਕੀ ਮੁੱਦੇ ਹੈਗੇ ਆਪਣੇ ਵਾਰਡ ਨੰਬਰ 2 ਤੇ 6 ਦੇ ਜਾਂ ਬਰੈਂਪਟਨ ਦੇ। 647-606-4931 ਨੰਬਰ ਹੈ ਜੀ, 6476064931 'ਤੇ ਜਿਹੜੀ ਗੱਲਬਾਤ ਹੈ ਤੁਸੀਂ ਕਰ ਸਕਦੇ ਹੋ ਪ੍ਰੇਮਪਾਲ ਗਿੱਲ ਜੀ ਦੇ ਨਾਲ। ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ। ਅਤੇ ਜੇ ਮੈਂ ਗੱਲ ਕਰਾਂ, ਇਸ ਸਮੇਂ ਜਿਹੜੀ ਇਲੈਕਸ਼ਨ ਹੈ ਉਹ ਬੜਾ ਸਿਰ ਚੜ੍ਹ ਕੇ ਜਿਵੇਂ ਬੋਲ ਰਿਹਾ ਸਭ ਦੇ ਕੈਂਡੀਡੇਟਸ ਦੇ ਵੀ ਅਤੇ ਬਾਕੀ ਜਿਹੜੇ ਆਪਣੇ ਵੋਟਰਸ ਹੈਗੇ ਉਹਨਾਂ ਦੇ ਵੀ, ਹੈ ਨਾ, ਸਾਰੇ ਉਂਝ ਦੇਖ ਬੜੇ ਧਿਆਨ ਨਾਲ ਰਹੇ ਆ ਕੌਣ ਕੀ ਕਰ ਰਿਹਾ, ਕਿੱਥੇ ਕੀ ਹੋ ਰਿਹਾ। ਸੋ ਕਹਿੰਦੇ ਆ ਕਿ ਜਿਹੜਾ ਇਲੈਕਸ਼ਨ ਹੈਗੇ ਮਿਊਂਸੀਪਲ ਇਲੈਕਸ਼ਨ ਉਹ ਤਾਂ 26 ਤਰੀਕ ਨੂੰ ਹੈ, ਹੈ ਨਾ, 26 ਅਕਤੂਬਰ 2026, ਤੋਂ 26-26 ਯਾਦ ਰੱਖਣਾ ਤੁਸੀਂ। ਸੋ ਇਹਦੇ ਵਿੱਚ ਇਹ ਹੈ ਕਿ ਕਹਿੰਦੇ ਮਿਊਂਸੀਪਲ ਇਲੈਕਸ਼ਨ ਜਿਹੜੇ ਆ ਉਹ ਇਨ ਪਰਸਨ ਵੋਟ ਹੀ ਪੈਣੀ ਹੈ ਬੈਲਟ ਪੇਪਰ ਦੇ ਉੱਪਰ, ਔਨਲਾਈਨ ਨਹੀਂ ਤੁਸੀਂ ਪਾ ਸਕਦੇ। ਸੋ ਯੂ ਹੈਵ ਟੂ ਗੋ ਟੂ ਦਾ ਪੋਲਿੰਗ ਸਟੇਸ਼ਨ। ਸੋ ਔਨਲਾਈਨ ਵੋਟਿੰਗ ਨਹੀਂ ਹੈਗੀ, ਮੇਲ ਦੁਆਰਾ ਵੀ ਨਹੀਂ ਹੈਗੀ ਵੋਟਿੰਗ। ਸੋ ਬੈਲਟ ਪੇਪਰ 'ਤੇ ਹੀ ਤੁਸੀਂ ਜਾਣਾ ਅਤੇ ਜਾ ਕੇ ਉੱਥੇ ਆਪਣੇ ਜਿਹੜਾ ਤੁਹਾਡਾ ਮਨਪਸੰਦ ਦਾ ਕੈਂਡੀਡੇਟ ਆ ਉਹਦਾ ਨਾਮ ਲੱਭ ਕੇ, ਕਿਉਂਕਿ ਨਾ ਕਈ ਵਾਰੀ ਜਿਹੜੇ ਨਾਮ ਹੈ ਉਹਨਾਂ ਦੇ ਵਿੱਚ ਵੀ ਫੇਰ ਬਦਲ ਹੋ ਜਾਂਦੀ ਹੈ। ਸੋ ਜਿਹੜਾ ਤੁਹਾਡਾ ਕੈਂਡੀਡੇਟ ਆ ਫੁੱਲ ਨੇਮ ਉਹਦਾ ਦੇਖ ਕੇ ਫਿਰ ਤੁਸੀਂ ਉਹਨੂੰ ਵੋਟ ਪਾਉਣੀ ਹੈ, ਚਾਹੇ ਤੁਸੀਂ ਮੇਅਰ ਜਾਂ ਰੀਜਨਲ ਕੌਂਸਲਰ, ਸਿਟੀ ਕੌਂਸਲਰ ਜਾਂ ਫਿਰ ਸਕੂਲ ਟਰੱਸਟੀ, ਹੈ ਨਾ। ਸੋ ਉਹਨਾਂ ਬਾਰੇ ਇੱਕ ਤਾਂ ਜਾਣਕਾਰੀ ਪੂਰੀ ਰੱਖੋ। ਅੱਛਾ, ਮੈਂ ਨਾ ਮੰਡੇ ਨੂੰ ਤੁਹਾਡੇ ਨਾਲ ਗੱਲਬਾਤ ਕਰੂੰਗੀ ਕਿ ਤੁਹਾਡਾ ਵਾਰਡ ਕਿਹੜਾ ਹੈ। ਇਹ ਹੋਮਵਰਕ ਹੈ, ਇਹ ਹੋਮਵਰਕ ਹੈ ਗੁਰਦਾਸ ਰੇਡੀਓ ਵੱਲੋਂ। ਸੋ ਜਿਵੇਂ ਆਪਣੇ ਸਕੂਲਸ ਕਾਲਜਸ ਦੇ ਵਿੱਚ ਦੇ ਦਿੰਦੇ ਆ ਨਾ ਹੋਮਵਰਕ, ਉਵੇਂ ਹੈ ਹੋਮਵਰਕ, ਠੀਕ ਹੈ। ਸੋ ਤੁਸੀਂ ਦੇਖਣਾ ਤੁਹਾਡਾ ਵਾਰਡ ਕਿਹੜਾ, ਕਿਉਂਕਿ ਨਾ ਬਹੁਤੇ ਲੋਕ ਹੁੰਦੇ ਆ ਉਹਨਾਂ ਨੂੰ ਆਪਣਾ ਵਾਰਡ ਹੀ ਨਹੀਂ ਪਤਾ ਸਾਡਾ ਵਾਰਡ ਕਿਹੜਾ ਹੈਗਾ, ਕਿਹੜੇ ਕਿਹੜੇ ਕੈਂਡੀਡੇਟ ਜਿਹੜੇ ਖੜ੍ਹੇ ਹੋਏ ਆ, ਕਿਹਨਾਂ ਨੂੰ ਅਸੀਂ ਵੋਟ ਪਾਉਣੀ ਹੈ, ਜਾਂ ਕਿਹੜੇ ਪਹਿਲਾਂ ਵੀ ਜਿਹੜੇ ਆ ਤੁਹਾਡੀ ਸੇਵਾ ਕਰ ਚੁੱਕੇ ਆ, ਸੇਵਾ ਹੀ ਕਹਿੰਦੇ ਆ, ਉਹ ਸਰਵਿਸ ਕਰ ਚੁੱਕੇ ਆ ਇਸ ਫੀਲਡ ਦੇ ਵਿੱਚ, ਕਿਹੜੇ ਬਿਲਕੁਲ ਨਵੇਂ ਆ, ਕਿਹੜੇ ਤੁਹਾਨੂੰ ਯੋਗ ਲੱਗਦੇ ਆ, ਹੈ ਨਾ, ਵੀ ਐਲੀਜੀਬਲ ਲੱਗਦੇ ਆ, ਵੀ ਹਾਂ ਐਲੀਜੀਬਲ ਤਾਂ ਚਲੋ ਹੈਗੇ ਆਪਣੇ ਆਪ 'ਚ ਜਿਹਨਾਂ ਨੇ ਅਪਲਾਈ ਕੀਤਾ, ਬਟ ਤੁਹਾਨੂੰ ਫੀਲਿੰਗ ਕੀ ਆਉਂਦੀ ਹੈ ਅੰਦਰੋਂ ਵੀ ਕੌਣ ਹੈ ਜਿਹੜਾ ਕਿ ਇਸ ਅਹੁਦੇ 'ਤੇ ਜਿਹਨੂੰ ਵੋਟ ਪਾ ਰਹੇ ਹਾਂ ਅਸੀਂ, ਸੋ ਕੌਣ ਚੇਂਜ ਲਿਆ ਸਕਦਾ ਬਰੈਂਪਟਨ ਦੇ ਵਿੱਚ, ਜੋ ਜੋ ਮੁੱਦੇ ਜੋ ਜੋ ਪ੍ਰੋਬਲਮਸ ਆਪਾਂ ਨੂੰ ਲੱਗ ਰਹੀਆਂ ਉਹ ਕਿਵੇਂ ਸੋਲਵ ਹੋ ਸਕਦੀਆਂ, ਕੌਣ ਕਰ ਸਕਦਾ, ਕਿਹਦੇ ਵਿੱਚ ਇੰਨੇ ਗਟਸ ਹੈਗੇ ਕਿ ਉਹ ਜਦੋਂ ਕੌਂਸਲ 'ਚ ਬਹਿਣ ਅਤੇ ਮੁੱਦੇ ਵੀ ਲੈ ਕੇ ਆਉਣ, ਬਾਕੀ ਲੋਕਾਂ ਨੂੰ ਉਹ ਬਾਕੀ ਲੋਕ ਉਹਨਾਂ ਦੀ ਫੇਵਰ ਕਰਨ, ਇਸ ਤਰੀਕੇ ਦੇ ਨਾਲ ਉਹ ਉਸਨੂੰ ਪ੍ਰਜੈਂਟ ਕਰ ਸਕਣ, ਇੱਦਾਂ ਦਾ ਜਿਹੜਾ ਕੌਣ ਹੋ ਸਕਦਾ, ਚਾਹੇ ਮੇਅਰ ਹੋਵੇ ਚਾਹੇ ਬਾਕੀ ਜਿਹੜੇ ਕੌਂਸਲ ਮੈਂਬਰ ਆਪਾਂ ਨੇ ਚੁਣਨੇ ਆ। ਸੋ ਬਿਲਕੁਲ ਜੀ, ਜ਼ਰੂਰ ਇਸ ਗੱਲ ਦਾ ਤੁਸੀਂ ਰੱਖੋ ਧਿਆਨ, ਤਾਂ ਕਿ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਆਪਾਂ ਕਹੀਏ ਵੀ ਗਲਤ ਬੰਦੇ ਚੁਣ ਲਏ। ਇਸ ਤੋਂ ਵੀ ਪਹਿਲਾਂ ਜ਼ਰੂਰੀ ਕੀ ਹੈ ਕਿ ਤੁਹਾਡੀ ਵੋਟ ਹੈਗੀ ਨਾ, ਯੂ ਹੈਵ ਟੂ ਕਾਸਟ ਯੂਅਰ ਵੋਟ, ਵੋਟ ਜ਼ਰੂਰ ਪਾਉਣੀ ਹੈ, ਕਿਉਂਕਿ ਦੇਖੋ ਜਿਨ੍ਹਾਂ ਦੀ ਵੋਟ ਨਹੀਂ ਨਾ ਹੁੰਦੀ ਉਹਨਾਂ ਨੂੰ ਬੜੀ ਤਾਂਗ ਹੁੰਦੀ ਹੈ ਵੀ ਹਾਏ ਮੈਨੂੰ ਸਿਟੀਜ਼ਨਸ਼ਿਪ ਮਿਲ ਜਾਵੇ, ਕਿਉਂਕਿ ਸਿਟੀਜ਼ਨਸ਼ਿਪ ਤੋਂ ਬਿਨਾਂ ਤੁਸੀਂ ਵੋਟ ਨਹੀਂ ਪਾ ਸਕਦੇ, ਹੈ ਨਾ, ਅਤੇ ਸਿਟੀਜ਼ਨਸ਼ਿਪ ਮਿਲੇ ਅਤੇ ਅਸੀਂ ਵੋਟ ਪਾਈਏ, ਤੋ ਤੁਹਾਡੇ ਕੋਲ ਦੇਖੋ ਮੌਕਾ। ਕਈ ਤਰਸਦੇ ਹੁੰਦੇ ਆ ਵੀ ਹਾਏ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲੇ ਅਤੇ ਅਸੀਂ ਪਾਈਏ ਵੋਟ, ਯਾਨੀ ਕਿ ਸਿਟੀਜ਼ਨਸ਼ਿਪ ਮਿਲੇ, ਸਾਡੇ ਕੋਲ ਨਹੀਂ ਹੈਗੀ ਸਿਟੀਜ਼ਨਸ਼ਿਪ, ਸੋ ਉਹ ਵਿਚਾਰੇ ਤਰਸਦੇ ਆ, ਪਰ ਜਿਹਨਾਂ ਕੋਲ ਹੁੰਦੀ ਆ ਉਹ ਪਾਉਣ ਨਹੀਂ ਜਾਂਦੇ। ਸੋ ਇਸ ਵਾਰ ਨਾ 100% ਵੋਟਿੰਗ ਪੈਣੀ ਚਾਹੀਦੀ ਹੈ, 90-100%। ਉਂਝ ਆਪਾਂ ਦੇਖਦੇ ਹਾਂ 20-30-40, ਹੈ ਨਾ, ਜਿਹੜੇ ਆਪਣੇ ਫੈਡਰਲ ਇਲੈਕਸ਼ਨ ਹੁੰਦੇ ਆ ਜਾਂ ਆਪਣੇ ਪ੍ਰੋਵਿੰਸ਼ੀਅਲ ਹੁੰਦੇ ਆ ਉਹਨਾਂ ਵਿੱਚ ਵੀ 50-60% ਤੱਕ ਹੁੰਦਾ ਕਿ ਇੰਨਿਆਂ ਕੁ ਜਣਿਆਂ ਨੇ ਵੋਟ ਪਾਈ, ਅਤੇ ਬਾਕੀ ਕਿੱਥੇ ਜਾਂਦੇ ਆ ਵੀ, ਕੀ ਕਰਦੇ ਆ, ਉਹ ਵੋਟ ਨਹੀਂ ਪਾ ਸਕਦੇ, ਹੈ ਨਾ। ਸੋ 100% 90-100% ਵੋਟ ਜਿਹੜੀ ਪੈਣੀ ਚਾਹੀਦੀ ਹੈ, ਇਹਦੇ ਬਾਰੇ ਵੀ ਆਪਾਂ ਅੱਗੇ ਜਾ ਕੇ ਗੱਲਬਾਤ ਕਰਾਂਗੇ ਜੀ ਅਗਲੇ ਦਿਨਾਂ ਦੇ ਵਿੱਚ। ਸੋ ਹੁਣ ਆਪਾਂ ਕੈਂਟ ਟਰੱਕ ਦੇ ਜਗਤਾਰ ਰਮਨ ਜੀ, ਉਹਨਾਂ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 6472927557 6472927557।
3: ਲੋਕੇਸ਼ਨਾਂ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
4: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਫਲੀਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-9978।
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955 905-452-9955।
5: ਬ੍ਰੈਂਪਟਨ ਵਾਸੀਓ, ਹੁਣ ਬਦਲਾਅ ਦਾ ਸਮਾਂ ਹੈ। ਹੁਣ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚੀ। ਸੁਰੱਖਿਆ ਪਹਿਲੀ ਤਰਜੀਹ। ਵੱਧ ਰਹੇ ਪ੍ਰੋਪਰਟੀ ਟੈਕਸਾਂ ਨੇ ਪਰਿਵਾਰਾਂ 'ਤੇ ਬਹੁਤ ਵੱਡਾ ਬੋਝ ਪਾਇਆ ਹੈ। ਮੈਂ ਟੈਕਸਾਂ ਵਿੱਚ ਰਾਹਤ ਲਈ ਪੂਰੀ ਕੋਸ਼ਿਸ਼ ਕਰਾਂਗਾ। ਹੱਦ ਤੋਂ ਵਧੀ ਹੋਏ ਮਾਈਨਰ ਵੇਰੀਅਸ ਫੀ ਨੂੰ ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇਗੀ। ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ, ਇਹ ਮੇਰੀਆਂ ਮੁੱਖ ਤਰਜੀਹਾਂ ਹਨ। ਤੁਹਾਡਾ ਭਰੋਸਾ ਮੇਰੀ ਜ਼ਿੰਮੇਵਾਰੀ, ਤੁਹਾਡੀ ਆਵਾਜ਼ ਮੇਰੀ ਤੱਕ। ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ ਉਮੀਦਵਾਰ, ਵਾਰਡ ਨੰਬਰ 2 ਅਤੇ 6, ਬ੍ਰੈਂਪਟਨ। ਧੰਨਵਾਦ।

0: ਪਚਾਸੀ ਪੰਜਾਹ ਕੋਰਬਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ ਸੀ ਜੀ ਐਲ ਐਟ 647-919-1002-647-9002 ਤੇ।
2: ਜੀ ਬਿਲਕੁਲ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ ਤੇ ਆਪਣੇ ਸਟੂਡੀਓ ਦਾ ਨੰਬਰ ਹੁੰਦਾ ਜੀ 647-877-1313। ਤੇ ਜੇਕਰ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਜਾਂ ਫਿਰ ਕਿਸੇ ਇਸ਼ੂ ਨੂੰ ਲੈ ਕੇ ਆਪਾਂ ਚਾਹੁੰਦੇ ਹਾਂ ਵੀ ਗੱਲਬਾਤ ਜਿਹੜੀ ਆਪਣੇ ਪ੍ਰੋਗਰਾਮ ਦੇ ਵਿੱਚ ਕੀਤੀ ਜਾਵੇ, ਜਾਂ ਫਿਰ ਤੁਹਾਡੀ ਕੋਈ ਨੀਡ ਹੈ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਤੇ ਬਾਕੀ ਡਿਸੇਬਿਲਿਟੀ ਇੰਸ਼ੋਰੈਂਸ, ਜਾਂ ਕੋਈ ਵਿਜ਼ਟਰ ਤੁਹਾਡੇ ਆ ਰਿਹਾ ਜਾਂ ਸੁਪਰ ਵੀਜ਼ਾ 'ਤੇ ਕੋਈ ਆ ਰਿਹਾ, ਜਾਂ ਇਸ ਦੇ ਨਾਲ ਨਾਲ ਤੁਸੀਂ ਆਪਣਾ ਇਨਵੈਸਟਮੈਂਟ ਜਿਹੜੀ ਆ ਉਹ ਕਰਨਾ ਚਾਹੁੰਦੇ ਹੋ, ਅਕਾਊਂਟ ਓਪਨ ਕਰਵਾਉਣਾ ਚਾਹੁੰਦੇ ਹੋ TFSA ਦਾ, RRSP ਦਾ, ਜਾਂ ਫਿਰ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੋ ਗਿਆ, ਜਾਂ ਤੁਸੀਂ ਪਹਿਲਾ ਘਰ ਲੈਣਾ ਉਹਦੇ ਲਈ ਤੁਸੀਂ ਸੇਵਿੰਗ ਕਰਨਾ ਚਾਹੁੰਦੇ ਹੋ FHSA ਫਸਟ ਹੋਮ ਸੇਵਿੰਗ ਅਕਾਊਂਟ, ਤਾਂ ਤੁਸੀਂ ਮੇਰਾ ਨੰਬਰ ਨੋਟ ਕਰ ਲਓ ਜੀ। ਬੜੀਆਂ ਵੈਸੇ ਤੁਹਾਡੀਆਂ ਕਾਲਸ ਆਉਂਦੀਆਂ ਅਤੇ ਤੁਹਾਡਾ ਧੰਨਵਾਦ ਵੀ ਬਹੁਤ ਹੈ। ਕਈ ਵਾਰ ਤਾਂ ਮੈਨੂੰ ਇੰਨੀਆਂ ਕਾਲਸ ਆਉਂਦੀਆਂ ਕਿ ਮੇਰੇ ਕੋਲੋਂ ਨਾ ਜਿਹੜਾ ਹੈ ਮਿਸ ਹੋ ਜਾਂਦੀ ਹੈ ਤੁਹਾਡੀ ਕਾਲ, ਅਤੇ ਕਈ ਵਾਰੀ ਕਈਆਂ ਨੂੰ ਹੁੰਦਾ ਵੀ ਅਸੀਂ ਕਾਲ ਕੀਤੀ ਸੀ ਅਤੇ ਆਂਸਰ ਨਹੀਂ ਆਇਆ, ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਜਾਂ ਦੁਬਾਰਾ ਕਾਲ ਕਰ ਲਿਆ ਕਰੋ ਜੇ ਕਦੇ ਲੱਗੇ ਵੀ ਮੈਨੂੰ ਕਾਲ ਬੈਕ ਆਈ ਨਹੀਂ, ਹੈ ਨਾ। ਸੋ ਮੇਰਾ ਨੰਬਰ ਹੈ ਜੀ 647-765-2340, 6477652340 ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਆਟੋ ਇੰਸ਼ੋਰੈਂਸ ਦਾ ਕੋਈ ਮਸਲਾ ਹੈਗਾ ਉਹ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ 647-765-2340। ਅਤੇ ਲਓ ਜੀ ਮੈਂ ਇੱਕ ਨਿਊਜ਼ ਤੁਹਾਨੂੰ ਦੇਵਾਂ ਕਿ ਆਪਣੇ ਕੈਨੇਡਾ ਦੇ ਵਿੱਚ ਨਾ ਇੱਕ ਓਲਡੈਸਟ ਲਿਵਿੰਗ ਪਰਸਨ, ਹੈ ਨਾ, ਜਿਹਨੇ ਕੱਲ੍ਹ ਆਪਣਾ ਜਨਮ ਦਿਨ ਮਨਾਇਆ 17 ਸਤੰਬਰ 1915 ਦਾ ਜਨਮ ਹੈ ਮੈਰੀ ਰੋਜ਼ਾ ਦਾ। ਸੋ ਇਹਨਾਂ ਨੇ 111ਵਾਂ ਬਰਥਡੇ ਮਨਾਇਆ ਆਪਣੇ ਫੈਮਿਲੀ, ਫਰੈਂਡਸ, ਲਵਡ ਵਨਸ ਦੇ ਨਾਲ ਇਟੋਬੀਕੋ ਵਿੱਚ, ਇਟੋਬੀਕੋ ਰਿਟਾਇਰਮੈਂਟ ਹੋਮ ਦੇ ਵਿੱਚ ਇਹ ਹੈਗੇ ਆ ਜੀ। ਸੋ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ, ਅਤੇ ਦੇਖ ਲਓ ਇਹਨਾਂ ਨੇ ਕਹਿੰਦੇ ਆ ਵੀ ਦੋਨੋਂ ਵਰਲਡ ਵਾਰ ਜਿਹੜੀਆਂ ਹੈਗੀਆਂ ਉਹ ਦੇਖੀਆਂ। ਸੋ ਕਿਉਂਕਿ 1915 ਦਾ ਜਨਮ ਹੈ, ਸੋ ਦੋਨੋਂ ਵਰਲਡ ਵਾਰ ਇਹਨਾਂ ਨੇ ਦੇਖੀਆਂ, ਔਰ ਕਹਿੰਦੇ ਆ ਵੀ ਲਵ ਐਵਰੀਬਡੀ, ਵੀ ਇਹਨਾਂ ਨੇ ਐਡਵਾਈਸ ਦਿੱਤੀ ਹੈ ਵੀ ਸਾਰਿਆਂ ਨੂੰ ਪਿਆਰ ਕਰੋ, ਵਧੀਆ ਤਰੀਕੇ ਦੇ ਨਾਲ ਵਿਚਰੋ, ਰਹੋ, ਪਿਆਰ ਕਰੋ ਪੂਰੀ ਕਮਿਊਨਿਟੀਆਂ ਨੂੰ, ਸਭ ਨੂੰ, ਮਤਲਬ ਕਿਸੇ ਕਿਸਮ ਦਾ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ, ਨਾ ਸੈਕਸ ਦੇ ਆਧਾਰ 'ਤੇ ਕਿ ਮੇਲ ਹੈ ਫੀਮੇਲ ਹੈ, ਜਾਂ ਕੋਈ ਰੰਗ ਭੇਦ ਨਸਲ ਦੇ ਆਧਾਰ 'ਤੇ। ਸੋ ਸਭ ਨੂੰ ਕਹਿੰਦੇ ਪਿਆਰ ਕਰੋ, ਲਵ ਐਵਰੀਬਡੀ। ਸੋ ਇਹਨਾਂ ਨੇ ਸੁਨੇਹਾ ਦਿੱਤਾ ਆਪਣੇ 111ਵੇਂ ਬਰਥਡੇ ਦੇ ਉੱਪਰ। ਸੋ ਵਧੀਆ ਜੀ, ਇੱਦਾਂ ਹੀ ਹੋਣਾ ਚਾਹੀਦਾ। ਅਤੇ ਜੇ ਆਪਾਂ ਗੱਲ ਕਰੀਏ ਆਪਣੇ ਜਿਹੜੇ ਟਰੱਕਰ ਹੈਗੇ ਆ, ਕਹਿੰਦੇ ਆ ਵੀ ਲੋਡਸ ਘੱਟ ਤੇ ਟਰੱਕ ਦੇ ਪਾਰਟ ਦੋਵੇਂ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ

0: यार इना इंश्योरेंस ने धुआं कढ़ाता वधिया ते जायज रेट कित्थों मिलेगा
1: टॉप फाइनेंशियल लिंक तो जो अपनिया बेहतर ते भरोसेमंद सेवावां लई जाने जांदे ने
2: क्रिटिकल मॉर्गेज आरईएसपी आरआरएसपी विजिटर इंश्योरेंस सुपर वीजा स्पेशल डिसेबिलिटी प्लान फॉर ट्रकर्स जे थोड़े कोल 20 नालों ज्यादा ड्राइवर ने ता थानू अनबीटेबल प्राइस लेके देंगे
1: कॉल करो 20 सालां दे तजुर्बे वाले सुरजीत सिंह पड्डा जी नू 647-300-3100
2: या मिलो 70 डेल्टा पार्क बुलेवार्ड यूनिट 11 ब्रैम्पटन
3: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ ਸੈਲੂਲਰ ਪੁਆਇੰਟ More phones, more plans, more choice.
4: Dosto sasika namaskar maga sada badam Hansraj Hans
5: Toronto get ready Punjabi Virsa radio and television realtor Rav Singh cellular points A to Z kitchen cabinet and realtor Harp Garewal present the

ਹਰਜੀਤ ਸਿੰਘ ਜੀ, ਹੰਸ ਰਾਜ ਹੰਸੀ ਇੱਕ ਰੱਬ ਦਾ ਨਾਂ ਬੰਦਿਆ। ਪੰਜਾਬੀ ਵਿਰਸਾ ਰੇਡੀਓ ਔਨ ਤੁਸੀਂ ਕਰ ਲਿਆ ਸਾਰਿਆਂ ਨੇ, ਔਰ ਟੋਰਾਂਟੋ ਦੇ ਵਿੱਚ ਜਿੰਨੇ ਸਾਨੂੰ ਪਿਆਰ ਕਰਨ ਵਾਲੇ ਆ, ਮੁਹੱਬਤ ਕਰਨ ਵਾਲੇ ਆ, ਸਾਡੇ ਰੇਡੀਓ ਸ਼ੋਅ ਨੂੰ ਪਿਆਰ ਕਰਨ ਵਾਲੇ ਆ, ਹੰਸ ਰਾਜ ਹੰਸ ਦੀ ਆਵਾਜ਼ ਨੂੰ ਪਿਆਰ ਕਰਨ ਵਾਲੇ ਆ, ਜਨਾਬ ਹੰਸ ਰਾਜ ਹੰਸ ਦੀ ਗਾਇਕੀ ਨੂੰ ਪਸੰਦ ਕਰਨ ਵਾਲੇ ਆ, ਸਾਰਿਆਂ ਨੂੰ ਬਈ ਵੈਲਕਮ ਜੀ।

ਕੈਸੀ ਕਮਾਲ ਦੀ ਗੱਲ ਹੈ, ਜੋ ਬਾਣੀ ਦੇ ਵਿੱਚ ਲਿਖਿਆ ਹੈ ਉਹਨੂੰ ਕਹਿੰਦੇ ਅਮਲ ਕਰਨਾ ਚਾਹੀਦਾ। ਜ਼ਿੰਦਗੀ ਦੇ ਵਿੱਚ ਜੇ ਅਸੀਂ ਗੁਰੂ ਸਾਹਿਬਾਂ ਦੀ ਉਹ ਸੱਚੀ ਸੁੱਚੀ ਅਨਮੋਲ ਬਾਣੀ ਦੇ ਅਸਰ ਕਰ ਲਈ ਹੈ ਨਾ, ਤੇ ਸ਼ਾਇਦ ਦੁਨੀਆਂ ਦੇ ਵਿੱਚ ਕੋਈ ਵੀ ਇਦਾਂ ਦਾ ਮਨੁੱਖ ਨਹੀਂ ਹੋ ਜਿਹੜਾ ਕਿ ਦੁਖੀ ਹੋ ਸਕਦਾ। ਐਸੇ ਖੂਬਸੂਰਤ ਗੀਤ, ਐਸੀਆਂ ਮਿੱਠੀਆਂ ਮਿੱਠੀਆਂ ਪਿਆਰ ਦੀਆਂ ਧੁਨਾਂ ਦੇ ਨਾਲ ਜਨਾਬ ਚਰਨਜੀਤ ਹੋਜਾ ਸਾਹਿਬ ਦੇ ਮਿੱਠੇ ਮਿੱਠੇ ਫਿਰ ਕਹਿੰਦੇ ਮਿਊਜ਼ਿਕ ਦੀਆਂ ਤਰੰਗਾਂ ਦੇ ਨਾਲ ਗੀਤ ਗਾਏ ਜਨਾਬ ਹੰਸ ਰਾਜ ਹੰਸ ਨੇ, ਪਦਮ ਸ਼੍ਰੀ ਹੰਸ ਰਾਜ ਹੰਸ ਨੇ। ਇੱਕ ਐਸਾ ਰਾਜ ਗਾਇਕ ਪਰਮਜੀਤ ਸਾਡਾ ਹੰਸ ਰਾਜ ਹੰਸ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਐਸੇ ਗੀਤ ਗਾ ਕੇ ਪੰਜਾਬੀਆਂ ਦੇ ਨਹੀਂ, ਪੂਰੇ ਹਿੰਦੁਸਤਾਨੀਆਂ ਦਾ ਨਹੀਂ, ਔਰ ਸਾਰੇ ਵਰਲਡ ਦੇ ਵਿੱਚ ਆਪਣਾ ਇੱਕ ਪਿਆਰ ਦਾ ਮੈਸੇਜ ਹਰ ਪਰਿਵਾਰ ਦੇ ਵਿੱਚ ਦੇ ਦਿੱਤਾ ਹੈ। ਬਹੁਤ ਜਲਦੀ ਜਨਾਬ ਹੰਸ ਰਾਜ ਹੰਸ ਰਾਜ ਗਾਇਕ ਗਵਰਨਮੈਂਟ ਆਫ ਇੰਡੀਆ ਵੱਲੋਂ ਸਪੈਸ਼ਲ ਤੌਰ ਤੇ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਆ ਗਿਆ ਉਹਨਾਂ ਨੂੰ। ਬਹੁਤ ਜਲਦੀ ਸਟੂਡੀਓ ਵਿੱਚ ਪਹੁੰਚ ਰਹੇ ਆ, ਆਲੇ ਦੁਆਲੇ ਸੱਜੇ ਖੱਬੇ ਬਈ ਟਰੱਕਾਂ ਵਾਲੇ ਵੀਰ ਮੇਰੇ ਸੁਣ ਰਹੇ ਆ, ਟੈਕਸੀ ਵਾਲੇ ਸੁਣ ਰਹੇ ਆ, ਬਹੁਤ ਬਿਜ਼ਨਸਮੈਨ ਵੀਰ ਸੁਣ ਰਹੇ ਆ, ਔਰ ਸਾਰਿਆਂ ਨੂੰ ਇਹ ਮੈਸੇਜ ਆ ਕਿ ਸੱਜੇ ਖੱਬੇ ਸਾਰਿਆਂ ਨੂੰ ਮੈਸੇਜ ਜ਼ਰੂਰ ਕਰ ਦਿਓ ਕਿ ਤੁਹਾਡੇ ਵਾਸਤੇ ਜਨਾਬ ਹੰਸ ਰਾਜ ਹੰਸ ਆਪਕੇ ਸ਼ਹਿਰ ਮੇ ਪਹੁੰਚ ਗਏ ਹੈ, ਔਰ ਅਭੀ ਨੈਕਸਟ 5 ਮਿੰਟ ਮੇ ਭਾਈ ਜਾਨ ਸਟੂਡੀਓ ਮੇ ਵੀ ਆ ਰਹੇ ਹੈ। ਨਿਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ, ਖੁਦਾ ਨਿਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗਦੀ।

ਤੁਸੀਂ ਵੀ ਕੋਈ ਪਿਆਰ ਦੇ ਨਾਲ ਕੋਈ ਆਪਣੇ ਮੁਹੱਬਤ ਭਰਿਆ ਪੈਗਾਮ ਉਹਨਾਂ ਦੇ ਆਉਣ ਤੋਂ ਪਹਿਲੇ ਪਹਿਲੇ ਕੋਈ ਵੈਲਕਮ ਸੰਦੇਸ਼ ਦੇਣਾ ਚਾਹੁੰਦੇ ਆ ਹੰਸ ਭਾਈ ਦੇ ਵਾਸਤੇ ਤੇ ਜ਼ਰੂਰ ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ 905-673-3337 ਤੇ ਤੁਹਾਡੀ ਮੇਰੀ ਗੱਲ ਹੋ ਸਕਦੀ ਹੈ। ਔਰ ਕਿਉਂਕਿ ਜਦੋਂ ਵੀ ਸਾਡੇ ਕੋਲ ਭਾਰਤ ਤੋਂ ਕੋਈ ਪ੍ਰਾਹੁਣੇ ਘਰ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਅਦਬ ਔਰ ਸਤਿਕਾਰ ਦੇ ਨਾਲ ਉਹਨਾਂ ਦਾ ਅਸੀਂ ਵੈਲਕਮ ਕਰਦੇ ਆ। ਨਿੱਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਤੇ ਫਿਰ ਦੁਆਰਾ ਕੋਈ ਹੋਰ ਮੰਗ

ਦੀ ਮੈਂ ਤਾਰੀਫ ਕਰਾਂ ਹੰਸ ਭਾਈ ਦੇ ਗੀਤਾਂ ਦੀ ਔਰ ਐਸੇ ਖੂਬਸੂਰਤ ਗੀਤ ਦਿੱਤੇ ਆ ਔਰ ਇੱਕ ਗੀਤ ਮੈਂ ਇੰਡੀਆ ਬੜਾ ਸੁਣਦਾ ਹੁੰਦਾ ਸੀ ਉਦੋਂ ਛੋਟੇ ਜਿਹੇ ਹੁੰਦੇ ਸੀ ਅਸੀਂ ਤੇ ਆ ਪਿੱਛੇ ਮਿਊਜ਼ਿਕ ਲੱਗ ਗਿਆ ਤੁਹਾਡੇ ਵਾਸਤੇ ਦਿਲ ਲੈ ਕੇ ਮੁਕਰ ਗਏ ਹੋ ਪਰਦੇਸ ਨੂੰ ਤੁਰ ਗਏ ਹੋ ਮੇਰਾ ਦਿਲ ਦਿਲ ਲੈ ਕੇ ਮੁਕਰ ਗਏ ਹੋ ਐਸਾ ਖੂਬਸੂਰਤ ਗੀਤ ਐਸਾ ਹਿੱਟ ਸੌਂਗ ਭਾਜੀ ਨੂੰ ਯਾਦ ਹੋਣਾ ਦੱਖਣੀ ਅੱਡੇ ਭਾਜੀ ਜਿਹੜੇ ਦਰੀਆਂ ਬੰਦੀਆਂ ਕਿਉਂਕਿ ਭਾਜੀ ਪ੍ਰੋਗਰਾਮ ਸੁਣ ਰਹੇ ਆਲਰੇਡੀ ਰਸਤੇ ਵਿੱਚ ਇਹ ਗੀਤ ਉਹਨਾਂ ਨੇ ਉੱਥੇ ਗਾਇਆ ਸੀ ਤੇ ਐਸਾ ਕਮਾਲ ਦਾ ਗੀਤ ਗਾਇਆ ਸੀ ਦੱਖਣੀ ਅੱਡੇ ਨਕੋਦਾ ਦੇ ਵਿੱਚ ਜਿੱਥੇ ਦਰੀਆਂ ਦਾ ਕਹਿੰਦੇ ਕਾਰਖਾਨੇ ਹੁੰਦੇ ਆ ਔਰ ਅਸੀਂ ਉਦੋਂ ਪਤਾ ਨੀ ਕਿੰਨੀ ਉਮਰ ਸੀ ਮੈਨੂੰ ਤਾਂ ਯਾਦ ਵੀ ਨੀ ਹੁਣ ਬਸ ਇਹ ਪਤਾ ਜ਼ਰੂਰ ਹੁੰਦਾ ਸੀ ਕਿ ਹੰਸ ਰਾਜ ਹੰਸ ਆਏ ਆ ਸ਼ਹਿਰ ਨਕੋਦਰ ਦੇ ਵਿੱਚ ਤੇ ਹੁਣ ਤਾਂ ਸਾਡੇ ਬਹੁਤ ਹੀ ਇਹਨਾਂ ਦੇ ਉੱਪਰ ਬਖਸ਼ਿਸ਼ ਹੋਈ ਹੈ ਗੁਰੂ ਸਾਹਿਬਾਂ ਦੀ ਉਹਨਾਂ ਸੰਤਾਂ ਦੀ ਉਹਨਾਂ ਫਕਰਾਂ ਦੀ ਉਹਨਾਂ ਬ੍ਰਹਮ ਗਿਆਨੀ ਦੀ ਔਰ ਨਕੋਦਰ ਸ਼ਹਿਰ ਦੇ ਵਿੱਚ ਬਾਪੂ ਲਾਲ ਪਾਤਸ਼ਾਹ ਜੀ ਕੈਸੇ ਸੰਤ ਫਕੀਰ ਸਾਈਂ ਹੋਏ ਆ ਜਿਨ੍ਹਾਂ ਦੀ ਦਰਗਾਹ 'ਤੇ ਬਹਿ ਕੇ ਉਹਨਾਂ ਦੇ ਨਾਮ ਦੀ ਪੂਜਾ ਕਰਦੇ ਆ।

ਉਸ ਨੌਜਵਾਨ ਦੇ ਦਿਲਾਂ ਦੀ ਧੜਕਣ ਹੰਸ ਰਾਜ ਹੰਸ ਜੀ ਨੇ ਇਹ ਗੀਤ ਗਾਇਆ ਉਦੋਂ ਔਰ ਕੈਸਾ ਇਹਦੇ ਵਿੱਚ ਅਲਾਪ ਲੱਗੇ ਆ ਉਹ ਤੁਹਾਨੂੰ ਹੁਣੇ ਸੁਣਾਵਾਂਗੇ ਔਰ ਮੈਂ ਭਾਅ ਜੀ ਨੂੰ ਰਿਕੁਐਸਟ ਵੀ ਕਰੂੰਗਾ ਕਿ ਇਹ ਗੀਤ ਵੀ ਜ਼ਰੂਰ ਸਟੇਜ 'ਤੇ ਗਾਉਣ ਔਰ ਇਹ ਗੀਤ ਵਾਕਿਆ ਹੀ ਬਹੁਤ ਪਿਆਰਿਆਂ ਦੀ ਪਸੰਦ ਦਾ ਗੀਤ ਹੈ ਬਹੁਤ ਹੀ ਉਹਨਾਂ ਨੌਜਵਾਨਾਂ ਦੇ ਦਿਲ ਦੀ ਧੜਕਣ ਹੈ ਗੀਤ ਜਿਸ ਵੇਲੇ ਇਹ ਗੀਤ ਆਇਆ ਸੀ ਬਸ ਪੂਰੇ ਸੱਜੇ ਖੱਬੇ ਟੈਕਸੀਆਂ ਟਰੱਕਾਂ ਕਾਰਾਂ ਦੇ ਵਿੱਚ ਬਸ ਇਹੀ ਗੀਤ ਵੱਜਦੇ ਹੁੰਦੇ ਸੀ ਅੱਜ ਵੀ ਇਹ ਗੀਤ ਤੁਹਾਡੇ ਵਾਸਤੇ ਸਪੈਸ਼ਲ ਤੌਰ 'ਤੇ ਚੱਲਦੇ ਆ ਕਿਉਂਕਿ ਇਹ ਗੀਤ ਇਸ ਤਰ੍ਹਾਂ ਦੇ ਗੀਤ ਬਣ ਗਏ ਜਿਵੇਂ ਨੱਚਣ ਤੋਂ ਪਹਿਲੇ ਹੋਕਾ ਦੇਵਾਂਗੇ ਸਭਨਾਂ ਨੂੰ ਇੱਕ ਹੋਕਾ ਦੇਵਾਂਗੇ ਇੱਕ ਲੋਕ ਗੀਤ ਬਣ ਕੇ ਰਹਿ ਗਏ ਆ ਔਰ ਮੈਂ ਸਮਝਦਾ ਕਿ ਇਹ ਮਾਨ ਜਿਹੜਾ ਹੈ ਸਾਡੇ ਬਹੁਤ ਹੀ ਅਜ਼ੀਜ਼ ਸਤਿਕਾਰਯੋਗ ਜਨਾਬ ਹੰਸ ਰਾਜ ਹੰਸ ਸਾਹਿਬ ਨੂੰ ਮਿਲਿਆ ਹੈ ਇੱਕ ਦੋ ਤਿੰਨ ਚਾਰ ਪੰਜ ਮਿੰਟ ਦੇ ਵਿੱਚ ਹੰਸ ਰਾਜ ਹੰਸ ਸਾਹਿਬ ਹਮਾਰੇ ਸਟੂਡੀਓ ਮੇ ਆ ਰਹੇ ਹੈ ਆ ਸੁਣਿਓ ਹੁਣ ਕਿਆ ਬਾਤ ਹੈ

ਦੇਖੋ ਲਫ਼ਜ਼ਾਂ ਦੀ ਨਾ ਜਿਹੜੇ ਗੀਤਕਾਰ ਹੁੰਦੇ ਆ ਲਫ਼ਜ਼ ਉਹੀ ਹੁੰਦੇ ਆ ਔਰ ਸਿਰਫ ਲਫ਼ਜ਼ਾਂ ਦੀ ਹੇਰਾ ਫੇਰੀ ਹੋ ਜਾਂਦੀ ਹੈ ਕੋਈ ਲਫ਼ਜ਼ ਪਿੱਛੇ ਲਾਗੇ ਆ ਜਾਂਦਾ ਤੇ ਅੱਗੇ ਵਾਲਾ ਲਫ਼ਜ਼ ਜਿਹੜਾ ਪਿੱਛੇ ਆ ਜਾਂਦਾ ਕਹਿੰਦੇ ਉੱਠ ਉੱਠ ਰੋਵਣ ਅੱਧੀ ਰਾਤੀ ਤੇ ਨਾਲੇ ਦੇਣ ਸਜਾਵਾਂ ਮੇਰਾ ਦਿਲ ਕੈਸੇ ਗੀਤ ਹੈ ਨਾ ਔਰ ਐਸੇ ਖੂਬਸੂਰਤ ਗੀਤ ਇੱਕ ਗਾਣਾ ਹੋਰ ਬੜਾ ਮੈਨੂੰ ਪਸੰਦ ਸੀ ਭਾਜੀ ਦਾ ਲਾਲੀ ਨੈਣਾ ਚ ਰੜਕਦੇ ਛੱਡ ਗਏ ਓਏ ਸੁਪਨੇ ਸੰਧੂਰੀ ਰੰਗ ਦੇ ਸੁਪਨੇ ਗੁਲਾਬੀ ਰੰਗ ਦੇ ਬਈ ਵਾਹ ਔਰ ਇਹ ਗੀਤ ਵੀ ਇਹ ਗੀਤ ਐਸੇ ਗੀਤ ਹੈ ਜਿੰਨੀ ਵਾਰੀ ਤੁਸੀਂ ਮਰਜ਼ੀ ਸੁਣ ਲਓ ਔਰ ਹੰਸ ਰਾਜ ਜੀ ਦੀ ਆਵਾਜ਼ ਦੇ ਚ ਐਸੀ ਮਿੱਠੀ ਪਿਆਰੀ ਸੁਰੀਲੀ ਸੁਰੀਲੇ ਦਾ ਭਾਜੀ ਰੱਜ ਗਏ ਹੈ ਔਰ ਫਿਰ ਇਹੋ ਜਿਹੇ ਗੀਤ ਤੁਹਾਨੂੰ ਅੱਜ ਸ਼ਾਮਾਂ ਨੂੰ ਲਿਵਿੰਗ ਆਰਟ ਸੈਂਟਰ ਦੇ ਵਿੱਚ ਮਿਲ ਰਹੇ ਹੈ ਸੁਣਨ ਵਾਸਤੇ ਪੂਰੇ ਬੈਂਡ ਦੇ ਨਾਲ ਪੂਰੇ ਆਰਕੈਸਟਰਾ ਨਾਲ ਟਿਕਟਾਂ ਬਸ ਨਾ ਉਹ ਜਿਵੇਂ ਨਾ ਕੋਈ ਬੰਦਾ ਬਾਜ਼ਾਰੋਂ ਚੀਜ਼ ਖਰੀਦੇ ਨਾਲ ਅਗਲੇ ਝੂੰਗਾ ਲੈ ਲੈਣਾ ਝੂੰਗਾ ਦਿਓ ਬਈ ਟਿਕਟਾਂ ਬਸ ਇੰਨੀਆਂ ਕੁ ਰਹਿ ਗਈਆਂ ਹੁਣ ਚੱਕ ਲਓ ਹੋ ਰਹੀ ਹੈ ਪੂਰੇ ਸ਼ਹਿਰ ਦੇ ਵਿੱਚ ਇਸ ਵੇਲੇ ਬਹੁਤ ਵੈਲਕਮ ਦੇ ਸੰਦੇਸ਼ ਆ ਰਿਹਾ ਮੈਨੂੰ ਵੀ ਫੋਨ ਤੇ ਭਾਜੀ ਸਾਡੇ ਵੱਲੋਂ ਵੈਲਕਮ ਕਰ ਦੋ ਹੰਸ ਭਾਜੀ ਨੂੰ ਔਰ ਮੈਸੇਜ ਬੜੇ ਆ ਰਹੇ ਮੈਨੂੰ ਵੀ ਔਰ ਤੁਹਾਡੇ ਸਾਰਿਆਂ ਦਾ ਪਿਆਰ ਹੈ ਤੁਹਾਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਹੰਸ ਭਾਜੀ ਔਰ ਕਹਿੰਦੇ ਹਰਜੀਤ ਜੀ ਸਾਰਿਆਂ ਨੂੰ ਮੇਰੇ ਆਉਣ ਤੋਂ ਪਹਿਲੇ ਬਲੇਕਰ ਸੁਨੇਹਾ ਪੱਤਰ ਦੇ ਦਿਓ ਕਿ ਸ਼ਾਮਾਂ ਨੂੰ ਅੱਜ ਆਪਾਂ ਲਿਵਿੰਗ ਆਰਟ ਸੈਂਟਰ 'ਚ ਮਿਲ ਰਹੇ ਹਾਂ ਟਿਕਟਾਂ ticketmaster.ca ਤੋਂ ਪੇਸ਼ ਕੀਤੀਆਂ ਜਾਣਗੀਆਂ ਜਿਸ ਵੇਲੇ ਮੇਰੇ ਬਹੁਤ ਹੀ ਪਿਆਰੇ ਵੀਰ ਸਰਦੂਲ ਸਿਕੰਦਰ ਸਾਹਿਬ ਆਪਾਂ ਨੂੰ ਪਤਾ ਕਿ ਇਸ ਦੇ ਅੱਜ ਦੇ ਟਾਈਮ ਦੇ ਵਿੱਚ ਇਸ ਜਹਾਨ ਦੇ ਵਿੱਚ ਇਸ ਦੁਨੀਆ ਵਿੱਚ ਨਹੀਂ ਹੈ ਪਰ ਇਹਨਾਂ ਦਾ ਬੜਾ ਪਿਆਰ ਸੀ ਸਰਦੂਲ ਭਾਈ ਦਾ ਔਰ ਹੰਸ ਰਾਜ ਹੰਸੀ ਦਾ ਔਰ ਐਸਾ ਇੱਕ ਧਾਰਮਿਕ ਗੀਤ ਜਿਹੜਾ ਕਿ ਅੱਜ ਵੀ ਕਿਤੇ ਕੀਰਤਨ ਦਰਬਾਰ ਹੋਣ ਕਿਤੇ ਨਗਰ ਕੀਰਤਨ ਹੋਣ ਕਿਤੇ ਵੀ ਕੋਈ ਧਾਰਮਿਕ ਸਮਾਗਮ ਹੋਣ ਉੱਥੇ ਗੀਤ ਜਿਹੜੇ ਕਿ ਗਾਏ ਜਾਂਦੇ ਆ ਔਰ ਬੜੇ ਬੜੀਆਂ ਆਵਾਜ਼ਾਂ ਹੋਰ ਜਿਹੜੇ ਸਾਡੇ ਵੀਰ ਗਾਉਣ ਵਾਲੇ ਆ ਇਹਨਾਂ ਦੇ ਗੀਤ ਗਾਉਂਦੇ ਆ ਮੈਂ ਸਮਝਦਾ ਕਿ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਕਿਸੇ ਦੀ ਚੀਜ਼ਾਂ ਨੂੰ ਗਾਉਣਾ ਪੰਜਾਬੀ ਵਿਰਸਾ ਇੱਕ ਲਾਈਨ ਲੈ ਲਈਏ ਵੀ ਪਹਿਲਾਂ ਚਲੋ ਭਾਈ ਹੈਲੋ ਹੈਲੋ ਜੀ ਬੋਲੋ ਜੀ ਲੈ ਦੱਸੋ ਪਹਿਲੀ ਬੋਣੀ ਖਰਾਬ ਉਹ ਭਾਈ ਬੋਲੋ ਸੁਖਮਿੰਦਰ ਜੀ ਨਹੀਂ ਬੋਲਣਾ ਦੁਬਾਰਾ ਕਰ ਲਿਓ ਕਾਲ ਇੱਧਰ ਮੇਰਾ ਸਿਸਟਮ ਆਉਣਾ ਵੀ ਸਾਰਾ ਕਿਤੇ ਪਤਾ ਨਹੀਂ ਹੁੰਦਾ ਉੱਪਰ ਸਾਹਿਬ ਆਇਆ ਕਿਤੇ ਉਂਗਲ ਅੰਗਲ ਲਾ ਦਿੱਤੀ ਹੋਵੇ ਕਿਤੇ ਸੱਜੇ ਖੱਬੇ ਇਹ ਵੀ ਮਕੈਨਿਕ ਬੰਦੇ ਪਤਾ ਨਹੀਂ ਹੈ ਨਾ ਗਾਉਣ ਵਾਲੇ ਬੰਦੇ ਦਾ ਪਤਾ ਨਹੀਂ ਹੁੰਦਾ ਨਾ ਵਾਜਾ ਖੋਲੋ ਫਿਰ ਕਿਹੜੀ ਕਾਲਜ ਦੇ ਗਾਣਾ ਦੂਜੇ ਦੇ ਗਾਣਾ ਤੀਜੇ ਦੇ ਗਾਣਾ ਨਾਲ ਹੀ ਕਹਿੰਦੇ ਹੁੰਦੇ ਆ ਵੀ ਹੋ ਜਾਂਦਾ ਤਿਆਰੀ ਹੁਣ ਪਤਾ ਨਹੀਂ ਇਹਨਾਂ ਨੇ ਆਉਂਦੇ ਨਾ ਕੀ ਕਰ ਦਿੱਤਾ ਉੱਪਰ ਸਾਹਿਬ ਨੇ ਚਲੋ ਆਹ ਸੁਣੋ ਗੀਤ

0: ਔਰ ਐਸੇ ਐਸੇ ਗੀਤ ਸਾਡੀ ਇੰਡਸਟਰੀ ਨੂੰ, ਸਾਡੀ ਪੰਜਾਬੀ ਮਾਂ ਬੋਲੀ ਨੂੰ, ਸਾਡੇ ਕਿਉਂਕਿ ਪਰਿਵਾਰ ਜਿੰਨੇ ਵੀ ਸੁਣ ਰਹੇ ਆ ਕਹਿੰਦੇ ਹੁੰਦੇ ਆ ਕਿ ਜਿਹੜੀ ਪੰਜਾਬੀ ਲੈਂਗੁਏਜ ਹੈ, ਪੰਜਾਬੀ ਸਾਡੀ ਮਾਂ ਬੋਲੀ ਹੈ, ਬੱਚੇ ਦੀ ਜਿਹੜੀ ਲੈਂਗੁਏਜ ਹੁੰਦੀ ਹੈ ਨਾ ਉਹਦੀ ਮਾਂ ਹੀ ਉਹਨੂੰ ਸਹਿ ਕਰਦੀ ਹੈ ਕਿ ਇਸ ਬੱਚੇ ਦੀ ਲੈਂਗੁਏਜ ਕੀ ਹੋ ਗਈ, ਘਰ ਦੇ ਵਿੱਚ ਉਸਨੂੰ ਕਿਹੜੀ ਲੈਂਗੁਏਜ ਤੋਂ ਸਟਾਰਟ ਪੜ੍ਹਾਇਆ ਜਾਂਦਾ ਹੈ ਔਰ ਉਸ ਨਾਲ ਗੱਲਾਂ ਕੀਤੀਆਂ ਜਾਂਦੀਆਂ। ਇਸ ਕਰਕੇ ਕਹਿੰਦੇ ਹੋਮ ਟੰਗ ਲੈਂਗੁਏਜ ਤੁਹਾਡੀ ਕਿਹੜੀ ਹੈ, ਤੁਹਾਡੇ ਜਦੋਂ ਵੀ ਤੁਸੀਂ ਪੇਪਰ ਭਰਦੇ ਆ ਉੱਥੇ ਲਿਖਿਆ ਜਾਂਦਾ ਕਿ ਤੁਹਾਡੀ ਲੈਂਗੁਏਜ ਕਿਹੜੀ ਹੈ। ਪੰਜਾਬੀ ਵਿਰਸਾ, ਹੈਲੋ,
1: ਗੁੱਡ ਮਾਰਨਿੰਗ ਯੰਗ ਬ੍ਰੋ
0: ਜੀ, ਗੁੱਡ ਮਾਰਨਿੰਗ ਸਰ, ਕੀ ਹਾਲ ਹੈ?
1: ਓ ਭਾਜੀ ਜੀ, ਹੁਣ ਗੱਲ ਆਦੀ ਟਾਂਟੋ ਸ਼ਾਰੀ ਮਹਾਰਾਜ ਹੰਸਾ ਜੀ ਬੁਲਾ ਕੇ, ਥੈਂਕ ਯੂ ਸੋ ਮਚ,
0: ਬੜੀ ਮਿਹਰਬਾਨੀ ਸਰ,
1: ਮੋਸਟ ਵੈਲਕਮ ਭਾਜੀ,
0: ਸ਼ਾਮੀ ਆ ਰਹੇ ਹੋ?
1: ਬਿਲਕੁਲ 100% ਭਾਜੀ, 100% ਯੂ ਆਰ ਕਮਿੰਗ,
0: ਗੱਲਾਂ ਲਾਣੀ ਸਰ ਨਾਲ, ਦੇਖ ਲਿਓ,
1: ਨਾ ਨਾ ਆਈ ਨੀਡ ਅ ਵੀਆਈਪੀ ਟਿਕਟ।
0: ਓਕੇ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ ਦੀ ਸੁਣ ਰਹੇ ਹਾਂ ਔਰ ਇੱਕ ਗੀਤ ਭਾਜੀ ਦਾ, ਤੁਹਾਨੂੰ ਪਤਾ ਕਿ ਜਨਾਬ ਜੀ ਦਾ ਆਇਆ ਸੀ ਕੱਚੇ ਦਾਗੇ ਮੂਵੀ ਦੇ ਵਿੱਚ ਔਰ ਤੁਹਾਨੂੰ ਪਤਾ ਕਿ ਜਨਾਬ ਨੁਸਰਤ ਅਲੀ ਖਾਨ ਸਾਹਿਬ ਦਾ ਕਹਿੰਦੇ ਆ ਨਾ ਮੈਂ ਸੂਈ ਦੇ ਨੱਕੇ ਦੇ ਵਿੱਚੋਂ ਵੀ ਪਹਿਚਾਣ ਲੈਂਦੇ ਹੁੰਦੇ ਵੀ ਆਰਟਿਸਟ ਕਿੱਡਾ ਕੁ ਵੱਡਾ ਹੈ, ਕਿੰਨੀਆਂ ਕੁ ਬਰੀਕੀਆਂ ਨੂੰ ਸਮਝਦਾ, ਤੇ ਇਸ ਤੋਂ ਬਰੀਕੀ ਮੇਰਾ ਖਿਆਲ ਨਹੀਂ ਕੋਈ ਹੋ ਸਕਦੀ ਕਿਉਂਕਿ ਸੂਈ ਦੇ ਨੱਕੇ ਤੋਂ ਬਰੀਕ ਹੋਰ ਨਹੀਂ ਕੁਝ ਹੋ ਸਕਦਾ ਔਰ ਮੈਂ ਸਮਝਦਾ ਕਿ ਜੇ ਤੁਸੀਂ ਇਸ ਤਰ੍ਹਾਂ ਦੇ ਆਰਟਿਸਟ, ਇਸ ਤਰ੍ਹਾਂ ਦੇ ਗਵਈਏ, ਇਦਾਂ ਦੇ ਰੂਹਾਨੀਅਤ ਰਵਈਏ, ਇਦਾਂ ਦੇ ਜਿਹੜੇ ਕਿ ਸੂਫੀਆਨਾ ਅੰਦਾਜ਼ ਦੇ ਵਿੱਚ ਤੁਹਾਡੇ ਵਾਸਤੇ ਗੀਤ ਸੰਗੀਤ ਪੇਸ਼ ਕਰਨਗੇ ਤੇ ਫਿਰ ਆਹ ਗੀਤ ਤੋਂ ਬਿਨਾਂ ਤਾਂ ਫਿਰ ਮਹਿਫਲ ਅਧੂਰੀ ਹੋ ਜਾਣੀ ਹੈ ਨਾ। ਇਹ ਗੀਤ ਤਾਂ ਸ਼ਾਮਾਂ ਨੂੰ ਲੱਗਣਾ ਹੀ ਲੱਗਣਾ 101% ਪੱਕਾ ਹੀ ਲੱਗਣਾ ਕਿਉਂਕਿ ਜੇ ਇਹ ਗੀਤ ਨਾ ਲੱਗਿਆ ਮਹਿਫਲ ਵਿੱਚ ਤੇ ਫਿਰ ਤਾਂ ਮਜ਼ਾ ਨਹੀਂ ਆਉਣਾ।

0: ਮਿਊਜ਼ਿਕ ਦੀਆਂ ਬਰੀਕੀਆਂ ਬੜੀਆਂ ਹੁੰਦੀਆਂ। ਰਾਤੀ ਵੀ ਰਿਹਰਸਲ ਚੱਲ ਰਹੀ ਸੀ ਔਰ ਰਿਹਰਸਲ ਦੇ ਦੌਰਾਨ ਭਾਅ ਜੀ ਨੇ ਸਾਰੇ ਮੁੰਡਿਆਂ ਨੂੰ ਪੂਰੇ ਤਰੀਕੇ ਨਾਲ ਸਮਝਾ ਦਿੱਤਾ ਵੀ ਆਹ ਚੀਜ਼ਾਂ ਇੱਦਾਂ ਚਾਹੀਦੀਆਂ, ਆਹ ਚੀਜ਼ ਇੱਦਾਂ ਚਾਹੀਦੀ ਹੈ। ਕਹਿੰਦੇ ਟੋਰਾਂਟੋ ਮੈਂ ਪਰਫਾਰਮ ਕਰ ਰਿਹਾ ਔਰ ਮੇਰੇ ਮਨ ਦੀ ਤਮੰਨਾ ਹੈ ਕਿ ਜਦੋਂ ਮੈਂ ਅਗਲੀ ਵਾਰੀ ਆਵਾਂ ਕਿ ਸਾਨੂੰ ਬਸ ਇੰਨਾ ਜ਼ੋਰ ਹੀ ਨਾ ਲਾਉਣਾ ਪਵੇ। ਪਤਾ ਲੱਗ ਗਿਆ ਨਾ ਵੀ ਹੰਸਰਾਜ ਹੰਸ ਜੀ ਆ ਰਹੇ ਆ ਤੇ ਟਿਕਟਾਂ ਤੁਹਾਡੀਆਂ ਰਾਈਟ ਵੇ ਤੁਸੀਂ ਖਰੀਦ ਲੈਣੀਆਂ ਔਰ ਐਸੀ ਕਵਾਲੀ ਨਾਈਟ ਹੋਏਗੀ। ਕੱਲ ਭਾਅ ਜੀ ਗਜ਼ਲਾਂ ਸੁਣਾ ਰਹੇ ਸੀ ਆਫਿਸ ਬੈਠੇ ਗੁਲਾਮ ਅਲੀ ਖਾਨ ਸਾਹਿਬ ਦੀਆਂ ਔਰ ਕੈਸੀਆਂ ਮਾਹੌਲ ਜੇ ਉੱਥੇ ਬਣਿਆ। ਗਜ਼ਲਾਂ ਵੀ ਭਾਅ ਜੀ ਨੂੰ ਕਹਾਂਗੇ ਇੱਕ ਦੋ ਜ਼ੋਰ ਸੁਣਾਓ, ਕਵਾਲੀਆਂ ਸੁਣਾਉਣਗੇ ਸੁਣਾਉਣਗੇ। ਨਿੱਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਔਰ ਇਸ ਦੇ ਨਾਲ ਨਾਲ ਦਮਾ ਦਮ ਮਸਤ ਕਲੰਦਰ ਆ ਕਿਆ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਸਾਰੀ ਜ਼ਿੰਦਗੀ ਇੱਥੇ ਰਹਿ ਜਾਣੀਆਂ। ਬੜੇ ਆਰਟਿਸਟ ਦੁਨੀਆਂ ਤੋਂ ਚਲੇ ਗਏ, ਬੜੇ ਲੋਕ ਅੱਛੇ ਅੱਛੇ ਗਵਈਏ ਦੁਨੀਆਂ ਤੋਂ ਚਲੇ ਗਏ, ਪਰ ਉਹਨਾਂ ਦੀਆਂ ਗਾਈਆਂ ਹੋਈਆਂ ਚੀਜ਼ਾਂ, ਉਹਨਾਂ ਦੇ ਜੋ ਅੱਜ ਵੀ ਸਾਡੇ ਯੂਟਿਊਬ ਦੇ ਉੱਤੇ ਖਜ਼ਾਨੇ ਪਏ ਆ, ਉਹ ਖਜ਼ਾਨੇ ਐਸੇ ਆ ਕਿ ਉਹ ਨਹੀਂ ਖਤਮ ਹੋ ਸਕਦੇ। ਦੇਖੋ ਹਰ ਇਨਸਾਨ ਨੇ ਜ਼ਿੰਦਗੀ ਦੇ ਵਿੱਚੋਂ ਚਲੇ ਜਾਣਾ ਹੈ, ਹਰ ਇਨਸਾਨ ਨੇ ਜ਼ਿੰਦਗੀ ਵਿੱਚੋਂ ਚਲੇ ਜਾਣਾ ਹੈ ਕਿਉਂਕਿ ਅਸੀਂ ਇਸ ਧਰਤੀ 'ਤੇ ਨਾ ਕਹਿੰਦੇ ਵੀ ਰੈਂਟ 'ਤੇ ਹੀ ਆਏ ਹਾਂ। ਸਾਡਾ ਰੈਂਟ ਜਦੋਂ ਖਤਮ ਹੋ ਗਿਆ ਅਸੀਂ ਉਸ ਵੇਲੇ ਇਸ ਧਰਤੀ ਤੋਂ ਚਲੇ ਜਾਣਾ ਔਰ ਇਹ ਬੜਾ ਚੰਗੀ ਸੱਚੀ ਸੁੱਚੀ ਗੱਲ ਹੈ ਔਰ ਇਹਦੇ ਵਿੱਚ ਦੋ ਦੋ ਰਾਵਾਂ ਨਹੀਂ ਹੋ ਸਕਦੀਆਂ ਕਿਉਂਕਿ ਹਰ ਇਨਸਾਨ ਹੀ ਇੱਥੇ ਰੈਂਟ 'ਤੇ ਆਇਆ, ਲੀਜ਼ 'ਤੇ ਆਇਆ। ਕੋਈ ਇਨਸਾਨ ਦੁਨੀਆਂ ਵਿੱਚ ਨਹੀਂ ਹੋਇਆ ਪੈਦਾ ਜਿਹੜਾ ਕਿ ਪਰਮਾਨੈਂਟ ਇਸ ਜਹਾਨ 'ਤੇ ਆਇਆ ਹੋਵੇ ਅਤੇ ਇਹ ਸਾਡੇ ਵਾਸਤੇ ਬੜੀ ਖੁਸ਼ਕਿਸਮਤੀ ਹੈ ਕਿ ਐਸੇ ਗਵਈਏ ਸਾਡੇ ਸ਼ਹਿਰ ਦੇ ਵਿੱਚ ਅੱਜ ਸ਼ਾਮ ਨੂੰ ਪਰਫਾਰਮ ਕਰ ਰਹੇ ਆ। ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ, ਨੰਬਰਸ ਆਫ ਕਾਲਸ ਮੈਨੂੰ ਬਹੁਤ ਵੱਜ ਰਹੀਆਂ ਹੁਣ, ਮੈਂ 12 ਵਜੇ ਤੋਂ ਬਾਅਦ ਤੁਹਾਨੂੰ ਕਾਲ ਕਰਾਂਗਾ ਜੀ ਔਰ ਲਓ ਜੀ ਮੈਸੇਜ ਦੇ ਮੈਸੇਜ ਠਾਹ ਚੜ੍ਹੇ ਪਏ ਆ ਮੇਰੇ ਇਸ ਵੇਲੇ ਇੱਥੇ ਕਿਉਂਕਿ ਮੈਨੂੰ ਹੀ ਪਤਾ ਤੁਸੀਂ, ਮੈਂ ਅੱਗੇ ਵੀ ਤੁਹਾਨੂੰ ਰਿਕੁਐਸਟ ਕਰਦਾ ਸੀ ਕਿ ਪਹਿਲੇ ਪਹਿਲੇ ਟਿਕਟਾਂ ਲੈ ਲਿਆ ਕਰੋ ਕਿਉਂਕਿ ਜਦੋਂ ਲਾਸਟ ਡੇ ਹੁੰਦਾ ਉਦੋਂ ਅਸੀਂ ਬੜੇ ਬਿਜ਼ੀ ਹੁੰਦੇ ਹਾਂ, ਸਾਡੀ ਵੀ ਬੜੀਆਂ ਚੀਜ਼ਾਂ ਦੇ ਵਿੱਚ ਇੱਕ ਲੱਤ ਇੱਧਰ ਅਤੇ ਇੱਕ ਲੱਤ ਉੱਧਰ ਹੁੰਦੀ ਹੈ ਕਿਉਂਕਿ ਫਿਰ ਅਸੀਂ ਹਾਲ 'ਚ ਵੀ ਜਾਣਾ ਹੁੰਦਾ, ਉੱਥੇ ਵੀ ਸਾਰੀਆਂ ਤਿਆਰੀਆਂ ਹੁੰਦੀਆਂ, ਸਟੇਜ ਦੀ ਸੈਟਅਪ ਵੀ ਹੁੰਦੀ ਹੈ, ਬਹੁਤ ਹੀ ਜ਼ਿਆਦਾ ਉੱਥੇ ਕੰਮ ਹੁੰਦਾ ਹੈ ਔਰ ਮੈਂ ਸਮਝਦਾ ਕਿ ਜਿਨ੍ਹਾਂ ਟਿਕਟਾਂ ਹਾਲੇ ਤੱਕ ਵੀ ਨਹੀਂ ਲਈਆਂ ਅਤੇ ticketmaster.ca ਤੋਂ ਤੁਸੀਂ ਪਹੁੰਚ ਸਕਦੇ ਹਾਂ। ਈਜ਼ੀ ਵੇ ਹੈ ਟਿਕਟ ਲੈਣ ਦਾ, ਜਿੱਥੇ ਵੀ ਤੁਸੀਂ ਸਾਡੀ ਆਵਾਜ਼ ਨੂੰ ਸੁਣ ਰਹੇ ਹੋ, ਗੱਡੀ 'ਚੋਂ, ਘਰ ਹੋ, ਆਫਿਸ ਦੇ 'ਚੋਂ, ਉੱਥੇ ਹੀ ਟਿਕਟਾਂ ਤੁਸੀਂ ਰਾਈਟ ਵੇ ਆਪਣੀਆਂ ਜਿਹੜੀਆਂ ਕਿ ਰਿਜ਼ਰਵ ਕਰ ਸਕਦੇ ਹਾਂ। ਪ੍ਰੋਗਰਾਮ ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਸਿੰਘ ਹਰਜੀਤ ਸ਼ੋਅ।
1: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
2: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ

0: ਪਰ ਤੁਸੀਂ $1500 ਐਟਲੀਸਟ ਇਕੱਲੇ ਬਿਗ ਸਕਰੀਨ 98-ਇੰਚ ਟੀਵੀ ਤੇ ਸੇਵ ਕਰ ਸਕਦੇ ਹੋ। ਵੈਸੇ ਇਹਦੀ ਟੈਰਿਫ ਲੱਗੀ ਪ੍ਰਾਈਸ $2600 ਆ ਗਈ ਹੈ ਜੀ, ਪਰ ਜਿਹੜੇ ਕਸਟਮਰ 85-ਇੰਚ ਲੈਣਾ ਚਾਹੁੰਦੇ ਆ 85-ਇੰਚ ਉਹਨਾਂ ਨੂੰ ਮਿਲੇਗਾ ਜੀ ਸਿਰਫ $1399 ਦਾ। $1800 ਇਹਦੀ ਪ੍ਰਾਈਸ ਹੈ, ਪਰ $1399 ਚ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ ਤੇ ਮਿਲ ਜਾਏਗਾ। 75-ਇੰਚ $699 ਦਾ, $699 ਸਾਡੇ ਕੋਲ 2 ਜਾਂ 3 ਟੀਵੀ ਇਨ ਸਟਾਕ ਹੈਗੇ। ਸੋ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ। 32-ਇੰਚ ਤੋਂ ਲੱਗ ਕੇ 98-ਇੰਚ ਤੱਕ ਐਨੀ ਸਾਈਜ਼ ਆਫ ਟੀਵੀ ਚਾਹੀਦਾ, ਮਿੰਨੀ LED ਚਾਹੀਦਾ, QLED ਚਾਹੀਦਾ ਜਾਂ UHD ਚਾਹੀਦੇ ਨੇ, ਸਾਡੇ ਕੋਲ ਇਸ ਟਾਈਮ ਸਟਾਕ ਅਵੇਲੇਬਲ ਹੈ। ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। 905-450-2828 ਨੰਬਰ ਹੈ, 905-450-2828। ਇੱਕ ਗੂਗਲ ਟੀਵੀ ਹੈ ਜੀ ਸਾਡੇ ਕੋਲ ਜਿਹੜਾ ਕਿ ਕ੍ਰੋਮਕਾਸਟ ਬਿਲਟ ਇਨ ਹੈ। ਗੂਗਲ ਮੀਨਸ ਤੁਹਾਨੂੰ ਇਹਦੇ ਚ ਐਪ ਸਟੋਰ ਮਿਲੇਗਾ, ਅਨਲਿਮਿਟਿਡ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ। 65-ਇੰਚ ਦਾ ਗੂਗਲ ਟੀਵੀ ਸਿਰਫ $499 ਦਾ, $499 ਚ 65-ਇੰਚ ਗੂਗਲ ਟੀਵੀ ਮਿਲੇਗਾ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ ਤੋਂ। ਫੈਕਟਰੀ ਸੀਲਡ ਬ੍ਰੈਂਡ ਨਿਊ ਡੱਬੇ ਚ ਬੰਦ ਹੋਏਗਾ, 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ। 905-450-2828। ਨਾਲ ਦੀ ਨਾਲ ਲੌਂਡਰੀ ਸੈਕਸ਼ਨ ਦੇ ਵਿੱਚ ਵੀ ਸਾਡੇ ਕੋਲ $2000 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਜਿਹਦੀ ਕਿ ਟੈਰਿਫ ਲੱਗੀ ਪ੍ਰਾਈਸ $2600 ਹੋ ਗਈ ਹੈ, ਪਰ $1799 ਚ ਅਵੇਲੇਬਲ ਹੈ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ ਤੇ।
1: ਠੀਕ ਹੈ,
0: ਜਿਹੜੇ ਕਸਟਮਰ ਸਟੈਕ ਕਰਨਾ ਚਾਹੁੰਦੇ ਜੀ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ ਵੀ ਸਾਡੇ ਕੋਲ $2200 ਟੈਰਿਫ ਲੱਗੀ ਪ੍ਰਾਈਸ ਹੈ, ਪਰ ਮਿਲ ਜਾਏਗਾ $1499, ਸਿਰਫ $1499 ਚ। ਜੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ $1700 ਵਾਲਾ, ਸਿਰਫ ਮਿਲੇਗਾ $1099 ਦਾ ਪੇਅਰ, ਵਾਸ਼ਰ ਡਰਾਇਰ ਦੋਨੋ $1099 ਚ।
1: ਠੀਕ ਹੈ,
0: ਫ੍ਰੀ ਡਿਲੀਵਰ ਹੋ ਜਾਣੇ ਆ ਜੀ, ਤੇ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜਿਹੜੇ ਕਸਟਮਰ ਕਿਚਨ ਅਪਲਾਇੰਸਿਸ ਦੇਖ ਰਹੇ ਆ, ਬੇਸ਼ੱਕ ਸਿੰਗਲ ਪੀਸ ਉਹਨਾਂ ਨੇ ਲੈਣਾ, 36-ਇੰਚ ਵਾਈਡ ਫ੍ਰੈਂਚ ਡੋਰ ਫਰਿੱਜ ਹੈ ਆਈਸ ਐਂਡ ਵਾਟਰ ਡਿਸਪੈਂਸਰ ਦੇ ਨਾਲ, ਤੁਹਾਨੂੰ ਅੱਜ ਦੇ ਰਹੇ ਜੀ ਸਿਰਫ $1799 ਦਾ। 30-ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫਰਿੱਜ ਲੈਣਾ, ਤੁਹਾਨੂੰ ਅੱਜ ਦੇਵਾਂਗੇ $899 ਦਾ। ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ ਜੀ, ਤੁਹਾਨੂੰ ਅੱਜ ਮਿਲੇਗਾ $799 ਦਾ।
1: ਠੀਕ ਹੈ,
0: ਤੇ ਜਿਹੜੇ ਕਸਟਮਰ ਫਰਿੱਜ ਸਟੋਵ ਡਿਸ਼ ਵਾਸ਼ਰ 3-ਪੀਸ ਕਿਚਨ ਬੰਡਲ ਲੈਣਾ ਚਾਹੁੰਦੇ, ਉਹਨਾਂ ਨੂੰ $2999 ਚ ਫਰਿੱਜ ਸਟੋਵ ਡਿਸ਼ ਵਾਸ਼ਰ 3-ਪੀਸ ਕਿਚਨ ਬੰਡਲ ਮਿਲ ਜਾਏਗਾ। ਸੋ ਵਿਜ਼ਿਟ ਕਰਨਾ ਜੀ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਮਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਮਟਨ ਟੀਵੀ ਐਪ, ਬ੍ਰੈਮਟਨ ਟੀਵੀ APP, ਬ੍ਰੈਮਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫਾਲੋ ਕਰਨਾ ਤਾਂ ਕਿ ਤੁਹਾਨੂੰ ਅਪਡੇਟ ਮਿਲਦੀਆਂ ਰਹਿਣ। 905-450-2828 ਨੰਬਰ ਹੈ, 905-450-2828 ਜੀ।
1: ਸੁਲਤਾਨ ਜੀ ਨੰਬਰ ਇੱਕ ਵਾਰੀ ਫਿਰ ਦੇ ਦਿਓ, ਔਰ ਸਟੋਰ ਦੀ ਟਾਈਮਿੰਗ ਵੀ ਦੱਸ ਦਿਓ, ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਖੁੱਲੇ ਹੋਗੇ ਸਰ ਵੀਕਐਂਡ ਦੇ?
0: ਸੁਬਹਾ 11 ਵਜੇ ਤੋਂ ਸ਼ਾਮ 7 ਵਜੇ ਤੱਕ 7 ਡੇਜ਼ ਅ ਵੀਕ ਸਟੋਰ ਖੁੱਲਦਾ ਜੀ, ਤੇ ਅਸੀਂ ਇਹ ਵੀ ਜ਼ਰੂਰ ਰਿਕਮੈਂਡ ਕਰਾਂਗੇ ਕਿ ਲਿਮਿਟਿਡ ਇਨਵੈਂਟਰੀ ਹੈ, 30% ਜਿਹੜੀ ਪ੍ਰਾਈਸ ਇੰਕਰੀਜ਼ ਹੋਈ ਹੈ ਟੈਰਿਫ ਦੀ ਵਜ੍ਹਾ ਤੋਂ, ਉਹਨਾਂ ਇੰਕਰੀਜ਼ ਪ੍ਰਾਈਸ ਨੂੰ ਤੁਸੀਂ ਸੇਵਿੰਗ ਚ ਲਿਜਾ ਸਕਦੇ ਹੋ। $300-400 ਨਾਲ ਡੀਲ ਲੌਕ ਕੀਤੀ ਜਾ ਸਕਦੀ ਹੈ, ਡਿਲੀਵਰੀ ਡੇਟ ਸਪਟੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਰੱਖ ਸਕਦੇ ਜੀ। 905-450-2828 ਨੰਬਰ ਹੈ, 905-450-2828 ਜੀ।
1: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ। ਕਿਆ ਬਾਤ ਹੈ, ਆਹ।

ਪਰ ਝੜੀ ਲੱਗੇਗੀ ਇੱਕ ਸੌਣ ਦਾ ਮਹੀਨੇ ਦਾ ਗੀਤ ਹੀ ਭਾਜੀ ਨੇ ਗਾਇਆ ਤੇ ਆਹ ਗੀਤ ਕਿਵੇਂ ਭੁੱਲ ਸਕਦਾ ਜਲੰਧਰ ਵਾਲਿਓ। ਔਰ ਫਿਰ ਜਦੋਂ ਟੈਲੀਫੋਨ ਲੱਗ ਗਏ ਤੇ ਫਿਰ ਤੁਸੀਂ ਚਿੱਠੀਆਂ ਪਾਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਆਹਾ ਕਿਹੜੇ ਕਿਹੜੇ ਗੀਤਾਂ ਦੀ ਮੈਂ ਤਾਰੀਫ ਕਰਾਂ ਹੰਸ ਭਾਜੀ, ਮੈਨੂੰ ਦੱਸੋ ਅਸੀਂ ਮੈਂ ਕਿਹੜਾ ਗੀਤ ਛੱਡ ਦੇਵਾਂ ਤੁਹਾਡਾ ਜਿਹੜਾ ਕਿ ਨਾ ਸੁਣਨ ਵਾਲਾ ਹੋਵੇ। ਔਰ ਐਸੇ ਗੀਤ ਭਾਵੇਂ ਕੋਈ ਨੱਚਣ ਵਾਲੇ ਹੋਣ, ਭਾਵੇਂ ਕੋਈ ਮੁਹੱਬਤ ਦੇ ਨਾਲ ਭਰੇ ਹੋਏ ਗੀਤ ਹੋਣ, ਭਾਵੇਂ ਕੋਈ ਇਸ਼ਕ ਵਾਲੇ ਗੀਤ ਹੋਣ, ਤੇ ਫਿਰ ਹਰ ਪਰਿਵਾਰ ਦੀ ਪਸੰਦ ਦਾ ਵਨ ਐਂਡ ਓਨਲੀ ਜਨਾਬ ਹੰਸ ਰਾਜ ਹਨ।

0: ਲਾ ਕੇ ਲੱਗੀਆਂ ਨਿਭਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਬਈ ਵਾਹ, ਹੈਲੋ,
1: ਮੇਰੀ
0: ਫੋਟੋ ਕਿੱਥੇ ਦੇਖ ਲਈ ਤੁਸੀਂ?
1: ਮੈਂ ਦੇਖ ਲੋ ਭਾਈ ਜੀ, ਦੋ
0: ਐਵੇਂ ਨੀ ਫਿਰ
1: ਬੈਠੇ ਵਧੀਆ ਸਾਰੇ।
0: ਚੰਗੀ ਗੱਲ ਆ ਵੀ ਇੰਤਜ਼ਾਰ ਹੋ ਰਿਹਾ ਸੀ, ਭਾਵੇਂ ਸਮਾਂ ਸਾਡੇ ਕੋਲ ਘੱਟ ਹੀ ਹੋਏਗਾ ਔਰ ਪਰ ਫਿਰ ਵੀ ਹਾਜ਼ਰੀ ਲੱਗਣੀ ਬੜੀ ਜ਼ਰੂਰੀ ਹੁੰਦੀ ਹੈ। ਕਈ ਵਾਰੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਮੰਦਰ ਜਾਂਦੇ ਹਾਂ, ਮੱਸੇ ਜਾਂਦੇ ਹਾਂ ਅਤੇ ਉੱਥੇ ਅਸੀਂ ਹਾਜ਼ਰੀ ਜ਼ਰੂਰ ਲਵਾਉਣੀ ਚਾਹੀਦੀ ਹੈ। ਕਈ ਵਾਰੀ ਬੰਦਾ ਇੱਥੋਂ ਸਪੈਸ਼ਲੀ ਤੌਰ 'ਤੇ ਕੈਨੇਡਾ ਤੋਂ ਇੰਡੀਆ ਜਾਂਦਾ, ਕਹਿੰਦਾ ਭਾਵੇਂ ਦਰਬਾਰ ਸਾਹਿਬ ਜਾਵਾਂ, 10 ਮਿੰਟ ਦੀ ਹਾਜ਼ਰੀ ਜ਼ਰੂਰ ਲੱਗਣੀ ਚਾਹੀਦੀ ਹੈ ਕਿਉਂਕਿ ਉਸ ਅਸਥਾਨ ਦੇ ਉੱਥੇ ਜਿੱਥੇ ਗੁਰੂ ਸਾਹਿਬਾਂ ਦੀ ਚਰਨ ਛੋਹ ਧਰਤੀ ਪ੍ਰਾਪਤ ਹੁੰਦੀ ਹੈ ਔਰ ਉੱਥੇ ਹਾਜ਼ਰੀ ਜ਼ਰੂਰ ਲੱਗਣੀ ਚਾਹੀਦੀ ਹੈ। ਅਤੇ ਇਸੇ ਤਰ੍ਹਾਂ ਫਿਰ ਜਦੋਂ ਸਾਡੇ ਪਿਆਰ ਬੜੇ ਨਕੋਦਰ ਜਾਂਦੇ ਆ, ਸਪੈਸ਼ਲੀ ਤੌਰ 'ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰਾ ਖੁਦ ਦਾ ਜਨਮ ਅਸਥਾਨ ਜਿਹੜਾ ਕਿ ਨਕੋਦਰ ਦਾ ਹੈ ਔਰ ਫਿਰ ਬਾਪੂ ਲਾਲ ਬਾਦਸ਼ਾਹੀ ਦੇ ਦਰ 'ਤੇ ਜਾ ਕੇ ਹਾਜ਼ਰੀ ਨਾ ਲੱਗੇ ਅਤੇ ਫਿਰ ਇਹ ਵੀ ਨਹੀਂ ਹੁੰਦਾ। ਔਰ ਐਸੇ ਫਕਰ, ਐਸੇ ਫਕੀਰ, ਐਸੀ ਉਹ ਰੱਬ ਦੀ ਰੂਹ ਜਿਨ੍ਹਾਂ ਦੇ ਵਿੱਚ ਖੁਦ ਜਿਵੇਂ ਕਹਿੰਦੇ ਨਾ ਪਰਮੇਸ਼ੁਰ ਆਪ ਵੱਸਦਾ ਹੁੰਦਾ, ਸੰਤਾਂ ਫਕਰਾਂ ਦੇ ਵਿੱਚ ਮਹਾਂਪੁਰਖ ਧਾਰਨਾ ਪੜ੍ਹਦੇ ਕਦੇ ਨਾਨਕ ਸਾਹਿਬ ਜਿਹੜੇ ਔਰ ਕਹਿੰਦੇ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਅਤੇ ਭਗਤ ਪਿਆਰੇ ਰੱਬ ਨੂੰ, ਇਸ ਤਰ੍ਹਾਂ ਭਗਤ ਪਿਆਰੇ ਹੁੰਦੇ ਆ ਰੱਬ ਨੂੰ। ਔਰ ਮੈਂ ਹੁਣ ਤੁਹਾਡੇ ਅਤੇ ਮੇਰੇ 'ਚ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਜਿੰਨਾ ਕੁ ਸਮਾਂ ਹੈ ਸਾਡੇ ਕੋਲ ਭਾਅ ਜੀ ਨਾਲ ਅਸੀਂ ਹੁਣ ਤੁਹਾਡੀ ਗੁਫ਼ਤ ਕਰਾਉਣੀ ਹੈ। ਭਾਅ ਜੀ ਸਭ ਤੋਂ ਪਹਿਲਾਂ ਵੈਲਕਮ ਜੀ ਆਇਆਂ ਖੁਸ਼ਾਮ ਦੀ ਸਰ।
2: ਥੈਂਕ ਯੂ ਹਰਜੀਤ ਜੀ, ਬਿਲਕੁਲ ਮਿਹਰਬਾਨੀ ਤੁਹਾਡੀ ਔਰ ਤੁਸੀਂ ਜਿਹੜੀ ਗੱਲਾਂ ਬਾਤਾਂ ਮੇਰੇ ਬਾਰੇ ਕਰ ਰਹੇ ਤਾਂ ਮੇਰੇ ਨਾਲ ਕੋਈ ਸਰੋਕਾਰ ਨਹੀਂ। ਮੈਂ ਨੋਰਮਲ ਗ੍ਰਿਸ਼ਤੀ, ਬਿਲਕੁਲ ਨੋਰਮਲ ਆਦਮੀ ਹਾਂ। ਨੋਰਮਲ ਆਦਮੀ 'ਚ ਜਿਹੜੇ ਗੁਣ ਔਰ ਅਵਗੁਣ ਹੁੰਦੇ ਆ ਉਹ ਮੇਰੇ ਵਿੱਚ ਹੈ। ਮੈਂ ਬਸ ਸਧਾਰਨ ਹਾਂ, ਸਿੰਗਰ ਥੋੜ੍ਹਾ ਜਿਹਾ ਛੋਟਾ ਜਿਹਾ ਹੈਗਾ।
0: ਚਲੋ, ਛੋਟਾ ਜਿਹਾ ਸਿੰਗਰ ਤੁਸੀਂ ਕਹਿ ਰਹੇ ਹੋ, ਤੁਹਾਡੇ ਪੂਰਾ ਤੁਹਾਡਾ ਇੱਕ ਵੱਡਾਪਨ ਹੈ ਔਰ ਇਸ ਚੀਜ਼ ਦੇ ਵਿੱਚ ਕਿਉਂਕਿ ਬੜੀਆਂ ਚੀਜ਼ਾਂ ਹੁੰਦੀਆਂ। ਸਭ ਤੋਂ ਪਹਿਲਾਂ ਤੁਸੀਂ ਟੋਰਾਂਟੋ ਜਾਓ, ਆਪ ਜੀ ਨੂੰ ਜੀ ਹਾਂ, ਦੂਸਰੀ
2: ਬਹੁਤ ਮਿਹਰਬਾਨੀ, ਬਹੁਤ ਹੀ ਮਿਹਰਬਾਨੀ।
0: ਔਰ ਦੂਸਰੀ ਤੌਰ 'ਤੇ ਤੁਸੀਂ ਪੰਜਾਬੀ ਵਿਰਸਾ ਦੇ ਸਟੂਡੀਓ 'ਚ ਆਇਓ, ਤੁਹਾਡਾ ਇੱਕ ਵਾਰ ਫਿਰ ਤੋਂ ਜੀ ਆਇਆਂ। ਅੱਜ ਸ਼ਾਮ ਨੂੰ ਆਪਣਾ ਪ੍ਰੋਗਰਾਮ ਹੈ ਔਰ ਮੈਂ ਸਮਝਦਾ ਕਿ ਸਿਰਫ ਮੈਸੇਜ ਦੇਣੇ ਹੁੰਦੇ ਆ। ਕੱਲ੍ਹ ਵੀ ਸ਼ਾਮੀ ਅਸੀਂ ਭਾਅ ਜੀ ਦੇ ਪ੍ਰੋਗਰਾਮ ਸੀ ਪੰਜਾਬੀ ਲਹਿਰਾਂ ਦੇ ਵਿੱਚ, ਔਰ ਇਹ ਪ੍ਰੋਗਰਾਮ ਦੋ ਇੱਦਾਂ ਦੇ ਆ ਜਿਹੜੇ ਸਵੇਰੇ ਲੋਕ ਪੰਜਾਬੀ ਵਿਰਸਾ ਨੂੰ ਸੁਣਦੇ ਆ
2: ਤੇ
0: ਸ਼ਾਮਾਂ ਨੂੰ ਪੰਜਾਬੀ ਲਹਿਰਾਂ ਸੁਣਦੇ ਆ।
2: ਹਾਂਜੀ, ਪੰਜਾਬੀ ਲਹਿਰਾਂ 'ਚ ਵੀ ਕੱਲ੍ਹ ਬੜਾ ਮਜ਼ਾ ਆਇਆ।
0: ਜੀ ਜੀ,
2: ਅਤੇ ਵਿਰਸਾ ਤਾਂ ਸਾਡੀ ਯਾਨੀ ਬਹੁਤ ਰਿਚ ਹੈ, ਅਮੀਰ ਹੈ ਪੰਜਾਬੀ ਵਿਰਸਾ।
0: ਜੀ ਜੀ,
2: ਸਾਨੂੰ ਚਾਹੀਦਾ ਕਿ ਗੱਲਬਾਤ ਵੀ ਐਸੀ ਕਰੀਏ, ਜਨ ਜੀਵਨ ਜਿਹੜਾ ਸਾਡਾ ਹੁੰਦਾ ਸੀ
0: ਜੀ ਜੀ,
2: ਉਸ ਤਰ੍ਹਾਂ ਦਾ ਕੋਸ਼ਿਸ਼ ਕਰੀਏ ਜਿੱਥੇ ਮਰਜ਼ੀ ਰਹੀਏ, ਇੱਕ ਆਪਣੀ ਜ਼ਬਾਨ, ਪਹਿਰਾਵਾ, ਥੋੜ੍ਹਾ ਜਿਹਾ ਮਹਾਂਦਰਾ ਉਸ ਟਾਈਪ ਦਾ ਰੱਖੀਏ।
0: ਭਾਅ ਜੀ, ਗੀਤ ਤੁਹਾਡਾ ਆਇਆ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ, ਔਰ ਤਕਰੀਬਨ ਇਹ ਮੇਰਾ ਖਿਆਲ 1984 'ਚ ਹੀ ਆਇਆ ਸੀ ਭਾਅ ਜੀ,
2: ਮੇਰਾ ਖਿਆਲ।
0: ਅੱਛਾ,
2: ਨਹੀਂ ਇਸ ਤੋਂ ਪਹਿਲਾਂ ਆਇਆ ਸੀ।
0: ਅੱਛਾ, ਪਹਿਲਾਂ ਆਇਆ ਸੀ। ਇਹ ਜਿਸ ਵੇਲੇ ਗੀਤ ਤੁਸੀਂ ਗਾਇਆ, ਕਿਵੇਂ ਮਨ ਦੇ ਵਿੱਚ ਖਿਆਲ ਆਇਆ, ਇੰਨਾ ਹਾਲਾਤ ਖਰਾਬ ਹੋਣ ਦੇ ਬਾਵਜੂਦ ਵੀ ਇਹ ਗੀਤ ਗਾਇਆ ਗਿਆ?
2: ਜਦੋਂ ਜਿਸ ਧਰਤੀ ਦਾ ਖਾਈਦਾ, ਜਿਹਨਾਂ ਲੋਕਾਂ 'ਚ ਜੰਮੀਦਾ, ਜਦੋਂ ਕੋਈ ਐਸੀ ਪ੍ਰੋਬਲਮ ਔਲੀ ਆਉਂਦੀ ਆ ਅਤੇ ਕੋਈ ਵੀ ਗੱਲਬਾਤ ਜਿਹਦਾ ਸੱਚ ਨਾਲ ਤਾਲੁਕ ਹੈ, ਉਦੋਂ ਫਿਰ ਡਰ ਖੌਫ ਅਗਰ ਤੁਸੀਂ ਮਨ 'ਚ ਰੱਖਦੇ ਫਿਰ ਤੁਸੀਂ ਸੱਚ ਬੋਲ ਨਹੀਂ ਸਕਦੇ।
0: ਠੀਕ ਹੈ,
2: ਆਪਾਂ ਸਾਰੇ ਹੀ ਜਗਤ ਗੁਰੂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮੰਨਣ ਵਾਲੇ ਲੋਕ ਆ। ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ, ਉਹਨਾਂ ਨੇ ਕਿਸੇ ਨੂੰ ਮਾਰਿਆ ਕੁੱਟਿਆ ਨਹੀਂ, ਪਰ ਉਹਨਾਂ ਨੇ ਸੱਚ ਤਾਂ ਬੋਲਿਆ ਨਾ। ਉਹਨਾਂ ਨੇ ਪਹਿਲਾਂ ਸਭ ਕੀ ਦਿੱਤਾ, ਜਿਨ ਸੱਚ ਪੱਲੇ ਹੋਏ, ਫਿਰ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ, ਫਿਰ ਉਹਨਾਂ ਨੇ ਕਿਹਾ ਇਤੀ ਮਾਰ ਪਈ ਕੁਰਲਾਣੀ, ਟੈਂਕੀ ਦਰਦ ਨਾ ਆਇਆ, ਰੱਬ ਨਾ ਹਿਰਖ ਕੀਤਾ। ਕੁਛ ਇਸ ਤਰ੍ਹਾਂ ਦੀ ਕੈਫੀਅਤ ਸੀ ਕਿ ਅਸੀਂ ਉਹ ਤਾਂ ਨਹੀਂ ਬਣ ਸਕਦੇ, ਉਹ ਤਾਂ ਅਕਾਲ ਪੁਰਖ ਦਾ ਖੁਦ ਰੂਪ ਸਨ, ਲੇਕਿਨ ਅਸੀਂ ਉਹਨਾਂ ਨੂੰ ਮੰਨਣ ਵਾਲੇ ਤਾਂ ਹੈਗੇ ਹਾਂ, ਹੁਣ ਨਾ ਬੋਲੇ ਤਾਂ ਕਦੋਂ ਬੋਲਾਂਗੇ। ਉਹਦੇ ਲਈ ਉਹਦੇ ਰਿਜ਼ਲਟ, ਉਹਦਾ ਰਿਐਕਸ਼ਨ, ਉਹਦੇ ਸਾਈਡ ਇਫੈਕਟ, ਉਹਦੀਆਂ ਉਸ ਤੋਂ ਬਾਅਦ ਮਿਲਣ ਵਾਲੀਆਂ ਸਜ਼ਾਵਾਂ, ਉਹਨਾਂ ਨੂੰ ਸੋਚ ਕੇ ਬੰਦਾ ਫਿਰ ਸੱਚ ਨਹੀਂ ਬੋਲ ਸਕਦਾ। ਬਸ ਮੈਂ ਕੁਛ ਨਹੀਂ ਕੀਤਾ, ਕਰਵਾ ਲਿਆ ਮਾਲਕ ਨੇ
0: ਕਰਵਾ ਲਿਆ। ਬੜੀ ਅੱਛੀ ਗੱਲ ਆ। ਔਰ ਬਹੁਤ ਹੀ ਗੀਤ ਉਸ ਸਮੇਂ ਦੇ ਮਕਬੂਲ ਗੀਤ ਹਰ ਪਰਿਵਾਰ ਦੇ ਵਿੱਚ, ਮੈਂ ਜਿਵੇਂ ਪਹਿਲੇ ਵੀ ਜ਼ਿਕਰ ਕਰ ਰਿਹਾ ਸੀ ਹੰਸ ਭਾਈ ਦੇ ਗੀਤ ਅਸੀਂ ਸੁਣ ਸੁਣ ਕੇ ਵੱਡੇ ਹੋਏ ਹਾਂ। ਮੈਂ ਅੱਗੇ ਵੀ ਜ਼ਿਕਰ ਕਰ ਰਿਹਾ ਸੀ ਨਕੋਦਰ ਭਾਜੀ ਦਾ ਇੱਕ ਪ੍ਰੋਗਰਾਮ ਸੀ ਦੱਖਣੀ ਅੱਡੇ ਦੇ, ਮੈਂ ਜ਼ਿਕਰ ਕੀਤਾ ਦਰੀਆਂ ਨਾਲ ਭਾਜੀ ਕਾਰਖਾਨੇ ਆਉਂਦੇ
2: ਆ।
0: ਮੈਂ ਆਪਣੇ ਛੋਟਾ ਜਿਹਾ ਸੀ, ਮੈਨੂੰ ਚਾਅ ਜਿਹਾ ਬੜਾ ਹੁੰਦਾ ਸੀ, ਮੈਂ ਕਿਹਾ ਵੀ ਭਾਜੀ ਥੱਲੇ ਵੀ ਜਿੱਥੇ ਜਗ੍ਹਾ ਬੜੀ ਵਿੱਚ ਵੜ ਮੁੜ ਕੇ ਬਹਿ ਜਾਂਦਾ ਸੀ।
2: ਮੈਨੂੰ ਅੱਜ ਹੀ ਹੁਣੇ ਤੁਸੀਂ ਜਦੋਂ ਗੱਲ ਕਰ ਰਹੇ ਸੀ ਪਤਾ ਲੱਗਾ ਕਿ ਨਕੋਦਰ ਜੰਮੇ ਤੁਸੀਂ ਕਮਾਲ ਹੈ। ਨਕੋਦਰ ਨੂੰ ਨੇਕੀ ਦਾ ਦਰ ਕਿਹਾ ਜਾਂਦਾ।
0: ਜੀ,
2: ਬਹੁਤ ਅੱਛੀ ਗੱਲ,
0: ਬੜੀ ਅੱਛੀ ਗੱਲ ਆ। ਔਰ ਇਸ ਦੇ ਨਾਲ ਭਾਜੀ ਕਈ ਗੀਤ ਇੱਦਾਂ ਦੇ ਆਏ ਆ ਜ਼ਿੰਦਗੀ ਜਿਹੜੇ ਕਿ ਬੰਦੇ ਨੂੰ ਬੜੇ ਸੇਧ ਦਿੱਤੇ ਆ ਉਸ ਸਮੇਂ ਦੇ ਵਿੱਚ।
2: ਹਾਂਜੀ,
0: ਇੱਕ ਗੀਤ ਆਇਆ ਸੀ ਜਿਹੜਾ ਧੀਆਂ ਨੂੰ ਕੁੱਖਾਂ ਦੇ ਵਿੱਚ ਨਾ ਮਾਰੋ।
2: ਹਾਂਜੀ, ਲੋਕੋ ਨਾ ਇਹ ਕਹਿਰ ਗੁਜ਼ਾਰੋ, ਧੀਆਂ ਕੁੱਖ ਦੇ ਵਿੱਚ ਨਾ ਮਾਰੋ, ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮਨਾਉਂਦੀਆਂ ਨੇ, ਪੁੱਤ ਵਡਾਉਣ ਜ਼ਮੀਨਾਂ, ਧੀਆਂ ਦੁੱਖ ਵਡਾਉਂਦੀਆਂ ਨੇ।
0: ਕੀ ਬਾਤ ਹੈ, ਕੀ ਬਾਤ ਹੈ।
2: ਉਹਦੇ ਵਿੱਚ ਇਹੀ ਸੀਗਾ ਕਿ ਆਪਾਂ ਰੋਜ਼ ਜਾਗਰਣ ਕਰਾਉਂਦੇ ਹਾਂ, ਕਰਦੇ ਹਾਂ, ਜਗ ਜਨਨੀ ਨੂੰ ਦੀ ਪੂਜਾ ਕਰਦੇ ਹਾਂ, ਜਿਹੜੀ ਖੁਦ ਜਿਹਨੇ ਅੱਗੇ ਜਾ ਕੇ ਮਾਂ ਬਣਨਾ, ਉਹ ਮਾਵਾਂ ਉਹ ਬੇਟੀਆਂ ਜਿਹਨਾਂ ਨੇ ਮਾਂ ਬਣ ਕੇ ਸੂਰਬੀਰ ਪੈਦਾ ਕੀਤੇ, ਸੂਫੀ ਸੰਤ ਗੁਰੂ ਪੀਰ ਪੈਗੰਬਰ ਸਭ ਮਾਵਾਂ ਦੇ ਜ਼ਰੀਏ ਆਏ ਨਾ, ਤੇ ਉਹਨਾਂ ਨੂੰ ਤੁਸੀਂ ਕੁੱਖ ਵਿੱਚ ਮਾਰਦੇ ਹੋ, ਡਬਲ ਡਬਲ ਸਟੈਂਡਰਡ ਤੇ ਨਾ ਰੱਖੋ। ਤੇ ਸੋ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਸੋ ਬੱਚਿਆਂ ਲਈ ਉਹ ਜੋ ਵੀ ਸਿੰਗਰ ਉਹੀ ਹੈ, ਲੇਖਕ ਉਹੀ ਹੈ, ਚਿੰਤਕ ਉਹੀ ਹੈ, ਜੋ ਸਮੇਂ ਵਿੱਚ ਜਿਹੜਾ ਸਮਾਜ ਵਿੱਚ ਜੋ ਕੋਈ ਐਸੀ ਕੁਰੀਤੀ ਹੈ,
0: ਜੀ ਜੀ,
2: ਜਿਹੜੇ ਕੋਈ ਐਸਾ ਕੁਛ ਹੋ ਰਿਹਾ ਜਿਹੜਾ ਨਹੀਂ ਹੋਣਾ ਚਾਹੀਦਾ, ਉਹਦੇ ਖਿਲਾਫ਼ ਆਵਾਜ਼ ਬਾਬ ਬੁਲੰਦ ਕਰੇ। ਅਦਰਵਾਈਜ਼ ਵਿਆਹਾਂ ਸ਼ਾਦੀਆਂ 'ਤੇ ਗਾ ਕੇ ਤਾੜੀਆਂ ਸੀਟੀਆਂ ਪੈਸੇ ਇਕੱਠੇ ਕਰ ਲੈਣਾ ਹੀ ਕਾਫ਼ੀ ਨਹੀਂ ਹੈ।
0: ਕੁਛ ਮੈਸੇਜ, ਅੱਛੇ ਮੈਸੇਜ ਵੀ ਕਮਿਊਨਿਟੀ ਤੱਕ, ਜਿਵੇਂ ਤੁਸੀਂ ਦੱਸਿਆ
2: ਕਿ ਮੈਸੇਜ ਹਰ ਗੀਤ
0: ਦੇ ਹਰ ਗੀਤ ਦੇ
2: ਮੁਹੱਬਤ ਔਰ ਸਮਾਜ ਨਾਲ ਤਾਲੁਕ ਰੱਖਦੇ ਮੈਸੇਜ ਹੋਣਾ ਚਾਹੀਦਾ।
0: ਕਿਹਦਾ ਗੀਤ ਸੀ ਇੱਕ ਮੁਖੜਾ ਜਿਹੜਾ ਸੀ ਤੁਸੀਂ ਬੜਾ ਰਾਤੀ ਇਸ਼ਕ ਦੀ ਹੋਈ ਬਰਸਾਤ ਸਾਰੀ ਰਾਤ ਭੇਜਦਾ,
2: ਹਾਂਜੀ ਹਾਂਜੀ,
0: ਇੱਕੋ ਵੇਲੇ ਹੁੰਦੀ ਬਰਸਾਤ ਵਸਲਦੀਆਂ ਘੜੀਆਂ
2: ਨੂੰ। ਹਾਂ, ਦੇਖੋ ਬਰਸਾਤ ਰੋਜ਼ ਹੁੰਦੀ, ਇਸ਼ਕ ਦੀ ਬਰਸਾਤ ਜਿਹੜੀ ਹੈ ਉਹ ਜਿਨ੍ਹਾਂ ਨੇ ਇਸ਼ਕ ਕੀਤਾ ਹੈ
0: ਜੀ,
2: ਚਾਹੇ ਉਹ ਹਕੀਕੀ ਹੈ ਚਾਹੇ ਮਜਾਜ਼ੀ ਹੈ,
0: ਠੀਕ ਹੈ,
2: ਚਾਹੇ ਕਿਸੇ ਸ਼ਖਸ ਨਾਲ ਕੀਤਾ ਜਾਂ ਉਹਦੇ ਨਾਲ ਕੀਤਾ ਜਿਹਨੇ ਸਾਰੀ ਦੁਨੀਆ ਬਣਾਈ।
0: ਕੀ ਬਾਤ ਹੈ।
2: ਮੈਂ ਇੱਕ ਵਾਰੀ ਗਾਉਣ ਲੱਗਾ, ਉਹ ਕਹਿੰਦੇ ਹੀਰ ਸੁਣਾ ਪਹਿਲਾਂ ਹੀ ਸ਼ੁਰੂ 'ਚ ਹੀ।
0: ਅੱਛਾ,
2: ਮੈਂ ਕਿਹਾ ਜਿਹਨੇ ਸਾਰੀਆਂ ਹੀਰਾਂ ਰਾਂਝੇ ਮਹੀਵਾਲ ਸੱਸੀ ਪੁੰਨੋ ਸੋਹਣੀ ਸਭ ਬਣਾਏ ਪਹਿਲਾਂ ਉਹਦਾ ਜ਼ਿਕਰ ਸੁਣੋ। ਸੋ ਇਸ ਕਰਕੇ ਸਾਰੀਆਂ ਵਡਿਆਈਆਂ ਤੇ ਉਹਨੂੰ ਆ ਜਿਹਨੇ ਕਾਇਨਾਤ ਬਣਾਈ ਆ।
0: ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਗੱਲ। ਇੱਕ ਮੂਵੀ 'ਚ ਕਿਵੇਂ ਸਵਾਬ ਬਣ ਗਿਆ ਗੀਤ ਗਾਉਂਦਿਆਂ, ਨੁਸਰਤ ਸਾਹਿਬ ਜੀ ਨੇ ਆਪ ਜੀ ਨੂੰ ਯਾਦ ਕੀਤਾ ਸੀ?
2: ਹਾਂਜੀ, ਉਹ ਜਦੋਂ ਬਾਲੀਵੁੱਡ 'ਚ ਉਹਨਾਂ ਨੇ ਮਿਊਜ਼ਿਕ ਦੇਣਾ ਸ਼ੁਰੂ ਕੀਤਾ,
0: ਅੱਛਾ ਜੀ,
2: ਜਦੋਂ ਇਹ ਤਰਜ਼ ਬਣਾਈ ਤੇ ਉਹਨਾਂ ਨੇ ਧਿਆਨ ਮਾਰਿਆ ਕਿ ਇਹਨੂੰ ਕਿਹੜਾ ਗਵੱਈਆ ਗਾਏਗਾ,
0: ਠੀਕ ਹੈ,
2: ਪਤਾ ਨਹੀਂ ਕਿਵੇਂ ਉਹਨਾਂ ਨੇ ਕਿਹਾ ਕਿ ਹੰਸ ਗਾਏਗਾ ਤਾਂ ਇਹਦੇ ਨਾਲ ਇਨਸਾਫ ਹੋਏਗਾ ਇਸ ਕੰਪੋਜੀਸ਼ਨ ਨਾਲ।
0: ਅੱਛਾ,
2: ਤੁਸੀਂ ਹੈਰਾਨ ਹੋਵੋਗੇ, ਮੈਨੂੰ ਉੱਥੋਂ ਪਿੰਡੋਂ ਬੁਲਾ ਕੇ,
0: ਅੱਛਾ ਜੀ,
2: ਇੱਕਦਮ ਪਿੰਡ ਤੋਂ ਬੁਲਾ ਕੇ ਬਾਲੀਵੁੱਡ 'ਚ ਉਹਨਾਂ ਨੇ ਗਵਾਇਆ ਇਹ ਫਿਲਮ ਕੱਚੇ ਧਾਗੇ ਦਾ ਗਾਣਾ, ਇਸ਼ਕ ਦੀ ਗਲੀ ਵਿੱਚ ਕੋਈ ਕੋਈ ਲੰਘਦਾ।
0: ਖੁਸ਼ੀ ਤਾਂ ਫਿਰ ਉਸ ਵੇਲੇ ਬੜੀ ਹੋਏਗੀ ਮਨ ਦੇ ਵਿੱਚ।
2: ਹਾਂਜੀ, ਨਸਰ ਖਾਨ ਸਾਹਿਬ ਨਾਲ ਕੰਮ ਕਰਨਾ ਤਾਂ ਬੜੀ ਵੱਡੀ ਗੱਲ ਹੈ,
0: ਬੜੀ ਇੱਕ ਵੱਡਾ ਕਹਿ ਲਓ ਵੀ
2: ਜੀਨੀਅਸ ਹੋਏ, ਐਸਾ ਬੰਦਾ ਹੀ ਨਹੀਂ ਸੈਂਚਰੀ 'ਚ ਹੋਇਆ
0: ਜੀ ਜੀ,
2: ਜਿਹਨੇ ਮਤਲਬ ਉਹਨਾਂ ਦਿਨਾਂ ਵਿੱਚ ਮਾਈਕਲ ਜੈਕਸਨ ਸਾਹਿਬ, ਮੈਡੋਨਾ ਵਗੈਰਾ ਬਹੁਤ ਪਾਪੂਲਰ ਸੀ
0: ਜੀ,
2: ਅਤੇ ਉਹ ਵੀ ਉਹਨਾਂ ਦੇ ਚਰਨਾਂ 'ਚ ਬਹਿੰਦੇ ਸੀ, ਉਹ ਕੋਲੈਬੋਰੇਟ ਕਰਨਾ ਚਾਹੁੰਦੇ ਸੀ,
0: ਠੀਕ ਹੈ,
2: ਉਮਰ ਨੇ ਵਫਾ ਨਾ ਕੀਤੀ, ਨਹੀਂ ਤਾਂ ਉਹਨਾਂ ਨੇ ਵੈਸੇ ਦੁਨੀਆਂ 'ਚ ਫਤਿਹ ਕਰ ਲਈ ਸੀ, ਪਰ ਹੋਰ ਬਹੁਤ ਕੁਛ ਕਰਨ ਵਾਲਾ ਸੀ
0: ਜੀ,
2: ਪਰ ਉਹ ਇੰਨਾ ਕਰ ਗਿਆ ਆ ਕਿ ਸਾਰੇ ਗਵੱਈਏ ਉਹਨਾਂ ਤੋਂ ਰੋਸ਼ਨੀ ਲੈ ਸਕਦੇ।
0: ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਔਰ ਗੱਲਾਂ ਪਤਾ ਸਿਲਸਿਲਾ ਤੁਹਾਨੂੰ ਇੱਕ ਵਾਰੀ ਅਸੀਂ ਫਿਰ ਦੱਸ ਰਹੇ ਹਾਂ ਕਿ ਅੱਜ ਸ਼ਾਮ ਨੂੰ ਜਿਹੜਾ ਕਿ ਸ਼ੋਅ ਹੈ ਲਿਵਿੰਗ ਆਰਟ ਸੈਂਟਰ ਮਿਸੀ ਸਾਗਰ ਵਿੱਚ ਹੋਣ ਜਾ ਰਿਹਾ, ਇਹ ਥੀਏਟਰ ਦੇ ਵਿੱਚ ਬੈਠ ਕੇ ਤੁਸੀਂ ਇਸ ਤਰ੍ਹਾਂ ਫੀਲ ਕਰਦੇ ਆ ਕਿ ਤੁਸੀਂ ਵਾਕਈ ਹੀ ਇੱਕ 뮤직 ਦੇ ਉਸ ਗਵਈਏ ਨੂੰ ਉਸ ਕਹਿੰਦੇ ਹੁੰਦੇ ਵੀ ਸਿਰ ਦੇ ਉੱਤੋਂ ਲੈ ਕੇ ਜਿਵੇਂ ਕਹਿੰਦੇ ਨਾ ਪੈਰਾਂ ਦੀ ਚੋਟੀ ਤੋਂ ਲੈ ਕੇ ਸਿਰ ਦੇ ਪਾਪਾ ਜਿਹੜੇ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਜਿਹੜਾ ਕਿ ਸਰੀਰ ਤੁਹਾਡਾ ਬੈਠਾ ਉੱਥੇ ਇੱਕ ਵਾਰੀ ਕਰੇਗਾ ਕਿ ਵਾਕਈ ਅਸੀਂ ਇਸ 뮤직 ਦੀ ਨਾਈਟ ਨੂੰ 뮤직 ਦੇ ਇਸ ਲਵਰਸ ਲੋਕ ਜਿਹੜੇ ਆ ਇਹ ਜ਼ਰੂਰ ਇਸ 뮤직 ਦੀ ਨਾਈਟ ਦੇ ਵਿੱਚ ਪਹੁੰਚਣ। ਜਨਾਬ ਹੰਸ ਰਾਜਾਂਸ ਨੂੰ ਪੂਰਾ ਬੈਂਡ ਉੱਥੇ ਹੋਏਗਾ ਤੁਹਾਡੇ ਵਾਸਤੇ ਔਰ ਐਸਾ ਥੀਏਟਰ ਹੈ ਭਾਅ ਜੀ, ਇਹ ਥੀਏਟਰ ਹੈ ਹੀ ਬੜਾ ਕਮਾਲ ਦਾ।
2: ਅੱਛਾ ਜੀ,
0: ਇੱਥੇ ਤਾਂ ਇੱਕ ਇੱਕ ਸੀਟ ਤੇ ਬੈਠੇ ਵੀ ਹੈ ਨਾ ਜਿਹੜਾ ਉਹ ਲੱਗਣਾ ਕਿ ਬਸ ਤੁਸੀਂ ਉਹਨਾਂ ਦੇ ਕੋਲ ਹੀ ਬੈਠੇ
2: ਹੋ।
0: ਐਸਾ ਕਮਾਲ ਦਾ ਥੀਏਟਰ ਹੈ। ਔਰ ਇਹ ਥੀਏਟਰ ਦੇ
2: ਜ਼ਫਰ ਸਾਹਿਬ ਨਾਲ ਜਦੋਂ ਗੱਲ ਹੋਈ
0: ਜੀ ਜੀ
2: ਤੇ ਇਹਨਾਂ ਦੀ ਬੜੀ ਖੁਆਇਸ਼ ਸੀਗੀ ਕਿ ਯਾਰ ਬੈਂਕਟ ਹਾਲ ਵਿਆਹ ਸ਼ਾਦੀਆਂ ਲਈ ਬਹੁਤ ਅੱਛੀ ਚੀਜ਼ ਹੈ, ਅੱਛਾ ਵੈਨਿਊ ਆ,
0: ਠੀਕ ਹੈ,
2: ਲੇਕਿਨ ਅਗਰ ਸੰਗੀਤ ਨਾਲ ਤਾਲੁਕ ਰੱਖਦਾ, 뮤직 ਨਾਲ, ਜਿਹੜੀ ਇੱਕ ਇੱਕ ਬੋਲ ਲੋਕਾਂ ਦੇ ਕੰਨਾਂ 'ਚ ਸੁਰ ਸਮਝ ਆਵੇ, ਕਨਵੇ ਹੋ ਜਾਏ, ਉਹਦੇ ਲਈ ਥੀਏਟਰ ਹੀ ਹੋਣਾ ਚਾਹੀਦਾ। ਅਤੇ ਇਹਨਾਂ ਨੇ ਮੇਰਾ ਖਿਆਲ ਸਾਰੇ ਸ਼ਹਿਰਾਂ 'ਚ ਥੀਏਟਰ ਹੀ ਕੀਤੇ ਆ। ਔਰ ਹਰਜੀਤ ਜੀ ਤੁਹਾਡੀ ਮਿਹਰਬਾਨੀ, ਤੁਸੀਂ ਵੀ ਸਭ ਤੋਂ ਖੂਬਸੂਰਤ ਇਹ ਥੀਏਟਰ ਕੀਤਾ। ਬਹੁਤ ਮੇਰੀ ਇੱਛਾ ਸੀ ਤੁਹਾਡੇ ਨਾਲ ਕੰਮ ਕਰੀਏ ਇਸ ਵਾਰੀ ਪਹਿਲੀ ਵਾਰੀ। ਦੇਖੋ ਜੇ ਕੀਤਾ ਤਾਂ ਮਜ਼ਾ ਆ ਕਿ ਸਭ ਤੋਂ ਅੱਛਾ ਟੋਰਾਂਟੋ ਦਾ ਤੁਸੀਂ ਥੀਏਟਰ ਲਿਆ, ਮੇਰਾ ਖਿਆਲ ਆ ਮਾਲਕ ਨੇ ਕਿਰਪਾ ਕੀਤੀ, ਮਜ਼ਾ ਆਏਗਾ,
0: ਬੜਾ ਅੱਛਾ ਥੀਏਟਰ ਆ ਜੀ। ਔਰ ਸ਼ਾਮ ਨੂੰ ਤਕਰੀਬਨ 7 ਵਜੇ ਅਸੀਂ ਡੋਰਸ ਓਪਨ ਕਰ ਦਾਂਗੇ ਇਸ ਥੀਏਟਰ ਦੀਆਂ। ਔਰ ਕਿਉਂਕਿ ਮੈਂ ਤੁਹਾਨੂੰ ਇੱਕ ਵਾਰੀ ਫਿਰ ਦੱਸਦਾ, ਅਸੀਂ ਰੋਜ਼ ਹੀ ਦੱਸਦੇ ਆ ਰਹੇ ਹਾਂ ਤੁਹਾਨੂੰ ਕਿ ਇਹ ਬੈਂਕਟ ਹਾਲ ਨਹੀਂ ਹੈ, ਕਿਉਂਕਿ ਉੱਥੇ ਅਸੀਂ ਆਪਣੀ ਮਰਜ਼ੀ ਨਾਲ ਕੁਰਸੀਆਂ ਸੱਜੇ ਖੱਬੇ 2-4 ਲਾ ਸਕਦੇ ਹਾਂ, ਟੇਬਲ 'ਤੇ ਖਿੱਚ ਲਓ ਜਾਂ 2 ਅੱਗੇ ਲਾ ਲਓ 2 ਪਿੱਛੇ ਲਾ ਲਓ। ਇੱਥੇ ਕੁਰਸੀਆਂ ਫਿਕਸ ਆ, ਤੁਹਾਡੀ ਕੁਰਸੀ ਉੱਤੇ ਨੰਬਰ ਲੱਗਾ ਹੈ, ਤੁਸੀਂ ਉਸੇ ਕੁਰਸੀ 'ਤੇ ਜਾ ਕੇ ਬੈਠਣਾ ਹੈ। ਔਰ ਸ਼ੋਅ ਅਸੀਂ ਤਕਰੀਬਨ ਪੂਰੇ ਸ਼ਾਰਪ 8 ਵਜੇ ਸਟਾਰਟ ਕਰ ਦਾਂਗੇ, ਕਿਉਂਕਿ ਮੈਂ ਉਹੀ ਗੱਲ ਦੁਬਾਰਾ ਦੱਸ ਰਿਹਾ, ਇਹ ਥੀਏਟਰਸ ਦੇ ਟਾਈਮ ਹੁੰਦੇ ਆ, ਗੋਰਿਆਂ ਦੇ ਟਾਈਮ ਹੁੰਦੇ ਆ ਥੀਏਟਰਸ ਦੇ, ਇੱਥੇ ਅਸੀਂ ਨਾ 2-4 ਮਿੰਟ ਉੱਪਰ ਜਾ ਸਕਦੇ, ਨਾ 2-4 ਮਿੰਟ ਅਸੀਂ ਥੱਲੇ ਜਾ ਸਕਦੇ ਹਾਂ, ਪਰ ਉੱਪਰ ਨਹੀਂ ਜਾ ਸਕਦੇ। ਔਰ ਇਸ ਕਰਕੇ ਜਿੰਨੀ ਵੀ ਸਾਡੀ ਆਡੀਅੰਸ, ਜਿੰਨੇ ਵੀ ਪੰਜਾਬੀ ਵਿਰਸਾ ਰੇਡੀਓ ਨੂੰ ਪਿਆਰ ਕਰਨ ਵਾਲੇ ਸੁਣ ਰਹੇ ਆ, ਸਿੰਘ ਹਰਜੀਤ ਨੂੰ ਸ਼ੋਅ ਨੂੰ ਸੁਣ ਰਹੇ ਆ, ਔਰ ਤੁਹਾਨੂੰ ਇਹ ਮੈਸੇਜ ਸਮੇਂ ਸਿਰ ਜ਼ਰੂਰ ਪਹੁੰਚਿਓ ਤਾਂ ਕਿ ਆਪਾਂ ਸਮੇਂ ਸਿਰ ਜਿਹੜਾ ਕਿ ਸ਼ੋਅ ਹੈ ਸਟਾਰਟ ਕਰ ਸਕੀਏ। ਔਰ ਭਾਅ ਜੀ ਅਖੀਰ 'ਤੇ, ਕਿਉਂਕਿ ਸਮਾਂ ਤਕਰੀਬਨ ਇਜਾਜ਼ਤ ਨਹੀਂ ਦੇ ਰਿਹਾ, ਆਪਣੇ ਵੱਲੋਂ ਛੋਟਾ ਜਿਹਾ ਮੈਸੇਜ ਪੂਰੀ ਕਮਿਊਨਿਟੀ ਵਾਸਤੇ ਕੀ ਹੋਏਗਾ ਜਿਹੜੇ ਇਸ ਵੇਲੇ ਸੁਣ ਰਹੇ ਜੀ?
2: ਮੇਰਾ ਇਹੀ ਮੈਸੇਜ ਹੈ ਕਿ ਕਹਿੰਦੇ ਨਾ ਚੱਲ ਜਿੰਦੇ ਚੱਲ ਚੱਲੀਏ ਇੱਥੋਂ, ਖਰਾ ਰਹੋ ਪਰਦੇਸ, ਪ੍ਰੀਤਾਂ ਦੇ ਇੱਥੇ ਦੁੱਖੀ ਵਸਦੇ, ਅਤੇ ਚੱਲ ਚੱਲੀਏ ਪਰਦੇਸ, ਆਪਾਂ ਬਹੁਤ ਦੂਰ ਆ ਕੇ ਵਸ ਗਏ ਹਾਂ, ਲੇਕਿਨ ਹੁਣ ਸ਼ਾਂਤੀ ਨਾਲ ਰਹੀਏ, ਆਪਸ ਵਿੱਚ ਨਫ਼ਰਤਾਂ, ਆਪਸ ਵਿੱਚ ਗਰੁੱਪਿਜ਼ਮ, ਆਪਸ ਵਿੱਚ ਕੰਪੀਟੀਸ਼ਨ ਹੈਲਦੀ ਹੋਵੇ, ਕਿ ਕਾਰਾਂ ਤੋਂ ਲੈ ਕੇ ਘਰਾਂ ਤੋਂ ਲੈ ਕੇ ਬਿਜ਼ਨਸ ਤੋਂ ਲੈ ਕੇ ਹਰ ਚੀਜ਼ ਵਿੱਚ ਕੰਪੀਟੀਸ਼ਨ ਕਰੋ, ਲੇਕਿਨ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਨਾ ਕਰੋ, ਜੀਓ ਔਰ ਜੀਣ ਦਿਓ, ਗਾਓ, ਭੰਗੜੇ ਪਾਓ, ਅਤੇ ਸ਼ਾਮ ਨੂੰ ਵੀ ਮਜ਼ਾ ਲਵਾਂਗੇ।
0: ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਔਰ ਇਹ ਗੀਤ ਆਪਣਾ ਪਹਿਲਾ ਸੀ?
2: ਇਹ ਫਸਟ ਗੀਤ ਜ਼ਿੰਦਗੀ ਦਾ ਮੈਂ, ਮੇਰਾ ਰਿਕਾਰਡ, LP ਰਿਕਾਰਡ,
0: ਜਿਹੜੇ ਆਪਾਂ ਪੰਜਾਬੀ ਤਵੇ ਜੇ ਕਹਿੰਦੇ ਸੀ,
2: ਹਾਂਜੀ ਤਵੇ ਜਿਹਨੂੰ ਕਹਿੰਦੇ ਸੀ, ਉਹ ਰਿਲੀਜ਼ ਹੋਇਆ ਸੀ।
0: ਅੱਛਾ ਜੀ।
2: ਔਰ ਉਸ ਤਵੇ ਨੂੰ ਸੁਣ ਕੇ ਮੈਨੂੰ ਪਹਿਲੀ ਵਾਰੀ ਕੈਨੇਡਾ ਲੈ ਕੇ ਆਏ ਸੀ ਸਰਦਾਰ ਤਲੋਕ ਸਿੰਘ ਕਾਲੋ ਸਾਹਿਬ,
0: ਉਹਨਾਂ ਦਾ ਕੱਲ੍ਹ ਮੈਨੂੰ ਫੋਨ ਵੀ ਆਇਆ ਸੀ।
2: ਅੱਛਾ ਜੀ,
0: ਉਹ
2: ਗੱਲ ਕਰਾਇਓ ਬਾਅਦ,
0: ਮੈਨੂੰ ਉਹਨਾਂ ਦਾ ਫੋਨ ਆਇਆ ਸੀ ਅਤੇ ਮੇਰੇ ਕੋਲ ਨੰਬਰ ਬਹੁਤ ਆਏ, ਮੈਂ ਜਿਸ ਸਰਦਾਰ ਸਾਹਿਬ ਸੁਣਦੇ ਹੋਣ ਤਰਲੋਕ ਸਿੰਘ ਜੀ ਤੇ ਪਲੀਜ਼ ਮੈਨੂੰ ਕਾਲ ਕਰ ਲੈਣਾ,
2: ਮਿਸਟਰ ਸਾਗਾ ਹੀ ਆਏ ਸੀ ਪਹਿਲੀ ਵਾਰ।
0: ਅੱਛਾ ਜੀ। ਅੱਛਾ, ਉਸ ਗੀਤ ਤੋਂ ਬਾਅਦ ਫਿਰ 440 ਹੋ ਗਈ ਜੀ? ਫਿਰ
2: ਉਸ ਗੀਤ ਤੋਂ ਬਾਅਦ ਫਿਰ ਪਛਾਣ ਬਣ ਗਈ, ਫਿਰ ਇੱਕ ਤੋਂ ਇੱਕ ਵਧੀਆ ਮਾਲਕ ਦੀ ਬਖਸ਼ਿਸ਼ ਨਾਲ ਹੁਣ ਤੱਕ ਚੱਲ ਰਿਹਾ ਉਹਦੀਆਂ ਖੇਡਾਂ ਨੂੰ, ਬਸ ਉਹੀ ਜਾਣਦਾ।
0: ਸਵੇਰ ਦਾ ਟਾਈਮ ਹੈ ਔਰ
2: ਉਹ ਸੰਜੀਵ ਆਨੰਦ ਹੈ ਨਾ, ਸੰਜੀਵ ਆਨੰਦ ਉਹਨੇ
0: ਦੇਖਿਆ ਜੀ। ਆਪ ਜੀ ਦਾ ਸਾਡੀ ਦਾ ਬੇਨਤੀ ਹੈ ਜੀ ਆਪ ਨੂੰ, ਜੇ ਤੁਸੀਂ ਇਸੇ ਗੀਤ ਦਾ ਮੁਖੜਾ ਇੱਕ
2: ਆਪਾਂ ਸ਼ਾਮ ਨੂੰ ਗਾਵਾਂਗੇ ਰੱਜ ਕੇ, ਹੁਣ ਕਿਹੜੀ ਗੱਲ,
0: ਨਹੀਂ ਨਹੀਂ ਸ਼ਾਮ ਨੂੰ ਤਾਂ ਆਪਾਂ
2: ਸ਼ਾਮ ਨੂੰ ਗਾਵਾਂਗੇ,
0: ਜ਼ਰੂਰ ਗਾਵਾਂਗੇ ਸ਼ਾਮ ਨੂੰ, ਬੜੀ ਜ਼ਰੂਰੀ ਗੱਲ ਹੈ,
2: ਹੁਣ ਗੱਲਾਂ ਬਾਤਾਂ ਕਰਦੇ ਸ਼ਾਮ ਨੂੰ ਗਾਵਾਂਗੇ।
0: ਚਲੋ ਜੀ, ਗੱਲਾਂ ਬਾਤਾਂ ਦਾ ਸਾਡੇ ਨਾਲ ਸਿਲਸਿਲਾ ਇਸ ਵੇਲੇ ਬਿਲਕੁਲ ਜਾਰੀ ਰਹੇਗਾ, ਔਰ ਸ਼ਾਮਾਂ ਨੂੰ ਜਨਾਬ ਨੇ ਤੁਹਾਡੇ ਵਾਸਤੇ, ਮੈਂ ਜਿਵੇਂ ਪਹਿਲੇ ਦੱਸ ਕੇ ਹਟਿਆ, ਔਰ ਲਿਵਿੰਗ ਆਰਟ ਸੈਂਟਰ ਤੁਹਾਡੇ ਵਾਸਤੇ ਹਾਜ਼ਰ ਹੈ।
2: ਮੇਰਾ ਇਹੀ ਫਾਇਦਾ, ਜੋ ਸੰਗਤ ਨੇ ਕਹਿਣਾ ਉਹ ਮੈਂ ਗਾਈ ਜਾਣਾ,
0: ਠੀਕ ਹੈ,
2: ਇਹ ਨਹੀਂ ਕਿ ਆਪਣੀ ਮਰਜ਼ੀ ਕਰੀ ਜਾਣੀ।
0: ਅੱਛਾ ਜੀ,
2: ਆਰਟਿਸਟ ਉਹੀ ਆ ਜੋ ਲੋਕਾਂ ਦੀ ਮਰਜ਼ੀ ਦੇ ਮੁਤਾਬਕ ਜੋ ਉਹਨਾਂ ਨੂੰ ਚੰਗਾ ਲੱਗਦਾ ਉਹ ਗਾਵੇ।
0: ਅੱਛਾ, ਉੱਥੇ ਆਪਾਂ ਫਿਰ ਜਿਵੇਂ ਸਾਨੂੰ,
2: ਮੈਂ ਸੀਕੁਐਂਸ ਬਣਾ ਲਾਂਗਾ,
0: ਠੀਕ ਹੈ,
2: ਲੇਕਿਨ ਜੇ ਸੰਗਤ ਚਾਹੇ ਨਹੀਂ ਆ ਨਹੀਂ ਆਗਾ ਤਾਂ ਉਹ ਗਾਉਣਾ ਚਾਹੀਦਾ, ਉਹ 'ਚ ਈਗੋ ਜਾਂ ਪ੍ਰੈਸਟੀਜ ਨਹੀਂ ਬਣਾਉਣੀ ਚਾਹੀਦੀ। ਇੱਕਦਮ ਸੰਗਤ ਦੀ ਮੰਨ ਕੇ ਅਗਰ ਉਹਦੇ ਮਰਜ਼ੀ ਦਾ ਕੰਮ ਕਰੋਗੇ ਤਾਂ ਤੁਹਾਨੂੰ ਸੁਣਨਗੇ ਆਰਾਮ ਨਾਲ। ਜੇ ਤੁਸੀਂ ਕਹੋ ਨਹੀਂ ਨਹੀਂ ਨਹੀਂ ਮੈਂ ਕਿਸੇ ਦੀ ਫਰਮਾਇਸ਼, ਕਿਸੇ ਦਾ ਹੁਕਮ ਨਹੀਂ ਮੰਨਣਾ, ਰਿਕੁਐਸਟ ਨਹੀਂ ਮੰਨਣੀ, ਤਾਂ ਉਹ ਵਾਜਿਬ ਨਹੀਂ। ਮੈਂ ਨਹੀਂ ਕਦੀ ਇੰਝ ਕੀਤਾ।
0: ਠੀਕ ਹੈ, ਠੀਕ ਹੈ, ਬੜੀਆਂ ਅੱਛੀਆਂ ਗੱਲਾਂ ਜੀ। ਔਰ ਇਹ ਜਿਹੜਾ ਜ਼ਰੂਰੀ ਮੈਸੇਜ ਹੈ ਤੁਹਾਡੇ ਸਾਰਿਆਂ ਵਾਸਤੇ, ਤੁਹਾਡੀ ਪਸੰਦ ਦੇ ਗੀਤ ਸੰਗੀਤ ਉੱਥੇ ਹੋਣਗੇ, ਔਰ ਜਿਵੇਂ ਜਿਵੇਂ ਤੁਸੀਂ ਉੱਥੇ ਜਿਵੇਂ ਭਾਅ ਜੀ ਨੂੰ ਹੁਕਮ ਕਰਦੇ ਗਏ ਅਤੇ ਉਸੇ ਤਰ੍ਹਾਂ ਹੀ ਤੁਹਾਡੇ ਵਾਸਤੇ ਗੀਤ ਔਰ ਸੰਗੀਤ ਦੀ ਮਹਿਫਲ ਹੋਏਗੀ। ਔਰ ਮੈਂ ਇੱਕ ਗੱਲ ਇੱਥੇ ਜ਼ਰੂਰ ਭਾਅ ਜੀ ਕਹਿੰਦਾ ਹੁੰਦਾ, ਅਸੀਂ ਜਿਹੜੇ ਚੰਗੇ ਗਵਈ ਹੈ ਜਿਨ੍ਹਾਂ ਨੇ ਸੁਰ ਦੇ ਨਾਲ ਆਪਣਾ ਮੁਹੱਬਤ ਸਾਂਝ ਕੀਤੀ ਹੈ, ਸਾਰੀ ਜ਼ਿੰਦਗੀ ਸਾਂਝ ਆਈ ਹੈ, ਉਹਨਾਂ ਦਾ ਸਾਥ ਦੇਣਾ ਸਾਡਾ ਜ਼ਰੂਰ ਫਰਜ਼ ਬਣਦਾ।
2: ਬੜੀ ਮਿਹਰਬਾਨੀ ਤੁਸੀਂ ਤਾਂ, ਮੈਂ ਬਹੁਤ ਫਖਰ ਹੈ ਕਿ ਕੀਰਤਨ ਵੀ ਕਰਵਾਉਂਦੇ ਹੋ ਤੁਸੀਂ।
0: ਜੀ ਜੀ,
2: ਕਲਯੁਗ ਮੇਂ ਕੀਰਤਨ ਪ੍ਰਧਾਨਾ।
0: ਜੀ ਜੀ,
2: ਕੀਰਤਨ ਵੀ ਕਰਵਾਉਂਦੇ ਹੋ ਔਰ ਪੰਜਾਬੀ ਦੇ ਉਹ ਪ੍ਰੋਗਰਾਮ ਕਰਵਾਉਂਦੇ ਹੋ ਜਿਹੜੇ ਵਿਰਸੇ ਨਾਲ ਸੰਬੰਧਿਤ ਹੈ, ਅਤੇ ਬੱਚਿਆਂ ਨੂੰ ਅੱਗੋਂ ਨਸਲਾਂ ਨੂੰ ਆਪਣੇ ਰੂਟਸ ਨਾਲ ਜੋੜਨ ਲਈ, ਆਪਣੀ ਮਾਂ ਬੋਲੀ ਨਾਲ ਜੋੜਨ ਲਈ।
0: ਜੀ ਜੀ,
2: ਇਹ ਪ੍ਰੋਗਰਾਮ ਗੀਤ ਨਿਰੇ ਇੰਟਰਟੇਨਮੈਂਟ ਭੰਗੜਾ ਪਾਉਣ ਲਈ ਨਹੀਂ, ਇਹ ਜ਼ੁਬਾਨ ਸਿੱਖਣ ਲਈ, ਜ਼ੁਬਾਨ ਨੂੰ ਪਿਆਰ ਕਰਨ ਲਈ ਵੀ ਕੰਮ ਆਉਂਦੇ ਆ।
0: ਬਿਲਕੁਲ ਸਹੀ,
2: ਸੋ ਤੁਸੀਂ ਕਰ ਰਹੇ ਹੋ, ਬਹੁਤ ਫਖਰ ਵਾਲੀ ਗੱਲ ਹੈ, ਬਹੁਤ ਅੱਛੀ ਗੱਲ ਹੈ।
0: ਨੱਚਣ ਨੂੰ ਤਾਂ ਪਹਿਲੇ ਹੋਕਾ ਦਿਆਂਗੇ, ਅੱਜ ਕੱਲ੍ਹ ਨਹੀਂ ਲੱਗਦਾ ਮੈਨੂੰ ਕੋਈ ਵੀ, ਮੈਂ ਜਿਵੇਂ ਵਿਆਹ ਸ਼ਾਦੀ ਹੋਵੇ ਇਸ ਗੀਤ ਤੋਂ ਬਿਨਾਂ, ਉਹ ਵਿਆਹ ਸ਼ਾਦੀ ਵੀ ਕੰਪਲੀਟ ਨਹੀਂ ਹੁੰਦੀ।
2: ਦੇਖ ਲਓ, ਇਹ ਵੀ ਕਿਰਪਾ ਮਾਲਕ ਦੀ, ਮੈਨੂੰ ਲੱਗਦਾ 25-30 ਸਾਲ ਹੋ ਗਏ
0: ਇਸ ਗੀਤ ਨੂੰ, ਹੋ ਗਏ ਜਿੰਨੇ ਸਾਲ,
2: ਇੰਨੇ ਕੁ ਸਾਲ ਹੋ ਗਏ ਜੀ,
0: ਅਤੇ ਲੋਕ ਗੀਤ ਜਿਵੇਂ ਕਹਿੰਦੇ ਨਾ ਵੀ ਬਣ ਗਿਆ
2: ਲੱਗਦਾ, ਜਿਵੇਂ ਅੱਜ ਹੀ ਰਿਲੀਜ਼ ਹੋਇਆ। ਸ਼ੁਕਰ ਹੈ ਮਾਲਕ ਦਾ, ਇਹਨਾਂ ਗੀਤਾਂ ਦੀ ਉਮਰ ਲੰਬੀ ਹੈ।
0: ਔਰ ਇਸ ਤੋਂ ਨਾਲ ਨਾਲ ਇਹ ਬੜੀ ਫਖਰ ਵਾਲੀ ਗੱਲ ਹੈ ਕਿ ਮੈਂ ਬੜੇ ਸ਼ੋਅ ਇੱਥੇ ਹੋਰ ਵੀ ਦੇਖਦਾ, ਬਹਿ ਜਾਓ ਬਾਅਦ 'ਚ ਲੈ ਕੌਫੀ। ਬਹੁਤ ਆਰਟਿਸਟ ਇੱਦਾਂ ਦੇ ਆ ਜਿਹੜੇ ਕਿ ਇਸ ਗੀਤ ਨੂੰ ਵੀ ਸਟੇਜਾਂ 'ਤੇ ਗਾਉਂਦੇ ਆ।
2: ਹਾਂਜੀ, ਚਲੋ ਉਹਨਾਂ ਦੀ ਮਿਹਰਬਾਨੀ ਹੈ, ਮੈਂ ਵੀ ਜਿਹਨਾਂ ਜਿਹੜਾ ਮੇਰੇ ਤੋਂ ਜਿਹਨਾਂ ਤੋਂ ਮੈਂ ਇੰਪ੍ਰੈਸ ਹਾਂ, ਮੈਂ ਵੀ ਉਹਨਾਂ ਦੇ ਗੀਤ ਗਾਉਣਾ, ਉਹ ਵੀ ਗੀਤ ਗਾਉਂਦੇ ਨੇ, ਤਾਂ ਅੱਛੀ ਗੱਲ ਹੈ। ਇੱਕ ਦੂਜੇ ਦਾ ਗੀਤ ਲੋਕਾਂ ਲਈ ਹੁੰਦਾ, ਲੋਕਾਂ ਨੂੰ ਜਦੋਂ ਸਮਰਪਿਤ ਕਰ ਦਈਏ, ਉਹਦੇ ਵਿੱਚ ਫਿਰ ਸਿੰਗਰ ਵੀ ਆਉਂਦੇ ਆ ਨਾ ਸੰਗਤ ਵਿੱਚ।
0: ਬਿਲਕੁਲ ਸਹੀ,
2: ਜੇ ਕੋਈ ਗਾਉਂਦਾ ਹੈ ਤਾਂ ਅੱਛੀ ਗੱਲ ਹੈ।
0: ਬਿਲਕੁਲ ਅੱਛੀ ਗੱਲ ਹੈ, ਕਿਉਂਕਿ ਉਹ ਗੀਤ ਜਦੋਂ ਪਾਪੂਲਰ ਹੋ ਜਾਂਦੇ ਆ, ਫਿਰ ਜਦੋਂ ਹਰ ਇੱਕ ਪਰਿਵਾਰ ਦੀ ਉਹ ਗੀਤ ਪਸੰਦ ਬਣ ਜਾਂਦੇ ਆ, ਤੇ ਫਿਰ ਹੀ ਉਹ ਗੀਤ ਜਿਹੜੇ ਕਿ ਅੱਗੇ ਦੇ ਅੱਗੇ ਜਾਂਦੇ ਆ। ਔਰ ਇਸੇ ਤਰ੍ਹਾਂ ਫਿਰ ਨੱਚਣ ਤੋਂ ਪਹਿਲੇ ਹੋਕਾ ਦਿਆਂਗੇ, ਸ਼ਾਮੋਂ ਨੂੰ
2: ਜਿਹੜਾ ਹੁਣ ਛੱਲਾ ਲੋਕ ਗੀਤ ਹੈ।
0: ਜੀ ਜੀ,
2: ਇਹ ਸਭ ਤੋਂ ਪਹਿਲਾਂ ਸ਼ੌਕਤ ਅਲੀ ਸਾਹਿਬ ਹੈ ਨਾ,
0: ਹਾਂਜੀ,
2: ਉਹਨਾਂ ਦੇ ਬ੍ਰਦਰ ਸੀ ਵੱਡੇ, ਅਨਾਇਤ ਅਲੀ ਨੇ ਗਾਇਆ ਸੀ,
0: ਠੀਕ ਹੈ,
2: ਫਿਰ ਸਾਰੇ ਜਹਾਨ ਨੇ ਗਾਇਆ, ਹੁਣ ਤੱਕ ਗਾਉਂਦੇ ਆ।
0: ਬਿਲਕੁਲ,
2: ਇਸ ਤਰ੍ਹਾਂ ਗਾਉਣ 'ਚ ਕੋਈ ਹਰਜ਼ ਨਹੀਂ, ਪਰ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਜਿਹਦੀ ਓਰਿਜਿਨਲੀ ਤਰਜ਼ ਹੈ,
0: ਠੀਕ ਹੈ,
2: ਜਿਹਨੇ ਪਹਿਲਾਂ ਗਾਇਆ।
0: ਅਤੇ ਇਹ ਗੀਤ ਤਾਂ ਫਿਰ ਸ਼ਾਮ ਨੂੰ ਭੰਗੜੇ ਪਵਾਓਗੇ ਪੂਰੇ ਗੀਤ?
2: ਪੱਕਾ ਗਾਵਾਂ, ਆਏ ਕਾਹਦੇ ਲਈ ਹੈ,
0: ਨੱਚਣ ਤੋਂ ਪਹਿਲੇ ਹੋਕਾ ਤਾਂ ਫਿਰ ਦਿਆਂਗੇ,
2: ਹੋਕਾ ਦੇਵਾਂਗੇ, ਕੋਕੇ ਦੇਵਾਂਗੇ, ਰੁਮਾਲ 121 ਨਹੀਂ ਤਾਂ ਚਲੋ ਜਿੰਨੇ ਹੋਏ ਉਹਨੇ ਦੇਵਾਂਗੇ।
0: ਇਹ ਵੀ ਗੱਲ ਸਹੀ ਹੈ। ਚਲੋ ਜੀ, ਔਰ ਹੰਸਰਾਜ ਹੰਸ ਭਾਅ ਜੀ ਸਾਡੇ ਸਤਿਕਾਰਯੋਗ ਵਿਦ ਰਿਸਪੈਕਟ ਪਦਮ ਸ਼੍ਰੀ, ਬੜੀ ਵੱਡੀ ਗੱਲ ਹੁੰਦੀ ਹੈ ਜਦੋਂ ਕਿਸੇ ਗਵਰਨਮੈਂਟ ਦੇ ਵੱਲੋਂ ਐਡਾ ਵੱਡਾ ਸਤਿਕਾਰ ਦਿੱਤਾ ਜਾਂਦਾ ਹੈ, ਇੰਨਾ ਮਾਣ ਦਿੱਤਾ ਜਾਂਦਾ, ਇੰਨੀ ਇੱਜ਼ਤ ਦਿੱਤੀ ਜਾਂਦੀ ਹੈ। ਔਰ ਇਸ ਦੇ ਨਾਲ ਨਾਲ ਹੀ ਬੜੀ ਖੁਸ਼ੀ ਵਾਲੀ ਖਬਰ ਇੱਕ ਹੋਰ ਵੀ ਹੈ ਕਿ ਸਾਡੇ ਸੈਂਸਰ ਬੋਰਡ ਇੰਡੀਆ ਦੇ ਜਨਾਬ ਹੰਸਰਾਜ ਹੰਸ ਸਾਹਿਬ ਨੂੰ ਉੱਥੇ ਦੇ ਚੇਅਰਮੈਨ ਬਣਾਇਆ ਗਿਆ।
2: ਇਹ ਫਿਲਮ ਇੰਡਸਟਰੀ ਦੇ ਸੀਨੀਅਰ ਲੋਕਾਂ ਨੇ, ਕੋਈ ਖਿਆਲ ਉਹਨਾਂ ਨੂੰ ਆਇਆ ਹੋਏਗਾ।
0: ਜੀ ਜੀ,
2: ਕਿਉਂਕਿ ਜਿਹੜਾ ਸੈਂਸਰ ਬੋਰਡ ਹੈ ਬਹੁਤ ਇੰਪੋਰਟੈਂਟ ਹੈ, ਜਿੱਥੇ ਬਾਲੀਵੁੱਡ ਦੀਆਂ ਇੰਨੀਆਂ ਫਿਲਮਾਂ ਬਣਦੀਆਂ, ਹੁਣ ਪੰਜਾਬੀ ਇੰਡਸਟਰੀ ਵੀ ਪੈਰਲ ਚੱਲ ਰਹੀ ਹੈ।
0: ਜੀ ਜੀ,
2: ਉੱਥੇ ਆਪਣਾ ਬੰਦਾ, ਪੰਜਾਬੀ ਬੰਦਾ ਉਸ ਜਿਊਰੀ 'ਚ ਬੈਠਾ ਹੋਣਾ ਚਾਹੀਦਾ।
0: ਠੀਕ ਹੈ,
2: ਬਹੁਤ ਦੇਰ ਤੋਂ ਸ਼ਾਇਦ ਮੰਗ ਵੀ ਸੀ ਕਿ ਪੰਜਾਬੀ ਕਿਉਂ ਨਹੀਂ ਉੱਥੇ ਉੱਥੇ।
0: ਅੱਛਾ, ਇਸ ਤੋਂ ਪਹਿਲਾਂ ਪੰਜਾਬੀ ਨਹੀਂ ਸੀ ਕੋਈ ਭਾਜੀ?
2: ਨਹੀਂ,
0: ਬਿਲਕੁਲ। ਅੱਛਾ, ਪੰਜਾਬੀ ਹੈ ਹੀ ਨਹੀਂ ਸੀ ਕੋਈ?
2: ਕਦੀ ਪਹਿਲਾਂ ਹੋਇਆ ਤਾਂ ਪਤਾ ਨਹੀਂ, ਬਹੁਤ ਸਾਲ ਪਹਿਲਾਂ।
0: ਅੱਛਾ,
2: ਹੁਣ ਬਹੁਤ ਅਰਸੇ ਤੋਂ ਨਹੀਂ ਸੀ।
0: ਠੀਕ ਹੈ,
2: ਸੋ ਪੰਜਾਬੀ ਜਦੋਂ ਫਿਲਮਾਂ ਰਿਲੀਜ਼ ਹੁੰਦੀਆਂ ਜਾਂ ਬਾਲੀਵੁੱਡ 'ਚ ਵੀ ਪਹਿਰਾਵੇ ਤੋਂ ਲੈ ਕੇ ਪੰਜਾਬ ਦੀ ਨਾਲ ਸੰਬੰਧਿਤ ਕੋਈ ਗੱਲ ਹੁੰਦੀ ਹੈ ਜੋ ਪੰਜਾਬੀ ਬੰਦਾ ਬੈਠ ਕੇ ਉੱਥੇ ਫੀਲ ਕਰ ਸਕਦਾ ਤੇ ਐਵੇਂ ਅਨਸੈਸਰੀ ਕੈਂਚੀ ਨਹੀਂ ਚੱਲਣ ਦੇਵਾਂਗੇ।
0: ਚਲੋ ਇਹ ਵੀ ਬੜੀ ਮਾਣ ਵਾਲੀ ਗੱਲ ਹੈ ਔਰ ਮੈਂ ਸਮਝਦਾ ਕਿ ਸਾਡੇ ਪੰਜਾਬ ਨਿਵਾਸੀ ਜਿੰਨੇ ਵੀ ਇਸ ਟਾਈਮ ਸੁਣ ਰਹੇ ਆ ਔਰ ਤੁਹਾਡੇ ਸਾਰਿਆਂ ਵਾਸਤੇ ਮਾਣ ਵਾਲੀ ਗੱਲ ਇਹ ਹੈ ਕਿ ਸਾਡੇ ਪੰਜਾਬ ਤੋਂ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਅੱਜ ਫਿਲਮ ਇੰਡਸਟਰੀ ਦੇ ਵਿੱਚ ਸੈਂਸਰ ਬੋਰਡ ਦੇ ਵਿੱਚ ਭਾਜੀ ਦਾ ਇੱਕ ਵੱਡਾ ਰੁਤਬਾ ਬਣਿਆ ਹੈ ਇਸ ਚੀਜ਼ ਦੇ ਵਾਸਤੇ ਮੈਂ ਸਮਝਦਾ ਕਿ ਸਾਰੇ ਪੰਜਾਬ ਨਿਵਾਸੀਆਂ ਨੂੰ ਵੀ ਵਧਾਈਆਂ।
2: ਹਾਂਜੀ ਪੰਜਾਬ ਪੰਜਾਬੀਆਂ ਦੀਆਂ ਦੁਆਵਾਂ ਹੀ ਮੈਨੂੰ ਤਾਂ ਲੱਗਦੀਆਂ ਅਸੀਸਾਂ ਜੇ ਇਹਨਾਂ ਦੀ ਗੱਲ ਮੰਨ ਲਓ ਨਾ ਬੰਦਾ ਘਾਟੇ 'ਚ ਨਹੀਂ ਰਹਿੰਦਾ। ਇਹਨਾਂ ਨੇ ਮੈਨੂੰ ਕਿਹਾ ਸੀ ਸਿਆਸਤ ਛੱਡ ਦਿਓ ਇਹ ਤੇਰੇ ਵੱਸ ਦਾ ਰੋਗ ਨਹੀਂ ਉਹ ਤੈਨੂੰ ਫੱਬਦਾ ਨਹੀਂ
0: ਠੀਕ ਹੈ
2: ਜਦ ਤੈਨੂੰ ਫੱਬਦਾ ਨਹੀਂ ਅਸੀਂ ਚਾਹੁੰਦੇ ਤੂੰ ਸੰਗੀਤ ਲਈ ਪੈਦਾ ਹੋਇਆ ਤੂੰ ਸਿਰਫ ਗਾਇਆ ਕਰ ਤੇ ਦੇਖੋ ਹੁਣ ਗੱਲ ਮੰਨੀ ਸੀ ਫਾਇਦੇ ਰਹਿ ਗਏ ਨਾ ਫਿਲਮ ਇੰਡਸਟਰੀ 'ਚ ਐਡੇ ਐਡੇ ਮਹਾਰਥੀ ਬੈਠੇ ਆ ਉਹਨਾਂ ਨੇ ਮੇਰਾ ਨਾਮ ਲਿਆ ਮੈਨੂੰ ਪਤਾ ਵੀ ਨਹੀਂ ਇਕਦਮ ਆਲ ਆਫ ਸਡਨ ਕੱਲ ਤੁਸੀਂ ਦੱਸਿਆ ਮੀਡੀਆ 'ਚ ਫਲੈਸ਼ ਹੋ ਗਿਆ ਅਜੇ ਤੱਕ ਮਤਲਬ ਮੈਂ ਹੈਰਾਨ ਆ
0: ਕੱਲ ਜਦੋਂ ਪਰਸੋਂ
2: ਕਿੱਡੇ ਕਿੱਡੇ ਲੋਕ ਬੈਠੇ ਆ
0: ਮੀਟ ਐਂਡ ਗ੍ਰੀਟ ਸੀ ਹਾਂਜੀ ਉਦੋਂ ਹੀ ਜ਼ਿਕਰ ਕੀਤਾ
2: ਉਦੋਂ ਹੀ ਇਕਦਮ ਕੋਈ ਇੱਥੇ ਸੋਸ਼ਲ ਮੀਡੀਆ 'ਤੇ ਆਇਆ
0: ਹਾਂਜੀ
2: ਮੈਨੂੰ ਦੱਸਿਆ ਕਿਸੇ ਨੇ ਚਲੋ ਫਿਰ ਫੋਨ ਸ਼ੋਨ ਬੜੇ ਆਏ ਇੰਡੀਆ ਤੋਂ ਨੈਸ਼ਨਲ ਇਹ ਫਿਰ ਨਿਊਜ਼ ਬਣ ਜਾਂਦੀ ਉਸ ਤੋਂ ਬਾਅਦ ਇੰਟਰਨੈਸ਼ਨਲ ਹੋ ਜਾਂਦਾ।
0: ਚਲੋ ਹੁਣ ਸਮਾਂ ਆਪਣੇ ਕੋਲ ਸ਼ਾਮਾਂ ਨੂੰ ਵੀ ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਮੈਸੇਜ ਆ ਜਿੰਨੇ ਵੀ ਸਾਡੇ ਵੀਰ ਇੱਥੇ ਬੈਠੇ ਆ
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਹੈਲੋ ਕਟਾਰੀਆ ਟੂਰਸ ਐਂਡ ਟ੍ਰੈਵਲ
5: ਹਾਂਜੀ ਕਟਾਰੀਆ ਟੂਰਸ ਐਂਡ ਟ੍ਰੈਵਲ
4: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ
5: ਓ ਇੰਡੀਆ ਕੀ ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ ਇੰਡੀਆ ਕਿੱਥੇ ਜਾਣਾ
4: ਚਾਰ ਟਿਕਟਾਂ ਦਿੱਲੀ ਦੀਆਂ ਤੇ 2 ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ
5: ਮਿਲ ਜਾਣਗੀਆਂ ਬਿਲਕੁਲ ਮਿਲ ਜਾਣਗੀਆਂ ਦਿੱਲੀ ਮੁੰਬਈ ਅੰਮ੍ਰਿਤਸਰ ਇਹੋ ਤਾਂ ਸਾਡੀ ਸਪੈਸ਼ਲਿਟੀ ਹੈ ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ ਤੇ ਹਾਂ ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ
4: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ ਕਟਾਰੀਆ ਟੂਰਸ ਐਂਡ ਟ੍ਰੈਵਲ ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200 905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ
6: 32-55-80 ਤੇ 98 81 ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ ਕਾਊਂਟਿੰਗ ਨਹੀਂ ਇਹ ਤੇ 32-55 ਅੱਸੀ ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਸਿਸ ਮਿਲਣਗੇ ਹਰ ਬ੍ਰਾਂਡ ਬਹੁਤ

0: wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-7379-8710।
7: ਮੈਂ ਕਿਆ, ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਆ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
7: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
9: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ। 416-700-9100।
10: ਸ਼ੀਸ਼ਾ ਹੋਇਆ ਦਿਲ
11: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
12: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
13: ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
12: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
13: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
12: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
13: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
14: ਆ ਭੈਣੇ, ਖਰੀਦ ਲਿਆ ਗਹਿਣੇ?
15: ਕਿੱਥੇ, ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
14: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
15: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
16: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
17: ਜਨਕ ਜਵੈਲਰਸ, ਕਾਲ 905-230-8800।
18: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
19: ਅੱਛਾ ਜਾਨਮਨ, ਮੈਨੂੰ ਇਹ ਦੱਸੋ ਕਿ ਤੁਹਾਨੂੰ ਮੇਰੇ ਨਾਲ ਪਿਆਰ ਕਦੋਂ ਹੋਇਆ?
20: ਮੈਨੂੰ ਨਾ ਤੇਰੇ ਨਾਲ ਦੂਜੀ ਨਜ਼ਰ ਚ ਪਿਆਰ ਹੋ ਗਿਆ ਸੀ।
19: ਸਾਰਿਆਂ ਨੂੰ ਤਾਂ ਪਹਿਲੀ ਨਜ਼ਰ ਚ ਹੁੰਦਾ, ਤੁਹਾਨੂੰ ਪਹਿਲੀ ਨਜ਼ਰ ਚ ਕਿਉਂ ਨਹੀਂ ਹੋਇਆ?
20: ਪਹਿਲੀ ਨਜ਼ਰ ਮੇਰੀ ਨਾ ਤੇਰੇ ਹੀਰੇ ਵਾਲੇ ਹਾਰ ਤੇ ਨਹੀਂ ਪਈ ਸੀ।
21: ਫਿੱਟੇ ਮੂੰਹ ਤੇਰੇ।
22: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
23: ਕੰਡੀਸ਼ਨਸ ਅਪਲਾਈ।
24: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ 6.99 ਦਾ, ਸਵਰਨਾ ਚੱਕੀ ਆਟਾ 20 ਪਾਉਂਡ 10.99 ਦਾ, ਮਸਟਰਡ ਆਲ 5 ਲੀਟਰ ਦੀ ਵੱਡੀ ਬੋਟਲ 1999 ਦੀ, 2% ਦੁੱਧ 4 ਲੀਟਰ 4.99 ਹਲਦੀਰਾਮ ਦੇ ਦੋ ਸਨੈਕ ਚੱਕੋ 3.99 ਦੇ ਬਰਾਡ ਵੈਜੀ ਬਰਗਰ 4.99 ਬਾਲਟੀ ਚ ਗੁੜ ਲਓ 5 ਕਿਲੋ 8.99 ਟਾਟਾ ਟੀ 1 ਕਿਲੋ 9.99 ਦੀ ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟਲੈਂਡ
0: Ladies and gentlemen, introducing from CHLO AM 530, the number one radio host in the world, Dave Tatla! From the Dave Tatla News Desk, locally covered, nationally connected.
24: Good afternoon, welcome to Dave Tatla Show. आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज दा दिन अच्छा गुजर रहा होगा। साडी कोशिश रहेगी 2 बजे तक नेशनल इंटरनेशनल खबरां नाल जोड़ के रखिए। अगे चल के वतनों दूर भी तुहाडे लई पेश कीता जाएगा। हुण तो लेके 2 बजे तक साडे स्टूडियो दे नंबर रहणगे 905-799-0999 ਖਬਰਾਂ ਵੱਲ ਚੱਲਦੇ ਹਾਂ ਸਿੱਧੇ ਹੀ। ਸਾਡੇ ਟਰੇਡ ਮਿਨਿਸਟਰ ਮਨਿੰਦਰ ਸਿੱਧੂ ਇਹ ਟਰੇਡਿੰਗ ਪਾਰਟਨਰ ਲਈ ਕੋਈ ਸੌਦੇ ਕਰਨ ਲਈ ਇੰਡੀਆ ਅਤੇ ਫਿਲੀਪੀਨਸ ਜਾ ਰਹੇ ਨੇ। ਬਾਏ ਕੈਨੇਡੀਅਨ ਇਹ ਜਿਹੜਾ ਸਲੋਗਨ ਹੈ ਇਹਦੇ ਪਿੱਛੇ ਸਾਰੇ ਮੇਅਰ ਤਕਰੀਬਨ ਸਹਿਮਤ ਹੈ, ਖਾਸ ਕਰਕੇ ਪੈਟ੍ਰਿਕ ਬ੍ਰਾਊਨ। ਤੁਸੀਂ ਇੱਕ ਵਾਰ ਬੈਠ ਕੇ ਕਿੰਨਾ ਕੁ ਖਾ ਲਓਗੇ? 200-300 ਗ੍ਰਾਮ ਹੀ ਢਿੱਡ 'ਚ ਗੁਥਲੀ ਹੁੰਦੀ ਹੈ। ਅੱਧਾ ਪਾਊਂਡ, ਪਾਊਂਡ, 2 ਪਾਊਂਡ, 3 ਪਾਊਂਡ, 4 ਪਾਊਂਡ, 5, 10, 15, 20, 25, 26.5, 26.5 ਪਾਊਂਡ ਫੂਡ ਖਾ ਸਕਦਾ ਹੈ ਇਹ ਬੰਦਾ ਹੈ ਜੀ। ਚੈਂਪੀਅਨ ਹੈ ਇਹ ਜੋਏ ਚੈਸਨਟ। ਇਹਨੇ ਕੰਪੀਟੀਸ਼ਨ ਜਿੱਤਿਆ ਸੀ July 4, 2025 ਨੂੰ, ਜਿੱਥੇ ਇਹਨੇ ਪੋਟੀਨ ਜਿਹੜਾ ਫਰੈਂਚ ਫਰਾਈਜ਼ ਦੇ ਉੱਤੇ ਗ੍ਰੇਵੀ ਅਤੇ ਚੈਡਰ ਚੀਜ਼ ਜਿਹਾ ਪਾਇਆ ਹੁੰਦਾ ਉਹ ਛਕਿਆ ਸੀ। ਹੁਣ ਦੁਬਾਰਾ ਤਰਾ ਯਾਰ 26.5 ਪਾਊਂਡ ਢਿੱਡ 'ਚ ਜਾਂਦਾ ਕਿੱਥੇ ਹੋ? ਬਿਸ਼ਨੋਈ ਗੈਂਗ ਦਾ ਚੌਧਰੀ ਕਰਮਵੀਰ ਸਿੰਘ ਜਿਹੜਾ ਇੱਥੇ ਸੀ ਉਸਨੂੰ ਫੜ ਕੇ ਹੁਣ ਡਿਪੋਰਟ ਕਰਤਾ। ਉੱਥੇ ਦਿੱਲੀ ਪੁਲਿਸ ਵਾਲੇ ਆਉਂਦੇ ਨੂੰ ਕਹਿੰਦੇ ਜੀ ਜੀ ਆਇਆਂ ਨੂੰ ਆਜੋ ਆਜੋ ਨੰਗਿਆ ਉਹ ਗੱਲ ਹੀ ਕੋਈ ਨੀ। ਉਸ ਨੇ ਜਿਹੜਾ AP ਢਿੱਲੋਂ ਆ ਸਿੰਗਰ ਉਹਦੇ ਤੇ ਗਰੇਵਾਲ ਕੀ ਆ ਗਿੱਪੀ ਗਰੇਵਾਲ ਉਹਦੇ ਘਰ ਦੇ ਗੋਲੀਆਂ ਗਲੀਆਂ ਚਲਾਉਣ ਦੇ ਸਿਲਸਿਲੇ 'ਚ ਕਈ ਸੀਗਾ, ਉਹਨੂੰ ਫੜ ਫੁੜ ਕੇ ਹੁਣ ਚੜਾਤਾ ਜਹਾਜ਼। ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ 6474294040 647-4040-4040।
1: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
2: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
3: ਜਸ਼ਨ ਟੈਂਟਸ ਦੇ ਨਾਲ।
2: ਵਿਆਹ ਹੋਵੇ, ਬਰਥਡੇ ਪਾਰਟੀ,
3: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
2: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
3: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
2: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
3: 416-294-2857
2: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
4: ताया साडा मीट मच्छी दा बड़ा ही शौकीन आ, कहिंदा पार्टी विच नॉन वेज स्पेशल होना चाहिदा। बस वे असी करता फोन पंजाबी बाय नेचर वालियां नूं, ओ घरे आके लाइव कुकिंग करके गए। पंजाबी बाय नेचर वालियां नूं कॉल करियो।
5: पंजाबी बाय नेचर, एयरपोर्ट एंड वे टिको रोड, 9057944667।
6: I am Dev Tatla and you are not. ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ।
8: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
6: ਸੁਲਤਾਨ ਜੀ ਕੀ ਅਪਡੇਟ ਹੈ?
8: ਭਾਜੀ ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ। 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ $1300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ, 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ। ਅੱਜ ਵੀ $1499 ਚ ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ, ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $3899, ਜਦਕਿ ਅੱਜ ਵੀ ਤੁਹਾਨੂੰ $2999 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਹੈ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 TV ਅਵੇਲੇਬਲ ਹੈ, $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1599 ਦਾ, ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828, 905-450-2828 ਜੀ।
6: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸੁਲਤਾਨ ਜੀ ਥੈਂਕ ਯੂ ਸੋ ਮਚ।
8: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
23: ਕਿਤਨੇ ਗੱਲਾਂ ਕਰਦੇ ਹੋ ਵੀ ਗੱਡੀ ਲੈਣੀ ਹੈ, ਕੋਈ ਆਲੂ ਪਿਆਜ਼ ਤੇ ਲੈਣੀ ਨਹੀਂ? ਤਾਂ ਜੀ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ ਸੇਲ ਐਂਡ ਸਰਵਿਸ ਨਾਲ, ਤੇ ਏਅਰਪੋਰਟ ਨਿਸਾਨ ਚੁੱਪ ਕਰਕੇ ਆਜੋ, ਨਵੀਂ ਪੁਰਾਣੀ ਗੱਡੀ ਲੈ ਆਜੋ। ਦੈਟਸ ਰਾਈਟ ਭਾਈ, ਏਅਰਪੋਰਟ ਨਿਸਾਨ, ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ, 905-790-0799-4900, ਆਜੋ ਆਜੋ।
25: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
6: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ, ਨੀਅਰ ਟੌਪ ਰੂਮ, ਯੂਨਿਟ 32, 905-460-9099, 905-460-9099, 406-90-99 ਇਹਨਾਂ ਦਾ ਨੰਬਰ ਹੈ।
26: ਪੂਰੇ
7: 40 साल हो गए अपने व्याह नूं, फिर किथे सेलिब्रेट करन दा इरादा है?
9: मेरी मन्नो, आपां पिंड ना चलिए।
7: धर्म नाल आ तां तू मेरे मन दी गल ही कहती है, पर इन्नी छेती टिकटां कित्थों मिलणगियां?
9: गिल इंटरनेशनल ट्रैवल तो अपने साथ वर्गे ही साथ है उन्हां दा, अपने क्लाइंट्स दे नाल पिछले 40 साल तो
7: बेदाग सर्विस।
10: गिल इंटरनेशनल ट्रैवल,
9: क्वालिटी सर्विस, वधिया रेट्स ते बेस्ट डीलिंग है उन्हां दी पहचान। इंडिया, पाकिस्तान या दुनिया दे किसी भी कोने च करना होए ट्रैवल,
10: सर्विंग कनाडा नेशन वाइड,
9: 9056718400 और 9057968800 और विजिट giltravels.ca।
24: I am Dave Tatla and you are not।
11: ना चाचा जी, आह 3 महीने हो गए थोनू मोड़गे ते कागज इकट्ठे कर दिया नु, हुण थई तुहाडी मोड़गे च प्रूफ नहीं होई है।
12: ओ तू रेफड़ा, ओ मोड़गे च प्रूफ करानी पता किन्ना औखा कम है, 100 पापड़ बेलने पैंदे आ, लग्गिया गल्लां मारदा।
11: ओ चाचा जी, मैं तां पहलां ही कहा सी भई फर्स्ट या सेकंड मोड़गेज दी लोड़ होवे, रीफाइनेंसिंग दी लोड़ होवे, ट्रक लोन या इक्विपमेंट लोन चाहिदा होवे, बिजनेस लोन या प्राइवेट लैंडिंग दी ही लोड़ क्यों ना होवे, तां सुन दे मेरी गल, जे सारे पास्यों हो गई ना तां बाह फड़ू कमलजीत सरा, 416-356-1870, 416-356-1870, पैगी पल्ले।
0: From the Dave Tatla News Desk, locally covered, nationally connected.
24: ਖਬਰਾਂ ਜੋ ਖਬਰ ਆ ਰਹੀ ਹੈ, ਇਹ ਖਬਰ ਮੈਨੀਟੋਬਾ ਤੋਂ ਆ ਰਹੀ ਹੈ। ਉੱਥੇ ਦੀ ਸਰਕਾਰ ਨੇ, ਲੋਕਲ ਸਰਕਾਰ ਨੇ ਫੈਸਲਾ ਲਿਆ, ਡੇ ਲਾਈਟ ਸੇਵਿੰਗ ਟਾਈਮ ਹੈ, ਇਸ ਨੂੰ ਪਰਮਾਨੈਂਟ ਕਰ ਦੇਣਾ। ਹੁਣ ਇਹ ਨਹੀਂ 6-7 ਮਹੀਨੇ ਬਾਅਦ ਘੜੀਆਂ ਅੱਗੇ ਪਿੱਛੇ ਕਰੀ ਚੱਲੋ। ਮੇਨ ਸਟ੍ਰੀਮ ਸਰਵੇ ਕੀਤਾ ਗਿਆ ਕਿ ਜਿਹੜੀ ਮੇਪਲ ਲੀਫ ਹੈ, ਇਹਨਾਂ ਦਾ ਇਸ ਸੀਜ਼ਨ ਕੋਈ ਚਾਂਸ ਹੈ ਜਾਂ ਨਹੀਂ ਹੈ। 39% ਨੇ ਆਖਿਆ ਯੈਸ, ਉਹਨਾਂ ਦਾ ਚਾਂਸ ਹੈ, 61% ਕਹਿੰਦੇ ਨੋ। ਇੰਡੀਅਨ ਫਰੂਟਲੈਂਡ, ਉਹਨਾਂ ਦੇ ਨਾਲ ਹੀ ਤੰਦੂਰੀ ਗ੍ਰਿਲ ਹੈ, ਜਿੱਥੇ ਕਿ ਬਹੁਤ ਜ਼ਬਰਦਸਤ ਸੇਲ ਲੱਗੀ ਹੋਈ ਹੈ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਤੇ। ਤੰਦੂਰੀ ਗ੍ਰਿਲ ਤੇ ਵੈਜੀ ਥਾਲੀ $4.99, ਚਿਕਨ ਬਰਿਆਨੀ $6.99, ਆਲੂ ਮੂਲੀ ਪਰੌਂਠੇ $2.99 ਈਚ, ਵੈਜੀ ਮੀਡੀਅਮ ਪੀਜ਼ਾ 2 ਟੋਪਿੰਗ ਨਾਲ $6.99, ਛੋਲੇ ਭਟੂਰੇ $3.99 ਅਤੇ ਜਿਹੜਾ ਵੈਜੀ ਬਰਗਰ ਹੈ ਇਹ ਵੀ $3.99 ਦਾ ਮਿਲੇਗਾ। ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ। ਖਬਰਾਂ ਜੋ ਖਬਰ ਆਈ ਆ, ਵਿਟਬੀ ਤੋਂ ਆਈ ਆ। ਇੱਕ ਫਾਰਮੇਸੀ ਦੇ ਮੈਨੇਜਰ ਤੇ ਜਿਨਸੀ ਹਮਲੇ ਦੇ ਦੋਸ਼ ਲੱਗੇ ਨੇ। 16 ਸਾਲਾ ਕਰਮਚਾਰੀ ਨੇ ਪੁਲਿਸ ਕੋਲ ਜਿਨਸੀ ਹਮਲੇ ਦੀ ਸ਼ਿਕਾਇਤ ਦਰਜ ਕਰਵਾਈ। ਨਿਠਾਰੀ ਕਾਂਡ ਦੇ ਦੋਸ਼ੀ ਰਹੇ ਸੁਰਿੰਦਰਾ ਕੋਹਲੀ ਨੇ ਕੀਤੀ ਖੁਦਕੁਸ਼ੀ। ਉਸ ਦੀ ਲਾਸ਼ ਸੱਪ ਸਰੋਵਰ ਰੋਡ ਤੇ ਲਾਲ ਮਾਤਾ ਮੰਦਿਰ ਦੇ ਸਾਹਮਣੇ ਸਥਿਤ ਇੱਕ ਚਾਹ ਦੀ ਦੁਕਾਨ ਵਿੱਚ ਰੱਸੀ ਦੇ ਸਹਾਰੇ ਲੜਕਦੀ ਮਿਲੀ। ਅੰਮ੍ਰਿਤਸਰ ਚ ASI ਹਰਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ। ਮੌਕੇ ਤੇ ਪਹੁੰਚੇ DGP ਗੌਰਵ ਯਾਦਵ। ਆਪਣੇ ਇੱਕ ਰੈਸਟੋਰੈਂਟ ਹੈ, ਬੜਾ ਕਮਾਲ ਦਾ ਰੈਸਟੋਰੈਂਟ ਹੈ, ਉਹਨਾਂ ਨੂੰ ਕਰੀ ਅਤੇ ਤੰਦੂਰੀ ਸ਼ੈਫ ਚਾਹੀਦੇ ਨੇ। LMI ਜਿਹੜੀ ਰਾਈਟ ਵੇ ਅਵੇਲੇਬਲ ਹੈ, ਸਿਰਫ ਭਾਰਤੀ ਤਜਰਬੇ ਵਾਲੇ ਨੂੰ ਹੀ ਮੰਨਿਆ ਜਾਏਗਾ, ਐਕਸਪੀਰੀਅੰਸ ਸਿਰਫ ਭਾਰਤ ਦਾ ਹੋਵੇਗਾ। 6477013309 7031309 ਏਅਰ ਟਾਈਮ ਅਵੇਲੇਬਲ ਹੈ ਵੀਕਐਂਡ ਤੇ। ਅਗਰ ਵੀਕਐਂਡ ਤੇ ਤੁਸੀਂ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਯੂ ਕੈਨ ਗਿਵ ਅਸ ਅ ਕਾਲ 416-677-0609। ਹੈਲੀਫੈਕਸ ਨੇੜੇ ਨਵੀਂ ਜੰਮ ਬੱਚੇ ਦੀ ਮੌਤ ਦਾ ਮਾਮਲਾ, ਰਮਨਦੀਪ ਕੌਰ ਨੂੰ ਸ਼ਰਤਾਂ ਤਹਿਤ ਜ਼ਮਾਨਤ ਦਿੱਤੀ ਗਈ। ਮੇਅਰ ਦੀ ਚੋਣ ਵਿੱਚ ਕਿਸੇ ਵੀ ਉਮੀਦਵਾਰ ਦਾ ਸਮਰਥਨ ਨਹੀਂ ਕਰਨਗੇ, ਡੱਗ ਫੋਰਡ ਨੇ ਕਿਹਾ। ਫਾਜ਼ਿਲਕਾ ਦੇ 5 ਸਕੂਲਾਂ ਨੂੰ ਬੰਬ ਨਾ ਉਡਾਉਣ ਦੀ ਧਮਕੀ ਦਿੱਤੀ ਗਈ। ਐਵਰੈਸਟ ਟਰਾਂਸਪੋਰਟ ਨਾਲ ਕੰਮ ਕਰਨ ਦਾ ਸੁਨਹਿਰੀ ਮੌਕਾ, ਇਹਨਾਂ ਨੂੰ ਏਜ਼ ਡਰਾਈਵਰ ਚਾਹੀਦੇ ਨੇ ਆਟੋ ਪਾਰਟ ਦੇ ਡੈਡੀਕੇਟ ਰਨ ਲਈ। ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ, ਸੇਮ ਟਰੱਕ ਅਤੇ ਟ੍ਰੇਲਰ, 3000 ਮੀਲ ਪੱਕੇ ਨੇ। ਮਿਡ ਵੈਸਟ ਅਤੇ US East ਲਈ ਵੀ ਤੁਸੀਂ ਡਰਾਈਵਿੰਗ ਕਰ ਸਕਦੇ ਹੋ। ਸੁਨਹਿਰੀ ਮੌਕਾ ਹੈ ਜੀ ਵੱਡੀ ਫਰਮ ਨਾਲ ਕੰਮ ਕਰਨ ਦਾ। 905-846-2229 846-2229 extension 4।
1: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
18: Trucking wale veeron, ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL because we care quick truck lube
13: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ ਕੰਮ ਤੇ ਵੀ ਨਹੀਂ ਜਾ ਸਕਦੇ ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ ਤਾਂ ਦਿਲ ਨਾ ਛੱਡੋ ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ ਕਾਲ 416-991-5939 416-991-5939
14: ਸਾਨੂੰ ਕਹਿੰਦੇ ਨੇ ਤੁਸੀਂ ਦਾਰੂ ਪੀਂਦੇ ਹੋ ਵੀ ਚਲੋ ਦਾਰੂ ਹੀ ਪੀਤੀ ਤੁਹਾਡੇ ਵਾਂਗੂ ਭਰਵੱਟੇ ਤਾਂ ਨਹੀਂ ਮਨਾਏ ਅਸੀਂ
15: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 bedroom 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 feet ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222

0: ਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ 6.99 ਦਾ, ਸਵਰਨਾ ਚੱਕੀ ਆਟਾ 20 ਪਾਉਂਡ 10.99 ਦਾ, ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ 2 ਸਨੈਕ ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 ਕਿਲੋ 8.99, ਟਾਟਾ ਟੀ 1 ਕਿਲੋ 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ। ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002, 647-201-6002, 201-6002। ਸਾਡੇ ਨਾਲ ਕਮਲ ਜੀ ਸੁਣਾ ਸਾਹਿਬ ਜੁੜ ਚੁੱਕੇ ਨੇ, ਮੋਰਗੇਜ ਦਾ ਇੰਤਜ਼ਾਮ ਕਰਦੇ ਨੇ, ਲਾਈਨ ਆਫ ਕ੍ਰੈਡਿਟ ਦਾ ਇੰਤਜ਼ਾਮ ਕਰਦੇ ਨੇ, ਪੈਸੇ ਧੇਲੇ ਦਾ ਇੰਤਜ਼ਾਮ ਕਰਦੇ ਨੇ। ਸਾਹਿਬ ਜੀ ਵੈਲਕਮ ਟੂ ਦਾ ਸ਼ੋਅ। ਸਰ
1: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਮਹਾਰਾਜ। ਅੱਜ ਕੀ ਸੰਦੇਸ਼ ਹੈ, ਕੀ ਸਮਾਚਾਰ ਹੈ?
1: ਦੇਵ ਜੀ ਸਮਾਚਾਰ ਇਹ ਹੈ, ਜਦੋਂ ਵੀ ਆਪਾਂ ਮੋਰਗੇਜ ਲੈਣੇ ਆ ਨਾ, ਹੁਣ ਡਜ਼ਨਟ ਮੈਟਰ ਆਪਾਂ ਮੋਰਗੇਜ ਏ ਸਾਈਡ ਤੋਂ ਲੈ ਲਈ ਆ, ਬੀ ਸਾਈਡ ਤੋਂ ਲੈ ਲਈ ਆ, ਜਾਂ ਕਿਸੇ ਪ੍ਰਾਈਵੇਟ ਦਾਇਰੇ ਤੋਂ ਮੋਰਗੇਜ ਲਈ ਆ, ਹਨਾ। ਹੁਣ ਗੱਲ ਇਹ ਹੁੰਦੀ ਆ, ਸਭ ਤੋਂ ਜ਼ਰੂਰੀ ਕੀ ਹੋ ਜਾਂਦਾ, ਆਪਾਂ ਨੂੰ ਮੋਰਗੇਜ ਦੀ ਕੋਸਟ ਆਫ ਬੋਰਿੰਗ ਕੀ ਪੈਂਦੀ ਆ। ਕੋਸਟ ਆਫ ਬੋਰਿੰਗ ਮਤਲਬ ਮੋਰਗੇਜ ਕਿਹੜੇ ਭਾਅ ਤੇ ਪੈਂਦੀ ਆ। ਮੋਰਗੇਜ ਤਾਂ ਤੁਸੀਂ ਜੇ ਅੱਜ ਵੀ ਕਿਸੇ ਦੀ ਪ੍ਰੋਪਰਟੀ ਨਹੀਂ ਕਲੋਜ਼ ਹੁੰਦੀ ਗੀ, ਪ੍ਰਾਈਵੇਟ ਤਾਂ ਤੁਹਾਡੀ ਅੱਜ ਵੀ ਕਲੋਜ਼ ਹੋ ਸਕਦੀ, ਹਨਾ। ਪਰ ਉਹ ਮੈਟਰ ਇਹ ਕਰਦਾ ਵੀ ਤੁਹਾਨੂੰ ਕਿੰਨੀ ਮਹਿੰਗੀ ਮੋਰਗੇਜ ਪਈ ਆ। ਸੋ ਇਹ ਇਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਕੱਲੀ ਪ੍ਰਾਈਵੇਟ ਹੀ ਮਹਿੰਗੀ ਪੈਣੀ ਆ, ਕਈ ਵਾਰੀ ਤੁਹਾਨੂੰ ਬੈਂਕ ਦੀਆਂ ਮੋਰਗੇਜਾਂ ਵੀ ਮਹਿੰਗੀਆਂ ਪੈ ਜਾਂਦੀਆਂ। ਜਿਹੜੀ ਤੁਹਾਨੂੰ ਟਰਮ ਮੰਨ ਲਓ ਕਿਸੇ ਨੇ 7-7 ਸਾਲ ਦੀ ਟਰਮ ਦੇ ਤੀ, ਬਹੁਤ ਲੰਮੀ ਟਰਮ ਦੇ ਤੀ, ਉਹਦੇ ਵਿੱਚ ਜੇ ਤੁਸੀਂ ਮੋਰਗੇਜ ਚੜਾਓਗੇ ਤੁਹਾਨੂੰ ਉਦੋਂ ਪਤਾ ਲੱਗੂਗਾ, ਤੁਸੀਂ ਦੇਖੋਗੇ ਪਲਟੀ ਤੁਹਾਨੂੰ $25-30-30 ਹਜ਼ਾਰ ਪੈ ਰਹੀ ਆ, ਹਨਾ। ਸੋ ਇਹ ਜਿਹੜੀਆਂ ਸਾਰੀਆਂ ਨਿੱਕੀਆਂ ਮੋਟੀਆਂ ਟਰਮ ਐਂਡ ਕੰਡੀਸ਼ਨ ਵਿੱਚ ਬਹੁਤ ਹੁੰਦੀਆਂ, ਜਿਹੜੀਆਂ ਤੁਹਾਨੂੰ ਸਾਰੀਆਂ ਹੀ ਪਤਾ ਹੋਣੀਆਂ ਚਾਹੀਦੀਆਂ। ਕਿਉਂਕਿ ਦੇਵ ਜੀ ਗੱਲ ਇਹ ਨਾ, ਆਪਾਂ ਜਦੋਂ ਵੀ ਮੋਰਗੇਜ ਲੈਣੀ, ਕਿਸੇ ਨੇ ਲੈਣੀ ਤਾਂ ਘਰ ਦੇ ਉੱਤੇ ਲੈਣੀ ਹੈ, ਘਰ ਮਤਲਬ ਲੈਣੀ ਹੈ ਆਪਦੇ ਛੱਤ ਦੇ ਉੱਤੇ ਮੋਰਗੇਜ ਲੈਣੀ ਹੈ, ਹਨਾ। ਛੱਤ ਦਾ ਮਤਲਬ ਕੀ ਹੈ, ਜਿਹਦੇ ਥੱਲੇ ਤੁਹਾਡਾ ਘਰ ਪਰਿਵਾਰ ਸਾਰਾ ਕੁਝ ਤੁਹਾਡਾ ਫੁੱਲ ਰਿਹਾ, ਤੁਹਾਡਾ ਬੱਚੇ ਰਹਿ ਰਹੇ ਆ, ਜੇ ਉਸ ਚੀਜ਼ ਦੇ ਵਿੱਚ ਹੀ ਆਪਾਂ ਗਹਿਲੀ ਕਰਦੇ ਫਿਰਾਂਗੇ, ਫਿਰ ਕਰੀ ਜਾਓ ਕੰਮ। ਕੰਮ ਤਾਂ ਤੁਹਾਨੂੰ ਫਿਰ ਜਿੱਥੇ ਤੁਸੀਂ ਜਾਓਗੇ ਅਗਲਿਆਂ ਨੇ ਲਾ ਹੀ ਲੈਣਾ ਕੰਮ ਤਾਂ, ਹਨਾ। ਇੱਥੋਂ ਚੁਕਾਉਣਗੇ ਕਿਹੜਾ, ਕੈਲੀਫੋਰਨੀਆ ਨੂੰ ਜਾ ਆਪਣੇ ਮੁੜੇ ਆਓਗੇ ਜਦੋਂ। ਪਰ ਇੰਨਾ ਤੁਸੀਂ ਕੰਮ ਕਰਨ ਦੇ ਬਾਵਜੂਦ ਇਹ ਵੇਖੋ ਵੀ ਤੁਹਾਨੂੰ ਤੁਹਾਡੇ ਫਾਈਨੈਂਸ਼ੀਅਲ ਦਾ ਤਾਂ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਨਾ, ਜਿਹਦੇ ਲਈ ਅਸੀਂ ਕੰਮ ਕਰਦੇ ਹਾਂ। ਸੋ ਮੈਂ ਇਹੀ ਕਹੂੰਗਾ, ਐਜੂਕੇਟ ਜ਼ਰੂਰ ਹੋਵੋ। ਜਦੋਂ ਵੀ ਤੁਸੀਂ ਮੋਰਗੇਜ ਲੈਣੀ ਆ, ਤੁਹਾਨੂੰ ਸਾਰੀਆਂ ਟਰਮ ਐਂਡ ਕੰਡੀਸ਼ਨ ਪਤਾ ਹੋਣੀਆਂ ਚਾਹੀਦੀਆਂ, ਕਿਹੜੀ ਬੈਂਕ ਤੋਂ ਮੋਰਗੇਜ ਹੋ ਰਹੀ ਆ, ਕਿੰਨੇ ਸਾਲ ਦੀ ਐਮੋਟਾਈਜੇਸ਼ਨ ਹੋ ਰਹੀ ਆ, ਕਿੰਨੀ ਉਹਦੀ ਟਰਮ ਮਿਲ ਰਹੀ ਆ, ਕੀ ਉਹਦਾ ਰੇਟ ਆਫ ਇੰਟਰਸਟ ਮਿਲ ਰਿਹਾ, ਕੀ ਜਦੋਂ ਤੁਸੀਂ ਮੋਰਗੇਜ ਸਾਲ ਦੇ ਵਿੱਚ ਜਿੱਦੇ ਤੁਹਾਡੀ ਪੇ ਬੈਕ ਦੀ ਜਿਹੜੀ ਕਪੈਸਿਟੀ ਹੈ ਤੁਹਾਡੀ, ਉਹ ਕਿੰਨੀ ਹੋਣੀ ਚਾਹੀਦੀ ਹੈ। ਵੀ ਮੁੱਖਲੀ ਗੱਲ, ਤੁਹਾਨੂੰ ਬੈਂਕ ਦੇ ਹਰ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ ਜਿਹਦੇ ਨਾਲ ਤੁਸੀਂ 30 ਸਾਲ ਰਿਸ਼ਤਾ ਨਿਭਾਉਣਾ। ਸੋ ਮੁੱਖਲੀ ਗੱਲ, ਜੇ ਕਿਸੇ ਵੀ ਤੁਸੀਂ ਕਿਸੇ ਵੀ ਭੈਣ ਭਰਾ ਨੇ ਮੋਰਗੇਜ ਬੈਂਕ ਤੋਂ ਲੈਣੀ ਆ, ਉਹਦੀਆਂ ਕੀ ਆ ਟਰਮ ਐਂਡ ਕੰਡੀਸ਼ਨ ਆ, ਕਿੱਦਾਂ ਤੁਹਾਨੂੰ ਮੋਰਗੇਜ ਮਿਲਣੀ ਆ, ਜ਼ਰੂਰੀ। ਇੱਕ ਦੇਵ ਜੀ ਆਪਣੇ ਬਹੁਤ ਨਾ ਆਮ ਜੀ ਗੱਲ ਹੈ ਯਾਰ, ਨੋਟਸ ਆਫ ਅਸੈਸਮੈਂਟ ਦੇ ਉੱਤੇ ਆਪਣੇ ਭੈਣ ਭਰਾ ਟਰੱਕ ਚੱਲਣਦੇ ਯਾਰ, ਅਸੀਂ ਤਾਂ ਇਨਕਮ ਇੰਨੀ ਕੱਢਦੇ ਨਹੀਂ, ਸਾਨੂੰ ਕਿਸੇ ਨੇ ਕਹਿਤਾ ਸਾਡੇ ਤਾਂ ਮੋਰਗੇਜ ਨਹੀਂ ਹੋਣੀਗੀ, ਜਾਂ ਮੋਰਗੇਜ ਕਿਸੇ ਕਾਰਨ ਕਰਕੇ ਹੋਣੀ ਬੀ ਸਾਈਡ ਤੋਂ, ਇੱਦਾਂ ਦਾ ਕੁਛ ਨਹੀਂ ਹੁੰਦਾ। ਫੋਰ ਐਗਜ਼ਾਮਪਲ, ਤੁਸੀਂ ਕੈਸ਼ ਤੇ ਵੀ ਕੰਮ ਕਰਦੇ ਆ, ਫਿਰ ਵੀ ਤੁਸੀਂ ਮੋਰਗੇਜ ਬੈਂਕ ਤੋਂ ਲੈ ਸਕਦੇ, ਪਰ ਉਹਦੀਆਂ ਕੁਛ ਟਰਮ ਐਂਡ ਕੰਡੀਸ਼ਨ ਹੁੰਦੀ ਆ। ਕਿੱਦਾਂ ਮੋਰਗੇਜ ਹੋਣੀ ਆ ਉਹ ਵਧੇਰੇ ਜਾਣਕਾਰੀ ਲਈ ਨੰਬਰ 1-1-416-1650-1870, 416-356-1870। ਤੇ ਦੂਸਰੀ ਗੱਲ ਦੇਵ ਜੀ ਆ ਜਾਂਦੀ ਹੈ, ਆਪਣੇ ਬਹੁਤ ਸਾਰੇ ਭੈਣ ਭਰਾ ਜਿਨ੍ਹਾਂ ਨੇ ਘਰ ਲੈਣਾ, ਤਾਂ ਚਲੋ ਪਹਿਲਾਂ ਹਰੇਕ ਚੀਜ਼ ਦੇਖ ਸਕਦੇ ਆ, ਹਨਾ। ਦੂਸਰੇ ਭੈਣ ਭਰਾ ਜਿਨ੍ਹਾਂ ਨੇ ਆਲਰੇਡੀ ਘਰ ਲਏ ਹੋਏ ਆ, ਜਾਂ ਕਿਸੇ ਕਾਰਨ ਕਰਕੇ ਉਹਨਾਂ ਨੇ ਪ੍ਰਾਈਵੇਟ ਮੋਰਗੇਜ ਲੈ ਲਈ, ਉਹ ਨਹੀਂ ਕਿਸੇ ਪਾਸੇ ਜਾ ਰਹੀ, ਜਾਂ ਕਿਸੇ ਕਾਰਨ ਕਰਕੇ ਉਹਨਾਂ ਦੇ ਕ੍ਰੈਡਿਟ ਸਕੋਰ ਦੇ ਕ੍ਰੈਡਿਟ ਕਾਰਡ ਦੇ ਉੱਤੇ ਕਰਜ਼ੇ ਚੱਕ ਲਿਆ, ਜਿਨ੍ਹਾਂ ਦਾ ਰੇਟ ਆਫ ਇੰਟਰਸਟ ਹੀ 36-36% ਪਈ ਜਾਂਦਾ, ਉਹ ਨਹੀਂ ਕਿਸੇ ਪਾਸੇ ਜਾ ਰਹੇ। ਦੇਵ ਜੀ, ਜਿਹੜੇ ਕ੍ਰੈਡਿਟ ਕਾਰਡ ਦੀ ਹੁੰਦੀ ਹੈ ਨਾ ਪੇਮੈਂਟ, ਇਹ ਤਾਂ ਪ੍ਰਾਈਵੇਟ ਨਾਲੋਂ ਵੀ ਜ਼ਿਆਦਾ ਭੈੜੀ ਆ, ਕਿਉਂਕਿ ਪ੍ਰਾਈਵੇਟ ਤਾਂ ਤੁਹਾਡੇ ਰੈਕਡ ਦੇ ਉੱਤੇ ਨਹੀਂ ਆ ਰਹੇ। ਕ੍ਰੈਡਿਟ ਕਾਰਡ ਦੀਆਂ ਜਦੋਂ ਤੁਸੀਂ ਮਿਨੀਮਮ ਪੇਮੈਂਟਾਂ ਤੇ ਆ ਜਾਂਦੇ ਨਾ, ਤੁਹਾਡਾ ਸਕੋਰ ਵੀ ਲੋ ਆਉਂਦਾ, ਜਦੋਂ ਤੁਹਾਡਾ ਸਕੋਰ ਲੋ ਆਉਂਦਾ ਤੁਹਾਡੀ ਥੱਲੇ ਚਲਾ ਜਾਂਦਾ, ਤੁਹਾਡੇ ਬਹੁਤ ਸਾਰੇ ਬੈਂਕਾਂ ਦੇ ਰਸਤੇ ਬੰਦ ਹੋ ਜਾਂਦੇ। ਸੋ ਇਹ ਸਾਰੀਆਂ ਕੜੀਆਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ, ਇਹਨਾਂ ਦੇ ਉੱਤੇ ਆਪਾਂ ਕਿੱਦਾਂ ਵਰਕ ਕਰ ਸਕਦੇ ਹਾਂ, ਕਿੱਦਾਂ ਇਹਨਾਂ ਤੋਂ ਬਾਹਰ ਆ ਸਕਦੇ ਹਾਂ, ਜੇ ਆਪਣੇ ਕੋਲ ਕੋਈ ਕ੍ਰੈਡਿਟ ਕਾਰਡ ਮਹਿੰਗੇ ਰੇਟ ਆਫ ਇੰਟਰਸਟ ਦੇ ਉੱਤੇ ਕੋਈ ਪੇਮੈਂਟਾਂ ਚੱਲ ਰਹੀਆਂ ਉਹਨਾਂ ਤੋਂ ਆਪਾਂ ਬਾਹਰ ਕਿੱਦਾਂ ਆ ਸਕਦੇ ਹਾਂ। ਇੱਥੇ ਦੇਖੋ ਜੀ, ਇਹ ਨਹੀਂ ਕਿ ਵੀ ਜ਼ਿਆਦਾ ਕੰਮ ਕਰਕੇ ਕੋਈ ਖਣੀ ਆਪਾਂ ਕੁਛ ਹੋ ਜਾਵਾਂਗੇ। ਸਭ ਤੋਂ ਪਹਿਲਾਂ ਕੰਮ ਜਿਹੜਾ ਤੁਸੀਂ ਕਰਨੇ ਸਭ ਤੋਂ ਪਹਿਲਾਂ ਤੁਹਾਡੇ ਆਹ ਜਿਹੜੀ ਫਾਈਨੈਂਸ਼ੀਅਲ ਵਾਲੀ ਲੈਣ ਬਹੁਤ ਜ਼ਿਆਦਾ ਸਿੱਧੀ ਹੋਣੀ ਚਾਹੀਦੀ ਆ, ਤਾਂ ਹੀ ਤੁਸੀਂ ਟਰੈਕ 'ਤੇ ਰਹੋਗੇ। ਸੋ ਮੌਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ, ਕੋਈ ਵੀ ਕੰਸਰਨ ਆ, ਕਿੱਦਾਂ ਅਸੀਂ ਪ੍ਰੋਪਰਟੀ ਬਾਏ ਕਰਨੀ ਆ, ਕਿੱਦਾਂ ਜਾਂ ਅਸੀਂ ਕਿਸੇ ਦਾ ਘਰ ਦੇ ਵਿੱਚੋਂ ਨਾਮ ਕੱਢਣਾ ਟਾਈਟਲ 'ਚੋਂ ਜਾਂ ਕਿਸੇ ਦਾ ਨਾਮ ਟਾਈਟਲ ਦੇ ਉੱਤੇ ਲੈ ਕੇ ਆਉਣਾ, ਸੋ ਮੌਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ, ਕੋਈ ਵੀ ਕੰਸਰਨ, ਨੰਬਰ 1-1-416-356-1870 4-1-6-356-1870 ਤੇ ਜਾਂਦਾ ਜਾਂਦਾ। ਦੇਵ ਜੀ ਇੱਕ ਸ਼ੋਰਟ ਤੇ ਛੋਟੀ ਜਿਹੀ ਗੱਲ ਕਹੂੰਗਾ, ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਨਾ ਕੋਈ ਚੀਜ਼ ਬੁੱਕ ਕਰਾਈ ਹੁੰਦੀ ਆ, ਉਹ ਘਰ ਵੀ ਹੋ ਸਕਦਾ, ਕੌਂਡੋ ਵੀ ਹੋ ਸਕਦਾ, ਕੁਛ ਵੀ ਹੋ ਸਕਦਾ, ਉਸ ਕੰਡੀਸ਼ਨ ਦੇ ਵਿੱਚ ਤੁਸੀਂ ਮੌਰਗੇਜ ਅੱਜ ਵੀ ਅਪਰੂਵ ਕਰਾ ਕੇ ਰੱਖ ਸਕਦੇ, ਜਿਹਦੀ ਵੈਲਿਡਿਟੀ 3 ਸਾਲ ਤੱਕ ਆ। ਉਹ ਲਾਸਟ ਮਿੰਟ ਦੀ ਵੇਟ ਨਾ ਕਰੋ ਵੀ ਆਪਾਂ ਮੌਰਗੇਜ ਲਾਸਟ ਹੀ ਕਰਾਵਾਂਗੇ, ਕਿਉਂਕਿ ਜਿਹੜੇ ਲਾਸਟ ਤੱਕ ਜਾਂਦੇ ਜਾਂਦੇ ਜਾਂਦੇ ਤੁਸੀਂ ਪ੍ਰਾਈਵੇਟ ਦੇ ਦਾਇਰੇ ਦੇ ਦਰਵਾਜ਼ੇ ਦੇ ਉੱਤੇ ਜਾ ਕੇ ਖੜ ਜਾਂਦੇ, ਜਿਹੜਾ ਕਿ ਬਹੁਤ ਮਹਿੰਗਾ ਪੈਂਦਾ। ਸੋ ਕਿਸੇ ਵੀ ਭੈਣ ਭਰਾ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਵੀ ਬੁੱਕ ਕਰਾਇਆ, ਉਹ ਕਿੱਦਾਂ ਕੰਮ ਕਰਦਾ, ਕਿੱਦਾਂ ਉਹਦੇ ਲਾਸਟ ਪੇ ਆਊਟ ਲੈਂਡਰ ਵੱਲੋਂ ਬਣਦਾ, ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲਈ ਨੰਬਰ 1-1-416-356-1870 ਕਵਲਜੀਤ ਸਰਾਣਾ। ਸੋ ਦੇਵ ਜੀ ਏਅਰ ਦੇ ਉੱਤੇ ਟੈਨ ਦੇ ਲਈ ਬਹੁਤ ਬਹੁਤ ਧੰਨਵਾਦ।
0: ਤੁਸੀਂ ਇੱਕ ਗੱਲ ਕਹੀ ਸੀ ਕਿ 30 ਸਾਲਾਂ ਦੀ ਰਿਸ਼ਤੇਦਾਰੀ ਪੈਂਦੀ ਆ ਐਮੀਟੇਸ਼ਨ ਨਾਲ, ਮੌਰਗੇਜ ਨਾਲ, ਉਹ ਅਸੀਂ ਅੱਖਾਂ ਬੰਦ ਕਰਕੇ ਲੈਣ ਨੂੰ ਤਿਆਰ ਆ। ਜਦੋਂ ਰਿਸ਼ਤੇ ਕਰਦੇ ਆ ਉਦੋਂ 30-40-50 ਸਾਲ ਤੁਸੀਂ ਜੀਵਨ ਸਾਥੀ ਨਾਲ ਕੱਢਣਾ ਹੁੰਦਾ, ਉਦੋਂ ਪੁੱਛਦੇ ਆ ਮੁੰਡਾ ਕੁੜੀ ਕੰਮ ਕੀ ਕਰਦੇ ਆ, ਪੇ ਕਿੰਨੀ ਕ, ਇਹਨਾਂ ਦੇ ਮਾਂ ਬਾਪ ਕੌਣ ਆ, ਰਿਸ਼ਤੇਦਾਰੀ ਕੀ ਆ, ਜਾਤ ਕੀ ਆ, ਪਾਤ ਕੀ ਆ, ਉਦੋਂ ਅਸੀਂ 5-5 ਮਹੀਨੇ ਪਤਾ ਪਤਾ ਕਰਦੇ ਰਹਿੰਦੇ ਆ, ਲੇਕਿਨ ਮੌਰਗੇਜ ਲੈਣਾ ਅੱਖਾਂ ਮੀਚ ਕੇ ਆਪਾਂ ਸਾਈਨ ਕਰ ਦਿੰਦੇ ਆ।
1: ਤੇ ਦੇਵ ਜੀ ਹੁਣ ਮੌੜਗੇ ਜੇ ਤੁਸੀਂ ਵੇਖ ਲਓ, ਹਰੇਕ 2 ਵੀਕਾਂ ਬਾਅਦ ਪੇਮੈਂਟ ਜਾਂਦੀ ਹੈ, ਹਨਾ, ਤੇ 2 ਵੀਕਾਂ ਦੇ ਵਿੱਚ ਤੁਸੀਂ ਉਹਨਾਂ ਕੁ ਮਸਾਂ ਕਮਾਉਣਾ ਹੁੰਦਾ ਜਿੰਨੀ ਕੁ ਪੇਮੈਂਟ ਜਾਣੀ ਆ। ਸੋ ਜਿਹੜੀਆਂ ਪੇਮੈਂਟਾਂ ਤੁਸੀਂ 30 ਸਾਲ ਦੇਣੀਆਂ, ਸੋ ਜੇ ਮੈਂ ਕਹੂੰਗਾ ਵੀ ਜੇ ਤੁਸੀਂ ਉਹਦੇ ਉੱਤੇ 30 ਦਿਨ ਵੀ ਲਾ ਲਓ ਉਹਨਾਂ ਤੇ ਤਾਂ ਵੀ ਥੋੜੇ ਆ। ਸੋ ਤੁਸੀਂ ਚੰਗੀ ਤਰ੍ਹਾਂ ਨਿਰਖ ਪਰਖ ਕਰਕੇ ਅਸੀਂ ਕਿਹੜੀ ਇਦੋਂ ਸਾਡੇ ਕੋਲ ਬੈਸਟ ਆਪਸ਼ਨ ਕੋਈ ਹੋ ਸਕਦੀ ਹੈ ਜਾਂ ਨਹੀਂ। ਜਦੋਂ ਤੁਸੀਂ ਲਾਸਟ ਮੂਵਮੈਂਟ ਤੇ ਜਾਣਾ ਨਾ, ਫਿਰ ਤਾਂ ਜਿਵੇਂ ਤੁਹਾਨੂੰ ਮੈਂ ਕਹਾਂ ਵੀ ਬਾਹਰ ਬ੍ਰੋਕਰ ਤਾਂ ਬੈਠੇ ਹੀ ਆ ਨਾ, ਫਿਰ ਜਦੋਂ ਤੁਸੀਂ ਲਾਸਟ ਮੂਵਮੈਂਟ ਤੇ ਜਾ ਰਹੇ ਤਾਂ ਫਿਰ ਅਗਲੇ ਨੇ ਤਾਂ ਸੋਤੋਂ ਫੀਸਾਂ ਲੈਣੀਆਂ ਲੈਣੀਆਂ। ਸੋ ਇਹ ਕੰਮ ਵੱਡਾ ਹੁੰਦਾ, ਸਮਝਦਾਰੀ ਨਾਲ ਹੁੰਦਾ, ਮੌਰਗੇਜ ਦੀ ਫਾਈਲ ਆਪਾਂ ਕਿੱਦਾਂ ਪਾਉਣੀ ਆ, ਸਾਰਾ ਪ੍ਰੋਸੀਜਰ ਹੁੰਦਾ, ਤੁਸੀਂ ਉਸ ਦਾਇਰੇ ਦੇ ਵਿੱਚ ਸੈੱਟ ਹੋਣੇ ਚਾਹੀਦੇ ਆ, ਤਾਂ ਤੁਹਾਨੂੰ ਪ੍ਰੋਪਰ ਮੌਰਗੇਜ ਮਿਲਦੀ ਹੈ। ਕੋਈ ਤੀਰ ਤੁੱਕੇ ਵਾਲਾ ਕੰਮ ਨਹੀਂ ਹੁੰਦਾ, ਜਿੰਨਾ ਤੁਸੀਂ ਟਾਈਮ ਜ਼ਿਆਦਾ ਲੈ ਕੇ ਚੱਲੋਗੇ। ਜੇ ਤੁਹਾਡੀ ਕਈ ਵਾਰੀ ਕੋਈ ਦੇਵ ਜੀ ਆਏ ਹੁੰਦਾ, ਜਿਵੇਂ ਜਿੰਨਾ ਟਾਈਮ ਤੁਸੀਂ ਜ਼ਿਆਦਾ ਲੈ ਕੇ ਚੱਲਦੇ ਹੋ, ਕਈ ਵਾਰੀ ਕੋਈ ਫਾਈਲ ਦੇ ਵਿੱਚ ਕਮੀਆਂ ਪੇਸ਼ੀਆਂ ਹੁੰਦੀਆਂ, ਨਿਕਲ ਜਾਂਦੀਆਂ, ਪਰ ਨਿਕਲਦੀਆਂ ਟਾਈਮ ਨਾਲ, ਉਹ ਖੜੇ ਪੈਰ ਵਾਲਾ ਕੋਈ ਕੰਮ ਨਹੀਂ ਹੁੰਦਾ ਗਾ
0: ਨੰਬਰ ਦਿਓ ਭਰਾ।
1: ਸੋ ਜਦੋਂ ਵੀ ਤੁਸੀਂ ਮੌਰਗੇਜ ਦਾ ਕੰਮ ਕਰਾਉਣਾ, ਨਿਰਖ ਪੱਖ ਕੇ ਕਰਾਉਣਾ, ਸਾਫ਼ ਸੁਥਰਾ ਕਰਾਉਣਾ, ਟਰਾਂਸਪੇਰੈਂਟ ਕਰਾਉਣਾ, ਨੰਬਰ 1-1-416-356-1870 4-1-6-356-1870
0: ਥੈਂਕ ਯੂ ਸਰ। ਇੰਡੀਅਨ ਫਰੂਟ ਲਾਈਨ, ਤੰਦੂਰੀ ਗ੍ਰਿਲ, ਹਾਟ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ, ਵੈਜੀ ਥਾਲੀ 499, ਚਿਕਨ ਬਿਰਿਆਨੀ 699, ਆਲੂ ਮੂਲੀ ਪਰੌਂਠਾ 299, ਮੀਡੀਅਮ ਪੀਜ਼ਾ 2 ਟੋਪਿੰਗ ਨਾਲ 699, ਛੋਲੇ ਭਟੂਰੇ 399 ਅਤੇ ਵੈਜੀ ਬਰਗਰ 399।
2: From the Dave Tatlin News Desk, locally covered, nationally connected.
0: ਜੱਗੀ ਜੌਲ, ਜਗਤਾਰ ਸਿੰਘ ਜੌਲ, ਭਾਰਤ ਵਿੱਚ 9 ਸਾਲ ਹਿਰਾਸਤ 'ਚ ਰਿਹਾ, ਕੋਈ ਇਹਤੇ ਕੇਸ ਨਹੀਂ ਚੱਲਿਆ, ਕੋਈ ਕੁਛ ਨਹੀਂ ਚੱਲਿਆ, ਸਾਢੇ 9 ਸਾਲਾਂ ਬਾਅਦ ਹੁਣ ਇਹਨੂੰ ਕਹੇ ਜਾ ਭਾਜਾ, ਆਹ ਹਾਲ ਆ ਉੱਥੇ। ਇਹ ਮੁਲਕਾਂ ਨੂੰ ਫਿਰ ਤੁਸੀਂ ਮਾੜਾ ਕਹਿੰਦੇ ਹੋ, ਪਹਿਲਾਂ ਅਰਗਾ ਹਾਲ ਨਹੀਂ ਰਿਹਾ ਇੱਥੇ। ਖੈਰ, ਹੂਤੀ ਬਾਗੀਆਂ ਅਤੇ ਸਾਊਦੀ ਸਮਰਥਿਤ ਬਲਾਂ ਵਿਚਕਾਰ ਸੰਘਰਸ਼ ਤੇਜ਼, 24 ਘੰਟਿਆਂ ਵਿੱਚ 36 ਲੋਕਾਂ ਦੀ ਮੌਤ ਹੋ ਗਈ। ਤੁਹਾਨੂੰ ਲੈ ਕੇ ਚੱਲਿਆ ਗ੍ਰੈਂਡ ਫਰਨੀਚਰ ਅਤੇ ਸੁੱਖ ਸਾਹਿਬ ਸਾਡੇ ਨਾਲ ਹਾਜ਼ਰ ਨੇ, ਔਰ ਦੇਖਦੇ ਹਾਂ ਅੱਜ ਕੀ ਸਪੈਸ਼ਲ ਇੰਤਜ਼ਾਮ ਆ। ਜੀ ਜਨਾਬ,
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1499 ਦਾ, ਜੀ ਹਾਂ $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ, ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ, ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਭਾਜੀ,
0: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਟਸ ਯੋਰ ਪ੍ਰੋਬਲਮ। ਦੈਟਸ ਰਾਈਟ ਮਾਈ ਫਰੈਂਡ, ਇਟਸ ਯੋਰ ਪ੍ਰੋਬਲਮ।
4: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
5: ਚਿੰਟੂ ਪੁੱਤਰ।
6: ਹਾਂਜੀ ਮੈਡਮ ਜੀ।
5: ਪੁੱਤਰ ਮੈਨੂੰ ਦੱਸ ਕਿ ਕਿਵੇਂ ਪਤਾ ਲੱਗਦਾ ਹੈ ਕਿ ਹਰੀਆਂ ਸਬਜ਼ੀਆਂ ਖਾਣ ਦੇ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਆ?
6: ਮੈਡਮ ਜੀ, ਇਹ ਤਾਂ ਬਹੁਤ ਪੁਰਾਣੀ ਗੱਲ ਸਿੱਧ ਹੋਈ ਪਈ ਆ।
5: ਉਹ ਕਿਵੇਂ?
6: ਮੈਡਮ ਜੀ, ਤੁਸੀਂ ਕਦੀ ਬੱਕਰੇ ਨੂੰ, ਘੋੜੇ ਨੂੰ, ਗਧੇ ਨੂੰ ਐਨਕਾਂ ਲੱਗੀਆਂ ਵੇਖੀਆਂ?
7: ਫਿੱਟੇ ਮੂੰਹ ਤੇਰੇ।
8: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, because we care.
2: From the Dave Tatla News Desk, locally covered, nationally connected.
0: 28 ਨੌਜਵਾਨ ਦੀ ਹੱਤਿਆ ਕਰਨ ਅਤੇ ਲਾਸ਼ ਨੂੰ ਸੂਟਕੇਸ 'ਚ ਰੱਖਣ ਦੇ ਦੋਸ਼ੀ ਆਸਟ੍ਰੇਲੀਆ ਦੇ ਵਿਅਕਤੀ ਨੇ ਕੋਰਟ ਦੇ ਵਿੱਚ ਨੋਟ ਗਿਲਟੀ ਕਰਾਰ ਦਿੱਤਾ ਹੈ। ਟਰੰਪ ਸਰਕਾਰ ਨੇ ਸਾਊਦੀ ਅਰਬ ਨੂੰ ਸਟੈਲਥ F-35 ਲੜਾਕੂ ਜਹਾਜ਼ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਔਰ ਫਿਲੀਪੀਨ ਦੇ ਸਕੂਲ ਵਿੱਚ ਗੋਲਾਬਾਰੀ ਦੌਰਾਨ 2 ਵਿਦਿਆਰਥੀਆਂ ਦੀ ਮੌਤ ਅਤੇ ਸ਼ੱਕੀ ਨੌਜਵਾਨ ਵੀ ਮਰਿਆ ਲੱਭਿਆ। ਜਿਵੇਂ ਜਿਵੇਂ ਕਾਰਨੀ ਦੀ ਪਾਪੂਲੈਰਿਟੀ ਵੱਧ ਰਹੀ ਹੈ, ਕੰਜ਼ਰਵੇਟਿਵ ਆਪਣੇ ਆਗੂ ਬਾਰੇ ਕੀ ਕੀਤਾ ਜਾਵੇ ਇਸ ਬਾਰੇ ਵਿਚਾਰ ਕਰ ਰਹੀ ਹੈ। ਕਰਨਾ ਕੀ ਹੈ, ਇਹਨੂੰ ਕਹੇ ਰਿਜ਼ਾਈਨ ਦੇ, ਕੋਈ ਨਵਾਂ ਲਿਆਓ ਵਧੀਆ ਜਿਹਾ। ਨੇਪਾਲੀ ਕੁੜੀਆਂ ਦਾ ਗੋਰੇ ਬੱਚਿਆਂ ਲਈ ਵਪਾਰ ਵਧਿਆ, ਸੁਣਨ ਵਾਲੀ ਖ਼ਬਰ ਹੈ। ਇਹ ਬਾਏ ਦਾ ਵੇ ਆਪਣੇ ਮੁਲਕਾਂ 'ਚ ਹੀ ਹੋ ਰਿਹਾ ਪਿੱਛੇ। ਨੇਪਾਲੀ ਕੁੜੀਆਂ ਦਾ ਗੋਰੇ ਬੱਚਿਆਂ ਲਈ ਵਪਾਰ ਵਧਿਆ। 1 ਕਰੋੜ ਰੁਪਈਏ ਲਈ ਉਹ ਬਿਨਾਂ ਵਿਆਹ ਦੇ ਗਰਭ ਅਵਸਥਾ ਤੋਂ ਲੈ ਕੇ ਜਣੇਪੇ ਤੱਕ ਇਕੱਠੇ ਰਹਿਣਗੀਆਂ। ਆਓ ਇੱਕ ਵਾਰ ਫੇਰ ਚੱਲਦੇ ਹਾਂ ਲਾਈਵ ਔਨ ਲੋਕੇਸ਼ਨ, ਸਾਡੇ ਨਾਲ ਸੁਲਤਾਨ ਜੀ ਫਿਰ ਜੁੜ ਚੁੱਕੇ ਨੇ। ਸੁਲਤਾਨ ਜੀ, ਇੱਕ ਵਾਰ ਫੇਰ ਸਵਾਗਤ ਹੈ।
9: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਅਗਲੀ ਅਪਡੇਟ ਕੀ ਹੈ?
9: ਟੀਵੀ ਸੈਕਸ਼ਨ ਦੀ ਗੱਲ ਕਰਾਂਗੇ ਦੇਵ ਭਾਜੀ। ਸਾਡੇ ਕੋਲ ਜਿਹੜਾ ਸੈਮਸੰਗ ਦਾ 75 ਇੰਚ ਹੈ, 75 ਇੰਚ ਇਹਦੀ ਟੈਰਿਫ ਲੱਗੀ ਪ੍ਰਾਈਸ $1099 ਹੈ, $1100 ਪਰ $799 ਦਾ ਅਵੇਲੇਬਲ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ। 75 ਇੰਚ ਸੈਮਸੰਗ $799 ਚ। ਜਿਹੜੇ ਕਸਟਮਰ 85 ਇੰਚ ਲੈਣਾ ਚਾਹੁੰਦੇ ਆ, 85 ਇੰਚ ਸੈਮਸੰਗ ਦਾ ਇਹ ਵੀ 2026 ਦਾ ਲੇਟੈਸਟ ਮਾਡਲ ਹੈ ਮਿੰਨੀ ਐਲਈਡੀ ਦੇ ਨਾਲ 1399 ਚ ਅਸੀਂ ਦੇ ਰਹੇ ਹਾਂ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਦਕਿ ਟੈਰਿਫ ਲੱਗੀ ਪ੍ਰਾਈਸ ਇਹਦੀ $1800 ਆ ਰਹੀ ਹੈ ਪਰ 1399 ਚ ਤੁਸੀਂ 85 ਇੰਚ ਸੈਮਸੰਗ ਲੈ ਸਕੋਗੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ 98 ਇੰਚ ਬਿਗ ਸਕਰੀਨ ਦੀ ਗੱਲ ਕਰੀਏ ਤੇ $3500 ਵਾਲਾ 1999 ਚ ਔਰ ਇਹਦੀ ਵੀ ਦੇਵ ਭਾਜੀ ਜਿਹੜੀ ਪ੍ਰਾਈਸ ਆ ਰਹੀ ਹੈ ਟੈਰਿਫ ਲੱਗੀ $2600 ਆ ਰਹੀ ਹੈ ਪਰ 1999 ਚ 98 ਇੰਚ ਇੱਕ ਜਾਂ ਦੋ ਟੀਵੀ ਇਨ ਸਟਾਕ ਹੈ ਵਨ ਮੇ ਬੀ ਟੂ ਲੱਕੀ ਕਸਟਮਰ ਕੈਨ ਗੈਟ ਇਟ 6 ਮਹੀਨੇ ਚ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਜੀ 905-450-2858 ਨੰਬਰ ਹੈ ਕਈ ਵਾਰੀ ਹੁੰਦਾ ਜੀ ਕਿ ਗੂਗਲ ਟੀਵੀ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਿਉਂਕਿ ਗੂਗਲ ਟੀਵੀ ਜਿਹੜਾ ਇਹਦੇ ਚ ਤੁਹਾਨੂੰ ਐਪ ਸਟੋਰ ਮਿਲਦਾ ਅਨਲਿਮਿਟਿਡ ਐਪਸ ਤੁਸੀਂ ਡਾਊਨਲੋਡ ਕਰ ਸਕਦੇ ਹੋ ਵਨ ਸ਼ਾਟ ਡੀਲ ਦੇਣ ਲੱਗਾ ਦੇ ਭਾਜੀ ਓਨਲੀ ਐਂਡ ਓਨਲੀ 499 ਦਾ
0: ਲਓ ਜੀ 499 ਦਾ
9: 65 ਇੰਚ
0: ਬੱਲੇ ਬੱਲੇ 65 ਇੰਚ ਟੈਲੀਵਿਜ਼ਨ 499 ਦਾ ਇੱਕੋ ਲੋਕੇਸ਼ਨ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੀ ਉੱਥੇ ਜਾਓ ਜੀ 801 ਬੁਵੇ ਡਰਾਈਵ ਉੱਥੋਂ ਜਾ ਕੇ ਲਓ ਡੱਬੇ ਚ ਬੰਦ ਬ੍ਰੈਂਡ ਨਿਊ ਮਿਲੇਗਾ ਹੋਰ ਸੁਣ ਲਓ 6 ਮਹੀਨੇ ਕੋਈ ਪੈਸਾ ਦੇਣ ਦੀ ਲੋੜ ਨਹੀਂ ਨੋ ਇੰਟਰਸਟ ਨੋ ਵਿਆਜ ਨੋ ਨਥਿੰਗ 6 ਮਹੀਨੇ ਥੋੜੇ ਥੋੜੇ ਕਰਕੇ ਦੇ ਦਿਓ ਜਾਂ ਇਕੱਠੇ ਦੇ ਦਿਓ ਨੰਬਰ ਦਿਓ ਸੁਲਤਾਨ ਜੀ
9: 905-450-2858 ਨੰਬਰ ਹੈ ਤੇ ਜਿੱਥੇ ਇੰਨਾ ਡਿਸਕਾਊਂਟ ਅਸੀਂ ਟੀਵੀ ਸੈਕਸ਼ਨ ਚ ਦੇ ਰਹੇ ਹਾਂ ਲਾਂਡਰੀ ਸੈਕਸ਼ਨ ਵਾਲੇ ਕਸਟਮਰ ਮਿਸ ਨਾ ਕਰ ਜਾਣ 1099 ਦਾ ਪੇਅਰ ਵਾਸ਼ਰ ਡਰਾਇਰ ਦੋਨੋਂ 1099 ਚ ਮਿਲਣਗੇ $1700 ਦੀ ਪ੍ਰਾਈਸ ਹੈ ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ $2200 ਦੀ ਪ੍ਰਾਈਸ ਹੈ 1499 ਚ ਲੈ ਕੇ $700 ਤੁਸੀਂ ਵਾਸ਼ਰ ਐਂਡ ਡਰਾਇਰ ਸੈਕਸ਼ਨ ਚ ਸੇਵ ਕਰ ਸਕਦੇ ਹੋ ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ ਪਹੁੰਚਣਾ ਕਿੱਥੇ ਜੀ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਬ੍ਰੈਂਪਟਨ ਅਪਲਾਈਸਿਸ ਡੋਟ ਕਾਮ ਸਾਡੀ ਵੈਬਸਾਈਟ ਹੈ 905-450-2828 905-450-2828 ਜੀ
0: ਥੈਂਕ ਯੂ ਸੁਲਤਾਨ ਜੀ
9: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
0: ਉੱਤਰਾਖੰਡ ਵਿੱਚ ਬਰਫਬਾਰੀ ਕੇਦਾਰਨਾਥ ਚ ਤਾਪਮਾਨ -2 ਡਿਗਰੀ ਮੱਧ ਪ੍ਰਦੇਸ਼ ਦੇ ਭੋਪਾਲ ਅਤੇ ਸਹੋਰ ਵਿੱਚ ਮੀਂਹ ਯੂਪੀ ਵਿੱਚ ਤੂਫਾਨ ਬਿਹਾਰ ਵਿੱਚ ਹੜ੍ਹਾਂ ਨਾਲ 50 ਲੱਖ ਲੋਕ ਪ੍ਰਭਾਵਿਤ ਹੋਏ ਅਮਰੀਕੀ ਜੰਗ ਦੇ ਬਾਵਜੂਦ ਇਰਾਨੀ ਰਾਸ਼ਟਰਪਤੀ ਨਿਊਯਾਰਕ ਜਾਣਗੇ ਲਓ ਜੀ ਕਰ ਲਓ ਗੱਲ ਸਾਨੂੰ ਬੇਫੂਜਾ ਬਣਾਈ ਜਾਂਦੇ ਆ ਬੈਂਗਲੌਰ ਦੀ ਕੁੜੀ ਤੇ ਵਿਆਹ ਦਾ ਪ੍ਰਸਤਾਵ ਠੁਕਰਾਤਾ ਕਹਿੰਦੇ ਹਮ ਨਹੀਂ ਆਪਸੇ ਮਾਨਤੇ ਉਹਨੇ ਮੁੰਡੇ ਨੇ ਸੜਕ ਦੇ ਵਿਚਕਾਰ ਉਹਦੇ ਚਾਕੂ ਮਾਰ ਦਿੱਤਾ ਅਭਿਸ਼ੇਕ ਜੀ ਵੈਲਕਮ ਟੂ ਦ ਸ਼ੋਅ ਸਰ
7: ਸਤਿ ਸ਼੍ਰੀ ਅਕਾਲ ਦੇਵ ਭਾਜੀ ਮੈਂ ਅਭਿਸ਼ੇਕ ਰਿਐਲਟਰ ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ ਹੁਣ ਸੁਣੋ ਜੀ ਕਮਰਸ਼ੀਅਲ ਲਿਸਟਿੰਗਸ ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ ਜੀ ਟੀ ਏ ਦੇ ਅੰਦਰ ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ ਬਰਗਰ ਕਿੰਗ ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ ਹਾਈਲੀ ਪ੍ਰੋਫਿਟੇਬਲ ਐਕਸਲੈਂਟ ਲੋਕੇਸ਼ਨਸ ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ ਮਿਸਿਸ ਸਾਗਾ ਲੌੜਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ 5+3 ਬੈਡਰੂਮ ਦਾ 6500 ਸਕੁਆਇਰ ਫੁੱਟ ਲਿਵਿੰਗ ਸਪੇਸ 60x250 ਫੁੱਟ ਦਾ ਪ੍ਰੀਮੀਅਮ ਲੋਟ ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ ਨਵੀਂ ਬਿਲਡਿੰਗ ਸਿਰਫ ਔਰ ਸਿਰਫ 3,99,000 ਦੇ ਅੰਦਰ ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ 1 ਬੈਡਰੂਮ ਦੀ ਬੇਸਮੈਂਟ ਆਫ ਮਾਰਕੀਟ ਡੀਲ ਹੈ ਜੇਕਰ ਤੁਸੀਂ ਬਾਏ ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ ਮੈਨੂੰ ਹੁਣੇ ਕਾਲ ਕਰੋ ਅਭਿਸ਼ੇਕ ਰਿਐਲਟਰ 647-792-7000 647-792-7000
0: ਬੜੀ ਮਿਹਰਬਾਨੀ ਸਰ ਥੈਂਕ ਯੂ ਇੱਕ ਫਰਮ ਹੈ ਜਿਨ੍ਹਾਂ ਨੂੰ 5 ਏਜ਼ ਡਰਾਈਵਰ ਚਾਹੀਦੇ ਨੇ ਟੋਰਾਂਟੋ ਤੋਂ ਮੋਂਟਰੀਅਲ ਟੋਰਾਂਟੋ ਤੋਂ US ਪੇ ਬਾਈ ਵੀਕਲੀ ਮਿਲੇਗੀ ਪੇ ਦੀ ਗਰੰਟੀ ਕਰਦੇ ਵੀ ਪੇ ਟੋਪ ਦੀ ਮਿਲੇਗੀ ਤੁਸੀਂ ਕੁਲਦੀਪ ਮਾਂਗਠੋਰਾ ਨੂੰ ਫੋਨ ਕਰਕੇ ਅੱਜ ਫੋਨ ਕਰੋ ਸ਼ਾਮ ਨੂੰ ਚਲੇ ਜਾਓ ਨਿਮ ਮੰਡੇ ਤੋਂ ਆਪਦਾ ਕੰਮ ਸ਼ੁਰੂ ਕਰ ਲਓ 6479726455 6749724 5454 ਡਕ ਕਲੀਨਿਕ ਕਰਾ ਲਓ ਚੰਗੇ ਰਹੋਗੇ ਸਿਹਤ ਲਈ ਚੰਗੀ ਹੈ ਖਾਸ ਕਰਕੇ ਜਿਨ੍ਹਾਂ ਨੂੰ ਦਮੇ ਦਾ ਸਾਹ ਦਾ ਇਸ਼ੂ ਆ ਘਰ ਅੰਦਰ ਡਕ ਸਿਸਟਮ ਸਾਫ਼ ਕਰਾਉਣ ਲਈ ਅਮਨ ਨੂੰ ਫੋਨ ਕਰ ਲਓ $99 ਤੋਂ ਸ਼ੁਰੂ ਹੁੰਦਾ 416-277-4416 ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
10: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ
11: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ 100 ਲੋਕਾਂ ਦੀ ਸੀਟਿੰਗ 100-125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ
10: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ ਕਾਲ 6474294040 ਟਿੱਕਾ ਜੰਕਸ਼ਨ 2958 Queen Street East Unit 26 Brampton
0: ਜਤਿੰਦਰ ਗੰਧਮ ਸਾਹਿਬ ਵੀ ਕਾਫੀ ਨੋਟ ਤੁਹਾਨੂੰ ਬਚਾ ਕੇ ਦਿੰਦੇ ਨੇ ਜਦੋਂ ਪ੍ਰਾਪਰਟੀ ਲੈ ਕੇ ਦਿੰਦੇ ਨੇ ਔਰ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਜਨਾਬ ਵੈਲਕਮ ਟੂ ਦ ਸ਼ੋਅ ਸਰ
9: ਦੇ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਕਿਵੇਂ ਹੋ
0: ਬਹੁਤ ਵਧੀਆ ਕਰੋ ਹੁਕਮ ਸਰ
9: ਸੁਦੇਵ ਭਾਈ ਕੁਇਕਲੀ ਸੁਨੇਹਾ ਸਾਡੇ ਸਰੋਤਿਆਂ ਦੇ ਲਈ ਜੇ ਤੁਸੀਂ ਬ੍ਰੈਂਪਟਨ ਵਿੱਚ ਜਾਂ ਜੀਟੀਏ ਦੇ ਕਿਸੇ ਵੀ ਏਰੀਆ ਵਿੱਚ ਕੋਈ ਵੀ ਪ੍ਰਾਪਰਟੀ ਬਾਏ ਕਰਨਾ ਚਾਹੁੰਦੇ ਹੋ ਸੈਲ ਕਰਨਾ ਚਾਹੁੰਦੇ ਹੋ ਬ੍ਰੈਂਡ ਨਿਊ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਰੀਸੇਲ ਚ ਕੋਈ ਪ੍ਰਾਪਰਟੀ ਦੇਖ ਰਹੇ ਹੋ ਜਾਂ ਫਾਰਮ ਹਾਊਸ ਦੇਖ ਰਹੇ ਹੋ ਸਭ ਤੋਂ ਪਹਿਲਾਂ ਸਾਡਾ ਨੰਬਰ ਨੋਟ ਕਰ ਲਓ ਸਾਡੇ ਨਾਲ ਗੱਲਬਾਤ ਕਰ ਲਓ ਇਸ ਨੰਬਰ ਦੇ ਉੱਪਰ 416-265-22 416-265-22 ਬ੍ਰੈਂਪਟਨ ਦੇ ਵਿੱਚ ਦੇ ਭਾਈ 4 ਬੈਡਰੂਮ ਦਾ ਡੀਟੈਚ ਮਕਾਨ ਹੈ ਡਬਲ ਕਾਰ ਗਰਾਜ ਹੈ 2 ਬੈਡਰੂਮ ਦੀ ਲੀਗਲ ਬੇਸਮੈਂਟ ਹੈ ਲੋ ਮਿਲੀਅਨ ਦੀ ਰੇਂਜ ਦੇ ਵਿੱਚ ਤੁਹਾਡੇ ਕੋਲ ਬਣ ਜਾਣੀ ਹੈ ਪ੍ਰੋਪਰਟੀ 4 ਗੱਡੀਆਂ ਡਰਾਈਵ ਵਿੱਚ ਖੜਦੀਆਂ ਨੇ 2 ਗਰਾਜ ਦੇ ਅੰਦਰ $1600 ਰੈਂਟ ਆ ਰਿਹਾ ਬੇਸਮੈਂਟ ਲੀਗਲ ਬਣੀ ਹੋਈ ਹੈ ਜੀ 416-265-22 ਤੇ ਕਾਲ ਕਰ ਲਿਓ 416-265-22 ਤੇ ਕਾਲ ਕਰ ਲਿਓ ਨੰਬਰ 2 ਦੇ ਉੱਪਰ ਬ੍ਰੈਂਪਟਨ ਦੇ ਵਿੱਚ ਸਾਡੇ ਕੋਲ ਟਾਊਨ ਹਾਊਸ ਆਇਆ ਐਂਡ ਯੂਨਿਟ ਹੈ ਇਹ ਜਿਹੜਾ ਐਂਡ ਯੂਨਿਟ ਟਾਊਨ ਹਾਊਸ ਹੈ ਇਹ ਲੋ 600 ਰੇਂਜ ਵਿੱਚ ਤੁਹਾਡੀ ਡੀਲ ਬਣ ਜਾਣੀ ਹੈ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ 4 ਬੈਡਰੂਮ ਉੱਪਰ ਨੇ 1 ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੋਈ ਹੈ ਫਰੈਂਕਲ ਮੈਡੋ ਦੇ ਵਿੱਚ ਪ੍ਰੋਪਰਟੀ ਹੈ ਅੰਡਰ ਮੱਧ ਮਿਲੀ ਲੈਣਾ ਚਾਹੁੰਦੇ ਹੋ ਮਕਾਨ ਤਾਂ ਵੀ ਕਾਲ ਕਰਨੀ ਹੈ 416-265-22 ਕੈਲਡਨ ਦੇ ਵਿੱਚ ਕਸਟਮ ਬਣਿਆ ਹੋਇਆ ਮਕਾਨ ਹੈ 3 ਕਾਰਗਰਾਜ ਨੇ 1.5 ਏਕੜ ਦਾ ਲੋਟ ਹੈ ਫੁੱਲੀ ਅਪਗ੍ਰੇਡ ਪ੍ਰੋਪਰਟੀ ਹੈ 14 ਫੁੱਟ ਦੀ ਸੀਲਿੰਗ ਹੈ ਤੁਸੀਂ ਇਸ ਪ੍ਰੋਪਰਟੀ ਨੂੰ ਦੇਖਣਾ ਚਾਹੁੰਦੇ ਹੋ 15-20 ਮਿੰਟ ਦੀ ਡਰਾਈਵ ਹੈ ਮੇਫੀਲਡ ਫੋਰਟਨ ਤੋਂ 416-265-22 ਕੈਲਡਨ ਦੇ ਵਿੱਚ 80 ਏਕੜ ਦਾ ਫਾਰਮ ਹਾਊਸ ਹੈ 7 ਏਕੜ ਬਿਲਕੁਲ ਕਲੀਅਰ ਨੇ 10 ਕਾਰਗਰਾਜ ਨੇ ਲਗਭਗ 4-5 ਹਜ਼ਾਰ ਸਕੇਅਰ ਫੀਟ ਦਾ ਮਕਾਨ ਹੈ ਜ਼ਿਆਦਾ ਜਾਣਕਾਰੀ ਨੰਬਰ 1416-265-22-416-265-2222 ਥੈਂਕ ਯੂ ਵੈਰੀ ਮਚ ਦੀਪਾ ਜੀ
0: ਬੜੀ ਮਿਹਰਬਾਨੀ ਸਰ ਥੈਂਕ ਯੂ ਕਟਾਰੀਆ ਟੂਰ ਐਂਡ ਟਰੈਵਲ ਜੀ ਟੋਰਾਂਟੋ ਦਿੱਲੀ ਟੋਰਾਂਟੋ ਅੰਮ੍ਰਿਤਸਰ ਦੀਆਂ ਸਪੈਸ਼ਲ ਪ੍ਰਾਈਜ਼ ਇਹਨਾਂ ਕੋਲ ਹੈਗੀਆਂ ਔਰ ਟੋਰਾਂਟੋ ਅੰਮ੍ਰਿਤਸਰ ਟੋਰਾਂਟੋ ਦਿੱਲੀ ਦੀ ਰਿਟਰਨ ਲਈ ਵੀ ਸਪੈਸ਼ਲ ਪ੍ਰਾਈਜ਼ ਨੇ ਪਾਕਿਸਤਾਨ ਦੇ ਵਨ ਵੇ ਫੇਅਰਸ ਆ ਜਿਹੜੇ ਉਹ ਵੀ ਬੜੇ ਵਧੀਆ ਨੇ ਟੋਰਾਂਟੋ ਕਰਾਚੀ ਟੋਰਾਂਟੋ ਇਸਲਾਮਾਬਾਦ ਲਈ ਜਾਂ ਫਿਰ ਪਾਕਿਸਤਾਨ ਨੂੰ ਰਿਟਰਨ ਫੇਅਰ ਆ ਜਿਹੜੇ ਟੋਰਾਂਟੋ ਕਰਾਚੀ ਟੋਰਾਂਟੋ ਇਸਲਾਮਾਬਾਦ ਉਹ ਨੇ ਡੋਮਿਨਿਕਨ ਰਿਪਬਲਿਕ $1200 ਤੇ ਤੁਹਾਨੂੰ ਆਲ ਇਨਕਲੂਸਿਵ ਛੁੱਟੀਆਂ ਮਿਲਣੀਆਂ ਮੈਕਸੀਕੋ 'ਚ ਵੀ ਇੱਦਾਂ ਹੀ $1000-1100 ਚ ਮਿਲ ਜਾਂਦਾ ਜਾਣਕਾਰੀ ਲਈ 905-678-1200

0: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ। ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
1: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
0: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
2: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
0: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
2: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
3: ਆਪਣੇ ਕੋਲੇ ਵੀਕਐਂਡ ਤੇ ਕੁਝ ਘੰਟੇ ਏਅਰ ਟਾਈਮ ਅਵੇਲੇਬਲ ਹੈ, ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ। ਨੰਬਰ ਨੇ 416-677-0609। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ, ਹੈਵ ਅ ਬਿਊਟੀਫੁਲ ਵੀਕਐਂਡ।
4: 92-58-98।
0: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
4: ਕਾਊਂਟਿੰਗ ਨਹੀਂ, ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ, ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
0: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 ਬੋਵੇ ਡਰਾਈਵ ਨੀਅਰ ਚੰਗੋਜ਼ੀ। ਕਾਲ 905-450-2828, 905-450-2828।
5: ਹੈਲੋ
6: ਹੈਲੋ, ਕਟਾਰੀਆ ਟੂਰਸ ਐਂਡ ਟਰੈਵਲ?
5: ਹਾਂਜੀ, ਕਟਾਰੀਆ ਟੂਰ ਐਂਡ ਟਰੈਵਲ।
6: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ?
5: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ, ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
6: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ, ਕਟਾਰੀਆ ਟੂਰ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200, 905-678-1200, ਕਟਾਰੀਆ ਟੂਰ ਐਂਡ ਟਰੈਵਲ।

0: 1630.ca. The opinions expressed in the following program are those of the host and their guests and do not reflect the views and opinions of the management and staff of CHLO AM
1: 530.
2: The Caesar and Bacon McCrispy. Go ahead and make it Caesar at McDonald's.
1: There's this is Whatnotur Radio.
3: ਵਤਨੋਂ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
1: ਦਿਸ ਇਜ਼ ਵਤਨੋਂ ਦੂਰ ਰੇਡੀਓ

0: ਲੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
2: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
1: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
2: ਔਰ ਵਿਜ਼ਿਟ insuranceforyou.ca।

0: ਆਜ ਖੁਸ਼ਕਬਾਦ ਹੋ ਗਏ ਤਾਂ
1: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ
2: ਆਜ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾਲੀ
1: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
3: ਕਿਉਂ ਕਹਿ ਰਹੇ ਹੋ ਪਰ
1: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
5: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
6: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 9054608888 दैट्स 9054608888
5: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
7: जे मैनू यार ना मिले ते मर जावा जे मैनू प्यार ना मिले ते मर जावा
8: व्हाट्सअप एवरीबॉडी दिस इज जैस्मिन सैंडलर्स ते तुसी सुन रहे हो वतनों दूर विद सुखी निजर

ਸਤਿ ਸ਼੍ਰੀ ਅਕਾਲ ਦੋਸਤੋ, ਗੁੱਡ ਆਫਟਰਨੂਨ। ਵਤਨੋਂ ਦੂਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਔਰ ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਵਧੀਆ ਹੋਣਗੇ, ਠੀਕ ਠਾਕ ਹੋਵੋਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ। ਬਿਲਕੁਲ ਜੀ, ਹੁਣੀ ਹੁਣੀ ਤੁਸੀਂ ਦੇਵ ਦਾਤਲਾ ਜੀ ਨੂੰ ਸੁਣ ਕੇ ਹਟੇ ਹਾਂ ਅਤੇ ਹੁਣ ਜਿਹੜੀ ਹੈ ਜੀ ਸਾਡੀ ਵਾਰੀ ਹੈ ਇੱਕ ਘੰਟੇ ਦਾ ਆਪਣਾ ਜਿਹੜਾ ਜੀ ਸਾਥ ਹੈ 2 ਵਜੇ ਤੱਕ। ਉਹਦੇ ਵਿੱਚ ਆਪਾਂ ਜਿਹੜੇ ਜੀ ਨੈਸ਼ਨਲ ਇੰਟਰਨੈਸ਼ਨਲ ਖਬਰਾਂ ਦੀ ਗੱਲਬਾਤ ਕਰਾਂਗੇ, ਸਪੋਂਸਰਸ ਅਤੇ ਮੈਸੇਜਸ, ਗੀਤ ਸੰਗੀਤ ਦੇ ਨਾਲ ਜਿਹੜਾ ਹੈ ਜੀ ਅੱਜ ਦਾ ਤੁਹਾਡਾ ਪ੍ਰੋਗਰਾਮ ਦੇ ਵਿੱਚ ਮਨੋਰੰਜਨ ਕਰਾਂਗੇ। ਔਰ ਬਿਲਕੁਲ ਜੀ ਫਰਾਈਡੇ ਆ, ਕੱਲ ਤੋਂ ਜਿਹੜਾ ਜੀ ਵੀਕਐਂਡ ਜਿਹੜਾ ਜੀ ਸਟਾਰਟ ਹੋ ਜਾਣਾ ਆ। ਸੋ ਇੰਜੋਏ ਕਰਿਓ ਔਰ ਮੇਕ ਸ਼ੋਰ ਕਰੋ ਕਿ ਆਪਣੀਆਂ ਫੈਮਿਲੀ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਜੀ ਟਾਈਮ ਸਪੈਂਡ ਜ਼ਰੂਰ ਕਰਨਾ ਚਾਹੀਦਾ ਆ। ਔਰ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦਈਏ ਕਿ ਅੱਜ ਦਾ ਵੈਦਰ ਹੈਗਾ ਆ 20 ਡਿਗਰੀ, ਸ਼ਾਮ ਨੂੰ 15 ਡਿਗਰੀ, ਓਵਰਨਾਈਟ ਜਿਹੜਾ ਜੀ ਹੈਗਾ ਆ 12 ਡਿਗਰੀ, ਹਵਾ ਦੀ ਸਪੀਡ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਅਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਜਿੱਥੇ ਕਿ ਦਿਨ ਚੜਿਆ ਸੀ 7:01 ਅਤੇ ਦਿਨ ਢਲ ਜਾਣਾ 7:23 ਤੇ। ਸੋ ਇਹ ਸੀਗੀ ਅੱਜ ਦੀ ਕੁਛ ਕੁ ਵੈਦਰ ਰਿਪੋਰਟ, ਤੇ ਤਰੀਕ ਵੀ ਦੱਸ ਦਈਏ ਅੱਜ 18 ਸਪਤੰਬਰ ਜਿਹੜੀ ਜੀ ਹੋ ਚੁੱਕੀ ਆ। ਔਰ ਫਰਾਈਡੇ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਢਿੱਲੋ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਢਿੱਲੋ ਵੀਡੀਓ ਜਿੱਥੇ ਤੁਸੀਂ ਗੁਰਬਾਣੀ ਰੇਡੀਓ ਲੈ ਸਕਦੇ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ, ਜਾਂ ਤੁਸੀਂ ਜਿਹੜਾ ਜੀ IPHD ਗੋਲਡ ਪ੍ਰੋਗਰਾਮ ਦੀ ਸਰਵਿਸਿਸ, ਕਿਸੇ ਤਰੀਕੇ ਦੀ IP ਬਾਕਸ ਸਰਵਿਸਿਸ ਲੈਣੀ ਹੈ ਤੇ ਢਿੱਲੋ ਵੀਡੀਓ ਦੇ ਨਾਲ ਗੱਲਬਾਤ ਹੋ ਸਕਦੀ ਹੈ 905-204-1313 ਤੇ। ਔਰ ਅੱਜ ਦਾ ਪ੍ਰੋਗਰਾਮ ਏਮਸ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਪੇਸ਼ ਕਰ ਰਿਹਾ ਹੈ। ਇਮੀਗ੍ਰੇਸ਼ਨ ਸੰਬੰਧੀ ਸਾਡੇ ਕਿਸੇ ਵੀ ਭੈਣ ਭਰਾ ਨੇ ਕਿਸੇ ਤਰੀਕੇ ਦੀ ਵੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਤੁਸੀਂ ਏਮਸ ਇਮੀਗ੍ਰੇਸ਼ਨ ਦੇ ਨਾਲ ਗੱਲਬਾਤ ਕਰ ਸਕਦੇ ਹਾਂ 905-673-9000 ਤੇ। ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਔਰ ਇੱਕ ਹੋਰ ਜਿਹੜਾ ਜੀ ਅਸੀਂ ਬਹੁਤ ਹੀ ਵਧੀਆ ਮੈਸੇਜ ਤੁਹਾਡੇ ਤੱਕ ਸਾਂਝਾ ਕਰ ਦਈਏ ਅਨਾਜ ਮਾਰਟ ਵਾਲਿਆਂ ਦਾ। ਬਿਲਕੁਲ ਜੀ, ਅਨਾਜ ਮਾਰਟ ਦੀ ਜਿਹੜੀ ਹੈ ਜੀ ਗ੍ਰੈਂਡ ਓਪਨਿੰਗ ਹੋ ਰਹੀ ਆ ਕੱਲ ਨੂੰ ਸ਼ਨੀਵਾਰ 19 ਸਪਤੰਬਰ ਨੂੰ ਦੁਪਹਿਰੇ ਜਿਹੜਾ ਜੀ 12 ਵਜੇ ਤੋਂ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਤੇ ਤੁਸੀਂ ਸਾਰਿਆਂ ਨੇ ਪਹੁੰਚਣਾ ਆ ਤੇ ਚਾਹੇ ਤੁਸੀਂ $100 ਦੀ ਜਿਹੜੀ ਜੀ ਸ਼ਾਪਿੰਗ ਕਰਦੇ ਤੇ ਤੁਸੀਂ ਲੱਕੀ ਡਰਾਅ ਦੇ ਵਿੱਚ ਆਪਣਾ ਨਾਮ ਬਿਲਕੁਲ ਇੰਟਰ ਕਰਵਾ ਸਕਦੇ ਆ। ਤੁਸੀਂ ਬਿਲਕੁਲ ਜੀ ਜਿੱਤ ਸਕਦੇ ਆ ਰੋਇਲ ਇਨਫੀਲਡ ਮੋਟਰਸਾਈਕਲ, ਜਾਂ ਤੁਸੀਂ LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਹੈ ਜੀ ਐਕਸਾਈਟਿੰਗ ਪ੍ਰਾਈਜ਼ ਉੱਥੇ ਆਪਾਂ ਕਹਿ ਸਕਦੇ ਹਾਂ ਡਰਾਅ ਦੇ ਵਿੱਚ ਹੈਗੇ ਆ। ਸੋ ਬਿਲਕੁਲ ਪਹੁੰਚਣਾ ਕਿੱਥੇ ਆ, ਏਅਰਪੋਰਟ ਰੋਡ ਐਂਡ ਮੇਫਿਲਡ ਰੋਡ ਦੇ ਕਾਰਨਰ ਤੇ, 6141 ਮੇਫਿਲਡ ਰੋਡ ਯੂਨਿਟ 42A ਬਰੈਂਪਟਨ, 6141 ਮੇਫਿਲਡ ਰੋਡ ਯੂਨਿਟ 42A ਬਰੈਂਪਟਨ ਤੇ। ਨੰਬਰ ਅਨਾਜ ਮਾਰਟ ਵਾਲਿਆਂ ਦਾ 905-928-8557 ਤੇ ਅਨਾਜ ਮਾਰਟ ਵਾਲਿਆਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਇੱਕ ਮੈਸੇਜ ਹੋਰ ਸਾਂਝਾ ਜ਼ਰੂਰ ਕਰ ਦਈਏ ਕਿ ਸਾਡੇ ਕਿਸੇ ਵੀ ਟਰੱਕਰ ਵੀਰ ਨੂੰ ਜਾਂ ਕੋਈ ਭੈਣਾਂ ਨੂੰ ਕੰਮ ਦੀ ਲੋੜ ਹੈਗੀ ਆ, ਟਰੱਕਿੰਗ ਦਾ ਲਾਇਸੈਂਸ ਤੁਹਾਡੇ ਕੋਲ ਆਲਰੇਡੀ ਹੈਗਾ ਆ ਔਰ ਤੁਸੀਂ ਚਾਹੁੰਦੇ ਆ ਕਿ ਤੁਸੀਂ ਇਸ ਫੀਲਡ ਦੇ ਵਿੱਚ ਇੱਕ ਵਧੀਆ ਕੰਪਨੀ ਦੇ ਨਾਲ ਤੇ ਇੱਕ ਵਧੀਆ ਜੋਬ ਕਰੋ ਤੇ ਬਿਲਕੁਲ ਜੀ ਤੁਸੀਂ ਗੱਲਬਾਤ ਕਰ ਸਕਦੇ ਆ ਗੁਰਪ੍ਰੀਤ ਦਾਸ ਜੀ ਦੇ ਨਾਲ। ਇਹਨਾਂ ਦਾ ਨੰਬਰ ਹੈਗਾ ਆ 416-230-5985 ਤੇ ਤੁਸੀਂ ਜਿਹੜੇ ਜੀ ਟਰੱਕਿੰਗ ਰਿਲੇਟਡ ਜੋਬ ਦੇ ਲਈ ਗੱਲਬਾਤ ਕਰ ਸਕਦੇ ਆ। ਔਰ ਕਿਸੇ ਤਰੀਕੇ ਦਾ ਵੀ ਤੁਸੀਂ ਸਾਡੇ ਕਿਸੇ ਵੀ ਸਪੋਂਸਰ ਦਾ ਨੰਬਰ ਲੈਣਾ ਹੋਵੇ, ਭਾਵੇਂ ਤੁਸੀਂ ਹੁਣ ਡਰਾਈਵ ਕਰ ਰਹੇ ਤੁਸੀਂ ਬਾਅਦ ਦੇ ਵਿੱਚ ਨੰਬਰ ਲੈਣਾ ਤੇ ਬਿਲਕੁਲ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹਾਂ ਸਾਡੇ ਸਟੂਡੀਓ ਦਾ ਨੰਬਰ 905-799-0999 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਹੈ।

0: जी बिल्कुल। और तुसी बहुत ही प्यारा जेड़ा जी गीत सुन के हटे, जिन्ना प्यारा गीत है उन्नी ही बेहतरीन जेड़ी है जी असी हुणी तुहानू टैली टाइम तो डील्स दवाउण लगे ने। और टैली टाइम तो सोनू जी साडे नाल जुड़ चुके ने। सोनू जी बहुत बहुत स्वागत है।
1: थैंक यू सो मच जी, ਤਸਾਲ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਯੈਸ, ਬਿਗ ਬਿਗ ਡੀਲਸ ਵੀਕਐਂਡ ਵੀ ਆ ਗਿਆ ਹੈਗਾ, ਜਿੱਥੇ ਅਸੀਂ ਤੁਹਾਡੇ ਲਈ ਨਵੀਆਂ ਚੀਜ਼ਾਂ ਵੀ ਲੈ ਕੇ ਪਹੁੰਚ ਚੁੱਕੇ ਹਾਂ। ਖਾਸ ਕਰਕੇ ਜੇ ਤੁਸੀਂ ਭਾਲ ਰਹੇ ਹਾਂ ਫਰਨੀਚਰ, ਇੱਕ ਲੇਟੈਸਟ ਹੁਣੀ ਕੈਨੇਡੀਅਨ ਮੇਡ ਆਪਾਂ ਲੈ ਕੇ ਆਏ ਹਾਂ ਰਿਕਲਾਈਨਰ, ਪਾਵਰ ਰਿਕਲਾਈਨਰ ਸੋਫਾ ਸੈੱਟ, ਜਿਹੜਾ ਤੁਸੀਂ ਇੰਟਰਟੇਨਮੈਂਟ ਦੇ ਤੌਰ ਤੇ ਯੂਜ਼ ਕਰ ਸਕਦੇ ਆ, ਕਿਉਂਕਿ ਇਹੀ ਜਿਹੜੀਆਂ ਚੀਜ਼ਾਂ ਆਪਾਂ ਮੂਵੀ ਥੀਏਟਰ ਚ ਜਾ ਕੇ ਦੇਖੀ ਦੀਆਂ ਹੁਣ ਤੁਸੀਂ ਆਪਣੇ ਘਰ ਦੇ ਵਿੱਚ ਲਈ ਆ ਸਕਦੇ ਆ, ਕਿਉਂਕਿ ਇਹ ਪਾਵਰ ਰਿਕਲਾਈਨਰ ਸੋਫਾ ਲਵ ਸੀਟ ਚੇਅਰ ਜਿੱਦਾਂ ਦੀਆਂ ਤੁਹਾਡੀਆਂ ਜਿਹੜੀਆਂ ਟੀਵੀ ਤੇ ਸੀਨਸ ਆਉਂਦੀਆਂ ਨੇ ਐਕਸ਼ਨ ਵਾਲੀਆਂ, ਉੱਦਾਂ ਹੀ ਉਹ ਸੀਟਾਂ ਤੁਹਾਨੂੰ ਜਿਹੜੀਆਂ ਇੰਜੋਇਮੈਂਟ ਕਰਕੇ ਦਿੰਦੀਆਂ ਨੇ, ਕਿਉਂਕਿ ਐਕਸ਼ਨ ਦੇ ਨਾਲ ਉਹ ਪੂਰੀ ਤੁਹਾਡੀ ਜਿਹੜੀ ਆ ਤਰੀਕੇ ਦੇ ਨਾਲ ਜਿਹੜੀਆਂ ਮੂਵ ਕਰਦੀਆਂ, ਜਿੱਦਾਂ ਆਪਾਂ ਥੀਏਟਰ ਚ ਨੀ ਚੱਲ ਜਾਈਦਾ
0: ਤੇ
1: ਸੀਟਾਂ ਮੂਵ ਕਰਦੀਆਂ ਐਕਸ਼ਨ ਦੇ ਮੁਤਾਬਿਕ, ਇੱਦਾਂ ਹੀ ਇਹ ਹੁਣ ਸੋਫਾ ਰਿਕਲਾਈਨਰ ਜਿਹੜੇ ਆ ਤੁਹਾਨੂੰ ਕਰਕੇ ਦੇਣਗੇ, ਉਹ ਤੁਸੀਂ ਆਪਣੇ ਘਰ ਦੇ ਵਿੱਚ ਲਿਜਾ ਸਕਦੇ ਆ, ਬੜੀਆਂ ਸਸਤੀਆਂ ਸਸਤੀਆਂ ਪ੍ਰਾਈਸ ਵਿੱਚ ਲਿਜਾ ਸਕਦੇ ਆ। ਪਰ ਪਹੁੰਚਣਾ ਪੈਣਾ, ਦੇਖੋ ਡਿਸਪਲੇ ਤੇ ਲੱਗ ਚੁੱਕੇ ਆ, ਅਜ਼ਮਾ ਕੇ ਵੇਖੋ, ਯੂਜ਼ ਕਰਕੇ ਦੇਖੋ ਐਂਡ ਫੁੱਲ ਥੀਏਟਰ ਐਕਸਪੀਰੀਅੰਸ ਆਪਣੇ ਘਰ ਦੇ ਵਿੱਚ ਲੈ ਕੇ ਆਓ। ਸੋ ਪਹੁੰਚਣਾ ਕਿੱਥੇ ਆ ਤੁਸੀਂ? ਮਾਈ ਫਰਨੀਚਰ ਟੈਲੀਟਾਈਮ ਦੀ ਜਿਹੜੀ ਇੱਕ ਇਹ ਬ੍ਰਾਂਚ ਆ ਐਟ 280-280 ਰਦਰਫੋਰ ਰੋਡ ਸਾਊਥ ਬਰੈਂਪਟਨ ਦੇ ਵਿੱਚ। ਤੇ ਨਾਲ ਜੇ ਤੁਸੀਂ ਭਾਲ ਰਹੇ ਹਾਂ ਨਵੇਂ ਤੋਂ ਨਵੇਂ ਬੈਡਰੂਮ ਸੈੱਟ, ਲੇਟੈਸਟ ਟ੍ਰੈਂਡਿੰਗ ਬੈੱਡ ਸੈੱਟ ਆ ਚੁੱਕੇ ਆ, ਜਿਹਦੀਆਂ ਲਗਭਗ ਕੀਮਤਾਂ ਰੈਗੂਲਰ ਪ੍ਰਾਈਸ $5,000 ਦੇ ਨੇ, ਪਰ ਤੁਸੀਂ ਅੱਜ ਮਾਈ ਫਰਨੀਚਰ ਟੈਲੀਟਾਈਮ ਤੋਂ ਇਹੀ ਬੈੱਡ ਸੈੱਟ ਜਿਹੜੇ ਹਾਈਡ੍ਰੋਲਿਕ ਸਟੋਰੇਜ ਦੇ ਨਾਲ ਆ ਰਹੇ ਆ, ਦੋ ਨਾਈਟ ਸਟੈਂਡ ਇੰਕਲੂਡ ਹੋਣਗੇ, ਡਰੈਸਰ ਮੇਰਾ ਵੀ ਇੰਕਲੂਡ ਹੋਵੇਗਾ, ਸਿਰਫ ਔਰ ਸਿਰਫ $2,999 ਚ ਲਿਜਾ ਸਕਦੇ ਆ। ਤੇ ਇਹਦੇ ਨਾਲ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਵੇਗਾ। ਤੇ ਜੇ ਤੁਸੀਂ ਭਾਲ ਰਹੇ ਕਿ ਹਾਰਡਵੁੱਡ ਦਾ ਕੋਈ ਸੋਲਿਡਵੁੱਡ ਦਾ ਬੈੱਡ ਸੈੱਟ ਚਾਹੀਦਾ, ਜਿਹਦੀ ਰੈਗੂਲਰ ਪ੍ਰਾਈਸ ਪੂਰੇ ਸੈੱਟ ਦੀ ਆ $3,500, ਅੱਜ ਪਹੁੰਚ ਕੇ $1,299 ਦਿੱਤਾ ਜਾਵੇਗਾ। ਤੇ ਇਹਦੇ ਨਾਲ ਵੀ ਤੁਹਾਨੂੰ ਜਿਹੜਾ ਟੀਵੀ ਆ ਬਿਲਕੁਲ ਫ੍ਰੀ ਦਿੱਤਾ ਜਾਵੇਗਾ। ਤੇ ਜੇ ਤੁਸੀਂ ਭਾਲ ਰਹੇ ਆ ਅਪਲਾਇੰਸਿਸ, ਘਰ ਦੇ ਵਾਸਤੇ ਪੂਰਾ ਪੈਕੇਜ ਚਾਹੀਦਾ ਅਪਲਾਇੰਸਿਸ ਦਾ, ਜਿਹਦੇ ਵਿੱਚ ਫਰਿੱਜ 36 ਇੰਚ ਦੀ, ਸਟੋਵ, ਡਿਸ਼ਵਾਸ਼ਰ, ਵਾਸ਼ਰ ਡਰਾਇਰ ਵੀ ਇੰਕਲੂਡ ਕਰਕੇ ਦੇਵਾਂਗੇ। ਰੈਗੂਲਰ ਪ੍ਰਾਈਸ $8,000, ਪਰ ਫਲੈਟ 50% $39.99 ਦੇ ਵਿੱਚ ਪੂਰਾ ਪੈਕੇਜ ਸੈਮਸੰਗ ਦਾ ਲਿਜਾ ਸਕਦੇ ਆ। ਸੋ ਪਹੁੰਚੋ ਤੁਸੀਂ ਜਲਦੀ ਟੈਲੀਟਾਈਮ ਦੀ ਕੋਈ ਵੀ ਲੋਕੇਸ਼ਨ ਤੇ ਅਪਲਾਇੰਸਿਸ, ਟੀਵੀ, ਤੇ ਜੇ ਫਰਨੀਚਰ ਚਾਹੀਦਾ ਤੁਸੀਂ ਸਾਡੀ ਲੋਕੇਸ਼ਨ ਤੇ ਪਹੁੰਚਣਾ ਬਰੈਂਪਟਨ 280 ਰਦਰਫੋਰ ਰੋਡ ਸਾਊਥ, ਤੇ ਨੰਬਰ ਜਿੱਥੇ ਦੀ ਕਾਲ ਕਰਨੀ ਆ 905-455-1666 ਕਾਲ ਕਰਕੇ ਜਾਣਕਾਰੀ ਲੈ ਸਕਦੇ ਆ। ਬੈਕ ਟੂ ਸਟੂਡੀਓ ਜੀ,
0: ਬਹੁਤ ਬਹੁਤ ਸ਼ੁਕਰੀਆ ਸੋਨੂ ਜੀ। ਬਿਲਕੁਲ, ਸੋ ਤੁਸੀਂ ਜਿਹੜੇ ਜੀ ਇਹ ਡੀਲਸ ਦਾ ਆਨੰਦ ਲੈ ਸਕਦੇ ਹੋ, ਔਰ ਨੰਬਰ ਇੱਕ ਵਾਰੀ ਫਿਰ 905-455-1666 ਤੇ ਗੱਲਬਾਤ ਜਿਹੜੀ ਜੀ ਟੈਲੀ ਟਾਈਮ ਦੇ ਨਾਲ ਹੋ ਸਕਦੀ ਆ। ਔਰ ਇੱਕ ਵਾਰੀ ਫਿਰ ਜਿਹੜਾ ਜੀ ਦੱਸ ਦਈਏ ਕਿ ਸਾਡੇ ਕਿਸੇ ਵੀ ਭੈਣ ਭਰਾ ਨੂੰ ਜਿਹੜਾ ਹੈ ਜੀ ਟਰੱਕਿੰਗ ਫੀਲਡ ਵਿੱਚ ਕਿਸੇ ਤਰੀਕੇ ਦੀ ਵੀ ਜੋਬ ਚਾਹੀਦੀ ਆ, ਭਾਵੇਂ ਤੁਸੀਂ ਡੇਲੀ ਹੋਮ ਰਨ ਹੋਵੇ, ਤੁਸੀਂ ਸਵੇਰੇ ਜਾ ਕੇ ਸ਼ਾਮ ਨੂੰ ਘਰ ਜਿਹੜਾ ਜੀ ਵਾਪਸ ਆਉਣਾ ਹੈ, ਔਰ ਵਧੀਆ ਪੇ ਦੇ ਨਾਲ, ਤੇ ਤੁਸੀਂ ਜਿਹੜੀ ਆ ਜੀ ਗੱਲ ਗੁਰਪ੍ਰੀਤ ਦਾਸ ਜੀ ਦੇ ਨਾਲ ਕਰ ਸਕਦੇ, ਇਹਨਾਂ ਦਾ ਨੰਬਰ 4162305985 ਤੇ ਹੋ ਸਕਦੀ ਆ। ਔਰ ਅਨਾਜ ਮਾਰਟ ਵਾਲਿਆਂ ਦਾ ਇੱਕ ਵਾਰੀ ਫਿਰ ਮੈਸੇਜ ਮੈਂ ਆਪਣੇ ਸਾਰੇ ਲਿਸਨਰਸ ਤਾਈਂ ਸਾਂਝਾ ਜਿਹੜਾ ਜੀ ਕਰਦੀ ਹੈ, ਕਿਉਂਕਿ ਕੱਲ ਨੂੰ ਇਹਨਾਂ ਦੀ ਜਿਹੜੀ ਹੈ ਜੀ ਗ੍ਰੈਂਡ ਓਪਨਿੰਗ ਹੈ, ਕੱਲ ਨੂੰ ਸ਼ਨੀਵਾਰ ਸੈਟਰਡੇ ਨੂੰ 12 ਵਜੇ ਤੋਂ ਗ੍ਰੈਂਡ ਓਪਨਿੰਗ ਸਟਾਰਟ ਹੋ ਜਾਣੀ ਹੈ ਏਅਰਪੋਰਟ ਰੋਡ ਐਂਡ ਮੇਫੀਲਡ ਦੇ ਕਾਰਨਰ ਤੇ, ਐਡਰੈਸ 614 ਮੇਫੀਲਡ ਰੋਡ ਆ, ਯੂਨਿਟ 42A ਬਰੈਂਪਟਨ ਦੇ ਵਿੱਚ। ਤੇ ਬਹੁਤ ਸਾਰੇ ਜਿਹੜੇ ਜੀ ਲੱਕੀ ਡਰੋਜ ਹੋਣੇ ਆ, ਤੁਸੀਂ $100 ਦੀ ਸ਼ਾਪਿੰਗ ਕਰਕੇ ਲੱਕੀ ਡਰੋ ਦੇ ਵਿੱਚ ਆਪਣਾ ਨਾਮ ਪਾ ਸਕਦੇ ਨੇ, ਜਿਹਦੇ ਵਿੱਚ ਕਿ ਤੁਸੀਂ ਮੋਟਰਸਾਈਕਲ ਵੀ ਜਿੱਤ ਸਕਦੇ ਨੇ, ਤੁਸੀਂ LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ ਨੇ ਅਨਾਜ ਮਾਰਟ। ਸੋ ਪਹੁੰਚਣਾ ਆ ਤੁਸੀਂ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ। ਸੋ ਬਿਲਕੁਲ ਜੀ, ਔਰ ਸਾਡੀ ਲਾਈਨ ਜਿੱਥੇ ਕਿ ਮਨਪ੍ਰੀਤ ਜੀ ਦੇ ਨਾਲ ਜਲੰਧਰ ਸਟੂਡੀਓ ਨਾਲ ਜੁੜ ਚੁੱਕੇ ਆ। ਸੋ ਪਹਿਲਾਂ ਆਪਾਂ ਥੋੜੀ ਜਿਹੀ ਗੱਲਬਾਤ ਮਨਪ੍ਰੀਤ ਜੀ ਦੇ ਨਾਲ ਕਰਦੇ ਹਾਂ, ਉਹਦੇ ਵਿੱਚ ਸਟੂਡੀਓ ਦੇ ਵਿੱਚ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਵੀ ਆਈ ਹੋਈ ਆ। ਸੋ ਕੀ ਸਪੈਸ਼ਲ ਇਸ ਟਾਈਮ ਜਿਹੜੇ ਜੀ ਕੋਰਸਿਸ ਤੇ ਚੱਲ ਰਹੇ ਉਹਦੀ ਵੀ ਗੱਲਬਾਤ ਕਰਾਂਗੇ। ਸੋ ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ।
2: ਬਹੁਤ ਬਹੁਤ ਸ਼ੁਕਰੀਆ ਕਹਿਣ, ਸਤਿ ਸ੍ਰੀ ਅਕਾਲ, ਤੁਹਾਡਾ ਵੀ ਸਵਾਗਤ ਹੈ, ਸਾਡੇ ਲਿਸਨਰਸ ਦਾ ਵੀ ਬਹੁਤ ਬਹੁਤ ਸਵਾਗਤ ਵੀ ਆਇਆ ਸਾਰਿਆਂ ਨੂੰ।
0: ਬਿਲਕੁਲ ਜੀ ਮਨਪ੍ਰੀਤ ਜੀ, ਜੀ ਆਇਆਂ ਨੂੰ, ਔਰ ਬਿਲਕੁਲ ਮਨਪ੍ਰੀਤ ਜੀ, ਤੁਹਾਡੇ ਉੱਥੇ ਤਾਂ ਵੀਕਐਂਡ ਜਿਹੜਾ ਜੀ ਸਟਾਰਟ ਆਲਮੋਸਟ ਹੋਣ ਵਾਲਾ, ਕਿਉਂਕਿ ਸੈਟਰਡੇ ਜਿਹੜਾ ਜੀ ਥੋੜੇ ਟਾਈਮ ਤੱਕ ਹੋ ਜਾਣਾ ਹੈ, ਸਾਡੇ ਇੱਥੇ ਜਿਹੜਾ ਹੈ ਜੀ ਕੱਲ ਨੂੰ ਸੈਟਰਡੇ ਹੈਗਾ, ਵੀਕਐਂਡ ਸਟਾਰਟ ਹੋਣਾ। ਸੋ ਆਪਾਂ ਗੱਲਬਾਤ ਜਿਹੜੀ ਆ ਜੀ ਅੱਜ ਸਟਾਰਟ ਕਰਦੇ ਹਾਂ ਕਿ ਪੰਜਾਬ ਦੇ ਕੀ ਹਾਲ ਚਾਲ ਨੇ, ਸੋ ਉਸ ਚੀਜ਼ ਤੋਂ ਗੱਲ ਕਰਦੇ ਹਾਂ।
2: ਕਿਨ ਪੰਜਾਬ ਦੇ ਹਾਲ ਚਾਲ ਰਲਵੇ ਮਿਲਵੇ ਜੀ, ਜਾਂ
0: ਜੀ
2: ਵੈਸੇ ਤਾਂ ਚਲੋ ਕਹਿ ਸਕਦੇ ਪੰਜਾਬ ਚੜ੍ਹਦੀ ਕਲਾ ਚ ਆ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦਾ ਆ।
0: ਜੀ
2: ਸੋ ਚੜ੍ਹਦੀ ਕਲਾ ਵਾਲੇ ਲੋਕ ਵੀ ਜਿਹੜੇ ਪੰਜਾਬ ਦੇ ਵਿੱਚ ਅਜੇ ਵੀ ਜਿਉਂਦੇ ਨੇ ਤੇ ਹੱਸਦੇ ਚਿਹਰਿਆਂ ਨਾਲ ਸਾਰਿਆਂ ਦਾ ਸਵਾਗਤ ਕਰਦੇ ਨੇ। ਪੰਜਾਬ ਦਾ ਜਿਹੜਾ ਆਹ ਵੀਕ ਸੀ ਨਾ, ਕਾਫੀ ਖਾਸ ਰਿਹਾ, ਕਿਉਂਕਿ ਆਪਾਂ ਸਭ ਨੂੰ ਪਤਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਦੀਆਂ ਜਿਹੜੀਆਂ ਤਿਆਰੀਆਂ ਸੀ ਜਾਂ ਵਿਆਹ ਪੁਰਬ ਜਿਹੜਾ ਸੀ ਉਹ ਚੱਲ ਗਿਆ ਸੀ। ਅੱਜ ਜਿਹੜਾ ਇਹ ਸਮਾਗਮ ਕਹਿ ਸਕਦੇ ਹਾਂ ਸਮਾਪਤ ਹੋਇਆ। ਬੇਬੇ ਨਾਨਕੀ ਦੀ ਜਿਹੜੀ ਡੋਲੀ ਹੈ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਟਾਲੇ ਸ਼ਹਿਰ ਤੋਂ ਜਿਹੜੀ ਆ ਸੁਲਤਾਨਪੁਰ ਸ਼ਹਿਰ ਦੇ ਲਈ ਰਵਾਨਾ ਹੋਈ। ਸੋ ਕਾਫੀ ਜ਼ਿਆਦਾ ਸੰਗਤਾਂ ਨੇ ਹੁੰਮ ਹਮਾ ਕੇ ਇਹਦੇ ਵਿੱਚ ਹਾਜ਼ਰੀ ਭਰੀ ਔਰ ਇਹ ਮਾਹੌਲ ਬੜਾ ਵਧੀਆ ਪੰਜਾਬ ਦੇ ਵਿੱਚ ਚੱਲਦਾ ਰਿਹਾ। ਔਰ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਪੰਜਾਬ ਦੇ ਮੌਸਮ ਦੀ, ਕਿਰਨ ਤੇ ਪੰਜਾਬ ਦਾ ਮੌਸਮ ਦੇ ਵਿੱਚ ਸੰਗਰਾਂਦ ਤੋਂ ਬਾਅਦ ਕੱਲ ਤੋਂ ਯਾਨੀ ਬਦਲਾਅ ਆਇਆ, ਥੋੜਾ ਜਿਹਾ ਮੌਸਮ ਠੰਡਾ ਠੰਡਾ ਕੂਲ ਕੂਲ ਹੋ ਗਿਆ। ਧੁੱਪ ਜ਼ਰੂਰ ਨਿਕਲਦੀ ਹੈ ਪਰ ਉਹ ਪਹਿਲਾਂ ਵਾਲੀ ਤਪਸ਼ ਤੇ ਤਿੱਖੀ ਧੁੱਪ ਜਿਹੜੀ ਉਹ ਨਹੀਂ ਨਿਕਲਦੀ। ਤੀਜੀ ਗੱਲ ਕਰੀਏ ਪੰਜਾਬ ਦੀ, ਇਹਨਾਂ ਸਾਰੇ ਰੌਣਕ ਮੇਲਿਆਂ ਤੋਂ ਥੋੜਾ ਜਿਹਾ ਬਾਹਰ ਨਿਕਲ ਗਏ ਤਾਂ ਇੱਕ ਪੰਜਾਬ ਦੇ ਮਤਲਬ ਲਈ ਬੜਾ ਸੰਵੇਦਨਸ਼ੀਲ ਜਿਹੜਾ ਆ ਇੱਕ ਕੇਂਦਰ ਦੀ ਰਿਪੋਰਟ ਦੇ ਵਿੱਚ ਐਲਾਨ ਹੋਇਆ ਹੈ ਡਰੱਗ ਦੇ ਮਾਮਲੇ ਦੇ ਵਿੱਚ। ਉਹਨਾਂ ਨੇ ਕਿਹਾ ਕਿ ਪੰਜਾਬ ਦੇ 6 ਜ਼ਿਲ੍ਹੇ ਜਿਹੜੇ ਨੇ ਅਤਿ ਸੰਵੇਦਨਸ਼ੀਲ ਨੇ, ਜਿਨ੍ਹਾਂ ਦੇ ਵਿੱਚੋਂ ਨਾਮ ਆਇਆ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਲੁਧਿਆਣਾ। ਸੋ ਮੈਂ ਇਹ ਖਬਰ ਪੜ੍ਹ ਕੇ ਮਤਲਬ ਖਬਰਾਂ ਰਲਵੀਆਂ ਮਿਲਵੀਆਂ ਸੀ। ਪਹਿਲਾਂ ਪੂਰਾ ਹਫ਼ਤਾ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਰੀਲਾਂ ਚੱਲੀ ਗਈਆਂ, ਬਹੁਤ ਟ੍ਰੈਂਡਿੰਗ ਦੇ ਵਿੱਚ ਗਈਆਂ, ਵਿਆਹ ਪੁਰਬ ਦੀਆਂ, ਬਟਾਲੇ ਦੀ ਸਜਾਵਟ ਬੜੀ ਟ੍ਰੈਂਡਿੰਗ ਚ ਗਈ। ਉਸ ਤੋਂ ਬਾਅਦ ਇਹੋ ਜਿਹੀਆਂ ਖਬਰਾਂ ਆਉਣੀਆਂ ਹਨਾ, ਉਹ ਇੱਕਦਮ ਸੋਚਣ ਲਈ ਹੈਰਾਨ ਕਰਦੀਆਂ ਵੀ ਉਹ ਯੂਥ ਜਾਂ ਉਹ ਜਨਰੇਸ਼ਨ ਕਿਹੜੀ ਆ ਜਿਹੜੀ ਇੰਨਾ ਇੰਨੀ ਭਗਤੀ ਭਾਵ ਨਾਲ ਹੀ ਹੈ ਤੇ ਟ੍ਰੈਂਡਿੰਗ ਦੇ ਵਿੱਚ ਇੰਨਾ ਸਾਰਾ ਕੁਛ, ਸਾਡੇ ਲੰਗਰ ਜਾ ਰਹੇ ਨੇ, ਸਾਡੀ ਰਾਹਤ ਮਰਿਆਦਾ ਜਾ ਰਹੀ ਹੈ, ਸਾਡੀਆਂ ਭਾਵਨਾਵਾਂ ਜਾ ਰਹੀਆਂ ਨੇ, ਤੇ ਫਿਰ ਆਹ ਲੋਕ ਕਿਹੜੇ ਨੇ ਇੰਨਾ। ਇੱਥੇ ਅੰਮ੍ਰਿਤਸਰ ਨੂੰ ਜੇ ਕਹੀਏ ਤਾਂ ਸਿਫਤੀ ਦਾ ਘਰ ਅੰਮ੍ਰਿਤਸਰ, ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਤਰਨ ਤਾਰਨ, ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ। ਬਾਕੀ ਸ਼ਹਿਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗੁਰੂ ਦਾ ਕੋਈ ਨਾ ਕੋਈ ਨਾਮ ਨਿਸ਼ਾਨ ਜਾਂ ਗੁਰੂ ਘਰ ਜ਼ਰੂਰ ਹੈਗੇ ਨੇ। ਤੇ ਪਰ ਫਿਰ ਇੱਥੇ ਜਿਹੜਾ ਡਰੱਗ ਦਾ ਹੱਬ ਕਿਉਂ, ਜੇ ਅਸੀਂ ਇਹਨਾਂ ਗੁਰੂਆਂ ਨੂੰ ਮੰਨਦੇ ਪੀਰਾਂ ਨੂੰ ਮੰਨਦੇ ਹਾਂ ਤਾਂ ਅਸੀਂ ਇਸ ਨਰਕ ਦੇ ਵੱਲ ਕਿਉਂ ਜਾ ਰਹੇ? ਤੇ ਇਹ ਕਿਰਨ ਇੰਨੀ ਕੁ ਤ੍ਰਾਸਦੀ ਬਣ ਚੁੱਕਿਆ ਨਸ਼ਾ ਪੰਜਾਬ ਦਾ ਇਸ ਵਕਤ ਕਿ ਲੋਕਾਂ ਦੇ ਘਰ ਘਰ ਵੜਿਆ ਹੋਇਆ ਆ। ਔਰ 16 ਸਾਲ ਦੇ ਬੱਚੇ, 14 ਸਾਲ ਦੇ ਬੱਚੇ ਮਤਲਬ ਜਿਹੜੇ ਅਜੇ ਸਕੂਲਾਂ ਦੇ ਵਿੱਚ ਮੁੱਛ ਪੁੱਟ ਗੱਭਰੂ ਹੋਣੇ ਆ ਜੇ, ਹਨਾ, ਸੋ ਉਹ ਵੀ ਕਿਤੇ ਨਾ ਕਿਤੇ ਡਰੱਗ ਲੈ ਰਹੇ ਨੇ। ਔਰ ਕਈ ਪਿੰਡ ਤਾਂ ਐਸੇ ਨੇ, ਮੈਂ ਇੱਕ ਪਿੰਡ ਦੀਆਂ ਔਰਤਾਂ ਦੀ ਗੱਲਬਾਤ ਕਿਤੇ ਵਾਇਰਲ ਹੁੰਦੀ ਸੁਣ ਰਹੀ ਸੀ ਸੋਸ਼ਲ ਮੀਡੀਆ ਤੇ, ਉਹ ਕਹਿੰਦੀਆਂ ਸਾਡੇ ਪਿੰਡ ਦਾ ਆਹ ਹਾਲ ਹੈ ਜੀ ਵੀ ਤੁਸੀਂ ਬੱਚਿਆਂ ਕੋਲੋਂ ਨਸ਼ਾ ਲੈ ਸਕਦੇ ਹੋ, ਬੱਚੇ ਇਸ ਚੀਜ਼ ਤੇ ਲਾਏ ਹੋਏ ਨੇ। ਸੋ ਇੱਕ ਪਾਸੇ ਸਾਡੀ ਸਰਕਾਰ ਨੇ, ਸਾਡੇ ਪ੍ਰਸ਼ਾਸਨ ਨੇ ਯੁੱਧ ਨਸ਼ਿਆਂ ਵਿਰੁੱਧ ਬੜੀ ਵੱਡੀ ਜਿਹੜੀ ਮੁਹਿੰਮ ਚਲਾਈ, ਜਿਹਦੇ ਵਿੱਚ ਬੜਿਆਂ ਦੇ ਘਰ ਵੀ ਢਾਏ ਗਏ, ਪੀਲਾ ਪੰਜਾ ਚੱਲਿਆ, ਬੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪਰ ਕੀ ਸੱਚੀ ਚ ਉਹਨਾਂ ਲੋਕਾਂ ਦੀ ਗ੍ਰਿਫਤਾਰੀ ਹੋਈ? ਜੇ ਹੋਈ ਤਾਂ ਇਹ ਫਿਰ ਨਸ਼ਾ ਵੇਚਣ ਵਾਲੇ, ਨਸ਼ਾ ਵਿਕਾਉਣ ਵਾਲੇ, ਇਹ ਜਿਹੜੇ ਸਪਲਾਇਰ ਨੇ, ਇਹ ਸਮਗਲਰ ਨੇ, ਇਹ ਕੌਣ ਨੇ, ਕਿਉਂ ਨੀ ਰੁਕ ਰਿਹਾ? ਔਰ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਦੇ ਵਿੱਚੋਂ, ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚੋਂ ਕਿਰਨ ਹਰ ਰੋਜ਼ 2-3 70 ਜਿਹੜੇ ਉੱਠਦੇ ਨੇ, ਜਿਹੜੇ ਨਸ਼ਿਆਂ ਨਾਲ ਮਰਦੇ ਨੇ। ਸੋ ਪੰਜਾਬ ਦਾ ਰਲਵਾ ਮਿਲਵਾ ਹਾਲ ਆ। ਬਾਕੀ ਦੁਆ ਅਰਦਾਸ ਕਰਦੇ ਹਾਂ ਵੀ ਇਹਨਾਂ ਦਰਦ ਕਹਾਣੀਆਂ ਚੋਂ ਪੰਜਾਬ ਬਾਹਰ ਆਵੇ ਤੇ ਆਪਣਾ ਅਸਲੀ ਵਜੂਦ ਪਛਾਣੇ, ਆਪਣੇ ਰਵਾਇਤੀ ਕਿੱਤਿਆਂ ਦੇ ਵੱਲ ਪੰਜਾਬ ਜਿਹੜਾ ਮੁੜੇ, ਹਨਾ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ, ਬਹੁਤ ਹੀ ਮੈਨੂੰ ਲੱਗਦਾ ਕਿ ਇਹ ਇੰਪੋਰਟੈਂਟ ਗੱਲ ਜਿਹੜੀ ਜੀ ਅਵੇਅਰਨੈਸ ਦੀ ਤੁਸੀਂ ਕੀਤੀ ਆ। ਸੋ ਇਹ ਆ ਕਿ ਜਦੋਂ ਤੁਸੀਂ ਕਿਹਾ ਕਿ ਉਮੀਦ ਅਸੀਂ ਕਰਦੇ ਹਾਂ, ਹਨਾ, ਅਰਦਾਸ ਕਰਦੇ ਹਾਂ ਕਿ ਜਿੱਦਾਂ ਦਾ ਸਾਡਾ ਪੰਜਾਬ ਆ ਹੱਸਦਾ ਖੇਲਦਾ ਉੱਦਾਂ ਹੀ ਰਵੇ ਤੇ ਆ ਮਾੜੀਆਂ ਆਦਤਾਂ ਬੱਚਿਆਂ ਨੂੰ ਜਿਹੜੀ ਨਸ਼ੇ ਦੀਆਂ ਆਦਤਾਂ ਤੋਂ ਵਾਹਿਗੁਰੂ ਬਚਾਵੇ, ਹਨਾ, ਤੇ ਕਿਤੇ ਨਾ ਕਿਤੇ ਇਸ ਚੀਜ਼ ਤੋਂ ਵਰਕਆਊਟ ਕਰਨ ਦੀ ਲੋੜ ਜ਼ਰੂਰ ਹੈਗੀ ਆ। ਸੋ ਮਨਪ੍ਰੀਤ ਜੀ, ਆਪਾਂ ਤੁਹਾਡੇ ਨਾਲ ਥੋੜ੍ਹੀ ਦੇਰ ਬਾਅਦ ਦੁਬਾਰਾ ਜਿਹੜੀ ਜੀ ਗੱਲਬਾਤ ਕਰਾਂਗੇ, ਹੋਰ ਕੁਛ ਅਹਿਮ ਹੋਰ ਵੀ ਖਬਰਾਂ ਸਾਡੇ ਸਟੂਡੀਓ ਤਾਈਂ ਪਹੁੰਚੀਆਂ ਨੇ, ਬਟ ਉਹਦੇ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਨੇ, ਸਾਡੇ ਸਟੂਡੀਓ ਦੇ ਵਿੱਚ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਤੋਂ ਵਿਕਰਮ ਜੀ ਪਹੁੰਚ ਚੁੱਕੇ ਨੇ। ਸੋ ਕੀ ਸਪੈਸ਼ਲ ਇਹਨਾਂ ਦੇ, ਕਿਉਂਕਿ ਇਹਨਾਂ ਦੇ ਓਪਨ ਹਾਊਸ ਜਿਹੜਾ ਹੈ ਜੀ ਚੱਲ ਰਿਹਾ, ਕੱਲ ਤੱਕ ਇਹ ਓਪਨ ਹਾਊਸ ਹੈਗਾ ਆ, ਸੋ ਉਹਦੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵਿਕਰਮ ਜੀ।
3: ਸਤਿ ਸ਼੍ਰੀ ਅਕਾਲ ਜੀ ਤੁਹਾਨੂੰ, ਸਾਰਿਆਂ ਨੂੰ, ਸਰੋਤਿਆਂ ਨੂੰ ਵੀ। ਅਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਬੜਾ ਕੰਸਰਨ ਸ਼ੋ ਮੈਂ ਸੁਣ ਰਿਹਾ ਸੀ ਇਹਨਾਂ ਦੀਆਂ ਖਬਰਾਂ ਜਿਹੜੀਆਂ। ਮੈਂ ਸਮਝਦਾ ਕਿ ਅਗਰ ਕਿਸੇ ਨੂੰ ਅੱਛੀ ਤਾਲੀਮ ਦੇ ਦਿੱਤੀ ਜਾਵੇ, ਉਹਨੂੰ ਕਮਾਨ ਦਾ ਜ਼ਰੀਆ ਦੇ ਦਿੱਤਾ ਜਾਵੇ ਤੇ ਸ਼ਾਇਦ ਉਹ ਇਹੋ ਜਿਹੀ ਗਰਦ ਤੋਂ ਬਚਿਆ ਰਵੇ, ਨਸ਼ੇ ਦੀ ਗਰਦ ਤੋਂ ਬਚਿਆ ਰਵੇ। ਔਰ ਇਹ ਬੜਾ ਵੱਡਾ ਕੰਸਰਨ ਹੈ ਪੰਜਾਬ ਦਾ। ਸੋ ਸਾਨੂੰ ਸਾਰਿਆਂ ਨੂੰ ਇਸ ਚੀਜ਼ ਤੇ ਰਲ ਮਿਲ ਕੇ ਕਰਨਾ ਚਾਹੀਦਾ। ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਜੋ ਮਕਸਦ ਹੈ ਉਹ ਇਹੀ ਹੈ ਕਿ ਵੀ ਆਪਣਾ ਇੱਕ ਐਸੀ ਤਾਲੀਮ ਦਿੱਤੀ ਜਾਵੇ ਜਿਹਦੇ ਨਾਲ ਜਿਹੜਾ ਸਟੂਡੈਂਟ ਹੈ ਜਾਂ ਜਿਹੜਾ ਬੰਦਾ ਹੈ ਚਾਹੇ ਉਹ ਲੇਡੀ ਹੈ ਚਾਹੇ ਉਹ ਬੰਦਾ ਹੈ ਕਿ ਉਹ ਆਪਣੀ ਕਮਾਈ ਕਰ ਸਕੇ ਆਪਣੀ ਕਿਰਤ ਕਰ ਸਕੇ ਔਰ ਅੱਛੀ ਜ਼ਿੰਦਗੀ ਜੀ ਸਕੇ ਖਾਸ ਤੌਰ ਤੇ ਕੈਨੇਡਾ ਵਰਗੀ ਕੰਟਰੀ ਵਿੱਚ ਤੇ ਓਪਨ ਹਾਊਸ ਅਸੀਂ ਲੈ ਕੇ ਆਏ ਹਾਂ ਜੀ ਜੋ ਕੱਲ੍ਹ ਹੈਗਾ ਸਾਡਾ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਔਰ ਇਹਦੇ ਵਿੱਚ ਓਪਨ ਹਾਊਸ ਵਿੱਚ ਸਾਡੇ ਜਿਹੜੇ ਵੀ ਬੰਦੇ ਜਿਨ੍ਹਾਂ ਨੇ ਵੀ ਐਡਮਿਸ਼ਨ ਲੈਣਾ ਹੈ ਚਾਹੇ ਉਹ ਕੰਪਿਊਟਰਾਈਜ਼ ਅਕਾਊਂਟਿੰਗ ਚਾਹੇ ਉਹ ਫੂਡ ਸਰਵਿਸ ਵਰਕਰ ਚਾਹੇ ਉਹ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਹੈ ਚਾਹੇ ਉਹ PSW ਪ੍ਰੋਗਰਾਮ ਹੈ ਸਾਡਾ ਇਹ ਸਾਰੇ ਹੀ ਪ੍ਰੋਗਰਾਮ ਜਿਹੜੇ ਕੈਰੀਅਰ ਓਰੀਐਂਟਿਡ ਨੇ ਔਰ ਇਹਨਾਂ ਵਿੱਚ ਜਦੋਂ ਕੋਈ ਐਡਮਿਸ਼ਨ ਲਏਗਾ ਸਾਡੇ ਨਾਲ ਖਾਸ ਤੌਰ ਤੇ ਕੱਲ੍ਹ ਵਾਲੇ ਦਿਨ ਤੇ ਪਹਿਲੇ 10 ਬੰਦਿਆਂ ਨੂੰ ਅਸੀਂ ਸੈਨਹਾਈਜ਼ਰ ਦੇ ਏਅਰ ਜਿਹੜੇ ਹੈ ਪੌਡਸ ਅਸੀਂ ਵੱਡੇ ਦੇਣੇ ਆ ਉਹ ਬਹੁਤ ਹੀ ਅੱਛੇ ਬਲੂਟੂਥ ਹੈਗੇ ਨੇ ਔਰ ਉਹਦੇ ਨਾਲ ਨਾਲ ਉਹ PS5 PlayStation 5 ਜਿੱਤ ਸਕਦੇ ਨੇ ਆਈਪੈਡ ਜਿੱਤ ਸਕਦੇ ਨੇ ਆਈਫੋਨ 20 ਜਿੱਤ ਸਕਦੇ ਨੇ ਸੋ 5,000 ਤੋਂ ਉੱਪਰ ਦੇ ਇਨਾਮ ਹੈ ਜਿਹੜੇ ਅਸੀਂ ਕੱਲ ਜਿਨ੍ਹਾਂ ਨੇ ਐਡਮਿਸ਼ਨ ਲੈਣਾ ਉਹਨਾਂ ਨੂੰ ਅਸੀਂ ਦੇਣੇ ਨੇ ਔਰ ਇਹਦੀ ਜਾਣਕਾਰੀ primeinternational.ca www.primeinternational.ca ਤੇ ਲੈ ਸਕਦੇ ਨੇ ਜਿਹੜੇ ਵਰਕ ਪਰਮਿਟ ਵਾਲੇ ਹੋਲਡਰਸ ਨੇ ਉਹਨਾਂ ਵਾਸਤੇ ਅਸੀਂ ਸਪੈਸ਼ਲੀ ਸਕਾਲਰਸ਼ਿਪਸ ਰੱਖੀਆਂ ਹੈਗੀਆਂ ਮੈਂ ਦੱਸ ਦਵਾਂ ਤੁਹਾਨੂੰ ਕਿ ਹੁਣ ਪਬਲਿਕ ਪਾਲਿਸੀ ਹੈ ਕਈ ਲੋਕਾਂ ਨੂੰ ਬੜਾ ਡਾਊਟ ਹੁੰਦਾ ਸੀਗਾ ਕਿ ਮੈਂ ਪੜ੍ਹ ਸਕਦਾ ਕਿ ਨਹੀਂ ਪੜ੍ਹ ਸਕਦਾ ਅਗਰ ਮੈਂ ਵਰਕ ਪਰਮਿਟ 'ਤੇ ਹਾਂ ਅਤੇ ਹੁਣ ਗਵਰਨਮੈਂਟ ਨੇ ਪਬਲਿਕ ਪਾਲਿਸੀ ਅਨਾਊਂਸ ਕਰਤੀ ਹੈ ਅਤੇ ਜਿਹਦੇ ਨਾਲ ਉਹ 6 ਮਹੀਨੇ ਤੋਂ ਥੱਲੇ ਦਾ ਕੋਈ ਵੀ ਪ੍ਰੋਗਰਾਮ ਪੜ੍ਹ ਸਕਦੇ ਨੇ ਔਰ ਇਹਦੇ 'ਚ ਉਹ PSW ਜਾਂ MOA ਇਹ ਪਾਥਵੇ ਟੂ PR ਵੀ ਹੈਗੇ ਨੇ ਔਰ ਜਿਹੜਾ ਇਹਦੇ ਕਰਕੇ ਇਹਨਾਂ ਨੂੰ ਜੋ ਵਰਕ ਪਰਮਿਟ ਹੋਲਡਰਸ ਨੇ ਉਹਨਾਂ ਨੂੰ ਅਸੀਂ ਸਕਾਲਰਸ਼ਿਪਸ ਵੀ ਦੇ ਰਹੇ ਹਾਂ ਰੈਫਰਲ ਬੋਨਸਿਸ ਵੀ ਦੇ ਰਹੇ ਹਾਂ ਜਿਸ ਤਰ੍ਹਾਂ ਕੋਈ ਕਿਸੇ ਨੂੰ ਨਾਲ ਲੈ ਕੇ ਆਉਂਦਾ ਤਾਂ ਉਹਦੇ ਰੈਫਰਲ ਬੋਨਸਿਸ ਵੀ ਨੇ ਔਰ ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਵਾਸਤੇ ਸਭ ਤੋਂ ਖਾਸ ਇਹ ਚੀਜ਼ ਹੈ ਕਿ ਭਾਵੇਂ ਹੁਣ ਉਸੇ ਬੰਦ ਹੋ ਗਿਆ ਬਟ ਅਸੀਂ ਉਹਨਾਂ ਨੂੰ ਜ਼ਰੀਆ ਦੱਸ ਸਕਦੇ ਹਾਂ ਅਸੀਂ ਉਹਨਾਂ ਨੂੰ ਰਸਤਾ ਬਣਾ ਕੇ ਦੱਸ ਸਕਦੇ ਹਾਂ ਜਿਹਦੇ ਨਾਲ ਉਹਨਾਂ ਨੂੰ ਗਵਰਨਮੈਂਟ ਗ੍ਰਾਂਟਸ ਅਪ ਟੂ $28,000 ਦੇ ਗਵਰਨਮੈਂਟ ਗ੍ਰਾਂਟਸ ਮਿਲ ਸਕਦੇ ਜਿਹਦੇ 'ਚ ਉਹ ਅੱਗੇ ਪੜ੍ਹਾਈ ਕਰਨਾ ਚਾਹੁਣ ਅਤੇ ਅਸੀਂ ਉਹਦੇ 'ਚ ਵੀ ਉਹਨਾਂ ਦੀ ਮਦਦ ਕਰਾਂਗੇ ਸਾਡਾ ਫੋਨ ਨੰਬਰ ਹੈ 6474991009

0: ਜ਼ਿਆਦਾ ਤੁਹਾਡਾ ਜਿਹੜਾ ਜੀ, ਕਿਉਂਕਿ ਆਪਾਂ ਨੂੰ ਪਤਾ ਇਸ ਕੰਟਰੀ ਦੇ ਵਿੱਚ ਸਟੱਡੀ ਦੇ ਨਾਲ ਨਾਲ ਆਪਾਂ ਜੋਬਸ ਵੀ ਕਰਦੇ ਨੇ, ਦੈਟ ਇਜ਼ ਟਰੂ, ਕਿਉਂਕਿ ਆਪਾਂ ਫੀਸਾਂ ਵੀ ਭਰਨੀਆਂ ਹੁੰਦੀਆਂ ਨੇ. ਸੋ ਬਿਲਕੁਲ ਜੀ, ਇਸ ਕਰਕੇ ਇਹਨਾਂ ਨੇ ਪ੍ਰੋਗਰਾਮਸ ਇਸ ਤਰੀਕੇ ਨਾਲ ਡਿਜ਼ਾਈਨ ਕੀਤੇ, ਔਰ ਬਿਲਕੁਲ ਸਕੈਡਿਊਲ ਜਿਹੜਾ ਤੁਹਾਡੀ ਫਲੈਕਸੀਬਿਲਿਟੀ ਦੇ ਅਕੋਰਡਿੰਗ ਹੈ.
1: ਬਹੁਤ ਫਲੈਕਸੀਬਿਲਿਟੀ ਹੈ ਜੀ, ਨਾ ਸਿਰਫ ਫਲੈਕਸੀਬਿਲਿਟੀ ਸਕੈਡਿਊਲ ਦੀ ਹੈ, ਇਹਦੇ ਇਲਾਵਾ ਪੇਮੈਂਟ ਪਲਾਨਸ ਵੀ ਨੇ.
0: ਓ ਵਾਓ.
1: ਜਿਹਦੇ ਨਾਲ ਤੁਹਾਨੂੰ ਸਕਾਲਰਸ਼ਿਪ ਦੇ ਬਾਵਜੂਦ ਵੀ ਬਹੁਤ ਸੌਖੀ ਪੇਮੈਂਟ ਪਲਾਨਸ ਦੇ ਦਿੱਤੀਆਂ ਜਾਣਗੀਆਂ, ਜਿਹੜੀਆਂ ਸਪਰੈਡ ਅਕ੍ਰੋਸ ਹੋਣਗੀਆਂ 5-7 ਇੰਸਟਾਲਮੈਂਟਸ ਵਿੱਚ. ਔਰ ਇੱਕ ਹੋਰ ਮੈਂ ਚੀਜ਼ ਸਾਫ਼ ਤਾਂ ਇੱਥੇ ਇੱਕ ਹੋਰ ਚੀਜ਼ ਆਫਰ ਦੇ ਦੇਵਾਂ ਕਿ ਜਿਹੜਾ ਅਕਾਊਂਟਿੰਗ ਦਾ ਸਾਡਾ ਹੈਗਾ ਪ੍ਰੋਗਰਾਮ, ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਐਂਡ ਪੇਰੋਲ, ਜਿਹਦੇ 'ਚ ਤੁਹਾਨੂੰ ਜਾਣਕਾਰੀ ਮਿਲੇਗੀ ਇੱਥੋਂ ਦੀ ਕੰਟਰੀ ਦੀ ਟੈਕਸੇਸ਼ਨ ਬਾਰੇ,
0: ਬਿਲਕੁਲ ਜੀ,
1: ਕਿ ਪੇਰੋਲ ਬਾਰੇ ਅਗਰ ਤੁਸੀਂ ਜੋਬ ਕਰ ਰਹੇ ਹੋ, ਜਾਂ ਤੁਸੀਂ ਆਪਣੀ ਫਾਈਲਿੰਗ ਵੀ ਕਰ ਸਕਦੇ ਹੋ ਜਿੱਥੇ ਤੁਸੀਂ ਸੀਪੀਏ ਕੋਲ ਜਾਂਦੇ ਹੋ, ਤੁਸੀਂ ਆਪਣੀ ਫਾਈਲਿੰਗ ਵੀ ਕਰ ਸਕਦੇ ਹੋ. ਉਹਦੇ ਨਾਲ ਅਸੀਂ ਉਹਨਾਂ ਨੂੰ ਨਾਲ ਲੈਪਟਾਪ ਫ੍ਰੀ 'ਚ ਦਾਂਗੇ, ਤਾਂ ਕਿ ਉਹਦੇ 'ਤੇ ਪੜ੍ਹਾਈ ਕਰ ਸਕਣ, ਔਰ ਪੜ੍ਹਾਈ ਕਰਨ ਤੋਂ ਬਾਅਦ ਉਹ ਲੈਪਟਾਪ ਰੱਖ ਵੀ ਸਕਦੇ ਨੇ, ਤੇ ਨਾਲ ਹੀ 6 ਮਹੀਨੇ ਦਾ ਕੁਇਕ ਬੁੱਕਸ ਦਾ ਅਕਾਊਂਟਿੰਗ ਸੋਫਟਵੇਅਰ ਦੀ ਔਰ MS ਆਫਿਸ ਦੀ ਜਿਹੜੀ ਸਬਸਕ੍ਰਿਪਸ਼ਨ ਵੀ ਹੈ ਉਹ ਵੀ ਅਸੀਂ ਨਾਲ ਦੇ ਰਹੇ ਹਾਂ. ਸੋ ਇਸ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਪ੍ਰਾਈਮ ਹਮੇਸ਼ਾ ਲੈ ਕੇ ਆਉਂਦਾ ਹੈ, ਸਾਡੇ ਬਹੁਤ ਸੋਹਣੇ ਸੋਹਣੇ ਪ੍ਰੋਗਰਾਮ ਹੁੰਦੇ ਰਹੇ ਨੇ. ਸਾਡਾ ਜੋਬ ਫੇਅਰ ਬਹੁਤ ਵੱਡਾ ਸਕਸੈਸ ਸੀਗਾ, ਤੁਹਾਡੇ ਮਾਧਿਅਮ ਤੋਂ ਅਸੀਂ ਸਾਰਿਆਂ ਨੂੰ ਰੀਚ ਆਊਟ ਕੀਤਾ ਸੀ. ਸੋ ਸਾਡੀ ਕੋਸ਼ਿਸ਼ ਸਿਰਫ ਇੱਥੋਂ ਤੱਕ ਨਹੀਂ ਹੈ ਕਿ ਤੁਸੀਂ ਮੇਰੇ ਸਟੂਡੈਂਟ ਹੋ, 6 ਮਹੀਨੇ ਪੜ੍ਹ ਗਏ, ਚੰਗਾ ਜੀ, ਸਤਿ ਸ਼੍ਰੀ ਅਕਾਲ, ਐਸਾ ਕੁਛ ਨਹੀਂ ਹੈ. ਅਸੀਂ ਉਸ ਤੋਂ ਬਾਅਦ ਤੁਹਾਨੂੰ ਜੋਬ ਵਿੱਚ ਵੀ ਹੈਲਪ ਕਰਨੀ ਹੈ, ਤੁਹਾਨੂੰ ਜੋਬ ਫੇਅਰ ਵਿੱਚ ਵੀ ਭੇਜਣਾ ਹੈ, ਤੁਹਾਨੂੰ ਇਕੁਇਪ ਕਰਨਾ ਹੈ, ਰਿਜ਼ਿਊਮੇ ਬਿਲਡਿੰਗ ਦਿਖਾਉਣੀ ਹੈ, ਇੰਟਰਵਿਊ ਸਕਿੱਲਸ ਸਿਖਾਉਣੇ ਹੈ. ਸੋ ਬੜਾ ਹੈਂਡ ਹੋਲਡਿੰਗ ਜਿਹੜੀ ਹੈ ਉਹ ਬੜੀ ਲੌਂਗ ਰਿਲੇਸ਼ਨ ਹੈਗਾ ਜਿਹੜਾ ਪ੍ਰਾਈਮ ਇੰਟਰਨੈਸ਼ਨਲ ਇਸ ਚੀਜ਼ ਨੂੰ ਕਮਿਟ ਕਰਦਾ ਹੈਗਾ. ਸੋ ਮੈਂ ਸਾਰਿਆਂ ਨੂੰ ਸੱਦਾ ਦਾਂਗਾ ਕਿ ਕੱਲ੍ਹ ਸਾਡਾ ਸਵੇਰੇ 10 ਵਜੇ ਤੋਂ 4 ਵਜੇ ਤੱਕ ਓਪਨ ਹਾਊਸ ਹੈਗਾ ਹੈ, ਇਸ ਚੀਜ਼ ਇਸ ਮੌਕੇ ਨੂੰ ਨਾ ਖੁੰਝਾਓ. ਸਾਡਾ ਨੰਬਰ ਹੈ 6474799109, ਜਾਂ ਇਹਦੇ ਤੇ ਜਾਂ ਸਾਡੀ ਵੈਬਸਾਈਟ ਤੇ ਤੁਸੀਂ ਲੌਗਇਨ ਕਰਕੇ ਰਜਿਸਟਰ ਕਰ ਸਕਦੇ ਹੋ ਆਪਣੇ ਆਪ ਨੂੰ.
0: ਬਿਲਕੁਲ ਜੀ, ਬਿਲਕੁਲ. ਸੋ ਇੱਕ ਵਾਰੀ ਫੇਰ ਨੰਬਰ ਦੱਸ ਦਈਏ, 6474991009 ਤੇ ਗੱਲਬਾਤ ਹੋ ਸਕਦੀ ਹੈ, ਔਰ ਐਡਰੈਸ ਜ਼ਰੂਰ ਦੱਸ ਦਈਏ, 2960 ਡਰੂ ਰੋਡ, ਤੇ ਯੂਨਿਟ ਹੈਗੀ ਆ 144 ਮਿਸਿਸਾਗਾ, ਤੇ ਤੁਸੀਂ ਇੱਦਾਂ ਵੀ ਪਹਿਚਾਣ ਸਕਦੇ ਹੋ ਕਿ ਮਾਲਟਨ ਗੁਰਦੁਆਰੇ ਦੇ ਨਾਲ ਵਾਲਾ ਜਿਹੜਾ ਪਲਾਜ਼ਾ ਹੈ, ਦਾ ਗ੍ਰੇਟ ਬਿਜ਼ਨਸ ਪਲਾਜ਼ਾ, ਉਹਦੇ ਵਿੱਚ ਇਹਨਾਂ ਦੀ ਜਿਹੜੀ ਜੀ ਯੂਨਿਟ 1443 ਹੈ, 144 ਯੂਨਿਟ ਮਿਸਿਸਾਗਾ. ਸੋ ਬਿਲਕੁਲ ਜੀ, ਕਿਸੇ ਨੇ ਫੂਡ ਸਰਵਿਸ ਦਾ ਵੀ ਜੇ ਕੋਈ ਕੋਰਸ ਕਰਨਾ ਹੈ, ਤੇ ਬਿਲਕੁਲ ਜੀ, ਤੁਸੀਂ ਉਹ ਵੀ ਇਹਨਾਂ ਕੋਲੋਂ ਕੋਰਸਿਸ ਜਿਹੜੇ ਜੀ ਲੈ ਸਕਦੇ ਨੇ, ਤੇ ਵਧੀਆ ਆਪਣਾ ਇਸ ਫੀਲਡ ਦੇ ਵਿੱਚ ਟ੍ਰੇਨ ਹੋ ਸਕਦੇ ਨੇ. ਸੋ ਥੈਂਕ ਯੂ ਸੋ ਮਚ ਵਿਕਰਮ ਜੀ, ਆਪਾਂ ਦੁਬਾਰਾ ਜਿਹੜੀ ਜੀ ਤੁਹਾਡੇ ਨਾਲ ਗੱਲ.
1: ਜ਼ਰੂਰ, ਮੈਂ ਫੂਡ ਸਰਵਿਸ ਦਾ ਇੱਕ ਹੋਰ ਚੀਜ਼ ਐਡੀਸ਼ਨ ਕਰਨਾ ਜੀ. ਫੂਡ ਸਰਵਿਸ ਦਾ ਤੁਸੀਂ ਜ਼ਿਕਰ ਕੀਤਾ ਹੈ, ਇਹ ਨਾ ਸਿਰਫ ਤੁਸੀਂ ਡਾਇਟਰੀ ਏਡ ਦੇ ਤੌਰ ਤੇ ਹੈਲਥ ਕੇਅਰ 'ਚ ਜਾ ਸਕਦੇ ਹੋ, ਤੁਸੀਂ ਏਅਰਲਾਈਨ ਜਾਂ ਕਮਿਊਨਿਟੀ ਕਿਚਨ 'ਚ ਵੀ ਜਾ ਸਕਦੇ ਹੋ, ਵੱਡੀਆਂ ਕਿਚਨਸ ਵਿੱਚ ਵੀ ਜਾ ਸਕਦੇ ਹੋ. ਔਰ ਉਹਦੇ ਨਾਲ ਨਾਲ ਸਾਡੇ ਵੱਲੋਂ ਇੱਕ ਕੰਪਲੀਮੈਂਟਰੀ ਚੀਜ਼ ਹੈਗੀ ਹੈ ਜੀ, ਉਹ ਹੈਗਾ ਹੈ ਸਮਾਰਟ ਸਰਵ ਸਰਟੀਫਿਕੇਸ਼ਨ, ਜਿਹੜਾ ਐਲਕੋਹਲ ਨੂੰ ਹੈਂਡਲ ਔਰ ਸਰਵ ਕਰਨ ਵਾਸਤੇ ਸਹੂਲਤ ਮਿਲਦੀ ਹੈ, ਉਹ ਵੀ ਸਾਡੇ ਵੱਲੋਂ ਕੰਪਲੀਮੈਂਟਰੀ.
0: So it's a win-win situation.
1: It's a win-win situation.
0: ਬਿਲਕੁਲ ਜੀ. ਸੋ ਗੱਲਬਾਤ ਪ੍ਰਾਈਮ ਇੰਟਰਨੈਸ਼ਨਲ ਦੇ ਨਾਲ ਤੁਸੀਂ ਜ਼ਰੂਰ ਕਰ ਸਕਦੇ ਹੋ. ਫੈਮਿਲੀ ਵਰਗਾ ਤੁਹਾਨੂੰ ਮਾਹੌਲ ਤੇ ਵਧੀਆ ਜਿਹੜੇ ਜੀ ਤੁਹਾਨੂੰ ਐਜੂਕੇਸ਼ਨ ਦਿੱਤੀ ਜਾਊਗੀ. 6474991009 ਤੇ ਜਿਹੜੀ ਹੈ ਜੀ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਲੈਣੀ ਹੈ. ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਹਰਪ੍ਰੀਤ ਸੈਣੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ. ਹਰਪ੍ਰੀਤ ਸੈਣੀ ਫਰੋਮ ਟੋਪ ਚੋਇਸ ਇੰਸ਼ੋਰੈਂਸ. ਇੰਸ਼ੋਰੈਂਸ ਸੰਬੰਧੀ ਸਾਡੇ ਕਿਸੇ ਭੈਣ ਭਰਾ ਨੇ ਕੋਈ ਵੀ ਗੱਲਬਾਤ ਕਰਨੀ ਹੋਵੇ ਤੇ ਜਾਂ ਕੋਈ ਇੰਸ਼ੋਰੈਂਸ ਲੈਣੀ ਹੈ, ਤੇ ਹਰਪ੍ਰੀਤ ਜੀ ਦੇ ਨਾਲ ਗੱਲਬਾਤ 4168176500. ਔਰ ਇੱਕ ਵਾਰੀ ਫੇਰ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਢਿੱਲੋ ਵੀਡੀਓ ਤੇ ਸੁਗਨਾ ਵੀ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ. ਗੁਰਬਾਣੀ ਰੇਡੀਓ ਲੈਣਾ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਰੇਡੀਓ ਲੈਣੀ ਆ, ਜਾਂ ਕੋਈ ਈਅਰਲੀ HD ਗੋਲਡ ਪ੍ਰੋਗਰਾਮ IP ਬਾਕਸ ਲੈਣਾ, ਤੇ ਗੱਲਬਾਤ ਢਿੱਲੋ ਵੀਡੀਓ 905-204-1313 ਏਮਸ ਇਮੀਗ੍ਰੇਸ਼ਨ. ਔਰ ਬਿਲਕੁਲ ਜੇ ਤੁਸੀਂ ਕਿਉਂਕਿ ਕੋਰਸਿਸ ਤੁਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਕਰ ਲੈਣਾ, ਤੇ ਉਹਦੇ ਬਾਅਦ ਜੇ ਤੁਸੀਂ PR ਦੀ ਫਾਈਲ ਲਾਉਣੀ ਜਾਂ ਆਪਣੇ ਪੇਰੈਂਟਸ ਨੂੰ ਇੱਥੇ ਸੱਦਣਾ ਜਾਂ ਕੋਈ ਹੋਰ ਇਮੀਗ੍ਰੇਸ਼ਨ ਸੰਬੰਧੀ ਸਲਾਹ ਲੈਣੀ ਹੈ, ਜਾਂ ਪ੍ਰੀਵੀਅਸਲੀ ਐਪਲੀਕੇਸ਼ਨਸ ਰਿਫਿਊਜ਼ਡ ਹੋਈਆਂ ਸੀਗੀਆਂ ਤੇ ਹੁਣ ਦੁਬਾਰਾ ਤੁਸੀਂ ਅਪਲਾਈ ਕਰਨਾ ਚਾਹੁੰਦੇ ਆ, ਸੋ ਬਿਲਕੁਲ ਗੱਲਬਾਤ ਹੋ ਸਕਦੀ ਹੈ ਏਮਸ ਇਮੀਗ੍ਰੇਸ਼ਨ ਦੇ ਨਾਲ. 905-673-9000 ਤੇ ਏਮਸ ਇਮੀਗ੍ਰੇਸ਼ਨ ਦੇ ਨਾਲ ਵੀ ਗੱਲਬਾਤ ਕਰ ਸਕਦੇ ਹਾਂ. ਔਰ ਦੁਬਾਰਾ ਜਿਹੜੇ ਜੀ ਆਪਾਂ ਗੱਲਬਾਤ ਮਨਪ੍ਰੀਤ ਜੀ ਦੇ ਨਾਲ ਕਰਦੇ ਹਾਂ. ਮਨਪ੍ਰੀਤ ਜੀ, ਇੱਕ ਵਾਰੀ ਫੇਰ ਸਵਾਗਤ ਹੈ.
2: ਬਹੁਤ ਸ਼ੁਕਰੀਆ ਕਰਨ.
0: ਬਿਲਕੁਲ ਮਨਪ੍ਰੀਤ ਜੀ, ਜਿੱਥੇ ਕਿ ਆਪਾਂ ਗੱਲਬਾਤ ਕੀਤੀ ਸੀਗੀ ਕਿ ਹਾਲ ਚਾਲ ਤੇ ਕੁਛ ਕੁ ਜਿਹੜੀਆਂ ਜੀ ਆਪਾਂ ਡੇਲੀ ਜੋ ਪੰਜਾਬ ਦੇ ਵਿੱਚ ਜਾਂ ਏਰੀਆ ਬਾਕੀ ਏਰੀਆ ਦੇ ਵਿੱਚ ਹੁੰਦਾ ਉਹਦੇ ਤੇ ਗੱਲਬਾਤ ਕੀਤੀ. ਇੱਕ ਮਨਪ੍ਰੀਤ ਜੀ ਬਹੁਤ ਹੀ ਜਿਹੜੀ ਹੈ ਜੀ ਇੰਪੋਰਟੈਂਟ ਨਿਊਜ਼ ਸਟੂਡੀਓ ਤਾਈਂ ਪਹੁੰਚੀ ਆ ਕਿ ASI ਹਰਜੀਤ ਸਿੰਘ ਦੀ ਜਿਹੜੀ ਜੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ. ਸੋ ਉਹਦੇ ਤੇ ਗੱਲਬਾਤ ਕਰਦੇ ਹਾਂ.
2: ਕਿਰਨ, ਕਤਲ ਮਾਮਲੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਪੰਜਾਬ ਚ ਰੁਕਣ ਦਾ ਨਾਮ ਨਹੀਂ ਲੈ ਰਹੇ. ਗੱਲ 16 ਨੇ ਸੱਚ, ਔਰ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਅਧੀਨ ਆਉਂਦੀ ਅਨਾਜ ਮੰਡੀ ਦੇ ਵਿੱਚ ਡਿਊਟੀ ਕਰ ਰਹੇ ਪੰਜਾਬ ਪੁਲਿਸ ਦੇ ASI ਹਰਜੀਤ ਸਿੰਘ ਜਿਨ੍ਹਾਂ ਦੀ ਉਮਰ 49

0: ਸਾਲ 50 ਦੇ ਕਰੀਬ ਸੀਗੀ। ਅੱਜ ਸ਼ੁੱਕਰਵਾਰ ਤੜਕੇ ਗੋਲੀਆਂ ਮਾਰ ਕੇ ਉਹਨਾਂ ਦੀ ਉੱਥੇ ਹੱਤਿਆ ਕਰ ਦਿੱਤੀ ਗਈ ਔਰ ਘਟਨਾ ਦਾ ਪਤਾ ਲੱਗਦੇ ਹੀ ਪਿੰਡ ਰਾਮਪੁਰਾ ਭੂਤ ਪਿੰਡ ਦਾ ਦੇ ਵਿੱਚ ਜਿਹੜਾ ਸੋਗ ਦਾ ਜਿਹੜਾ ਮਾਹੌਲ ਉੱਥੇ ਬਣ ਗਿਆ। ਉਹਨਾਂ ਦੀਆਂ ਦੋ ਧੀਆਂ ਇੱਕ ਪੁੱਤਰ ਸੀਗਾ ਔਰ ਵੱਡੇ ਮਤਲਬ ਭਰਾ ਗੁਰਵੇਲ ਸਿੰਘ ਵੀ ਉਹਨਾਂ ਦੇ ਪੰਜਾਬ ਪੁਲਿਸ ਦੇ ਵਿੱਚ ਬਤੌਰ ASI ਹੀ ਤੈਨਾਤ ਸੀ। ਦੇਖੋ ਕਿੰਨੀ ਕਿਸੇ ਦੇ ਨਾਲ ਕੀ ਦੁਸ਼ਮਣੀ ਹੋ ਸਕਦੀ ਆ ਕਿ ਡਿਊਟੀ ਕਰਦਿਆਂ ਨੂੰ ਜਿਹੜਾ ਆ ਮੌਤ ਦੇ ਘਾਟ ਉਤਾਰ ਦੇਣਾ। ਹੋਰ ਵੀ ਉਹਨਾਂ ਦੇ ਬਾਰੇ ਬਹੁਤ ਸਾਰੀ ਲੰਬੀ ਚੌੜੀ ਜਾਣਕਾਰੀ ਆ, ਪਰ ਕਿਰਨ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਵਾਰਦਾਤਾਂ ਇੰਨੀਆਂ ਕਿਉਂ ਹੋ ਰਹੀਆਂ ਔਰ ਵਾਰਦਾਤ ਦੇਣ ਦੇ ਬਾਰੇ ਸੋਚਿਆ ਸਮਝਿਆ ਕਿਉਂ ਨਹੀਂ ਜਾ ਰਿਹਾ। ਇਸ ਵਾਰਦਾਤ ਦੇ ਵਿੱਚ ਟੀ ਬੋਰ ਦੇ ਪਿਸਟਲ ਦੀ ਵਰਤੋਂ ਕੀਤੀ ਗਈ ਤੇ ਤਾਬੜ ਤੋੜ ਜਿਹੜੀਆਂ ਗੋਲੀਆਂ ਨੇ ਇਸ ਪੁਲਿਸ ਮੁਲਾਜ਼ਮ ਦੇ ਉੱਪਰ ਚਲਾਈਆਂ ਗਈਆਂ। ਛੋਟੀਆਂ ਵੱਡੀਆਂ ਗਲਤੀਆਂ ਜਾਂ ਕਹਿ ਲਓ ਕਿਸੇ ਦੇ ਨਾਲ ਗਿਲਾ ਨਾਰਾਜ਼ਗੀ ਹੋ ਸਕਦਾ ਆ ਜਾਂ ਕਹਿ ਲਓ ਵੀ ਕੁਛ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋ ਸਕਦੀ, ਬੈਠ ਕੇ ਨਜਿੱਠਿਆ ਜਾ ਸਕਦਾ। ਪਰ ਇੰਨੀ ਵੱਡੀ ਪ੍ਰੋਬਲਮ ਕੀ ਵੀ ਤੁਸੀਂ ਕਿਸੇ ਨੂੰ ਪੈਸੇ ਦੇ ਕੇ ਤੇ ਕਿਸੇ ਦੀ ਜਾਨ ਲੈ ਲਓ, ਬੰਦਾ ਮਰਵਾ ਦੋ, ਤੇ ਬੰਦਾ ਮਾਰਨਾ ਇੰਨਾ ਸੌਖਾ ਹੋ ਗਿਆ ਪੰਜਾਬ ਦੇ ਵਿੱਚ। ਲੋਕ ਪੁਲਿਸ ਤੋਂ ਡਰਦੀ ਆ ਤੇ ਪਰ ਹੁਣ ਜਿੱਥੇ ਡਰਨਾ ਚਾਹੀਦਾ ਸੀਗਾ ਸਾਡੀ ਉਹ ਹਿਫਾਜ਼ਤ ਦੇ ਲਈ ਆ, ਚੰਗੇ ਮਾੜੇ ਕੰਮਾਂ ਤੋਂ ਰੋਕਣ ਦੇ ਲਈ ਆ ਪ੍ਰਸ਼ਾਸਨ, ਉੱਥੇ ਹੁਣ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਡਰਦਾ ਆ। ਤੁਹਾਨੂੰ ਪਤਾ ਕਈ ਵਾਰੀ ਮੁਜਰਮ ਨੂੰ ਹੱਥ ਪਾਉਣ ਤੋਂ ਪਹਿਲਾਂ 20 ਵਾਰੀ ਮੁਲਾਜ਼ਮ ਵੀ ਅੱਜ ਦੇ ਟਾਈਮ ਦੇ ਵਿੱਚ ਸੋਚਦੇ ਨੇ। ਜਦੋਂ ਤੁਸੀਂ ਕਿਸੇ ਨੂੰ ਨਾਕੇ ਤੇ ਰੋਕ ਦਿਓ ਤਾਂ ਲੋਕ ਇਹਨਾਂ ਦੇ ਉੱਪਰ ਗੱਡੀਆਂ ਚੜਾਉਣ ਨੂੰ ਜਾਂਦੇ ਨੇ ਵੀ ਬਸ ਨਿਕਲ ਜਾਈਏ ਅਸੀਂ ਕਿਸੇ ਨਾ ਕਿਸੇ ਤਰੀਕੇ, ਭਾਵੇਂ ਪੁਲਿਸ ਵਾਲੇ ਮਿੱਧੇ ਜਾਣ, ਹਨਾ, ਨੋ ਪ੍ਰੋਬਲਮ। ਤੋ ਕਿਤੇ ਨਾ ਕਿਤੇ ਪੰਜਾਬ ਪੁਲਿਸ ਵੀ ਅੱਜ ਕੱਲ ਰੋਕਣੋ ਜਾਂ ਕਹਿ ਲਓ ਹੱਥ ਪਾਉਣੋ ਡਰਦੀ ਆ। ਪਤਾ ਨੀ ਕਿਹਦੇ ਕੋਲ ਹਥਿਆਰ ਹੋਣਾ ਆ, ਕਿਹੜਾ ਕਿੱਦਾਂ ਦੇ ਮਾਨਸਿਕ ਸੰਤੁਲਨ ਦੇ ਨਾਲ ਵਿਚਰ ਰਿਹਾ ਹੈ ਤੇ ਉਹਨੇ ਕੀ ਕਰ ਗੁਜ਼ਰਨਾ ਹੈ।
1: ਬਿਲਕੁਲ ਬਿਲਕੁਲ ਮਨਪ੍ਰੀਤ ਜੀ। ਸੋ ਮਨਪ੍ਰੀਤ ਜੀ, ਜਿੱਥੇ ਕਿ ਇੱਕ ਤਾਂ ਆਹ ਖਬਰ ਸੀਗੀ, ਦੂਜੀ ਖਬਰ ਦਿੱਲੀ ਵੱਲੋਂ ਆਈ ਹੈ ਕਿ ਦਿੱਲੀ ਵਿੱਚ ਵੀ ਇੱਕ ਨੌਜਵਾਨ ਦਾ ਜਿਹੜਾ ਜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
0: ਕਿਰਨ, ਦਿੱਲੀ ਦੇ ਵਿੱਚ ਬੜਾ ਸੋਹਣਾ ਸੁਨੱਖਾ ਪੱਗ ਬੰਨਦਾ, ਦਸਤਾਰ ਬੰਨਦਾ, 6 ਫੁੱਟ ਤੋਂ ਉੱਪਰ ਨੌਜਵਾਨ, ਹਨਾ। ਸੋ ਇਹ ਦਿੱਲੀ ਦੱਖਣ ਲਾਜਪਤ ਨਗਰ ਦੀ ਗੱਲਬਾਤ ਆ। 6 ਸਤੰਬਰ ਤੋਂ ਇੱਕ ਨੌਜਵਾਨ ਜਿਹੜਾ 31 ਸਾਲਾ ਯੁਵਰਾਜ ਸਿੰਘ ਮੰਚਨ ਦਾ, ਉਹ ਲਾਪਤਾ ਹੁੰਦਾ ਆ ਔਰ ਹੱਤਿਆ ਮਾਮਲਾ ਜਿਹੜਾ ਉਹਨਾਂ ਦਾ ਕਿਤੇ ਨਾ ਕਿਤੇ ਹੈਰਾਨ ਕਰਦਾ ਆ। ਜੋ ਤੱਥ ਸਾਹਮਣੇ ਆਉਂਦੇ ਨੇ ਪੁਲਿਸ ਦੇ ਮੁਤਾਬਕ, ਯੁਵਰਾਜ ਦੀ ਸਾਬਕਾ ਦਫ਼ਤਰੀ ਸਹਿਕਰਮੀ ਇੱਕ ਲੜਕੀ ਆ, ਹਨਾ, ਉਹਦੇ ਨਾਲ ਗੱਲਬਾਤ ਹੁੰਦੀ ਆ ਔਰ ਸਾਰਾ ਬਾਅਦ ਚੋ ਮਤਲਬ ਉਹਦੀ ਲਾਸ਼ ਮਿਲਣ ਤੋਂ ਬਾਅਦ ਕੁਝ ਪ੍ਰੂਫ ਇਕੱਠੇ ਹੁੰਦੇ ਨੇ ਤੇ ਪਤਾ ਲੱਗਦਾ ਆ ਵੀ ਕਤਲ ਦੇ ਪਿੱਛੇ ਉਹਦੀ ਉਹ ਸਹਿਕਰਮੀ ਕੰਮ ਕਰਨ ਵਾਲੀ ਕੁੜੀ ਤੇ ਉਹਦਾ ਇੱਕ ਦੋਸਤ ਉਸ ਕਤਲ ਦੇ ਪਿੱਛੇ ਨੇ ਤੇ ਉਹਨਾਂ ਨੂੰ ਉੱਤਰਾਖੰਡ ਤੋਂ ਜਿਹੜਾ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਆ। ਜਦੋਂ ਇਹ ਘਰ ਨਹੀਂ ਪਹੁੰਚਦਾ ਲੜਕਾ ਤਾਂ ਉਹਦੀ ਭੈਣ ਜਿਹੜੀ ਆ ਡਾਕਟਰ ਆ, ਉਹ ਜਾ ਕੇ ਪੁਲਿਸ ਨੂੰ ਜਿਹੜਾ ਆ ਜਾ ਕੇ ਮਤਲਬ ਰਿਪੋਰਟ ਲਿਖਾਉਂਦੀ ਹੈ ਕਿ ਮੇਰਾ ਭਰਾ ਜਿਹੜਾ ਆ ਉਹ ਘਰੋਂ ਲਾਪਤਾ ਆ, ਘਰ ਨੀ ਵਾਪਸ ਆਇਆ। ਪੁਲਿਸ ਜਿਹੜੀ ਆ ਕਾਰਵਾਈ ਕਰਦੀ ਤੇ ਕਿੰਨੇ ਦਿਨਾਂ ਬਾਅਦ ਆ ਕੇ ਜਿਹੜੀ ਹੁਣ ਉਹਦੀ ਲਾਸ਼ ਆ ਉਹ ਕਿਤੋਂ ਮਿਲਦੀ ਆ ਗੰਦੇ ਨਾਲੇ ਦੇ ਵਿੱਚੋਂ, ਤੇ ਪਤਾ ਲੱਗਦਾ ਹੈ ਵੀ ਇਹ ਜਿਹੜੇ ਲੋਕ ਨੇ ਕੁਝ ਕਾਲ ਰਿਕਾਰਡਿੰਗਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਪੁਲਿਸ ਨੂੰ ਜਿਹੜੀਆਂ ਨੇ ਰਿਸੀਵ ਹੋਈਆਂ, ਉਹਨਾਂ ਤੋਂ ਪਤਾ ਲੱਗਦਾ ਕਿ ਉਹਨੂੰ ਪਿਆਰ ਦੇ ਨਾਲ ਬਹਿਲਾ ਕੇ ਫਸਲਾ ਕੇ ਮੀਟਿੰਗ ਦੇ ਬਹਾਨੇ ਜਿਹੜਾ ਉਹਨੂੰ ਬੁਲਾਇਆ ਜਾਂਦਾ ਨੌਜਵਾਨ ਨੂੰ। ਤੇ ਦੇਖੋ ਪਿਆਰ ਦੇ ਨਾਲ ਧੋਖਾ ਦੇ ਕੇ ਬੇਰਹਿਮੀ ਦੇ ਨਾਲ ਨੌਜਵਾਨ ਕਿਵੇਂ ਕਤਲ ਕੀਤਾ ਜਾਂਦਾ ਤੇ ਫਿਰ 7 ਘੰਟੇ ਸ਼ਹਿਰ ਦੇ ਵਿੱਚ ਗੱਡੀ ਦੇ ਵਿੱਚ ਜਿਹੜੀ ਉਹਦੀ ਲਾਸ਼ ਉਹ ਲੈ ਕੇ ਕਾਤਲ ਘੁੰਮਦੇ ਰਹਿੰਦੇ ਨੇ ਤੇ ਫਿਰ ਨਜ਼ਦੀਕੀ ਇੱਕ ਗੰਦੇ ਨਾਲੇ ਦੇ ਵਿੱਚ ਉਸ ਲਾਸ਼ ਨੂੰ ਰੋੜ ਦਿੰਦੇ ਨੇ। ਉਹ ਲਾਸ਼ ਬਰਾਮਦ ਹੋਈ ਹੈ ਤੇ ਉੱਥੋਂ ਬਾਅਦ ਇਹ ਭੇਤ ਦੇ ਖੁੱਲੇ ਨੇ, ਹੁਣ ਇਹ ਦੋਸ਼ੀ ਗ੍ਰਿਫ਼ਤਾਰ ਵੀ ਆ, ਰਿਮਾਂਡ ਤੇ ਵੀ ਆ। ਦੇਖੋ ਅੱਗੇ ਕੀ ਭੇਤ ਖੋਲਦੇ ਨੇ ਕਿ ਕਿਉਂ ਕਤਲ ਕੀਤਾ।
1: ਬਿਲਕੁਲ ਬਿਲਕੁਲ ਮਨਪ੍ਰੀਤ ਜੀ। ਸੋ ਮਨਪ੍ਰੀਤ ਜੀ, ਆਪਾਂ ਜਿਹੜੀ ਹੈ ਜੀ ਹੁਣ ਸੋਮਵਾਰ ਨੂੰ ਦੁਬਾਰਾ ਗੱਲਬਾਤ ਕਰਦੇ ਹਾਂ ਔਰ ਥੈਂਕ ਯੂ ਸੋ ਮਚ ਕਿ ਤੁਸੀਂ ਜਿਹੜੇ ਜੀ।
0: ਸ਼ੁਕਰੀਆ ਕਰ,
1: ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ, ਇਹ ਸੀਗੇ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ ਤੇ ਪ੍ਰੋਗਰਾਮ ਦਾ ਇਹ ਹਿੱਸੇ ਨੂੰ ਤਾਈ ਅਸੀਂ ਸਿੰਗਾਪੁਰ ਜਵੈਲਰ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ। ਸਿੰਗਾਪੁਰ ਜਵੈਲਰ ਜਿੱਥੇ 70% ਆਫ ਇਸ ਟਾਈਮ ਡਾਇਮੰਡ ਦੀ ਜਵੈਲਰੀ ਤੇ ਲੱਗਿਆ ਹੋਇਆ, ਸਾਡੇ ਭੈਣ ਭਰਾ ਉੱਥੇ ਪਹੁੰਚ ਸਕਦੇ ਨੇ ਔਰ ਇਹਨਾਂ ਦਾ ਨੰਬਰ 905-612-1500 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਔਰ ਅੱਜ ਦੇ ਪ੍ਰੋਗਰਾਮ ਨੂੰ ਅੰਜਮ ਕੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਅਸੀਂ ਤੁਹਾਡੇ ਤਾਈਂ ਪੇਸ਼ ਕਰ ਰਹੇ ਹਾਂ। ਅੰਜਮ ਕੁਰੇਸ਼ੀ ਜੀ ਬਿਲਕੁਲ ਜੀ ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਪੂਰਾ ਸਾਥ ਦਿੰਦੇ ਨੇ। ਇਹਨਾਂ ਦਾ ਨੰਬਰ ਤੁਸੀਂ ਆਲਵੇਜ਼ ਆਪਣੇ ਫੋਨਾਂ ਦੇ ਵਿੱਚ ਜਿਹੜਾ ਜੀ ਰੱਖ ਸਕਦੇ ਹਾਂ, 416-570-0157 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਹੈ। ਔਰ ਅੱਜ ਦੇ ਪ੍ਰੋਗਰਾਮ ਨੂੰ JD ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਤਾਈਂ ਤੱਕ ਪੇਸ਼ ਕੀਤਾ। ਗੱਡੀਆਂ ਦੀ ਇੰਸ਼ੋਰੈਂਸ, ਘਰਾਂ ਦੀ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਜਾਂ ਕੋਈ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਕਰਨੀ ਹੋਵੇ ਗੱਲਬਾਤ ਤੁਸੀਂ ਕਰ ਸਕਦੇ ਹਾਂ JD ਇੰਸ਼ੋਰੈਂਸ ਨਾਲ, ਸਪੈਸ਼ਲ ਪੈਕੇਜਸ ਲੈ ਸਕਦੇ ਆ ਜਾਂ ਕਿਸੇ ਨੇ ਰੂਟੀਨ ਆਈ ਚੈੱਕਅਪ ਕਰਾਉਣਾ ਜਾਂ ਓਦਾਂ ਅੱਖਾਂ ਦਾ ਕੋਈ ਵੀ ਇਲਾਜ ਕਰਵਾਉਣਾ ਹੈ ਤੇ ਸਪੈਕਸ ਐਕਸਪ੍ਰੈਸ ਦੇ ਨਾਲ ਗੱਲਬਾਤ ਹੋ ਸਕਦੀ ਹੈ 905-460-88-88 ਤੇ।

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ
1: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵੇਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ।
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: एक लाइफ है जिससे लव है,
6: ये कहते मुझसे सब है,
7: अरे एक घर है जिसका

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੋਟ ਸੀ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤੇ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੋਟ ਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਵਿੱਚ ਟੌਪਿੰਗਸ ਨਾਨ ਸਟਾਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵੀਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956, 905-458-5956, 958-5956।

0: ਬਿਲਕੁਲ ਜੀ, ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ। ਔਰ ਕੁਛ ਕਮੈਂਟ ਜਿਹੜੇ ਜੀ ਸਾਡੇ ਕੋਲ ਹੋਰ ਹੈਗੇ ਨੇ, ਤੇ ਆਪਾਂ ਜਿਹੜੇ ਜੀ ਅੱਜ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ, ਸਾਡੇ ਕਿਸੇ ਵੀ ਭੈਣ ਭਰਾ ਨੇ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ, ਭਾਵੇਂ ਪਹਿਲੀ ਵਾਰੀ ਮੋਰਗੇਜ ਲੈ ਰਹੇ ਹੈ, ਸੈਕਿੰਡ ਟਾਈਮ ਉਹਨਾਂ ਨੇ ਕੋਈ ਵੀ ਮੋਰਗੇਜ ਲੈਣੀ ਹੈਗੀ ਆ, ਜਾਂ ਕੋਈ ਉਹਨਾਂ ਨੇ ਘਰਾਂ ਦੇ ਵਿੱਚੋਂ ਪੈਸੇ ਕੱਢ ਕੇ ਕਿਸੇ ਚੀਜ਼ ਤੇ ਯੂਜ਼ ਕਰਨੇ, ਜਾਂ ਉਹਨਾਂ ਨੂੰ ਅਰਜੈਂਟਲੀ ਕਿਸੇ ਤਰੀਕੇ ਦੇ ਵੀ ਲੋਨ ਦੀ ਲੋੜ ਪੈ ਗਈ, ਜਾਂ ਤੁਹਾਡੀ ਮੰਥਲੀ ਮੋਰਗੇਜ ਪੇਮੈਂਟ ਜਿਹੜੀ ਹੈ ਜੀ ਮਿਸਡ ਆਊਟ ਹੋ ਚੁੱਕੀ ਆ, ਕ੍ਰੈਡਿਟ ਕਾਰਡ ਦੇ ਕਾਫੀ ਸਾਰੇ ਕਰਜ਼ੇ ਤੁਹਾਡੇ ਸਿਰ ਚੜ ਚੁੱਕੇ ਨੇ, ਸੋ ਤੁਹਾਨੂੰ ਫਿਕਰ ਕਰਨ ਦੀ ਕੋਈ ਵੀ ਲੋੜ ਨਹੀਂ ਹੈਗੀ। ਇੱਕ ਨੰਬਰ ਤੁਸੀਂ ਮੁਕੇਸ਼ ਚੌਹਾਨ ਜੀ ਦਾ ਰੱਖ ਲੈਣਾ ਹੈ ਸਾਂਭ ਕੇ, ਤੇ ਉਹਨਾਂ ਨੂੰ ਕਾਲ ਕਰ ਲੈਣੀ ਹੈ, ਤੇ ਬਹੁਤ ਵਧੀਆ ਬਿਹਤਰੀਨ ਜਿਹੜਾ ਜੀ ਕੰਮ ਤੁਹਾਨੂੰ ਕਰਕੇ ਦੇਣਗੇ। ਮੁਕੇਸ਼ ਚੌਹਾਨ 6475127000 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਬਿਲਕੁਲ ਜੀ, ਹੁਣ ਮੁਕੇਸ਼ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ, ਸੋ ਆਪਾਂ ਥੋੜੀ ਜਿਹੀ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਕਿ ਅੱਜ ਕੇ ਥੋੜੇ ਜਿਹੇ ਕੁਐਸਚਨਸ ਨੇ ਉਹਨਾਂ ਦੇ, ਉਹ ਆਪਾਂ ਨੂੰ ਆਨਸਰ ਕਰੂਗੇ, ਤੇ ਸਾਡੇ ਲਿਸਨਰਸ ਉਹਦੇ ਵਿੱਚੋਂ ਹੀ ਜਿਹੜੇ ਜੀ ਜਿਹਨਾਂ ਨੂੰ ਲੱਗਦਾ ਕਿ ਠੀਕ ਆ ਉਹਨਾਂ ਦੀ ਇਹ ਚੀਜ਼ ਕੰਮ ਦੀ ਹੈਗੀ, ਤੇ ਬਿਲਕੁਲ ਮੁਕੇਸ਼ ਜੀ ਦੇ ਨਾਲ ਗੱਲਬਾਤ ਹੋ ਸਕਦੀ ਹੈ। ਮੁਕੇਸ਼ ਜੀ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਕਿਰਨ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਔਰ ਹੈਪੀ ਫਰਾਈਡੇ ਆਪ ਨੂੰ, ਤੁਹਾਡੀ ਟੀਮ ਨੂੰ, ਔਰ ਹਮਾਰੇ ਸਾਰੇ ਬਿਊਟੀਫੁਲ ਲਿਸਨਰ ਨੂੰ ਜੀ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਤੁਹਾਨੂੰ ਵੀ ਮੁਕੇਸ਼ ਜੀ ਸਤਿ ਸ਼੍ਰੀ ਅਕਾਲ। ਸੋ ਮੁਕੇਸ਼ ਜੀ, ਕਿਉਂਕਿ ਮੋਰਗੇਜ ਦੇ ਵਿੱਚ ਜਦੋਂ ਆਪਾਂ ਗੱਲਬਾਤ ਕਰਦੇ ਹਾਂ, ਮੋਰਗੇਜ ਇਜ਼ ਲਾਈਕ ਵੈਰੀ ਲਾਰਜ ਫੀਲਡ, ਹੈ ਨਾ, ਉਸਮੇ ਬਹੁਤ ਸਾਰੀ ਚੀਜ਼ਾਂ ਜੋ ਹੈ ਇੰਕਲੂਡ ਹੋਤੀ ਹੈ, ਸੋ ਸਬਸੇ ਪਹਿਲੇ ਮੈਂ ਆਪਸੇ ਇਹ ਪੁੱਛਣਾ ਚਾਹੂੰਗੀ ਕਿ ਆਪ ਕੈਸੇ ਉਨ ਕੀ ਮਦਦ ਕਰ ਸਕਤੇ ਹਮਾਰੇ ਬਹਿਨ ਭਾਈਓ ਕਿ ਜੋ ਸੈਕਿੰਡ ਮੋਰਗੇਜ ਪੇ ਵੀ ਹਾਈ ਇੰਟਰਸਟ ਰੇਟ ਪੇ ਕਰ ਰਹੇ ਹੈ, ਔਰ ਯਾ ਉਸਕੇ ਚਲੋ ਠੀਕ ਹੈ ਕਿ ਇਹ ਕ੍ਰਾਈਟੇਰੀਆ ਹੋ ਗਿਆ। ਦੂਸਰਾ ਕੁਐਸਚਨ ਮੇਰੇ ਸਾਥ ਇਹ ਵੀ ਹੈ ਕਿ ਅਗਰ ਕਿਸੀ ਕੋ ਵੀ ਐਮਰਜੈਂਸੀ ਫੰਡਸ ਕੀ ਜੋ ਹੈ ਜ਼ਰੂਰਤ ਪੜ ਗਈ ਹੈ, ਆਪ ਕੈਸੇ ਉਨਕੀ ਮਦਦ ਕਰ ਸਕਤੇ ਹੋ, ਵੋ ਵੀ ਕਮ ਕਮ ਜੋ ਹੈ ਐਡੀਸ਼ਨਲ ਕੋਸਟ ਪੇ, ਔਰ ਐਡੀਸ਼ਨਲ ਚਾਰਜਸ ਕੋਈ ਜ਼ਿਆਦਾ ਉਨਪੇ ਚਾਰਜਸ ਨਾ ਲਗੇ, ਔਰ ਹਮ ਕਹਿ ਸਕਤੇ ਇੰਟਰਸਟ ਰੇਟ ਨਾ ਲਗੇ, ਔਰ ਉਹਨੇ ਅਰਜੈਂਟਲੀ ਪੈਸੇ ਜੋ ਹੈ ਮਿਲ ਜਾਏ, ਸੋ ਉਸ ਪੇ ਥੋੜੀ ਸੀ ਬਾਤ।
1: ਯਹੀ ਸਵਾਲ ਅਗਰ ਪੰਜਾਬੀ ਮੇਂ ਪੁੱਛਣਾ ਹੋ ਤੋ ਕੈਸੇ ਪੁੱਛੇਂਗੇ ਆਪ, ਮੈਂ ਵੀ ਸਿੱਖੂੰਗਾ।
0: ਬਿਲਕੁਲ ਜੀ, ਯੂ ਮੈਂ ਪੰਜਾਬੀ ਚ ਵੀ ਪੁੱਛਣਾ ਨਹੀਂ, ਬਿਕਾਜ਼ ਆਈ ਵਾਸ ਲਾਈਕ ਕਿ ਆਪ ਕੋ ਸ਼ਾਇਦ
1: ਪੰਜਾਬੀ।
0: ਅੱਛਾ ਮੁਕੇਸ਼ ਜੀ, ਸਾਨੂੰ ਇਹ ਗੱਲ ਦੱਸੋ ਕਿ ਜੇ ਕਿਸੇ ਨੇ ਸੈਕਿੰਡ ਮੋਰਗੇਜ ਤੇ ਕਾਫੀ ਹਾਈ ਇੰਟਰਸਟ ਰੇਟ ਜਿਹੜਾ ਜੀ ਉਹ ਪੇ ਕਰ ਰਹੇ ਨੇ, ਪਹਿਲਾਂ ਤਾਂ ਇਹ ਦੱਸੋ ਕਿ ਕਿੱਦਾਂ ਉਹ ਇਹ ਚੀਜ਼ ਨੂੰ ਜਿਹੜਾ ਜੀ ਘਟਾ ਸਕਦੇ ਨੇ।
1: ਬਹੁਤ ਬਹੁਤ ਧੰਨਵਾਦ ਜੀ, ਬਿਲਕੁਲ ਸਹੀ ਪੁੱਛਿਆ ਆਪਨੇ। ਦੇਖੇ ਕਰੰਟਲੀ ਹਮਨੇ ਯੇ ਆਬਜ਼ਰਵ ਕੀਆ, ਸਪੈਸ਼ਲੀ ਲਾਸਟ ਈਅਰ ਮੇਂ ਇੰਟਰਸਟ ਰੇਟ ਬਹੁਤ ਜ਼ਿਆਦਾ ਥੇ, ਪੀਪਲ ਵਰ ਪੇਇੰਗ ਲਿਟਰਲੀ 6.5-7% ਮੋਰਗੇਜ ਥੀ ਵੇਰੀਏਬਲ ਰੇਟ ਪੇ, ਰਾਈਟ? ਤੋ ਯੇ ਕਲਾਇੰਟ ਜਬੀ ਵੀ ਸੈਕਿੰਡ ਮੋਰਗੇਜ ਇਨ੍ਹੋਂਨੇ ਲੀ ਹੈ, ਉਨ੍ਹੋਂਨੇ 14-14% ਪੇ ਸੈਕਿੰਡ ਮੋਰਗੇਜ ਲੀ ਰੱਖੀ ਹੈ ਜੀ। Right now the situation was very bad, especially last year, or the most of the homeowner are right now in a time of the renewal. Agar if any of the homeowner paying 12%, 14%, they can renew in the different lender on a very special rate of 6.99% only. 6.99. agar tusi jo hai bahut zyada de rahe ho interest rates 12-13-14% ji, 6.99 rate te tusi second mortgage apni replace kar sakte ho. aur sabse important baat hai kiran ji, tuhanu jo hai appraisal di fee nahi paini, aur apko lawyer fee bhi aapko nahi pay karni. This all most of the time the people get panic. ਅਗਰ ਆਪ ਜਬੀ ਵੀ ਸੈਕਿੰਡ ਮੋਰਗੇਜ ਲੇਤੇ ਹੋ ਤੋ ਆਪਕੋ ਅਪਰੇਜ਼ਲ ਕੋਸਟ ਵੀ ਦੇਣੀ ਪੜਤੀ ਹੈ, ਲਾਇਰ ਫੀ ਵੀ ਦੇਣੀ ਪੜਤੀ ਹੈ, ਔਰ ਸਾਥ ਸਾਥ ਆਪਕੋ ਜੋ ਹੈ, ਇਗਜ਼ਾਮਪਲ ਹੈ ਕਿਸੀ ਨੇ $1,00,000 ਅਪਲਾਈ ਕੀਆ ਹੈ ਤੋ $1,00,000 ਪੂਰਾ ਪੈਸਾ ਨਹੀਂ ਮਿਲਤਾ, ਯੂ ਵਿਲ ਮੇ ਬੀ ਗੈਟ $80,000-$90,000 ਇਨ ਹੈਂਡ, ਰਾਈਟ? ਬਟ ਹੀਅਰ ਇਫ ਯੂ ਅਪਲਾਈ 100,000, ਦ ਫੁੱਲ 100,000 ਯੂ ਵਿਲ ਬੀ ਕ੍ਰੈਡਿਟ ਇਨ ਯੋਰ ਬੈਂਕ ਅਕਾਊਂਟ, because the jo bhi fee hogi you can pay at the time of the exit, you can pay at the time of the refinancing, jab bhi 1 saal 2 saal 3 saal. aur sabse important baat hai Kiran ji, people take the second mortgage only for 1 year, but this product you can take for 1 year 2 year up to 3 year you can take. aur jab bhi aapka, especially wo homeowner jinki mortgage renewable 2028 pe hai, jinki 30 pe hai, if you break right now you have to pay the penalty, right? bahut zyada. so if you don't want to pay the penalty, if you just want to take an emergency fund, aapko chahiye basement banane ke liye, bachcho ke studies ke liye, wedding ke liye, any amount from $10,000 up to $250,000 you can take it on a rate of 6.99%, no lawyer fee, no appraisal fee. I'm available in Mississauga, right? And you can contact me from Monday to Friday morning 10 to 6 p.m. इसके अलावा दो ही कंडीशन है किरण जी, क्रेडिट स्कोर एक फैमिली का 600 मिनिमम होना चाहिए, अगर किसी का लो है 550 चलेगा, बट वन ऑफ द पर्सन हैज टू बी 600। और दूसरी शर्त यह कि तुम्हारे कार से जो है एक्विटी होनी चाहिए जी।
0: अच्छा जी,
1: एक्विटी अप टू मैक्सिमम 75% लोन टू वैल्यू तुम्हारे कार एक्विटी होनी चाहिए, अदरवाइज यू कैन कॉल मी, आई एम हेयर टू हेल्प यू। रेंटल प्रॉपर्टी है, इन्वेस्टमेंट प्रॉपर्टी से पैसे निकालने या प्राइमरी रेजिडेंस से निकालने, आई एम हेयर टू हेल्प यू। दिस इज मुकेश चौहान, मॉर्गेज ब्रोकर फ्रॉम मॉर्गेज डिलीजेंट। नंबर टू कॉन्टैक्ट मी 6475127000।
0: बिल्कुल मुकेश जी, सो ये तो बात हमने करी कि ठीक है, अगर कोई हाई इंटरेस्ट पे कर रहा है और किसी को इमरजेंसी फंड्स की अगर जरूरत है तो बिल्कुल आप उनकी भी जो है मदद कर सकते हैं। आप थोड़ा सा बताओगे अप टू हाउ मच ऑफ द परसेंटेज यू कैन हेल्प देम विद द फंड्स?
1: देखिए, इफ यू गो विद दिस ऑफर 6.99% अप टू $250,000 $2,50,000 तुसी ले सकते हो इस प्रोग्राम से। अगर किसी को ज्यादा चाहिए वो भी पॉसिबल है, बट दैट्स अ डिफरेंट प्रोग्राम।
0: ओके जी, ठीक है जी, डिपेंड्स अपॉन कि ठीक है वो कौन सी क्राइटेरिया में फॉल आउट करते हैं।
1: एग्जैक्टली, इफ एनीवन नीड्स अप टू 250 यू कैन गेट 6.99%, बट इफ यू नीड हाफ अ मिलियन लाइन ऑफ क्रेडिट भी मिल सकती है भाजी, है ना, ही लॉक होम एक्विटी लाइन ऑफ क्रेडिट भी मिल सकती है आपको। और आपको साथ साथ जो है आपकी फर्स्ट मॉर्गेज को डिस्टर्ब नहीं करना चाह रहे, आपको सिर्फ अलग से लाइन ऑफ क्रेडिट चाहिए। सो काफी लोगों की इनकम के इश्यूज हैं, स्पेशली सेल्फ एम्प्लॉयड लोगों के किरण जी, है ना, उनके ट्रकिंग इंडस्ट्री में थोड़ा सा प्रॉब्लम आया हुआ है, उनकी इनकम में थोड़ा प्रॉब्लम है, उनको वो नहीं चाहते अपनी फर्स्ट मॉर्गेज डिस्टर्ब हो, तो अलग से लाइन ऑफ क्रेडिट ले सकते हैं। उनके लिए आपकी इनकम रिक्वायरमेंट नहीं है, क्रेडिट की रिक्वायरमेंट नहीं है। द मोस्ट इंपॉर्टेंट थिंग, देयर शुड बी अ एक्विटी इन योर हाउस, घर में होम एक्विटी हो आपके पास, यू कैन कॉन्टैक्ट मी। आप किसी भी इंडस्ट्री में हो, स्पेशली अगर ट्रकिंग में आपका बिजनेस लो है, इमिग्रेशन है, रेस्टोरेंट है, रेनोवेशन एंड कंस्ट्रक्शन बिजनेस में हो, अगर बिजनेस लो है आपका तो आप लाइन ऑफ क्रेडिट भी लग सकते हैं। अगर आपको रीफाइनेंसिंग की अगर जरूरत है, आप चाह रहे हो रीफाइनेंस हो जाए, डेट सारे पे हो जाए, क्रेडिट कार्ड डेट्स पे हो जाए, सेकेंड मॉर्गेज पे हो जाए, प्रॉपर्टी टैक्स बिल इफ यू नॉट पेड फॉर लास्ट 3 ईयर्स, वो भी पॉसिबल है रीफाइनेंसिंग के थ्रू। अगर पास में किसी ने कंज्यूमर प्रपोजल या बैंकरप्सी की है और उनको मॉर्गेज लेने में दिक्कत आ रही है, आई हैव अ सोल्यूशन फॉर यू गाइस। सो वंस अगेन, दिस इज मुकेश चौहान, मॉर्गेज ब्रोकर फ्रॉम मॉर्गेज डिलीजन। आप मुझे कॉन्टैक्ट करें जी 6475127000।
0: बिल्कुल मुकेश जी, सो जाते जाते एक क्वेश्चन मेरा और है, अगर कोई पहली बारी, अगर कोई फर्स्ट टाइम मॉर्गेज जो है लेना चाहता है और फर्स्ट टाइम होम बायर है, वो कैसे आपसे बात कर सकता है और कैसे आप उनको जो है बेहतर से बेहतर जो है डील्स दिलवा सकते हो?
1: देखें, फर्स्ट टाइम होम बायर के लिए सबसे ये कि प्री क्वालिफिकेशन चेक करें अपनी, 3 चीजें इंपॉर्टेंट है। आपका क्रेडिट इंपॉर्टेंट है, योर क्रेडिट मस्ट बी 650 एंड अबव, राइट, नंबर वन। नंबर टू, आपके पास डाउन पेमेंट होनी चाहिए, राइट, और तीसरी, जो आप प्रॉपर्टी ले रहे हो वो क्या प्राइस होनी चाहिए, वो प्राइस हाफ अ मिलियन भी हो सकती है, मिलियन भी हो सकती है, 2 मिलियन भी हो सकती है। इफ यू वांट टू चेक योर क्वालिफिकेशन, आई कैन हेल्प यू टू गिव यू अ प्री अप्रूवल लेटर फॉर दैट। ठीक है ना, प्री अप्रूवल लेटर के लिए मैं हेल्प कर दूंगा आपको कि आप इतनी ज्यादा, दिस इज द मैक्सिमम यू कैन ट्राई, और उस बेस पे आपको मॉर्गेज जो है मिल जानी है जी। थैंक यू सो मच वंस अगेन किरण जी, एनीवन कैन कॉन्टैक्ट मी 6475127000। आई एम हियर इन मिसिसागा एंड इन डेयरी थे। आप मुझे सैटरडे में, अगर कोई दूर से कोई आ रहा है सैटरडे को, स्पेशली 12 से 4 बजे मीटिंग है, तो ओनली फॉर पीपल हु आर कमिंग फ्रॉम फार एंड दोज पीपल हु आर वेरी बिजी ड्यूरिंग द वीक डेज, आई हैव अ लिमिटेड टाइमिंग फ्रॉम 12 to 4 PM ऑन सैटरडे ओनली।
0: बिल्कुल जी, सो बिल्कुल साडे किसी भी भैन भरा ने जो भी असि अज गलबात करती मुकेश जी दे नाल गलबात करनी होवे, कोई मिलना होवे, ते बिल्कुल जी तुसी कॉल करके इनां दे नाल मीटिंग भी स्केड्यूल कर सकदे हां 6475127000 ते मुकेश चौहान जी दे नाल गलबात तुसी कर सकदे हां। और बिल्कुल जी, क्योंकि अज फ्राइडे भी हैगा आ, सो थोड़ा जिहा गीत संगीत दे वल भी आपां जिहड़ा जी जावांगे, बट ओहदे तों पहलां इक वारी फिर दस दे कि अज दा प्रोग्राम स्पैक्स ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਤੁਸੀਂ ਵਧੀਆ ਕੰਪ੍ਰੀਹੈਂਸਿਵ ਆਈ ਗਲਾਸਿਸ ਲੈਣੇ ਜਾਂ ਕੋਈ ਤੁਸੀਂ ਜਿਹੜਾ ਜੀ ਰੂਟੀਨ ਆਈ ਚੈੱਕਅਪ ਕਰਾਉਣਾ ਜਾਂ ਕੰਟੈਕਟ ਲੈਂਸਿਸ ਕਲਰਡ ਲੈਂਸਿਸ ਡੇਲੀ ਵੇਅਰ ਦੇ ਲਈ ਤੁਹਾਨੂੰ ਚਾਹੀਦੇ ਆ ਤੇ ਬਿਲਕੁਲ ਤੁਸੀਂ ਸਪੈਕਸ ਐਕਸਪ੍ਰੈਸ ਦੇ ਨਾਲ ਗੱਲਬਾਤ ਕਰ ਸਕਦੇ ਆ 9054600888 9054600888 ਤੇ ਵੀ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਹੈ। ਔਰ ਇੱਕ ਵਾਰੀ ਫਿਰ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਅਨਾਜ ਮਾਰਟ ਵਾਲਿਆਂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਅਨਾਜ ਮਾਰਟ ਬਿਲਕੁਲ ਜੀ ਕੱਲ ਨੂੰ ਇਹਨਾਂ ਦੀ ਗ੍ਰੈਂਡ ਓਪਨਿੰਗ ਹੈਗੀ ਆ, ਗ੍ਰੈਂਡ ਓਪਨਿੰਗ ਟਮੋਰੋ ਸਪਟੈਂਬਰ 19th 12 ਵਜੇ ਤੋਂ ਇਹ ਜਿਹੜੀ ਜੀ ਸਟਾਰਟ ਹੋ ਜਾਣੀ ਆ ਤੇ ਜਿਹਦੇ ਵਿੱਚ ਤੁਸੀਂ $100 ਦੀ ਵੀ ਜੇ ਤੁਸੀਂ ਸ਼ਾਪਿੰਗ ਕਰਦੇ ਆ ਤੇ ਤੁਹਾਨੂੰ ਜਿਹੜਾ ਹੈ ਜੀ ਲੱਕੀ ਡਰਾ ਦੇ ਵਿੱਚ ਨਾਮ ਪਾਉਣ ਦਾ ਮੌਕਾ ਮਿਲੂਗਾ ਤੇ ਉਹਦੇ ਵਿੱਚ ਤੁਸੀਂ ਮੋਟਰਸਾਈਕਲ ਜਿੱਤ ਸਕਦੇ ਆ, LED TV, ਏਅਰ ਫਰਾਇਅਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਜਿਹੜੇ ਜੀ ਪ੍ਰਾਈਜ਼ ਹੈਗੇ ਆ। ਪਹੁੰਚਣਾ ਕਿੱਥੇ ਆ, 6141 ਮੇਫਿਲ ਰੋਡ ਯੂਨਿਟ 42A ਬਰੈਂਪਟਨ ਦੇ ਵਿੱਚ। ਤੇ ਹੋਰ ਕੋਈ ਗੱਲਬਾਤ ਕਰਨੀ ਹੋਵੇ ਤੇ ਇਹਨਾਂ ਦਾ ਨੰਬਰ ਵੀ ਆਪਾਂ ਦੇ ਜਾਂਦੇ ਹਾਂ, ਨੰਬਰ 9059288557 ਤੇ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਆ। ਔਰ ਸਾਡੇ ਕਿਸੇ ਭੈਣ ਭਰਾ ਨੇ ਟਰੱਕਿੰਗ ਰਿਲੇਟਡ ਕੋਈ ਗੱਲਬਾਤ ਕਰਨੀ ਹੋਵੇ ਕਿ ਸਾਨੂੰ ਜੋਬ ਚਾਹੀਦੀ, ਲਾਇਸੈਂਸ ਹੈਗਾ ਬਟ ਤੁਹਾਡੇ ਕੋਲ ਹਲੇ ਜੋਬ ਨਹੀਂ ਹੈਗੀ, ਤੇ ਬਿਲਕੁਲ ਜੀ ਤੁਸੀਂ ਜਿਹੜਾ ਜੀ ਗੁਰਪ੍ਰੀਤ ਦਾਸ ਜੀ ਹੋਣਾ ਦੇ ਨਾਲ ਗੱਲਬਾਤ ਕਰ ਸਕਦੇ ਆ 4163059855 ਤੇ ਗੱਲਬਾਤ ਹੋ ਸਕਦੀ। ਬਹੁਤ ਵਧੀਆ ਜਿਹੜੀ ਜੀ ਪੇ ਦਿੰਦੇ ਨੇ, ਬਹੁਤ ਵਧੀਆ ਜਿਹੜੇ ਜੀ ਇਹਨਾਂ ਦੀਆਂ ਕੰਪਨੀ ਦੀਆਂ ਸਰਵਿਸਿਜ਼ ਨੇ, ਸੋ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਨੀ ਆ। ਔਰ ਅੱਜ ਦਾ ਪ੍ਰੋਗਰਾਮ ਮੋਨਾ ਮਹਿੰਗੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਸਾਡੇ ਕਿਸੇ ਭੈਣ ਭਰਾ ਨੇ ਵੀ ਤੇ ਤੁਸੀਂ ਮੋਨਾ ਜੀ ਦੇ ਨਾਲ ਵੀ ਗੱਲਬਾਤ ਕਰ ਸਕਦੇ ਆ 4165091509 ਤੇ 4165091509 ਤੇ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਆ। ਔਰ ਇੱਕ ਵਾਰੀ ਫਿਰ ਦੱਸ ਦਈਏ ਕਿ ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਭੈਣ ਭਰਾ ਨੇ ਕੋਈ ਵੀ ਸਰਵਿਸਿਜ਼ ਲੈਣੀਆਂ ਹੋਵੇ, ਚਾਹੇ ਤੁਸੀਂ ਵਰਕ ਪਰਮਿਟ ਤੇ ਆ ਹੁਣ ਤੁਸੀਂ ਗਾਂ ਸਟੱਡੀ ਲੈਣੀ ਆ ਜਾਂ ਤੁਸੀਂ ਸਟੱਡੀ ਤੇ ਸੀ ਹੁਣ ਗਾਂ ਤੁਸੀਂ ਵਰਕ ਪਰਮਿਟ ਲਈ ਅਪਲਾਈ ਕਰਨਾ ਆ, ਕੋਈ PR ਦੀ ਐਪਲੀਕੇਸ਼ਨ ਲਾਉਣੀ ਆ ਜਾਂ ਕੋਈ ਹੋਰ ਤੁਸੀਂ ਇਮੀਗ੍ਰੇਸ਼ਨ ਸੰਬੰਧੀ ਸਰਵਿਸਿਜ਼ ਲੈਣੀਆਂ ਆ ਤੇ ਤੁਸੀਂ ਇੱਕ ਨਾਮ ਜ਼ਰੂਰ ਚੇਤੇ ਰੱਖਣਾ, ਉਹ ਹੈ ਏਮਸ ਇਮੀਗ੍ਰੇਸ਼ਨ ਦਾ। ਏਮਸ ਇਮੀਗ੍ਰੇਸ਼ਨ ਵਿਦ ਬੈਸਟ ਸਰਵਿਸਿਜ਼, ਤੁਸੀਂ ਜਿਹਨਾਂ ਤੇ ਭਰੋਸਾ ਆਪਣੀ ਫਾਈਲ ਦੇ ਰਿਲੇਟਡ ਕਰ ਸਕਦੇ ਆ। ਨੰਬਰ 9056739000 9056739000 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਬਿਲਕੁਲ ਜੀ ਦੱਸ ਦਈਏ ਕਿ ਸਾਡੀ ਟੀਮ ਵੱਧ ਤੋਂ ਦੂਰ ਦੀ ਟੀਮ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈ। ਰੀਅਲ ਸਟੇਟ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ, ਚਾਹੇ ਤੁਹਾਡੀ ਪ੍ਰੋਪਰਟੀ ਇੱਥੇ ਆ ਇੰਡੀਆ ਦੇ ਵਿੱਚ ਆ, ਸਾਨੂੰ ਬਹੁਤ ਸਾਰੀਆਂ ਕਾਲਸ ਵੀ ਆਉਂਦੀਆਂ ਕਿ ਸਾਡੀ ਪ੍ਰੋਪਰਟੀਜ਼ ਇੰਡੀਆ ਦੇ ਵਿੱਚ ਵੀ ਆ, ਅਸੀਂ ਜਾਂਦੇ ਨਹੀਂ ਹੈਗੇ ਬਟ ਹੁਣ ਅਸੀਂ ਉਹਨਾਂ ਨੂੰ ਸੈੱਲ ਆਊਟ ਕਰਨਾ ਚਾਹੁੰਦੇ ਹਾਂ, ਸੋ ਬਿਲਕੁਲ ਉਸ ਰਿਲੇਟਡ ਵੀ ਸਾਡੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ। ਕੋਈ ਡਿਸਪਿਊਟਡ ਪ੍ਰੋਪਰਟੀ ਆ ਇੰਡੀਆ ਦੇ ਵਿੱਚ ਤੇ ਉਹਦੇ ਨਾਲ ਵੀ ਆਪਾਂ ਤੁਹਾਡੀ ਮਦਦ ਕਰ ਦੇਵਾਂਗੇ। ਇੱਥੇ ਵੀ ਸਾਡੇ ਕਿਸੇ ਭੈਣ ਭਰਾ ਨੇ ਕੋਈ ਪਲਾਜ਼ੇ ਦੇ ਵਿੱਚ ਯੂਨਿਟ ਲੈਣੀ ਹੈ ਤਾਂ ਸਾਡੇ ਕੋਲ ਇੱਕ ਪਲਾਜ਼ਾ ਆਇਆ ਹੈ ਹਾਈਵੇ 10 ਐਂਡ ਮੇਫਿਲ ਤੇ, ਬਹੁਤ ਵਧੀਆ ਜਿਹੜਾ ਹੈ ਜੀ ਉਹਦੇ ਵਿੱਚ ਪ੍ਰਾਈਜ਼ ਤੁਹਾਨੂੰ ਮਿਲ ਸਕਦੇ ਨੇ। ਅੱਜ ਤੁਸੀਂ ਬੁੱਕ ਕਰਨਾ, 2 ਸਾਲ ਬਾਅਦ ਤੁਸੀਂ ਇਹਦੀ ਜਿਹੜੀ ਜੀ ਕਲੋਜ਼ਿੰਗ ਲੈਣੀ ਆ ਔਰ ਕਿਸੇ ਤਰੀਕੇ ਦਾ ਵੀ ਤੁਸੀਂ ਉੱਥੇ ਵਪਾਰ ਆਪਣਾ ਖੋਲ ਸਕਦੇ। ਕਾਫੀ ਵੱਡਾ ਜਿਹੜਾ ਜੀ ਇਹ ਪਲਾਜ਼ਾ ਬਣਨ ਜਾ ਰਿਹਾ ਹੈ, ਉਹਦੇ ਸੰਬੰਧੀ ਗੱਲਬਾਤ ਕਰਨ ਦੇ ਲਈ ਨੰਬਰ 4168817070 4168817070 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਰੇਡੀਓ ਸੰਬੰਧੀ ਕੋਈ ਵੀ ਫੀਡਬੈਕ ਦੇਣਾ ਹੁੰਦਾ ਸਾਡੇ ਕਿਸੇ ਭੈਣ ਭਰਾ ਨੇ, ਕਿਉਂਕਿ ਸਾਨੂੰ ਮੋਸਟਲੀ ਕਾਫੀ ਕਾਲਸ ਆਫਟਰ ਰੇਡੀਓ ਵੀ ਆਉਂਦੀ ਹੁੰਦੀ ਹੈ ਕਿ ਠੀਕ ਆ ਤੁਸੀਂ ਇੱਦਾਂ ਕਰੋ ਜਾਂ ਤੁਸੀਂ ਇਹ ਗੱਲਬਾਤ ਕਰੋ, ਇਹ ਗੀਤ ਲਾਓ, ਸੋ ਬਿਲਕੁਲ ਜੀ ਐਨੀ ਟਾਈਮ ਤੁਸੀਂ ਆਲਵੇਸ ਕਾਲ ਕਰ ਸਕਦੇ। ਸਾਡੀ ਸਟੂਡੀਓ ਦੇ ਲਾਈਨਸ ਜਿਹੜੀ ਜੀ ਰੇਡੀ ਤੋਂ ਬਾਅਦ ਵੀ ਓਪਨ ਐਂਡ ਵੀ ਆਰ ਮੋਰ ਦੈਨ ਹੈਪੀ ਕਿ ਤੁਸੀਂ ਸਾਡੇ ਨਾਲ ਗੱਲਬਾਤ ਜਿਹੜੀ ਜੀ ਕਰਦੇ ਆ। ਔਰ ਬਿਲਕੁਲ ਜੀ ਜੇ ਤੁਸੀਂ ਸਾਡੇ ਨਾਲ ਆਪਣਾ ਬਿਜ਼ਨਸ ਵੀ ਪ੍ਰਮੋਟ ਕਰਨਾ ਚਾਹੁੰਦੇ ਤਾਂ ਵੀ ਤੁਸੀਂ ਮੋਰ ਦੈਨ ਜਿਹੜਾ ਜੀ ਵੈਲਕਮ ਹੈਗੇ ਆ, ਕਿਉਂਕਿ ਅਸੀਂ ਵਧੀਆ ਤਰੀਕੇ ਨਾਲ ਤੁਹਾਡਾ ਜਿਹੜਾ ਜੀ ਬਿਜ਼ਨਸ ਪ੍ਰਮੋਟ ਕਰਕੇ ਦੇਵਾਂਗੇ। ਸਾਡੇ ਕੋਲ IPTV ਵੀ ਹੈ ਜਿਹੜੀ 24 ਘੰਟੇ ਚੱਲਦੀ, ਉੱਥੇ ਵੀ ਤੁਹਾਡੀ ਐਡ ਚੱਲੂਗੀ, ਨਾਲ ਦੀ ਨਾਲ ਜਿਹੜੇ ਵੀ ਈਵੈਂਟਸ ਹੁੰਦੇ ਕਮਿਊਨਿਟੀ ਦੇ ਵਿੱਚ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਐਜ਼ ਆ ਸਪੋਂਸਰ ਆਲਵੇਜ਼ ਪ੍ਰਮੋਟ ਕਰਕੇ ਦੇਵਾਂਗੇ। ਸੋ ਉਹਦੇ ਲਈ ਗੱਲਬਾਤ ਕਰਨੀ 9057990999 ਤੇ ਤੁਸੀਂ ਜਿਹੜੀ ਜੀ ਗੱਲਬਾਤ ਕਰਨੀ ਆ। ਸੋ ਥੈਂਕ ਯੂ ਸੋ ਮੱਚ ਫੋਰ ਐਵਰੀਵਨ ਜਿਹੜੇ ਸਾਨੂੰ ਸੁਣਦੇ ਆ, ਜਿਹੜਾ ਸਾਨੂੰ ਆਪਣੇ ਫੀਡਬੈਕਸ ਆਲਵੇਜ਼ ਦਿੰਦੇ ਰਹਿੰਦੇ ਆ। ਸੋ ਹੁਣ ਹੈਗਾ ਵੀਕਐਂਡ, ਸੈਟਰਡੇ ਸੰਡੇ ਤੁਸੀਂ ਕਰੋ ਇੰਜੋਏ ਆਪਣੇ ਪਰਿਵਾਰਾਂ ਦੇ ਨਾਲ ਤੇ ਮੰਡੇ ਨੂੰ ਦੁਬਾਰਾ ਤੁਸੀਂ ਸਾਨੂੰ ਸੁਣੋਗੇ 1 ਤੋਂ 2 ਵਜੇ ਤੱਕ। ਸੋ ਤਦ ਤੱਕ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ, ਸਤਿ ਸ਼੍ਰੀ ਅਕਾਲ ਐਂਡ ਟੇਕ ਕੇਅਰ ਆਫ ਯੂਰਸੈਲਫ ਗਾਈਜ਼।

0: सही सुनिया बई जिन्ना सोना रेस्टोरेंट है उस तो भी ज्यादा स्वाद स्वीट महल दी हर एक डिश है। जलेबियां पकौड़े समोसे टिक्किया व्याह होवे पार्टी या होण किट्टियां स्वीट महल दी वेज या नॉन वेज आइटम्स ले डाइनिंग करो या केटरिंग करवाओ। इको नंबर कुमाओ 416-679-9999 और विजिट यूनिट 9680 रेक्सडेल बुलेवार्ड टॉबिको। स्वीट महल ट्रेडिशन ऑफ टेस्ट
1: है। की हुआ है तुहानू, परेशान क्यों बैठे हो?
2: की दसा तेनू, आपा ऑफर दा वड्डे घर दी पा दित्ती पर आहा नित नवे मोर्गेज दे रूल बदली जाने, परेशान ना होवा ता की करा?
1: ओहो तुसी परेशान ना होवो, मेरी राय मनो ता तुसी मोर्गेज अलायंस मोर्गेज किंग दे प्रिंसिपल ब्रोकर परमजीत सिंह उना नू कॉल करो। नाले मैं सुने है कि उना ने बहुत लोगां दी मोर्गेज प्रॉब्लम नू भी सॉल्व कीता है।
0: तुसी बिल्कुल सही सुने है जी, फर्स्ट या सेकंड मोर्गेज होवे, रीफाइनेंसिंग या फिर इक्विटी टेकआउट, सेल्फ एम्प्लॉयड हो या कैश ते काम करदे हो या किसी वजह नाल क्रेडिट भी खराब हो गया ता मोर्गेज अलायंस मोर्गेज किंग दे प्रिंसिपल ब्रोकर परमजीत सिंह उन्हां नू कॉल करो। प्रॉब्लम सॉल्व ते नाले इना दा कहना भी है तुसी पहला सब किते जाके आओ फिर साडे फेरा पाओ। मोर्गेज दी जदों होवे लोड एक नंबर सब दे कोल, प्रिंसिपल ब्रोकर परमजीत सिंह 416-804-2015 416-804-2015 लाइसेंस नंबर 12455।
3: अज तां कमाल ही होगी, घर वाली कहंदी किचन च रोटी ओदो ही बनू जदों नवे अपलायंसेस आउणगे। मैं गया लाइनिंग गल, उसे वेले गड्डी चक्की ते ब्रैम्पटन टीवी एंड अपलायंसेस दे मूहरे ले जा खड़ी करती।
4: जी हाँ, एना ही सौखा है अपनी किचन नु एक नवा रूप देना। ब्रैम्पटन टीवी एंड अपलायंसेस दे सारे हाउसहोल्ड अपलायंसेस मिलणगे, हर ब्रांड बहुत ही वधिया प्राइस दे। फ्रिज, स्टोव, डिशवॉशर, लॉन्ड्री सेट जो मर्जी ले जाओ। 801 बोवे ड्राइव नियर चकूजी 905-450-2888।
5: जी हाँ, चांदी के फैंसी सेट, चांदी की बैंगल्स और चांदी की पायल्स।
6: इतनी बस नहीं, जेंट्स ले चांदी दे कड़े, चांदी दे चेन, चांदी दे ब्रेसलेट,
5: बर्तन और चांदी के किसी भी तरह का सामान लेने के लिए वन एंड ओनली सिल्वर हट
6: गोर एंड अवनीजर दे इंटरसेक्शन ते गुरुद्वारे बाय प्लाजे दे विच सिल्वर हट
5: 647-339-3521
6: 647-339-3521 4525 अवनीजर रोड ब्रैम्पटन
5: सिल्वर हट।
7: ਜਗਜੀਤ ਮਾਲ ਸਾਹਿਬ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾਉਣਗੇ ਤੇ ਇਹਨਾਂ ਨਾਲ ਗੱਲਬਾਤ ਹੋਏਗੀ। ਕੁਝ ਸਪੌਂਸਰ ਨੇ ਉਹਨਾਂ ਦੇ ਸੁਨੇਹੇ ਵੀ ਦਿੱਤੇ ਜਾਣਗੇ। ਅੱਜ ਗ੍ਰੋਸਰੀ ਸਟੋਰ ਦੀ ਓਪਨਿੰਗ ਹੋ ਰਹੀ ਆ, ਉਹਦੇ ਬਾਬਤ ਵੀ ਤੁਹਾਨੂੰ ਦੱਸਿਆ ਜਾਊਗਾ। ਬੁਲਟ ਤੁਸੀਂ ਜਿੱਤ ਸਕਦੇ ਹੋ, ਸੋ ਬਹੁਤ ਸਾਰੇ ਅਨੇਕਾਂ ਗੀਤ ਬੁਲਟ ਦੇ ਆ, ਬੁਲਟ ਦੇ ਬੜੇ ਸ਼ੌਕੀਨ ਨੇ ਆਪਣੇ, ਸੋ ਬਹੁਤ ਸਾਰੇ ਲੋਕਾਂ ਨੇ ਇੰਡੀਆ ਤੋਂ ਬੁਲਟ ਇੱਥੇ ਵੀ ਮੰਗਵਾਏ ਹੁੰਦੇ ਆ। ਜੇਕਰ ਤੁਸੀਂ ਸ਼ੌਕੀਨ ਹੋ ਤੇ ਅੱਜ ਗ੍ਰੋਸਰੀ ਸੌਕ ਡਾਲਰ ਤੋਂ ਕਰਕੇ ਆਏ ਹੋ ਤੇ ਉੱਥੋਂ ਤੁਹਾਨੂੰ ਬੁਲਟ ਵੀ ਮਿਲ ਸਕਦਾ। ਤੇ ਅੱਜ ਟਣ ਸਾਹਿਬ ਦੀਆਂ ਖਬਰਾਂ ਵੀ ਟਰਾਈ ਕਰਦੇ ਹਾਂ ਕਿ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ। ਟਣ ਸਾਹਿਬ ਨਾਲ ਕਰਦੇ ਹਾਂ, ਟਰਾਈ ਕਰਦੇ ਹਾਂ ਜਲਦੀ ਤੋਂ ਪਹਿਲਾਂ ਕਾਲ ਮਿਲਾਉਣ ਦੀ। ਉਸ ਤੋਂ ਪਹਿਲਾਂ ਸਾਡੇ ਨਾਲ ਜਗਜੀਤ ਮਾਲ ਸਾਹਿਬ ਆ ਗਿਆ। ਮਾਲ ਸਾਹਿਬ ਜੀ, ਸਤਿ ਸ੍ਰੀ ਅਕਾਲ
8: ਜੀ। ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
7: ਕੀ ਹਾਲ ਚਾਲ ਹੈ?
8: ਹਾਲ ਚਾਲ ਬਹੁਤ ਵਧੀਆ ਜੀ। ਫਰਾਈਡੇ ਦਾ ਦਿਨ ਹੈਗਾ, ਬਸ ਤੁਹਾਨੂੰ ਪਤਾ ਹੀ ਹੈ ਕਿ ਸਾਰਿਆਂ ਨੂੰ ਛੁੱਟੀ ਦੇ ਦਿਨ ਦਾ ਚਾਅ ਹੁੰਦਾ ਹੈਗਾ, ਵਾਰ ਐਤਵਾਰ ਦੀ ਛੁੱਟੀ ਰੈਸਟ। ਦੂਜੇ ਤੀਜੇ ਪੀਰੀਅਡ ਦੇ ਵਿੱਚ ਲਪੇਟ ਦੇਣੀ ਤੇ ਅੱਧੀ ਛੁੱਟੀ ਸਾਡੇ ਘਰ ਦੇ ਬਿਲਕੁਲ ਨਾਲ ਹੀ ਹੁੰਦੇ ਸਕੂਲ ਦੀ, 5 ਮਿੰਟ ਤੋਂ ਤੁਰਕੇ ਲੱਗਦੇ ਸੀ, ਅੱਧੀ ਛੁੱਟੀ ਵੇਲੇ ਫੇਰ ਘਰੇ ਆ ਜਾਣਾ। ਬਿਲਕੁਲ, ਉਹ ਵੀ ਜਿਵੇਂ ਬੈਗ ਦੇ ਵਿੱਚੋਂ ਨਾ ਬਸ ਥੋੜੇ ਜਿਹੇ ਇੱਕ ਪਾਸੇ ਲਿਫਾਫੇ ਜਿਹੇ ਪਾਈ ਹੁੰਦੀ ਸੀਗੀ, ਉਹਦੇ ਵਿੱਚੋਂ ਕੱਢ ਕੇ ਇੱਕ ਵਾਰ ਤੋੜ ਕੇ ਲਿਫਾਫਾ ਜਿਹਾ ਬੰਦ ਕਰਕੇ ਦੁਬਾਰੇ ਸਿੱਧਾ ਮੂੰਹ ਚ ਪਾ ਕੇ ਫੇਰ ਬਹਿ ਜਾਣਾ, ਵੀ ਕਿਤੇ ਟੀਚਰ ਨੂੰ ਹੋਣਾ ਪਤਾ ਲੱਗ ਜਾਏ ਰੋਟੀ ਆ ਜਾਂਦਾ।
7: ਨਾ ਨਾ ਟੀਚਰ ਨਾ, ਮਜ਼ਾ ਆ ਟੀਚਰ ਨੂੰ ਪਤਾ ਜਿਹਦੇ
8: ਕੋਲ ਅੰਬ ਦੇ ਚਾਰ ਨਾਲ ਤੇ ਪਰੌਠਾ ਹੁੰਦਾ ਸੀ ਉਹਦੇ ਤੇ ਚੜਾਈ ਹੁੰਦੀ ਸੀ ਕਲਾਸ ਦੇ ਵਿੱਚ ਪੂਰੀ ਜੀ ਵੀ ਅੱਜ ਅੰਬ ਦੇ ਚਾਰ ਨਾਲ ਪਰੌਠਾ ਲਈ ਕਰਦਾ
7: ਹੁਣ ਮਤਲਬ ਫਰਕ ਹੈ ਯਾਰ ਇਹਨਾਂ ਚੀਜ਼ਾਂ
8: ਦਾ ਬਿਲਕੁਲ ਜੀ ਬਿਲਕੁਲ
7: ਆਪਾਂ ਜੇ ਕੰਮਾਂ ਤੇ ਵੀ ਜਾਂਦੇ ਆ ਤਾਂ ਆਪਾਂ ਠੰਡੀ ਰੋਟੀ ਨਹੀਂ ਖਾਂਦੇ ਪਰ ਉਦੋਂ ਵੱਖਰਾ ਹੀ ਨਜ਼ਾਰਾ ਸੀ ਅਚਾਰ ਨਾਲ ਵੀ ਵੱਖਰਾ ਹੀ ਨਜ਼ਾਰਾ ਹੁੰਦਾ ਸੀਗਾ ਸੋ ਐਨੀਵੇ ਸਮੇਂ ਸਮੇਂ ਦੀ ਗੱਲ ਹੈ ਸਮੇਂ ਦੇ ਨਾਲ ਸਭ ਕੁਛ ਚੇਂਜ ਹੁੰਦਾ ਚੇਂਜ ਹੋਣਾ ਵੀ ਬੜਾ ਜ਼ਰੂਰੀ ਹੈ ਕਈ ਵਾਰ ਅਸੀਂ ਆਮ ਹੀ ਕਹਿ ਦਿੰਦੇ ਮਾਨ ਸਾਹਿਬ ਕਿ ਯਾਰ ਆਹ ਚੀਜ਼ ਬਦਲ ਗਈ ਤੂੰ ਬਦਲ ਗਿਆ ਉਹ ਬਦਲ ਗਿਆ ਬਦਲਣਾ ਤਾਂ ਬਹੁਤ ਜ਼ਰੂਰੀ ਆ ਜੇ ਮੌਸਮ ਨਾ ਬਦਲਣ ਤਾਂ ਦੇਖ ਲਓ ਫਿਰ ਕੀ ਬਣੂ ਜੇ ਗਰਮੀ ਰਹੇ ਸਰਦੀ ਆਵੇ ਨਾ ਜਾਂ ਠੰਡੀ ਰਹੇ ਬਿਮਾਰੀਆਂ ਲੱਗ ਜਾਣਗੀਆਂ ਲੋਕਾਂ ਨੂੰ
8: ਬਿਲਕੁਲ
7: ਆਪਾਂ ਕਹਿੰਦੇ ਕਿ ਸਨੋ ਜੇ ਸਨੋ ਨਾ ਪਵੇ ਤਾਂ ਵੀ ਬੰਦੇ ਬਹੁਤ ਸਾਰੇ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਆ
8: ਹਾਂਜੀ ਹਾਂਜੀ
7: ਵੀ ਬਹੁਤ ਜ਼ਰੂਰੀ ਆ ਬਦਲਾਅ ਬਹੁਤ ਜ਼ਰੂਰੀ ਆ ਬੰਦੇ ਦੀ ਸੋਚ ਦੇ ਵਿੱਚ ਬਦਲਾਅ ਬਹੁਤ ਜ਼ਰੂਰੀ ਆ ਨਹੀਂ ਤਾਂ ਸੋਚ ਉੱਥੇ ਹੀ ਖੜੀ ਰਹੂਗੀ ਬੰਦੇ ਦੇ ਕੱਪੜੇ ਚ ਬੰਦਾ ਨਾ ਬਦਲੇ ਹਨਾ ਬਦਲਾਅ ਬਹੁਤ ਜ਼ਰੂਰੀ ਆ ਬਦਲਾਅ ਤੋਂ ਕਈ ਵਾਰ
8: ਬਿਲਕੁਲ
7: ਝਿਜਕਣ ਲੱਗ ਜਾਂਦੇ ਆ ਤੰਗ ਵੀ ਕਰਦਾ ਬਦਲਾਅ ਹਰੇਕ ਬੰਦੇ ਨੂੰ ਡਾਇਜੈਸਟ ਕਰਨਾ ਵੀ ਔਖਾ ਲੱਗਦਾ
8: ਬਿਲਕੁਲ ਬਿਲਕੁਲ ਹੁਣ
7: ਲੱਗਦਾ ਕਿ ਯਾਰ ਬਈ ਨਹੀਂ ਐਂ ਨਹੀਂ ਹੋਣਾ ਚਾਹੀਦਾ ਕਿਉਂਕਿ ਸੋ ਕਾਲਡ ਸਾਡੀ ਉਹ ਬਦਲਾਅ ਨੂੰ ਛੇਤੀ ਐਕਸੈਪਟ ਨਹੀਂ ਕਰਦੀ ਉਹ ਬਦਲਾਅ ਨੂੰ ਛੇਤੀ ਕਹਿੰਦੇ ਕਿ ਨਹੀਂ ਯਾਰ ਐਂ ਨਹੀਂ ਜਿਵੇਂ ਮੈਂ ਕਹਿੰਦਾ ਐਵੇਂ ਹੀ ਹੋਣਾ ਚਾਹੀਦਾ ਪਰ ਸਮੇਂ ਦੇ ਨਾਲ ਤੇ ਉਮਰ ਦੇ ਨਾਲ ਵੀ ਬੰਦੇ ਨੂੰ ਬਦਲਣ ਦੀ ਜ਼ਰੂਰਤ ਹੁੰਦੀ ਹੈ ਕਈ ਵਾਰ ਬੰਦੇ ਨਾ ਜਿਵੇਂ ਸਾਰੀ ਜ਼ਿੰਦਗੀ ਨਹੀਂ ਬਦਲੇ ਹੁੰਦੇ ਜਿਵੇਂ ਸਾਰੀ ਜ਼ਿੰਦਗੀ ਉਹਨਾਂ ਨੇ ਐਂ ਦਬਕਾ ਰੱਖਿਆ ਹੁੰਦਾ ਉਮਰ ਨਿਕਲ ਜਾਂਦੀ ਹੈ ਉਹ ਫਿਰ ਵੀ ਦਬਕਾ ਰੱਖਦੇ ਆ ਤੇ ਪਰ ਉਮਰ ਦੇ ਨਾਲ ਵੀ ਬੰਦੇ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਨਾਲ ਫਿਰ ਕਈ ਵਾਰ ਸਮੇਂ ਦੇ ਨਾਲ ਬਦਲਣਾ ਪੈਂਦਾ
8: ਜੀ ਬਿਲਕੁਲ ਜੀ
7: ਨਹੀਂ ਚੱਲਦਾ ਜਿਹਾ ਜਿਹਾ ਪਹਿਲਾਂ ਸਮਾਂ ਚੱਲਦਾ ਸੀਗਾ ਕਈ ਵਾਰ ਤੁਹਾਨੂੰ ਸਥਿਤੀ ਦੇ ਨਾਲ ਬਦਲਣਾ ਪੈਂਦਾ ਕਿ ਸਿਚੁਏਸ਼ਨ ਉਹ ਨਹੀਂ ਹੈ ਜਿਹੜੀ ਪਹਿਲਾਂ ਸੀਗੀ ਤੁਹਾਨੂੰ ਤਾਂ ਬਦਲਣਾ ਪੈਂਦਾ ਵਾ ਤੁਹਾਡੇ ਸਮੇਂ ਦੇ ਨਾਲ ਬਦਲਣਾ ਪੈ ਸਕਦਾ ਵਾ ਤੁਹਾਨੂੰ ਸਿਚੁਏਸ਼ਨ ਦੇ ਨਾਲ ਬਦਲਣਾ ਪੈ ਸਕਦਾ ਵਾ
8: ਜੀ ਬਿਲਕੁਲ ਜੀ
7: ਫਾਈਨੈਂਸ਼ੀਅਲੀ ਸਿਚੁਏਸ਼ਨ ਵੀ ਇੱਧਰ ਉੱਧਰ ਹੋ ਸਕਦੀ ਬੰਦੇ ਦੀ ਹਨਾ ਪਹਿਲਾਂ ਕੁਛ ਹੋਰ ਸੀ ਹੁਣ ਕੁਛ ਹੋਰ ਹੈ ਸੋ ਮਤਲਬ ਬਦਲਾਅ ਜਿਹੜਾ ਜੇ ਆਉਂਦਾ ਤਾਂ ਉਹਨੂੰ ਝਿਜਕਣ ਦੀ ਜ਼ਰੂਰਤ ਨਹੀਂ ਹੁੰਦੀ ਬਦਲਾਅ ਨੂੰ ਐਕਸੈਪਟ ਕਰ ਲੈਣਾ ਚਾਹੀਦਾ
8: ਬਦਲਾਅ
7: ਨੂੰ ਐਕਸੈਪਟ ਕਰਕੇ ਫਿਰ ਉਹਨੂੰ ਅਲੱਗ ਤਰੀਕੇ ਨਾਲ ਜਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ
8: ਜੀ ਬਿਲਕੁਲ ਜੀ ਮੋਨਾ ਮਹਿੰਗੀ ਸਾਡੇ ਨਾਲ ਜੁੜ ਚੁੱਕੇ ਜੀ ਅਸੀਂ ਮੋਨਾ ਜੀ ਨੂੰ ਜੀ ਆਇਆਂ ਨੂੰ ਆਖਾਂਗੇ ਜੀ ਮੋਨਾ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ
9: ਥੈਂਕ ਯੂ ਸੋ ਮਚ ਮਹਾਂ ਜੀ ਸਭ ਨਾਲੋਂ ਪਹਿਲਾਂ ਤੁਹਾਨੂੰ ਰਾਜਵੀਰ ਜੀ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਆਪਣੇ ਸਤਿ ਸ੍ਰੀ ਅਕਾਲ ਜੀ
8: ਜੀ ਸਤਿ ਸ੍ਰੀ ਅਕਾਲ
7: ਮੋਨਾ ਜੀ ਜਿੱਥੇ ਇਹ ਗੱਲ ਬਦਲਾਅ ਦੀ ਕਰਦੇ ਸੀ ਹੁਣ ਬਦਲਾਅ ਦੇਖੋ ਕਿੰਨਾ ਕਿ ਬਹੁਤ ਸਾਰੇ ਲੋਕ ਪਹਿਲਾਂ ਅਵੇਅਰ ਨਹੀਂ ਸੀ ਕਿ ਯਾਰ ਇੰਸ਼ੋਰੈਂਸ ਕਰਵਾਉਣੀ ਆ ਕੀ ਲੋੜ ਆ ਅੱਗੇ ਆਪਾਂ ਆਮ ਹੀ ਕਹਿ ਦਿੰਦੇ ਜੇਕਰ ਕੋਈ ਗੱਡੀ ਦੇ ਮੂਹਰੇ ਨਿਕਲਦਾ ਸੀ ਨਾ ਉਹਨੂੰ ਨਾਲ ਤਾਂ ਉੱਥੇ ਇੰਡੀਆ ਦੇ ਵਿੱਚ ਤਾਂ ਖਾਸ ਤੌਰ ਤੇ ਕਹਿ ਦਿੰਦੇ ਸੀ ਕਿਉਂ ਬੀਮਾ ਕਰਾਇਆ ਬੀਮਾ ਛੋੜ ਲਈ ਆ
8: ਜੀ ਬਿਲਕੁਲ ਜੀ ਇਹ ਡਾਇਲੋਗ ਤਾਂ ਪੰਜਾਬ ਦਾ ਸਭ ਤੋਂ ਪਾਪੂਲਰ ਡਾਇਲੋਗ ਹੈ ਜੀ
7: ਹਾਂ ਬਾਪੂ ਜੇ ਕੋਈ ਗੱਲ ਤੂੰ ਮੂਹਰੇ ਨਾ ਤੇਰਾ ਬੀਮਾ ਕਰਾਇਆ ਬੀਮਾ ਕਰਾਇਆ ਮਤਲਬ ਤੂੰ ਇੰਸ਼ੋਰੈਂਸ ਕਰਾਈ ਹੋਈ ਆ ਇੰਸ਼ੋਰੈਂਸ ਕਰਾਈ ਵੀ ਜੇ ਤੈਨੂੰ ਕੋਈ ਹੋ ਗਿਆ ਤਾਂ ਤੈਨੂੰ ਪੈਸੇ ਮਿਲਣ ਦਾ ਚਾਅ ਹੈਗਾ ਵੀ ਚੱਲ ਮਿਲ ਜਾਣਗੇ ਹਨਾ
8: ਜੀ ਭਾਈ
7: ਉਦੋਂ ਤਾਂ ਇਹਨੂੰ ਊਂ ਕਹਿੰਦੇ ਹੁੰਦੇ ਵੀ ਤੇਰਾ ਬੀਮਾ ਕਰਾਇਆ ਪਰ ਬੀਮਾ ਕਰਾਉਣਾ ਬੜਾ ਜ਼ਰੂਰੀ ਹੈ ਲੋਕਾਂ ਦੇ ਵਿੱਚ ਹੁਣ ਬਦਲਾਅ ਆ ਗਿਆ ਸੋਚ ਦੇ ਵਿੱਚ ਬਦਲਾਅ ਆ ਗਿਆ ਕਿ ਭਾਈ ਬਦਲਾਅ ਕਿਉਂਕਿ ਜੇਕਰ ਇੰਸ਼ੋਰੈਂਸ ਨਹੀਂ ਤਾਂ ਜਾਣਾ ਤਾਂ ਇੱਕ ਦਿਨ ਸਭ ਨਹੀਂ ਹੈ
8: ਕਿਸੇ ਨੇ
7: ਪਹਿਲਾਂ ਚਲੇ ਜਾਣਾ ਕਿਸੇ ਨੇ ਬਾਅਦ ਚਲੇ ਜਾਣਾ ਇਹ ਗੱਲ ਤਾਂ ਅਟਲ ਸੱਚਾਈ ਹੈਗੀ ਆ ਕਿ ਜਾਣਾ ਇੱਕ ਦਿਨ ਸਭ ਨੇ ਆ ਸੋ ਇੰਸ਼ੋਰੈਂਸ ਬਹੁਤ ਜ਼ਰੂਰੀ ਆ ਇਹਨੂੰ ਜ਼ਰੂਰੀ ਮੈਂ ਤਾਂ ਸਮਝਦਾ ਹੁੰਦਾ ਕਿਉਂਕਿ ਕਈ ਵਾਰ ਅਸੀਂ ਨਾ ਇਹ ਸੋਚ ਲੈਂਦੇ ਵੀ ਨਹੀਂ ਇਹ ਤੋਂ ਬਿਨਾਂ ਸਰਜੂ ਬੰਦਾ ਤਾਂ ਹੁਣ ਜੇ ਜਾਣਾ ਤਾਂ ਕਿਸੇ ਨੇ ਕਿਸੇ ਦਾ ਕੁਛ ਪਤਾ ਨਹੀਂ ਉਹਨੇ ਚਲੇ ਜਾਣਾ
8: ਬਿਲਕੁਲ
7: ਉਹਦੇ ਪਰਿਵਾਰ ਨੂੰ ਜਿਹੜੀ ਸਪੋਰਟ ਤੇ ਹੈਲਪ ਮਿਲ ਜਾਣੀ ਹੈ ਨਾ ਉਹਦੇ ਨਾਲ ਬਾਅਦ ਚ ਉਹਦੇ ਜਾਣ ਤੋਂ ਬਾਅਦ ਚ ਵੀ ਉਹ ਬਾਹਰਲੇ ਬੰਦੇ ਮਹਿਸੂਸ ਵੀ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਕੱਢਣੀ ਹੁੰਦੀ ਹੈ ਉਹ ਸਾਰੀ ਜ਼ਿੰਦਗੀ ਲਈ ਫਾਈਨੈਂਸ਼ੀਅਲ ਸਪੋਰਟ ਉਹਨਾਂ ਨੂੰ ਥੋੜਾ ਜਿਹਾ ਸੌਖਾ ਸਾਧ ਵਾ ਦਿੰਦੀ ਹੈ ਬਾਕੀ ਮੋਨਾ ਜੀ ਥੋੜਾ ਜਿਹਾ ਦੱਸ ਦੇਣਗੇ ਜੀ ਮੋਨਾ ਜੀ
9: ਬਿਲਕੁਲ ਠੀਕ ਆ ਰਾਜਵੀਰ ਜੀ ਤੁਸੀਂ ਕਿਉਂਕਿ ਜੋ ਪਰਮਾਤਮਾ ਨੇ ਜਿਸਦੀ ਜਿੰਨੀ ਲਿਖੀ ਹੋਈ ਓਨੀ ਤਾਂ ਹੈ ਹੀ ਹੈ ਆਪਾਂ ਹਮੇਸ਼ਾ ਇਹੀ ਵਿਸ਼ ਕਰ ਸਕਦੇ ਹਾਂ ਕਿ ਸਾਰਿਆਂ ਨੂੰ ਲੰਬੀ ਉਮਰ ਹੋਵੇ ਹੈਲਦੀ ਰਹੇ ਹਰੇਕ ਪਰਸਨ ਪਰ ਇਹ ਚੀਜ਼ ਜ਼ਰੂਰ ਹੈਗੀ ਡੈਫੀਨੇਟਲੀ ਕਿ ਜਦੋਂ ਵੀ ਇੱਦਾਂ ਦੀ ਕੋਈ ਚੇਂਜਿਸ ਆਉਂਦੀਆਂ ਨੇ ਡੈਫੀਨੇਟਲੀ ਅਸੀਂ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕਦੇ ਹੁੰਦੇ ਹਾਂ ਕਿਉਂਕਿ ਹਰੇਕ ਪਰਸਨ ਨੇ ਜਿੰਦੇ ਜੀ ਇਹੀ ਚਾਹੁੰਦਾ ਹੁੰਦਾ ਹੈ ਕਿ ਮੈਂ ਆਪਣੀ ਫੈਮਿਲੀ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਦੇਵਾਂ ਹਰ ਤਰੀਕੇ ਦੇ ਨਾਲ ਉਹਨਾਂ ਨੂੰ ਸਪੋਰਟ ਕਰਾਂ ਫਾਈਨੈਂਸ਼ਲੀ ਉਹਨਾਂ ਦੇ ਉੱਤੇ ਕਦੇ ਬਰਡਨ ਨਾ ਆਵੇ ਐਂਡ ਜੇ ਅਸੀਂ ਚਾਹੀਏ ਕਿ ਸਾਡੇ ਜਾਣ ਤੋਂ ਬਾਅਦ ਵੀ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਦੀ ਸਿਚੁਏਸ਼ਨ ਬਣੀ ਰਹੇ ਉਹਨਾਂ ਦੇ ਉੱਤੇ ਕੋਈ ਵੀ ਫਾਈਨੈਂਸ਼ੀਅਲ ਬਰਡਨ ਨਾ ਪੈਣ ਤਾਂ ਓਨਲੀ ਇੰਸ਼ੋਰੈਂਸ ਹੀ ਕੰਮ ਆ ਸਕਦੀ ਹੈ ਕੋਈ ਵੀ ਰਿਲੇਟਿਵ ਕੋਈ ਵੀ ਫਰੈਂਡ ਸਰਕਲ ਕੋਈ ਵੀ ਕਿਸੇ ਪਾਸਿਓਂ ਵੀ ਆਪਾਂ ਨੂੰ ਕੋਈ ਗਰੰਟਿਡ ਹੈਲਪ ਨਹੀਂ ਮਿਲ ਸਕਦੀ ਹੁੰਦੀ ਜੇ ਗਰੰਟਿਡ ਹੈਲਪ ਮਿਲ ਸਕਦੀ ਹੈ ਤਾਂ ਸਾਡੀ ਪਾਲਿਸੀ ਵੱਲੋਂ ਹੈ ਐਂਡ ਉਹ ਵੀ ਤਾਂ ਹੀ ਜੇ ਅਸੀਂ ਰਾਈਟ ਟਾਈਮ ਤੇ ਪਾਲਿਸੀ ਕਰਵਾਈ ਹੋਵੇ ਕਿਉਂਕਿ ਕਾਫੀ ਵਾਰ ਮੈਂ ਦੇਖਦੀ ਹੈਗੀ ਹਾਂ ਕਿ ਪਰਸਨ ਕਈ ਵਾਰ ਮੋਸਟ ਆਫ ਦਾ ਟਾਈਮ ਅਵੇਅਰਨੈਸ ਤਾਂ ਕਾਫੀ ਹੈਗੀ ਹੈ ਇਸ ਟਾਈਮ ਤੇ ਬਹੁਤ ਸਾਰੀ ਫੈਮਿਲੀਜ਼ ਹੈ ਜਿਹੜੇ ਕਿ ਜਦੋਂ ਗੁੱਡ ਹੈਲਥ ਹੁੰਦੀ ਹੈ ਨਾਲ ਦੀ ਨਾਲ ਆਪਣੀ ਇੰਸ਼ੋਰੈਂਸ ਕਰਵਾ ਲੈਂਦੇ ਨੇ ਪਰ ਕਿਤੇ ਕਿਤੇ ਕੋਈ ਨਾ ਕੋਈ ਥੋੜੀ ਜਿਹੀ ਅਵੇਅਰਨੈਸ ਜਿੱਥੇ ਰਹਿ ਜਾਂਦੀ ਹੈ ਤਾਂ ਉਹ ਕਈ ਵਾਰ ਇਹ ਹੁੰਦਾ ਹੈ ਕਿ ਹਾਂਜੀ ਕਰਵਾ ਲਵਾਂਗੇ, ਕੁਛ ਟਾਈਮ ਠਹਿਰ ਕੇ ਸੋਚਿਆ ਸੀ, ਇੱਕ ਦੋ ਵੀਕ ਠਹਿਰ ਕੇ ਸੋਚਿਆ ਸੀ, ਮਹੀਨਾ ਠਹਿਰ ਕੇ ਸੋਚਿਆ ਸੀ, ਇੰਨੇ ਨੂੰ ਇਨ ਬਿਟਵੀਨ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਹੈਲਥ ਇਸ਼ੂਜ਼ ਆ ਜਾਂਦੇ ਨੇ. ਜਿੱਦਾਂ ਕਿ ਇਸ ਵੀਕ ਹੀ ਮੈਂ ਕਿਸੇ ਨੂੰ ਮਿਲੀ ਸੀਗੀ, ਹੀ ਇਜ਼ ਜਸਟ ਅਰਾਊਂਡ 36 ਐਂਡ ਲਾਸਟ ਈਅਰ ਉਹਨਾਂ ਦੀ ਬਾਈਪਾਸ ਸਰਜਰੀ ਹੋਈ ਹੈ. ਬਿਲਕੁਲ ਸਕਿਨੀ ਪਰਸਨ, ਕੋਈ ਓਵਰਵੇਟ ਨਹੀਂ, ਕੋਈ ਕੋਲੈਸਟਰੋਲ ਨਹੀਂ, ਕੋਈ ਕੁਛ ਨਹੀਂ. ਸੋ ਨੈਵਰ ਨੋਸ ਕਦੋਂ ਕਿੱਦਾਂ ਦਾ ਹੈਲਥ ਇਸ਼ੂ ਆ ਜਾਣਾ ਐਂਡ ਕੋਈ ਮੈਡੀਕਲ ਫੈਮਿਲੀ ਦੀ ਹਿਸਟਰੀ ਨਹੀਂ ਹੁੰਦੀ ਕਈ ਵਾਰ ਮੋਸਟ ਆਫ ਦਾ ਟਾਈਮ. ਸੋ ਜਦੋਂ ਕੰਡੀਸ਼ਨ ਆ ਜਾਂਦੀ ਹੈ ਫਿਰ ਸਾਨੂੰ ਪਤਾ ਲੱਗਦਾ ਕਿ ਨਹੀਂ ਇਹ ਚੀਜ਼ ਸਾਨੂੰ ਪਹਿਲਾਂ ਕਰਵਾ ਲੈਣੀ ਚਾਹੀਦੀ ਸੀ. ਐਂਡ ਹੁਣ ਇਸ ਟਾਈਮ ਤੇ ਜਦੋਂ ਇੱਦਾਂ ਦੀ ਕੰਡੀਸ਼ਨ ਆ ਜਾਂਦੀਆਂ ਨੇ, ਨੋ ਡਾਊਟ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀ ਜ਼ਰੂਰ ਹੁੰਦੀਆਂ ਨੇ, ਪਰ ਉਸ ਟਾਈਮ ਤੇ ਤੁਹਾਨੂੰ ਜਦੋਂ ਇੱਦਾਂ ਦੀ ਕੋਈ ਕੰਡੀਸ਼ਨ ਰੀਸੈਂਟਲੀ ਆ ਕੇ ਹਟੀ ਹੈ, ਕੋਈ ਹਾਰਟ ਦੀ, ਕੈਂਸਰ ਦੀ, ਕੋਈ ਟਿਊਮਰ ਦੀ, ਕਿਸੇ ਵੀ ਤਰ੍ਹਾਂ ਦੇ ਇੱਦਾਂ ਦੀ ਕੰਡੀਸ਼ਨ, ਤਾਂ ਉਸ ਟਾਈਮ ਤੇ ਕਾਫੀ ਲਿਮਿਟੇਸ਼ਨ ਦੇ ਨਾਲ ਆਪਾਂ ਨੂੰ ਪਾਲਿਸੀ ਮਿਲਦੀ ਹੈ. ਆਪਾਂ ਆਪਣੀ ਮਰਜ਼ੀ ਦੇ ਨਾਲ ਕਵਰੇਜ ਅਮਾਊਂਟ ਨਹੀਂ ਚੂਜ਼ ਕਰ ਸਕਦੇ ਹੁੰਦੇ, ਕਿਉਂਕਿ ਕੰਪਨੀ ਤੇ ਡਿਸਾਈਡ ਕਰਦੀ ਕਿ ਤੁਹਾਨੂੰ ਕਿੰਨੀ ਅਮਾਊਂਟ ਦੀ ਕਵਰੇਜ ਮਿਲਣੀ ਹੈ, ਕਿ ਉਹ ਵੇਟਿੰਗ ਪੀਰੀਅਡ ਦੇ ਨਾਲ ਮਿਲੂਗੀ ਪਾਲਿਸੀ ਕਿ ਰਾਈਟ ਵੇ ਕਵਰ ਕਰੂਗੀ. ਸੋ ਇਹ ਚੀਜ਼ਾਂ ਤੋਂ ਜੇ ਆਪਾਂ ਬਚਣਾ ਚਾਹੁੰਦੇ ਹੈਗੇ ਹਾਂ ਤਾਂ ਡੈਫੀਨੇਟਲੀ ਜ਼ਰੂਰੀ ਹੈਗਾ ਕਿ ਜਦੋਂ ਹੈਲਥ ਚੰਗੀ ਹੈ ਉਸੇ ਟਾਈਮ ਤੇ ਆਪਣੀ ਪਾਲਿਸੀ ਕਰਵਾ ਕੇ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕਰੋ. ਤੇ ਇੱਕ ਹੋਰ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਕਾਫੀ ਵਾਰ ਟਾਈਮ ਸ਼ਾਰਟੇਜ ਕਰਕੇ ਕਈ ਵਾਰ ਪਰਸਨ ਨੂੰ ਲੱਗਦਾ ਆਨਲਾਈਨ ਅਸੀਂ ਪਰਚੇਜ਼ ਕਰ ਲੈਂਦੇ ਹਾਂ, ਆਨਲਾਈਨ ਜਿਹੜੀਆਂ ਪਾਲਿਸੀਜ਼ ਹੈਗੀਆਂ ਉਹਨਾਂ ਤੋਂ ਬਚੋ ਬੈਟਰ ਹੈਗਾ, ਕਿਉਂਕਿ ਤੁਸੀਂ ਉਹਨਾਂ ਦੇ ਫਾਈਨ ਪ੍ਰਿੰਟਸ ਨਹੀਂ ਦੇਖ ਪਾਉਂਦੇ ਵਿਦਆਊਟ ਐਨੀ ਵੈਰੀਫਿਕੇਸ਼ਨ, ਵਿਦਆਊਟ ਐਨੀ ਮੈਡੀਕਲ ਵੈਰੀਫਿਕੇਸ਼ਨ. ਰਾਈਟ ਵੇ ਜਦੋਂ ਪਾਲਿਸੀ ਇਸ਼ੂ ਹੋ ਜਾਂਦੀ ਹੈ ਤਾਂ ਓਬਵੀਅਸਲੀ ਇਹ ਕਲੇਮ ਦੇ ਟਾਈਮ ਤੇ ਪੂਰੀ ਵੈਰੀਫਿਕੇਸ਼ਨ ਹੋਊਗੀ. ਪਰ ਜੇ ਤੁਸੀਂ ਸਾਡੇ ਨਾਲ ਐਜ਼ ਅ ਇੰਸ਼ੋਰੈਂਸ ਐਡਵਾਈਜ਼ਰ, ਅਸੀਂ ਜਦੋਂ ਪਾਲਿਸੀ ਪ੍ਰੋਵਾਈਡ ਕਰਦੇ ਹਾਂ ਅਪਫਰੰਟ ਵੈਰੀਫਿਕੇਸ਼ਨ ਹੋਣੀ ਹੈ, ਜੋ ਵੀ ਕੁਐਸਚਨ ਜੋ ਵੀ ਕੰਪਨੀ ਨੇ ਅੱਜ ਡਾਕਟਰ ਤੋਂ ਰਿਪੋਰਟਸ ਮੰਗਾਉਣੀ ਹੈ, ਅੱਜ ਦੀ ਡੇਟ ਦੇ ਵਿੱਚ ਮੰਗਾਉਣੀ ਹੈ, ਕਲੇਮ ਦੇ ਟਾਈਮ ਕੁਛ ਵੀ ਨਹੀਂ ਪੁੱਛਿਆ ਜਾਣਾ. ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-4165095.
10: 416-509-1509 ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ. ਤੇ ਹੁਣ ਵਾਰੀ ਆ ਗਈ ਹੈ ਇੱਕ ਬਹੁਤ ਹੀ ਖੂਬਸੂਰਤ ਗੀਤ ਦੀ. ਤੁਸੀਂ ਉਡੀਕ ਕਰ ਰਹੇ ਹੋ, ਮੂਡ ਤੁਹਾਡਾ ਜਿਹੜਾ ਹੈਗਾ ਹੁਣ ਤੁਸੀਂ ਜਾ ਰਹੇ ਹੋ ਘਰ ਨੂੰ, ਚੰਗਾ ਮੂਡ ਆ ਜਿਹੜਾ ਉਹਦੇ ਵਿੱਚ ਤੁਸੀਂ ਜਦੋਂ ਘਰੇ ਜਾ ਕੇ ਚਾਹ ਦਾ ਪਿਆਲਾ ਪੀਣਾ ਵਾ. ਸੋ ਅੱਛਾ ਚਾਹ ਦਾ ਕੱਪ ਪਿਆ ਦੇ ਵੀ ਮੈਨੂੰ ਘਰੇ ਬੁਲਾ ਕੇ ਲੈ, ਇਹ ਮਾਲਦਾ ਗੀਤ ਹੈ ਜਿਹੜਾ ਇਹ ਸੁਣਾਉਂਦੇ ਤੁਹਾਨੂੰ ਅੱਜ, ਇੱਕ ਚਾਹ ਦਾ ਕੱਪ ਪਿਆ ਦੇ ਵੀ ਮੈਨੂੰ ਘਰੇ ਬੁਲਾ ਕੇ, ਇਹ ਗੀਤ ਤੁਹਾਨੂੰ ਸੁਣਾਵਾਂਗੇ. ਪਰ ਬਾਬੂ ਚੰਡੀਗੜ੍ਹੀ ਦਾ ਗੀਤ ਆ, ਦੇਖਿਓ ਤੁਸੀਂ ਕਮਾਲ ਦਾ. ਸੋ ਵੀ ਘਰੇ ਬੁਲਾ ਕੇ ਚਾਹ ਦਾ ਕੱਪ ਪਿਆਉਣਾ ਕਿਉਂ, ਪਹਿਲਾਂ ਤਾਂ ਇਹ ਪੁੱਛੋ ਚਾਹ ਦਾ ਕੱਪ. ਅੱਛਾ ਫੇਰ ਹਾਂ, ਪਹਿਲਾਂ ਪੁੱਛਦੇ ਆ ਵੀ ਚਾਹ ਦਾ ਕੱਪ ਪਿਆ ਦੇ ਵੀ ਮੈਨੂੰ ਘਰੇ ਬੁਲਾ ਕੇ. ਸੋ ਬਹੁਤ ਸਾਰੀ ਚੀਜ਼ਾਂ ਨੇ ਗੱਲਾਂ, ਮੈਂ ਤੁਹਾਨੂੰ ਉਹ ਸੁਣਾਵਾਂਗੇ. ਅੱਜ ਇਹ ਗੀਤ ਆ ਜਿਹੜਾ ਉਹ ਵੀ ਤੁਹਾਨੂੰ ਸੁਣਾਉਣੇ ਆ, ਤੇ ਨਾਲ ਦੀ ਨਾਲ ਦੱਸ ਦੇ ਕੇ ਪ੍ਰੋਗਰਾਮ ਦਾ ਬਾਈ ਜੀ, ਇਹ ਹਿੱਸਾ ਜਿਹੜਾ ਇਹ ਖਾਸ ਤੌਰ ਤੇ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਉਹ ਗ੍ਰੈਂਡ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ. ਗ੍ਰੈਂਡ ਫਰਨੀਚਰ ਤੇ ਤੁਸੀਂ ਜ਼ਰੂਰ ਗੇੜਾ ਮਾਰ ਕੇ ਆਉਣਾ ਦਿਨ ਫਰਾਈਡੇ ਦਾ, ਫਰਾਈਡੇ ਸੈਟਰਡੇ ਸੰਡੇ ਜਦੋਂ ਵੀ ਤੁਸੀਂ ਜਾਓਗੇ. ਸਾਰੰਗ ਰੇਡੀਓ ਦਾ ਹਵਾਲਾ ਦੇ ਦਿਓ, ਤੁਸੀਂ ਚਾਹੇ ਕੋਈ ਉੱਥੋਂ ਬੈੱਡ ਲੈਣਾ, ਚਾਹੇ ਤੁਸੀਂ ਉੱਥੋਂ ਮੈਟਰਸ ਲੈਣਾ, ਚਾਹੇ ਤੁਸੀਂ ਉੱਥੋਂ ਕੋਈ ਕੌਫੀ ਟੇਬਲ ਲੈਣਾ, ਜਾਂ ਫਿਰ ਤੁਸੀਂ ਉੱਥੋਂ ਕੋਈ ਪੂਰੇ ਘਰ ਦਾ ਫਰਨੀਚਰ ਲੈਣਾ ਚਾਹੁੰਦੇ ਹੋ, ਰਿਕਲਾਈਨਰ ਚੇਅਰ ਲੈਣੀ ਚਾਹੁੰਦੇ ਹੋ, ਤਾਂ ਗ੍ਰੈਂਡ ਫਰਨੀਚਰ ਤੋਂ ਤੁਹਾਨੂੰ ਬਹੁਤ ਵਾਜਬ ਰੇਟ ਤੇ ਇਹ ਸਾਰਾ ਸਮਾਨ ਆ ਜਿਹੜਾ ਉਹ ਮਿਲ ਜਾਣਾ. ਟੈਕ ਗੇੜਾ ਜ਼ਰੂਰ ਮਾਰ ਕੇ ਆਇਓ. ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੇ ਗੇੜਾ ਜ਼ਰੂਰ ਮਾਰਿਓ. ਜੇਕਰ ਘਰ ਦੇ ਵਿੱਚ ਡਿਸਪੋਜੇਬਲ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ, ਛੋਟੀ ਜਾਂ ਕੋਈ ਵੱਡੀ ਪਾਰਟੀ ਤੁਹਾਡੇ ਘਰ ਦੇ ਵਿੱਚ ਹੈਗੀ ਹੈ, ਜਾਂ ਬਰਥਡੇ ਪਾਰਟੀ ਦਾ ਸਾਰਾ ਹੀ ਸਮਾਨ ਆ ਜਿਹੜਾ ਐਨ ਏ ਟੂ ਜੈਡ ਵਿੱਚ ਜਿਹੜਾ ਤੁਸੀਂ ਗ੍ਰੋਸਰੀ ਵੀ ਮਿਲ ਜਾਣੀ ਹੈ ਤੇ ਨਾਲ ਦੀ ਨਾਲ ਹੀ ਸਜਾਵਟ ਵਾਲਾ ਸਾਰਾ ਸਮਾਨ ਵੀ ਤੁਹਾਨੂੰ ਉੱਥੋਂ ਮਿਲ ਜਾਣਾ. ਸੋ ਤੁਸੀਂ ਜ਼ਰੂਰ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੋਂ ਇੱਕ ਗੇੜਾ ਜ਼ਰੂਰ ਮਾਰਨਾ. ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਆ ਜਿਹੜਾ ਉਹ ਆ ਰਿਹਾ ਭਾਈ, ਉਹਦੇ ਲਈ ਤੁਸੀਂ ticketmaster.ca ਤੇ ਜਾਓ. ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਸ਼ੋਅ ਦੇ ਲਈ ਬਹੁਤ ਅਲੱਗ ਦਰਜੇ ਦਾ ਸ਼ੋਅ ਹੋਣਾ. ਜਿਹੜੇ ਡਾਇਹਾਰਟ ਫੈਨ ਨੇ ਉਹਨਾਂ ਨੇ ਆਲਰੇਡੀ ਟਿਕਟਾਂ ਚੱਕ ਲਈਆਂ, ਜਿਹਨਾਂ ਨੇ ਹਜੇ ਚੱਕਣੀਆਂ ਨੇ ਉਹ ਜ਼ਰੂਰ ਚੱਕੋ. ਇੱਕ ਤੁਹਾਨੂੰ ਯਾਦਗਾਰ ਸ਼ੋਅ ਹੋ ਜਾਣਾ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ. ਸੋ ਬਹੁਤ ਵੱਡੀ ਟੀਮ ਹੈ ਜਿਹੜੀ ਉਹਨਾਂ ਦੀ, ਉਹ ਨਾਲ ਲੈ ਕੇ ਆ ਰਹੇ ਆ, ਪੂਰੇ ਫੁੱਲ ਬੈਂਡ ਦੇ ਨਾਲ ਆ ਰਹੇ ਆ. ਕਮਾਲ ਦੀਆਂ ਕਵਾਲੀ ਵੀ ਹੋਏਗੀ, ਸਭ ਕੁਝ ਹੋਣਾ ਬਾਜੀ, ਬਾਲੀਵੁੱਡ ਦੇ ਗੀਤ ਵੀ ਹੋਣਗੇ, ਕਮਾਲ. ਸੋ ਕਮਾਲ ਕਮਾਲ ਕਮਾਲ ਦਾ ਸ਼ੋਅ ਹੋਣਾ. ਪਰ ਤੁਹਾਨੂੰ ਪਹਿਲਾਂ ਸੁਣਾ ਦਈਏ ਮਾਲ ਸਾਹਿਬ, ਆਪਾਂ ਵੀ ਘਰੇ ਬੁਲਾ ਕੇ ਚਾਹ ਦਾ ਕੱਪ ਪਿਆ ਦਈਏ ਗ੍ਰੈਂਡ ਦੀ, ਹਜੇ
8: ਨਹੀਂ ਪਿਲਾ ਦੇਣੇ ਜੀ, ਮੈਂ ਕਹਿਣਾ
10: ਪਿਲਾ ਦਈਏ, ਚੱਕੋ ਫਿਰ ਪੀਓ ਕਰਾਂ. ਚਾਹ ਦਾ ਕੱਪ ਪਿਆ ਦੇ ਮੈਨੂੰ ਘਰੇ ਬੁਲਾ ਕੇ,
11: ਚਾਹ ਦਾ ਕੱਪ ਪਿਆ ਦੇ ਨੀ ਕਿਤੇ ਘਰੇ ਬੁਲਾ ਕੇ, ਬਰਫੀ ਨਾਲ ਖਵਾ ਦੇ ਨੀ ਕਿਤੇ ਘਰੇ ਬੁਲਾ ਕੇ.

0: ਜੀ ਰਾਜਵੀਰ ਜੀ ਕਿਵੇਂ ਲੱਗਾ ਚਾਹ ਦਾ ਕੱਪ?
1: ਫਿਰ
0: ਦੇਖਿਆ ਜਾਵੇ ਬੰਦਾ ਡਿਸਿਪਲਿਨ ਦੇ ਵਿਚ ਆ ਜੀ।
1: ਪੰਜਾਬੀ ਚ ਬਾਬੂ ਚਾ ਨਿਕਲੇ ਜੱਕ ਤੇ ਫਤਿਹ ਕਮਾਲ ਕਿਆ ਬਾਤ ਹੈ। ਸੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਮਾਨ ਸਾਹਿਬ ਅੱਜ ਦੇ ਦੱਸ ਦੀਏ ਥੋੜਾ ਜਿਹਾ ਗ੍ਰੋਸਰੀ ਸਟੋਰ ਬਾਰੇ ਵੀ ਦੱਸੋ ਥੋੜਾ ਜਿਹਾ ਸਾਡੇ ਜਿਹੜੇ ਲਿਸਨਰਸ ਨੇ ਭਾਈ ਉਹਦੀ ਗ੍ਰੈਂਡ ਓਪਨਿੰਗ ਅੱਜ ਹੋ ਰਹੀ ਹੈ, ਜ਼ਰੂਰ ਗੇੜਾ ਮਾਰ ਕੇ ਆਓ ਤੇ $100 ਦੀ ਗ੍ਰੋਸਰੀ ਤੁਸੀਂ ਕਰੋਗੇ ਤਾਂ ਤੁਹਾਨੂੰ ਕਾਫੀ ਇਨਾਮਾਤ ਨੇ ਜਿਹੜੇ ਉਹ ਨਿਕਲ ਸਕਦੇ ਆ।
0: ਜੀ ਬਿਲਕੁਲ ਜੀ, ਅਨਾਜ ਮਾਰਟ ਦੀ ਜਿਹੜੀ ਸ਼ਾਨਦਾਰ ਗ੍ਰੈਂਡ ਓਪਨਿੰਗ ਆ ਉਹ ਕੱਲ ਨੂੰ ਯਾਨੀ ਕਿ ਸ਼ਨੀਵਾਰ 19 ਸਤੰਬਰ ਨੂੰ ਹੋ ਰਹੀ ਹੈਗੀ। ਇਹਦੇ ਵਿੱਚ ਤੁਹਾਨੂੰ ਜੇ $100 ਤੁਸੀਂ ਗ੍ਰੋਸਰੀ ਕਰਦੇ ਹੋ ਚਾਹੇ ਤੁਸੀਂ ਗ੍ਰੋਸਰੀ ਅੱਜ ਹੀ ਕਰ ਲਓ ਤਾਂ ਵੀ
1: ਤੁਹਾਨੂੰ
0: ਜੀ ਬਿਲਕੁਲ ਤੁਹਾਨੂੰ ਇੱਕ ਕੂਪਨ ਮਿਲ ਜਾਣਾਗਾ। ਕੂਪਨ ਜਦੋਂ ਮਿਲ ਗਿਆ ਤੁਸੀਂ ਲੱਕੀ ਡਰਾ ਤੁਹਾਨੂੰ ਨਿਕਲ ਸਕਦਾ ਗਾ। ਉਹਦੇ ਵਿੱਚ ਕੀ ਨਿਕਲ ਸਕਦਾ? ਤੁਹਾਨੂੰ ਮੋਟਰਸਾਈਕਲ ਨਿਕਲ ਸਕਦਾ ਜੀ, ਇਨਫੀਲਡ ਮੋਟਰਸਾਈਕਲ ਜਿਹੜਾ ਕਿ ਪੰਜਾਬੀਆਂ ਦੀ ਸ਼ਾਨ ਆ, ਤੇ LED ਨਿਕਲ ਸਕਦੀ ਆ, TV ਏਅਰ ਫਰਾਈ ਨਿਕਲ ਸਕਦਾ, ਹੋਰ ਵੀ ਬਹੁਤ ਸਾਰੇ ਲੱਖਾਂ ਇਨਾਮ ਨੇਗੇ ਜਿਹੜੇ ਇਹਨਾਂ ਨੇ ਕੱਢਣੇ ਹੈਗੇ। ਸੋ ਤੁਸੀਂ ਇਹਨਾਂ ਦੇ ਏਅਰਪੋਰਟ ਐਂਡ ਏਅਰਪੋਰਟ ਰੋਡ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਉੱਪਰ ਤੁਸੀਂ ਜਾਣਾ 6141 ਮੇਫੀਲਡ ਰੋਡ ਯੂਨਿਟ 42-42A ਦੇ ਵਿੱਚ ਇਹ ਲੋਕੇਟਡ ਨੇ। ਇੱਥੇ ਜਾ ਕੇ ਤੁਸੀਂ ਗ੍ਰੋਸਰੀ ਕਰਨੀ ਆ, ਤੁਹਾਨੂੰ ਇਹਨਾਂ ਨੇ ਕੂਪਨ ਦੇ ਦੇਣਾ, ਤੁਸੀਂ ਇਨਫੀਲਡ ਮੋਟਰਸਾਈਕਲ ਦੇ ਮਾਲਕ ਬਣ ਸਕਦੇ ਹੋ। ਜੇ ਤੁਸੀਂ ਇਹਨਾਂ ਨਾਲ ਫੋਨ 'ਤੇ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤਾਂ ਤੁਸੀਂ ਇਹਨਾਂ ਦਾ ਫੋਨ ਨੰਬਰ ਵੀ ਨੋਟ ਕਰ ਸਕਦੇ ਹੋ 905-902-8557 905-928-8857 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ। ਉਹ ਪਰ ਜੀ
1: ਮਾਨ ਸਾਹਿਬ ਗੱਲ ਇੱਕ ਹੋਰ ਆ ਜਿਹੜੀ ਉਹ ਵੀ ਆਪਾਂ ਨਾਲ ਸਾਂਝੀ ਕਰੀਏ ਕਿ ਕਈ ਵਾਰ ਅਸੀਂ ਜਾਂਦੇ ਹਾਂ ਗ੍ਰੋਸਰੀ ਕਰਨ ਜਾਂਦੇ ਹਾਂ ਜਾਂ ਕਿਤੇ ਵੀ ਆ, ਸੇਵਿੰਗ ਅਸੀਂ ਕਰਨੀ ਚਾਹੁੰਦੇ ਨਾ, ਇੱਥੇ ਸੇਵਿੰਗ ਵੀ ਹੋਣੀ ਹੈ, ਇੱਥੇ ਇਨਾਮਾਤ ਵੀ ਨਿਕਲਣੇ ਆ,
0: ਇਨਾਮ ਵੀ ਨਿਕਲਣੇ ਜੀ।
1: ਫੀਲਡ ਜਿਹੜਾ ਉਹ ਵੀ ਤੁਹਾਨੂੰ ਉਹ ਚ ਇਨਾਮ ਚ ਨਿਕਲ ਸਕਦਾ, ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਆਇਓ
0: ਜੀ। ਬਿਲਕੁਲ ਜੀ, ਦੇਖੋ ਗ੍ਰੋਸਰੀ ਦਾ ਆਪਾਂ ਕਿਤੋਂ ਵੀ ਕਰਨੀ ਹੋਈ ਆ।
1: ਬਿਲਕੁਲ
2: ਰਾਜਵੀਰ ਜੀ, ਡੈਫੀਨੇਟਲੀ ਜਿੱਥੇ ਆਪਣੀ ਲਾਈਫ ਇੰਸ਼ੋਰੈਂਸ ਇੰਪੋਰਟੈਂਟ ਹੈਗੀ ਆ, ਉਸੇ ਤਰੀਕੇ ਦੇ ਨਾਲ ਆਪਣੇ ਲਿਵਿੰਗ ਬੈਨੀਫਿਟਸ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਲਿਵਿੰਗ ਬੈਨੀਫਿਟਸ ਦੇ ਵਿੱਚ ਡੈਫੀਨੇਟਲੀ ਕ੍ਰਿਟੀਕਲ ਇਲਨੈਸ ਦੀ ਗੱਲ ਕਰੀਏ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰੀਏ, ਕਿਉਂਕਿ ਸਪੈਸ਼ਲੀ ਜਿਹੜੇ ਸੈਲਫ ਇੰਪਲੋਇਡ ਹੈਗੇ ਉੱਥੇ ਡਿਸੇਬਿਲਟੀ ਇੰਸ਼ੋਰੈਂਸ ਬਹੁਤ ਜ਼ਿਆਦਾ ਇੰਪੋਰਟੈਂਟ ਇਸ ਕਰਕੇ ਹੋ ਜਾਂਦੀ ਹੈ, ਨਾ ਤਾਂ ਇੰਪਲੋਇਮੈਂਟ ਇੰਸ਼ੋਰੈਂਸ ਕਵਰ ਕਰ ਰਹੀ ਹੁੰਦੀ ਕੰਮ 'ਤੇ, ਨਾ ਹੀ WSAB ਦੀ ਕਵਰੇਜ ਹੁੰਦੀ ਹੈ, ਔਨ ਯੋਰ ਔਨ ਹੁੰਦੇ ਹੈਗੇ ਹੋ ਤੁਸੀਂ। ਬਹੁਤ ਵਾਰ ਮੈਂ ਦੇਖਦੀ ਹੈਗੀ ਹਾਂ ਕਿ ਇਸ ਟਾਈਮ 'ਤੇ ਡਿਸੇਬਿਲਟੀ ਇੰਸ਼ੋਰੈਂਸ ਚੱਲ ਰਹੀ ਹੁੰਦੀ ਹੈਗੀ ਹੈ, ਪਰ ਕੋਈ ਨਾ ਕੋਈ ਜਿਹੜੀਆਂ ਪੁਰਾਣੀਆਂ ਪੋਲਿਸੀਜ਼ ਵੀ ਚੱਲ ਰਹੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਧਿਆਨ ਦੇਵੋ, ਕਿਉਂਕਿ ਡਿਸੇਬਿਲਟੀ ਇੰਸ਼ੋਰੈਂਸ ਦੇ ਵਿੱਚ ਕਾਫੀ ਕੁਛ ਐਡ ਕੀਤਾ ਜਾ ਸਕਦਾ ਹੁੰਦਾ ਹੈ। ਇੱਕ ਤਾਂ ਸਭ ਨਾਲੋਂ ਪਹਿਲਾਂ ਇਹ ਜ਼ਰੂਰ ਹੈਗਾ ਕਿ ਇੰਜਰੀ ਹੋਈ ਜਾਂ ਸਿਕਨੈਸ ਹੋਈ ਤਾਂ ਉਸ ਟਾਈਮ 'ਤੇ ਇਨਕਮ ਰਿਪਲੇਸਮੈਂਟ ਸਾਡੇ ਕੋਲ ਜ਼ਰੂਰ ਹੋਵੇ। ਬਹੁਤ ਵਾਰ ਆਪਾਂ ਜਦੋਂ ਇੱਥੇ ਨਵੇਂ ਆਉਂਦੇ ਹਾਂ, ਕਈ ਵਾਰ ਕੋਈ ਵਰਕ ਪਰਮਿਟ 'ਤੇ ਆਇਆ ਸੀ ਪਰਸਨ ਜਾਂ ਕੋਈ ਪਰਸਨ ਨੂੰ ਟਾਈਮ ਘੱਟ ਹੋਇਆ ਸੀ, ਹਜੇ PR ਨਹੀਂ ਸੀਗੇ, ਤਾਂ ਕਾਫੀ ਵਾਰ ਇੰਸ਼ੋਰੈਂਸ ਕੰਪਨੀਜ਼ ਉਹਨਾਂ ਨੂੰ 0-day ਵੇਟਿੰਗ ਪੀਰੀਅਡ ਦੇ ਨਾਲ ਪੋਲਿਸੀ ਨਹੀਂ ਵੀ ਪ੍ਰੋਵਾਈਡ ਕਰਦੀਆਂ। ਮੇਕ ਸ਼ੋਰ ਕਰੋ ਜਦੋਂ PR ਹੋ ਜਾਂਦੇ ਉਸ ਟਾਈਮ 'ਤੇ ਵੀ ਚੇਂਜਿਸ ਜ਼ਰੂਰ ਹੋਣੀਆਂ ਚਾਹੀਦੀਆਂ, ਕਿਉਂਕਿ ਇਸ ਟਾਈਮ 'ਤੇ ਜਦੋਂ ਪੋਲਿਸੀ ਤੁਸੀਂ ਕਰਵਾਉਣੀ ਹੈਗੀ ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਨੂੰ ਬੈਨੀਫਿਟ ਕਦੋਂ ਚਾਹੀਦਾ, ਕਿਉਂਕਿ ਡਿਪੈਂਡਿੰਗ ਅਪੋਨ ਸੇਵਿੰਗਸ ਬਹੁਤ ਵਾਰ ਹੁੰਦਾ ਹੈ ਕਿ ਆਪਾਂ ਨੂੰ 0-day ਵੇਟਿੰਗ ਪੀਰੀਅਡ ਨਹੀਂ ਸੂਟ ਕਰ ਰਿਹਾ ਜਾਂ 30 days ਵੇਟਿੰਗ ਪੀਰੀਅਡ ਸੂਟ ਕਰ ਰਿਹਾ, ਕਦੋਂ ਤੋਂ ਤੁਹਾਨੂੰ ਬੈਨੀਫਿਟ ਮਿਲਣਾ ਸ਼ੁਰੂ ਹੋਵੇ। ਨਾਲ ਦੀ ਨਾਲ ਆਊਟ ਆਫ ਪ੍ਰੋਵਿੰਸ ਕਵਰੇਜ, ਕਿ ਕੱਲ੍ਹ ਨੂੰ ਜੇ ਪਰਸਨ ਨੇ ਓਨਟੇਰੀਓ ਤੋਂ ਬਾਹਰ ਜਾਣਾ ਹੈ, ਬਾਰ ਬਾਰ ਤੁਸੀਂ ਟਰੈਵਲ ਇੰਸ਼ੋਰੈਂਸ ਜਿਹੜੀ ਕਰਵਾਉਂਦੇ ਹੈਗੇ ਹੋ ਉਹ ਇਹਦੇ ਇੱਥੇ ਕੰਮ ਨਹੀਂ ਕਰੂਗੀ, ਕਿਉਂਕਿ ਤੁਸੀਂ ਕਮਰਸ਼ੀਅਲ ਵਹੀਕਲ 'ਤੇ ਹੁੰਦੇ ਹੋ, ਸੋ ਉਸ ਟਾਈਮ 'ਤੇ ਤੁਹਾਡੇ ਕੋਲ ਕਮਰਸ਼ੀਅਲ ਵਹੀਕਲ 'ਤੇ ਕਵਰੇਜ ਕਵਰ ਕਰੇ। ਇਸ ਲਈ ਆਊਟ ਆਫ ਪ੍ਰੋਵਿੰਸ ਕਵਰੇਜ ਤਾਂ ਕਿ ਤੁਹਾਨੂੰ ਕੰਟੀਨਿਊਸਲੀ ਜਿੰਨੀ ਵਾਰ ਮਰਜ਼ੀ ਤੁਸੀਂ ਆਉਂਦੇ ਹੋ ਜਾਂਦੇ ਹੋ ਓਨਟੇਰੀਓ ਤੋਂ ਬਾਹਰ, ਤੁਹਾਨੂੰ ਇੰਸ਼ੋਰੈਂਸ ਕੰਪਨੀ ਕਵਰ ਕਰਦੀ $5 million ਤੱਕ, ਕਿਉਂਕਿ ਓਨਟੇਰੀਓ ਤੋਂ ਬਾਹਰ ਹੈਲਥ ਕਾਰਡ ਨੇ ਕਵਰ ਨਹੀਂ ਕਰਨਾ, ਸੋ ਉਸ ਟਾਈਮ ਤੇ ਇਹ ਇੰਸ਼ੋਰੈਂਸ ਤੁਹਾਨੂੰ $5 million ਤੱਕ ਕਵਰ ਕਰਦੀ ਹੈ। ਜੇ ਇੰਜਰੀ ਸਿਕਨੈਸ ਹੁੰਦੀ ਹੈ ਤਾਂ ਉਸ ਟਾਈਮ ਤੇ $2,000 ਪਰ ਮੰਥ ਪ੍ਰੋਵਾਈਡ ਕੀਤਾ ਜਾਂਦਾ ਕੰਪਨੀ ਵੱਲੋਂ। ਸੋ ਮੇਕ ਸ਼ੋਰ ਕਰੋ ਤੁਹਾਡੇ ਕੋਲ ਪ੍ਰੋਪਰ ਕਵਰੇਜ ਹੋਣੀ ਚਾਹੀਦੀ ਹੈ, ਰਾਈਟ ਟਾਈਮ ਤੇ ਰਾਈਟ ਪਾਲਿਸੀ ਜ਼ਰੂਰ ਹੋਵੇ, ਕਿਉਂਕਿ ਜੇ ਕੱਲ ਨੂੰ ਕਿਸੇ ਵੀ ਤਰ੍ਹਾਂ ਦਾ ਕਲੇਮ ਆ ਜਾਂਦਾ ਉਸ ਟਾਈਮ ਤੇ, ਜੇ ਅਸੀਂ ਸੋਚਦੇ ਹਾਂ ਕਿ ਅਸੀਂ ਹੁਣ ਵੇਟਿੰਗ ਪੀਰੀਅਡ ਚੇਂਜ ਕਰ ਲਈਏ, ਕਵਰੇਜ ਇਨਕਰੀਜ਼ ਕਰ ਲਈਏ, ਕਿਉਂਕਿ ਇਸ ਟਾਈਮ ਤੇ ਬਹੁਤ ਵਾਰ ਜਿਹੜੇ ਪੁਰਾਣੇ ਟਾਈਮ ਤੋਂ ਕੰਮ ਕਰਦੇ ਆ ਰਹੇ ਨੇ $2,000 per month ਲਈ ਤੋਂ ਵੱਧ ਉਹ ਐਲੀਜੀਬਲ ਹੋ ਸਕਦੇ ਹੁੰਦੇ ਨੇ, ਪਰ ਇਸ ਟਾਈਮ ਤੇ $2,000 ਦੇ ਨਾਲ ਕਾਫੀ ਵਾਰ ਹੁੰਦਾ ਕਿ ਜਦੋਂ ਕਲੇਮ ਆਉਂਦਾ ਹੈ ਤਦੋਂ ਰਿਅਲਾਈਜ਼ ਹੁੰਦਾ ਕਿ ਇਹ ਅਮਾਊਂਟ ਬਹੁਤ ਘੱਟ ਹੈ ਸਾਡੇ ਲਈ, ਸਾਡਾ ਗੁਜ਼ਾਰਾ ਨਹੀਂ ਹੋਣਾ। ਪਰ ਜਦੋਂ ਹੈਲਥ ਠੀਕ ਹੈ ਉਸ ਟਾਈਮ ਤੇ ਤੁਸੀਂ ਆਪਣੀ ਕਵਰੇਜ ਇਨਕਰੀਜ਼ ਕਰ ਸਕਦੇ ਹੋ, ਕੋਈ ਵੀ ਡਿਪੈਂਡਿੰਗ ਅਪੋਨ ਐਲੀਜੀਬਿਲਟੀ ਤੇ $3,000, $4,000, $5,000 per month ਡਿਪੈਂਡਿੰਗ ਅਪੋਨ ਐਲੀਜੀਬਿਲਟੀ ਤੇ ਤੁਸੀਂ ਪਾਲਿਸੀ ਲੈ ਸਕਦੇ ਹੁੰਦੇ ਹੋ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਆਲਰੇਡੀ ਪਾਲਿਸੀ ਕੋਈ ਚੱਲਦੀ ਹੈ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ ਡਿਸੇਬਿਲਟੀ ਇੰਸ਼ੋਰੈਂਸ ਦੀ, ਜਾਂ ਫਿਰ ਸਾਡੇ ਲਿਸਨਰਸ ਦੇ ਵਿੱਚੋਂ ਕੋਈ ਵੀ ਇੱਦਾਂ ਪਰਸਨ ਹੈਗੇ ਆ ਜਿਹਨਾਂ ਦੀ ਆਪਣੀ ਆਪਣਾ ਇੱਕ ਕੰਪਨੀ ਹੈਗੀ ਹੈ, ਤੁਹਾਡੇ ਨਾਲ ਕੰਟਰੈਕਟ ਬੇਸਡ ਡਰਾਈਵਰਸ ਕੰਮ ਕਰ ਰਹੇ ਨੇ, ਉਹਨਾਂ ਦੀ ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਜਾਂ ਗਰੁੱਪ ਹੈਲਥ ਐਂਡ ਐਂਟਰਪ੍ਰਾਈਜ਼ ਚਾਹੁੰਦੇ ਹੈਗੇ ਹੋ, ਜ਼ਰੂਰ ਕਾਲ ਕਰ ਸਕਦੇ ਜੀ 416-509-1509
1: ਤੇ ਮੋਨਜ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਮਾਲ ਸਾਹਿਬ ਕੱਲ ਨੀ ਪਰਸੋਂ ਆਪਾਂ ਅਨਾਊਂਸ ਕੀਤਾ ਸੀ ਕਿ ਭਾਈ ਕਾਮਿਆਂ ਦੀ ਜ਼ਰੂਰਤ ਆ,
0: ਜੀ ਬਿਲਕੁਲ ਜੀ,
1: ਉਹਨਾਂ ਨੇ ਹੋਰ ਉਹ ਕਹਿੰਦੇ ਸਾਨੂੰ ਭਰਵਾਂ ਹੰਗਾਰਾ ਉਧਰ ਮਿਲਿਆ, ਸੋ ਹੋਰ ਕੰਮ ਆ ਜਿਹੜੇ ਉਹ ਚਾਹੀਦੇ ਆ, ਸੋ ਤੁਸੀਂ ਜ਼ਰੂਰ ਇੱਕ ਵਾਰ ਸੰਪਰਕ ਕਰ ਲਿਓ। ਜੇਕਰ ਤੁਸੀਂ ਕੰਮ ਦੀ ਭਾਲ ਦੇ ਵਿੱਚ ਹੋ ਤਾਂ ਬ੍ਰੈਂਪਟਨ ਦੇ ਵਿੱਚ ਹੀ ਕੰਮ ਲੱਭ ਰਹੇ ਹੋ, ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਕੰਸਟਰਕਸ਼ਨ ਦੀ ਲਈ ਕਾਮਿਆਂ ਦੀ ਜ਼ਰੂਰਤ ਆ। ਸਵੇਰੇ 8:30 ਕੰਮ ਸ਼ੁਰੂ ਕਰਿਆ ਕਰਨਾ, ਸ਼ਾਮ ਦੇ 6 ਤੱਕ ਕੰਮ ਕਰਨਾ ਵਾ, ਸੋ ਬਹੁਤ ਵਧੀਆ ਪੇਮੈਂਟ ਤੁਹਾਨੂੰ ਮਿਲਣੀ ਆ। ਸੋ ਬਹੁਤਾ ਕੋਈ ਹੈਵੀ ਕੰਮ ਵੀ ਹੈ ਨੀਗਾ, ਤੁਸੀਂ ਜ਼ਰੂਰ ਸੰਪਰਕ ਕਰ ਲਿਓ, ਕੰਮ ਚਾਹੇ ਕੱਲ ਤੋਂ ਸਟਾਰਟ ਕਰ ਲਓ, ਕੱਲ ਤੋਂ ਵੀ ਕੰਮ ਸਟਾਰਟ ਕੀਤਾ ਜਾ ਸਕਦਾ ਵਾ। ਨੰਬਰ ਮੈਂ ਤੁਹਾਨੂੰ ਦੇ ਦਿੰਦਾ 416-473-5508 416-473-5508 ਆਪਣੇ ਮਿੱਤਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਦੱਸ ਦਿਓ ਜਿਹੜੇ ਕੰਮ ਦੀ ਭਾਲ ਦੇ ਵਿੱਚ ਸੀ। ਪੱਕਾ ਕੰਮ ਆ, ਐਨ ਪੱਕ ਕੇ ਨੀ ਆਇਆ ਜਿਵੇਂ ਕਹਿੰਦਾ ਪੱਕ ਕੇ ਆਇਆ, ਇਹ ਪੱਕਾ ਕੰਮ ਆ। 416-473-5508 ਤੇ ਫੁੱਲ ਟਾਈਮ ਤੁਸੀਂ ਕੰਮ ਕਰ ਸਕਦੇ ਹੋ, ਮੰਡੇ ਟੂ ਫਰਾਈਡੇ ਕੰਮ ਕਰਨਾ, ਮੰਡੇ ਟੂ ਸੈਟਰਡੇ ਕੰਮ ਕਰਨਾ, ਇੱਕ ਛੁੱਟੀ ਕਰਨੀ ਆ, ਦੋ ਛੁੱਟੀਆਂ ਕਰਨੀਆਂ ਨੇ, 8:30 ਕੰਮ ਤੇ ਜਾਣਾ, 6 ਤੱਕ ਤੁਸੀਂ ਸਿਰਫ ਕੰਮ ਕਰਨਾ, ਬ੍ਰੈਂਪਟਨ ਦੇ ਵਿੱਚ ਕੰਮ ਹੈ। ਸੋ ਤੁਸੀਂ ਜ਼ਰੂਰ ਸੰਪਰਕ ਕਰ ਲੈਣਾ 416-473-5508
0: ਜੀ ਬਿਲਕੁਲ ਜੀ। ਇੱਕ ਕੰਮ ਕਹਿੰਦੇ ਪੱਕ ਗਿਆ ਹੈ ਨਾ,
1: ਉਹ ਵੀ ਡੀਲ ਲਵਾਓ ਯਾਰ, ਉਹਨਾਂ ਦਾ ਵੀ ਮੈਸੇਜ ਆਇਆ ਸੀ ਕਿ ਉਹ ਜਿਹੜੇ ਉਦੋਂ ਤੁਸੀਂ ਲਵਾ ਕੇ ਦਿੱਤੀ ਆ ਪਹਿਲਾਂ ਡੀਲ, ਉਹ ਅੱਜ ਲਵਾਓ ਡਾਕਟਰ ਕਲੀਨਿਕ
0: ਅਮੇਜ਼ਵਾਨ ਤੋਂ, ਠੀਕ
1: ਪੂਰੇ ਵੀਕਐਂਡ ਆਉਂਦਾ।
0: ਹਾਂਜੀ ਬਿਲਕੁਲ, ਅਮੇਜ਼ ਵਾਲਿਆਂ ਨੇ ਵੀ ਗੱਲਬਾਤ ਕਰਦੇ ਹਾਂ, ਤੂੰ ਪਹਿਲਾਂ ਆਪਾਂ ਨਾਗਪਾਲ ਜੀ ਨਾਲ ਪੈਸੇ ਲੈ ਲਈਏ ਪਹਿਲਾਂ,
1: ਨਾਗਪਾਲ ਜੀ ਨੂੰ ਤਾਂ ਜ਼ਰੂਰੀ ਹੈ।
0: ਹਾਂ ਨਾਗਪਾਲ ਜੀ ਜੇ ਪੈਸੇ ਦੇਣਗੇ ਫੇਰ ਹੀ ਆਪਾਂ ਡੀਲ ਵਾਲੇ ਨੂੰ ਦੇਵਾਂਗੇ ਜਾਂ ਕਿਤੇ ਹੋਰ।
1: ਨਾਗਪਾਲ ਜੀ ਪਤਾ ਕੀ ਹੈ, ਨਾਗਪਾਲ ਜੀ ਕਹਿੰਦੇ ਦੇਖੋ ਮੈਂ ਪੈਸੇ ਕਿਹੜਾ ਦੇਣੇ ਜੇਬ ਚੋਂ,
0: ਜੀ
1: ਮੈਂ ਪੈਸੇ ਜੇਬ ਚੋਂ ਥੋੜੇ ਦੇਣੇ, ਮੈਂ ਭਾਈ ਇੱਕ ਜ਼ਰੀਆ ਬਣਨਾ,
0: ਬਿਲਕੁਲ
1: ਆਉਣੇ ਕਿਤੋਂ ਆ ਪੈਸੇ, ਜਾਣੇ ਕਿਤੇ ਆ, ਮੈਨੂੰ ਮੇਰੀ ਮਿਲਣੀ ਹੈ ਫੀਸ, ਤੁਹਾਡੇ ਕੋਲ ਪੈਸੇ ਜਾਣਗੇ ਤਾਂ ਮੈਨੂੰ ਖੁਸ਼ੀ ਵੀ ਹੋਊਗੀ, ਤੁਸੀਂ ਦਵਾਵਾਂ ਵੀ ਦੇਣੀਆਂ ਨੇ, ਅਸੀਸਾਂ ਵੀ ਦੇਣੀਆਂ ਨੇ, ਨਾਲ ਤੁਸੀਂ ਮੈਨੂੰ ਮੇਰੀ ਪੇਮੈਂਟ ਹੈ ਜਿਹੜੀ ਸਿਰਫ $200 ਆ, ਜਿਹੜਾ $199 ਇਹ ਕਹਿੰਦੇ ਹੁੰਦੇ ਆ, $200 to $1 ਵੱਧ ਨਾ ਤੁਸੀਂ ਦਿਓ। ਜੇ ਕੋਈ ਤੁਹਾਨੂੰ ਕਹਿ ਦੇਵੇ ਕਿ ਭਾਈ ਸਾਡੀ ਹਿਡਨ ਕੋਸਟ ਹੁੰਦੀ ਆ, ਆਹ ਫਾਰਮ ਭਰਤਾ, ਉਹ ਫਾਰਮ ਭਰਤਾ, ਇਹਦੇ ਫਾਰਮ ਦੇ ਪੈਸੇ ਇੰਨੇ ਸੀ, ਫਾਈਲ ਤਿਆਰ ਕਰਨ ਦੇ ਪੈਸੇ ਇੰਨੇ ਸੀ, ਉਹ ਕਹਿੰਦੇ ਫਿਰ ਸਾਡੇ ਨਾਲ ਗੱਲ ਕਰਿਓ। ਜੇ ਕੋਈ ਬੰਦਾ ਕਹਿ ਦੇਵੇ ਕਿ ਭਾਈ ਤੁਸੀਂ ਤਾਂ ਕਹਿੰਦੇ ਸੀ ਕਿ 200 ਲੈਣਾ, ਹਾਂ ਹੁਣ ਤੁਸੀਂ ਕਹੀ ਜਾਂਦੇ 500 ਤੁਹਾਡੀ ਫਾਈਲ ਭਰਨ ਦੀ ਹੈ, ਇਹ ਨਹੀਂ ਹੈ, ਇਹਨਾਂ ਦੀ ਫੀਸ 200, ਉਹ ਵੀ ਤੁਹਾਡੇ

0: ਚਾਹੁੰਦੇ ਹੋ, ਮਾਰਨਿੰਗ ਕਰਨਾ ਚਾਹੁੰਦੇ ਹੋ, ਇਵਨਿੰਗ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਿਸੇ ਵੀ ਟਾਈਮ ਉਹਨੂੰ ਆਨ ਕਰ ਸਕਦੇ ਹੋ। ਸੈਲਫ ਸਟੱਡੀ ਬੇਸਡ ਹੋਏਗਾ, ਵੀਡੀਓਜ਼ ਤੁਸੀਂ ਆਨ ਕਰਨੀਆਂ ਹੁੰਦੀਆਂ ਵਾ। ਐਂਡ ਤੁਹਾਡੀ ਇਹਦੇ ਚ ਇਨਕਮ ਦੇਖਦੇ ਨੇ, 2025 ਦੀ ਇਨਕਮ ਦੇਖੀ ਜਾਏਗੀ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਿਆ ਜਾਏਗਾ। ਉਸਦੇ ਬੇਸਿਸ ਦੇ ਉੱਤੇ ਹੀ ਤੁਹਾਨੂੰ ਲੋਨ ਦੀ ਅਮਾਊਂਟ ਅਪਰੂਵ ਹੁੰਦੀ ਹੈ। ਅਗਰ ਆਪਾਂ ਮੰਨ ਕੇ ਚੱਲੀਏ ਫੈਮਿਲੀ ਆਫ 4 ਹੈ ਜਾਂ ਫੈਮਿਲੀ ਆਫ 5 ਹੈ, ਤਾਂ ਤੁਸੀਂ ਦੋਨੋਂ ਹਸਬੈਂਡ ਵਾਈਫ ਕਰ ਰਹੇ ਹੋ, 2 ਸਾਲ ਦਾ ਕੋਰਸ ਕਰ ਰਹੇ ਹੋ, ਤਾਂ 1,70,000 ਤੱਕ ਦੀ ਤੁਹਾਡੀ ਫੰਡਿੰਗ ਅਪਰੂਵ ਹੁੰਦੀ ਹੈ ਦੋਨਾਂ ਨੂੰ। ਐਂਡ ਉਹਦੇ ਚ ਕਾਲਜ ਦੀ ਫੀਸ ਤੁਹਾਡੀ ਡਿਡਕਟ ਹੁੰਦੀ ਹੈ। ਤੁਸੀਂ ਸਾਡੇ ਆਫਿਸ ਵਿਜਿਟ ਕਰ ਸਕਦੇ ਹੋ, ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਤੁਹਾਡੀ ਕਿੰਨੀ ਕਾਲਜ ਦੀ ਫੀਸ ਜਾਏਗੀ ਤੇ ਤੁਹਾਨੂੰ ਕਿੰਨੀ ਵੈਲਿਊ ਤੁਹਾਡੇ ਅਕਾਊਂਟ ਚ ਆਣਗੀਆਂ। ਐਂਡ ਇਹਦੇ ਵਿੱਚ ਤੁਹਾਡੀ ਸਿਰਫ ਤੁਹਾਨੂੰ ਇਨਕਮ ਹੀ ਚਾਹੀਦੀ ਹੋਏਗੀ 2025 ਦੀ, ਤੇ ਤੁਹਾਡੇ ਡਿਪੈਂਡੈਂਟ ਬੱਚੇ ਕਿੰਨੇ ਨੇ। ਜੇ ਤੁਹਾਡੇ ਬੱਚੇ 11 ਸਾਲ ਤੋਂ ਛੋਟੇ ਨੇ ਤਾਂ ਤੁਹਾਡੀ ਕਾਲਜ ਦੀ ਫੀਸ ਵੀ ਹਾਫ ਕਵਰ ਹੁੰਦੀ ਹੈ ਜੀ। ਸੋ ਇਹਦੇ ਵਿੱਚ ਤੁਹਾਡਾ, ਤੁਸੀਂ ਸਾਡਾ ਨੰਬਰ ਨੋਟ ਕਰ ਲਓ, ਨੰਬਰ ਸਾਡਾ ਹੈਗਾ ਜੀ 4372643175
1: ਜੀ। 4 4 37 264 3175 4 37 264 3175 ਤੇ ਤੁਸੀਂ ਗੱਲਬਾਤ ਕਰ ਲਿਓ ਬਾਈ ਜੀ, ਇਨਫੋਰਮੇਸ਼ਨ ਲੈ ਲਿਓ, ਪਤਾ ਕਰ ਲਿਓ। ਪੂਰੇ ਅੰਟਾਰੀਓ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਕਿਤੇ ਵੀ ਰਹਿੰਦੇ ਆ ਤਾਂ ਉਹ ਇਹਦਾ ਲਾਹਾ ਲੈ ਸਕਦੇ ਆ। ਕਿਸੇ ਨੇ 1,00,000 ਲੈ ਲਿਆ, ਕਿਸੇ ਨੇ 1.5 ਲੱਖ ਲੈ ਲਿਆ, ਕੋਈ ਵਾਧੂ ਫਾਰਮ ਭਰਨ ਦੀ ਲੋੜ ਨਹੀਂ, ਕੋਈ ਵਾਧੂ ਤੁਹਾਨੂੰ ਗਰੰਟਰ ਲੱਭਣ ਦੀ ਲੋੜ ਨਹੀਂ। ਸਿੱਧੀ ਡਾਇਰੈਕਟ ਕਾਲ ਕਰੋ, ਡਾਇਰੈਕਟ ਇਹਨਾਂ ਤੋਂ ਐਕਸੈਸ ਲੈ ਕੇ ਆਪ ਵੀ ਕਾਲਜ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ, ਪਤਾ ਕਰ ਸਕਦੇ ਹੋ। ਤੇ $200 ਇਹਨਾਂ ਨੂੰ ਦਓਗੇ ਤੇ ਬਾਅਦ ਚ ਤੁਹਾਡੇ ਕੋਲ ਇਹ ਜਦੋਂ ਤੁਹਾਡੇ ਅਕਾਊਂਟ ਚ ਪੈਸੇ ਆਗੇ ਉਦੋਂ ਬਾਅਦ ਚ ਇਹਨਾਂ ਨੂੰ ਦੇ ਦਿਓ। ਸੋ ਨੰਬਰ ਇਹਨਾਂ ਦਾ ਨੋਟ ਕਰ ਲਓ, 4372643175 4372643175 ਬਹੁਤ ਬਹੁਤ ਧੰਨਵਾਦ ਸਰਨ ਜੀ, ਥੈਂਕ ਯੂ ਵੈਰੀ ਮੱਚ।
0: ਥੈਂਕ ਯੂ ਸਰ, ਥੈਂਕ ਯੂ ਜੀ,
1: ਥੈਂਕ ਯੂ ਜੀ। ਮਾਨਸਰ ਮੈਂ ਤੁਹਾਨੂੰ ਜਿਹੜੀ ਗੱਲ ਕਰਦਾ ਉਹ ਜ਼ਰੂਰ ਲਾਓ ਯਾਰ, ਡੀਲ ਐ ਨਹੀਂ ਹੈ। ਤੁਸੀਂ ਅੱਜ ਕਹੋਗੇ ਅੱਜ ਤਾਂ ਲਾਉਣੀ ਉਹਨਾਂ ਨੇ, ਨਹੀਂ ਤਾਂ ਲਾਉਣੀ
2: ਨਾ। ਨਾ ਜੀ, ਤੁਹਾਡਾ ਵੀ ਬਹੁਤ ਵੱਡਾ ਨਾਂ ਜੀ, ਤੁਹਾਡਾ ਹੀ ਕਰਕੇ ਸਾਰਾ ਕੁਝ ਹੈਗਾ, ਤੁਹਾਡਾ ਮੁਲਾਭਤ ਪ੍ਰਭਾਵ
1: ਅੱਜ ਤੁਹਾਡੇ ਕਰਕੇ ਲਵਾਂਗੇ, ਅੱਜ ਤੁਹਾਡੇ ਕਰਕੇ ਲਵਾਂਗੇ।
2: ਚਲੋ
1: ਚੱਕ ਦੋ ਫੋਟੋ, ਦੇਖੀ ਜਾਓ।
2: ਕੋਈ ਗੱਲ ਨਹੀਂ ਜੀ, ਆਪਾਂ ਲਵਾ ਦਿੰਦੇ ਫਿਰ ਇਮੇਜ ਡਾਇਰੈਕਟ ਕਲੀਨ ਵਾਲਿਆਂ ਨਾਲ, ਤੁਸੀਂ ਗੱਲਬਾਤ ਕਰੋ।
1: ਉਧਰ 15 ਬੰਦਿਆਂ ਨੂੰ ਲਾਈ ਸੀ, ਅੱਜ ਇਹ 15 ਨਹੀਂ ਸਿਰਫ, ਚਾਹੇ ਦਫਾ ਲਈ ਲਾ ਦੋ, ਕੋਈ ਗੱਲ ਨਹੀਂ। ਉਧਰ 15 ਤਾਂ ਮਿੰਟੋ ਮਿੰਟ ਹੋ ਗਏ, ਬਾਅਦ ਮੈਨੂੰ ਇੱਕਦਮ ਬਾਈ ਉਹਨਾਂ ਦੇ ਤਾਂ 15 ਹੋ ਵੀ ਗਏ। ਮੈਂ ਕਿਹਾ ਯਾਰ ਹੁਣ ਤਾਂ ਹੋ ਗਏ ਆ, ਅੱਜ ਦਫਾ ਲਈ ਹੋਰ ਲਾ ਦੋ, ਦਫਾ ਲਈ ਹੋਰ ਲਾ ਦੋ।
2: ਬਿਲਕੁਲ ਜੀ, ਜੇ ਪਹਿਲੇ 10 ਕਾਲਰਾਂ ਵਾਸਤੇ ਸਪੈਸ਼ਲ ਡੀਲ ਦੇਣਗੇ, ਉਹ ਤੁਸੀਂ ਸਾਰੰਗਾ ਰੇਡੀਓ ਦਾ ਹਵਾਲਾ ਦੇਣਾ ਗਾ, ਤੇ ਤੁਸੀਂ ਇਹਨਾਂ ਦਾ ਫੋਨ ਨੰਬਰ ਪਹਿਲਾਂ ਨੋਟ ਕਰੋ, ਕਿਉਂਕਿ ਬਾਅਦ ਦੇ ਵਿੱਚ ਕਈ ਵਾਰ ਫੋਨ ਇੰਨੇ ਕੁ ਚਲੇ ਜਾਂਦੇ ਆ ਕਿ ਤੁਸੀਂ ਪਿੱਛੇ ਨਾ ਰਹਿ ਜਾਓ। 647-249-6667 647-249-6667 647
1: ਇੱਕ ਚੀਜ਼
2: ਜੀ,
1: ਕਾਲ ਕਰ ਲਿਓ ਜਾਂ ਤੁਸੀਂ ਕਹਿ ਲਿਓ ਸਾਰੰਗ ਡੀਲ, ਇਹ ਲਿਖ ਕੇ ਟੈਕਸਟ ਮੈਸੇਜ ਕਰ ਦਿਓ, ਤਾਂ ਕਿ ਤੁਹਾਡੇ ਕੋਲ ਵੀ ਰਹੇ ਵੀ ਯਾਰ ਮੇਰਾ ਤਾਂ ਟੈਕਸਟ ਚਲੇ ਗਿਆ ਸੀਗਾ, ਇਹ ਵਧੀਆ ਰਹੂਗਾ।
2: ਬਿਲਕੁਲ ਬਿਲਕੁਲ ਜੀ, ਹਾਂ ਫੋਨ ਨੰਬਰ ਮੈਂ ਦੁਬਾਰਾ ਫੇਰ ਦੇਣਾ, 647-624-6667 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਕਿਉਂਕਿ ਦੇਖੋ ਜੀ, ਸਫਾਈ ਸਭ ਤੋਂ ਜ਼ਰੂਰੀ ਹੈ ਜੀ। ਕਈ ਵਾਰ ਜਿਵੇਂ ਆਪਾਂ ਕੱਲ ਵੀ ਗੱਲ ਕਰਦੇ ਸੀਗੇ, ਆਪਾਂ ਘਰਾਂ ਦੇ ਵਿੱਚ ਬੱਚੇ ਹੁੰਦੇ ਨੇ ਜਾਂ ਬਜ਼ੁਰਗ ਹੁੰਦੇ ਹੈਗੇ, ਖੰਘ ਜ਼ੁਕਾਮ ਨੋਰਮਲੀ ਆਪਾਂ ਕਹਿੰਦੇ ਜੀ ਮੌਸਮ ਬਦਲਦਾ, ਪਰ ਪ੍ਰੋਬਲਮ ਸਾਡੇ ਘਰਾਂ ਦੇ ਵਿੱਚ ਹੀ ਹੁੰਦੀ ਹੈਗੀ। ਡਾਟਾ ਇੰਨੇ ਕੁ ਜ਼ਿਆਦਾ ਭਰ ਜਾਂਦੇ ਹੈਗੇ ਕਿ ਅਸੀਂ ਉਹਨਾਂ ਨੂੰ ਕਲੀਨ ਨਹੀਂ ਕਰ ਪਾਉਂਦੇ ਪ੍ਰੋਪਰ ਵੇ ਨਾਲ। ਚਲੋ ਅਸੀਂ ਬਾਕੀ ਚੀਜ਼ਾਂ ਨੂੰ ਬਿਲਕੁਲ ਸਾਫ਼ ਕਰਦੇ ਹਾਂ, ਪਰ ਤੁਸੀਂ ਇਹਨਾਂ ਦੀ ਇੱਕ ਵਾਰੀ ਸਰਵਿਸ ਲੈ ਕੇ ਦੇਖੋ, ਤੁਹਾਡੇ ਘਰ ਨੂੰ ਬਿਲਕੁਲ ਨਵੇਂ ਵਰਗਾ ਬਣਾ ਦੇਣਗੇ, ਤੁਹਾਡੀਆਂ ਵਿੰਡੋ ਆ ਕੇ ਸਾਰਾ ਕੁਝ ਸਾਫ਼ ਕਰਕੇ ਜਾਣਗੇ। ਸੋ ਤੁਸੀਂ ਇਹਨਾਂ ਨਾਲ ਗੱਲ ਕਰੋ ਜ਼ਰੂਰ।
1: ਵੱਡੀ ਗੱਲ ਮਾਨ ਸਾਹਿਬ ਇਹ ਵੀ ਆ ਨਾਲ
2: ਜੀ,
1: ਕਿਉਂਕਿ ਆਮ ਨਾ ਆਪਾਂ ਕਾਲ ਕਰ ਜਾਂਦੇ ਵੀ ਯਾਰ ਕਿਹੜਾ $250 ਦਿੰਦਾ, ਆਮ ਇੰਨਾ ਲੱਗ ਜਾਂਦਾ, ਕਿਉਂਕਿ ਜੇ 3-4 ਬੰਦੇ ਦੀ ਟੀਮ ਆਉਣੀ ਆ ਤਾਂ ਉਹਨਾਂ ਨੇ ਪ੍ਰੋਪਰ ਕੰਮ ਕਰਨਾ, ਤਾਂ ਬਾਈ ਇੰਨੇ ਕੁ ਜੇ ਹੁਣ ਵੈਂਟ ਘਰ ਦੇ ਵਿੱਚ ਕਿੰਨੇ ਹੁੰਦੇ ਆ, ਉਹ ਸਾਰੇ ਵੈਂਟ ਕਲੀਨ ਕਰਨੇ ਆ, ਟਾਈਮ ਤਾਂ ਲੱਗਣਾ ਹੀ ਆ,
2: ਬਿਲਕੁਲ
1: ਵੀ ਲੱਗਣਾ ਆਉਣ ਜਾਣ ਦਾ। ਪਰ ਪਹਿਲੇ 10 ਜਿਹੜੇ ਹੈਗੇ ਆ, ਅਸੀਂ ਤਾਂ ਜਿੰਨੇ ਕੁ ਦਾ ਫਾਇਦਾ ਕਰਾ ਸਕਦੇ ਹੁੰਦੇ ਉਨਾ ਕੁ ਦਾ ਕਰਾ ਦੇਈਦਾ,
2: ਹਨਾ।
1: ਪਹਿਲੇ 10 ਆ ਜਿਹੜੇ ਉਹਨਾਂ ਦੇ ਲਈ ਸਪੈਸ਼ਲ, ਅੱਜ $90 ਨਹੀਂ ਆਪਾਂ ਕਹਿਣੇ ਹੈਗੇ, ਹੁਣ ਤੁਸੀਂ ਕਹੋਗੇ ਆਪਾਂ ਕਹਿ ਦਈਏ ਵੀ $80, ਹਨਾ
2: ਜੀ, ਬਿਲਕੁਲ
1: ਨਹੀਂ ਕਹਿਣੇ ਬਾਈ, 80 ਵੀ ਨਹੀਂ ਕਹਿਣੇ ਬਾਈ, ਇੰਨਾ ਨੁਕਸਾਨ ਆਪਾਂ ਨਹੀਂ ਕਰਨਾ ਕਿਸੇ ਦਾ ਕਿ ਆਪਾਂ 90 ਕਹਿ ਗਏ 80 ਕਹਿ ਗਏ। ਅੱਜ ਜਿਹੜੇ ਪਹਿਲੇ 10 ਹੋਣਗੇ $100 ਦੇ ਵਿੱਚ, ਅੱਜ $10 ਮੈਂ ਵਧਾਉਣ ਤਾਂ ਕਰਕੇ ਲੱਗਿਆ ਕਿਉਂਕਿ ਲਿਮਿਟਡ ਸਪੋਟ ਹੀ ਦਿੱਤੇ ਜਾ ਸਕਦੇ ਨੇ, ਹਨਾ ਇੰਨੇ ਦਿੱਤੇ ਨਹੀਂ ਜਾ ਸਕਦੇ। $100 ਦੇ ਵਿੱਚ, ਹੁਣ ਧਿਆਨ ਨਾਲ ਨੋਟ ਕਰ ਲਿਓ, $100 ਦੇ ਵਿੱਚ ਤੁਸੀਂ $10 ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈ ਜਾਣਾ, ਵਧੀਆ ਬੰਦੇ ਕਰ ਜਾਣ। ਤੇ ਕਿਉਂਕਿ ਆਮ ਜਿਹੜੀ $250-$300 ਲੱਗ ਜਾਂਦਾ ਜਿੱਡੇ ਜਿੱਡੇ ਘਰਾਂ ਦੇ ਵਿੱਚ, ਇੰਨੇ ਬੰਦੇ ਨੂੰ ਟਾਈਮ ਨਾਲ ਜਦੋਂ ਉਹਨਾਂ ਨੇ ਸਫਾਈ ਕਰਨੀ ਹੈ। ਸੋ ਡਾਕਟ ਘਰ ਦੇ ਕਲੀਨ ਕਰਾਉਣੇ ਆ, ਸੋ ਤੁਹਾਡਾ 2500-3500-4000-4500-5000 ਸਕੁਅਰ ਫੀਟ ਤੱਕ ਘਰ ਹੈ, ਤਾਂ $100 ਦੇਣਾ ਤੁਸੀਂ ਬੇਸ਼ੱਕ ਉਹਨਾਂ ਨੂੰ ਮੈਸੇਜ ਕਰ ਦਿਓ ਤਾਂ ਕਿ ਤੁਹਾਡੇ ਕੋਲ ਵੀ ਰਹਿ ਜਾਵੇ ਵੀ ਬਾਈ ਅਸੀਂ ਤਾਂ ਮੈਸੇਜ ਇੰਨੇ ਵਜੇ ਕਰਤਾ ਸੀ, ਜਿਵੇਂ ਕੋਈ ਕਾਲ ਉੰਨੇ ਵਜੇ ਆਈ ਉਹ ਆਪਾਂ ਚੈੱਕ ਕਰ

0: ਕਰਾਂਗੇ ਵੀ ਇਦੋਂ ਪਹਿਲਾਂ ਆਈ ਸੀ ਕਾਲ ਜਾਂ ਇਦੋਂ ਬਾਅਦ ਆਈ ਸੀ ਕਾਲ।
1: ਸੋ
0: ਤੁਸੀਂ ਮੈਸੇਜ ਕਰ ਦਿਓ ਜਾਂ ਕਾਲ ਲੱਗਦੀ ਹੈ ਕਾਲ ਕਰ ਦਿਓ, ਮੈਸੇਜ ਕਰ ਦੋਗੇ ਤੁਹਾਡੇ ਕੋਲ ਪ੍ਰੂਫ ਹੋਊਗਾ ਕਿ ਹਾਂ ਭਾਈ ਅਸੀਂ ਤਾਂ ਇੰਨੇ ਵਜੇ ਮੈਸੇਜ ਕਰਤਾ ਸੀਗਾ। ਨੰਬਰ ਬਾਈ ਤੁਸੀਂ ਇੱਕ ਵਾਰ ਨੋਟ ਕਰਾ ਦਿਓ, $100 ਦੇਣਾ, ਚਾਹੇ ਉਹ ਆਮ ਤੌਰ ਤੇ ਤੁਸੀਂ ਪਤਾ ਕਰੋ ਬਾਹਰੋਂ ਕਿਤੇ $300-350 ਤੋਂ ਘੱਟ ਕਿਤੋਂ ਨਹੀਂ ਵੱਡੇ ਘਰਾਂ ਦੇ ਵਿੱਚ। ਸੋ ਛੋਟੇ ਘਰ ਚ ਹੋ ਸਕਦਾ ਜੇ 1800 ਸਕੁਅਰ ਫੀਟ ਹੋਵੇ ਕੋਈ $200 $250 ਦੇ ਵਿੱਚ ਕਰ ਜਾਵੇ, ਪਰ ਇਹ $100 ਦੇ ਵਿੱਚ ਤੁਸੀਂ ਚਾਹੇ 2500, 3500, 4500, 5000 ਸਕੁਅਰ ਫੀਟ ਤੱਕ ਘਰ ਆ ਤਾਂ $100 ਦੇ ਵਿੱਚ ਡਕਟ ਕਲੀਨ ਕਰਕੇ ਜਾਣਗੇ, ਫਰਨਸ ਕਲੀਨ ਕਰਕੇ ਜਾਣਗੇ, ਜਿਹੜੀਆਂ ਤੁਹਾਡੀਆਂ ਲਾਂਡਰੀ ਵਾਲੀ ਮਸ਼ੀਨਾਂ ਉਹਨਾਂ ਨੂੰ ਸਾਈਡ ਤੇ ਕਰਵਾ ਕੇ ਕਹਿ ਦਿਓ ਕਿ ਇਹਦੇ ਪਿੱਛੇ ਵੀ ਜਿਹੜੇ ਡਕਟ ਨੇ ਉਹ ਵੀ ਕਲੀਨ ਕਰ ਦਿਓ। ਸੋ ਜਿੱਥੇ ਰਿਟਰਨ ਏਅਰ ਆਉਂਦੀ ਹੁੰਦੀ ਹੈ ਉਹ ਵੀ ਕਲੀਨ ਕਰਵਾ ਲਿਓ, ਤੁਹਾਡੇ ਤੇ ਜਾਂ ਖੜ ਕੇ ਕੰਮ ਕਰਵਾਇਓ ਟਕਾ ਕੇ ਚੰਗੀ ਤਰ੍ਹਾਂ ਐਨ, ਉਦੋਂ ਪਹਿਲਾਂ ਤੇ ਬਾਅਦ ਫਿਰ ਤੁਹਾਨੂੰ ਆਪਣੇ ਆਪ ਫਰਕ ਦਾ ਪਤਾ ਲੱਗ ਜਾਣਾ। ਹੁਣ ਨੰਬਰ ਨੋਟ ਕਰ ਲਓ, ਇਸ ਨੰਬਰ ਤੇ ਕਾਲ ਕਰ ਲਓ, ਮੈਸੇਜ ਕਰ ਦਿਓ, ਵੈਸੇ ਮੈਂ ਤਾਂ ਕਹਾਂਗਾ ਤੇ ਪਹਿਲੇ ਜਿਹੜੇ 10 ਰਾਈਟ ਵੇ ਮੈਸੇਜ ਡਿੱਗ ਪੈਣਗੇ ਉਹਨਾਂ ਨੂੰ ਇਹ ਡੀਲ $100 ਦੇ ਵਿੱਚ ਮਿਲਣੀ ਹੈ, ਅਦਰਵਾਈਜ਼ ਇਹ $250 ਤੋਂ ਘੱਟ ਡੀਲ ਨਹੀਂ ਹੈ, ਵੱਡੇ ਘਰਾਂ ਦਾ ਇਦੋਂ ਵੀ ਮਹਿੰਗੀ ਚਲੀ ਜਾਂਦੀ ਹੈ। ਮਾਲ ਸਾਹਿਬ ਹੁਣ ਦੇ ਦਿਓ ਨੰਬਰ।
1: ਜੀ ਬਿਲਕੁਲ, 647-249-6667 647-249-6667
0: ਸਾਰੰਗ ਲਿਖ ਦਿਓ ਤੇ ਸਾਰੰਗ ਡੀਲ 647-249-6667 647-249-6667 ਜਾਂ ਫਿਰ $100 ਲਿਖ ਕੇ ਭੇਜ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ $100 ਇਹ ਸਾਰੰਗ ਰੇਡੀਓ ਤੇ ਸੁਣੀਆਂ ਨੇ। 647-249-6667 647-249-6667 ਕਰਾ ਲਓ ਬਾਈ ਡਾਕਟਰ ਜੀ, ਆਹ ਵੀਕਐਂਡ ਦਾ ਮੂਹਰੇ ਇਹ ਨਜ਼ਾਰਾ ਆਜੂਗਾ। ਜੀ
1: ਜੀ ਬਿਲਕੁਲ ਜੀ, ਇਸ ਵਕਤ ਸਾਡੀ ਹੁਣ ਲਾਈਨ ਜੁੜ ਚੁੱਕੀ ਹੈ ਜੀ ਬ੍ਰਮਟਨ ਟੀਵੀ ਐਂਡ ਪਲੱਸ ਦੇ ਉੱਪਰ ਸੁਲਤਾਨ ਜੀ ਨਾਲ। ਸੁਲਤਾਨ ਜੀ ਤੋਂ ਅਪਡੇਟ ਲਈਏ ਜੀ, ਕੀ ਅਪਡੇਟ ਹੈ?
0: ਸੁਲਤਾਨ ਜੀ ਤੋਂ ਅਪਡੇਟ ਲੈਣੀ ਤਾਂ ਬੜੀ ਜ਼ਰੂਰੀ ਹੈ ਸੁਲਤਾਨ ਜੀ ਨੇ, ਪਰ ਉਹ ਕਾਨੂੰਨ ਜਿਹਾ ਛੱਡ ਦਿੰਦੇ ਆ, ਕਹਿ ਗਏ ਜਿਹੜੀ ਉਹ ਗੱਲ ਗਲਤ ਕਰ ਦਿੰਦੇ, ਬਾਕੀ ਸਾਰੇ ਸਹੀ ਕਰਦੇ ਆ, ਜਿਹੜਾ ਉਹ ਪਹਿਣ ਡੰਗ ਵਾਲਾ ਟੀਵੀ ਆ ਉਹਦਾ ਕੀ ਕਰਾਂ ਮੈਂ,
1: ਉਹ ਤਾਂ ਨਸੂਰ ਬਣ ਗਿਆ ਜੀ ਹੁਣ, ਉਹ ਨਸੂਰ ਬਣ ਗਿਆ,
0: ਮਤਲਬ ਉਹਦਾ ਹੱਲ ਕੁਛ ਨੀ ਹੋ ਸਕਦਾ। ਉਦੋਂ ਹੁਣ 85 ਇੰਚ ਕਈ ਵਾਰ ਦੇ ਜਾਂਦੇ ਆ, ਪਤਾ ਨੀ ਜਾਣ ਕੇ ਮੇਰੇ ਕਰਕੇ ਦੇ ਜਾਂਦੇ। ਸੁਲਤਾਨ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ
2: ਥੈਂਕ ਯੂ ਵੈਰੀ ਮੱਚ ਜੀ, ਸਤਿ ਸ੍ਰੀ ਅਕਾਲ ਜੀ। ਜੇ ਤੁਸੀਂ ਟੀਵੀ ਸੈਕਸ਼ਨ ਦੀ ਹੁਣ ਗੱਲ ਸਟਾਰਟ ਕੀਤੀ ਹੈ ਤੇ ਆਪਾਂ ਟੀਵੀ ਸੈਕਸ਼ਨ ਤੇ ਹੀ ਦੱਸ ਦਿੰਨੇ ਆ ਜੀ,
0: ਤੁਸੀਂ ਸੁਣ ਲਈ ਉਹ ਨੀ ਸੁਣਨੀ ਤੁਸੀਂ ਮੇਰੇ ਵਾਲੀ ਗੱਲ, ਮੈਂ ਸਾਡੀ ਗੱਲ ਸੀ ਤੁਸੀਂ ਕਦੋਂ ਸੁਣੀ?
2: ਨਹੀਂ ਉਹ ਤਾਂ ਹੁਣ ਤੁਹਾਨੂੰ ਇਹ ਪ੍ਰੂਫ ਦਿੱਤਾ ਸੀ ਕਿ ਤੁਸੀਂ ਪੁੱਛਿਆ ਸੀ ਸੱਚੀ ਸੇਲ ਲੱਗਦੀ ਆ ਕਿ ਗੱਲਾਂ ਹੀ ਬਣੀਆਂ, ਸੋ ਤੁਹਾਨੂੰ ਉਹ ਪ੍ਰੂਫ ਦਿੱਤਾ, ਤੁਹਾਡੇ ਕੋਲ ਸਾਰੀ ਉਮਰ ਇਹ ਪ੍ਰੂਫ ਰਹਿਣਾ ਚਾਹੀਦਾ ਕਿ ਜਦੋਂ ਬ੍ਰੈਂਪਟਨ ਟੀਵੀ ਤੇ ਸੇਲ ਲੱਗਦੀ ਵਾਕਈ ਸੇਲ ਲੱਗਦੀ।
0: ਜੇ ਤੁਹਾਨੂੰ ਲੰਚ ਕਰਾ ਦਈਏ ਇਹ ਫਿਰ ਹੋ ਜਾਊਗਾ ਸੈੱਟ ਆਪਣਾ ਗੱਲਬਾਤ ਕਿ ਨਹੀਂ?
1: ਨਹੀਂ
2: ਇਹ ਲੰਚ ਨਾਲ ਨੀ ਕੰਮ ਮੁੱਕਣਾ ਜੀ, ਇਹ ਕੰਮ ਸੇਲਾਂ ਲੱਗਦੀਆਂ ਹੀ ਰਹਿਣੀਆਂ, ਇੱਕ ਲੰਚ ਕਰ ਸਕਦਾ ਜਾਂ ਤੁਸੀਂ ਕਰਾ ਦੋਗੇ, ਪਰ ਬਾਕੀ ਕਸਟਮਰਾਂ ਦਾ ਕੀ ਬਣੂਗਾ ਜਿਹਨਾਂ ਨੂੰ ਸੇਲਾਂ ਮਿਲਣੀਆਂ ਜਿਹਨਾਂ ਨੂੰ ਡੀਲਾਂ ਮਿਲਣੀਆਂ?
0: ਅੱਲਾਹ ਦਾ ਵਾਜ ਡੀਲ ਖੋਲ ਦੋ ਦਿਲ ਅੱਜ ਦੇਖੀ ਜਾਓ
2: ਜੀ। ਬਿਲਕੁਲ ਟੀਵੀ ਸੈਕਸ਼ਨ ਦੀ ਗੱਲ ਕੀਤੀ ਹੈ ਤੇ ਟੀਵੀ ਤੋਂ ਹੀ ਸਟਾਰਟ ਕਰ ਲੈਣਾ ਜੀ। 75 ਇੰਚ ਦਾ 75 ਇੰਚ ਸੈਮਸੰਗ ਮੇਰੇ ਕੋਲ 3-4 ਟੀਵੀ ਸਟਾਕ ਚ ਹੈ, ਓਨਲੀ 799 ਜਦਕਿ ਦੀ 1099 ਪ੍ਰਾਈਸ ਆ ਗਈ ਹੈ, ਬਟ 799 ਦਾ 2 or 3 ਕਸਟਮਰ ਕੈਨ ਗੈਟ ਇਟ ਫਰੋਮ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਫਿਰ ਸਾਡੇ ਕੋਲ 85 ਇੰਚ ਦੀ ਗੱਲ, ਜਦੋਂ ਬਿਗ ਸਕਰੀਨ ਟੀਵੀ ਦੀ ਗੱਲ ਕਰਦੇ ਹਾਂ ਤੇ ਫਿਰ 85 ਇੰਚ 85 ਇੰਚ ਓਨਲੀ $1399 $1800 ਇਹਦੀ ਪ੍ਰਾਈਸ ਹੈ ਜੀ, ਪਰ $1399 ਚ ਮਿਲੇਗਾ। ਜਿਹੜੇ ਕਸਟਮਰ ਲੈਣਾ ਚਾਹੁੰਦੇ ਜੀ ਇਸ ਟਾਈਮ 98 ਇੰਚ ਬਿਗ ਸਕਰੀਨ 98 ਇੰਚ ਸੈਮਸੰਗ ਸਿਰਫ $1999 ਦਾ ਮਿਲ ਜਾਏਗਾ, $3500 ਇਹਦੀ ਪ੍ਰਾਈਸ ਹੈ, $1500 ਤੁਸੀਂ ਸੇਵ ਕਰ ਰਹੇ ਹੋ ਤੇ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ
1: ਜੀ।
2: ਕਈ ਵਾਰੀ ਰੈਗੂਲਰ ਪ੍ਰਾਈਸਿਸ ਦੇ ਉੱਪਰ ਤੁਹਾਨੂੰ ਐਡੀਸ਼ਨਲ ਡਿਸਕਾਊਂਟ ਚਾਹੀਦਾ ਹੁੰਦਾ, ਮੇਰੇ ਕੋਲ ਗੂਗਲ ਟੀਵੀ ਹੈ 65 ਇੰਚ ਗੂਗਲ ਟੀਵੀ ਵਿਦ ਕਰੋਮਕਾਸਟ ਬਿਲਟ ਇਨ। ਗੂਗਲ ਦਾ ਮਤਲਬ ਇਹ ਹੈ ਜੀ ਕਿ ਇਹਦੇ ਚ ਅਨਲਿਮਿਟਿਡ ਐਪਸ ਤੁਸੀਂ ਡਾਊਨਲੋਡ ਕਰ ਸਕਦੇ ਹੋ, ਸਪੈਸ਼ਲ ਫੀਚਰ ਦੇ ਨਾਲ ਤੁਹਾਨੂੰ ਐਪ ਸਟੋਰ ਮਿਲਦਾ ਤੇ ਅਨਲਿਮਿਟਿਡ ਐਪਸ ਡਾਊਨਲੋਡ ਕੀਤੀਆਂ ਜਾ ਸਕਦੀਆਂ। 2026 ਦਾ ਲੇਟੈਸਟ ਮਾਡਲ ਹੈ 65 ਇੰਚ ਓਨਲੀ $499 $499 ਚ 65 ਇੰਚ ਗੂਗਲ ਟੀਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਪਿਕਅਪ ਕਰਨਾ ਪਿਕਅਪ ਕਰ ਲਓ ਤਦ ਵੀ 6 ਮਹੀਨੇ ਚ ਹੀ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ ਚ ਹੀ ਪੇ ਕਰਨਾ, ਬੋਵੇ ਐਂਡ ਚੰਕੂਜੀ ਤੇ ਹੈ ਜੀ। ਬਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ। 905-450-2828 ਸਾਡਾ ਨੰਬਰ ਹੈ। 905-450-2828 ਜੀ।
0: ਪਤਾ ਜੀ, ਅਪਲਾਈਸ ਜੇ ਕਿਸੇ ਨੇ ਬੁੱਕ ਕਰਵਾਉਣੇ ਹੋਣ ਤਾਂ ਉਹਨਾਂ ਲਈ ਜਿਹੜੇ ਹਾਈ ਐਂਡ ਅਪਲਾਈਸ ਆ, ਜਿਹੜੇ ਬਿਲਟ ਇਨ ਅਪਲਾਈਸ ਆ, ਉਹਨਾਂ ਦੀ ਕੋਈ ਡੀਲ ਵਧੀਆ ਦਿਓ, ਕਿਉਂਕਿ ਕਈ ਵਾਰ ਹੁਣ ਪਹਿਲਾਂ ਦੇ ਘਰ ਕਿਸੇ ਬੁੱਕ ਕਰਾਏ ਹੁੰਦੇ ਆ, ਮਹਿੰਗੇ ਕਰਾਏ ਹੁੰਦੇ ਆ, ਉਹ ਅਪਰੇਜਲ ਪਹਿਲਾਂ ਨਹੀਂ ਆਉਂਦੀ, ਬੰਦਾ ਵੈਸੇ ਦੁਖੀ ਹੁੰਦਾ, ਪਰ ਹੁਣ ਕਿਚਨ ਤਾਂ ਲਾਉਣੀ ਪੈਣੀ ਹੈ ਨਾ, ਉਹ ਤਾਂ ਲਾਉਣੀ ਪੈਣੀ ਹੈ, ਉਹ 'ਚ ਕੋਈ ਤੁਸੀਂ ਉਹਦੀ ਤਾਂ ਕੋਈ ਡੀਲ ਵਧੀਆ ਦੇ ਦਿਓ।
2: ਤੁਸੀਂ ਹਾਈ ਐਂਡ ਅਪਲਾਈਸਿਸ ਦੀ ਗੱਲ ਕੀਤੀ ਹੈ, ਬਿਲਟ ਇਨ ਅਪਲਾਈਸਿਸ ਦੀ ਗੱਲ ਕੀਤੀ ਹੈ, ਤੇ ਹਾਈ ਐਂਡ ਅਪਲਾਈਸਿਸ 'ਚ ਬਿਲਟ ਇਨ ਕਿਚਨ ਜਿਹੜਾ ਬੋਸ਼ ਕੰਪਨੀ ਦਾ ਸਟਰੋਂਗਲੀ ਰਿਕਮੈਂਡ ਕੀਤਾ ਜਾਂਦਾ। ਇਸੇ ਕਰਕੇ ਸਾਡੇ ਕਸਟਮਰ ਜਿਹੜੇ ਆ ਬਹੁਤ ਸੈਟਿਸਫਾਈਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੀ ਸੇਲ ਐਂਡ ਸਰਵਿਸ ਤੋਂ, ਕਿਉਂਕਿ ਬੋਸ਼ ਦਾ ਬਿਲਟ ਇਨ ਕੁੱਕਟੋਪ, ਬੋਸ਼ ਦਾ ਬਿਲਟ ਇਨ ਵਾਲਵਨ ਵਿਦ ਮਾਈਕ੍ਰੋਵੇਵ, ਬੋਸ਼ ਦਾ ਬਿਲਟ ਇਨ ਡਿਸ਼ਵਾਸ਼ਰ, ਬੋਸ਼ ਦਾ ਹੀ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $16,000 ਵਾਲਾ ਸਿਰਫ $9,900 ਚ ਲੈ ਕੇ ਅਰਾਊਂਡ 40% ਦਾ ਡਿਸਕਾਊਂਟ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਲੈ ਸਕਦੇ ਆ ਜੀ, ਕਿਉਂਕਿ ਸਾਡੇ ਕੋਲ ਬੰਡਲ ਪੈਕੇਜ ਦੇ ਵਿੱਚ ਵੀ ਡਿਸਕਾਊਂਟ ਹੈ, ਇਸ ਕਰਕੇ ਅਸੀਂ ਸਿੰਗਲ ਸਿੰਗਲ ਪੀਸ ਤੇ ਵੀ ਡਿਸਕਾਊਂਟ ਦਿੰਦੇ ਹਾਂ। ਅਗਰ ਕੋਈ ਵੀ ਕਸਟਮਰ ਬੋਸ਼ ਦਾ 36-inch ਵਾਈਡ ਫਰੈਂਚ ਡੋਰ ਫਰਿੱਜ ਦੇਖ ਰਹੇ ਆ, ਜਿਹੜਾ ਕਿ ਬੋਟਮ ਫਰੀਜ਼ਰ ਡਬਲ ਡੋਰ ਔਨ ਟੋਪ, ਜਰਮਨ ਬ੍ਰਾਂਡ ਹੋਣ ਕਰਕੇ ਵੈਰੀ ਡਿਊਰੇਬਲ, ਲੌਂਗ ਲਾਸਟ ਤੇ ਬੈਸਟ ਇਨ ਦਾ ਵਾਰੰਟੀ ਐਂਡ ਸਰਵਿਸ ਹੈ, ਸਾਡੇ ਕੋਲ ਇਹ ਅੱਜ ਕੱਲ $3,500 ਤੋਂ $2,499 ਦਾ ਦਿੱਤਾ ਜਾ ਰਿਹਾ। $1,000 ਦੀ ਤੁਸੀਂ ਸੇਵਿੰਗ ਕਰਨੀ ਹੈ ਸਿੰਗਲ ਪੀਸ ਫਰਿੱਜ ਲੈਣ ਤੇ ਵੀ। ਤੇ ਜਿਹੜੇ ਕਸਟਮਰ ਦੇਖ ਰਹੇ ਜੀ ਫਰਿੱਜ ਸਟੋਵ ਡਿਸ਼ਵਾਸ਼ਰ 3-piece ਕਿਚਨ ਬੰਡਲ, ਉਹਨਾਂ ਨੂੰ ਮਿਲ ਰਿਹਾ $5,000 ਵਾਲਾ $2,999 ਚ। ਔਰ ਜਿਹੜੇ ਕਸਟਮਰ ਵਾਸ਼ਰ ਐਂਡ ਡਰਾਇਰ ਦੇਖ ਰਹੇ ਆ, ਸਾਡੇ ਕੋਲ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,000 ਵਾਲਾ, ਜਿਹਦੀ ਟੈਰਿਫ ਲੱਗੀ ਪ੍ਰਾਈਸ $2,600 ਹੈ, ਪਰ $1,799 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ $1,099 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ। ਚਾਹੇ ਤੁਸੀਂ ਹਾਈ ਐਂਡ ਬਿਲਟ ਇਨ ਕਿਚਨ ਬੋਸ਼ ਜਰਮਨ ਬ੍ਰਾਂਡ ਚ ਸਿਲੈਕਟ ਕਰ ਰਹੇ ਹੋ, ਤਦ ਵੀ 6 months ਨੋ ਇੰਟਰਸਟ ਪੇਮੈਂਟ ਪਲਾਨ ਤੇ ਫਰੀ ਡਿਲੀਵਰ ਹੋਏਗਾ, ਤੇ ਐਵਰੀ ਆਲ ਪ੍ਰੋਡਕਟ ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ, 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਨਾਲ ਮਿਲੇਗੀ। ਤੇ ਜੇ ਤੁਸੀਂ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਹੋ, ਤਦ ਵੀ ਤੁਸੀਂ ਫਰੀ ਡਿਲੀਵਰ ਹੋਏਗਾ ਤੇ 6 ਮਹੀਨੇ ਚ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। ਇਹਦੇ ਲਈ ਪਹੁੰਚਣਾ ਹੈ ਤੁਸੀਂ ਜੀ ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ। 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜੀ ਔਨ ਬੋਵੇਡ ਹੈ। ਤੇ ਬ੍ਰੈਂਪਟਨ ਅਪਲਾਈਸਿਸ, ਇਹ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ ਐਪ, ਇਹ ਸਾਡੀ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫਾਲੋ ਕਰਨਾ। ਇਹਦੇ 'ਚ ਜਿਹੜੇ ਵੀ ਕਸਟਮਰ ਫਾਲੋ ਕਰ ਰਹੇ ਆ ਉਹਨਾਂ ਨੂੰ ਅਸੀਂ ਲੱਕੀ ਡਰਾਅ 'ਚ ਉਹਨਾਂ ਦਾ ਨਾਮ ਪਾ ਰਹੇ ਹਾਂ, ਤੇ ਲੱਕੀ ਡਰਾਅ 'ਚ ਉਹ ਨਿੰਜਾ ਦਾ ਜੂਸਰ ਵਿਨ ਕਰ ਸਕਣਗੇ। ਜ਼ਰੂਰ ਵਿਜ਼ਿਟ ਕਰਨਾ ਬ੍ਰੈਂਪਟਨ ਟੀਵੀ ਐਪ, ਟਿਕਟੋਕ ਨੂੰ ਫਾਲੋ ਕਰੋਗੇ ਤੁਹਾਨੂੰ ਅਪਡੇਟ ਵੀ ਮਿਲਦੀਆਂ ਰਹਿਣਗੀਆਂ। ਤੇ ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ। 905-450-2828 ਸਾਡਾ ਨੰਬਰ ਹੈ। 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜੀ ਔਨ ਬੋਵੇਡ, ਸੁਬਾ 11 ਵਜੇ ਤੋਂ ਸ਼ਾਮ 7 ਵਜੇ ਤੱਕ 7 days a week ਸਟੋਰ ਖੁੱਲਦਾ, ਤੇ ਬੈਸਟ ਤੇ ਲੋਐਸਟ ਪ੍ਰਾਈਸ ਗਾਰੰਟੀ ਆਫਰ ਕੀਤੀ ਜਾਂਦੀ ਹੈ। 40% ਤੱਕ ਦਾ ਡਿਸਕਾਊਂਟ ਜਿਹੜਾ ਤੁਹਾਨੂੰ ਬਿਲਟ ਇਨ ਕਿਚਨ ਬਿਲਟ ਇਨ ਅਪਲਾਈਸਿਸ ਤੇ ਮਿਲੇਗਾ। 905-450-2828 905-450-2828 ਜੀ।
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ
2: ਬਹੁਤ ਸ਼ੁਕਰੀਆ।
0: ਥੈਂਕ ਯੂ ਜੀ, ਥੈਂਕ ਯੂ। ਸੋ ਮਾਲ ਸਾਹਿਬ, ਤੁਸੀਂ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਪੰਜਾਬੀ ਗੀਤ ਸੁਣਿਆ? ਪੰਜਾਬੀ ਮੂਵੀਆਂ ਦੇ ਵਿੱਚ ਬਹੁਤ ਕਮਾਲ ਦੇ ਗੀਤ
1: ਨਹੀਂ, ਮੈਂ ਅੱਜ ਸੁਣਿਆ ਨਹੀਂ ਜੀ।
0: ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਪੰਜਾਬੀ ਗੀਤ ਸੁਣਾਉਣਾ, ਉਹਦਾ ਮੁਖੜਾ ਸੁਣਾਉਣਾ। ਰਾਹਤ ਫਤਿਹ ਅਲੀ ਖਾਨ ਸਾਹਿਬ ਬਹੁਤ ਕਮਾਲ ਦੇ ਸਿੰਗਰ ਆ, ਸ਼ੋ ਉਹਨਾਂ ਦਾ ਹੋਣ ਜਾ ਰਿਹਾ। ticketmaster.ca ਤੇ ਜਾ ਕੇ ਤੁਸੀਂ ਟਿਕਟਾਂ ਕੱਢ ਲੈਣੀਆਂ, ਤੁਹਾਨੂੰ ਉਹਨਾਂ ਦਾ ਪੰਜਾਬੀ ਸੌਂਗ ਸੁਣਾਉਣਾ। ਅੱਜ ਦੇਖਿਓ ਪੰਜਾਬੀ ਮੂਵੀ ਸੌਂਗ ਜਿਹੜੇ ਹੈਗੇ ਆ ਰਾਹਤ ਫਤਿਹ ਅਲੀ ਖਾਨ ਦੇ, ਬਹੁਤ ਕਮਾਲ ਕਮਾਲ ਦੇ ਸੁਪਰ ਹਿੱਟ ਮੂਵੀਆਂ ਦੇ ਵਿੱਚ ਸੁਪਰ ਹਿੱਟ ਗੀਤ ਉਹਨਾਂ ਨੇ ਗਾਏ ਹੋਏ ਆ, ਹਿੰਦੀ ਮੂਵੀਆਂ ਦੇ ਵਿੱਚ ਤਾਂ ਗਾਏ ਹੋਏ ਆ। ਤੇ ਉਸ ਗੀਤ ਤੋਂ ਪਹਿਲਾਂ ਮੈਂ ਜ਼ਰੂਰ ਦੱਸਦਾ ਕਿ ਜੇ ਤੁਸੀਂ ਬਾਈ ਜੀ ਕੰਮ ਦੀ ਭਾਲ ਦੇ ਵਿੱਚ ਸੱਚੀ ਤੁਹਾਨੂੰ ਕੰਮ ਚਾਹੀਦਾ ਵਾ, ਤਾਂ ਤੁਹਾਨੂੰ ਵਧੀਆ ਪੇ ਮਿਲਣੀ ਆ, ਇੱਥੇ ਹੁਣ ਕਾਲ ਕਰ ਲਿਓ। ਬਹਾਨਾ ਨਹੀਂ ਲਾਉਣਾ ਵੀ ਯਾਰ ਕੰਮ ਨਹੀਂ ਲੱਭਦੇ, ਕੰਮ ਨਹੀਂ ਮਿਲਦੇ, ਕੰਮ ਹੈਗਾ, ਕੰਸਟਰਕਸ਼ਨ ਦਾ ਕੰਮ ਆ, ਲੈਂਗੁਏਜ ਬੈਰੀਅਰ ਵੀ ਕੋਈ ਨਹੀਂ, ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਜਿਹੜੀ ਭਾਸ਼ਾ ਮਰਦੀ ਬੋਲਦੇ ਹੋ ਕਹਿੰਦੇ ਆ ਜਾਓ ਜੀ ਆਇਆਂ ਨੂੰ ਵੈਲਕਮ ਕਰਦੇ ਆ। ਸੋ 8:30 ਕੰਮ ਤੇ ਜਾਣਾ ਸਵੇਰੇ ਤੇ 6:00 ਤੁਹਾਨੂੰ ਛੁੱਟੀ ਹੋ ਜਾ ਕਰਨੀ ਹੈ। ਮੰਡੇ ਟੂ ਫਰਾਈਡੇ ਕੰਮ ਕਰ ਲਓ, ਚਾਹੇ 5 ਦਿਨ ਚਾਹੇ 6 ਦਿਨ ਕਰ ਲਿਓ, ਤੁਹਾਡੇ ਤੇ ਆ। ਸੋ ਬਹੁਤ ਵਧੀਆ ਪੇ ਤੁਹਾਨੂੰ ਮਿਲਣੀ ਆ। ਨੰਬਰ ਤੁਸੀਂ ਨੋਟ ਕਰਕੇ ਰੱਖ ਲਓ 416-473-5508 416-473-5508 416-473-5308 416-473-5508 ਤੇ ਤੁਸੀਂ ਕਾਲ ਕਰ ਲਿਓ ਤਾਂ ਤੁਸੀਂ ਕੰਮ ਜਿਹੜਾ ਉਹਦੀ ਭਾਲ ਤੁਹਾਡੀ ਖਤਮ ਹੋ ਜਾਣੀ ਹੈ ਤੇ ਵਧੀਆ ਪੇ ਤੁਹਾਨੂੰ ਮਿਲਣੀ ਹੈ। ਸੋ ਤੁਸੀਂ 40 ਸਾਲ ਦੇ ਹੋ, 45 ਸਾਲ ਦੇ ਹੋ, ਤਾਂ ਵੀ ਤੁਸੀਂ ਕੰਮ ਤੇ ਜਾਣਾ ਚਾਹੁੰਦੇ ਹੋ, ਈਵਨ 50 ਸਾਲ ਦੇ ਵੀ ਹੋ, ਤਾਂ ਵੀ ਤੁਸੀਂ ਕੰਮ ਦੀ ਭਾਲ ਦੇ ਵਿੱਚ ਸੀਗੇ, ਤੁਹਾਨੂੰ ਲੱਗਦਾ ਕਿ ਯਾਰ ਨਹੀਂ ਮੈਨੂੰ ਕੰਮ ਲੱਭਣਾ, ਆਹ ਲਓ ਤੁਹਾਨੂੰ ਬ੍ਰੈਂਪਟਨ ਦੇ ਵਿੱਚ ਹੀ ਕੰਮ ਲੱਭਤਾ, ਕਾਲ ਕਰ ਲਓ ਬਸ ਇਹਨਾਂ ਨੂੰ, ਦੂਰ ਜਾਣ ਦੀ ਲੋੜ ਨਹੀਂ ਹੈ। 416-473-5308 ਤੇ ਕਾਲ ਕੀਤੀ ਜਾ ਸਕਦੀ ਹੈ। ਮਾਸਾ ਸੁਣਾਈਏ ਫਿਰ ਤੁਹਾਨੂੰ ਪੰਜਾਬੀ ਗੀਤ।
1: ਜੀ ਬਿਲਕੁਲ ਜੀ, ਆਉਣ ਦੋ ਜੀ।
0: ਇਹ ਆਹ ਚੱਕੋ ਫਿਰ ਇਹ ਪੰਜਾਬੀ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਸ਼ੋਅ ਲਈ ਬਾਈ, ਟਿਕਟਾਂ ਤੁਸੀਂ ਤੁਹਾਡੇ ਬੁੱਕ, ਟਿਕਟਾਂ ਮਿਲੀਆਂ ਤੁਹਾਨੂੰ।

0: ਜੀ ਡਾਕਟਰ ਕਲੀਨਿਕ ਦਾ ਇੱਕ ਵਾਰ ਫਿਰ ਸੁਨੇਹਾ ਦੇ ਦਈਏ, ਬਹੁਤ ਸਾਰੀ ਜਿਹੜੀ ਫੈਮਿਲੀਜ਼ ਨੇ ਉਹਨਾਂ ਨੇ ਵੀਕਐਂਡ ਤੇ ਬੁਕਿੰਗ ਕਰਨੀ ਹੈ, $90 $100 ਦੇ ਵਿੱਚ, $100 ਕਿਹਾ ਤੇ $100 ਤੁਸੀਂ ਮੈਨੂੰ ਲੱਗਦਾ ਕਿ ਖੁਸ਼ ਹੋ ਕੇ 110 ਬਿਸ਼ੱਕ ਦੇ ਦਿਓ। ਤੁਹਾਨੂੰ ਪਤਾ ਕਿ ਤੁਹਾਡੇ ਘਰ ਦੇ ਵਿੱਚ ਡਕਟ ਕਲੀਨ ਕਰਨ ਲਈ ਪਹਿਲਾਂ ਤੁਸੀਂ ਕਿੰਨੇ ਪੇ ਕੀਤੇ ਹੋਣੇ ਆ। ਸੋ ਇਹ ਸਿਰਫ ਤੁਹਾਨੂੰ $100 ਦੇ ਵਿੱਚ ਅੱਜ ਦੇ ਲਈ ਤੁਸੀਂ ਕਾਲ ਕਰਨੀ ਹੈ, ਤੇ ਜਿਹੜੇ 10 ਕਸਟਮਰ ਜਦੋਂ ਉਹਨਾਂ ਦੇ ਹੋ ਗਏ, ਮੈਂ ਹਜੇ ਪਤਾ ਵੀ ਨਹੀਂ ਕੀਤਾ ਪਰ ਮੈਂ ਪਤਾ ਕਰ ਲੂੰਗਾ, ਤੁਸੀਂ ਮੈਸੇਜ ਕਰ ਸਕਦੇ ਹੋ ਹਜੇ ਵੀ ਸਟਿਲ। ਸਰ ਤੁਸੀਂ $100 ਦੇ ਵਿੱਚ ਤੁਹਾਡਾ 3500 5000 ਸਕੁਅਰ ਫੀਟ ਤੱਕ, ਕੋਈ ਵੱਡਾ ਬੰਦਾ ਐਡੀ ਛੋਟੀ ਨਹੀਂ ਦੇਗਾ ਕਿ ਯਾਰ ਕੋਈ ਗੱਲ ਨਹੀਂ, ਕਿਉਂਕਿ ਟਾਈਮ ਲੱਗਦਾ। ਮਤਲਬ ਇਹ ਤਾਂ ਸਮਝਦੇ ਹਾਂ ਨਾ, ਪਰ ਟਾਈਮ ਤਾਂ ਲੱਗਣਾ ਹੀ ਹੈ, ਛੋਟੇ ਘਰ ਨੂੰ ਘੱਟ ਲੱਗਣਾ, ਵੱਡੇ ਟਾਈਮ ਘਰ ਨੂੰ ਵੱਧ ਲੱਗਣਾ, ਪਰ ਇਹ ਛੋਟਾ ਜਾਂ ਵੱਡਾ ਕੋਈ ਚੱਕਰ ਨਹੀਂ, ਕਿਉਂਕਿ $100 ਦੇ ਵਿੱਚ ਡਕਟ ਕਲੀਨਿੰਗ ਮੈਨੂੰ ਨਹੀਂ ਲੱਗਦਾ ਕਿ ਕਿਤੋਂ ਕਿਸੇ ਨੇ ਕਰਵਾਈ ਹੋਵੇ।
1: ਬਿਲਕੁਲ ਜੀ,
0: ਇਹਨਾਂ ਤੋਂ ਕਰਵਾਈ ਹੋਊ ਤਾਂ ਵਧੀਆ ਗੱਲ ਹੈ। ਸੋ ਨੰਬਰ ਇੱਕ ਵਾਰ ਤੁਸੀਂ ਜ਼ਰੂਰ ਸਾਂਝਾ ਕਰੋ ਇਹਨਾਂ ਦਾ, ਕਿਉਂਕਿ ਹੁੰਦਾ ਕਿ ਯਾਰ ਸਾਡੇ ਕੋਲ ਨੰਬਰ ਮੈਂ ਸੋਚਣਾ, ਬਾਅਦ ਚ ਨੰਬਰ ਤੁਸੀਂ ਮੈਨੂੰ ਮੰਗੋਗੇ ਪ੍ਰੋਗਰਾਮ ਤੋਂ ਬਾਅਦ ਚ, ਉਦੋਂ ਇਹ ਡੀਲ ਨਹੀਂ ਹੋਣੀ, ਉਦੋਂ $100 ਦੇ ਵਿੱਚ ਨਹੀਂ ਆਪਾਂ ਦੇ ਸਕਣੀ। ਸੋ ਹੁਣ ਆਪਾਂ $100 ਦੇ ਵਿੱਚ ਇਹ ਡੀਲ, ਜਿਹੜੇ ਪਹਿਲੇ 10 ਕਸਟਮਰ ਕਿਹਾ ਹੋਇਆ ਉਹ ਆਪਾਂ ਸੁਨੇਹਾ ਵਾਰ ਵਾਰ ਤਾਂ ਦੇ ਰਹੇ ਹਾਂ ਕਿ ਤੁਹਾਡੇ ਤੱਕ ਮੈਸੇਜ ਕਨਵੇ ਹੋ ਜਾਵੇ, ਤਾਂ ਕਿ ਤੁਸੀਂ ਮੈਸੇਜ ਕਰ ਸਕੋ। ਜੀ ਦਿਓ ਨੰਬਰ
1: ਜੀ, ਬਿਲਕੁਲ ਜੀ, 6477 647-249-6667 647-249-6667 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਆਪਣੀ ਜਿਹੜੀ ਬੁਕਿੰਗ ਆ ਕਰ ਸਕਦੇ ਹੋਗੇ। ਘਰ ਨੂੰ ਇੰਨਾ ਕਲੀਨ ਬਣਾ ਦੇਣਗੇ, ਇੰਨਾ ਕਲੀਨ ਬਣਾ ਦੇਣਗੇ ਕਿ ਤੁਹਾਡੀਆਂ ਦੇਖਦਿਆਂ ਦੀਆਂ ਅੱਖਾਂ ਰਹਿ ਜਾਣਗੀਆਂ, ਅਤੇ ਅੱਖਾਂ ਐਂ ਲੱਗੂਗਾ ਜਿਵੇਂ ਨਵੀਆਂ ਐਨਕਾਂ ਲਾਈਆਂ ਹੁੰਦੀਆਂ ਜੀ। ਨਵੀਆਂ ਐਨਕਾਂ ਫਿਰ ਕਿੱਥੋਂ ਲੈ ਕੇ ਆਉਣੀਆਂ ਜੀ?
0: ਐਨਕਾਂ ਦੀ ਗੱਲ ਤੁਸੀਂ ਚੇਤੇ ਕਰਾ ਦਿੰਦੇ ਨਾ, ਜਦੋਂ ਐਨਕਾਂ ਦਾ ਬੰਦਾ ਜਦੋਂ ਕਿਤੇ ਐਨਕ ਲਾ ਕੇ ਅੱਛਾ, ਕਈ ਤਾਂ ਹਨੇਰੇ ਜੀ ਲਾਈ ਬੈਠੇ ਰਹਿੰਦੇ ਆ ਕਲਾਕਾਰ, ਮੈਂ ਦੇ ਹੈਰਾਨ ਯਾਰ, ਇਹ ਤਾਂ ਹਨੇਰੇ ਜੀ ਵੀ ਲਾਈ ਬੈਠੇ ਰਹਿੰਦੇ ਆ ਨਾ, ਤੇ ਪਰ ਉਹ ਭਾਈ ਟ੍ਰੈਂਡ ਆ ਉਹਨਾਂ ਦਾ, ਉਹ ਕਹਿੰਦੇ ਇਹਦੇ ਨਾਲ ਵੀ ਟੌਰ ਬਣਦੀ ਹੈ।
1: ਉਹ ਇੱਕ ਮੂਵੀ, ਉਹ ਮੂਵੀ ਵੀ ਇੱਕ ਨਾ, ਉਹਦਾ ਮੁੰਡਾ ਬਾਹਰ ਗਿਆ ਹੁੰਦਾ ਜੀ, ਮਤਲਬ ਕੈਨੇਡਾ ਆਇਆ ਹੁੰਦਾ, ਇੰਡੀਆ ਐਨਕਾਂ ਪਾਉਂਦੀਆਂ ਕਰ ਦਿੰਦਾ, ਉਹ ਆਪਸ ਵਿੱਚ ਸਰੀਕਾ ਕੇ ਵਿਲੇ ਚ ਮਚਾਉਂਦੇ ਇੱਕ ਦੂਜੇ ਨੂੰ ਵੀ ਤੂੰ ਐਨਕਾਂ, ਉਹ ਕਹਿੰਦੀ ਐਨਕਾਂ ਕਿਉਂ, ਤੂੰ ਇਹਦਾ ਦਿਨੇ ਲਾਉਣ ਵਾਲੀਆਂ ਤੂੰ ਰਾਤ ਨੂੰ ਲਾਈ ਬੈਠੀ ਆ, ਕਹਿੰਦੇ ਮੈਨੂੰ ਪਤਾ ਜਿੱਥੋਂ ਆਈਆਂ ਨੇ ਉੱਥੇ ਹਲੇ ਵੀ ਦੇਣਾ, ਉੱਥੇ ਹਲੇ ਵੀ ਦੇਣਾ ਜਿੱਥੋਂ ਆਈਆਂ ਨੇ ਇਹ।
0: ਐਨਕ ਦਾ ਜੇ ਸੰਧੀ ਸੇਲ ਕਰਨਾ ਹੋਵੇ ਨਾ, ਤੁਸੀਂ ਦੇਖੋ ਇਹ ਨੱਕ, ਉਹ ਦੱਸਦੀ ਆ ਵੀ ਤੁਹਾਡਾ ਨੱਕ ਆ ਸੀ ਉੱਥੇ ਬੈਠੀ ਹੋਵੇ,
2: ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਤੁਸੀਂ ਗੱਲਬਾਤ ਬੈਕ ਕਰਦੇ ਹੋ, ਕਈ ਵਾਰੀ ਚੀਜ਼ਾਂ ਸੋਚੀਆਂ ਨੀ ਹੁੰਦੀਆਂ ਜਿਹੜੇ ਤੁਸੀਂ ਦੱਸ ਦਿੰਦੇ ਹੋ।
1: ਦੇਖੋ ਬੋਲੇ ਨੀ, ਹੱਸੀ ਜਾਂਦੇ ਆ, ਸੁਣੀ ਜਾਂਦੇ ਨੇ, ਹੱਸੀ ਜਾਂਦੇ ਆ।
2: ਮੈਂ ਨਵੀਆਂ ਚੀਜ਼ਾਂ ਸੁਣਨਾ ਵੀ ਵਾਕਈ ਵੀ ਐਨਕ ਜਿਹੜੀ ਲਾਈ ਜਿੱਥੋਂ ਆਈ ਆ ਉੱਥੇ ਹਾਲੇ ਵੀ ਦੇਣਾ, ਇਹ ਕਿਆ ਬਾਤ
1: ਆ, ਜਿੱਥੋਂ ਆਈ ਆ ਕਹਿੰਦੇ ਉੱਥੇ ਹਾਲੇ ਵੀ ਦੇਣਾ।
0: ਰਾਜਨ ਜੀ ਦੀ ਐਨਕ ਜਿਹੜੀ ਲੈ ਕੇ ਜਾਂਦਾ ਕਿ ਰਾਤ ਨੂੰ ਨੀ ਲਾਉਂਦੇ, ਕਹਿੰਦਾ ਕਿਉਂ, ਕਹਿੰਦਾ ਕੀ ਪਤਾ ਕੋਈ ਸੁਪਨਾ ਆਉਣਾ ਹੋਵੇ, ਦਿਸਣਾ ਨੀ ਫਿਰ ਮਾਮਾ, ਦੇਖਾਂਗੇ ਐਨਕ ਲਾ ਕੇ ਪਾਉਂਦੇ ਆ। ਰਾਜਨ ਜੀ ਗੱਲ ਸਹੀ ਹੈ ਕਿ ਨਹੀਂ?
2: ਬਿਲਕੁਲ ਜੀ ਬਿਲਕੁਲ ਬਿਲਕੁਲ, ਰਾਤੀ ਸੁਪਨੇ ਸਹੀ ਦੇਖਣੇ ਹੁੰਦੇ, ਰਾਤੀ ਐਨਕ ਲਾ ਕੇ ਸੌਣਾ ਚਾਹੀਦਾ, ਕੀ ਪਤਾ ਬਾਅਦ ਚੋਂ ਤੁਹਾਨੂੰ ਸੁਪਨੇ ਨਾ ਸਾਫ ਨਜ਼ਰ ਆਣ।
0: ਅੱਜ ਅੱਜ ਕੋਈ ਡੀਲ ਦਿਓ ਵਧੀਆ ਵਧੀਆ ਐਨਕ ਤੇ ਦਿਓ ਕੋਈ ਸਪੈਸ਼ਲ।
2: ਬਿਲਕੁਲ ਜੀ ਬਿਲਕੁਲ, ਸੋ ਸਭ ਤੋਂ ਪਹਿਲਾਂ ਦੱਸ ਦਈਏ ਵੀ ਐਨਕਾਂ ਦੇ ਉੱਤੇ ਡੀਲਾਂ ਇਹ ਆ ਵੀ ਜਿਹੜੇ ਵੀ ਸਾਡੇ ਭੈਣ ਭਰਾ ਵਧੀਆ ਬ੍ਰਾਂਡਿਡ ਫਰੇਮ ਤੇ ਬ੍ਰਾਂਡਿਡ ਸਨਗਲਾਸਿਸ ਲੈਣੇ ਚਾਹੁੰਦੇ ਨੇ, ਤੁਸੀਂ ਆ ਕੇ ਭਾਵੇਂ ਗੁੱਚੀ ਦੀਆਂ ਚੱਕੋ, ਚਾਹੇ ਪ੍ਰਾਡਾ ਦੀਆਂ, ਡੋਲਚੀ ਗਬਾਨਾ ਦੀਆਂ, ਟੌਮ ਫੋਰਡ ਦੀਆਂ, ਟਿਫਨੀ, ਬਲੈਂਸੀਆਗਾ, ਵਰਸਾਚੀ, ਚਾਹੇ ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੇ ਬ੍ਰਾਂਡਿਡ ਸਨਗਲਾਸਿਸ ਇਹ ਅੱਜ ਤੁਹਾਨੂੰ ਫਲੈਟ 30% ਡਿਸਕਾਊਂਟ ਦੇ ਉੱਤੇ ਦਿੱਤੀਆਂ ਜਾਣਗੀਆਂ। ਰੇਬੈਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ ਜਾਂ ਹਿਊਗੋ ਬੌਸ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਅੱਜ ਅੱਧੇ ਮੁੱਲ ਦੇ ਉੱਤੇ 50% ਆਫ ਦਿੱਤੇ ਜਾਣੇ ਨੇ। ਟੌਮੀ ਹਿਲਫਿਗਰ, ਕੈਲਵਿਨ ਕਲਾਈਨ, ਫੈਂਡੀ ਤੇ ਵੈਲੰਟੀਨੋ, ਇਹ ਫਲੈਟ 75% ਆਫ ਹੈ। ਤੇ ਸਭ ਤੋਂ ਵਧੀਆ ਡੀਲ ਜਿਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਰ, ਰੂਟਸ, ਆਈਜੋਡ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ 90% ਆਫ ਦਿੱਤੇ ਜਾ ਰਹੇ ਜੀ, 90% ਆਫ। ਸੋ $299 ਦਾ ਫਰੇਮ ਹੈ, 90% ਆਫ ਕਰਕੇ ਤੁਹਾਨੂੰ ਸਿਰਫ ਤੇ ਸਿਰਫ $29 ਚ ਦਿੱਤਾ ਜਾਣਾ। ਤੇ ਮਿਲਣਾ ਕਿੱਥੋਂ ਹੈ ਜੀ? ਇਹ ਮਿਲਣਾ ਤੁਹਾਨੂੰ ਸਪੈਕਸ ਐਕਸਪ੍ਰੈਸ ਤੋਂ ਹੈ। ਨੰਬਰ ਨੋਟ ਕਰ ਲਓ ਸਾਡਾ 905-460-8888। ਤੇ ਜਿਨ੍ਹਾਂ ਨੇ ਅੱਜ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਅੱਜ ਵੀ ਅਵੇਲੇਬਲ ਨੇ, ਕੱਲ੍ਹ ਵੀ ਅਵੇਲੇਬਲ ਨੇ, ਕੰਪਲੀਟ ਕੰਪਰੀਹੈਂਸਿਵ ਤੁਹਾਡਾ ਐਗਜ਼ਾਮ ਕਰਾਂਗੇ ਜੀ। ਜਿਹੜੇ ਰਿਜ਼ਲਟ ਆਉਂਦੇ ਨੇ ਡਾਕਟਰ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਤੁਹਾਨੂੰ ਸਮਝਾਉਂਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਕੀ ਪ੍ਰੋਬਲਮ ਚੱਲ ਰਹੀ ਹੈ ਅਤੇ ਉਹਦਾ ਕੀ ਹੱਲ ਹੈ। ਸੋ ਅਗੇਨ ਇੱਦਾਂ ਦਾ ਡਿਟੇਲ ਐਗਜ਼ਾਮ ਕਰਾਉਣਾ ਤਾਂ ਵੀ ਕੋਈ ਨੰਬਰ 905-460-8888 ਤੇ ਜਾਂਦੇ ਜਾਂਦੇ ਜਿਹੜੀ ਆਪਾਂ ਇੱਕ ਸਪੈਸ਼ਲ ਡੀਲ ਕੀਤੀ ਸੀ ਜੀ ਉਹ ਆਪਣੇ ਰੇਡੀਓ ਸਾਰੰਗ ਦੇ ਸਰੋਤਿਆਂ ਵਾਸਤੇ ਹੈ ਜੀ, ਜਿਹੜੇ ਵੀ ਪਹਿਲੇ 5 ਕਾਲਰ ਸਾਨੂੰ ਕਾਲ ਕਰ ਲੈਣਗੇ ਉਹਨਾਂ ਨੂੰ ਅੱਜ ਅਸੀਂ ਟੌਮ ਫੋਰਡ ਦੀਆਂ ਬ੍ਰਾਂਡਡ ਸਨਗਲਾਸਿਸ ਫਲੈਟ 50% ਆਫ ਦਿਆਂਗੇ। ਜਿਹੜੇ ਪਹਿਲੇ 5 ਕਾਲਰ ਕਾਲ ਕਰਨਗੇ ਟੌਮ ਫੋਰਡ ਦੀਆਂ ਬ੍ਰਾਂਡਡ ਸਨਗਲਾਸਿਸ 50% ਆਫ ਲੈਣੀਆਂ, ਤੇ ਤੁਹਾਨੂੰ ਕਾਲ ਕਰਕੇ ਦੱਸਣਾ ਪੈਣਾ ਵੀ ਰਾਜਵੀਰ ਬੋਪਾ ਰਾਜ ਦੇ ਪ੍ਰੋਗਰਾਮ ਸਾਰੰਗ ਤੋਂ ਇਹਦਾ ਰੈਫਰੈਂਸ ਲੈ ਕੇ ਆਏ ਆ ਤਾਂ ਮਿਲਣਾ 50% ਆਫ ਟੌਮ ਫੋਰਡ ਦੀਆਂ ਸਨਗਲਾਸਿਸ ਉੱਤੇ।
0: ਬਾਈ ਬਹੁਤ ਸੋਹਣੀਆਂ ਨੇ ਟੌਮ ਫੋਰਡ ਦੀਆਂ, ਮੈਂ ਇੱਕ ਵਾਰ ਲੈ ਕੇ ਗਿਆ ਸੀਗਾ, ਉਹ ਡਬਲ ਸ਼ੇਡ ਜਿਹਾ ਬਰਾਊਨ ਜਿਹੇ ਸ਼ੇਡ ਦੀਆਂ ਨੇ ਪਰ ਬਹੁਤ ਅਲੱਗ ਦਰਜੇ ਦੀਆਂ, ਕਮਾਲ ਦੀਆਂ ਹੈ ਨਾ।
2: ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਗੱਲ ਦੱਸੀ ਗਈ, ਏਦਾਂ ਹੀ ਹੁੰਦੀ ਹੈ ਗ੍ਰੇਡੀਐਂਟ, ਉੱਪਰੋਂ ਡਾਰਕ ਥੱਲੇ ਹੁਣ ਲਾਈਟ
0: ਤੇ ਸਾਈਡ ਉੱਤੇ ਹੁੰਦੇ
2: ਟੀ ਲਿਖਿਆ ਹੁੰਦਾ ਵੀ ਜੇ ਤਾਂ ਦੂਰੋਂ ਪਤਾ ਚੱਲ ਜਾਂਦਾ ਵੀ ਇਹ ਟੌਮ ਫੋਰਡ ਦੀਆਂ ਸਨਗਲਾਸਿਸ ਹੈਗੀਆਂ। ਸੋ ਉਹ ਟੌਮ ਫੋਰਡ ਦੀਆਂ ਸਨਗਲਾਸਿਸ ਤੁਸੀਂ ਲੇਡੀਜ਼ ਵਾਸਤੇ ਜੈਂਟਸ ਵਾਸਤੇ ਜਿਨ੍ਹਾਂ ਨੇ ਵੀ ਲੈਣੀਆਂ ਪਹਿਲੇ 5 ਕਾਲਰ ਕਾਲ ਕਰ ਲੈਣ 905-460-8888 ਤੇ ਜਾਂ ਫਿਰ ਵਿਜ਼ਿਟ ਕਰ ਲਓ ਸਪੈਕਸ ਐਕਸਪ੍ਰੈਸ ਨੂੰ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਨੰਬਰ 905 ਜੀ,
0: ਮੈਂ ਕਿਹਾ ਤੁਸੀਂ ਕਿਹਾ ਟੀ ਲਿਖਿਆ ਹੁੰਦਾ ਹਨਾ।
2: ਹਾਂਜੀ ਹਾਂਜੀ,
0: ਸਾਡਾ ਇੱਕ ਮਿੱਤਰ ਲੈ ਗਿਆ, ਉਹ ਬਾਅਦ ਚ ਉਹਨੂੰ ਪੁੱਛਿਆ ਕਹਿੰਦੇ ਯਾਰ ਕਿ ਕਹਿੰਦਾ ਟਿਵਾਣਾ ਕੀ ਟਿਵਾਣਾ ਆਪਣੀ ਕੰਪਨੀ ਇੰਚੀ ਚਬਾਣਾ ਉਹ ਕਹਿੰਦੇ ਮੁੜਕਿਆ ਰਹਿਣ ਗਾ ਯੇ ਭਾਈ ਟੀ ਵਾਲੇ ਤਾਂ ਜਰੂਰ ਲੈ ਆਇਓ, ਚੱਕ ਲਓ ਟੌਪ ਮੋਡ ਦੀਆਂ 50% ਆਫ ਲੈ
2: ਜੀ ਟੀ ਨੰਬਰ ਦੇ ਦਿਓ ਬਾਈ ਨੰਬਰ ਦੇ
0: ਜੀ।
1: ਬਿਲਕੁਲ ਜੀ, ਇਹ ਵੀ ਆਪਣੀ ਜ਼ਿੰਦਗੀ ਦਾ ਪਾਰਟ ਆ ਜੀ, ਹੱਸਦੇ ਰਹਾਂਗੇ ਤਾਂ ਵਧੀਆ ਰਹਾਂਗੇ, ਨਹੀਂ ਫਿਰ ਬਿਮਾਰੀਆਂ
3: ਵੈਦਰ ਦੇ ਵਿੱਚ ਜਰੂਰ ਚੇਂਜਸ ਹੋ ਰਹੀਆਂ ਨੇ, ਬਟ ਸਟਿਲ ਬਹੁਤ ਸਾਰੇ ਇਸ ਟਾਈਮ ਤੇ ਵੈਡਿੰਗਸ ਇਵੈਂਟਸ ਬਹੁਤ ਸਾਰੇ ਹੋ ਰਹੇ ਨੇ। ਸੋ ਅਸੀਂ ਮੇਕ ਸ਼ੋਰ ਜ਼ਰੂਰ ਕਰੀਏ ਕਿ ਸਾਡੀ ਫੈਮਿਲੀ ਮੈਂਬਰ ਦੇ ਵਿੱਚੋਂ ਕੋਈ ਫਰੈਂਡ ਸਰਕਲ ਦੇ ਵਿੱਚ ਕਿਸੇ ਨੂੰ ਵੀ ਆਪਾਂ ਇੱਥੋਂ ਸਪੋਂਸਰ ਕਰਦੇ ਹੈਗੇ ਆ, ਬੈਕ ਹੋਮ ਕੰਟਰੀ ਤੋਂ ਆ ਰਹੇ ਨੇ, ਕਿਸੇ ਹੋਰ ਕੰਟਰੀ ਤੋਂ ਆ ਰਹੇ ਨੇ, ਮੇਕ ਸ਼ੋਰ ਕਰੀਏ ਕਿ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਪਹਿਲਾਂ ਕਰਵਾਈਏ, ਚਾਹੇ ਉਹ ਕੁਛ ਦਿਨਾਂ ਲਈ ਆ ਰਹੇ ਨੇ, ਕੁਛ ਮਹੀਨਿਆਂ ਲਈ ਆ ਰਹੇ ਨੇ, ਕੁਛ ਵੀਕਸ ਦੇ ਲਈ ਆ ਰਹੇ ਨੇ, ਉਨੇ ਦਿਨਾਂ ਦੀ ਹੀ ਕਵਰੇਜ ਸਾਨੂੰ ਮਿਲ ਸਕਦੀ ਹੁੰਦੀ ਹੈ। ਐਂਡ ਇਹ ਵੀ ਕੋਸ਼ਿਸ਼ ਕੀਤੀ ਜਾਵੇ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਪਾਲਿਸੀ ਕਰਵਾਈ ਜਾਵੇ ਤਾਂ ਕਿ ਇੱਕ ਤਾਂ ਇਨਟ੍ਰਾਂਸਿਟ ਵੀ ਕਵਰੇਜ ਰਹੇ, ਦੂਜੀ ਚੀਜ਼ ਕੋਈ ਵੀ ਵੇਟਿੰਗ ਪੀਰੀਅਡ ਨਾ ਹੋਵੇ ਆਉਣ ਤੋਂ ਬਾਅਦ। ਸੋ ਰਾਈਟ ਵੇ ਉਹਨਾਂ ਨੂੰ ਕਵਰੇਜ ਸ਼ੁਰੂ ਹੋ ਜਾਂਦੀ ਹੈਗੀ ਹੈ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਸੁਪਰਵਿਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਕੋਈ ਵੀ ਤੁਸੀਂ ਅਪਲਾਈਡ ਸਟੇਟਸ ਤੇ ਹੈਗੇ ਹੋ, ਹੈਲਥ ਕਾਰਡ ਵੈਲਿਡ ਨਹੀਂ ਹੈਗਾ, ਮੇਕ ਸ਼ੋਰ ਕਰੋ ਆਪਣੀ ਮੈਡੀਕਲ ਇੰਸ਼ੋਰੈਂਸ ਲੈ ਕੇ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕਰੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ 416-509-1509। ਇਸ ਤੋਂ ਇਲਾਵਾ ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਪਰਸਨਲ ਮੋਰਗੇਜ ਇੰਸ਼ੋਰੈਂਸ ਬਾਰੇ ਕੋਈ ਕੰਸਰਨ ਹੈਗਾ, ਪਾਲਿਸੀਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਆਪਣੀ ਇਨਵੈਸਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਜ਼ਰੂਰ ਸਾਡੇ ਆਫਿਸ ਵੀ ਵਿਜਿਟ ਕਰ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110 ਇਨ ਬਰਮਟਨ। ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਆਲਰੇਡੀ ਲਾਇਸੈਂਸਡ ਹੈਗੇ ਹੋ, ਪ੍ਰੋਪਰ ਸਪੋਰਟ ਨਹੀਂ ਮਿਲ ਪਾਈ, ਜਾਂ ਫਿਰ ਲਾਇਸੈਂਸ ਲੈ ਕੇ ਇੰਸ਼ੋਰੈਂਸ ਇੰਡਸਟਰੀ ਵਿੱਚ ਆਉਣਾ ਚਾਹੁੰਦੇ ਹੋ ਤਾਂ ਵੀ ਜ਼ਰੂਰ ਤੁਹਾਨੂੰ ਪ੍ਰੋਪਰ ਟ੍ਰੇਨਿੰਗ, ਪ੍ਰੋਡਕਟ ਨੌਲੇਜ ਪੂਰੀ ਪ੍ਰੋਵਾਈਡ ਕੀਤੀ ਜਾਂਦੀ ਹੈ ਆਫਿਸ ਦੇ ਵਿੱਚ। ਸੋ ਜ਼ਰੂਰ ਤੁਸੀਂ ਜ਼ਿਆਦਾ ਜਾਣਕਾਰੀ ਲਈ ਕਾਲ ਕੀਤੀ ਜਾ ਸਕਦੀ ਹੈ ਮੋਨਾ ਮਹਿੰਗੀ 416-509-1509। ਥੈਂਕ ਯੂ ਸੋ ਮਚ ਜੀ।
1: ਜੀ
0: ਬਹੁਤ ਬਹੁਤ ਧੰਨਵਾਦ ਮੋਨਾ ਜੀ, ਥੈਂਕ ਯੂ ਵੈਰੀ ਮੱਚ। ਸੋ ਦੋਸਤੋ, ਅੱਜ ਦਾ ਇਹ ਪ੍ਰੋਗਰਾਮ ਫਰਨੀਚਰ ਵੱਲੋਂ ਵੀ ਸਪੋਂਸਰ ਕੀਤਾ ਗਿਆ, ਨਾਲ ਦੀ ਨਾਲ ਹੀ ਇਹਦਾ ਪ੍ਰੋਗਰਾਮ ਸਵੀਟ ਮਹਿਲ, ਸਵੀਟ ਮਹਿਲ, ਸਵੀਟ ਮਹਿਲ, ਸਵੀਟ ਮਹਿਲ ਦੀ ਟੀਮ ਵੱਲੋਂ ਵੀ ਸਪੋਂਸਰ ਕੀਤਾ ਗਿਆ। ਜੀ ਮਾਨ ਸਾਹਿਬ,
4: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। voice that has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: ਜੀ ਬਿਲਕੁਲ ਜੀ, ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਜੇ ਤੁਸੀਂ ਫੈਨ ਹੋ, ਜੇ ਤੁਸੀਂ ਇਹਨਾਂ ਨੂੰ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ticketmaster.ca ਦੇ ਉੱਪਰ ਜਾ ਕੇ ਟਿਕਟਾਂ ਬੁੱਕ ਕਰੋ। ਬਹੁਤ ਹੀ ਲਾਜਵਾਬ ਪ੍ਰੋਗਰਾਮ ਹੋਣ ਜਾ ਰਿਹਾ ਹੈਗਾ ਔਰ ਇੰਨਾ ਸੋਹਣਾ ਇਹਨਾਂ ਦੀ ਆਵਾਜ਼ ਹੈਗੀ, ਜਾਂ ਆਪਾਂ ਇਹਨਾਂ ਨੂੰ ਵੀਡੀਓ ਵਿੱਚ ਦੇਖਦੇ ਹਾਂਗੇ, ਜਾਂ ਪੰਜਾਬੀ ਸੌਂਗ ਵੀ ਇਹਨਾਂ ਦੇ ਬਹੁਤ ਸਾਰੇ ਆਏ ਹੈਗੇ, ਉਹ ਵੀ ਅਸੀਂ ਮੂਵੀਆਂ ਦੇ ਵਿੱਚ ਸਾਡੀ ਪੰਜਾਬੀ ਮੂਵੀਆਂ 'ਚ ਬਹੁਤ ਸਾਰੇ ਸੌਂਗ ਹੈਗੇ। ਜੇ ਤੁਸੀਂ ਇਹਨਾਂ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ticketmaster.ca ਦੇ ਉੱਪਰ ਜਾ ਕੇ ਟਿਕਟਾਂ ਬੁੱਕ ਕਰਕੇ ਇਹਨਾਂ ਦਾ ਸ਼ੋਅ ਜ਼ਰੂਰ ਦੇਖਣ ਜਾਇਓ। ਇੱਕ ਹੋਰ ਤੁਹਾਨੂੰ ਜਾਣਕਾਰੀ ਦੇ ਦੀ,
0: ਜੁਗਲਬੰਦੀ ਸੀ ਇੱਕ ਉਹਦੇ ਨਾਲ ਮਾਸਟਰ ਸਲੀਮ ਉਹਨਾਂ ਨਾਲ, ਹਨਾ, ਉਹ ਵੀ ਬੜੀ ਕਮਾਲ ਸੀ
1: ਜੀ। ਬਿਲਕੁਲ,
0: ਬੜੀਆਂ ਬੜੀਆਂ ਬੜੀਆਂ ਗਰਾਰੀਆਂ ਮਾਰੀਆਂ ਦੋਨਾਂ ਭਰਾਵਾਂ ਨੇ,
1: ਹਨਾ, ਬਿਲਕੁਲ
0: ਚੱਕ ਚੱਕ ਮਾਰਦੇ ਸੀ ਗਰਾਰੀਆਂ ਉਹ ਜੁਗਲਬੰਦੀ ਦੇ ਵਿੱਚ। ਸੋ ਬਿਲਕੁਲ ਬਹੁਤ ਕਮਾਲ ਦੇ ਯਾਰ, ਕਲਾਸੀਕਲ ਸਿੰਗਰ ਵੀ ਆ, ਬੜੇ ਸੁਰੀਲੇ ਵੀ ਆ, ਬੜੀਆਂ ਮੂਵੀ ਦੇ ਵਿੱਚ ਵੀ ਇਹਨਾਂ ਨੂੰ ਤੁਸੀਂ ਸੁਣਿਆ ਮਾਣਿਆ, ਤੇ ਜ਼ਰੂਰ ticketmaster.ca ਤੇ ਜਾ ਕੇ ਟਿਕਟਾਂ ਖਰੀਦ ਲਿਓ
1: ਜੀ। ਬਿਲਕੁਲ ਜੀ, ਇੱਕ ਸਾਡੇ ਕੋਲ ਮੈਸੇਜ ਹੈਗਾ ਦਬਾਬਾ ਟੂਰ ਐਂਡ ਟਰੈਵਲਸ ਦਾ ਜੀ। ਜੇ ਤੁਸੀਂ ਇੰਡੀਆ ਨੂੰ ਜਾਣਾ ਗਾ ਜਾਂ ਇੰਡੀਆ ਤੋਂ ਆ ਰਹੇ ਹੋਗੇ ਤਾਂ ਤੁਸੀਂ ਇਹ ਟਿਕਟਾਂ ਲੈਣੀਆਂ ਚਾਹੁੰਦੇ ਹੋ, ਬੜੀਆਂ ਹੀ ਲਾਜਵਾਬ, ਬੜੀਆਂ ਹੀ ਸਸਤੇ ਰੇਟ ਦੇ ਉੱਪਰ ਔਰ ਬਹੁਤ ਹੀ ਵਧੀਆ ਨੇਗੀਆਂ, ਤੁਸੀਂ ਇਹਨਾਂ ਨੂੰ ਦਬਾਬਾ ਟੂਰ ਜਾਂ ਟਰੈਵਲ ਨੂੰ ਸੰਪਰਕ ਜ਼ਰੂਰ ਕਰਿਓ। ਫੋਨ ਨੰਬਰ ਇਹਨਾਂ ਦਾ ਹੈਗਾ 905-673-1400, 905-673-1400, 905-673-1400 ਦੇ ਉੱਪਰ ਤੁਸੀਂ ਦੁਆਬਾ ਟੂਰ ਐਂਡ ਟਰੈਵਲ ਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ ਜੀ।
0: ਬਿਲਕੁਲ, ਸੋ ਤੁਸੀਂ ਜਿੱਥੇ ਜਿੱਥੇ ਵੀ ਹੈਗੇ ਹੋ ਗ੍ਰੈਂਡ ਫਰਨੀਚਰ ਤੇ ਇੱਕ ਵਾਰ ਜ਼ਰੂਰ ਗੇੜਾ ਮਾਰੇ ਆਇਓ। ਗ੍ਰੈਂਡ ਫਰਨੀਚਰ ਤੋਂ ਤੁਹਾਨੂੰ ਫਰਨੀਚਰ ਦੀਆਂ ਸੇਵਾਵਾਂ ਨੇ ਜਿਹੜੀਆਂ ਉਹ ਵਧੀਆ ਮਿਲਣੀਆਂ ਨੇ। ਸੋ ਸੁਲਤਾਨ ਜੀ ਦੇ ਕੋਲੋਂ ਟੀਵੀ ਅੱਜ ਜਿਹੜੇ ਹੈਗੇ ਸਪੈਸ਼ਲ ਲਵਾ ਕੇ ਦਿੱਤੇ ਆ, ਤੇ ਡਾਕਟਰ ਕਲੀਨਿੰਗ ਵਾਲੀ ਜਿਹੜੀ ਤੁਹਾਨੂੰ ਡੀਲ
1: ਦਿੱਤੀ
0: ਹੈ ਕਰ ਲਿਓ, ਉਹਨਾਂ ਨੂੰ ਲਿਖ ਦਿਓ ਕਿ $100 ਵਾਲੀ ਡੀਲ ਹੈ ਡਾਕਟਰ ਕਲੀਨਿੰਗ ਵਾਲੀ, ਇਹ ਤੁਹਾਨੂੰ ਲੱਭਣੀ ਨਹੀਂ ਹੈ। ਬਹੁਤ ਬਹੁਤ ਰੇਅਰ ਕਿਤੇ ਹੋਵੇ ਤਾਂ ਆਪਾਂ ਸਪੈਸ਼ਲ ਲਵਾ ਦੀਏ ਤਾਂ ਲਵਾ ਦੀਏ, ਅਦਰਵਾਈਜ਼ $100 ਦੇ ਵਿੱਚ ਕੋਈ ਵੀ ਨਹੀਂ ਕਰ ਪਾਊਗਾ, ਕਿਉਂ ਭਾਈ
1: ਜੀ? ਬਿਲਕੁਲ,
0: ਤੁਸੀਂ ਮੈਸੇਜ ਕਰ ਲਿਓ, ਤੇ ਜੇ ਤੁਸੀਂ ਕੰਮ ਦੀ ਭਾਲ ਦੇ ਵਿੱਚ ਸੀ, ਕੰਮ ਦੀ ਭਾਲ ਵੀ ਤੁਹਾਡੀ ਆਪਾਂ ਲੱਭ ਕੇ ਤੁਹਾਡੀ ਖਤਮ ਕਰਤੀ ਹੈ ਕਿ ਕੰਮ ਦੀ ਭਾਲ ਦੇ ਵਿੱਚ ਤਾਂ ਬ੍ਰਿੰਟਨ 'ਚ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਨੰਬਰ ਅਸੀਂ ਪਹਿਲਾਂ ਦੇ ਕੇ ਹਟੇ ਹਾਂ, ਤੇ ਪਰ ਯੂਨੀਗਲੋਬਲ ਦਾ ਨੰਬਰ ਮੈਂ ਹੁਣ ਤੁਹਾਨੂੰ ਫਿਰ ਇੱਕ ਵਾਰ ਦੇ ਦਵਾਂ। ਬਹੁਤੀ ਵਾਰ ਕੀ ਹੁੰਦਾ, ਪਹਿਲਾਂ ਕੰਮ ਦੀ ਭਾਲ ਵਾਲਿਆਂ ਦਾ ਨੰਬਰ ਜਿਹੜਾ, ਇਹ ਤੁਸੀਂ ਨੋਟ ਕਰਕੇ ਰੱਖ ਲਓ ਕਿ ਬ੍ਰਿੰਟਨ ਦੇ ਵਿੱਚ ਸਵੇਰੇ ਜਾਣਾ, ਸ਼ਾਮ ਨੂੰ ਘਰੇ ਵਾਪਸ ਆ ਜਾਣਾ, ਤੇ ਕੰਸਟਰਕਸ਼ਨ ਦੀ ਜੋਬ ਆ, ਤੁਹਾਡੇ ਕਈ ਵਾਰ ਮਿੱਤਰ ਦੋਸਤ ਰਿਸ਼ਤੇਦਾਰ ਹੁੰਦੇ ਆ ਜਿਹੜੇ ਕੰਮ ਦੀ ਭਾਲ ਦੇ ਵਿੱਚ ਹੁੰਦੇ ਆ, ਤੇ ਉਹਨਾਂ ਨੂੰ ਬ੍ਰਿੰਟਨ ਦੇ ਵਿੱਚ ਕੰਮ ਕਰਨ ਲਈ ਇਹਨਾਂ ਨੂੰ ਕਾਫੀ ਵਰਕਰ ਚਾਹੀਦੇ ਆ। 416-473-0808 ਤੇ ਗੱਲਬਾਤ ਕੀਤੀ ਜਾ ਸਕਦੀ ਹੈ, ਤੇ ਜੇ ਤੁਸੀਂ ਯੂਨੀਗਲੋਬਲ ਐਡਵਾਈਜ਼ਰੀ ਤੇ ਅੱਜ ਤੱਕ ਨਹੀਂ ਗਏ ਤਾਂ ਇੱਕ ਗੇੜਾ ਉੱਥੇ ਜ਼ਰੂਰ ਮਾਰਿਓ, ਜਾਂ ਉਹਨਾਂ ਨੂੰ ਫੋਨ ਕਰ ਲਿਓ। ਤੁਸੀਂ ਚਾਹੇ ਸਿੰਗਲ ਵੀ ਹੋ, ਤੁਸੀਂ ਕਹਿੰਦੇ ਕਿ ਯਾਰ ਮੈਂ ਤਾਂ ਇਕੱਲਾ ਹੀ ਹਾਂ, ਚਾਰ ਜਣਿਆਂ ਦੀ ਫੈਮਿਲੀ ਮੇਰੇ ਕੋਲ ਤਾਂ ਹੈ ਨਹੀਂ, ਮੇਰਾ ਤਾਂ ਵਿਆਹ ਹੀ ਨਹੀਂ ਹੋਇਆ, ਹੁਣ ਮੈਂ ਲੋਨ ਲੈਣ ਦਾ ਮਾਰਾ ਵਿਆਹ ਥੋੜਾ ਕਰਾਣਾ, ਤੁਹਾਨੂੰ ਇਕੱਲਿਆਂ ਨੂੰ ਵੀ ਮਿਲ ਸਕਦਾ
1: ਜੀ। ਬਿਲਕੁਲ,
0: ਦੋ ਜਣੇ ਹੋ, ਹਸਬੈਂਡ ਵਾਈਫ ਹੋ, ਤੁਹਾਨੂੰ ਦੋਨਾਂ ਨੂੰ ਬਹੁਤ ਵਧੀਆ ਲੋਨ ਆ ਜਿਹੜਾ ਉਹ ਮਿਲ ਸਕਦਾ ਵਾ। ਜੇ ਫੈਮਿਲੀ ਤੁਹਾਡੀ ਚਾਰ ਜਣੇ ਦੀ ਆ, ਪੰਜ ਜਣੇ ਦੀ ਆ, ਛੇ ਜਣੇ ਦੀ ਆ, ਉਹਨਾਂ ਵੱਧ ਲੋਨ ਮਿਲਣਾ ਵਾ। ਜਿਹੜਾ $2.5 ਤੁਸੀਂ $1 ਨੀ ਪੇ ਕਰਨਾ, $2.5 ਬਾਅਦ 2.5% ਪੇ ਕਰਨਾ ਵਾ, ਉਹ ਵੀ 2-3 ਸਾਲ ਤੁਸੀਂ ਫਿਰ ਡੈਫਰ ਕਰਵਾ ਸਕਦੇ ਹੋ। 14 ਸਾਲਾਂ ਦੇ ਵਿੱਚ ਤੁਸੀਂ ਉਹਦੀਆਂ ਕਿਸ਼ਤਾਂ ਦੇਣੀਆਂ ਨੇ ਛੋਟੀਆਂ ਛੋਟੀਆਂ, ਤੇ ਫੇਕ ਡਾਕੂਮੈਂਟ ਤੁਸੀਂ ਕੋਈ ਨੀ ਲਾਉਣਾ, ਡਾਕੂਮੈਂਟ ਵਾਲੇ ਚਾਹੀਦੇ ਵੀ ਨਹੀਂ, ਕੋਈ ਗਰੰਟਰ ਨਹੀਂ ਚਾਹੀਦਾ, ਕੋਈ ਕ੍ਰੈਡਿਟ ਹਿੱਟ ਨਹੀਂ ਹੋਣਾ ਤੁਹਾਡਾ, ਕੋਈ ਕ੍ਰੈਡਿਟ ਸਕੋਰ ਨਹੀਂ ਚਾਹੀਦਾ ਕਿ ਡਾਊਨ ਹੋ ਜੂ, ਜੇ ਹੋ ਜੂ, ਵੋ ਹੋ ਜੂ, ਕੁਛ ਨਹੀਂ। ਸੋ ਸਿਰਫ ਤੁਹਾਡੇ 3-4 ਡਾਕੂਮੈਂਟ ਜਿਹੜੀ ਤੁਹਾਡੀ, ਜੇ ਤੁਸੀਂ 10ਵੀਂ ਕੀਤੀ ਆ ਉਹਦਾ ਸਰਟੀਫਿਕੇਟ ਲਾ ਦਿਓ, ਤੇ ਆਨਲਾਈਨ ਕਲਾਸ ਹੋ ਜਾਂਦੇ, ਕੋਈ ਟੀਚਰ ਉੱਥੇ ਹੈ ਨੀਗਾ, ਅਸਾਈਨਮੈਂਟ ਜਮ੍ਹਾਂ ਕਰਾਉਣੀ ਨੇ, ਕਲਾਸਾਂ ਤੁਸੀਂ ਆਪਦੀ ਮਰਜ਼ੀ ਦੇ ਹਿਸਾਬ ਨਾਲ ਲਾ ਸਕਦੇ ਹੋ। ਕੋਈ ਭਾਈ ਮੈਂ ਪਹਿਲਾਂ ਲਾ ਲਈਆਂ, ਮੈਂ 15 ਮਿੰਟ ਦੀ ਲਾ ਲਈ, ਫਿਰ ਮੈਂ 20 ਮਿੰਟ ਦੀ ਲਾ ਲਈ, ਮੈਂ 1.5 ਘੰਟੇ ਪੂਰੇ ਕਰਤੇ, ਤੁਸੀਂ 2 ਦਿਨਾਂ 'ਚ ਪੂਰੇ ਕਰ ਲਓ, ਤੁਸੀਂ 4 'ਚ ਕਰ ਲਓ, ਤੁਸੀਂ 2 ਘੰਟੇ ਰੋਜ਼ ਲਾ ਲਓ, ਤੁਸੀਂ 15 ਮਿੰਟ ਰੋਜ਼ ਲਾ ਲਓ, ਤੁਹਾਡੇ 'ਤੇ ਆ, ਜਦੋਂ ਤੁਹਾਨੂੰ ਟਾਈਮ ਮਿਲਦਾ ਉਦੋਂ ਕਲਾਸ ਲਾ ਲਓ। ਇੱਦੋਂ ਹੁਣ ਸੌਖਾ ਯਾਰ ਕੀ ਹੋਊਗਾ ਮਾਲ ਸਾਹਿਬ, ਇੱਦੋਂ ਸੌਖਾ ਹੋ ਜੂ ਕੁਛ?
1: ਬਿਲਕੁਲ ਜੀ, ਇੱਦੋਂ ਸੌਖਾ ਕੁਛ ਨਹੀਂ ਹੋ ਸਕਦਾ ਜੀ, ਹੁਣ ਤਾਂ ਯਾਰ ਇੱਕ ਫੋਨ ਹੀ ਆ,
0: ਤੇ ਇੱਦੋਂ ਸਸਤਾ ਲੋਨ ਕਿੱਥੋਂ ਮਿਲੂਗਾ ਫਿਰ? 437-264-3175, 437-264-3175, 437-264-3175, 437-264-3175 ਤੇ ਤੁਸੀਂ ਕਾਲ ਕਰ ਲਿਓ। ਬਾਕੀ ਕੋਈ ਵੀ ਸਵਾਲ ਹੋਇਆ ਤੁਹਾਡਾ ਤਾਂ ਤੁਸੀਂ ਉੱਥੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਇਨਰੋਲ ਕਰਵਾਉਣ ਲਈ 2 ਮਹੀਨੇ ਦੇ ਵਿੱਚ ਤੁਹਾਡੇ ਕੋਲ ਪੈਸੇ ਤਕਰੀਬਨ ਉਹ ਆ ਜਾਣੇ ਆ। 30 ਤੋਂ 90 ਦਿਨਾਂ ਦਾ ਟਾਈਮ ਉਹ ਕਹਿੰਦੇ ਆ। 437-264-3674 ਤੁਸੀਂ ਕਾਲ ਕਰ ਸਕਦੇ ਹੋ। ਜੀ
1: ਜੀ ਬਿਲਕੁਲ ਜੀ, ਤੁਹਾਨੂੰ ਆਟੋ ਇੰਸ਼ੋਰੈਂਸ ਦੀ ਜ਼ਰੂਰਤ ਆ, ਤੁਹਾਡੇ ਹੋਮ ਦੀ ਇੰਸ਼ੋਰੈਂਸ ਦੀ ਜ਼ਰੂਰਤ ਆ, ਰੀਨਿਊ ਆ ਰਹੀ ਆ, ਰੇਟ ਵੱਧ ਕੇ ਆ ਗਿਆ ਜਾਂ ਘੱਟ ਕੇ ਆ ਗਿਆ, ਕਿਸੇ ਕਵਰੇਜ ਦਾ ਪਤਾ ਨਹੀਂ ਲੱਗਦਾ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 647-627-88-20 647-627-88-20 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਦਾ ਸਮਾਂ ਲਗਭਗ
0: ਸਮਾਂ ਵੀਕਐਂਡ ਆ ਜਿਹੜਾ ਉਹ ਬਹੁਤ ਵਧੀਆ ਗੁਜ਼ਰੇ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ, ਇਤਫਾਕ ਬਖਸ਼ੇ। ਸੋ ਮੇਰਾ ਭਰਿਆ ਹੱਥ ਪਰਮਾਤਮਾ ਤੁਹਾਡੇ ਤੇ ਰੱਖੇ, ਸਾਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੇ ਦਿਓ ਇੱਥੇ ਇਜਾਜ਼ਤ, ਤੇ ਅਗਲਾ ਪ੍ਰੋਗਰਾਮ ਦੇਸ਼ ਪ੍ਰਦੇਸ਼ ਸੁਣੋਗੇ। ਸਭ ਤੋਂ ਦਿਓ ਇਜਾਜ਼ਤ ਰੱਖਾ,
1: ਸਤਿ ਸ੍ਰੀ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ insuranceforyou.ca।
6: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀ 24/7।
7: ਦੇਰ ਆਰ ਐਂਡ ਦੈਨ ਦੇਰ ਆਰ ਲੈਜੈਂਡਸ, that has defined generations, the one and only Rahat Fateh Ali Khan, live in Toronto with Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
6: Duniya de kisi bhi hisse vich udaan bharan to pehla ik naam yaad rakho, Komal Travel and Tours. Destination bedding karni hai, ship cruise le jana hai, jaan phir kise island te holidays vaste book karna hai package, ta Komal Travel. India Punjab li direct flight book karan vaste hune call karo ਕੋਮਲ ਟਰੈਵਲ ਵਾਲਿਆਂ ਨੂੰ 905-248-7011 905-239-7711 ਕੋਮਲ ਟਰੈਵਲ ਐਂਡ ਟੂਰਸ।
8: Solution to promote your business, Desh Pardesh Prime Time Radio and TV, tohade ang sang 24 ghante satto din. Hun tak Desh Pardesh Prime Time Radio hazara hi business di grand opening live on location nal karwa chuke hai te karwa reya hai. Impossible is nothing. Tusi vi apne business vich vadha karan vaste Desh Pardesh Radio da live on location Friday Saturday karwao. For bookings call Tejinder Sidhu at 416-725-2551 416-725-2551.
6: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ ਫੈਂਡਰਵੇ ਬ੍ਰੈਂਟਨ, 9985 ਮਕਵੀਨ ਡਰਾਈਵ ਬ੍ਰੈਂਟਨ, 1465 ਮੇਫੀਲਡ ਰੋਡ ਬ੍ਰੈਂਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, 600 ਹੈਸਕਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
9: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ।
6: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
10: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ। ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 647-446-1616। ਉਮਰਪ੍ਰੀਤ ਚਾਵਲਾ।
6: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ। ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8855-7596, 905-857-7596, ANJ ਆਟੋ ਰਿਪੇਅਰ, ਜਿਹੜੇ ਕਿ ਬੋਲਡ।

0: ਦੁਪਹਿਰ ਖਿੜੀ ਦੇ ਫੁੱਲ ਵਾਂਗਰ ਤੁਸੀਂ ਵੀ ਸਾਰੇ ਖਿਲੇ ਹੋਵੋਗੇ, ਤੁਹਾਡੇ ਚਿਹਰੇ ਖਿਲੇ ਹੋਏ ਨੇ, ਕਿਉਂਕਿ ਦਿਨ ਹੀ ਬੜਾ ਵਧੀਆ। ਇੱਕ ਤਾਂ ਹੈਗਾ ਫਰਾਈਡੇ ਸ਼ੁੱਕਰਵਾਰ ਹੈ, ਦੂਸਰਾ ਟੈਂਪਰੇਚਰ ਬੜਾ ਸੋਹਣਾ, ਅਤੇ ਦੂਜਾ ਕਿ ਬਾਹਰ ਬੜੀ ਸੋਹਣੀ ਧੁੱਪ ਛਾਈ ਹੋਈ ਹੈ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲੇ ਵੱਲੋਂ ਅੱਜ ਦੇ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ, ਔਰ ਤੁਹਾਨੂੰ ਸਭ ਨੂੰ ਜੀਆਂ ਨੂੰ
1: ਜੀ ਨਾਲ ਸਾਥ ਦੇ ਰਹੀ ਹੈ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਬਹੁਤ ਹੀ ਇੰਜੋਏ ਕਰ ਰਹੇ ਹੋਵੋਗੇ ਅੱਜ ਦੇ ਬਹੁਤ ਖੂਬਸੂਰਤ ਵੈਦਰ ਨੂੰ ਅਤੇ ਆਪਣੀ ਖੂਬਸੂਰਤ ਜੀ ਜ਼ਿੰਦਗੀ ਨੂੰ ਵੀ, ਅਤੇ ਤੁਹਾਡਾ ਤਾਂ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਪੂਰੇ 6 ਵਜੇ ਤੱਕ ਗੱਲਾਂ ਬਾਤਾਂ ਬਹੁਤ ਸਾਰੀਆਂ ਹੋਣਗੀਆਂ, ਬਹੁਤ ਸਾਰਾ ਗੀਤ ਸੰਗੀਤ ਹੋਏਗਾ, ਕੁਛ ਨਵੀਂ ਨਵੀਂ ਤੁਹਾਨੂੰ ਜਾਣਕਾਰੀ ਦੇਵਾਂਗੇ, ਸਪੋਂਸਰਸ ਦੇ ਮੈਸੇਜ ਲਵਾਂਗੇ। ਅਤੇ ਸਟੂਡੀਓ ਦਾ ਨੰਬਰ ਇੱਕੋ ਇੱਕ ਹੁੰਦਾ ਗੱਲਬਾਤ ਕਰਨ ਦੇ ਲਈ, 905-564-6444, 905-564-5464, ਸਟੂਡੀਓ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਵੱਖ ਵੱਖ ਤਰੀਕੇ ਨਾਲ ਸਾਨੂੰ ਸੁਣ ਸਕਦੇ ਹੋ। ਸਾਡੀ ਵੈਬਸਾਈਟ 'ਤੇ ਜਾਓ, www.desh-pradesh.radio.com, www.desh-pradesh.tv.com, ਉੱਥੇ ਜਾ ਕੇ ਤੁਸੀਂ ਸਟ੍ਰੀਮ 'ਤੇ ਜਾਓ ਤਾਂ ਤੁਸੀਂ ਟੀ ਵੀ 'ਤੇ ਜਾਂ ਪਹੁੰਚ ਜਾਓਗੇ, ਲਾਈਵ ਵਾਚ ਟੀ ਵੀ ਕਰ ਲਓਗੇ, ਜਾਂ ਸੁਣਨਾ ਕੱਲਾ ਸੁਣ ਵੀ ਸਕਦੇ ਹੋ, ਆਪਣੇ ਫੋਨ 'ਤੇ ਵੀ ਤੁਹਾਨੂੰ ਵੇਖ ਵੀ ਸਕਦੇ ਹੋ ਸਟੂਡੀਓ 'ਚੋਂ।
1: ਬਿਲਕੁਲ,
0: ਆਪਣੇ IPTV ਬਾਕਸ 'ਚ ਜਾਓਗੇ ਤਾਂ ਫਿਰ ਪੰਜਾਬੀ ਸੈਕਸ਼ਨ ਜਾ ਕੇ ਦੇਸ਼ ਪ੍ਰਦੇਸ਼ 'ਤੇ ਕਲਿੱਕ ਕਰੋ, ਸਾਨੂੰ ਵੇਖ ਸਕੋਗੇ ਸਟੂਡੀਓ ਵਿੱਚ, ਸਾਡੇ ਨਾਲ ਸੁਣ ਵੀ ਸਕੋਗੇ, ਸਾਂਝ ਪਾਓਗੇ। ਨੰਬਰ ਸਟੂਡੀਓ ਦਾ ਇੱਕੋ ਹੀ, ਸਾਡਾ 905-564-6444 ਟੈਲੀਫੋਨ ਨੰਬਰ ਨਹੀਂ। ਤੋ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਚੱਲ ਰਿਹਾ।
1: ਹਾਂਜੀ ਬਿਲਕੁਲ, ਅੱਜ
0: ਅੱਜ ਆ ਜੀ। ਲਓ ਪਹਿਲਾਂ ਸ਼ਬਦ ਸਰਵਣ ਕਰੀਏ ਤੇ ਜਾਂ ਫਿਰ ਧਾਰਮਿਕ ਗੀਤ ਸੁਣਦੇ ਹਾਂ, ਫਿਰ ਆਪਾਂ ਵਾਪਸ ਆਉਂਦੇ ਹਾਂ। ਜੁੜੇ ਰਹੋ ਸਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ
1: ਜੀ।

0: ਦੋਸਤੋ ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਵੀਕਐਂਡ ਦੀਆਂ ਸ਼ੁਭਕਾਮਨਾਵਾਂ ਅਤੇ ਖਿੱਚ ਲਓ ਤਿਆਰੀਆਂ ਅਤੇ ਟੈਲੀਫੋਨ ਨੰਬਰ ਸੁਣੇ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ
1: ਅਤੇ
0: ਤੁਹਾਡੀਆਂ ਕੁਛ ਫਰਮਾਇਸ਼ਾਂ ਹੋਣਗੀਆਂ, ਕੁਝ ਅਸੀਂ ਸੁਣਾਵਾਂਗੇ, ਸੰਗੀਤ ਗੱਲਾਂ ਬਾਤਾਂ ਕਰਦੇ ਰਹਾਂਗੇ, ਕੁਝ ਤੁਸੀਂ ਕੁਝ ਕਹੋਗੇ ਅਤੇ ਫਿਰ ਸ਼ਾਮ ਦਾ ਸਫ਼ਰ ਕੱਟ ਜਾਊਗਾ ਇੱਕ ਦੂਸਰੇ ਨਾਲ ਮਿਲ ਕੇ।
1: ਬਿਲਕੁਲ,
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ
1: ਜੀ। ਅਤੇ ਸਭ ਤੋਂ ਪਹਿਲਾਂ ਜਾਣਕਾਰੀ ਮੈਂ ਤੁਹਾਨੂੰ ਦਿਆਂ, ਜੇਕਰ ਤੁਹਾਨੂੰ ਪਤਾ ਨਹੀਂ ਕਿ ਓਨਟਾਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕੀ ਚੇਂਜਿਸ ਆ ਰਹੀਆਂ ਨੇ, ਤਾਂ ਤੁਸੀਂ ਪਹਿਲਾਂ ਉਹਨਾਂ ਦੇ ਬਾਰੇ ਜਾਣਕਾਰੀ ਲਓ। ਜਿਨ੍ਹਾਂ ਦੇ ਵੀ ਹੁਣ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਇਹ ਤੁਹਾਨੂੰ ਪਹਿਲਾਂ ਸਮਝਾਉਣਗੇ ਪ੍ਰੋਪਰਲੀ ਕਿ ਓਨਟਾਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੀ ਆਪਣੇ ਹੁਣ ਜਿਨ੍ਹਾਂ ਦੀ ਵੀ ਰਿਨਿਊਅਲ ਆ ਰਹੀ ਹੈ ਉਹਨੂੰ ਲੈ ਕੇ ਕੀ ਚੇਂਜਿਸ ਆ ਰਹੀਆਂ ਨੇ, ਕਿਉਂਕਿ ਹੁਣ ਜਿੰਨੇ ਵੀ ਰਿਨਿਊ ਕਰਵਾਉਣ ਵਾਲੇ ਡਰਾਈਵਰਸ ਹੋਣਗੇ ਉਹਨਾਂ ਨੂੰ ਆਪਣੀ ਪਾਲਿਸੀ ਦੇ ਵਿੱਚ ਐਕਸੀਡੈਂਟ ਬੈਨੀਫਿਟਸ ਅਤੇ ਕਵਰੇਜਿਸ ਦੇ ਲਈ ਨਵੇਂ ਕੁਝ ਡਿਸੀਜਨਸ ਲੈਣੇ ਪੈ ਸਕਦੇ ਆ। ਬਟ ਜ਼ਰੂਰੀ ਇਹ ਹੈ ਕਿ ਕੀ ਤੁਸੀਂ ਸਮਝਦੇ ਹੋ ਕਿ ਜਿਹੜੀ ਇਹ ਚੇਂਜ ਆ ਰਹੀ ਹੈ ਇਹਦੇ ਨਾਲ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਊਗਾ। ਇਸ ਲਈ ਸਿਰਫ ਤੁਸੀਂ ਘੱਟ ਪ੍ਰੀਮੀਅਮ ਦੇ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ, ਚਾਹੇ ਤੁਸੀਂ ਕੋਈ ਵੀ ਪਾਲਿਸੀ ਕਰਵਾਓ। ਇਸ ਕਰਕੇ ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਾਂ ਫਿਰ ਤੁਸੀਂ ਆਪਣੇ ਘਰ ਯਾਨੀ ਕਿ ਹੋਮ ਇੰਸ਼ੋਰੈਂਸ ਜਾਂ ਫਿਰ ਆਪਣੀ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ, ਤਾਂ ਤੁਸੀਂ ਅੱਜ ਹੀ ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ। ਤੁਹਾਨੂੰ ਬੈਟਰ ਕਵਰੇਜ ਦੇ ਨਾਲ ਬੈਟਰ ਰੇਟਸ ਇਹ ਆਫਰ ਕਰਦੇ ਨੇ। ਇਹਨਾਂ ਦੇ ਕੁਝ ਕੋਲ ਕੁਝ ਡਿਸਕਾਊਂਟਸ ਵੀ ਨੇ ਜੋ ਤੁਹਾਡੇ ਲਈ ਅਪਲਾਈ ਕਰਵਾ ਸਕਦੇ ਨੇ। ਨੰਬਰ ਤੁਸੀਂ ਨੋਟ ਕਰ ਲਓ, 299-952-9532 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਦੋਸਤੋ, ਮੈਂ ਤੁਹਾਨੂੰ ਲੈ ਕੇ ਚੱਲਾਂ, ਤੁਹਾਨੂੰ ਭੁੱਖ ਲੱਗੀ ਹੋਈ ਹੈ, ਖਾਣਾ ਖਾਣ ਵਾਸਤੇ ਤੁਹਾਨੂੰ ਲੈ ਕੇ ਚੱਲੇ ਕਿ ਸਪੈਸ਼ਲ ਲੱਗੇ ਹੋਏ ਨੇ ਦੱਸ ਦਿਆਂ। ਇੰਡੀਅਨ ਫਰੂਟ ਲੈਂਡ ਦੀ ਇੱਕ ਬ੍ਰਾਂਚ ਹੈਗੀ ਜਿਹੜੀ 25 ਸੈਂਡਲਵੁੱਡ ਪਾਰਕਵੇ ਦੇ, ਉੱਥੇ ਸਪੈਸ਼ਲ ਲੱਗੇ ਹੋਏ ਨੇ। ਵੈਜੀ ਥਾਲੀ ਖਰੀਦੋਗੇ ਤੁਸੀਂ ਇੱਕ ਖਰੀਦੋਗੇ 499, ਹੋਰ ਚਾਹੇ ਸਸਤੀ ਕਿੱਥੋਂ ਮਿਲ ਜੂਗੀ ਯਾਰ। ਅਤੇ ਵੈਜੀ ਬਰਗਰ 399 ਦਾ, ਤੋ ਗੱਡੀਆਂ ਦੇ ਰੁੱਖ ਕਰ ਲਓ ਜੇ ਭੁੱਖ ਲੱਗੀ ਆ, ਤਾਂ ਫਿਰ ਚੱਕ ਲਿਆਓ। ਚਿਕਨ ਬਿਰਿਆਨੀ 699 ਦੀ, ਚਨਾ ਭਟੂਰਾ 399 ਦਾ, ਆਲੂ ਮੂਲੀ ਦੇ ਪਰਾਂਠਾ ਇੱਕ ਖਾਣਾ 299 ਦਾ ਖਾ ਲਓ, ਨਾਲ ਬਟਰ ਹੋਏਗਾ ਅਤੇ ਨਾਲ ਸੌਸ ਵੀ ਹੋਏਗੀ। ਤੀਜਾ ਖਾਣਾ ਮੀਡੀਅਮ ਪੀਜ਼ਾ ਖਾਣਾ, ਇਹ ਹੈਗਾ 699 ਈਚ। ਇਹ ਤਾਂ ਖਾਣ ਪੀਣ ਦੀ ਗੱਲ ਸੀ, ਤੁਹਾਨੂੰ ਅਸੀਂ ਕਿਹਾ ਭੇਜੀਏ ਪਹਿਲਾਂ ਉੱਥੇ ਕਿਹੜੀ ਪਰਾਂ ਦੇਸ਼ ਪਰਦੇਸ ਨੂੰ ਜੁੜੇ ਹੋਏ ਹੋ। ਲਓ ਫਿਰ ਇੱਕ ਵਧੀਆ ਜਿਹਾ ਹੋਰ ਗੀਤ ਪੇਸ਼ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਗੀਤ ਸੰਗੀਤ ਚੱਲਦਾ ਰਹੂਗਾ, ਗੱਲਬਾਤ ਚੱਲਦੀ ਰਹਿਣੀ ਹੈ, ਠੀਕ ਸ਼ਾਮ ਦੇ 6 ਵਜੇ ਤੱਕ
1: ਜੀ।

0: ਇਹ ਪਹਿਲੀ ਲੋਕੇਸ਼ਨ ਉਹਦੀ ਹੈਗੀ ਆ ਅਟੋਬਿਕੋ, ਅਸੀਂ ਰੈਕਸਲਰ ਵੀ ਕਹਿੰਦੇ ਹਾਂ ਉਹਨੂੰ, ਦੋ ਨਾਮ ਨੇ ਉਹਦੇ। ਹੰਬਰ ਕਾਲਜ ਦੇ ਬਿਲਕੁਲ ਨੇੜੇ, ਹੰਬਰ ਕਾਲਜ ਅਤੇ ਫਿੰਚ 905-588-5100 ਨੰਬਰ ਆ, 905-588-5100 ਨੰਬਰ ਹੈ। ਦੂਜੀ ਬ੍ਰਾਂਚ ਇਹਨਾਂ ਦੀ ਹੈਗੀ ਆਪਣੇ ਬ੍ਰੈਂਪਟਨ ਦੇ ਵਿੱਚ, ਕ੍ਰਾਈਸਲਰ ਪਲਾਜ਼ਾ ਪੈਂਦਾ, ਕ੍ਰਾਈਸਲ ਅਤੇ ਵਿਲੀਅਮਸ ਪਾਰਕਵੇ, ਏਅਰਪੋਰਟ ਅਤੇ ਟੋਰਬਨ ਦੇ ਵਿਚਕਾਰ ਵਿਲੀਅਮਸ ਪਾਰਕ ਦੇ ਉੱਪਰ ਪਲਾਜ਼ਾ ਪੈਂਦਾ ਹੈ। ਉੱਥੋਂ ਦਾ ਨੰਬਰ ਹੈ 905-588-4200, 905-588-4200। ਰਾਜਵੀਰ ਕੌਰ ਦਿਲ ਕਹਿੰਦੇ ਕਿ ਤੁਹਾਨੂੰ ਮੈਂ ਇੰਡੀਆ ਭੇਜਾਂਗੇ, ਵਨ ਵੇ ਵੀ ਲੈ ਕੇ ਜਾਣੀ ਆ, ਤੁਹਾਨੂੰ ਉੱਧਰੋਂ ਵਾਪਸ ਵੀ ਜਦੋਂ ਚਾਹੋਗੇ ਤੁਹਾਨੂੰ ਲੈ ਆਉਣਗੇ, ਹੈ ਨਾ। ਜੇ ਰਿਟਰਨ ਵੀ ਲੈ ਕੇ ਜਾ ਰਹੇ ਹੋ ਉੱਥੋਂ ਤੁਸੀਂ ਵਧਾਉਣੀ ਆ ਘਟਾਉਣੀ ਆ, ਬੁਰੀ ਨਾਟ, ਸਾਨੂੰ ਇੱਕ ਕਾਲ ਕਰੋ ਟੋਲ ਫ੍ਰੀ ਨੰਬਰ 'ਤੇ, ਤੁਹਾਨੂੰ ਦੇ ਦੇਣ ਤੁਹਾਡਾ ਬੰਦੋਬਸਤ ਕਰ ਦੇਣ।
1: ਬਿਲਕੁਲ ਬਿਲਕੁਲ ਸਹੀ ਗੱਲ।
0: ਰੇਡੀ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਦੇ ਗੀਤ ਸੰਗੀਤ ਵੱਲ ਚੱਲੀਏ ਕੋਈ ਲਈਏ ਆਪਣਾ ਮਿਊਜ਼ੀਕਲ ਬ੍ਰੇਕ।
1: ਬਿਲਕੁਲ, ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਫਰਮਾਇਸ਼ਾਂ ਵੀ ਦੱਸ ਸਕਦੇ ਹੋ, ਪ੍ਰੋਗਰਾਮ 'ਚ ਆਪਣੀ ਪਸੰਦ ਦਾ ਗਾਣਾ ਵੀ ਤੁਸੀਂ ਜ਼ਰੂਰ ਸ਼ਾਮਿਲ ਕਰਵਾ ਸਕਦੇ ਹੋ।
0: ਔਰ ਆਹ ਵੀਕਐਂਡ ਵੀ ਮੈਂ ਦੱਸਾਂਗਾ, ਮੌਸਮ ਥੋੜ੍ਹਾ ਜਿਹਾ ਖੁਸ਼ਗਵਾਰ ਵਧੀਆ ਹੈਗਾ, ਥੋੜ੍ਹੀ ਬਹੁਤੀ ਬਾਰਿਸ਼ ਹੋਣ ਦੇ ਸਾਰ ਹੈਗੇ ਵੀਕਐਂਡ ਦੇ।
1: ਬਿਲਕੁਲ,
0: ਪਰ ਫਿਰ ਵੀ ਮੌਸਮ ਤੁਹਾਡੇ ਵਾਸਤੇ ਜਿਹੜਾ ਹੈਗਾ ਨਾ, ਟੈਂਪਰੇਚਰ ਆਪ ਹੀ ਆ।
1: ਬਿਲਕੁਲ,
0: ਤੋ ਘੁੰਮਣਾ ਫਿਰਨਾ ਹੈਗਾ ਤਾਂ ਇਹ ਵੀ ਇੱਕ ਬੈਸਟ ਤਰੀਕਾ ਹੈਗਾ ਕਿ ਤੁਸੀਂ ਮਾਣ ਰਹੇ ਹੋ ਸਤੰਬਰ ਦੇ ਅੱਧ ਵਿੱਚ ਵੀ ਵਧੀਆ ਮੌਸਮ।
1: ਹਾਂਜੀ ਬਿਲਕੁਲ, ਵਧੀਆ ਵੈਦਰ ਹੈ।
0: ਦੇਸ਼ ਪ੍ਰਦੇਸ਼।

0: Khan live in Toronto. For tickets, visit ticketmaster.ca.
1: Mortgage broker Rahul Garibal da elan ki tuhadi mortgage pehla B lender na hoyi hai yani ke private hoyi hai bad to bad tusi mortgage pay kar rahe ho ta tuhadi mortgage hun oh A lender na yani banka na karwa denge te tuhadi jehdi mortgage au sasti ho jayegi. Is to alawa tuhanu second mortgage chahidi hai ja fir tuhanu jaldi jaldi 30000 to leke 5 lakh chahida bahut kaagzan di lod nahi fatafat tuhanu mil jayega. Home line of credit banoni hai ja fir commercial ja construction loan chahida ta ajj hi karo call Rahul Garibal nu 647-640-2511 de call karo mortgage broker Rahul Garibal
2: yellow tire
1: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਤੇ ਇਸ ਸਮੇਂ ਸਾਡੇ ਨਾਲ ਅੱਗੇ ਜਾ ਕੇ ਗੱਲਬਾਤ ਕਰਦੇ ਆ ਪਰ ਹਲਦੀ ਕੜੀ ਅਗਲੇ ਕਾਲਰ ਨੂੰ ਲੈ ਲਈਏ ਪਲੀਜ਼
3: ਹਾਂਜੀ 9873 ਜੀ ਸਤਿ ਸ਼੍ਰੀ ਅਕਾਲ
4: ਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਕਿਵੇਂ ਆ
3: ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਕਿਵੇਂ ਹੋ
4: ਹੈਪੀ ਫਰਾਈਡੇ ਆਪਕੋ ਵੀ ਔਰ ਸਿੱਧੂ ਭਾਈ ਕੋ ਵੀ
3: ਹੈਪੀ ਫਰਾਈਡੇ ਜੀ
1: ਹੈਪੀ ਫਰਾਈਡੇ ਕੀ ਹਾਲ ਚਾਲ ਨੇ
4: ਸਿੱਧੂ ਭਾਈ ਠੀਕ ਹੈ
1: ਚੜਦੀ ਗਲਾ ਪੂਰੀ ਕਿੱਲੀ ਨੱਪੀ ਹੋਈ ਆ ਦੇ ਰੇਸ ਤੇ ਪੈਰ ਰੱਖਿਆ ਹੋਇਆ ਹਾਂ ਜੀ
4: ਉਹ ਪ੍ਰੋਗਰਾਮ ਕਿਵੇਂ ਕਿੱਲੀ ਅੱਜ ਦਬਾ ਕੇ ਰੱਖੀ ਜਾਂ ਦੁਗਾਨੇ ਲਗਾਏ ਜੈਸੇ ਚਮਕੀਲੇ ਕੇ ਗਾਣੇ ਆ ਤੇ ਇੱਕ ਗਾਣਾ ਨਾ ਉਹ ਖਿੱਚਲਾ ਚਬਾਰੇ ਚ ਬਾਹ ਫੜ ਕੇ
1: ਖਿੱਚਲਾ ਚਬਾਰੇ ਵਿੱਚ ਬਾਹ ਫੜ ਕੇ ਮੁਹੰਮਦ ਸਿੰਘ ਸਾਹਿਬ ਦਾ ਹਾਂ ਮੁਹੰਮਦ ਸਿੰਘ ਦਾ
4: ਜੀ ਜੀ
1: ਚਮਕੀਲੇ ਤਾਂ ਨਹੀਂ ਉਹ ਨਾਲ ਲਗਾ ਦਿੰਦੇ ਹਾਂ
4: ਅੱਛੀ ਸ਼ੁਰੂਆਤ ਕੀ ਆ ਆਪਣੇ ਗਾਣੇ ਜੀ ਤੇ ਅਸੀਂ ਲਗਾਏ ਗਾਣੇ ਅੱਜ ਪ੍ਰੋਗਰਾਮ ਕੋ ਵੀ ਇਹਨਾਂ ਫੱਟੇ ਚੁੱਕਰ
1: ਹਾਂ ਫੱਟੇ ਚੱਕਣਾ ਚਾਹੀਦਾ ਹਾਂ ਬਿਲਕੁਲ ਬਿਲਕੁਲ ਥੈਂਕ ਯੂ ਆ ਤੁਹਾਡੀ ਕਾਲ ਵਾਸਤੇ ਫੱਟੇ ਚੱਕਦੇ ਹਾਂ
3: ਇਹ ਵੀ ਡਿਊਟ ਸੌਂਗ ਸੁਣਨ ਲੱਗੇ ਹੈ ਨਾ
1: ਹਾਂ ਸਾਰਿਆਂ ਨੂੰ ਸੁਣਾ ਦੇਣੇ ਆਪਾਂ ਸਾਰਿਆਂ ਨੂੰ ਲਗਾਣਾ ਡਿਊਟ ਸੌਂਗ ਤੇ ਨਾ
3: ਬਿਲਕੁਲ 2865 ਜੀ ਸਤਿ ਸ਼੍ਰੀ ਅਕਾਲ
5: ਸਤਿ ਮਨਪ੍ਰੀਤ ਜੀ ਸਤਿ ਸਿੱਧੂ ਸਾਹਿਬ ਜੀ
1: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ
5: ਠੀਕ ਸਤਿ ਸ਼੍ਰੀ ਅਕਾਲ ਸੋਤਨ ਨੂੰ ਹੈਪੀ ਫਰਾਈਡੇ ਜੀ
3: ਹਾਂਜੀ ਹੈਪੀ ਫਰਾਈਡੇ
1: ਹੈਪੀ ਫਰਾਈਡੇ ਅੱਜ ਤਾਂ ਇਹ ਮੌਸਮ ਇਹਨਾਂ ਵਧੀਆ ਸਾਰੇ ਹੀ ਇਹਨਾਂ ਦੇ ਸਾਰੇ ਦੇ ਮੁਖ ਤੇ ਜਿੰਨੇ ਵੀ ਮੀਨੂ ਮਿਲਦੇ ਆ ਮੁਸਕਰਾਹਟ ਜੀ ਅੱਜ ਤਾਂ
5: ਉਹ ਵੀ ਲਾਲੀ ਆਈ ਹੈ ਹਰਾਂ ਨੇ
1: ਹਾਂਜੀ ਚਾਹੀਦੀ ਵੀ
5: ਬਾਕੀ ਬਾਈ ਆਪਾਂ ਟ੍ਰੰਪ ਦੀ ਗੱਲ ਕਰਦੇ ਜੀ ਦੇਖੋ 2 ਸਾਲ ਨਹੀਂ ਹਜੇ ਇਹਨੂੰ ਪੈ ਨੂੰ ਰਿਡੂ
1: ਅੱਛਾ
5: ਦੇਖੋ ਪਰ ਇਹਨੇ ਕਿੰਨਾ ਦੋਨਾਂ ਕੰਟਰੀਆਂ ਦਾ ਕਿੰਨਾ
3: ਤੁਸੀਂ ਵੀ ਜ਼ਰੂਰ ਇਹਨਾਂ ਨਾਲ ਗੱਲਬਾਤ ਕਰੋ ਤੁਹਾਡੀ ਪੂਰੀ ਹੈਲਪ ਕਰਦੇ ਨੇ ਗਵਰਨਮੈਂਟ ਸਪਾਂਸਰਡ ਤੁਹਾਨੂੰ ਪ੍ਰੋਗਰਾਮਸ ਵਿੱਚ ਐਨਰੋਲ ਕਰਵਾਉਂਦੇ ਨੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਤੁਹਾਨੂੰ ਲੋਨ ਦਵਾਉਣਗੇ ਜਿਹੜੇ ਕਿ ਤੁਸੀਂ ਆਪਣੀ ਤੁਸੀਂ ਨਾਲ ਤਾਂ ਪੜ੍ਹਾਈ ਕਰੋ ਨਾਲੇ ਤੁਹਾਨੂੰ ਲੋਨ ਮਿਲਦਾ ਜਿਹੜਾ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਪੂਰੀ ਇਨਫੋਰਮੇਸ਼ਨ ਆਪਾਂ ਲੈਂਦੇ ਹਾਂ ਸਾਰਾਂਸ਼ ਨਾਗਪਾਲ ਜੀ ਤੋਂ ਸਾਰਾਂਸ਼ ਸਵਾਗਤ ਸਤਿ ਸ਼੍ਰੀ ਅਕਾਲ ਜੀ
5: ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ
3: ਹਾਂਜੀ ਸਾਰਾਂਸ਼ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਜਿਹੜੇ ਤੁਸੀਂ ਗਵਰਨਮੈਂਟ ਸਪੋਂਸਰਡ ਲੋਨ ਦਵਾਉਂਦੇ ਹੋ ਇਹਨਾਂ ਨੂੰ ਆਪਣੇ ਸਕਿੱਲਸ ਜਿਹੜੇ ਡਿਵੈਲਪ ਕਰਨ ਲਈ ਦੇ ਲਈ ਕੌਣ ਕੌਣ ਐਲੀਜੀਬਲ ਹੈ ਇਹਦੇ ਲਈ ਕੌਣ ਕੌਣ ਕਿਹੜੇ ਕਿਹੜੇ ਪਰਸਨਸ ਨੇ ਜਿਹੜੇ ਇਹਨਾਂ ਦੇ ਵਿੱਚ ਐਨਰੋਲ ਕਰ ਸਕਦੇ ਨੇ ਕੋਈ ਏਜ ਲਿਮਿਟ ਹੈਗੀ ਆ ਉਹਦੇ ਬਾਰੇ ਦੱਸੋ ਥੋੜ੍ਹਾ ਜਿਹਾ
5: ਜੀ ਸੋ ਹਮਾਰੀ ਕੰਪਨੀ ਕਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ 8 ਸਾਲ ਸੇ ਹਮ ਗਵਰਨਮੈਂਟ ਸਪੋਰਟਡ ਪ੍ਰੋਗਰਾਮਸ ਮੇ ਡੀਲ ਕਰ ਰਹੇ ਹੈ ਇਸਮੇ ਅਗਰ ਆਪ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਕੋਈ ਏਜ ਲਿਮਿਟ ਨਹੀਂ ਹੈ ਆਪ ਚਾਹੇ ਹਾਊਸ ਵਾਈਫ ਹੈ ਚਾਹੇ ਉਬਰ ਡਰਾਈਵਰ ਹੈ ਅਨਇਮਪਲੋਇਡ ਹੈ ਇਮਪਲੋਇਡ ਹੈ ਚਾਹੇ ਪੈਨਸ਼ਨ ਪੇ ਹੈ ਆਪ 50,000 ਸੇ 1,70,000 ਡਾਲਰ ਤੱਕ ਕਾ ਲੋਨ ਗਵਰਨਮੈਂਟ ਆਪਕੋ ਦੇ ਰਹੀ ਹੈ
3: ਸਕਿੱਲ
5: ਡਿਵੈਲਪ ਕਰੇ ਆਸਾਨ ਸੇ ਕੋਰਸਿਸ ਕਰੇ ਫੁਲੀ ਆਨਲਾਈਨ ਹੈ ਐਗਜ਼ਾਮਸ ਨਹੀਂ ਹੈ ਆਸਾਨ ਹੈ ਸਰਟੀਫਿਕੇਟ ਵੀ ਆ ਗਿਆ ਫੰਡਿੰਗ ਵੀ 50,000 ਸੇ 1,70,000 ਡਾਲਰ ਆਪਕੇ ਅਕਾਊਂਟ ਮੇ ਡਾਇਰੈਕਟ ਗਵਰਨਮੈਂਟ ਸੇ 0% ਪੇ ਬਿਨਾ ਗਾਰੰਟੀ ਕੇ
3: ਜੀ ਸਰਾਸ਼ ਜਿਹੜੀ ਫੰਡਿੰਗ ਮਿਲਦੀ ਹੈ ਇਹਦੇ ਤੇ ਕੋਈ ਰਿਸਟ੍ਰਿਕਸ਼ਨ ਹੈਗੀ ਹੈ ਕਿ ਤੁਸੀਂ ਕਿੱਥੇ ਯੂਜ਼ ਕਰ ਸਕਦੇ ਹੋ ਤੇ ਇਹ ਵੀ ਦੱਸੋ ਕਿ ਇਹਦੇ ਨਾਲ ਫਾਇਦਾ ਕਿਸ ਕਿਸ ਨੂੰ ਹੁੰਦਾ ਹੈ
5: ਹਾਂਜੀ ਸੋ ਅਗਰ ਆਪਕਾ ਫੈਮਿਲੀ ਸਾਈਜ਼ ਜ਼ਿਆਦਾ ਹੈ ਬੱਚੇ ਜ਼ਿਆਦਾ ਹੈ ਆਪਕੇ ਤੋ ਆਪਕੋ ਜ਼ਿਆਦਾ ਬੈਨੀਫਿਟ ਹੈ ਇਸਕਾ ਔਰ ਲਾਈਕ ਅਗਰ ਆਪ ਮੰਨ ਕੇ ਚਲੇ ਫੈਮਿਲੀ ਆਫ 4 ਹੈ ਤੋ 1.5 ਲੱਖ ਫੈਮਿਲੀ ਆਫ 5 ਹੈ ਹਸਬੈਂਡ ਵਾਈਫ ਦੋਨੋਂ ਪੜ੍ਹਦੇ ਨੇ ਆਸਾਨ ਸਸੋਖਾ ਜਿਹਾ ਕੋਰਸ ਕਰਦੇ ਨੇ ਅਪ ਟੂ 170,000 ਡਾਲਰ ਫੰਡਿੰਗ ਉਨਕੋ ਮਿਲ ਜਾਤੀ ਹੈ ਬਹੁਤੋਂ ਕੋ ਅਸਿਸਟ ਕਰ ਚੁੱਕੇ ਕੋਈ ਵੀ ਇਸਮੇ ਹੇਰਾ ਫੇਰੀ ਚਲਾਕੀ ਜਾਂ ਸੈਟਿੰਗ ਨਹੀਂ ਹੈ ਕੋਈ ਅੰਡਰ ਦ ਟੇਬਲ ਪੈਸੇ ਨਹੀਂ ਲੱਗਤੇ ਕਿਉਂ ਪੈਸੇ ਕਿਉਂ ਨਹੀਂ ਲੱਗਤੇ ਅੰਦਰ ਸੇ ਲੋਗ ਵੀ ਪੁੱਛਤੇ ਹੈ ਕਿਉਂ ਸਰ ਕੋਈ ਕਾਗਜ਼ ਨਹੀਂ ਮਿਲ ਰਹਾ ਇਸਮੇ ਆਪਕਾ
3: ਤੇ ਇੱਕ ਚੀਜ਼ ਮੈਨੂੰ ਦੱਸੋ ਕਿ ਜਿਹੜਾ ਇਹ ਕੋਰਸ ਹੈ ਇਹਨਾਂ ਦੇ ਜੋ ਲੋਨ ਮਿਲਦਾ ਆਪਾਂ ਨੂੰ ਇਹਨਾਂ ਨੂੰ ਕਿੰਨੇ ਟਾਈਮ ਦੇ ਵਿੱਚ ਵਾਪਸ ਕਰਨਾ ਹੁੰਦਾ ਕੋਈ ਇੰਟਰਸਟ ਵਗੈਰਾ ਲੱਗਦਾ ਉਹਦੇ ਬਾਰੇ ਦੱਸੋ ਥੋੜਾ ਜਿਹਾ
5: ਹਾਂਜੀ ਆਪ ਮੰਨ ਕੇ ਚੱਲੇ ਐਗਜ਼ਾਮਪਲ ਮੈਂ ਫੈਮਿਲੀ ਆਫ 4 ਕੋ ਹਸਬੈਂਡ ਵਾਈਫ ਦੋਨੋਂ ਪੜ ਰਹੇ ਹਨ ਉਨਕੋ 1.5 ਲੱਖ ਡਾਲਰ ਆਇਆ ਕਹੀਂ ਵੀ ਉਹ ਪੈਸੇ ਕੋ ਖਰਚ ਕਰ ਰਹੇ ਹਨ
3: ਚਾਹੇ
5: ਉਸੇ ਐਕਸਪੈਂਸਿਵ ਲੋਨ ਭਰ ਰਹੇ ਹਨ ਚਾਹੇ ਉਸੇ ਗਰੋਸਰੀ ਕਰ ਰਹੇ ਹਨ ਮਤਲਬ ਐਕਸਪੈਂਸਿਵ ਲੋਨ ਦਾ ਮੀਨਿੰਗ ਕਿਉਂਕਿ ਯਹਾਂ ਪੇ ਵਿਆਜ ਆਪਕਾ 0% ਹੈ 2 ਸਾਲ 2.5 ਸਾਲ ਬਾਅਦ ਵਿਆਜ ਕਿਆ ਹੈ 2.5% ਪੂਰੇ ਸਾਲ ਕਾ ਮਤਲਬ 1 ਲੱਖ ਡਾਲਰ ਤੇ ਮਹੀਨੇ ਕਾ ਵਿਆਜ ਬਣਾ ਸਿਰਫ 200 ਡਾਲਰ ਆਪ ਲੋਕ ਹਮੇ ਬਤਾਤੇ ਹੈ कि सर हमने इस लोन से और जो एक्सपेंसिव लोन है जो हायर इंटरेस्ट है गाड़ी का घर का वो पे ऑफ कर दिया। कुछ लोग आज बता के गए हमें लाइक उन्होंने लाइफ इंश्योरेंस पॉलिसी पे पॉलिसी लोन लिया था 6.25% पे, ये 0% पे इन्होंने उससे वो पे कर दिया। तो इससे बढ़िया लोन एग्जिस्ट नहीं करता, मत पड़िए क्रेडिट कार्ड के चक्कर में या रीफाइनेंसिंग में, कॉल करें ऑफिस आए असेसमेंट कराएं।
3: जी इधर कोई क्रेडिट चेक वगैरह होता है या लोन तो अप्रूव करवाने जो
5: कोई क्रेडिट चेक नहीं है, गवर्नमेंट फंडिंग दे रही है, बैंक नहीं दे रहा। अगर आपका स्कोर जीरो भी है, आप कल कनाडा आए आप तब भी एलिजिबल है, तो देयर इज नो लाइक कैच इन इट।
3: जी सर एक चीज दसो कि जेडे कोर्सेज ने केड़े-केड़े कोर्सेज ऑफर किए जाते हैं ते क्लासेस किदा लगदे इन्हां दी?
5: हाँ जी हम डील करते हैं सिर्फ हमारे पास ना 8 कोर्सेज हैं, फुली ऑनलाइन है, बिजनेस हो गया अकाउंटिंग हो गया। अब हम हार्ड कोर्स में डील नहीं करते। लोग आते हैं हमें ये वाला कोर्स करा दो, हम कहते हैं हमारे हैंड्स अप है, आप कहीं और से करा लीजिए, क्यों हमने गाली नहीं खानी आपसे। आसान कोर्स है, फुली ऑनलाइन है, एग्जाम्स नहीं है, स्किल भी आ गई, आपने सिर्फ 20 घंटे हफ्ते में ऑनलाइन रहना चाहे फोन पे चाहे लैपटॉप पे। ऑन अदर हैंड आपके पास लाइक 50,000 से 1,70,000 डॉलर तक का लोन आया जो कि 0% पे है गारंटी के बिना, और 2.5 साल बाद उसका पेमेंट स्टार्ट है। हमारी फीस कितनी है? क्रिस्टल क्लियर एंड टू एंड ट्रांसपेरेंट फीस सिर्फ $199 है। काम होने के बाद लेते हैं, आपकी ईमानदारी पर डिपेंड है ना कि अपनी, कोई भी इसमें चलाकी नहीं, हमने सब कुछ ट्रांसपेरेंट रखा है एंड टू एंड। नंबर नोट करें, ऑफिस आए कॉल करें 437-264-3175 437-264-3175 कॉल करो एस्टिमेट लो 437-264-3175 4372643175।
3: जी बहुत बहुत शुक्रिया। बिल्कुल तुसी इन्हां दे नाल गलबात करो ते इन्हां दा ऑफिस लोकेटेड है 218 एक्सपोर्ट बुलेवर्ड स्वीट नंबर 212 यूनी ग्लोबल एडवाइजरी इंक दे नाल तुसी मुलाकात भी कर सकते हो।
0: देयर आर सिंगर्स, देयर आर परफॉर्मर्स एंड देन देयर आर लेजेंड्स। That has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: ਦੋਸਤੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀ ਦੇ ਨਾਲ ਜੁੜਿਆ ਹੋਇਆ ਤੁਹਾਨੂੰ ਇੱਕ ਵਾਰੀ ਫਿਰ ਜੀਆਂ ਨੂੰ ਜੀ ਨਿੱਘਾ ਸਵਾਗਤ। ਅਤੇ ਮੈਂ ਦੱਸਦਿਆਂ ਕਿ ਸਾਡੇ ਵੀਰ 6950 ਇਹ ਨਾ ਐਕਚੁਲੀ ਮੈਂ ਉਹ ਡਿਸਪੈਚ ਵਾਲੀ ਗੱਲ ਹੋ ਗਈ ਹੁਣ ਨਾ ਸਭ ਆਪਾਂ ਹੀ ਸ਼ੁਰੂ ਕੀਤਾ ਇਹ ਕਿ ਲਾਸਟ ਨੰਬਰ ਬੋਲਣਾ ਹੈ ਨਾ ਇੱਥੇ ਰੇਡੀਓ ਦੇ ਉੱਤੇ। ਜਦੋਂ ਅਸੀਂ ਪਹਿਲਾਂ ਡਿਸਪੈਚ ਕਰਦੇ ਹੁੰਦੇ ਸੀ ਨਾ ਮੈਟਰੋ ਦੇ ਵਿੱਚ ਟੈਕਸੀ ਹੁੰਦੀ ਸੀਗੀ, ਮੈਂ ਪਹਿਲਾਂ ਇੰਡੀਅਨ ਬੰਦਾ ਸੀ ਜਿਹੜਾ ਐਕਸੀਡੈਂਟ ਦੇ ਵਿੱਚ ਜਾਣੀ, ਕਿਉਂਕਿ ਮੈਂ ਕਿਹੜਾ ਇੱਥੇ ਪੜ੍ਹਿਆ ਵਾਂ ਇੱਥੇ, ਮਤਲਬ ਤਾਂ ਇੰਡੀਆ 'ਚ ਹੀ ਆ, ਇੰਗਲਿਸ਼ ਵੀ ਸਿੱਖੀ ਸੁੱਖੀ ਸਾਰੀ ਰਲ ਮਿਲ ਕੇ ਲੋਕਾਂ ਤੋਂ ਸਿੱਖੀ ਨਾ। ਅਤੇ ਉਹ ਫਿਰ ਅਸੀਂ ਕਾਰ ਦਾ ਨਾਂ ਬੁਲਾ ਕੇ ਬੋਲਦੇ ਸੀ 10-5-5 ਵੇਅਰ ਆਰ ਯੂ, ਹੈ ਨਾ 7-8-43 ਹੈ ਨਾ, ਕਾਰ ਦਾ ਨਾਂ ਬੋਲ ਕੇ। ਅਤੇ ਹੁਣ ਆਪਾਂ ਫੋਨ ਨੰਬਰ ਵੀ ਜਿਹੜੇ ਛੱਡ ਜਾਂਦੇ ਨੇ ਲਾਈਨ
3: ਲਾਸਟ
1: ਹੀ ਬੋਲਦੇ, ਜਿਵੇਂ ਕਾਰ ਦਾ ਨੰਬਰ ਬੋਲ 6950
3: ਹਾਂਜੀ
1: ਛੱਡ ਗਏ ਤੁਸੀਂ, ਪਰ ਅਸੀਂ ਰੱਖਿਆ ਸੀ ਹੋਲਡ 'ਤੇ, ਪਰ ਕੋਈ ਦੁਬਾਰਾ ਕਾਲ ਕਰ ਲਿਆ ਉਹਨਾਂ ਨੇ ਗੀਤ ਸੁਣਨਾ ਹੋਣਾ ਕੋਲ। ਅਤੇ ਰਿਕੁਐਸਟ ਆਪਣੇ ਲਿਖਾ ਦਿਆ ਕਰੋ ਫਿਰ ਅਸੀਂ ਨਾਲ ਜਿਹਾ ਤੁਹਾਨੂੰ ਅਤੇ ਗੀਤ ਸੁਣਾਉਂਦੇ ਰਹਾਂਗੇ।
3: ਬਿਲਕੁਲ, ਅਤੇ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਪ੍ਰੈਜੈਂਟ ਕਰ ਰਹੇ ਨੇ ਵੰਸ ਅਪੋਨ ਅ ਟਾਈਮ ਜਿਹੜਾ ਕਿ ਵਰਲਡ ਟੂਰ ਹੈ ਰਾਹਤ ਫਤਿਹ ਅਲੀ ਖਾਨ ਜੀ ਦਾ, ਅਤੇ ਆਪਣੇ ਸ਼ਹਿਰ ਇਹ ਟੋਰੋਂਟੋ ਦੇ ਵਿੱਚ 27th September ਨੂੰ ਆ ਰਹੇ ਨੇ, ਯਾਨੀ ਕਿ ਨੈਕਸਟ ਵੀਕ। ਅਤੇ ਸੰਡੇ ਵਾਲੇ ਦਿਨ ਇਹ ਸ਼ੋਅ ਹੋਏਗਾ ਸ਼ਾਮ ਨੂੰ 7 ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਇਹਦੀਆਂ ਟਿਕਟਸ ਤੁਹਾਡੇ ਲਈ ਕੁਝ ਕੁ ਅਵੇਲੇਬਲ ਹੈਗੀਆਂ ਨੇ ticketmaster.ca ਦੇ, ਵੈਸੇ ਤਾਂ ਪੂਰਾ ਸ਼ੋਅ ਸੋਲਡ ਆਊਟ ਹੋ ਚੁੱਕਾ ਆ, ਕੁਝ ਕੁ ਸੀਟਸ ਤੁਹਾਨੂੰ ਹਜੇ ਵੀ ਵਿੱਚ ਵਿੱਚ ਮਿਲ ਸਕਦੀਆਂ ਨੇ। ਇਹਦੇ ਲਈ ਤੁਸੀਂ ticketmaster.ca ਦੇ ਉੱਪਰ ਜਾ ਕੇ ਚੈੱਕ ਕਰ ਲਓ। ਅਤੇ ਬਹੁਤ ਹੀ ਕਮਾਲ ਦਾ ਸ਼ੋਅ ਜਿਹੜਾ ਆਪਾਂ ਦੇਖਣ ਜਾਣਾ ਹੈ,
1: ਦੇਖਣ ਵਾਲਾ ਸ਼ੋਅ ਹੋਏਗਾ। ਅਤੇ ਟਿਕਟਾਂ ਫਟਾਫਟ ਲੈ ਲਓ ਕਿਉਂਕਿ ਬਾਅਦ ਦੇ ਵਿੱਚ ਸੋਲਡ ਆਊਟ ਦਾ ਪਤਾ ਲੱਗੂਗਾ।
3: ਬਿਲਕੁਲ,
1: ਸੁਰੀਲੀ ਅੱਖੀਓ ਵਾਲੀ ਕਿਆ ਬਾਤ ਹੈ ਨਾ, ਹੁਣ ਹੁਣ ਗੀਤ ਨੇ ਨਾ।
3: ਬਿਲਕੁਲ ਬਿਲਕੁਲ, ਚਲੋ ਭਾਈ ਇਹੀ ਗਾਣਾ ਸੁਣ ਦੋ
1: ਨੈਣ, ਉਹ ਵੀ ਇਹਨਾਂ ਦੇ ਹੈ ਨਾ।
3: ਹਾਂਜੀ, ਕਾਫੀ ਮੂਵੀਜ਼ ਦੇ ਵਿੱਚ ਪੰਜਾਬੀ ਗਾਣੇ ਵੀ,
1: ਪੰਜਾਬੀ ਗਾਏ ਇਹਨਾਂ ਨੇ।
3: ਹਾਂ, ਪੰਜਾਬੀ ਗਾਣੇ ਵੀ ਬਹੁਤ ਆਏ ਇਹਨਾਂ ਦੇ, ਤੇ ਹਿੰਦੀ ਗਾਣੇ ਤਾਂ ਹੈਗੇ ਹੀ ਆ। ਚਲੋ
1: ਲਓ ਫਿਰ ਤੁਸੀਂ ਕਰ, ਚਲੋ ਤਿਆਰੀਆਂ ticketmaster.ca ਤੇ ਜਾ ਕੇ ਟਿਕਟਾਂ ਲੈ ਲਓ। ਅਤੇ ਆਪਾਂ 27 ਤਰੀਕ ਨੂੰ ਸਤੰਬਰ 27 ਠੀਕ ਸ਼ਾਮ ਦੇ ਐਤਵਾਰ ਪੈਂਦਾ ਸੰਡੇ ਵਾਲੇ ਦਿਨ
3: ਸ਼ਾਮ ਨੂੰ
1: 7:30 ਆਪਣੇ ਖਾਸ ਕਰਕੇ ਸਕੋਸ਼ੀਆ ਅਰੀਨਾ ਡਾਊਨ ਟਾਊਨ ਨਾਲੇ ਤਾਂ ਲੇਕ ਸ਼ੋਰ ਤੇ ਘੁੰਮਣ ਅਰਲੀ ਚਲੇ ਜਾਵੇ ਬਾਅਦ ਚ ਵੀ ਘੁੰਮ ਸਕਦੇ ਲੇਕ ਸ਼ੋਰ
3: ਤੇ
1: ਪਹਿਲਾਂ ਤੁਹਾਡਾ ਚਾਰਨ ਹੋਊਗਾ ਲੇਕ ਸ਼ੋਰ ਤੇ ਗੜੇ ਗੁੜੇ ਦੇ ਲਿਓ ਪਰੇ ਹਨਾ ਯੰਗ ਸਟਰੀਟ ਦੇ ਗੜੇ ਦੇ ਲਿਓ ਬਾਅਦ ਵਿੱਚ ਸ਼ੋਅ ਦੇਖਿਓ ਤੇ ਫਿਰ ਬਾਅਦ ਵਿੱਚ ਖਾਣੇ ਖੁਣੇ ਖਾਇਆ ਵਧੀਆ ਹੋ
3: ਜਾਏ ਇਹ ਹੁੰਦਾ
1: ਗੈਦਰਿੰਗ ਹੁੰਦੀ ਆ ਲਓ ਜੀ ਲੈਨੇ ਆ ਇੱਕ ਪਿਆਰਾ ਜਿਹਾ ਗੀਤ
3: ਜੀ
1: ਰਾਹਤ ਫਤਿਹ ਅਲੀ ਖਾਨ ਸੋਹਰਾ ਦੀ ਆਵਾਜ਼ ਦੇ ਵਿੱਚ ਜਿਹੜੀ ਪਲੰਬ ਬੇਸ ਪ੍ਰਦੇਸ਼

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਲੱਖਾਂ ਨੂੰ ਲਈਏ ਇਹਦੇ ਉੱਤੇ ਜੀ ਹਾਂ ਜੀ ਆਇਆਂ ਨੂੰ ਜੀ
1: ਜੀ 3511 ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਸਤਿ ਸ਼੍ਰੀ ਅਕਾਲ
2: ਹਾਂਜੀ ਗੀਤ ਲਵਾਉਣਾ ਸੀ
1: ਹਾਂਜੀ ਦੱਸੋ
2: ਗੀਤ ਆ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰੱਬਾ ਹੋਏ ਤੇਰੀ ਰਾਤ ਮੁੱਕ ਗਈ
0: ਸੁਖਵਿੰਦਰ ਸਿੰਘ ਦਾ ਗੀਤ ਆ ਗੱਲ ਮੁਕੀ ਨਾ ਸੱਜਣ ਨਾਲ ਮੇਰੀ ਜੀ ਬੜਾ ਪੁਰਾਣਾ ਗੀਤ ਉਹਨਾਂ ਦਾ ਗਾਇਆ
2: ਤੇਰਾ ਕੀ ਸੀ ਜਾਂਦਾ ਸਾਡਾ ਲੱਥ ਜਾਂਦਾ ਚਾਵੇ ਥੋੜੀ ਜਿਹੀ ਰਾਤ ਰੱਬਾ ਦਿੰਦਾ ਤੂੰ ਵਧਾ ਦੇ
0: ਕੀ ਬਾਤ ਹੈ ਕੀ ਬਾਤ
2: ਤੂੰ ਨਿੱਕੀ ਜਿੰਨੀ ਹੋਈ ਨਾ ਦਲੇਰੀ ਰੱਬਾ ਤੇਰੀ ਰਾਤ ਮੁੱਕ
0: ਇਹ ਨਾ ਜਦੋਂ ਫਿਲਮਾਂ 'ਚ ਗਾਉਣ ਲੱਗਿਆ ਉਦੋਂ ਪਹਿਲਾਂ ਇਹਨਾਂ ਦੀ ਨਾ ਇੱਕ ਐਲਬਮ ਆਈ ਸੀ ਕੈਸਟ ਆਈ ਸੀ ਉਹਦੇ ਵਿੱਚ ਸਾਰੇ ਗੀਤ ਸੀਗੇ ਇਹ ਬੜੇ ਪਿਆਰੇ ਗੀਤ ਸਾਰੇ ਤੇ ਜ਼ਰੂਰ ਲਾਉਂਦੇ ਹਾਂ ਉਹਦੇ ਵਿੱਚੋਂ ਆਪਾਂ
1: ਜੀ
0: ਅਗਲੇ ਕਾਲ ਜੀ
1: ਜੀ ਸਰ ਨਾ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ ਲਾਈਨ ਤੇ ਜੁੜੇ ਨੇ ਜੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਅਪਲਾਇੰਸਸ ਲੈ ਕੇ ਆਉਣਾ ਚਾਹੁੰਦੇ ਹੋ ਉਹ ਵੀ ਬੰਡਲਸ ਲੈ ਕੇ ਆਓ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ ਮਿਸੀ ਸਾਗਰ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਏਅਰਪੋਰਟ ਰੋਡ ਐਂਡ ਕਲਾਕ ਦੀ ਇੰਟਰਸੈਕਸ਼ਨ ਤੇ ਦੂਸਰੀ ਲੋਕੇਸ਼ਨ ਹੈ ਇਸ ਵੀਕਐਂਡ ਦੇ ਉੱਪਰ ਬਹੁਤ ਵਧੀਆ ਡੀਲਸ ਲੱਗ ਚੁੱਕੀਆਂ ਨੇ ਮਨਜੀਤ ਗਿੱਲ ਜੀ ਦੀ ਜਾਣਕਾਰੀ ਦੇਣਗੇ ਮਨਜੀਤ ਜੀ ਸਵਾਗਤ ਸਤਿ ਸ਼੍ਰੀ ਅਕਾਲ
3: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ ਤੁਸੀਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ ਤੇ ਉੱਥੇ 5 ਦੇ 5 ਅਪਲਾਇੰਸਸ ਦਾ ਬੰਡਲ ਦੇਖ ਰਹੇ ਹੋ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਟਾਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਸ ਦਾ ਸੈੱਟ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਇਸ ਟਾਈਮ ਕਾਫੀ ਕਸਟਮਰਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਸ ਦਾ ਸੈਮਸੰਗ ਬ੍ਰਾਂਡ ਦਾ ਪੂਰਾ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਵੈਲਿਊ ਦਾ ਪੂਰਾ ਬਿਲਟ ਇਨ ਅਪਲਾਇੰਸਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਬੇਸਮੈਂਟ ਬਣਾ ਰਹੇ ਨੇ ਬੇਸਮੈਂਟ ਦੇ 4 ਅਪਲਾਇੰਸਸ ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਫਰਿੱਜ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ $3,500 ਦੀ ਪ੍ਰਾਈਸ ਤੋਂ ਘਟਾ ਕੇ $25.99 ਚ ਤੁਸੀਂ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ ਸਪੈਸ਼ਲ ਤੇ ਅਵੇਲੇਬਲ ਹੈ 65 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1,100 ਦੀ ਪ੍ਰਾਈਸ ਤੋਂ ਘਟਾ ਕੇ $699 ਦੇ ਵਿੱਚ ਇਸ ਵੀਕਐਂਡ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ ਪੇਮੈਂਟ 6 ਮਹੀਨਿਆਂ 'ਚ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ
1: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਗੱਲਬਾਤ ਕਰ ਲਓ ਅਪਲਾਇੰਸ ਜੰਕਸ਼ਨ ਦੇ ਨਾਲ 905-450-0054-950-0054 ਅਪਲਾਇੰਸ ਜੰਕਸ਼ਨ ਦਾ ਨੰਬਰ ਹੈ
0: ਦੋਸਤੋ ਬਹੁਤ ਵੱਡੀ ਸੇਲ ਲੱਗੀ ਹੋਈ ਆ ਤੁਸੀਂ ਫਾਇਦਾ ਉਠਾਓ ਅੱਜ ਗਰੋਸਰੀ ਚਾਹੀਦੀ ਹੈ ਵੀਕਐਂਡ ਦੇ ਆਪਾਂ ਨੂੰ ਘਰ 'ਚ ਮਹਿਮਾਨ ਵੀ ਆਉਣੇ ਹੁੰਦੇ ਨੇ ਇੰਡੀਅਨ ਫਰੂਟ ਲੈਣ ਦੀ ਮੈਂ ਦੱਸਦਾ ਕਿ ਇਹ ਸੇਲ ਸਿਰਫ ਇੱਕੋ ਲੋਕੇਸ਼ਨ 'ਤੇ ਚੱਲ ਰਹੀ ਆ ਜਿਹੜੀ ਕਿ 20 ਤਰੀਕ ਤੱਕ ਚੱਲਣੀ ਹੈਗੀ ਇਹਦਾ ਫਾਇਦਾ ਉਠਾਓ ਸੁਪਰ ਸੇਲ ਹੈਗੀ ਆ 25 ਸੈਂਡਲਵੁੱਡ ਪਾਰਕ ਵੀ ਹਾਈ ਬਟਿੰਦਰ ਸੈਂਡਲਵੁੱਡ ਦੇ ਕੋਰਨ 'ਤੇ ਜਿਹੜਾ ਪਲਾਜ਼ਾ ਹੈਗਾ ਸਟਾਰ ਬਕਸ ਵਾਲਾ ਉਹਦੇ ਵਿੱਚ ਨੇ ਇਹ ਉੱਥੇ ਜਾਓ ਅਤੇ ਤੁਸੀਂ ਇਹ ਚੀਜ਼ ਜਿਹੜੀ ਤੁਹਾਨੂੰ ਵਸਤੂਆਂ ਮਿਲਣਗੀਆਂ ਉੱਥੋਂ ਮਿਲਣਗੀਆਂ
1: ਜੀ
0: ਸ਼ੇਰ ਆਟਾ 10 ਪਾਉਂਡ 6.99 ਦਾ ਬੜਾ ਸਸਤਾ ਔਰ 20 ਪਾਉਂਡ ਸਵਰਨਾ ਚੱਕੀ ਆਟਾ 10.99 ਦਾ ਹੈਗਾ ਜੀ ਇੰਡੀਅਨ ਗੇਟ ਫਿਸਟ ਰਾਈਸ ਨੇ 10 ਪਾਉਂਡ 8.99 ਦੇ ਦਹੀਂ ਤੁਸੀਂ ਲੈਣਾ ਬਰਾਡ ਦਾ 2% ਹੋਵੇ ਜਾਂ ਹੋਮੋ ਹੋਵੇ 1.8 kg 5.99 ਦਾ ਔਰ ਮੈਂ ਦੱਸਦਾ ਰਸ ਮਲਾਈ 6.99 ਦੀ ਹੈਗੀ ਆ
1: ਜੀ
0: ਇਹ 3 ਫਲੇਵਰ ਨੇ ਇਹਦੇ ਵਿੱਚ ਬਰਾਡ ਦੀ ਰਸ ਮਲਾਈ ਨੀਲਸਨ ਦਾ ਦੁੱਧ ਦੁੱਧ ਪੀਓ ਤਾਂ ਸਿਹਤ ਬਣਾਓ ਹੈ 2% ਅਤੇ 4.99 ਦਾ 4 ਲੀਟਰ ਸਰੋਂ ਦਾ ਤੇਲ ਮਸਟਰਡ ਓਇਲ ਨੂੰ ਆਪਾਂ ਕਹਿੰਦੇ ਹਾਂ
1: ਜੀ
0: 5 ਲੀਟਰ 19.99 ਦਾ ਇਹ ਇੰਡੀਅਨ ਹੈਗਾ ਮਸਟਰਡ ਓਇਲ ਹੈਗਾ
1: ਜੀ
0: ਬਰਾਡ ਘਿਓ 22.99 ਦਾ 1.8 kg ਅਤੇ ਰਾਈਸ ਐਵਰੀਡੇ ਰਾਈਸ ਨੇ 8 pounds 599 ਦੇ ਵੀ ਸਸਤੇ ਭਾਈ ਤੇ ਲਿਆਓ ਭਾਈ ਅੱਗੇ ਜਾ ਕੇ ਹੋਰ ਪ੍ਰਾਈਸ ਤੋਂ ਬੋਲਾਂਗੇ ਗੱਡੀਆਂ ਦੇ ਰੁੱਖ ਕਰ ਲਓ 25 ਸੈਂਡਲਵੁੱਡ ਪਾਰਕ ਬਈ ਤੇ ਬਿਲਕੁਲ ਆਪਣੇ ਹਾਈਵੇ 10 ਤੇ
1: ਕਾਰਨਰ
0: ਤੇ ਸੈਂਡਲਵੁੱਡ ਦੇ
1: ਜੀ
0: ਨਾਲੇ ਤੇ 14 ਕੱਪ ਫੜ ਲਿਆ
1: ਸਟਾਰਬਕਸ
0: ਜੇ ਵਿਹਲੇ ਹੋ ਤਾਂ ਸਾਡੇ ਨੂੰ ਲਿਆ ਦਿਓ ਸ਼ੁਕਰੀਆ ਕਰਦਾ
1: ਬਿਲਕੁਲ ਸਹੀ
0: ਮੈਂ ਨਾ ਪ੍ਰਾਣੀ ਆ ਦਿੱਤਾ ਜਦੋਂ ਨਾ ਡਿਸਪੈਚ ਕਰਦੇ ਹੁੰਦੇ ਮੈਂ ਮੁੰਡੇ ਸਰ ਜਾਣਦੇ ਆ ਪੁਰਾਣੇ ਹਨਾ
1: ਹਾਂਜੀ
0: ਮੇਰੇ ਮੋਹਰੇ ਨਾ ਚਾਹ ਦੇ ਕੱਪ ਤਿੰਨ ਚਿਰ ਪਏ ਰਹਿੰਦੇ ਸੀਗੇ ਜਿਹਨੇ ਆਉਣਾ ਆਫਿਸ ਦੇ ਕੋਲੇ ਉਹਨੇ ਕਦੇ ਨਾ ਵੀ ਕਹਿਣਾ ਉਹਨੇ ਭਾਈ ਲੈ ਆਉਣੀ ਚਾਹ ਹਨਾ
1: ਉਹਨੂੰ
0: ਪਤਾ ਵੀ ਹੁਣ ਥੋੜ੍ਹਾ ਜਿਹਾ ਥੱਕੇ ਹੋਣਗੇ ਸ਼ਿਫਟ ਲੰਬੀ ਹੁੰਦੀ ਹੈ 10 ਘੰਟੇ ਦੀ ਹੁੰਦੀ ਸ਼ਿਫਟ
1: ਹਾਂਜੀ ਹਾਂਜੀ
0: ਰੇਡੀ ਡਿਸਪੈਚ ਦੀ ਹੁਣ ਤੱਕ ਖਰ ਖਤਮ ਹੋ ਗਿਆ ਕੰਪਿਊਟਰਾਈਜ਼ ਹੋ ਗਿਆ ਬੇਚਾਰਾ ਪੁਰਾਣੀਆਂ ਗੱਲਾਂ ਜ਼ਿਆਦਾ ਤੇਜ਼ੀ ਕਰ
1: ਹਾਂਜੀ
0: ਅਤੇ ਟਿਮ ਹੋਟਲ ਦੀ ਕਾਫੀ ਫਿਰ ਪਈਆਂ ਹੁੰਦੀਆਂ ਜੀ ਇੱਕ ਦੋ
1: ਮਿੰਟ ਨੀਡ ਲੱਗ ਰਹੀ ਹੈ ਚਾਹ
0: ਮੈਂ ਤਾਂ ਇਹ ਕਿਹਾ ਮੈਂ ਲੰਘ ਕਰਦੇ ਕੋਲ ਦੀ ਤੁਸੀਂ ਨਾ ਉੱਥੇ ਅੱਛਾ ਡੰਡਾਸ ਜਦੋਂ ਪ੍ਰੋਮ ਕਰਦੇ ਨਾ ਆਪਾਂ ਪਹਿਲਾਂ
1: ਹਾਂਜੀ ਕਿ
0: ਪਹਿਲਾਂ ਡੰਡਾਸ ਤੇ
1: ਹਾਂਜੀ ਹਾਂਜੀ
0: ਉੱਥੇ ਟੈਕਸੀ ਵਾਲੇ ਬਹੁਤ ਨੇ ਆਪਣੇ ਉੱਥੇ ਮੈਨੂੰ ਫੜਾ ਜਾਂਦੇ ਸੀਗੇ ਜ਼ਿੰਦਗੀ ਦੇ ਵਿੱਚ ਨਾ ਬਹੁਤ ਕੁਛ ਹੁੰਦਾ ਪਰ ਆਪਾਂ ਤਾਂ ਪਿਆਰ ਹੀ ਖੱਟਿਆ ਜ਼ਿੰਦਗੀ ਦੇ ਵਿੱਚ ਕਮਾਈਆਂ ਹੀ ਸਾਡੀਆਂ ਹੁਣ ਇੰਨੇ ਸਾਲ ਹੋ ਗਏ ਇੱਥੇ ਸਾਨੂੰ ਸਾਡਾ ਪਰਿਵਾਰ ਹੀ ਸਾਰਾ ਵਜਨਾ ਭਾਈਚਾਰਾ
1: ਸਾਰਿਆਂ
0: ਦੇ ਨਾਲ ਰਲ ਮਿਲ ਕੇ ਤੇ
1: ਬਿਲਕੁਲ ਸਹੀ ਗੱਲ ਹੈ ਤੁਹਾਡਾ ਜੋ ਆਪਣਾ ਨੇਚਰ ਹੈ ਤੁਸੀਂ ਕਿਸੇ ਨਾਲ ਕਿਵੇਂ ਡੀਲ ਕਰਦੇ ਹੋ ਤਾਂ ਹੀ ਤੁਹਾਨੂੰ ਲੋਕੀ ਜਾਣਦੇ ਆ ਹਨਾ ਤੇ ਫਿਰ ਅਗਲਾ ਤੁਹਾਨੂੰ ਹੱਸ ਕੇ ਬੁਲਾਉਂਦਾ ਅੱਗੇ ਹੋ ਕੇ ਜੇ ਤੁਹਾਡੇ ਕਿਸੇ ਨਾਲ ਬਣਦੀ ਨਿਕਲ ਕਹਿੰਦਾ ਛੱਡ ਪਰੇ ਹਨਾ
0: ਮੁੱਠੇ ਤਿਉੜੀਆਂ ਪਾ ਲਈ ਫਿਰ ਬੰਦੇ ਨੇ ਬੁਲਾਉਣੇ ਨੇ ਦੂਸਰੇ ਨਾਲ
1: ਐਵਰੀਬਾਡੀ
0: ਇਜ਼ ਅਗਲਾ ਕਹਿੰਦਾ ਕਿ ਤੂੰ ਯਾਰ ਅਸੀਂ ਵੀ ਫਿਰ ਹੋ ਜਾਂਦੇ
1: ਬਿਲਕੁਲ ਬਿਲਕੁਲ ਬਿਲਕੁਲ ਸਹੀ ਹੈ ਜਬ
0: ਗਿਵਨ ਠੀਕ ਹੈਗਾ ਆਪ ਤੁਸੀਂ ਕਿਸੇ ਦਾ ਮਾਣ ਕਰਦੇ ਹੋ ਪਿਆਰ ਕਰਦੇ ਹੋ ਅਗਲਾ ਫਿਰ ਦੁੱਗਣਾ
1: ਅਗਲਾ ਫਿਰ ਦੁੱਗਣਾ ਕਰਦਾ ਸਹੀ ਗੱਲ ਹੈ ਇਦਾਂ ਹੀ ਚੱਲਦਾ ਤੇ ਲੋ ਫਿਰ ਆਪਾਂ ਗਾਣਾ ਲੈ ਲਈਏ ਇੱਕ
0: ਹੈ ਗਾਣਾ ਮੈਂ ਕੱਢਿਆ ਕਹਿੰਦੇ ਉਹ ਕਹਿੰਦੇ ਚਮਕੀਲਾ ਸੁਣਨਾ ਸਾਡੇ ਪਿਕਰੀਆਂ ਵਾਲੇ ਕਹਿੰਦੇ ਹਨਾ
1: ਹਾਂਜੀ
0: ਉਹ ਕਹਿੰਦੇ ਟੌਪ ਗੇਅਰ ਚ ਰੱਖੇ ਹੋਏ ਪ੍ਰੋਗਰਾਮ ਨੂੰ ਠੀਕ ਹੈ
1: ਚਲੋ
0: ਮਿਕਸ ਚ ਰੱਖਾਂਗੇ ਲੋ ਚਮਕੀਲਾ ਸੁਣ ਲਓ ਬਾਈ
1: ਓਕੇ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। 3:58 ਤੇ ਕੁਝ ਸੈਕਿੰਡ ਹੋਏ ਨੇ ਤੇ ਮਨ ਵਿੱਚ ਇਸ ਸਮੇਂ ਆਪਾਂ ਲੈ ਲਈਏ ਬ੍ਰੇਕ, ਕਿਉਂਕਿ ਸਟੇਸ਼ਨ ਆਈਡੀ ਵੀ ਆਊਗੀ।
1: ਬਿਲਕੁਲ ਹਾਂਜੀ,
0: ਅਗਲੇ ਘੰਟੇ ਦੇ ਵਿੱਚ ਫਿਰ ਮਿਲਦੇ ਹਾਂ ਆਪਾਂ। ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ।

0: ਲੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509।
4: Everyone knows you don't let a kid swim unsupervised. You don't touch a baking tray straight out of the oven.
5: Ouch!
4: You're careful when using a sharp knife.
5: Ah!
4: And you don't drive without a seatbelt.
5: Buckle up!
4: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it, talk about it.

0: Cogeco.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: One and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan, live in Toronto. For tickets, visit Ticketmaster.ca.
2: Solution to promote your business. Days per days, prime time radio and TV. Tohade ang sang 24 ghante satto din. Huntak days per days, prime time radio. Hazara hi business di grand opening live on location al karwa chukye. Te karwa riya hai. Impossible is nothing. Tusi bhi apne business vich vada karwaste. Days per days, radio the live on location Friday, Saturday karwao. For bookings, call Tajinder Sidhu at 416-725-2551. 416-725-2551.
3: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ 10x10 feet ਤੋਂ ਲੈ ਕੇ 40x100 feet ਦੇ ਤੰਬੂ ਨੇ ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵਟ ਹਾਲ ਵਾਂਗੂ ਬਣਾਉਂਦੇ ਨੇ ਫੈਂਸੀ ਚੇਅਰਸ ਵੀ ਅਵੇਲੇਬਲ ਹਨ LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569 647-999-2569
4: ਵਾਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ GST PST ਗਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
5: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
4: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ

0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਦੂਸਰੇ ਘੰਟੇ ਦੇ ਵਿੱਚ ਅਤੇ ਸਟੂਡੀਓ ਦੀ ਘੜੀ 'ਤੇ ਦੇਸ਼ ਪ੍ਰਦੇਸ਼ ਦੇ ਬ੍ਰੈਂਪਟਨ ਸਟੂਡੀਓ 4:04 ਅਤੇ ਕੁਛ ਸੈਕਿੰਡ ਹੋਏ ਨੇ ਔਰ ਮੌਸਮ ਤਕਰੀਬਨ ਅੱਜ ਸੂਰਜ ਦੇਵਤਾ ਨੇ ਮੁੱਖ ਦਿਖਾਈ ਸਵੇਰੇ 7:01 'ਤੇ ਬਾਏ ਬਾਏ ਟਾਟਾ ਕਰਨਗੇ ਸ਼ਾਮ ਨੂੰ 7:23 'ਤੇ
1: ਜੀ
0: ਸਵੇਰੇ ਆਉਂਦੇ ਆ ਨਾਲ ਹੀ ਆਪਾਂ ਉੱਠਦੇ ਹਾਂ ਕਈ ਹੈ ਰੁੱਖ ਨਾ
1: ਹਾਂਜੀ
0: ਕੋਈ ਨਹੀਂ ਵੀ ਉੱਠਦੇ ਹਾਂਜੀ ਕੋਈ ਲੇਟ ਉੱਠਦੇ ਆ ਅਤੇ ਡਿਪੈਂਡਸ ਔਨ ਹੈ ਨਾ ਅਤੇ ਮੈਂ ਮੌਸਮ ਦਾ ਹਾਲ ਤੁਹਾਨੂੰ ਦੱਸਦੇ ਹਾਂ ਥੋੜ੍ਹਾ ਜਿਹਾ ਵੀਕਐਂਡ ਦਾ ਕਿ ਅੱਜ ਟੈਂਪਰੇਚਰ 22 ਡਿਗਰੀ ਆ ਬੜਾ ਸੋਹਣਾ ਅਤੇ ਕਲੀਅਰ ਆ ਅਤੇ ਕੱਲ੍ਹ ਨੂੰ ਸੈਚਰਡੇ ਨੂੰ ਹਾਈ 17 ਡਿਗਰੀ ਅਤੇ ਕੱਲ੍ਹ ਨੂੰ ਥੋੜ੍ਹੀ ਜਿਹੀ ਬੱਦਲਵਾਈ ਹੋ ਅਤੇ ਸੂਰਜ ਦੇਵਤਾ ਵੀ ਮੁੱਖ ਦਿਖਾਉਣਗੇ ਮੌਸਮ ਵਧੀਆ ਕੱਲ੍ਹ ਨੂੰ
1: ਜੀ
0: ਸੰਡੇ ਨੂੰ ਵੀ ਮੌਸਮ ਖੁੱਲ੍ਹ ਗਿਆ ਹੁਣ 20 ਡਿਗਰੀ ਹੈਗਾ
1: ਬਿਲਕੁਲ
0: ਅਤੇ ਕੋਈ ਸਨਸ਼ਾਈਨ ਹੈ ਪੂਰੀ ਥੋੜ੍ਹੀ ਜਿਹੀ ਬਦਲਵਾਈ ਆ ਯਾਨੀ ਕਿ ਰੇਨ ਵਗੈਰਾ ਡਿਸਪੀਅਰ ਹੋ ਗਈ ਪਹਿਲਾਂ ਕਹਿ ਰਹੇ ਸ਼ਾਇਦ
1: ਹਾਂਜੀ ਇਹ ਮੇਰੇ ਖਿਆਲ 'ਚ ਹਰ ਦਿਨ ਹੀ ਚੇਂਜ ਹੋ ਜਾਂਦਾ ਫਿਰ ਅੱਗੇ ਆ ਕੇ ਨਾ ਥੋੜ੍ਹਾ ਬਹੁਤ ਹਲਕਾ ਫੁਲਕਾ ਮੀਂਹ ਇੱਧਰ ਉੱਧਰ ਹੋ ਸਕਦਾ ਕਿਤੇ ਪਵੇ
0: ਮੈਂ ਨਾ ਪਤਾ ਕਿ ਮੈਂ ਹੁਣ ਜਾਣਾ ਸੀ ਅੱਜ ਹੈ ਨਾ
1: ਹਾਂਜੀ
0: ਕਿਉਂਕਿ ਮੈਂ ਜੇ ਮੀਂਹ ਪੈਂਦਾ ਹੋਇਆ ਮੈਂ ਘਰ ਹੀ ਕੱਟ ਹੋਣਾ ਮੇਰੇ ਤੋਂ ਟਰੈਕਟਰ ਨਾ ਹੈ ਨਾ
1: ਹਾਂਜੀ
0: ਅਤੇ ਸਭ ਤੋਂ ਵੱਡਾ ਘਰ ਟਰੈਕਟਰ ਨੇ ਕੱਟਣਾ
1: ਹਾਂਜੀ ਹਾਂਜੀ ਹਾਂਜੀ
0: ਹੁਣ ਸੁੱਖ ਨਾਲ ਜਾਵਾਂਗੇ ਸ਼ਾਮ ਨੂੰ ਆਰਾਮ ਨਾਲ ਉੱਥੇ ਥੋੜ੍ਹਾ ਬਹੁਤਾ
1: ਚਲੋ ਮਤਲਬ ਜਿਨ੍ਹਾਂ ਨੇ ਸੈਟਰਡੇ ਸੰਡੇ ਆਪਣੀ ਕੋਈ ਗੈਟ ਟੂਗੈਦਰ ਕੋਈ ਗੈਦਰਿੰਗ ਕਰਨੀਆਂ ਨੇ ਬਹੁਤ ਸੋਹਣਾ ਵੈਦਰ ਹੈ ਤੁਸੀਂ ਬਾਰਬੀਕਿਊ ਕਰੋ ਜਾਂ ਤੁਸੀਂ ਆਪਣਾ ਕਿਤੇ ਬਾਹਰ ਜਾਣਾ ਹੋਵੇ ਘੁੰਮਣ ਫਿਰਨ ਹੈ ਨਾ ਇਹ ਥੋੜੇ ਜਿਹੇ ਦਿਨ ਹੈਗੇ ਆਪਣੇ
0: ਕੋਲ ਮਨਪ੍ਰੀਤ ਬੋਨਸ ਹੈਗਾ
1: ਬੋਨਸ ਹੈਗਾ ਸਮਰ ਥੋੜੀ ਜਿਹੀ ਲੰਬੀ ਹੋ ਗਈ ਹੁਣ ਆਪਣੀ
0: ਵੈਸੇ ਤਾਂ ਐਤਕੀ ਥੋੜਾ ਜਿਹਾ ਲਗਾਇਆ ਜਾ ਰਹੀਆਂ ਕਿਆਸ ਰਹੀਆਂ ਕਿ ਥੋੜਾ ਜਿਹਾ ਮੌਸਮ ਦੇ ਵਿੱਚ ਡਿਫਰੈਂਸ ਹੋਏਗਾ ਇਸ ਸਾਲ
1: ਹਾਂਜੀ
0: ਵਿੰਟਰ ਦੇ ਵਿੱਚ ਵੀ ਥੋੜੀ ਜਿਹੀ ਚੇਂਜਸ ਹੋਣਗੀਆਂ
1: ਚੇਂਜਸ ਹੋਣਗੀਆਂ ਹਾਂਜੀ
0: ਘੱਟ ਸਨੋ ਪੈਣ ਦੇ ਅਸਾਰ ਨੇ ਬਾਕੀ ਯੂ ਨੈਵਰ ਨੋ
1: ਚਲੋ ਚੰਗੀ ਗੱਲ ਹੈ
0: ਕੈਨੇਡਾ
1: ਹਾਂਜੀ ਹਾਂਜੀ
0: 3W ਬੜੇ ਮਸ਼ਹੂਰ ਨੇ ਨਾਰਥ ਅਮਰੀਕਾ ਦੇ ਵਰਕ ਵਿਮੈਨ ਤੇ ਵੈਦਰ ਕਦੋਂ ਪਾਸਾ ਕਦੋਂ ਉਹਨਾਂ ਨੇ ਅੱਗ ਪਵਾਉਣੀਆਂ ਹੋਏ ਉਹਨੇ ਕੀ ਕਰਨਾ ਹੈ ਨਾ ਦੂਸਰੇ ਦੇ ਬਟ ਕੱਢਦੇ ਨੇ ਹਨਾ ਮੋਰਲ ਦੇ ਹਨਾ
1: ਇਹ ਦੇਖੋ ਸਰ ਇਹ ਜਿਹੜਾ ਤੁਸੀਂ ਆ ਸੈਕਿੰਡ ਡਬਲਯੂ ਕੀਤਾ ਨਾ ਵਿਮੈਨ ਵਾਲਾ ਇਹ ਤਾਂ ਸਾਹਮਣੇ ਵਾਲੇ ਬੰਦੇ ਤੇ ਡਿਪੈਂਡ ਕਰਦਾ ਵੀ ਤੁਸੀਂ
0: ਰਾਈਟ
1: ਕਿੱਦਾਂ ਉਹਨਾਂ ਨੂੰ ਡੀਲ ਕਰਦੇ ਹੋ ਤਾਂ ਫਿਰ ਉਸ ਤਰ੍ਹਾਂ ਹੀ ਹੋ ਜਾਂਦਾ
0: ਆਪਣੇ ਤੇ ਆਇਆ ਤੇ ਇਸ ਤਰ੍ਹਾਂ ਹੋ ਗਿਆ ਹੈ
1: ਤੇ ਸੋ ਆਬਵੀਅਸ ਹੋਣਾ
0: ਮੈਂ ਤਾਂ ਵੈਸੇ ਕਿਹਾ ਕੋਈ ਕਿਸੇ ਦਾ ਕੋਈ ਨਹੀਂ ਮੈਂ ਵੈਸੇ ਕਿਹਾ ਵੀ ਇੱਕ ਤਾਂ ਇਸਤਰੀ ਹੁੰਦੇ ਜਿਹੜੇ ਆਪਾਂ ਕਰਦੇ ਕੱਪੜੇ ਪ੍ਰੈਸ ਮੈਂ ਵੀ ਕਰਦਾ ਹੁੰਦਾ ਉਹ ਵੱਟ ਕੱਢਦੀ ਆ ਇੱਕ ਇਸਤਰੀ ਹੁੰਦੀ ਘਰ ਵਾਲੀ
1: ਉਹ ਵੀ ਵੱਟ ਕੱਢਦੇ
0: ਉਹ ਵੀ ਵੱਟ ਕੱਢ ਦਿੰਦੀ ਆ
1: ਚਲੋ ਬਣਦੇ
0: ਬਣਦੇ ਵੀ ਆ ਕੱਢਣੇ ਵੀ ਚਾਹੀਦੇ ਆ ਜਦੋਂ ਤੁਸੀਂ ਲਾਈਫ ਪਾਰਟਨਰ ਹੋ ਨਾ
1: ਹਾਂਜੀ
0: ਪਾਸੇ ਅਸੀਂ ਟ੍ਰਿਪ ਟਰੈਕ ਕਰਦੇ ਤਾਂ ਹੁੰਦਾ ਹੀ ਆ ਕੁਦਰਤੀ
1: ਬਿਲਕੁਲ ਸਹੀ ਗੱਲ ਹੈ ਇੱਕ ਜਣਾ ਥੋੜੀ ਗਲਤੀ ਕਰੇ ਦੂਜਾ ਕੰਨ ਮਰੋੜਦੇ ਹੈ ਨਾ ਇਹ ਚੀਜ਼ ਹੈ
0: ਉਹਦੇ ਨਾਲ ਬੰਦਾ ਚੁਸਤ ਰਹਿੰਦਾ
1: ਹੱਥੋਂ ਹੱਥ ਚੱਲਦਾ ਸਾਰਾ ਕੁਝ ਇੱਕ ਦੂਸਰੇ ਦੇ ਨਾਲ ਹੀ ਹੁੰਦਾ ਹੈ
0: ਇੱਕ ਹੋਰ ਵੀ ਚੀਜ਼ ਹੈ ਨਾ
1: ਹਾਂਜੀ
0: ਕਈ ਵਾਰ ਜਿੰਨਾ ਡੁਗਾਈ ਜਾਓ ਰਿਸ਼ਤਾ ਹੀ ਅਸਲੀ ਉਹ ਆ ਜਿੱਥੇ ਮਾੜਾ ਮੋਟਾ ਗਿਲਾ ਗੁੱਸਾ ਹੁੰਦਾ ਇੰਨੇ ਕੁ ਤਕਸੀਮ ਹੁੰਦਾ ਤੂੰ ਵੱਧ ਨਾ ਜਾਵੇ ਮਾੜੀ ਮੋਟੀ ਨੋਕ ਝੋਕ ਜੋ ਹੋਗੀ
1: ਹਾਂਜੀ ਹਾਂਜੀ ਇਹ ਤਾਂ ਹਰ ਹਰ ਘਰ ਦੀ ਹਰ ਫੈਮਿਲੀ ਦੀ ਕਹਿ ਲਓ ਗੱਲਬਾਤ ਹੁੰਦੀ ਹੋਈ ਆ
0: ਪਿਆਰ ਮੁਹੱਬਤ ਦੇ ਵਿੱਚ ਇੱਕ ਜਣਾ ਮਾੜਾ ਜਿਹਾ ਰੁੱਸ ਗਿਆ ਤੇ ਬਣਾਉਣ ਦਾ ਵੀ ਤਾਂ ਸਵਾਦ ਜਿਹਾ ਹੁੰਦਾ
1: ਹਾਂਜੀ ਕਹਿੰਦੇ ਹੁੰਦੇ ਨਾ ਜਿੱਥੇ ਪਿਆਰ ਹੁੰਦਾ ਉੱਥੇ ਲੜਾਈ ਵੀ ਹੁੰਦੀ ਹੈ ਹੈ ਨਾ ਤਾਂ ਇਹ ਛੋਟੀ ਮੋਟੀ ਗੱਲਾਂ ਹਰ ਰਿਲੇਸ਼ਨ ਚ ਵਧੀਆ ਵੀ ਲੱਗਦੀ
0: ਨੇ ਨੋਕ ਝੋਕ ਕਿਹਾ ਸੀ ਤੁਸੀਂ
1: ਹਾਂਜੀ ਨੋਕ ਝੋਕ ਹਾਂਜੀ
2: ਸਿੱਧੂ ਸਾਹਿਬ ਅੱਜ ਤੁਸੀਂ ਘਰ ਜਾਣਾ
0: ਹੈ ਜੀ
2: ਅੱਜ ਤੁਸੀਂ ਘਰ ਨੀ ਜਾਣਾ
0: ਘਰ
2: ਵਾਰੀ ਤੁਹਾਡੀ ਕਿੱਥੇ ਆ
0: ਹਾਂਜੀ ਉਹ ਵੀ ਇੱਥੇ ਇੱਥੇ ਮੇਰੇ ਕੋਲ ਉੱਪਰ ਬੈਠੇ ਨੇ ਦੱਸੋ ਅਗਲੇ ਗੱਲਾਂ
1: ਤੋਂ
2: ਮਨਪ੍ਰੀਤ ਜੀ ਗੁੱਡ ਈਵਨਿੰਗ, ਹੈਪੀ ਫਰਾਈਡੇ।
1: ਗੁੱਡ ਈਵਨਿੰਗ ਜੀ, ਹੈਪੀ ਫਰਾਈਡੇ।
2: ਮਨਪ੍ਰੀਤ ਜੀ ਅੱਜ ਤੁਸੀਂ ਆ ਰਹੇ ਹੋ ਹੰਸਰਾਜ ਅੰਦਰ ਸ਼ੋਅ ਦੇ ਆ ਰਹੇ ਹੋ?
0: ਦੇਖ ਅਮਲ ਕਰਾਵਾਂਗੇ ਜੀ, ਤੁਸੀਂ ਦੱਸੋ ਪ੍ਰਦੇਸ਼ ਨਾਲ ਜੁੜਿਆ ਅਗਲ ਕਰ ਲਓ ਜੀ।
1: ਮੇਰਾ ਨੰਬਰ ਮੇਰੇ ਕੋਲ ਡਿਸਪਲੇ ਨਹੀਂ ਹੋ ਰਿਹਾ ਨੈਕਸਟ ਕਾਲਰ ਦਾ। ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਆ ਰੋਸਣ ਤੇ ਤੁਸੀਂ ਰੋਸੇ ਦੀ ਗੱਲ ਕਰਦੇ ਸੀ, ਇੱਕ ਗੀਤ ਹੁੰਦਾ ਸੀ ਸਾਥੋਂ ਰੁੱਸ ਕੇ ਨਾ ਜਾ ਦਿਲ ਹਾਰਿਆਂ ਦੇ ਨਾਲ, ਹੋਣਾ ਨੀ ਗੁਜ਼ਾਰਾ ਤੇਰੇ ਲਾਰਿਆਂ ਦੇ ਨਾਲ। ਅਸੀਂ ਗਿੱਲੇ ਸਿਰ ਖੰਡੇ, ਅਸੀਂ ਬਰਫਾਂ ਤੋਂ ਠੰਡੇ, ਸਾਡਾ ਸਾਰ ਨਾ ਤੂੰ ਅੱਗ ਦੇ ਅੰਗਾਰਿਆਂ ਦੇ ਨਾਲ। ਅਸੀਂ ਸੱਤ ਰੰਗੇ ਝੂਲੇ, ਅਸੀਂ ਚਾਨਣੀ ਤੋਂ ਕੂਲੇ, ਸਾਨੂੰ ਵਿੰਨ ਨਾ ਤੂੰ ਟੁੱਟੇ ਹੋਏ ਤਾਰਿਆਂ ਦੇ ਨਾਲ। ਅਸੀਂ ਜੁੱਗਾਂ ਤੋਂ ਤੇ ਆਏ, ਤੇਥੋਂ ਪਾਣੀ ਲੈਣ ਆਏ, ਸਾਡਾ ਸਾਰ ਨਾ ਤੂੰ ਸੁੱਕਿਆਂ ਕਿਨਾਰਿਆਂ ਦੇ ਨਾਲ। ਅਸੀਂ ਜੱਗ ਛੱਡ ਆਈਏ ਲੋਕ ਤੂੰ ਇਸ਼ਾਰਿਆਂ ਦੇ ਨਾਲ।
1: ਕਿਹੜੇ ਸਿੰਗਰ ਦਾ ਗਾਣਾ ਇਹ?
2: ਇਹ ਨੀ ਮੈਨੂੰ ਪਤਾ ਜੀ, ਓਦਾਂ ਮੈਨੂੰ ਆਉਂਦਾ ਇਹ ਗੀਤ ਸਾਰਾ, ਪਰ
1: ਓਕੇ ਚਲੋ ਕੋਈ ਗੱਲ ਨੀ, ਮੈਂ ਲੱਭ ਲੈਣੀ ਆ। ਪਹਿਲੀ ਲਾਈਨ ਕੀ ਦੱਸੀ ਸੀ? ਸੱਤ ਰੁੱਸ ਕੇ ਨਾ ਜਾ,
0: ਕੁਲਦੀਪ ਕੌਰ ਨਾਲ ਸ਼ਾਇਦ ਉਹਨਾਂ ਦੇ ਤੇ ਦੀਦਾਰ ਸੰਧੂ ਜੀ ਨੇ, ਅੱਜ ਉਹ ਵੀ ਲੱਭ ਲੈਣੇ ਦੱਸਿਆ। ਪਰ ਪੂਰਾ ਗੀਤ ਹੋਰ ਵੀ ਕੋਈ ਤੁਹਾਨੂੰ ਗੀਤ ਦੁਕਾਨਾ ਲੱਗਦਾ ਨਾ ਹੋਵੇ, ਕੋਈ ਜਿਹ 'ਚ ਰੁੱਸੇ ਸ਼ਬਦ ਦੀ ਬਾਈਡਿੰਗ ਹੋਵੇ ਤਾਂ ਆਪਾਂ ਸ਼ਾਮਿਲ ਕਰ ਦਿਆਂਗੇ। ਅੱਜ ਕੋਈ ਟੋਪਿਕ ਹੀ ਕਰ ਲੈਂਦੇ ਹਾਂ। 5094 ਜੀ, ਜੀਆਂ ਨੂੰ
2: ਸਿੱਧੂ ਸਾਹਿਬ ਗੁੱਡ ਈਵਨਿੰਗ।
0: ਗੁੱਡ ਈਵਨਿੰਗ ਜੀ,
2: ਮੈਂ ਪੁੱਛਿਆ ਮੈਂ ਤੁਸੀਂ ਆ ਰਹੇ ਹੋ ਸ਼ਾਮੀ ਅੱਜ?
0: ਹਾਂਜੀ ਹਾਂਜੀ ਆ ਰਹੇ ਹਾਂ ਜੀ। ਤੁਸੀਂ ਤੁਸੀਂ ਕੁਛ ਸੁਣਾਉਣਾ? ਅੱਛਾ ਸੁਣਾਓਗੇ ਕੁਛ ਰੁੱਸਿਆਂ ਦਾ ਸੁਣਾਓਗੇ ਕੁਛ ਤੁਸੀਂ?
2: ਹਾਂ ਸੁਣ ਲਾ। ਆਪਾਂ ਦੋਵੇਂ ਰੁੱਸ ਗਏ ਤੇ ਮਨਾਉ ਕੌਣ ਵੇ, ਮਨਾਉ ਕੌਣ ਵੇ।
0: ਹਾਂ ਰੁੱਸਣਾ ਸੁਣਨਾ ਬੜੀ ਅੱਛੀ ਗੱਲ ਆ, ਕਿਉਂਕਿ ਨਿੱਕੀਆਂ ਨਿੱਕੀਆਂ ਨੋਕ ਸ਼ੋਕਾਂ ਹੋਣ ਤਾਂ ਲਾਈਫ ਚੱਲਦੀ ਨੇ ਹਨਾ, ਪਰ ਇਹ ਨਹੀਂ ਹੋਣਾ ਚਾਹੀਦਾ ਵੀ ਇੰਨਾ ਜ਼ਿਆਦਾ ਰੋਸਾ, ਇੰਨਾ ਜ਼ਿਆਦਾ ਗਲਾ ਗੁੱਸਾ ਕਿਸੇ ਖਾਸ ਕਰ ਕਿਸੇ ਵੀ ਰਿਸ਼ਤੇ 'ਚ ਹੋ ਜਾਏ ਕਿ ਤੁਹਾਡੇ ਭਾਂਡੇ 401 'ਤੇ ਖਿੜਦੇ ਫਿਰਨ, ਟਨ ਟਨ 401 'ਤੇ ਹੋਵੇ, ਜਿਹੜੇ ਜਾਵੇ ਆਹ ਕਿੱਥੇ ਹੋ ਗਿਆ, ਇਹਦਾ ਹੋ ਗਿਆ, ਪੰਗਾ ਪੈ ਗਿਆ, ਫਿਰ ਨਹੀਂ ਜੁੜਦੀਆਂ ਕੜੀਆਂ,
1: ਫਿਰ ਤਾਂ ਡਿਫਰੈਂਟ ਸੀ,
0: ਫਿਰ ਕੜੀਆਂ ਨਹੀਂ ਜੁੜਦੀਆਂ।
1: ਹਾਂਜੀ ਹਾਂਜੀ,
0: ਜਦੋਂ ਗਾਲਾਂ ਗਲੋਚੀ 'ਤੇ ਬੰਦ ਵੱਡੀਆਂ ਵੱਡੀਆਂ ਗਾਲਾਂ 'ਤੇ 401 'ਤੇ ਭਾਂਡੇ ਖੜਦੇ ਫਿਰਨ ਤੇ ਗਲੀਆਂ ਦੇ ਵਿੱਚ ਫਿਰ ਪੰਗਾ ਪੈਂਦਾ।
1: ਹਾਂਜੀ ਹਾਂਜੀ ਹਾਂਜੀ,
0: ਫਿਰ ਪੰਗਾ ਪੈ ਗਿਆ। ਉਹ ਕਿਹੜਾ ਗਾਣਾ ਆਪਣਾ ਦੇਸ ਪਰਦੇ? ਅੱਛਾ ਤੁਹਾਨੂੰ ਕੋਈ ਨਾ ਹੋਰ ਗਾਣਾ ਆਉਂਦਾ ਹੋਵੇ ਰੁੱਸੇ ਦੇ ਸ਼ਬਦ 'ਤੇ ਸਾਨੂੰ ਸਾਂਝ ਪਾਵੋ ਅਤੇ ਅਸੀਂ ਸੁਣਾਵਾਂਗੇ ਜਲਦੀ ਜਲਦੀ ਜੀ। ਅਗਲੇ ਕਾਲਰ
1: ਜੀ 7367। ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਮੈਂ ਦੁਬਾਰਾ, ਇੱਕ ਮੁਹੰਮਦ ਰਫੀ ਸਾਹਿਬ ਦਾ ਬੜਾ ਪੁਰਾਣਾ ਗਾਣਾ ਹੁੰਦਾ ਸੀ,
1: ਹਾਂਜੀ,
2: ਸਾਡੀ ਰੁੱਸ ਗਈ ਝਾਂਜਰਾਂ ਵਾਲੀ ਕਿ ਸਾਡੇ ਭਾਣੇ ਰੱਬ ਰੁੱਸਿਆ। ਸਿੱਧੂ ਸਾਹਿਬ ਨੇ ਸੁਣਿਆ ਹੀ ਹੋਣਾ?
0: ਹਾਂਜੀ ਸੁਣਿਆ ਸਾਰੇ ਸਾਰੇ, ਕਈ ਵਾਰੀ ਯਾਦ ਨਹੀਂ ਆਉਂਦੇ ਰਾਈਟ ਵੇ, ਤੁਸੀਂ ਯਾਦ ਕਰਾਤਾ ਤੇ ਜ਼ਰੂਰ ਲਾਵਾਂਗੇ।
1: ਕੋਈ ਨਹੀਂ, ਇਹ ਵੀ ਲਗਾਉਂਦੇ ਹਾਂ ਆਪਾਂ, ਇੱਕ ਇੱਕ ਕਰਕੇ ਸਾਰੇ ਗਾਣੇ ਸੁਣਾਉਂਦੇ
0: ਹਾਂ। ਹੋਰ ਵੀ ਕੋਈ ਤੁਹਾਨੂੰ ਯਾਦ ਆਉਂਦਾ ਤੇ ਆਪਾਂ ਉਹ ਚੁਣ ਲੈਂਦੇ ਹਾਂ ਤੇ ਸੁਣਾਉਂਦੇ ਹਾਂ। ਰੇਡੀ ਪ੍ਰਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਇੱਕ ਨਾ ਫਰਮਾਇਸ਼ ਕੀਤੀ ਹੋਈ ਹੈ ਕਾਫੀ ਦੇਰ ਸਾਡੇ ਸੱਜਣ ਨੇ ਹੈਗੇ ਨੇ ਈਸਟਰਨ ਚੋਂ,
1: ਹਾਂਜੀ ਮੁਹੰਮਦ ਸਦੀਕ
0: ਕਿਹੜਾ ਸ਼ਹਿਰ ਕਹਿੰਦਾ ਪੈਂਦਾ ਈਸਟਰਨ ਚ, ਪਿਕਰਿੰਗ ਦੂਜਾ ਪਿਕਰਿੰਗ ਏਜੈਕਸ, ਚਲੋ ਲਓ ਉਹਨਾਂ ਨੇ ਖਿੱਚਦਾ ਬੈਰੀ ਹੈ ਜੀ ਫਰਮਾਇਸ਼ ਕੀਤੀ ਸੀ ਸਦੀਕ ਸਾਹਿਬ ਦਾ ਗੀਤ ਆ, ਕਿਆ ਬਾਤ। ਪੁਰਾਣੇ ਗੀਤ ਦੇਖੋ, ਦੀਦਾਰ ਸੰਧੂ, ਮੁਹੰਮਦ ਸਦੀਕ ਹੋ ਗਏ, ਸਾਰੇ ਜਿੰਨੇ ਵੀ ਸਿੰਗਰਾਂ ਨੇ ਗਾਏ ਨੇ ਜੀ ਸੌਂਗ ਗਾਏ ਨੇ
1: ਜੀ, ਹਾਂਜੀ,
0: ਉਹ ਇੱਕ ਤਰ੍ਹਾਂ ਦੇ ਨਾ ਲੋਕਾਂ ਦੇ ਹੱਡਾਂ 'ਚ ਰਚੇ ਹੋਏ ਗੱਲ ਹੋਈ ਗਈ ਆ।
1: ਬਿਲਕੁਲ ਬਿਲਕੁਲ,
0: ਜਦੋਂ ਮਰਜ਼ੀ ਸੁਣਨਾ ਚੰਗੇ ਲੱਗਦੇ ਨੇ। ਇੱਕ ਲਲੀ ਕਾਲਰ ਫਿਰ ਆਪਾਂ ਅੱਗੇ ਵੱਧਦੇ।
1: ਹਾਂਜੀ 2865, ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ,
2: ਬਹੁਤ ਵਧੀਆ ਫਨੀ ਪ੍ਰੋਗਰਾਮ ਚੱਲ ਰਿਹਾ ਜੀ।
1: ਫਨੀ ਪ੍ਰੋਗਰਾਮ ਚੱਲ
2: ਰਿਹਾ, ਭੈਣਾਂ ਵੀ ਸੁਣਦੀਆਂ ਘਰਾਂ ਦੇ ਬੈਠੇ ਸਾਰੀਆਂ।
0: ਹਾਂਜੀ
1: ਹਾਂਜੀ ਹਾਂਜੀ, ਬਿਲਕੁਲ ਬਿਲਕੁਲ।
2: ਬਾਕੀ ਨਾ ਇਹ ਫਰਾਈਡੇ ਆ ਜੀ, ਅਸੀਂ ਕੋਈ ਗੱਲ ਨਹੀਂ, ਸਭ ਠੀਕ ਠਾਕ ਆ। ਬਾਕੀ ਬਾਈ ਗੀਤ ਇੱਕ ਜਗ੍ਹਾ ਆਪਣਾ ਕਰਤਾਰ ਵੇਲੇ ਦਾ ਜੀ।
0: ਅੱਛਾ ਠੀਕ, ਕਿਹੜਾ ਜੀ?
2: ਉਹ ਵੀ ਸਾਡੀ ਰਸਮੀ ਝਾਂਜਰਾਂ ਵਾਲੀ ਮੋੜੀ ਬਾਬਾ ਡਾਂਗ ਵਾਲੇ।
0: ਹਾਂ ਉਹ ਵੀ ਬਹੁਤ ਪਿਆਰਾ ਗੀਤ। ਹਾਂ
2: ਹਾਂਜੀ, ਤਾਂ ਸੁਣਦੇ ਹਾਂ, ਸਤਿ ਸ਼੍ਰੀ ਅਕਾਲ।
0: ਹਾਂਜੀ ਮਿਹਰਬਾਨੀ, ਲਿਖ ਲਓ ਸਾਰੇ, ਹਨਾ।
1: ਹਾਂਜੀ
0: 6162 ਜੀ।
3: ਸਿੱਧੂ ਸਾਹਿਬ ਤੇ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਸਿੱਧੂ ਸਾਹਿਬ, ਮੁਹੰਮਦ ਰਫੀ ਦਾ ਗਾਣਾ, ਰੂਠੋ ਨਾ ਹਸੀਨਾ ਮੇਰੀ ਜਾਨ ਤੇ ਬਣ ਜਾ।
0: ਹਾਂ ਉਹ ਹੀ, ਰੂਠੋ ਨਾ ਹਸੀਨਾ ਮੇਰੀ ਮੇਰੀ ਜਾਨ ਤੇ ਬਣ ਜਾਏਗੀ। ਅੱਛਾ ਮਨਪ੍ਰੀਤ, ਜਦੋਂ ਨਾ ਤੁਸੀਂ ਜਦੋਂ ਮੈਰਿਜ ਹੁੰਦੀ ਹੈ ਨਾ,
1: ਹਾਂਜੀ,
0: ਪਹਿਲੀ ਐਨਵਰਸਰੀ ਬਣਾਉਂਦੇ ਹੋ, ਸੈਕਿੰਡ ਬਣਾਉਂਦੇ ਹੋ, ਫਿਰ ਤੁਸੀਂ ਸਿਲਵਰ ਬਣਾਉਂਦੇ ਹੋ, ਫਿਰ ਗੋਲਡ ਵੀ ਬਣਾ ਲੈਂਦੇ ਹੋ, ਫਿਰ ਉਸ ਤੋਂ ਵੀ ਉੱਪਰ ਜਾਵਟ ਦਾ ਕੰਮ, ਫਿਰ ਕਈ ਵਾਰੀ ਲੋਕ ਹਾਸੇ ਮਚਾਅ ਕਹਿੰਦੇ ਆ ਜਦੋਂ ਬਾਹਲਾ ਜ਼ਿਆਦਾ ਇਕੱਠੇ ਰਹਿਣ ਲੱਗ ਜਾਂਦੇ ਘਰ ਵਾਲੀ ਅਤੇ ਘਰ ਵਾਲਾ, ਅਤੇ ਕਈ ਵਾਰੀ ਸ਼ਕਲ ਵੀ ਇੱਕ ਦਿਨ ਮਿਲਣ ਲੱਗ ਜਾਂਦੀ ਹੈ, ਭੈਣਾਂ ਭਰਾਵਾਂ ਵਾਲਾ ਕੰਮ ਜਿਹਾ ਹੋ ਜਾਂਦਾ ਤਾਂ ਮੇਰਾ ਫਿਕਰ ਕਰਨ ਦੀ ਲੋੜ ਨਹੀਂ, ਅਤੇ ਅਸੀਂ ਤਾਂ ਇੱਕ ਦਿਨ ਜਿਹੜਾ ਸੁੱਟਦੇ ਰਹਿੰਦੇ ਸਾਡੀ ਐਵੇਂ, ਅਤੇ ਹਾਸੇ ਵਾਲੀ ਗੱਲ ਆ, ਆਂਟੀ ਦੇ ਛੋਟੀ ਛੋਟੀ ਤੇਰੀ ਹੈ ਨਾ, ਅਤੇ ਇਹ ਮੇਰਾ ਪ੍ਰੋਫੈਸ਼ਨ ਵੀ ਆ, ਅਤੇ ਹੱਸਣਾ ਖੇਡਣਾ ਮਰ ਕੇ ਚਾਹੋ, ਅਸੀਂ ਤਾਂ ਚੱਕ ਦੇ ਨੇ ਫਟੇ ਹੈ ਨਾ, ਜਿਹੜੀ ਪੂਰਾ ਦੇਸ਼ ਪ੍ਰਦੇਸ਼ ਦਾ ਜੁੜਿਆ ਹੋਇਆ,
1: ਅਤੇ ਸਹੀ ਗੱਲ ਕਹਿਣਾ, ਅੱਜ ਤੁਸੀਂ ਚਾਹ ਡਬਲ ਤਾਂ ਨਹੀਂ ਪੀ ਲਈ,
0: ਡੈਫੀਨੇਟਲੀ ਜਿਹੜਾ ਕੁਦਰਤੀ ਹੁੰਦਾ ਨਾ, ਜਿਉਂ ਜਿਉਂ ਤੁਸੀਂ ਓਲਡ ਹੋਈ ਜਾਂਦੇ ਨਾ, ਕਹਿੰਦੇ ਫੁੱਟ ਸ਼ਕਲ ਮਿਲ ਜਾਂਦੀ, ਜਿਹੜੇ ਸਰ ਨੇ ਜ਼ਿਆਦਾ ਰਹਿੰਦੇ ਨਾ, ਥੋੜ੍ਹੀ ਥੋੜ੍ਹੀ ਮਿਲਣ ਲੱਗ ਜਾਂਦੀ ਸ਼ਕਲ ਮਿਲ ਜਾਂਦੀ ਹੈ ਨਾ। ਚਲੋ ਐਨੀਵੇ, ਗੀਤ ਸੁਣਾਈਏ ਅਗਲਾ, ਦੇਸ਼ ਪਰਦੇਸ਼ ਲੱਜੜੇ ਹੋਇਆ, ਲਾਓ ਜੀ ਗੀਤ ਲਾ ਦਿਓ ਆਉਂਦੇ।

0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜਿਹੜੀਆਂ ਦੋਸਤੋ ਸ਼ੁੱਕਰਵਾਰ ਦਾ ਦਿਨ ਹੈ, ਵੀਕਐਂਡ ਤੁਹਾਡਾ ਬਣਾਉਣਾ ਅਸੀਂ ਵਧੀਆ, ਕਿਉਂਕਿ ਸਾਡੇ ਜ਼ਿੰਮੇਵਾਰੀ ਲੱਗੀ ਹੁੰਦੀ ਆ, ਜ਼ਿੰਮੇਵਾਰੀ ਲੱਗ ਜਾਂਦੀ ਆ ਸ਼ੁੱਕਰਵਾਰ ਨੂੰ ਵੈਸੇ ਵੀ, ਕਿ ਤੁਹਾਡੇ ਨਾਲ ਅਸੀਂ ਪੂਰਾ ਐਨ ਤੁਹਾਨੂੰ ਵੀਕਐਂਡ 'ਤੇ ਐਨ ਵਧੀਆ ਮਾਹੌਲ ਦੇ ਵਿੱਚ ਭੇਜੀਏ, ਕਿਉਂਕਿ ਬਹੁਤ ਸਾਰੀਆਂ ਪਾਰਟੀ ਅਟੈਂਡ ਕਰਨੇ ਆ, ਬਹੁਤ ਸਾਰੇ ਫੰਕਸ਼ਨ ਵਧੀਆ ਵਧੀਆ ਤੁਸੀਂ ਅਟੈਂਡ ਕਰਨੇ ਹੁੰਦੇ ਨੇ ਵੀਕਐਂਡ ਦੇ ਉੱਤੇ, ਅਤੇ ਸਾਰਿਆਂ ਵਾਸਤੇ ਦੇਸ ਪ੍ਰਦੇਸ ਸਾਰੀ ਟੀਮ ਵੱਲੋਂ ਸ਼ੁਭਿਸ਼ਾਵਾਂ, ਅਤੇ ਟੈਲੀਫੋਨ ਨੰਬਰ ਸਟੂਡੀਓ 905-564-44 ਸਟੂਡੀਓ ਦੇ ਟੈਲੀਫੋਨ ਨੰਬਰ ਨੇ ਸਾਡੇ ਵੀਰ 2395 ਮਿਸਟਰ ਗਰੇਵਾਲ, ਤੁਸੀਂ ਛੱਡ ਕੇ ਫੋਨ ਦੁਬਾਰਾ ਕਮਾ ਲਓ, ਕਈ ਵਾਰ ਤੁਹਾਨੂੰ ਹੋਲਡ 'ਤੇ ਪਾਉਣਾ ਪਏ, ਕਈ ਗੀਤ ਚੱਲਦਾ ਹੁੰਦਾ ਨਾ, ਫਿਰ ਗੱਲ ਨਹੀਂ ਹੋ ਸਕਦੀ ਰੈਡਵੇ, ਪਰ ਤੁਸੀਂ ਹੁਣ ਕਮਾ ਲਓ, ਤੁਹਾਡੇ ਅਸੀਂ ਨਾਲ ਦੀ ਨਾਲ ਲਿਖ ਲਾਂਗੇ ਫਰਮਾਇਸ਼। ਅਤੇ ਮੈਂ ਗਿੱਲ ਸਵੀਟ ਫੈਕਟਰੀ ਦੀ ਜਾਣਕਾਰੀ ਦਿਆਂ, ਪਿਓਰ ਵੈਜੀਟੇਰੀਅਨ ਨੇ ਦੋਸਤੋ, ਅਤੇ ਲਾਈਵ ਕੇਟਰਿੰਗ ਵੀ ਕਰਦੇ ਨੇ, ਟਰੱਕ ਇਹਨਾਂ ਦੇ ਪਾਸ ਕਾਫੀ ਹੈਗੇ ਆ, ਅਤੇ ਜਿੰਨੀਆਂ ਵੀ ਸਵੀਟਸ ਨੇ ਤੁਹਾਡੇ ਇੱਥੇ ਕਾਰਖਾਨੇ ਵਿੱਚ 231 ਵਿਲੀਅਮਸ ਪਾਰਕਵੇ 'ਤੇ ਤਿਆਰ ਕੀਤੀ ਜਾਂਦੀਆਂ, ਜਾ ਕੇ ਦੇਖ ਵੀ ਸਕਦੇ ਹੋ ਕਿਸ ਤਰ੍ਹਾਂ ਬਣਾਉਂਦੇ ਨੇ ਫਰੈਸ਼ ਮਠਿਆਈਆਂ, ਅਤੇ ਨਾਲ ਦੀ ਨਾਲ ਸਮੋਸੇ ਹੈਂਡਮੇਡ ਵੀ ਬਣਾਉਂਦੇ ਨੇ, ਇਹ ਮਸ਼ੀਨ ਵਾਲੇ ਵੀ ਬਣਾਉਂਦੇ ਨੇ, ਟਿੱਕੀਆਂ ਵੀ ਬਣਾਉਂਦੇ ਨੇ, ਜਾਣੀ ਕਿ ਤੁਸੀਂ ਕੋਈ ਵੀ ਘਰ ਵਿੱਚ ਓਕੇਜ਼ਨ ਹੈਗੀ ਆ, ਖਾਸ ਕਰ ਗੁਰੂ ਮਹਾਰਾਜ ਦੇ ਚਰਨ ਪਵਾਏ ਨੇ, ਇਹ ਤਾਂ ਹੈ ਹੀ 100% ਸ਼ੁੱਧ ਵੈਜੀਟੇਰੀਅਨ, ਤਾਂ ਜ਼ਰੂਰ ਇਹਨਾਂ ਨਾਲ ਤਾਲਮੇਲ ਕਰੋ, ਗਿੱਲ ਸਵੀਟ ਐਂਡ ਫੈਕਟਰੀ 100% ਸ਼ੁੱਧ ਵੈਜੀਟੇਰੀਅਨ, 6 ਲੋਕੇਸ਼ਨ ਨੇ ਆਪਣੇ ਸ਼ਹਿਰ ਦੇ ਵਿੱਚ, 5 ਤਾਂ ਇਹਨਾਂ ਦੇ ਚਲੋ ਫਰੈਸ਼ ਕੁਰ ਜੀ ਨੇ, ਅਤੇ ਹੈੱਡ ਆਫਿਸ ਹੈਗਾ ਇਹਨਾਂ ਦਾ 2131 ਵਿਲੀਅਮਸ ਪਾਰਕਵੇ, ਨੰਬਰ ਇਹਨਾਂ ਦਾ 905-799-2616 9057992616, ਅਤੇ ਦੋ ਇਹਨਾਂ ਦੀ ਕੈਲਗਰੀ ਵਿੱਚ ਨੇ, ਅਗਲੇ ਕਾਲਰ ਲਓ, ਤੇ ਰੇਡੀ ਪ੍ਰਾਂਤ ਦੇਸ ਪ੍ਰਦੇਸ ਨਾਲ ਤੁਸੀਂ ਜੁੜੇ ਹੋਏ ਹੋ
1: ਜੀ। 8603, ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ।
2: ਮੈਂ ਵੀ ਦੱਸਣਾ ਸੀ ਇੱਕ ਗਾਣਾ ਹੈਗਾ ਆਪਣੇ,
0: ਜਹਾਨ ਸੱਜਣਾ, ਆਹ ਬਾਤ ਇਹ ਬਹੁਤ ਪਿਆਰਾ ਗੀਤ ਆ, ਥੈਂਕ ਯੂ ਥੈਂਕ ਯੂ, ਇਹ ਵੀ ਲਾਉਣੇ ਆ,
1: ਸੁਣਾਉਣੇ ਆਪਾਂ ਥੋੜੇ ਟਾਈਮ ਤੱਕ,
0: ਦੇਸ਼ ਪ੍ਰਦੇਸ ਨਾਲ ਜੁੜੇ ਹੋ, 3631 ਜੀ।
3: ਸਿੱਧੂ ਸਾਹਿਬ ਤੇ ਮੰਤਰੀ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਚੜ੍ਹਦੇ ਕਲਾ ਵੀਕਐਂਡ ਆ ਗਿਆ, ਸ਼ਾਮ ਨੂੰ ਵਿਹਲੇ ਆ, ਬਸ ਹੁਣ ਆਪਾਂ ਦੋ ਦਿਨ ਫੁਰਲੀ ਮਾਰਨੀ ਆ ਪੂਰੀ ਮੰਡੇ ਤੱਕ।
3: ਹਾਂਜੀ ਹਾਂਜੀ ਹਾਂਜੀ, ਇੱਕ ਕੰਮ ਵਧੀਆ ਕੀਤਾ ਮੰਤਰੀ ਨੂੰ, ਉਹਨਾਂ ਨੂੰ ਘੁਮਾ ਲੈਗੇ,
0: ਇਹ ਘੁੰਮਿਆ ਹੁਣ ਵਧੀਆ, ਮਾਊਂਟਨ ਵਗੈਰਾ ਪਹਾੜਾਂ ਦੀ ਸੈਰ ਕਰਿਆ, ਇਹਦੇ ਵੀਕ ਪੂਰਾ ਹੁਣ ਪੂਰੇ ਫਰੈਸ਼ ਹੋ ਗਏ ਨੇ।
1: ਹਾਂਜੀ ਬਿਲਕੁਲ,
0: ਸੈਟਰਡੇ ਤਾਂ ਫਿਰ ਮਨਪ੍ਰੀਤ ਦੀ, ਕੱਲ ਨੂੰ ਸੈਟਰਡੇ ਤਾਂ 1-4 ਫਿਰ ਮਨਪ੍ਰੀਤ ਦੀ ਟਰਨ ਹੁੰਦੀ ਆ, ਇਹੀ ਟਰਨ ਹੁੰਦੇ ਨੇ 3 ਘੰਟੇ
1: ਜੀ।
3: ਹਾਂਜੀ ਸਿੱਧੂ ਸਾਹਿਬ, ਇੱਕ ਗੀਤ ਹੰਸ ਰਾਜ ਹੰਸ ਦਾ ਯਾਰਾ ਉਹ ਯਾਰਾ ਲਿਖਿਆ ਤਾਂ ਮੇਰਾ ਹੀ ਆ, ਤੇ ਜੇ ਤੁਹਾਨੂੰ ਉਹ ਨਹੀਂ ਲੱਗਦਾ, ਫਿਰ ਤੇਰੇ ਚਿਹਰੇ ਤੇ ਕਿਆ ਉਹ ਜਾਦੂ ਹੈ ਧਰਮਾਤਮਾ ਕਹਿੰਦਾ,
0: ਤੇਰੇ ਚਿਹਰੇ ਪੇ ਮੁਕੇਸ਼ ਸਾਹਿਬ ਨੇ ਗਾਇਆ ਹੋਇਆ ਕਿ ਕਿਸੇ ਹੋਰ ਦਾ?
3: ਮੁਕੇਸ਼ ਦਾ ਮੇਰਾ ਖਿਆਲ,
0: ਹਾਂ ਉਹਨਾਂ ਨੇ ਗਾਇਆ
1: ਤੇਰੇ ਚਿਹਰੇ ਮੇ ਉਹ ਜਾਦੂ
0: ਜੀ ਜੀ। ਮੁਕੇਸ਼ ਹੋਰਾਂ ਦੇ ਗੀਤ ਬਹੁਤ ਸਾਰੇ ਲਏ ਆ ਆਪਣੇ, ਕਾਫੀ ਐਕਟਰਾਂ ਨੇ ਖਾਸ ਕਰਕੇ ਫਿਰੋਜ਼ ਖਾਨ ਹੋਰਾਂ ਨੇ ਆਪਣੀ ਮੂਵੀ 'ਚ ਕਾਫੀ ਉਹਨਾਂ ਦੇ ਗੀਤ ਲਏ ਨੇ, ਪਰ ਪ੍ਰਿਤ ਪਾਈ ਸੀ ਰਾਜ ਕਪੂਰ ਸਾਹਿਬ ਨੇ ਬਹੁਤ ਜ਼ਿਆਦਾ, ਜਿੰਨੇ ਵੀ ਆਪਣੇ ਮੂਵੀ 'ਚ ਗੀਤ ਹੈ ਨਾ ਮੁਕੇਸ਼ ਹੋਰਾਂ ਦੇ ਗਵਾਏ ਨੇ। ਇੱਕ ਹੋਰ ਹੁੰਦੇ ਸੀ ਕਿ ਕਿਹੜੇ ਜਿਹੜੇ ਮੈਨੂੰ ਭੁੱਲ ਗਿਆ ਨਾ, ਉਹਨਾਂ ਦਾ ਐਕਟਰ ਬੜੇ ਅੱਛੇ ਸੀਗੇ, ਉਹ ਬਹੁਤ ਸਾਰੀਆਂ ਲੋਕ ਖਾਸ ਕਰਕੇ ਦੇਸ਼ ਭਗਤੀ ਦੀ ਮੂਵੀ ਬਣਾਉਂਦੇ ਸੀ ਸਾਨੂੰ, ਮਨੋਜ ਕੁਮਾਰ ਪੁਰਾਣੇ, ਹਾਂ ਮਨੋਜ ਕੁਮਾਰ ਸਾਹਿਬ ਵੀ ਆਪਣੀ ਮੂਵੀਆਂ ਦੇ ਵਿੱਚ ਨਾ ਇਹਨਾਂ ਦੇ ਕਾਫੀ ਗੀਤ ਲੈਂਦੇ ਸੀ ਆਪਣੇ ਮੁਕੇਸ਼ ਸਾਹਿਬ ਦੇ
1: ਜੀ।
0: ਰੇਡੀ ਪ੍ਰਾਂਤ ਦੇਸ਼ ਪ੍ਰਦੇਸ ਨੂੰ ਆਪਾਂ ਰੀਜਨਲੀ ਕੱਢ ਲਾਂਗੇ, ਨਵੀਂ ਪ੍ਰੋਬਲਮ, ਰੇਡੀ ਪ੍ਰਾਂਤ ਦੇਸ਼ ਪ੍ਰਦੇਸ ਜੁੜੇ ਹੋ ਦੋਸਤੋ, ਤੇ
1: ਬਿਲਕੁਲ ਇੱਕ ਮੈਸੇਜ ਲੈ ਲਾ ਮੈਂ, ਕਲੀਅਰ ਵਿਊ ਆਈ ਕੇਅਰ ਦਾ, ਜਿਹੜੇ ਕਿ ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ ਤੇ ਲੋਕੇਟਡ ਨੇ, ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰੇ ਦੋਵੇਂ ਆਪ ਹੀ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ, ਤੇ ਤੁਸੀਂ ਇੱਥੇ ਜਾਓ, ਕੰਪਲੀਟ ਪੇਅਰ ਆਫ ਗਲਾਸਿਸ ਤੁਹਾਨੂੰ $99 ਦੇ ਵਿੱਚ ਮਿਲ ਜਾਂਦਾ ਹੈ, 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ, ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਤੁਹਾਡੇ ਲਈ ਕਰਦੇ ਆ, ਮਾਇਓਪੀ ਕੰਟਰੋਲ ਲੈਂਜਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਤੁਸੀਂ ਆਪਣੇ ਬੱਚਿਆਂ ਦੇ ਆਈ ਸੈਟ ਚੈੱਕ ਕਰਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਇਹਨਾਂ ਦੇ ਕੋਲ ਪਹੁੰਚੋ, ਅਤੇ ਹਰ ਤਰ੍ਹਾਂ ਦੀ ਕੋਟਿੰਗ ਅਵੇਲੇਬਲ ਹੈ, ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ ਐਕਸੈਪਟ ਮੰਡੇ, ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਆ, ਬਾਕੀ 6 ਦੇ 6 ਦਿਨ ਤੁਸੀਂ ਪਹੁੰਚ ਸਕਦੇ ਹੋ, ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ, ਸਵੇਰੇ 11 ਤੋਂ ਸ਼ਾਮ ਨੂੰ 7 ਵਜੇ ਤੱਕ, ਸੈਟਰਡੇ ਜਾਣਾ ਚਾਹੁੰਦੇ ਹੋ ਕੱਲ੍ਹ ਨੂੰ ਤਾਂ 11 ਤੋਂ 6 ਵਜੇ ਤੱਕ ਓਪਨ ਹੋਣਗੇ, ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਡਾਕਟਰਸ ਦੇ ਨਾਲ ਮੁਲਾਕਾਤ ਕਰ ਸਕਦੇ ਹੋ। ਐਡਰੈਸ ਹੈ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬ੍ਰੈਂਪਟਨ ਦੇ ਵਿੱਚ, ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ ਤੇ, ਕਲੀਅਰ ਵਿਊ ਆਈ ਕੇਅਰ। ਨੰਬਰ 905-913-4545, 905-913-4545, ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ।
0: ਲਓ ਫਿਰ ਅਗਲਾ ਫਰਮਾਇਸ਼ੀ ਗੀਤ ਹੈਗਾ ਸੁਖਵਿੰਦਰ ਹੋਰਾਂ ਦੀ ਆਵਾਜ਼ ਦੇ ਵਿੱਚ
1: ਜੀ,
0: ਕਰੋ ਇੰਜੋਏ ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ ਨਾਲ ਤੁਝੜੇ ਹੋਇਆ। ਚਲੋ ਜੀ ਮੈਮ, ਬਾਏ।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ। ਮੈਂ ਕੋਮਲ ਟਰੈਵਲ ਦੀ ਜਾਣਕਾਰੀ ਦੇ ਦਿਆਂ, ਉਸ ਤੋਂ ਬਾਅਦ ਕਿ ਇੰਡੀਆ ਜਾਣਾ ਤਾਂ ਤੁਸੀਂ ਟਿਕਟ ਲੈ ਲਓ ਭਾਈ, 1490 ਲੱਗੀ ਹੋਈ ਹੈ, ਦੋ ਪੀਸ ਨਾਲ। ਨਵੰਬਰ ਜਾਣਾ, ਅਕਤੂਬਰ ਜਾਣਾ, 905 249 7711।

0: ਸੁਖਵਿੰਦਰ ਸਿੰਘ ਹੋਰਾਂ ਦੀ ਆਵਾਜ਼ ਵਿੱਚ ਪਏ ਗੀਤ ਸੁਣਿਆ ਪਰਮੇਸ਼ੀ। ਕੋਮਲ ਟਰੈਵਲ ਕਹਿੰਦੇ ਕਿ ਟਰਾਂਟੋ ਟੂ ਨਵੀਂ ਦਿੱਲੀ ਜਾਣਾ ਅਕਤੂਬਰ ਨਵੰਬਰ ਵਿੱਚ 1490 ਦੋ ਪੀਸਿਸ ਦਾਲ ਰਿਟਰਨ ਟਿਕਟ ਹੈਗੀ ਹੈ। ਟਰਾਂਟੋ ਟੂ ਦਿੱਲੀ ਜਾਣਾ ਅਕਤੂਬਰ 1 ਵੇ $1,150 ਦੋ ਪੀਸ ਨਾਲ ਲੈ ਜਾ ਸਕਦੇ ਹੋ। ਟਰਾਂਟੋ ਟੂ ਬੰਬੇ ਅਕਤੂਬਰ ਨਵੰਬਰ ਜਾਣਾ $1,550 ਅਤੇ ਟਰਾਂਟੋ ਟੂ ਅੰਮ੍ਰਿਤਸਰ 1 ਵੇ ਅਕਤੂਬਰ ਅਤੇ ਨਵੰਬਰ ਦੇ ਵਿੱਚ $1,380 ਦੋ ਪੀਸ ਨਾਲ ਨੇ। ਦਿੱਲੀ ਟੂ ਟਰਾਂਟੋ 1 ਵੇ $1,150। ਬਿਜ਼ਨਸ ਕਲਾਸ ਦੀ ਲਾਈ ਹੈ ਉਹਨਾਂ ਨੇ ਅੰਮ੍ਰਿਤਸਰ ਜਾਣਾ ਜਾਂ ਬਿਜ਼ਨਸ ਕਲਾਸ ਦੇ ਵਿੱਚ ਤਾਂ $4,950 ਬਹੁਤ ਉੱਚੀ ਪ੍ਰਾਈਸ ਆ। ਅਤੇ ਜੇ ਖਾਸ ਕਰਕੇ ਕਈ ਵਾਰੀ ਹੁੰਦਾ ਕਿ ਬਜ਼ੁਰਗ ਥੋੜ੍ਹਾ ਜਿਹਾ ਤੁਰਨ ਦੀ ਪ੍ਰੋਬਲਮ ਹੁੰਦੀ ਹੈ ਅਤੇ ਥੋੜ੍ਹਾ ਬਹੁਤ ਹੌਲੀ ਤੁਰਦੇ ਹੈ ਨਾ, ਉਹਨਾਂ ਵਾਸਤੇ ਬਿਜ਼ਨਸ ਹੀ ਕਰਾਇਆ ਕਰੋ ਕਿਉਂਕਿ ਪੈਸੇ ਤਾਂ ਉਹਨਾਂ ਦੇ ਇੱਥੇ ਹੁੰਦੇ ਆ, ਉਹ ਗੱਲ ਪੱਲੇ ਪੇ ਕਰਨੇ ਆ ਹੈ ਨਾ, ਤੁੱਕ ਖਰਚ ਦਿਆ ਕਰੋ ਉਹਨਾਂ 'ਤੇ ਜੋ ਭੇਜ ਦਿਓ ਨਾ ਥੋੜ੍ਹਾ ਜਿਹਾ ਹੈ ਨਾ, ਕਿਉਂਕਿ ਵਿਚਾਰੇ ਆਰਾਮ ਨਾਲ ਬਹਿ ਕੇ ਜਾਣਗੇ ਨਾ ਫਸਟ ਕਲਾਸ ਦੇ ਵਿੱਚ। ਅਤੇ ਨੰਬਰ ਹੈ 905-248-7711। ਉਹ ਮੈਂ ਇਹ ਨਹੀਂ ਗੱਲ ਕਰ ਰਿਹਾ ਜੇ ਬਜ਼ੁਰਗ ਕਮਾਉਂਦੇ ਆ ਮੋਸਟਲੀ ਪੈਨਸ਼ਨਾਂ ਆਉਂਦੀਆਂ, ਕਈ ਵਾਰੀ ਆਪਾਂ ਆਪ ਹੀ ਵਰਤਦੇ ਰਹਿੰਦੇ ਹਾਂ ਚਾਹੇ ਕੋਈ ਗੁੱਸਾ ਹੀ ਕਰੇ, ਪਰ ਵਰਤਣੇ ਤਾਂ ਚਾਹੀਦੇ ਉਹਨਾਂ 'ਤੇ ਹੈ ਨਾ। ਇੰਡੀਆ ਭੇਜ ਦਿਓ ਨਾਲ ਥੋੜ੍ਹੇ ਜਿਹੇ ਪੈਸੇ, ਵਧੀਆ ਸੀਟ ਲੈ ਕੇ ਦਿਓ। ਕੋਮਲ ਟਰੈਵਲ 905-248-7711 ਟੈਲੀਫੋਨ ਨੰਬਰ ਹੈ
1: ਜੀ। ਤੇ ਨਾਲੇ ਤੁਸੀਂ ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦੇ ਨਾਲ ਵੀ ਗੱਲਬਾਤ ਕਰ ਲਓ। ਜੇ ਤੁਸੀਂ ਆਪਣੇ ਘਰਾਂ 'ਚ ਕਸਟਮਾਈਜ਼ਡ ਸੋਫਾ ਸੈਟਸ ਬਣਾਉਣਾ ਬਣਾ ਕੇ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਦੋਨਾਂ ਲੋਕੇਸ਼ਨਸ 'ਤੇ ਪਹੁੰਚੋ ਅਤੇ ਆਪਣੀ ਪਸੰਦ ਦਾ ਸੋਫਾ ਸੈਟਸ ਤੁਸੀਂ ਤਿਆਰ ਕਰਵਾਓ। ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ ਤੁਹਾਨੂੰ ਫੈਬਰਿਕ ਦੇ ਸੋਫਿਆਂ ਦੇ ਵਿੱਚ, ਜਿੱਦਾਂ ਦਾ ਮਰਜ਼ੀ ਸੋਫਾ ਸੈੱਟ ਤਿਆਰ ਕਰਵਾਓ, ਵੱਡਾ ਛੋਟਾ ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਸੋਫੇ ਰੈਡੀ ਕਰਵਾ ਸਕਦੇ ਹੋ। ਅਤੇ ਜੇ ਲੈਦਰ ਦੇ ਸੋਫੇ ਰੈਡੀ ਕਰਵਾਉਣੇ ਆ 50+ ਕਲਰ ਚੋਇਸਿਸ ਮਿਲਦੀਆਂ ਨੇ। ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਤੁਸੀਂ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਅਤੇ ਕੈਨੇਡੀਅਨ ਮੇਡ ਬੈਡਰੂਮ ਸੈੱਟਸ ਐਂਡ ਮੈਟਰਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਪ੍ਰੋਵਾਈਡ ਕਰ ਰਹੇ ਨੇ। ਬੇਸਿਕਲੀ ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਅੰਡਰ 1 roof ਲੈਣ ਦੇ ਲਈ ਪਹੁੰਚੋ ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ, ਜੋ ਕਿ ਓਨਰ 1 ਨੇ ਬਟ ਲੋਕੇਸ਼ਨਸ 2 ਨੇ ਇਹਨਾਂ ਦੀਆਂ। ਅਤੇ ਫਲੋਰ ਮਾਡਲਸ ਤੁਹਾਨੂੰ ਕਲੀਅਰੈਂਸ ਦੇ ਉੱਪਰ ਮਿਲਣਗੇ ਅਪ ਟੂ 60% ਡਿਸਕਾਊਂਟ ਦੇ ਨਾਲ ਦੋਨਾਂ ਲੋਕੇਸ਼ਨਸ 'ਤੇ, 24 ਰੀਗਨ ਰੋਡ ਐਂਡ 120 ਡੈਲਟਾ ਬਾਗ ਬੁਲੇਵਰਡ, ਦੋਨਾਂ ਲੋਕੇਸ਼ਨਸ 'ਤੇ ਪਹੁੰਚੋ। ਅਤੇ ਨੰਬਰ ਤੁਸੀਂ ਨੋਟ ਕਰ ਲਓ 905-803-8056, 905-803-8056 ਜਾਂ 905-791-8056, 905-791-8056 ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦਾ ਨੰਬਰ ਹੈ।
0: ਟਾਟਾ ਟਰਾਂਸ ਫਰਾਈਟ ਨੂੰ ਏਜ਼ਡ ਡਰਾਈਵਰ ਚਾਹੀਦੇ ਨੇ, ਯੂ ਐਸ ਸੇਵਾ 'ਤੇ ਸ਼ਾਰਟ ਹੌਲ ਹੈ, ਮੰਡੇ ਟੂ ਫਰਾਈਡੇ ਕੰਮ ਹੈ, 2 ਸਾਲ ਦਾ ਵੈਰੀਫਾਈ ਤੁਹਾਡਾ ਲਾਇਸੈਂਸ ਚਾਹੀਦਾ ਅਤੇ 23 ਸਾਲ ਦੀ ਆਜ ਚਾਹੀਦੀ ਹੈ, ਕਲੀਨ ਡਰਾਈਵਿੰਗ ਰੈਕਡ। 1600 ਤੋਂ ਲੈ ਕੇ 2200 ਬਣਾਓ ਆਪਣੇ ਵੀਕ ਦੇ, ਕਾਲ ਕਰ ਲਓ ਸੁੱਖੀ ਟਾਟਾ ਰਨ 416-606-9595 416-606-9520 'ਤੇ ਕਾਲ ਕਰ ਸਕਦੇ ਹੋ
1: ਜੀ। 432 ਹੋ ਗਏ ਨੇ, ਡੇਢ ਘੰਟਾ ਨਿਕਲ ਚੁੱਕਾ ਅਤੇ ਡੇਢ ਘੰਟੇ ਦਾ ਤੁਹਾਡਾ ਸਾਡਾ ਸਾਥ ਹੋ ਰਿਹਾ। ਸਟੂਡੀਓ ਦਾ ਨੰਬਰ 905-564-4444।
0: ਐਕਸੀਲੇਟਰ 'ਤੇ ਪੈਰ ਰੱਖਿਆ ਹੋਇਆ ਪੂਰਾ, ਜਿਵੇਂ ਪਹਿਲਾਂ ਸਟਾਰਟ 'ਚ ਕੀਤਾ ਸੀਗਾ ਕਿ ਜਦੋਂ ਐਕਸੀਲੇਟਰ 'ਤੇ ਪੈਰ ਰੱਖਦੇ ਨਾ ਟਾਈਮ ਦਾ ਪਤਾ ਹੀ ਲੱਗਦਾ।
1: ਹਾਂਜੀ, ਟੌਪ ਗੇਅਰ ਵਿੱਚ
0: ਅਗਲਾ ਗੀਤ ਲਾਉਂਦੇ ਆ ਵਧੀਆ ਤੁਹਾਡੇ ਜੀ, ਉਹ ਰੋਮਾਂਸ ਦਾ ਗੀਤ ਕਰੋ ਇੰਜੋਏ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ ਏਮ ਫਾਇਰ ਟੂ।

0: ਰਫੀ ਸਾਹਿਬ ਕਿਆ ਬਾਤਾਂ ਨੇ, ਚਲੋ ਮਨਪ੍ਰੀਤ ਪੰਜਾਬੀ ਗੀਤ ਵੀ ਗਾਇਆ, ਉਹ ਵੀ ਸੁਰੇ ਦੇ ਹਨਾ, ਬਲੈਕ ਐਂਡ ਵਾਈਟ ਤੋਂ ਲੈ ਕੇ ਸਾਰੀਆਂ ਮੂਵੀਆਂ ਚ ਗਾਏ ਨੇ ਇਹਨਾਂ ਨੇ, ਤੇ ਹਿੰਦੀ ਮੂਵੀ ਤਾਂ ਪਤਾ ਹੀ ਆਪਾਂ ਨੂੰ, ਰੈਕਡੀ ਕਿੰਨੀ ਪਿਆਰੀ ਆਵਾਜ਼ ਆ, ਇਸ ਤਰ੍ਹਾਂ ਦੇ ਲੋਕ ਨਹੀਂ ਦੁਬਾਰਾ ਆਉਂਦੇ ਹਨਾ। ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਰੁਸਰ ਸੌਣ ਦੇ ਇਹ ਗੀਤ ਚੱਲ ਰਹੇ ਨੇ ਅੱਜ, ਵਿੱਚ ਵਿੱਚ ਅਸੀਂ ਮਿਕਸ ਕਰੀ ਜਾਵਾਂਗੇ। ਅਤੇ ਉਹ ਮੈਂ ਗੱਲ ਕਰ ਰਿਹਾ ਸੀ ਨਾ, ਆਪਾਂ ਗੱਲ ਕੀਤੀ ਵੀ ਜਿਹੜੇ ਘਰ ਦੇ ਦੋ ਭਾਂਡੇ ਹੈਗੇ ਨੇ ਥੋੜੇ ਬਹੁਤ ਤਾਂ ਖੜਕਦੇ ਆ,
1: ਬਿਲਕੁਲ ਹਾਂਜੀ,
0: ਪਰ ਖੜਕਣ ਦਾ ਇਹ ਮਤਲਬ ਉੱਥੇ ਖੜਕਦੇ ਰਹਿਣ ਘਰ ਦੇ ਵਿੱਚ ਹੀ ਹੈ ਨਾ, ਅਤੇ ਬਈ ਮਤਲਬ ਬਾਹਰ ਨਹੀਂ ਖੜਕਣੀ ਚਾਹੀਦੀ, 401 'ਤੇ ਜਾਂ ਖੜੇ ਪਏ ਹੁਣ ਉਹ ਫਿਰ ਗੱਲ ਖਰਾਬ ਹੋ ਜਾਂਦੀ ਆ। ਜਿਹੜੇ ਪਹਿਲਾਂ ਬੇਸ ਪਰਦੇ ਜਿਹੜੇ ਉਹਨਾਂ ਥੋੜ੍ਹੇ ਜਿਹੇ ਕਮਰਸ਼ੀਅਲ ਲੈ ਲਈਏ, ਉਹ ਵੀ ਜ਼ਰੂਰੀ ਨੇ, ਅਤੇ ਤਿਆਰੀਆਂ ਖਿੱਚ ਲਓ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਸ਼ੋਅ ਦੀਆਂ। ਚੰਗੀ ਮੌਸਕੀ ਕੁਆਲੀ ਵੀ ਹੋਏਗੀ, ਸਭ ਕੁਝ ਹੋਏਗਾ, ਅਤੇ ਪਿਆਰੀ ਜੀ ਗਾਇਕੀ ਸੁਣਨ ਨੂੰ ਮਿਲੇਗੀ ਆਪਾਂ ਨੂੰ 27 ਸਤੰਬਰ ਨੂੰ ਠੀਕ ਸ਼ਾਮ ਦੇ 7 ਵਜੇ, ਅਤੇ ਸਕੋਸ਼ੀਆ ਅਰੀਨਾ ਡਾਊਨ ਟਾਊਨ, ਟਿਕਟ ਮਾਸਟਰ ਡਾਟ CA ਤੋਂ ਤੁਸੀਂ ਟਿਕਟਾਂ ਲੈ ਲਓ
1: ਜੀ। 4587 ਹਾਂਜੀ, ਸਤਿ ਸ਼੍ਰੀ ਅਕਾਲ।
0: ਸਾਬਣ ਦਾ ਲੈ ਲਿਆ, ਇੱਕ ਤਾਂ ਉਹ ਆ ਦੋਸਤੋ, ਮੈਂ ਪੰਜਾਬੀ ਬਾਈ ਨੇਚਰ ਦੀ ਮੈਂ ਗੱਲਬਾਤ ਕਰਾਂ, ਕੇਟਿੰਗ ਕਰਾਉਣੀ ਆ ਘਰ ਦੇ ਵਿੱਚ, ਕੋਈ ਵੀ ਆਪਣੇ ਫੰਕਸ਼ਨ ਹੈਗਾ, ਮਾਈਆਂ ਨੇ ਜਾਗੋ ਹੈ, ਤਾਂ ਫਾਣਾ ਦਾ ਤੁਹਾਨੂੰ ਪਤਾ ਭਾਈ ਪੰਜਾਬੀ ਬਾਈ ਨੇਚਰ ਦਾ ਸਿਰੇ ਆ, ਅਤੇ ਇਹਨਾਂ ਦੀ ਬ੍ਰਾਂਚ ਹੈਗੀ ਆ, ਤੁਸੀਂ ਮੈਂ ਨੰਬਰ ਦੇ ਦਿਆਂ, ਬੈਠ ਕੇ ਡਾਇਨ ਇਨ ਕਰਨਾ ਤੁਸੀਂ, 5058 ਕੁਆਰੀ ਐਜ ਡਰਾਈਵ ਬਬੇੜ, ਅਤੇ ਹਾਈਵੇ 10 ਇੱਕ ਪਾਸੇ ਪਟਿੰਡੋ ਆ, ਇੱਕ ਪਾਸੇ ਵਾਲਮਾਰਟ ਵਿਚਾਲੇ ਨੇ, ਬਹੁਤ ਵਧੀਆ ਡਾਇਨਿੰਗ ਇਹਨਾਂ ਦਾ, ਅਤੇ ਨੰਬਰ ਲੈ ਲਓ ਇਹਨਾਂ ਦਾ 905-799-1500, ਇਹ ਤਾਂ ਏਅਰਪੋਰਟ ਦੇ ਬਵੇੜ ਵਾਲੀ ਬ੍ਰਾਂਚ ਦਾ, ਮੈਂ ਇੱਥੋਂ ਤੋਂ ਦੇ ਦਿਆਂ ਹਾਈਵੇ 10 ਅਤੇ ਹੇਅਰ ਇੰਟੀਰੀਓ, 905-793-5300। ਕੁਛ ਵੀ ਔਡਰ ਕਰਨਾ ਜੀ, ਕਿਉਂਕਿ ਵੀਕਟ 'ਤੇ ਲੋੜ ਪੈਣੀ ਆ ਆਪਾਂ ਨੂੰ, 10 ਬੰਦੇ ਆ, 20 ਬੰਦੇ ਆ, ਉਹਦੀ ਕੇਟਿੰਗ ਕਰਾਉਣੀ ਆ, ਤਾਂ ਗੋ ਰੋਡ 'ਤੇ 9057944667 ਆ ਨੰਬਰ, ਅਤੇ ਏਅਰਪੋਰਟ 'ਤੇ ਬਵੇੜ 'ਤੇ 905-799-1500, 58 ਕੁਆਰੀ ਏ ਜਿਹੜੀ ਹੈਗੀ ਆ ਹਾਈਵੇ 10 ਅਤੇ ਹੇਅਰ ਇੰਟੀਰੀਓ, 905-793-5300, 180 ਸੈਂਟਰ ਬੋਰਡ ਪਾਰਕਵੇ, ਕੈਨੇਡੀ 'ਚ ਸੈਂਟਰ ਬੋਰਡ ਪਾਰਕਵੇ ਡਾਲਾਰਾਮਾ ਦੇ ਨਾਲ ਨੇ, 905-846-7700। ਪੰਜਾਬੀ ਬਾਈ ਨੇਚਰ ਦੇ ਹੋ ਜਾਏ ਫਿਰ ਖਾਣਾ ਸ਼ਾਮ ਦਾ ਰੈਡੀ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੈਡੀ ਜੁੜਿਆ ਹੋਇਆ
1: ਜੀ। ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਉਸ ਵਾਰ ਵਾਪਿਸ ਆਉਂਦੇ ਹਾਂ, ਗੱਲਾਂ ਬਾਤਾਂ ਜਾਰੀ ਰੱਖਾਂਗੇ।
0: ਥੋੜ੍ਹੀ ਲਾਵਾਂਗੇ ਅਸੀਂ ਨਾ, ਸਹਿੰਦੇ ਸਹਿੰਦੇ ਲਾਉਂਦੇ ਹੁੰਦੇ ਹਾਂ
1: ਜੀ,
0: ਕਮਰਸ਼ੀਅਲ ਅਸੀਂ ਉਹ ਨਹੀਂ ਹੁੰਦੇ, 10 ਮਿੰਟ ਕਮਰਸ਼ੀਅਲ ਚੱਲੇ ਜਾਣਗੇ, ਉਹ ਸਾਡਾ ਕੰਮ ਨਹੀਂ ਹੈਗਾ।
1: ਹਾਂਜੀ ਹਾਂਜੀ ਬਿਲਕੁਲ,
0: ਅਤੇ 2-3 ਕਮਰਸ਼ੀਅਲ 4 ਲਾ ਕੇ ਵਾਪਸ ਕਰਦੇ ਹਾਂ
1: ਜੀ।
0: ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ, ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ, ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ, 289

0: नंबर है, ये नोट कर लो।
1: देर आर सिंगर्स, देर आर परफॉर्मर्स एंड देन देर आर लेजेंड्स। That has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: Hello, AM 5:30. To tusi sun rahe ho Desh Pardesh Prime Time Radio.
0: Today vich live galbat karan layi hune call karo 905-564-6444. Sunde raho Desh Pardesh Prime Time Radio. Chalo AM 5:30 to. ਦੋਸਤੋ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜਿਆ ਸ਼ੁੱਕਰਵਾਰ ਦਾ ਦਿਨ ਹੈ ਅਤੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ ਅਤੇ ਕੱਲ੍ਹ ਨੂੰ ਸਾਡੀ ਮੁਲਾਕਾਤ ਹੁੰਦੀ ਤੁਹਾਡੇ ਨਾਲ 1 ਤੋਂ ਲੈ ਕੇ 4 ਵਜੇ ਤੱਕ, ਦੁਪਹਿਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ 3 ਘੰਟੇ। ਉਹਦੇ ਵਿੱਚ ਵੀ ਤੁਹਾਡਾ ਅਸੀਂ ਗੱਲਾਂ ਬਾਤਾਂ ਹੁੰਦੀਆਂ, ਗੀਤ ਸੰਗੀਤ ਹੁੰਦਾ, ਉਹਦੇ ਵਿੱਚ ਤੁਸੀਂ ਮੁੱਖ ਤੁਸੀਂ ਸਾਰਾ ਸੁਣਦੇ ਹੋ। ਜਿਹੜੇ ਨਾਲ ਦੇਸ ਪ੍ਰਦੇਸ ਦੇ ਨਾਲ ਮੈਂ ਜਾਣਕਾਰੀ ਦੇ ਦਿਆਂ, ਅਗਰ ਤੁਹਾਡੀ ਮੌਰਗੇਜ ਕੋਈ ਰੀਨਿਊਲ ਵਾਸਤੇ ਆ ਰਹੀ ਹੈ, ਮੌਰਗੇਜ ਕਿੰਗ ਦੇ ਪਰਮਜੀਤ ਹੋਰੀ, ਬੜਾ ਲੰਮਾ ਉਹਨਾਂ ਦਾ ਵਾਈਸ ਐਕਸਪੀਰੀਅੰਸ ਹੈ ਇਹਨਾਂ ਦਾ। ਡੋਂਟ ਵਰੀ, ਜੇ ਤੁਹਾਡੀ ਮੌਰਗੇਜ ਕਿਤੋਂ ਰਿਫਿਊਜ਼ਲ ਹੋ ਗਈ ਆ, ਵੀਕ ਪਹਿਲਾਂ ਵੀ ਦੱਸ ਦਿਓ ਉਹਨਾਂ ਨੂੰ, ਐਟ ਅ ਟਾਈਮ ਵੀ ਕਰ ਦੇਣਗੇ ਜੇ ਫਟਾਫਟ ਮੌਰਗੇਜ ਦਾ ਪ੍ਰਬੰਧ। ਨੰਬਰ ਹੈ 416-804-2015, 416-804-2015। ਅੱਜ ਕੱਲ੍ਹ ਦੇ ਹਾਲਾਤ ਥੋੜ੍ਹੇ ਜਿਹੇ ਪਤਾ ਹੀ ਆ, ਕਈ ਵਾਰੀ ਚੰਗੀ ਹੁੰਦੀ ਆ, 50-60 ਹਜ਼ਾਰ ਚਾਹੀਦਾ ਤੁਹਾਨੂੰ ਰਾਈਟ ਵੇ, ਉਹਦਾ ਬਹੁਤੀ ਕਾਗਜ਼ੀ ਕਾਰਵਾਈ ਨਹੀਂ ਹੈਗੀ, ਕਿਸੇ ਦਾ ਪਰਪਜ਼ ਵਾਸਤੇ ਚਾਹੀਦਾ, ਤੁਹਾਨੂੰ ਉਹ ਰੋਲ ਲੈ ਦੇਣਗੇ। 416-804-2015 ਟੈਲੀਫੋਨ ਨੰਬਰ
2: ਜੀ। ਅਤੇ ਨਾਲ ਹੀ ਤੁਸੀਂ ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ। ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਫੰਕਸ਼ਨ ਕਰ ਰਹੇ ਹੋ, ਕੋਈ ਵੀ ਗੈਟ ਟੂਗੈਦਰ ਕਰ ਰਹੇ ਹੋ, ਟੈਂਟ ਦੀ ਲੋੜ ਹੈ, ਤਾਂ ਮੌਸਮ ਜਿੱਦਾਂ ਦਾ ਵੀ ਹੋਵੇ, ਸਾਰੇ ਤੁਹਾਨੂੰ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ। 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਲੈ ਸਕਦੇ ਹੋ, ਵਾਈਟ ਟੈਂਟਸ ਵੀ ਹੈਗੇ ਨੇ, ਅਤੇ ਇਸ ਤੋਂ ਇਲਾਵਾ ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰੇਪਿੰਗ, ਬਹੁਤ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਹੈਗੀਆਂ ਨੇ ਇਹਨਾਂ ਦੇ ਕੋਲ। ਕਾਰਪੈਟਸ ਬਹੁਤ ਸੋਹਣੇ ਸੋਹਣੇ ਲਗਾਉਂਦੇ ਨੇ ਟੈਂਟ ਦੇ ਵਿੱਚ। ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਲਗਵਾ ਸਕਦੇ ਹੋ। ਪੂਰਾ ਡੈਕੋਰੇਸ਼ਨ ਦਾ ਸਮਾਨ ਇਹਨਾਂ ਦੇ ਕੋਲ ਅਵੇਲੇਬਲ ਹੈ, ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵੈਮੈਨ ਦੇ ਲਈ। ਅਤੇ ਤੁਸੀਂ ਇੰਡੀਆ ਵਾਂਗੂ ਲੰਬੇ ਲੰਬੇ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ ਤੁਸੀਂ ਨੋਟ ਕਰ ਲਓ, 6477-999-2569, 647-999-2569-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599
0: ਦੇ ਵਿੱਚ ਹੀ ਅੱਜ ਨਾ ਕਸਰ ਕੁਦਰਤੀ ਗੱਲਾਂ ਬਾਤਾਂ ਕਰਦੇ ਹੀ ਅਤੇ ਸ਼ੁੱਕਰਵਾਰ ਦਾ ਜ਼ਿਕਰ ਕਰਦੇ ਹੀ ਅੱਜ ਟੋਪਿਕ 'ਚ ਟੋਪਿਕ ਨਿਕਲਿਆ ਮੇਰੇ ਅਤੇ ਮਨਪ੍ਰੀਤ ਦੇ ਵਿੱਚੋਂ ਕੁਛ ਸਾਡੇ ਸਰੋਤਿਆਂ ਨੇ ਕੱਢ ਲਿਆ ਟੋਪਿਕ ਔਰ ਸੁਣਨ ਦਾ
2: ਅਤੇ
0: ਕਾਫੀ ਬੜੇ ਬੜੇ ਗੀਤ ਆਏ ਨੇ ਨਾ ਇੱਕ ਨਗਮਾ ਵੀ ਸਾਡੇ ਵੀਰ ਨੇ ਦਿੱਤਿਆ ਬੜਾ ਪੁਰਾਣਾ ਹੈ ਨਾ ਕਿਆ ਬਾਤ ਹੈ ਬੜੀ ਬਹੁਤ ਸੋਹਣੀ ਮੂਵੀ ਸੀ ਨੰਦਾ ਹੋਰੀਆਂ ਦੇ ਵਿੱਚ ਸਨ
2: ਅਤੇ
0: ਪੁਰਾਣੀ ਮੂਵੀ ਖੁਆਬ ਤੁਮਾਰੇ ਹੈ ਨਾ
2: ਨੀਂਦ ਹਮਾਰੀ ਖੁਆਬ
0: ਨੀਂਦ ਹਮਾਰੀ ਖੁਆਬ ਤੁਮਾਰੇ 1966 ਦੀ ਬਣੀ ਹੋਈ ਹੈ ਨਾ ਮੇਰੇ ਖਿਆਲ ਪਹਿਲਾਂ ਦੀ ਆ
2: ਹਾਂਜੀ 1966
0: ਮੇਰੇ ਖਿਆਲ ਨੰਦਾ ਦੇ ਨਾਲ ਆਪਣੇ ਸ਼ਸ਼ੀ ਕਪੂਰ ਸਾਹਿਬ ਬਹੁਤ ਆਏ ਪਰ ਇਹਦੇ ਵਿੱਚ ਮੈਨੂੰ ਨਹੀਂ ਪਤਾ ਕੌਣ ਨੇ
2: ਪਰ ਇਹਨਾਂ 'ਚ ਵੀ ਇਹਦੇ 'ਚ ਵੀ ਸ਼ਸ਼ੀ ਕਪੂਰ ਹੀ ਨੇ
0: ਸ਼ਸ਼ੀ ਕਪੂਰ ਨੇ ਦੇਖਿਆ ਮੇਰਾ ਰਾਜਾ ਸੋਥੀ ਜੀ ਹੈ ਚਲੋ
2: ਜੀ
0: ਲਓ ਜੀ ਕਰੋ ਇੰਜੋਏ ਨਗਮਾ

0: There are singers. There are performers. And then there are legends. A voice that has defined generations. The one and only Rahat Fateh Ali Khan. Live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग ले
2: ऐसे लई मैं अपनी ते वाइफ दी इंश्योरेंस पॉलिसी प्राइम इंश्योरेंस दे सिमराज सिद्धू तो ही करवाई है
3: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तो वध कवरेज ते सही पॉलिसी तुहानू सिमराज सिंह सिद्धू ही दवा सकते ने पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-453-3381 ते 416-457-3381
1: नाले जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो बिल्कुल फ्री विच पॉलिसी रिव्यू करवा के तुहाडे पैसे बचाओगे हुने ही सिमराज सिंह सिद्धू नु कॉल करो 416-457-3381 416-457-3381
4: Simply Indian brings you all simply delicious deals buy one get one free every day sure 10 to sham 7 baje tak on dine in and take outs maza lavo sunday nu paratha plate monday manpasand kulcha plate tuesday chana bhatura wednesday lajawab veg thali thursday yummy haka thali friday maza lavo saag makki di roti da eh yummy deals are simply indian this sariya hi locations te dining take out and catering also available call at 905-794-8111 simply delicious matlab simply indian
5: Solution to promote your business. Desh Pardesh, Prime Time Radio and TV. Tohade ang sang 24 ghante 7 din. Hun tak Desh Pardesh Prime Time Radio hazara hi business di grand opening live on location nal karwa chukya hai. Te karwa rya hai. Impossible is nothing. Tusi bhi apne business vich vadha karan waste Desh Pardesh Radio da live on location Friday Saturday karwao. For bookings call Tejinder Sidhu at 416-725-2551 416-725-2551
0: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
6: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੀ ਸ਼ੁੱਕਰਵਾਰ ਦੀ ਮਹਿਫਲ ਦੇ ਨਾਲ ਜੁੜੇ ਹੋਏ ਹੋ ਤੁਹਾਡਾ ਖੈਰ ਮਕਦਮ ਕਰਦੇ ਹਾਂ ਸਵਾਗਤ ਕਰਦੇ ਹਾਂ ਇੱਕ ਵਾਰੀ ਫਿਰ ਤੋਂ ਤੁਹਾਡੇ ਸਭ ਦੇ ਵਾਸਤੇ ਬੀਕਨ ਦੀਆਂ ਖਾਸ ਕਰਕੇ ਉਹਨਾਂ ਘਰਾਂ ਦੇ ਬਿਜਨਸ ਘਰੇ 'ਚ ਵਿਆਹ ਸ਼ਾਦੀਆਂ ਨੇ ਖੁਸ਼ੀ ਦਾ ਕੋਈ ਵੀ ਸਮਾਗਮ ਆ ਕਿਸੇ ਦਾ ਹੈਪੀ ਬਰਥਡੇ ਆ ਕਿਸੇ ਦੀ ਐਨਵਰਸਰੀ ਹੈ ਸਭ ਦੇ ਵਾਸਤੇ ਦੇਸ਼ ਪ੍ਰਦੇਸ਼ ਦੀ ਟੀਮ ਵੱਲੋਂ ਹਮੇਸ਼ਾ ਤਰ੍ਹਾਂ ਹਰ ਵੀਕਨ ਦੀ ਤਰ੍ਹਾਂ ਸ਼ੁਭਕਾਮਨਾਵਾਂ ਜੀ ਮਤਲਬ ਸ਼ੁਭਕਾਮਨਾ ਤੁਸੀਂ ਭੇਜ ਦਿਓ
7: ਬਿਲਕੁਲ ਬਿਲਕੁਲ
6: ਹਰ ਸ਼ੁੱਕਰਵਾਰ ਨੂੰ ਕਹਿੰਦੇ ਹੁੰਦੇ ਹਾਂ
7: पूरा सितंबर मंथ तुसी इन्हां डील्स दा फायदा लो कुछ डील्स ने जिन्हां दे विच तुसी बाय वन गेट वन फ्री लै सकदे हो ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ ਚਨਾ ਭਟੂਰਾ ਵੈਜੀਟੇਰੀਅਨ ਬਿਰਿਆਨੀ ਅੰਮ੍ਰਿਤਸਰੀ ਕੁਲਚਾ ਤੇ ਚਾਟ ਪਾਪੜੀ ਇਹ ਚਾਰ ਡੀਲਸ ਨੇ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਤੇ ਚਾਟ ਪਾਪੜੀ, ਬਾਏ ਵਨ ਗੈਟ ਵਨ ਫ੍ਰੀ ਤੁਸੀਂ ਦੇਸ ਪ੍ਰਦੇਸ ਰੇਡੀਓ ਦੇ ਰੈਫਰੈਂਸ ਦੇ ਨਾਲ ਲੈ ਸਕਦੇ ਹੋ। 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ ਤੇ ਪਹਿਲੀ ਲੋਕੇਸ਼ਨ ਹੈ। 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਦੂਸਰੀ ਲੋਕੇਸ਼ਨ ਹੈ। 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ ਤੇ ਤੀਸਰੀ ਲੋਕੇਸ਼ਨ ਹੈ। ਸਿੰਪਲੀ ਇੰਡੀਅਨ ਦੀ ਕੋਈ ਵੀ ਲੋਕੇਸ਼ਨ ਤੁਹਾਡੇ ਘਰ ਦੇ ਨਜ਼ਦੀਕ ਹੈ, ਤੁਸੀਂ ਜਾਓ ਤੇ ਇਹਨਾਂ ਡੀਲਸ ਦਾ ਫਾਇਦਾ ਲਓ। ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਪੂਰਾ ਸਪਟੈਂਬਰ ਮਹੀਨਾ ਦੇਸ ਪ੍ਰਦੇਸ ਰੇਡੀਓ ਦੀ ਰੈਫਰੈਂਸ ਦੇ ਨਾਲ ਇਹ ਡੀਲਸ ਤੁਸੀਂ ਬਾਏ ਵਨ ਗੈਟ ਵਨ ਫ੍ਰੀ ਲੈ ਸਕਦੇ ਹੋ।
6: 5092 ਆਪਣੀ ਲਾਈਨ ਘੁਮਾ ਲਓ ਦੁਬਾਰਾ, ਅਸੀਂ ਤੁਹਾਨੂੰ ਰੈਡ ਬੀ ਜੋ ਵੀ ਤੁਹਾਡੀ ਰਿਕੁਐਸਟ ਹੋਏਗੀ ਪੇਸ਼ ਕਰਾਂਗੇ ਅਤੇ ਲੇਕਿਨ ਤੁਸੀਂ ਹੁਣ ਫੋਨ ਘੁਮਾ ਲਓ, ਥੋੜ੍ਹਾ ਚਿਰ ਹੋਲਡ 'ਤੇ ਪਾਉਣਾ ਨੇ, ਬੜਾ ਲੰਬਾ ਨਹੀਂ ਪਾਉਂਦੇ ਅਸੀਂ। ਅੱਛਾ, 25 ਸੈਂਟਰ ਬੋਰਡ ਪਾਰਕਵੇ 'ਤੇ ਸੇਲ ਲੱਗੀ ਹੋਈ ਆ ਇੰਡੀਅਨ ਫਰੂਟ ਲੈਨ 'ਤੇ।
7: ਹਾਂਜੀ,
6: ਹਲਦੀਰਾਮ ਸਨੈਕ ਹੈਗੇ ਨੇ $243 ਔਰ ਕੁਵਾਨ ਪਲੇਨ ਪਰਾਂਠਾ $4.99 ਦੇ, ਅਤੇ ਬੰਸੀ ਉਹਨਾਂ ਨੇ ਲਗਾਇਆ ਪੋਹਾ, ਥਿਕ ਪੋਹਾ ਅਤੇ ਥਿਨ $99.92 ਪਾਉਂਡ, ਔਰ ਬਰਗਰ ਹੈਗੇ ਨੇ ਬੈਜੀ $4.99 ਦੇ, ਪਨੀਰ ਹੈਗਾ ਜੀ ਆਪਣਾ ਹੈਪੀ ਡੇਅਰੀ ਪਨੀਰ $3.99 ਦਾ, ਸਰੋਂ ਦੇ ਸਾਗ ਦਾ ਡੱਬਾ ਜਿਹੜਾ ਰਾਈਡ ਵੇ ਆਪਾਂ ਰੈਡੀ ਕਰ ਲੈਂਦੇ ਹਾਂ ਖਾਣਾ ਕੱਟ ਕੇ ਉਹ 'ਚ ਬਣਿਆ ਬਣਿਆ ਸਾਗ ਜੀ ਹੁੰਦਾ ਤੜਕਾ ਲਾਉਂਦੇ ਆਪਾਂ, ਇਹ ਹੈ $99 ਨੂੰ। ਬਾਲਟੀ ਵਾਲਾ ਗੁੜ $8.99 ਪੰਜ ਕਿਲੋ, ਅਤੇ ਟਾਟਾ ਚਾਹ ਪੱਤੀ ਪ੍ਰੀਮੀਅਰ 1 ਕਿਲੋ $9.99 ਦੀ ਹੈਗੀ ਆ, ਬਾਗ ਬੱਕਰੀ ਚਾਹ ਪੱਤੀ £2 $9.99 ਦੀ ਹੈਗੀ ਆ, ਔਰ ਮੁਰਮੁਰਾ ਲਗਾਇਆ ਉਹਨਾਂ ਨੇ ਇੰਡੀਅਨ $99 ਨੂੰ। ਬੇਸਣ ਹੈਗਾ ਇਹਨਾਂ ਨੇ $3.99 ਲਗਾਇਆ ਹੈਗਾ ਇਹ ਅੰਗੂਰ ਦਾ, ਅਤੇ ਅੱਗੇ ਹੈਗਾ ਜੀ ਸਵਰਨਾ ਸੂਜੀ, ਸੂਜੀ ਦਾ ਕੜਾਹ ਬਣਾਓ ਬੜਾ ਸਵਾਦ ਬਣਦਾ, ਵਿੱਚ ਚੰਗੇ ਯਾਰ ਕਿਸ਼ਮਿਸ਼ ਚੰਗੀ ਪਾ ਲਓ ਨਾ, ਫਿਰ ਬਣ ਜਾਏ ਗੱਲ
7: ਬਿਲਕੁਲ। ਹਾਂਜੀ,
6: ਖੋਪਾ ਪਾ ਲਓ ਥੋੜ੍ਹਾ ਜਿਹਾ, ਕਾਜੂ ਵੀ ਪਾ ਲਓ,
7: ਬਦਾਮ ਹੀ ਰਹਿ ਗਏ ਉਹ ਵੀ ਪਾ ਲਓ,
6: ਆਪਣੇ ਟੇਸਟ ਦਾ ਬਣਵਾ ਰਹਿਣਾ ਮੈਂ,
7: ਬਿਲਕੁਲ ਆਪਣੀ ਟੇਸਟ ਦੇ ਅਕੋਰਡਿੰਗਲੀ ਜਿਹੜੇ ਮਰਜ਼ੀ ਡਰਾਈ ਫਰੂਟਸ ਪਾਓ ਤੇ ਸਵਾਦ ਜਾ ਆਪਣਾ ਖਾਓ।
6: $3.99 ਲਗਾਇਆ ਇਹਨਾਂ ਨੇ, ਸੂਜੀ ਲਗਾਈ ਆ, ਔਰ ਚਨਾ ਦਾਲ ਅਤੇ ਨਾਲ ਜਿਹੜਾ ਮਸਰੀ ਦਾਲ $2.99 $4 ਹੈ, ਉਰਦ ਦਾਲ ਹੁਣ ਮਹਿੰਗੀ ਹੁੰਦੀ ਆ, ਇਹ $3.99 ਲਗਾਈ, ਸਪਲਿਟ ਲਗਾਈ ਇਹਨਾਂ ਨੇ $4, ਅਤੇ ਉਹ ਫਿਰ ਗੱਡੀਆਂ ਦੇ ਰੁੱਕ ਕਰ ਲਓ 25 ਸੈਂਟਰ ਪਾਰਕਵੇ, ਸੇਲ ਦਾ ਫਾਇਦਾ ਉਠਾਓ, ਆਪਣੇ ਗਰੁੱਪ 'ਚ ਲੱਗਣੀ ਹੁੰਦੀ ਆ, ਥੋੜ੍ਹੀ ਸਟਾਕ ਵੀ ਕਰ ਸਕਦੇ ਹਾਂ ਦਾਲ ਦੂਲ ਤਾਂ, ਕਿਉਂਕਿ ਘਰਾਂ ਵਿੱਚ ਜ਼ਿਆਦਾ ਲੱਗਦੀਆਂ ਆਪਣੇ।
7: ਬਿਲਕੁਲ, ਵੈਸੇ ਤਾਂ ਇੰਡੀਅਨ ਫਰੂਟ ਲੈਂਡ ਦੀਆਂ ਕਾਫੀ ਸਾਰੀਆਂ ਲੋਕੇਸ਼ਨਸ ਨੇ,
6: ਲੇਕਿਨ
7: ਬਟ ਇਹੀ ਲੋਕੇਸ਼ਨ ਦੇ ਉੱਪਰ ਤੁਹਾਨੂੰ ਇਹ ਸੇਲ ਮਿਲਣੀ ਆ, 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਰ ਅੰਟਾਰੀਓ ਦੇ ਉੱਪਰ।
6: ਲਓ ਦੀਦਾਰ ਸੰਧੂ ਅਤੇ ਨਾਲ ਕੁਲਦੀਪ ਕੌਰ ਉਹਨਾਂ ਦੇ ਮੱਥੀ ਬੜੇ ਪੁਰਾਣੇ ਸਿੰਗਰ ਨੇ,
7: ਹਾਂਜੀ
6: ਉਹਨਾਂ ਨੇ ਬਹੁਤ ਸਾਰੇ ਲੋਕਾਂ ਨੇ ਗਾਇਆ ਹੈ ਨਾ, ਅਮਰ ਨੂਰੀ ਉਹਨਾਂ ਨੇ ਗੀਤ ਗਾਏ ਨੇ, ਸੁਰਿੰਦਰ ਕੌਰ ਉਹਨਾਂ ਨੇ ਗਾਏ ਨੇ, ਅਤੇ ਆਹ ਗੀਤ ਸੁਣੋ ਪਿਆਰਾ ਜਿਹਾ, ਅਤੇ ਇਹਨੂੰ ਰੁੱਸੇ ਨੂੰ ਮੁੰਡਾ ਨੂੰ ਬੜਾ ਪਿਆਰਾ ਨਾਲ ਗੀਤ ਆ, ਤੂੰ ਇੰਜ ਕਰੋਗੇ ਇੰਜੋਏ।

0: first year second mortgage or refinance karwana chahte ho tab to seedhe apni gaddi modo 1200 Derry Road East Unit 22 Mississauga 416-804-2015 416-804-2015
1: mortgage di duniya de vich chamkda sitara Prabdeep Singh ee tadi mortgage renew hon wali hai tusi private mortgage stuck ho gaye ho te badh interested pay kar rahe ho ee tadi mortgage bankana karwa ke low interest rate te guarantee na karawange te naal di naal line of credit bhi tadi ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ

0: 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
2: You're listening to Desperate Days Primetime Radio. For any information or advertising, call our head office at 416-725-2551. Desperate Days Primetime Radio.
0: Tanu Man has to leave. ਦੋਸਤੋ, ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਦੀ ਤੁਸੀਂ ਫਰਾਈਡੇ ਦੀ ਮਹਿਫਲ ਨਾਲ ਜੁੜੇ ਹੋਏ ਹੋ। ਸਟੂਡੀਓ ਇੱਕੋ ਹੀ ਨੰਬਰ ਹੁੰਦਾ ਆਪਣਾ ਜਦੋਂ ਦੇਸ ਪਰਦੇਸ ਲਾਈਵ ਚੱਲਦਾ, 905-564-6644 905-564-6444 ਟੈਲੀਫੋਨ ਨੰਬਰ ਨੇ
3: ਜੀ।
0: ਜੇਕਰ ਤੁਸੀਂ ਆਫਿਸ ਦੀ ਜੋਬ ਦੀ ਭਾਲ ਵਿੱਚ ਹੈਗੇ ਹੋ ਤਾਂ ਏਬਲ ਟਰੈਕਿੰਗ ਵਾਲਿਆਂ ਨੂੰ ਇੱਕ ਫੀਮੇਲ ਚਾਹੀਦੀ ਆ, ਆਫਿਸ ਦਾ ਕਲਰੀਕਲ ਕੰਮ ਕਰਨ ਵਾਸਤੇ ਹੈਲਪਰ, ਅਤੇ ਜਿਹਦੇ ਵਿੱਚ ਅਕਾਊਂਟਿੰਗ, ਬੁੱਕਕੀਪਿੰਗ, ਇਨਵੋਇਸਿੰਗ ਦਾ ਕੰਮ ਹੈ। ਤੁਸੀਂ ਕਿ ਵੀ ਜਾਓਗੇ, ਕੋਈ ਪ੍ਰੋਬਲਮ ਨਹੀਂ, ਐਡੀ ਵੱਡੀ ਗੱਲ ਨਹੀਂ ਹੁੰਦੀ ਹੈ। ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ, ਕੁਇਕ ਬੁੱਕਸ ਹੋ ਗਈ, ਉਹਦੇ ਵਿੱਚ ਹੀ ਕੰਮ ਕਰਨਾ ਹੁੰਦਾ, ਜਾਂ ਹੋਰ ਕਈ ਸੋਫਟਵੇਅਰ ਨੇ, ਏਬਲ ਟਰੈਕਿੰਗ ਨੂੰ ਚਾਹੀਦਾ ਅਤੇ ਨੰਬਰ ਲੈ ਲਓ ਉਹਨਾਂ ਦਾ 905-838-4346। ਜੇਕਰ ਤੁਸੀਂ ਬ੍ਰੈਮਟਨ ਵਿੱਚ ਰਹਿੰਦੇ ਹੋ ਤੁਹਾਡੇ ਵਾਸਤੇ ਪਰਫੈਕਟ ਜੋਬ ਆ। ਕੈਨੇਡਨ ਅਤੇ ਬਾਰਡਰ 'ਤੇ ਹੈਗੀ ਮੇਫੀਲਡ, ਇਹ ਇਹਨਾਂ ਦਾ ਯਾਰਡ ਜਿਹੜਾ ਕੈਨੇਡਨ ਦੇ ਵਿੱਚ ਪੈਂਦਾ
3: ਜੀ।
0: ਜ਼ਰੂਰ ਤੁਸੀਂ 905-838-4346 'ਤੇ ਕਾਲ ਕਰ ਲਓ
3: ਜੀ,
0: ਜੁੜੇ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਤੁਸੀਂ
3: ਜੀ। SS ਲੋਨ ਕੇਅਰ ਐਂਡ ਸਨੋ ਰਿਮੂਵਲ ਨੂੰ ਜ਼ਰੂਰ ਯਾਦ ਰੱਖੋ। ਤੁਸੀਂ ਕੋਈ ਵੀ ਮੌਸਮ ਹੋਵੇ ਇਹਨਾਂ ਦੇ ਕੋਲੋਂ ਪੂਰਾ ਕਲੀਨਅਪ ਕਰਵਾ ਸਕਦੇ ਹੋ, ਜਿਵੇਂ ਕਿ ਸਪਰਿੰਗ ਕਲੀਨਅਪ, ਫਾਲ ਕਲੀਨਅਪ, ਜਦੋਂ ਵੀ ਪੱਤੇ ਵਗੈਰਾ ਝੜਦੇ ਨੇ ਪੂਰਾ ਕਲੀਨਅਪ ਕਰਕੇ ਜਾਣਗੇ। ਤੁਸੀਂ ਫਲਾਵਰ ਬੈੱਡ ਤਿਆਰ ਕਰਾਉਣਾ ਹੋਵੇ, ਨਵੀਂ ਸੋਡ ਇੰਸਟਾਲੇਸ਼ਨ ਕਰਵਾਉਣੀ ਹੋਵੇ, ਆਪਣਾ ਘਾਹ ਵਗੈਰਾ ਕਟਵਾਉਣਾ ਹੋਵੇ, ਲੋਨ ਕਟਿੰਗ ਕਰਵਾਉਣੀ ਹੈ, ਲੋਨ ਮੇਨਟੇਨੈਂਸ ਕਰਵਾਉਣੀ ਹੈ, ਗਾਰਡਨਿੰਗ ਦਾ ਕੋਈ ਵੀ ਕੰਮ ਹੋਵੇ, ਤੁਸੀਂ SS ਲੋਨ ਕੇਅਰ ਐਂਡ ਸਨੋ ਰਿਮੂਵਲ ਵਾਲਿਆਂ ਨੂੰ ਯਾਦ ਰੱਖੋ। ਤੁਹਾਡੇ ਬੈਕਯਾਰਡ 'ਚ, ਤੁਹਾਡੇ ਘਰ ਦੇ ਫਰੰਟ ਦੇ ਉੱਪਰ ਦਰਖਤ ਵਗੈਰਾ ਕਾਫੀ ਲੱਗੇ ਹੋਏ ਨੇ, ਟ੍ਰੀ ਟ੍ਰਿਮਿੰਗ ਕਰਵਾ ਸਕਦੇ ਹੋ, ਯਾਰਡ ਦਾ ਜਿੰਨਾ ਵੀ ਵੇਸਟ ਹੈ ਉਹਨੂੰ ਪੂਰਾ ਰਿਮੂਵ ਕਰਵਾ ਸਕਦੇ ਹੋ। ਅਤੇ ਹੁਣ ਅੱਗੇ ਤੁਹਾਨੂੰ ਪਤਾ ਵਿੰਟਰ ਸੀਜ਼ਨ ਆ ਰਿਹਾ ਤਾਂ ਸਨੋ ਵਗੈਰਾ ਤਾਂ ਓਬਵੀਅਸਲੀ ਗੱਲ ਪੈਣੀ ਪੈਣੀ ਹੈ। ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਸਨੋ ਰਿਮੂਵਲ ਦਾ ਕੰਮ ਇਹ ਕਰਦੇ ਨੇ, ਤੁਸੀਂ ਇਹਨਾਂ ਨੂੰ ਹੁਣੇ ਤੋਂ ਬੁੱਕ ਕਰਵਾ ਸਕਦੇ ਹੋ ਤਾਂ ਕਿ ਤੁਹਾਡਾ ਫਾਸਟ ਐਂਡ ਰਿਲਾਇਬਲ ਕੰਮ ਇਹ ਕਰਨ, ਸਨੋ ਕਲੀਅਰਿੰਗ ਦਾ, ਤੁਹਾਡੀ ਪ੍ਰੋਪਰਟੀ ਨੂੰ ਸੇਫ ਐਂਡ ਤੁਹਾਡੇ ਲਈ ਐਕਸੈਸੀਬਲ ਬਣਾ ਸਕਣ। ਅਤੇ ਸਾਲਟਿੰਗ ਐਂਡ ਡੀਆਈਸਿੰਗ ਵੀ ਕਰਦੇ ਨੇ, ਜਦੋਂ ਕਦੇ ਵੀ ਸਨੋ ਤੋਂ ਬਾਅਦ ਪੂਰਾ ਪ੍ਰੋਪਰਲੀ ਕਹਿ ਲਓ ਕਿ ਕਈ ਜਗ੍ਹਾ 'ਤੇ ਆਈਸ ਜੰਮ ਜਾਂਦੀ ਆ, ਆਪਣੇ ਆਪ ਨੂੰ ਕਰਨਾ ਬਹੁਤ ਔਖਾ ਲੱਗਦਾ ਆ, ਤਾਂ ਇਹਨਾਂ ਤੋਂ ਕੋਲੋਂ ਕਰਵਾਓ, ਨਾਲੇ ਤਾਂ ਸਾਲਟ ਵਗੈਰਾ ਸਾਰਾ ਪਾ ਕੇ ਜਾਣਗੇ, ਆਈਸ ਜਿਹੜੀ ਹੁੰਦੀ ਆ ਉਹ ਸਾਰੀ ਰਿਮੂਵ ਕਰ ਦੇਣਗੇ, ਕਿਉਂਕਿ ਇਹਨਾਂ ਦੇ ਕੋਲ ਪ੍ਰੋਫੈਸ਼ਨਲ ਗ੍ਰੇਡ ਦੇ ਇਕਿਪਮੈਂਟਸ ਨੇ, ਤੁਹਾਡੇ ਲਈ ਬਹੁਤ ਵਧੀਆ ਰਿਜ਼ਲਟਸ ਲੈ ਕੇ ਆਉਂਦੇ ਨੇ। ਪੂਰੀ ਟੀਮ ਇਹਨਾਂ ਦੀ ਐਕਸਪੀਰੀਅੰਸਡ ਹੈ, ਪ੍ਰੋਪਰ ਯੂਨੀਫਾਰਮ ਦੇ ਵਿੱਚ ਇਹਨਾਂ ਦਾ ਸਾਰੀ ਟੀਮ ਆਉਂਦੀ ਹੈ। ਅਤੇ ਫਲੈਕਸੀਬਲ ਸਕੈਜੂਲਿੰਗ ਅਵੇਲੇਬਲ ਹੈ, ਤੁਸੀਂ ਵੀਕਲੀ ਕੰਮ ਕਰਵਾ ਸਕਦੇ ਹੋ, ਬਾਈ ਵੀਕਲੀ ਵੀ ਸਨੋ ਰਿਮੂਵ ਕਰਕੇ ਚਲ ਜਾਣਗੇ, ਜਾਂ ਫਿਰ ਕਸਟਮਾਈਜ਼ ਟਾਈਮਿੰਗ, ਜਿਵੇਂ ਕਿ ਜਦੋਂ ਸਨੋ ਪੈਂਦੀ ਹੈ ਤੁਸੀਂ ਚਾਹੁੰਦੇ ਹੋ ਕਿ ਉਦੋਂ ਹੀ ਆਉਣ, ਉਹ ਵੀ ਚੀਜ਼ ਹੋ ਸਕਦੀ ਹੈ। ਅਤੇ 100% ਸੈਟਿਸਫੈਕਸ਼ਨ ਗਾਰੰਟੀ ਹੈ, ਕੋਈ ਹਿਡਨ ਚਾਰਜਿਸ ਨਹੀਂ ਹੈਗੇ, ਤੁਹਾਨੂੰ ਬਹੁਤ ਵਧੀਆ ਕੰਪੀਟੀਟਿਵ ਪ੍ਰਾਈਸਿੰਗ ਤੁਹਾਨੂੰ ਦੇਣਗੇ। ਫ੍ਰੀ ਐਸਟੀਮੇਟ ਲਓ SS ਲੋਨ ਕੇਅਰ ਐਂਡ ਸਨੋ ਰਿਮੂਵਲ, ਨੰਬਰ ਹੈ 437-655-1984-437-655-1984 SS ਲੋਨ ਕੇਅਰ ਐਂਡ ਸਨੋ ਰਿਮੂਵਲ ਦਾ ਨੰਬਰ ਹੈ। ਅਗਲੇ ਕਾਲਰ 1122। ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਆਨੂੰ ਜੀ ਨਿੱਘਾ ਸਵਾਗਤ। ਦਰਸ਼ਨ ਜੀ, ਦੱਸੋ ਤੁਸੀਂ, ਮੈਨੂੰ ਕੱਢੋਗੇ ਵਧੀਆ ਜਿਹਾ ਦੱਸੋਗੇ ਤਾਂ ਹੀ ਮਸ਼ਰਾਵਾਂਗੇ ਆਪਾਂ। ਹਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੁਣੀ ਹੈ ਕਿਆ ਪਤਾ, ਮਲਕੀਤ ਸਿੰਘ ਹੋਰਾਂ ਨੇ ਪੂਰੇ ਐ ਗਾਣਾ ਵਾਲੇ ਕੱਢਿਆ। ਹਾਂ ਨੀ, ਸੋਹਣਾ ਸੀਗਾ ਉਹ, ਤਾਂ ਸਾਰੀਆਂ ਪਾਰਟੀਆਂ 'ਚ ਲੱਗਦਾ। ਇਹ ਵੀ ਕੱਢ ਕੇ ਲਾ ਦਿੰਦੇ ਹਾਂ ਬੜੀ ਜਲਦੀ ਆਪਾਂ। ਪਰ ਹਾਲ ਦੀ ਘੜੀ ਇਹ ਨਾ ਇੱਕ ਕਾਂਸਰਟ ਹੋ ਰਹੀ ਹੈ ਆਪਣੇ ਸ਼ਹਿਰ ਦੇ ਵਿੱਚ 27 ਤਰੀਕ ਨੂੰ, ਸਤੰਬਰ ਨੂੰ। ਰਾਹਤ ਫਤਿਹ ਅਲੀ ਖਾਨ ਸਾਹਿਬ ਆ ਰਹੇ ਨੇ ਤੁਹਾਡੇ ਵਾਸਤੇ ਪਰਫੋਰਮ ਕਰਨ। ਉਹਦੀ ਟਿਕਟਾਂ ਨਾ ਅਸੀਂ ਇਹ ਚਾਹਵਾਂਗੇ ਕਿ ਫਟਾਫਟ ਲੈ ਲਓ, ਕਿਉਂਕਿ ਬਹੁਤ ਕਮਿਊਨਿਟੀ ਦੇਖਣ ਜਾ ਰਹੀ ਹੈ, ਕਿਉਂਕਿ ਕੁਸ਼ਕੋਸ਼ੀਆ ਰੀਨਾ ਡਾਊਨ ਟਾਊਨ ਦੇ ਵਿੱਚ ਟਿਕਟ ਮਾਸਟਰ ਡਾਟ www ਤਾਂ ਹੁਣ ਲੱਗਦਾ ਹੀ ਮੁੜ, ਤੁਹਾਨੂੰ ਪਤਾ ਨੌਰਥ ਅਮੈਰੀਕਾ ਜਿਹੜਾ ਪਿੱਛੇ ਹੈਗਾ, ਟਿਕਟ ਮਾਸਟਰ ਡਾਟ ca
3: ਜੀ
0: ਜਾ ਕੇ ਬੁੱਕ ਕਰ ਲਓ ਟਿਕਟਾਂ ਅਤੇ ਲੋਫਰ ਇੱਕ ਰਾਤ ਫਤਿਹ ਅਲੀ ਖਾਨ ਸਾਹਿਬ ਦੀ ਆਵਾਜ਼ ਵਿੱਚ ਪੈਰ ਜਾ ਗੀਤ, ਫਿਰ ਉਸ ਤੋਂ ਬਾਅਦ ਕਾਲੀ ਐਨਕ ਵੀ ਆਏਗੀ, ਹੋਰ ਗੀਤ ਸੰਗੀਤ ਬੜਾ ਤੁਹਾਡੇ ਨਾਲ ਹੀ ਆ
3: ਜੀ।

0: are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: Brampton de vich since 1998 ton Supermart community seva karda aa reha hai. Jithe ki custom made sofa set taiyar kite jande ne, 100% real wood frame, change spring paaye jande ne, te kende koi vi sale nahi assi launde. Market nalon kende saadi kimat $50-$60 vadh hovegi, lekin quality na koi vi samjhauta nahi kita jayega. ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 9057928056 9057928056 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
2: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ।
3: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ।
2: ਕਾਲ 416-457-3381 416-453-3381।
3: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, 70 ਡੈਲਟਾ ਪਾਰਕ ਬੁਲਵਰਡ, ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ, ਬਿਨਾਂ ਕੋਈ ਚਾਰਜਿਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
2: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ, ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ।
3: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-453-3381।
1: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਮੋੜਾ। ਤੁਹਾਨੂੰ ਜਾਣ ਕਰਦੇ ਹਾਂ, ਪੀਅਰਸਨ ਕਿਚਨ ਕੈਬਨਟ ਵਾਲੇ ਲੰਬੇ ਸਮੇਂ ਤੋਂ ਇਸ ਫੀਲਡ ਵਿੱਚ ਨੇ, ਇਹਨਾਂ ਦੀ ਆਪਣੀ ਫੈਕਟਰੀ ਆ ਅਤੇ ਆਪਣਾ ਸ਼ੋਰੂਮ ਵੀ ਹੈਗਾ ਇਹਨਾਂ ਦੇ, ਮੈਨੂਫੈਕਚਰ ਕਰਦੇ ਨੇ, ਇੰਸਟਾਲ ਕਰਦੇ ਨੇ ਕਿਚਨ ਕੈਬਨਟ, ਕਲੋਜ਼ਟ, ਬਾਰਸ, ਬੇਸਮੈਂਟ ਦੇ ਵਿੱਚ ਤੁਹਾਡੀ ਜਿਹੜੀ ਬਾਰ ਹੈਗੀ ਉਹ ਬਣਾ ਦਿੰਦੇ ਨੇ, ਅਤੇ ਇਹਨਾਂ ਕੋਲ ਆਪਣੀਆਂ ਮਸ਼ੀਨਾਂ ਨੇ, ਖਾਸ ਕਰਕੇ ਫੈਬਰੀਕੇਟ ਅਤੇ ਕੋਟਸ ਦੇ ਕਾਊਂਟਰ ਟਾਪ ਕੱਟਣ ਵਾਲੀਆਂ ਮਸ਼ੀਨਾਂ ਵੀ ਇਹਨਾਂ ਦੀਆਂ ਆਪਣੀਆਂ, ਤੁਸੀਂ ਪੱਥਰ ਚੂਜ਼ ਕਰੋ, ਉਹਨੂੰ ਤਰਾਸ਼ ਕੇ ਵਧੀਆ ਬਣਾਉਣ ਕੇ, ਲੀਡਿੰਗ ਮੈਨੂਫੈਕਚਰ ਨੇ ਇਹਨਾਂ ਦਾ ਹੈਗਾ ਜੀ ਸ਼ੋਰੂਮ ਅਤੇ ਫੈਕਟਰੀ 271 ਗਲਿਡਨ ਰੋਡ, ਕੈਨੇਡੀ ਦੀ ਗਲਿਡਨ ਰੋਡ 'ਤੇ। ਵਧੇਰੇ ਜਾਣਕਾਰੀ ਜੀ ਕਾਲ ਕਰੋ ਰਣਜੀਤ ਸਿੰਘ ਹੋਰਾਂ ਨੂੰ 6474004550 6474545450। ਜੇਕਰ ਜੋਬ ਦੀ ਭਾਲ ਵਿੱਚ ਉਹਨਾਂ ਨੂੰ ਇੱਕ ਜਨਰਲ ਹੈਲਪਰ ਚਾਹੀਦਾ ਕੰਮ ਕਰਨ ਵਾਲਾ, ਇੱਕ ਇਹਨਾਂ ਨੂੰ ਇੰਸਟਾਲਰ ਚਾਹੀਦਾ ਕਿਚਨ ਕੈਬਨਟ ਇੰਸਟਾਲ ਕਰਨ ਦਾ ਜਿਹਦਾ ਐਕਸਪੀਰੀਅੰਸ ਹੈਗਾ, ਤਾਂ ਜੋਬ ਤੁਹਾਡੀ 6474004550।
4: ਜੀ, ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਮੈਥ ਜਾਂ ਸਾਇੰਸ ਸਬਜੈਕਟਸ ਦੇ ਵਿੱਚ ਵੀਕ ਨੇ ਥੋੜ੍ਹੇ ਜਿਹੇ, ਉਹਨਾਂ ਦੇ ਗ੍ਰੇਡਸ ਵਧੀਆ ਨਹੀਂ ਆ ਰਹੇ, ਤਾਂ ਤੁਸੀਂ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਦੇ ਨਾਲ ਕੰਟੈਕਟ ਕਰ ਸਕਦੇ ਹੋ। ਤੁਹਾਨੂੰ ਪਤਾ ਚਿਲਡਰਨ ਜਿਹੜੇ ਹੈਗੇ ਨੇ ਅੱਜ ਕੱਲ੍ਹ ਦੇ ਬੱਚੇ ਨੇ ਉਹ ਆਪਣਾ ਕੱਲ੍ਹ ਦਾ ਫਿਊਚਰ ਨੇ, ਤਾਂ ਇਸ ਕਰਕੇ ਉਹਨਾਂ ਦਾ ਫਿਊਚਰ ਜਿਹੜਾ ਹੈਗਾ ਸਿਕਿਓਰ ਕਰਵਾਓ, ਚੰਗੇ ਪੜ੍ਹਾਈ ਦੇ ਵਿੱਚੋਂ ਨੰਬਰ ਲੈ ਕੇ ਆਉਣ, ਅਤੇ ਆਪਣਾ ਇੱਕ ਚੰਗਾ ਕਹਿ ਲਓ ਕਿ ਆਪਣਾ ਜਿਹੜਾ ਫਿਊਚਰ ਆ ਉਹਨੂੰ ਚੰਗਾ ਵਧੀਆ ਬਣਾ ਸਕਦੇ ਨੇ। ਅਤੇ ਇਹ ਸਪੈਸ਼ਲ ਕੋਚਿੰਗ ਦਿੰਦੇ ਨੇ ਤੁਹਾਡੇ ਸਟੂਡੈਂਟ, ਤੁਹਾਡੇ ਬੱਚਿਆਂ ਨੂੰ, ਜਿੰਨੇ ਵੀ ਸਟੂਡੈਂਟਸ ਨੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ, ਸਪੈਸ਼ਲੀ ਹਾਈ ਸਕੂਲ ਐਂਡ ਯੂਨੀਵਰਸਿਟੀ ਸਟੂਡੈਂਟਸ ਨੇ, ਜੇ ਉਹਨਾਂ ਨੂੰ ਕੋਈ ਵੀ ਲੱਗਦਾ ਕਿ ਉਹ ਕਿਸੇ ਵੀ ਸਬਜੈਕਟ ਦੇ ਵਿੱਚ ਵੀਕ ਨੇ, ਬਿਹਾਈਂਡ ਚੱਲ ਰਹੇ ਨੇ, ਜਿਵੇਂ ਕਿ ਪ੍ਰਿੰਸੀਪਲਸ ਆਫ ਮੈਥਮੈਟਿਕਸ, ਮੈਥਸ ਦੇ ਵਿੱਚ ਕਮਜ਼ੋਰ ਨੇ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਜਾਂ ਕੈਮਿਸਟਰੀ, ਕੋਈ ਵੀ ਸਬਜੈਕਟ ਹੋਵੇ, ਤੁਸੀਂ ਗੱਲਬਾਤ ਕਰੋ। ਹੋਮ ਟਿਊਟਰਿੰਗ ਵੀ ਅਵੇਲੇਬਲ ਹੈ, ਤੁਸੀਂ ਚਾਹੁੰਦੇ ਹੋ ਕਿ ਘਰ ਆ ਕੇ ਪੜ੍ਹਾ ਦੇਣ ਤੁਹਾਡੇ ਬੱਚਿਆਂ ਨੂੰ, ਉਹ ਵੀ ਅਵੇਲੇਬਲ ਹੈਗਾ ਆ। ਅਦਰਵਾਈਜ਼ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਪ੍ਰੋਫੈਸਰ ਬੁੱਟਰ ਜਾਂ ਪ੍ਰੋਫੈਸਰ ਜੀਤ ਦੇ ਨਾਲ ਤੁਸੀਂ ਗੱਲਬਾਤ ਕਰੋ, ਆਪਣੇ ਚਾਇਲਡ ਦਾ ਫ੍ਰੀ ਅਵੈਲੂਏਸ਼ਨ ਕਰਵਾਓ। ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡਾ ਬੱਚਾ ਕਿੱਥੇ ਕੁ ਸਟੈਂਡ ਕਰਦਾ ਆ, ਕਿਉਂਕਿ ਇਹ MSc MPhil ਐਂਡ PhD ਡਿਗਰੀ ਹੋਲਡਰ ਨੇ। ਤਾਂ ਤੁਹਾਡੇ ਬੱਚਿਆਂ ਨੂੰ ਮੈਥ ਜਾਂ ਸਾਇੰਸ ਕਿਸੇ ਵੀ ਸਬਜੈਕਟ ਵਿੱਚ ਡਿਫੀਕਲਟੀ ਆ ਰਹੀ ਹੈ, ਤੁਸੀਂ ਦੋਵੇਂ ਪ੍ਰੋਫੈਸਰਸ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਤੁਸੀਂ ਆਪਣੇ ਬੱਚਿਆਂ ਨੂੰ ਇਹਨਾਂ ਦੇ ਕੋਲੋਂ ਕੋਚਿੰਗ ਦਵਾ ਸਕਦੇ ਹੋ। ਨੰਬਰ ਹੈ 416-516-9092, 416-569192, ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ।
1: ਲਓ ਫਿਰ ਅਗਲਾ ਗੀਤ ਤੁਹਾਡੇ ਲਾਉਂਦੇ ਹਾਂ ਫਰਮਾਇਸ਼ੀ ਅਤੇ ਦੋਸਤੋ ਜਦੋਂ ਸਦੀਕ ਬਣੇ ਬੋਲ ਰਹੇ, ਇਹ ਉਸ ਸਮੇਂ ਦੀ ਗੱਲ ਹੈ, ਪੁਰਾਣੇ ਸਮੇਂ ਦੀ ਗੱਲ ਹੈ ਜਦੋਂ 100 ਦੇ ਨੋਟ ਦੀ ਬੜੀ ਚਰਚਾ ਹੁੰਦੀ ਸੀ, 100 ਦੇ ਨੋਟ ਦੀ ਬੜੀ ਵੈਲਿਊ ਹੁੰਦੀ ਸੀ। ਅੱਜ ਕੱਲ੍ਹ 100 ਦੇ ਨੋਟ ਦਾ ਕੁਝ ਨਹੀਂ ਆਉਂਦਾ, ਪਰ ਉਸ ਵੇਲੇ ਦੀ ਦਿਓਰ ਦੇ ਭਰਜਾਈ ਦੀ ਨੋਕ ਝੋਕ ਸੁਣੋ ਭਾਈ, ਗੀਤ ਰਾਹੀਂ ਕਿਵੇਂ ਭਰਜਾਈ ਹਿਸਾਬ ਲੈਂਦੀ 100 ਦੇ ਨੋਟ ਦਾ, ਅਤੇ ਦਿਓਰ ਨੂੰ ਦਿੰਦੀ 100 ਦਾ ਨੋਟ ਵੀ ਲੈ ਜਾ ਭਾਈ ਮੇਰੇ ਤੋਂ ਧਾਰਾ, ਅਤੇ ਫਿਰ ਪੁੱਛਦੀ ਹੈ ਕਿੱਥੇ ਕਿਤੇ ਖਰਚਾ ਸੀ ਦਿਓਰ ਨੂੰ। ਸੁਣੋ ਭਾਈ, ਸੁਣੋ ਫਿਰ ਧਿਆਨ ਦੇ ਨਾਲ।

0: ਸ਼ੋ ਦਾ ਨੋਟ ਸੁਣਾਉਣ ਲੱਗਿਆ ਤੈਨੂੰ ਤੇ ਇੱਕ ਮਨਪ੍ਰੀਤ ਉਹਨਾਂ ਨੇ ਮੈਨੂੰ ਹੋਰ ਹੀ ਕੱਢ ਲਿਆ ਸੀ ਕਿ ਸਦੀਕ ਸਾਹਿਬ
1: ਨਹੀਂ ਸੌ ਦਾ ਨੋਟ ਨਾ ਇਹ ਸੀਗੀ ਆਪਣੀ ਐਲਬਮ
0: ਐਲਬਮ ਸੀ
1: ਗਾਣਾ ਕੋਈ ਹੋਰ ਸੀ ਹਾਂਜੀ ਹਾਂਜੀ ਹਾਂਜੀ
0: ਗੀਤ ਹੀ ਬਹੁਤ ਵਧੀਆ ਉਹਦੇ ਵਿੱਚ ਨਾ ਪੂਰੀ ਨੋਕ ਝੋਕ ਚੱਲਦੀ ਹੈ ਪੂਰਾ ਹਿਸਾਬ ਕਿਤਾਬ ਮੰਗਦੀ ਹੈ ਭਰਜਾਈ
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਤੁਸੀਂ ਬੜਾ ਬਖੂਬੀ ਹੈ ਨਾ ਮੁਹੰਮਦ ਸਦੀਕ ਦਾ ਕਹਿ ਲਓ ਪੂਰਾ
0: ਪੂਰਾ ਚੜਿਆ ਮੈਂ ਕਿਹਾ ਚੜ੍ਹੀ ਇਹਨਾਂ ਨੇ ਲਾ ਕੇ ਦੇਖੇ ਮੁਹੰਮਦ ਸਦੀਕ
1: ਹਾਂਜੀ ਹਾਂਜੀ ਹਾਂਜੀ
0: ਚਲੋ ਕਰਦੀ ਹੈ
1: ਚਲੋ ਫਿਰ ਗਾਣਾ ਸੁਣਦੇ ਹਾਂ
0: ਦੇਸ਼ ਪ੍ਰਦੇਸ਼

0: ਹਾਏ ਰੱਬਾ ਹੁਣ ਕੀ ਬਣੂ।
1: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
2: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ।

0: ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-855-7596 905-857-7596 ਏ ਐਨ ਜੇ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ
1: ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ

0: ਤੁਸੀਂ ਜੁੜੇ ਹੋਏ ਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ, ਅਤੇ ਅੱਧਾ ਘੰਟਾ ਸਾਡੀ ਮੁਲਾਕਾਤ ਹੋਰ ਤੁਹਾਨੂੰ ਠੀਕ ਸ਼ਾਮ ਦੇ 6 ਵਜੇ ਤੱਕ, ਲੇਕਿਨ ਸੈਟਰਡੇ ਤੁਹਾਡੇ ਲਈ ਪੇਸ਼ ਹੁੰਦੇ ਹਾਂ 1 ਤੋਂ ਲੈ ਕੇ ਦੁਪਹਿਰੇ ਸ਼ਾਮ ਦੇ 4 ਵਜੇ ਤੱਕ। ਕੱਲ੍ਹ ਨੂੰ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ। ਮੈਂ ਜਾਣਕਾਰੀ ਦੇਵਾਂ, ਸਪੈਕਸ ਐਕਸਪ੍ਰੈਸ ਦੀ 35 ਰੈਜੂਲੇਸ਼ਨ ਡਰਾਈਵ ਕਨੇਡੀ ਦੇ ਸਟੀਲ ਦੇ ਕੋਲੇ ਨੇ, ਬਹੁਤ ਸਾਰੇ ਸਪੈਸ਼ਲ ਲਗਾਏ ਨੇ ਡਾਕਟਰ ਵੀ ਬਰਾਵਲ ਨੇ ਉੱਥੇ ਤੁਹਾਡੇ ਵਾਸਤੇ ਸ਼ਾਮ ਤੱਕ। ਅਤੇ ਤੁਸੀਂ ਸਿੰਗਲ ਵਿਜ਼ਨ ਗਲਾਸਿਸ 129 ਦੀ ਲਗਾ ਸਕਦੇ ਹੋ। ਲੰਡਨ ਫੋਗ ਹੋ ਗਿਆ, ਲੈਬੀਜ ਹੋ ਗਿਆ, ਰੈਂਗਲਰ ਨੇਮ ਬ੍ਰੈਂਡ ਫਰੇਮ ਤੁਹਾਨੂੰ ਦੇਣਗੇ ਨਾਲ। ਪ੍ਰੋਗਰੈਸਿਵ ਗਲਾਸਿਸ ਤੁਹਾਡੇ ਲਈ 258 ਵਿੱਚ ਲਗਾਈਆਂ ਨੇ, ਸਾਰੇ ਪੈਸੇ ਇੰਸ਼ੋਰ ਤੋਂ ਲੈਣੇ ਨੇ, ਅਤੇ ਨਾਲ ਦੀ ਨਾਲ ਕੋਟਿੰਗ ਕਰਨਗੇ, ਲੈਂਸ ਕੋਟਿੰਗ 'ਤੇ 50% ਔਫ ਹੈ। ਅਤੇ ਤੁਸੀਂ ਪਹੁੰਚੋ ਕੈਨੇਡੀ ਸਟੀਲ, 35 ਰੈਜੂਲੇਸ਼ਨ, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ 905-460-8888 ਟੈਲੀਫੋਨ ਨੰਬਰ ਹੈ
1: ਜੀ। ਜੇਕਰ ਤੁਸੀਂ ਆਪਣੀ ਮੌਰਗੇਜ ਕਰਵਾਉਣਾ ਚਾਹੁੰਦੇ ਹੋ, ਪਹਿਲੀ ਮੌਰਗੇਜ ਹੋਵੇ ਚਾਹੇ ਦੂਸਰੀ, ਜੇ ਤੁਹਾਨੂੰ ਹਰ ਜਗ੍ਹਾ ਤੋਂ ਜਵਾਬ ਮਿਲ ਗਿਆ ਤਾਂ ਰਾਹੁਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਰੀਫਾਈਨੈਂਸ ਜਾਂ ਪਰਚੇਜ਼ ਹੋਣ, ਤੁਸੀਂ ਆਪਣੀ ਹੋਮ ਐਕਟੀ ਜਾਂ ਫਿਰ ਕਮਰਸ਼ੀਅਲ ਐਕਟੀ ਬਣਾਉਣਾ ਚਾਹੁੰਦੇ ਹੋ, 90% ਫੰਡਿੰਗ ਤੁਹਾਨੂੰ ਬ੍ਰਾਂਡ ਨਿਊ ਕਮਰਸ਼ੀਅਲ ਬਿਲਡਿੰਗਸ ਉੱਪਰ ਵੀ ਤੁਹਾਨੂੰ ਦਵਾ ਦੇਣਗੇ। ਪ੍ਰਾਈਵੇਟ ਮੌਰਗੇਜ ਵੀ ਚਾਹੁੰਦੇ ਹੋ, ਉਹ ਵੀ ਤੁਹਾਡੇ ਐਸ ਸੂਨ ਐਜ਼ ਪੋਸੀਬਲ ਕਰਾਉਣਗੇ। ਰਾਹੁਲ ਗਰੇਵਾਲ ਜੀ, ਬਹੁਤ ਲੰਬਾ ਤਜ਼ਰਬਾ ਇਹਨਾਂ ਦਾ ਮੌਰਗੇਜ ਦੀ ਫੀਲਡ ਦੇ ਵਿੱਚ, ਜ਼ਰੂਰ ਗੱਲਬਾਤ ਕਰੋ। ਨੰਬਰ ਹੈ 6476402511, 647-640-2540-2511, ਰਾਹੁਲ ਗਰੇਵਾਲ ਜੀ ਦਾ ਨੰਬਰ ਹੈ।
0: ਦੋਸਤੋ, ਅਗਲਾ ਫਰਮਾਇਸ਼ੀ ਗੀਤ ਹੈ ਨਸੀਬੋ ਲਾਲ ਦੀ ਆਵਾਜ਼ ਦੇ ਵਿੱਚ, ਐਵੇਂ ਰੁੱਸਿਆ ਨਾ ਕਰ ਜੀ। ਤੁਹਾਡੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਤੁਸੀਂ,

ਕਰਦੇ ਹੋ? ਵਰੀ ਨਾਟ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289

0: ਰੇਡੀਓ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਕੈਮ ਰੇਡੀਓ ਨਾਲ ਜੁੜੇ ਹੋਏ ਹਾਂ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਦਮਵਾਲਾ ਤੇ ਦੇਖਦੇ ਹਾਂ ਕਿ ਅਗਲੀ ਸਾਡੀ ਲਾਈਨ ਤੇ ਕੌਣ ਹੈ। ਜੀ
1: 4257 ਜੀ ਸਤਿ ਸ੍ਰੀ ਅਕਾਲ।
0: ਲਿਖਾ ਦਿਓ ਫਿਰ ਲਗਾ ਦਿੰਦੇ ਅਸੀਂ। ਕਿਹੜਾ ਲਾਉਣਾ?
2: ਉਹ ਕਹਿੰਦੇ ਮੈਨੂੰ ਨਾਂ ਨੀ ਯਾਦ ਆ
1: ਰਿਹਾ।
0: ਚੇਤੇ ਕਰ ਲਓ ਫਿਰ ਦੁਬਾਰਾ ਘੁਮਾ ਲਿਆ ਸਾਨੂੰ ਫੋਨ ਲਾ ਦਿਆ।
2: ਟਾਈਮ
0: ਬਹੁਤ
2: ਹੈਗਾ, ਟਾਈਮ ਆਪਣੇ ਕੋਲ ਅਜੇ।
0: ਗੀਤ ਲਗਾਈਏ ਫੜਾ ਜਾ ਤੇ ਸਾਡੇ ਸ਼ਹਿਰ ਦੇ ਵਿੱਚ ਬਹੁਤ ਹੀ ਪਿਆਰਾ ਇੱਕ ਸ਼ੋਅ ਹੋ ਰਿਹਾ ਸਤੰਬਰ 27 ਨੂੰ।
2: ਬਿਲਕੁਲ,
0: ਰਾਹਤ ਫਤਿਹ ਅਲੀ ਖਾਨ ਸਾਹਿਬ ਲਾਈਵ ਆ ਰਹੇ ਨੇ ਤੇ ਬਹੁਤ ਵਧੀਆ ਮੌਸਿਕੀ ਹੋਏਗੀ, ਗੀਤ ਸੰਗੀਤ ਬੜਾ ਅੱਛਾ ਹੋਏਗਾ, ਕਵਾਲੀਆਂ ਹੋਣਗੀਆਂ ਤੇ ਬਹੁਤ ਹੋਏਗਾ ਤੇ ਥੋੜਾ ਜਿਹਾ ਗੀਤ ਉਹਨਾਂ ਦਾ ਲੈਣਾ।

0: ਆਪਣੇ ਸ਼ਹਿਰ ਦੇ ਵਿੱਚ 27 ਸਤੰਬਰ ਨੂੰ ਸਕਾਸ਼ੀਆ ਅਰੀਨਾ ਵਿੱਚ 7 ਵਜੇ ਪਰਫੋਰਮ ਕਰ ਰਹੇ ਨੇ। ਟਿਕਟਾਂ ਹਾਸਲ ਕਰ ਲਓ ticketmaster.ca ਤੇ। ਸਾਡੇ ਨਾਲ ਇਸ ਸਮੇਂ
1: ਵੀ ਬਿਲਕੁਲ ਵਾਜਿਦ ਮਲਿਕ ਜੀ ਨੇ ਸਾਡੇ ਨਾਲ, ਜਿਹੜੇ ਕਿ ਮੇਨ ਪ੍ਰਮੋਟਰਸ ਨੇਗੇ ਇਸ ਸ਼ੋਅ ਦੇ, ਤੇ ਬਹੁਤ ਹੀ ਕਮਾਲ ਦਾ ਸ਼ੋਅ ਜਿਹੜਾ ਕਿ ਆਪਾਂ ਸਕਾਸ਼ੀਆ ਬੈਂਕ ਅਰੀਨਾ ਦੇ ਵਿੱਚ ਦੇਖਣ ਲਈ ਦੇਣੀ ਪਹੁੰਚਣਾ ਆ ਸੰਡੇ ਵਾਲੇ ਦਿਨ 27th of September ਨੂੰ। ਤੇ ਆਪਾਂ ਜਾਣਕਾਰੀ ਲੈਂਦੇ ਹਾਂ ਵਾਜਿਦ ਮਲਿਕ ਜੀ ਤੋਂ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਤਮਾਮ ਸੁਣਨ ਵਾਲਿਆਂ ਨੂੰ ਵਾਜਿਦ ਮਲਿਕ ਦਾ ਮਹੁੱਤ ਤੋਂ ਪਿਆਰ ਬੜਾ ਸਲਾਮ, ਸਤਿ ਸ਼੍ਰੀ ਅਕਾਲ ਔਰ ਨਮਸਕਾਰ। ਅੱਜ ਦੀ ਇਸ ਖੂਬਸੂਰਤ ਮਹਿਫਲ 'ਚ ਬਹੁਤ ਚੰਗਾ ਪ੍ਰੋਗਰਾਮ ਤੁਹਾਡਾ ਚੱਲ ਰਿਹਾ, ਔਰ ਜਿੰਨੇ ਵੀ ਮੇਰੇ ਪੰਜਾਬੀ ਭੈਣ ਭਰਾ ਸੁਣ ਰਹੇ ਨੇ, ਜਿੰਨੀ ਸਾਊਥ ਏਸ਼ੀਅਨ ਕਮਿਊਨਿਟੀ ਸੁਣ ਰਹੀ ਹੈ, ਉਹਨਾਂ ਨੂੰ ਮੈਸੇਜ ਦੇਣਾ ਚਾਹ ਰਿਹਾ ਕਿ 27 ਸਤੰਬਰ ਨੂੰ ਇੱਕ ਐਸੀ ਆਵਾਜ਼ ਸਾਡੇ ਸ਼ਹਿਰ 'ਚ ਆ ਰਹੀ ਹੈ ਜਿਹਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਹੈ, ਔਰ ਉਹ ਆਵਾਜ਼ ਲੋਕਾਂ ਦੇ ਦਿਲਾਂ 'ਚ ਰਹਿੰਦੀ ਹੈ। ਇਜ਼ ਅ ਗ੍ਰੇਟ ਮੋਮੈਂਟ, ਇਜ਼ ਅ ਪ੍ਰਾਊਡ ਮੋਮੈਂਟ ਕਿ ਉਹ ਸਾਡੇ ਸ਼ਹਿਰ 'ਚ ਆ ਰਹੇ ਨੇ। ਆਲਮੋਸਟ 34 ਪੀਪਲ ਵਿਦ ਫੁੱਲ ਆਰਕੈਸਟਰਾ, ਵਨ ਆਫ ਦੀ ਬਿਗੈਸਟ ਅਰੀਨਾ ਇਨ ਟੋਰੋਂਟੋ ਜਿਹੜਾ ਸਕੋਸ਼ੀਆ ਅਰੀਨਾ, ਉੱਥੇ ਆ ਰਹੇ ਨੇ। ਸਾਡਾ ਫਰਜ਼ ਬਣਦਾ ਕਿ ਅਸੀਂ ਸਾਰੇ ਰਲ ਮਿਲ ਕੇ ਉਹਨੂੰ ਇੱਕ ਚੰਗਾ ਹੰਗਾਰਾ ਦਈਏ, ਵਾਰਮ ਵੈਲਕਮ ਕਰੀਏ, ਜਿੱਥੇ 10,000 ਬੰਦਾ ਹੋਏ ਉੱਥੇ ਤਾਲੀਆਂ ਦੀ ਗੂੰਜ ਹੋਏ, ਔਰ ਖਾਨ ਸਾਹਿਬ ਨੂੰ ਅਸੀਂ ਸਟੇਜ ਤੇ ਵੈਲਕਮ ਕਰੀਏ, ਕਿਉਂਕਿ ਇਹ ਬੜਾ ਪ੍ਰਾਊਡ ਮੋਮੈਂਟ ਹੈ ਟੋਰੋਂਟੋਨੀਅਨ ਲਈ ਕਿ ਉਹ ਇਹੋ ਜਿਹੇ ਪ੍ਰੋਗਰਾਮ ਨੂੰ ਇੰਜੋਏ ਕਰਨਗੇ। ਤੁਸੀਂ ਜਾਣਦੇ ਹੋ ਕਿ ਅੱਜ ਕੱਲ ਬਹੁਤ ਸਟ੍ਰੈਸਫੁਲ ਮਾਹੌਲ ਚੱਲ ਰਿਹਾ, ਬਹੁਤ ਹਰ ਬੰਦਾ ਬਿਜ਼ਨਸ ਤੋਂ ਪਰੇਸ਼ਾਨ ਹੈ, ਕਿਸੀ ਸੋ ਮੈਨੀ ਟੈਨਸ਼ਨ ਗੋਇੰਗ ਆਨ। ਇਸ ਨਜ਼ਰ ਰੱਖਦੇ ਹੋਏ ਟਿਕਟ ਵੀ ਬੜੀ ਸਸਤੀ ਰੱਖੀ ਹੈ, ਸਿਰਫ ਔਰ ਸਿਰਫ ਸਟਾਰਟਿੰਗ ਫਰੋਮ $59। ਇੱਥੇ ਦੱਸਦਿਆਂ ਹੋਇਆ ਮੈਨੂੰ ਬੜਾ ਖੁਸ਼ੀ ਹੋ ਰਹੀ ਹੈ ਕਿ ਵੀ ਆਰ ਆਲਮੋਸਟ 90% ਸੋਲਡ ਆਊਟ, 90% ਇਹ ਸ਼ੋਅ ਵਿਕ ਚੁੱਕਿਆ ਹੈ। ਤੇ ਜਿੰਨਾ ਜਿੰਨਾ ਭੈਣ ਭਰਾਵਾਂ ਨੇ ਅਜੇ ਤੱਕ ਟਿਕਟ ਨਹੀਂ ਲਈ, ਆਈ ਰਿਕੁਐਸਟ ਐਵਰੀਬਾਡੀ ਕਿ ਗੋ ਟੂ ticketmaster.ca ਰਾਈਟ ਨਾਓ ਐਂਡ ਬਾਈ ਯੋਰ ਟਿਕਟ। ਔਰ ਅਗਰ ਤੁਹਾਨੂੰ ਕੋਈ VVIP ਟਿਕਟ ਚਾਹੀਦੀ ਹੈ, ਮੀਟ ਐਂਡ ਗ੍ਰੀਟ ਦੀ ਟਿਕਟ ਚਾਹੀਦੀ ਹੈ, ਯੂ ਵਾਂਟ ਟੂ ਬੀ ਅ ਪਾਰਟ ਆਫ ਦਿਸ ਸ਼ੋਅ, ਯੂ ਵਾਂਟ ਟੂ ਡੂ ਸਮਥਿੰਗ ਸਪੈਸ਼ਲ ਔਨ ਦਾ ਸਟੇਜ, ਕੋਈ ਵੀ ਮੇਰਾ ਬਿਜ਼ਨਸਮੈਨ ਭੈਣ ਭਰਾ, ਕੋਈ ਦੇ ਵਾਂਟ ਟੂ ਡੂ ਸਮਥਿੰਗ ਸਪੈਸ਼ਲ, ਸੋ ਦੇ ਕੈਨ ਕਾਲ ਮੀ ਡਾਇਰੈਕਟਲੀ, ਆਈ 100% ਟਰਾਈ ਟੂ ਅਕੋਮੋਡੇਟ ਦੈਮ, ਵਟ ਐਵਰ ਯੂ ਨੀਡ ਇਟ ਵੀ ਵਿਲ ਡੂ ਇਟ ਔਨ ਦਾ ਸਟੇਜ ਬਿਹਾਫ ਆਫ ਯੋਰ ਕੰਪਨੀ। ਐਂਡ ਇਹਦੇ ਵਾਸਤੇ ਤੁਸੀਂ ਮੈਨੂੰ ਡਾਇਰੈਕਟ ਕਾਲ ਕਰ ਸਕਦੇ ਹੋ, ਮੇਰਾ ਨੰਬਰ ਬਹੁਤ ਹੀ ਈਜ਼ੀ ਹੈ, 416-827-3333, 8273333. ਓਵਰ ਟੂ ਯੂ ਜੀ।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਆਉਣ ਵਾਲੇ ਦਿਨਾਂ ਵਿੱਚ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਸੀਂ ਅਸੀਂ, ਅਤੇ ਮੈਂ ਦੱਸਦਿਆਂ ਕਿ ਜਿਹੜੀ ਪੇਸ਼ਕਸ਼ ਹੈਗੀ ਆ ਇਹ ਸ਼ੋਅ ਟਰੂ ਸਾਊਂਡ ਲਾਈਵ ਪ੍ਰਜੈਂਟ ਵੰਸ ਅਪੋਨ ਅ ਟਾਈਮ ਰਾਹਤ ਫਤਿਹ ਅਲੀ ਖਾਨ ਲਾਈਵ ਇਨ ਕਾਨਸਰਟ 27th of September ਸ਼ਾਮ ਨੂੰ 7 ਵਜੇ ਸਕਾਸ਼ੀਆ ਅਰੀਨਾ ਦੇ ਸੈਲਰ ਪੁਆਇੰਟ ਵੱਲੋਂ ਸਪੋਂਸਰ ਪ੍ਰੋਗਰਾਮ ਹੈਗਾ ਹੈ। ਅਤੇ ਮੈਂ ਦੱਸਦਿਆਂ ਕਿ ਤੁਸੀਂ ticketmaster.ca ਤੋਂ ਟਿਕਟਾਂ ਲੈ ਸਕਦੇ ਹੋ, ਅਤੇ ਤੁਸੀਂ ਟਿਕਟਾਂ ਫਟਾਫਟ ਲੈ ਲਓ, ਅਤੇ ਆਪਾਂ ਇਹ ਸਾਰੇ ਰਲ ਮਿਲ ਕੇ ਸ਼ੋਅ ਨੂੰ ਖੂਬ ਇੰਜੋਏ ਕਰਨਾ ਸਕਾਸ਼ੀਆ ਅਰੀਨਾ ਦੇ ਵਿੱਚ। ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ।

0: ਨੋਟ ਕਰ ਲਓ ticketmaster.ca ਤੋਂ ਜਾ ਕੇ ਟਿਕਟਾਂ ਫਟਾਫਟ ਲੈ ਲਓ। ਆਪਾਂ ਸਾਰੇ ਰਮਲ ਕੇ ਇਹ ਇਹ ਸ਼ੋਅ ਵੇਖਣਾ ਹੈਗਾ। ਜੁੜੇ ਹੋਏ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਟੈਲੀਫੋਨ ਨੰਬਰ ਨੇ ਸਟੂਡੀਓ 905-564-6444 ਸਾਡੇ ਸਟੂਡੀਓ ਟੈਲੀਫੋਨ ਨੰਬਰ ਨੇ
1: ਜੀ।
0: ਔਰ ਅਗਲਾ ਗੀਤ ਫਰਮਾਇਸ਼ੀ ਹੈਗਾ ਮੇਰਾ ਖਿਆਲ, ਮਲਕੀਤ ਸਿੰਘ ਦਾ ਕਿਆ ਬਾਤ ਹੈ।
1: ਹਾਂਜੀ,
0: ਬੱਚੇ ਬੱਚੇ ਗਾਉਂਦੇ ਨੇ ਗੀਤ ਸਾਰੇ ਸਾਰੇ ਨਾ।
1: ਬਿਲਕੁਲ
0: ਬਿਲਕੁਲ, ਕਾਲੀ ਐਨ ਕਿਹੜਾ ਲਾਇਆ ਕਰ।
1: ਤੇ
0: ਸਾਡੇ ਕਿਹਦੇ ਫਰਮਾਇਸ਼ ਕੀਤੀ ਸੀ ਗਏ
1: ਪੂਰੀ ਹੈਲਪ ਕਰਦੇ ਨੇ। ਜੇ ਤੁਹਾਡੇ ਖਿਲਾਫ਼ ਕਿਸੇ ਨੇ ਕੋਰਟ ਦੇ ਵਿੱਚ ਕੇਸ ਕੀਤਾ ਜਾਂ ਤੁਹਾਨੂੰ ਕੋਈ ਲੀਗਲ ਕਲੇਮ ਮਿਲੀ ਹੋਵੇ, ਤੁਹਾਡਾ ਕੇਸ ਦੇ ਵਿੱਚ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਕੋਈ ਵੀ, ਜਾਂ ਤੁਹਾਨੂੰ ਆਪਣੀ ਜੋਬ ਜਾਂ ਵਰਕ ਪਲੇਸ ਦੇ ਨਾਲ ਕੋਈ ਵੀ ਲੀਗਲ ਪ੍ਰੋਬਲਮ ਆ ਰਹੀ ਹੈ, ਤਾਂ ਤੁਸੀਂ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਕੰਟੈਕਟ ਕਰੋ। ਇਹ ਤੁਹਾਡੀ ਪੂਰੀ ਹੈਲਪ ਕਰਨਗੇ। ਮਨੀਤ ਗਿਰੀ ਜੀ ਬਰਿਸਟਰ, ਸੋਲਿਸਟਰ, ਸਿਵਲ ਕੋਰਟ ਕੇਸਿਸ, ਲੀਗਲ ਡਿਸਪਿਊਟਸ, ਇੰਪਲੋਇਮੈਂਟ ਲਾਅ ਮੈਟਰਸ ਦੇ ਵਿੱਚ ਸਾਰੇ ਇੰਡੀਵਿਜੁਅਲਸ ਐਂਡ ਬਿਜ਼ਨਸਿਸ ਦੀ ਪੂਰੀ ਹੈਲਪ ਕਰਦੇ ਨੇ। ਚਾਹੇ ਤੁਹਾਨੂੰ ਕਿਸੇ ਕਲੇਮ ਦਾ ਜਵਾਬ ਦੇਣਾ ਹੋਵੇ, ਕੋਰਟ ਕੇਸ ਦੇ ਵਿੱਚ ਆਪਣਾ ਡਿਫੈਂਸ ਕਰਨਾ ਹੋਵੇ, ਕਿਸੇ ਲੀਗਲ ਡਿਸਪਿਊਟ ਦੇ ਨਾਲ ਕੋਈ ਹੱਲ ਲੱਭਣਾ ਹੋਵੇ, ਜਾਂ ਆਪਣੀ ਜੋਬ ਜਾਂ ਵਰਕ ਪਲੇਸ ਰਿਲੇਟਡ ਲੀਗਲ ਮੈਟਰਸ ਦੇ ਲਈ ਮਦਦ ਚਾਹੀਦੀ ਹੋਵੇ, ਤੁਹਾਨੂੰ ਇਹ ਪੂਰਾ ਕੇਸ ਸਮਝਾ ਕੇ ਤੁਹਾਨੂੰ ਅੱਗੇ ਦੇ ਲੀਗਲ ਆਪਸ਼ਨਸ ਦੇ ਬਾਰੇ ਪੂਰੀ ਜਾਣਕਾਰੀ ਵੀ ਦੇਣਗੇ, ਪੂਰੀ ਗਾਈਡੈਂਸ ਦੇਣਗੇ, ਪੂਰੀ ਹੈਲਪ ਕਰਨਗੇ ਤੁਹਾਡੀ। ਅਤੇ ਤੁਸੀਂ ਆਪਣੇ ਸਿਵਲ ਲਾਸੂਟਸ, ਲੀਗਲ ਕਲੇਮਸ, ਕੰਟਰੈਕਟ ਡਿਸਪਿਊਟਸ, ਪ੍ਰੋਪਰਟੀ ਡਿਸਪਿਊਟਸ, ਡੈਟ ਕਲੇਮ, ਬਿਜ਼ਨਸ ਡਿਸਪਿਊਟਸ ਐਂਡ ਕੋਰਟ ਕੇਸਿਸ ਦੇ ਲਈ, ਇੰਪਲੋਇਮੈਂਟ ਜਾਂ ਹੋਰ ਕੋਈ ਵੀ ਲੀਗਲ ਕੋਰਟ ਕੇਸਿਸ ਹੋਵੇ, ਅਤੇ ਉਹਨਾਂ ਦੇ ਲਈ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ। ਤੁਹਾਡੇ ਸਾਰੇ ਲੀਗਲ ਮੈਟਰ ਨੂੰ ਸਮਝ ਕੇ ਤੁਹਾਨੂੰ ਅੱਗੇ ਦੇ ਆਪਸ਼ਨਸ ਦੱਸਣਗੇ ਵੀ, ਅਤੇ ਤੁਹਾਨੂੰ ਪੂਰੀ ਹੈਲਪ ਕਰਨਗੇ। ਇਹਨਾਂ ਦੇ ਆਫਿਸ ਓਕਵਿਲ ਐਂਡ ਬਰੈਂਪਟਨ ਦੋਨੇ ਜਗ੍ਹਾ ਹੈਗੇ ਆ, ਅਤੇ ਤੁਸੀਂ ਗੱਲਬਾਤ ਕਰ ਲਓ, ਅਪੋਇੰਟਮੈਂਟ ਜਾ ਬੁੱਕ ਕਰਕੇ ਮਿਲ ਲਓ। 437-5518-000-451-8000 'ਤੇ ਕਾਲ ਹੋਏਗੀ, ਮਨੀਤ ਗਿਰੀ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ।
0: ਅੱਛਾ, ਮਲਕੀਤ ਸਿੰਘ ਹੋਰਾਂ ਦੀ ਜਰਨੀ ਜੇ ਆਪਾਂ ਦੇਖੀਏ ਨਾ,
1: ਹਾਂਜੀ,
0: ਮੈਂ ਪਹਿਲਾਂ ਗੱਲਾਂ ਕਰਦਾ ਹੁੰਦਾ, ਕਈ ਵਾਰੀ ਕਰਦਾ ਹੁੰਦਾ ਬਹੁਤ, ਅਤੇ ਕਿਉਂਕਿ ਪਹਿਲਾਂ ਨਾ ਜਦੋਂ ਅਸੀਂ ਆਏ ਸੀ ਇੱਥੇ ਨਾ,
1: ਹਾਂਜੀ,
0: ਉਦੋਂ ਇੰਡੀਅਨ ਜਿਹੜੇ ਸਿੰਗਰ ਸੀਗੇ ਉਹ ਫਿਰ ਜਿੰਨੇ ਵੀ ਮਸ਼ਹੂਰ ਜ਼ਿਆਦਾ ਹੋਏ ਉਹ ਚਰਨਜੀਤ ਹੋਜਾ ਹੋਰਾਂ ਦੇ ਮਿਊਜ਼ਿਕ ਤੋਂ ਜ਼ਿਆਦਾ ਮਸ਼ਹੂਰ ਹੋਏ ਸੀ।
1: ਹਾਂਜੀ ਹਾਂਜੀ,
0: ਪਹਿਲਾਂ ਇੱਥੇ ਨਾ ਇੰਗਲੈਂਡ ਦੇ ਗਰੁੱਪਾਂ ਦਾ ਬੜਾ ਬੋਲਬਾਲਾ ਸੀਗਾ ਪੰਜਾਬੀਅਤ ਨੂੰ ਸਾਂਭਣ ਦਾ, ਕਿ ਸਕੰਗ ਹੋ ਗਏ, ਪ੍ਰੇਮੀ ਗਰੁੱਪ ਹੋ ਗਿਆ, ਹੈ
1: ਨਾ,
0: ਅਲਾਪ ਗਰੁੱਪ ਹੋ ਗਿਆ, ਬੜੇ ਗਰੁੱਪ ਹੁੰਦੇ ਸੀ ਇੰਗਲੈਂਡ ਦੇ, ਕਿਉਂਕਿ ਉਹ 12 ਵਿੱਚ ਵੀ ਵਿਆਹ ਸ਼ਾਦੀ 'ਚ ਗਾਉਂਦੇ ਹੁੰਦੇ ਸੀ।
1: ਹਾਂਜੀ,
0: ਮਲਕੀਤ ਸਿੰਘ ਉਹਨਾਂ ਦਾ ਸੀਗਾ ਗੋਲਡਨ ਸਟਾਰ, ਪਹਿਲਾ ਗੀਤ ਇਹਨਾਂ ਦਾ ਟੂਟਕੇ ਤੂਤੀਆਂ ਹਾਈ ਜਮਾਲੋ, ਆ ਜਾ ਤੂਤਾਂ ਵਾਲੇ ਖੂਹ ਤੇ ਹਾਈ ਜਮਾਲੋ, ਉੱਥੇ ਗੱਲਾਂ ਕਰੀਏ ਮੂੰਹ ਤੇ ਹਾਈ ਜਮਾਲੋ, ਕਿਆ ਬਾਤ ਆ। ਉਹ ਜਿਹੜੇ ਗੀਤ ਸੀਗੇ ਨਾ,
1: ਹਾਂਜੀ,
0: ਅਸੀਂ ਇੱਥੇ ਇਹ ਸ਼ੋਅ ਦੇਖੇ ਨੇ ਮਲਕੀਤ ਸਿੰਘ ਹੋਰਾਂ ਦੇ ਡਾਊਨ ਟਾਊਨ ਦੇ ਵਿੱਚ, CNE ਦੇ ਵਿੱਚ ਵੀ ਹੋਇਆ ਸ਼ੋਅ ਇਹਨਾਂ ਦਾ, ਨਾ ਬੜਾ ਇਕੱਠ ਹੁੰਦਾ ਸੀ ਉਹਨਾਂ ਸਮਿਆਂ ਵਿੱਚ, ਸੋਸ਼ਲ ਮੀਡੀਆ ਤਾਂ ਹੁੰਦਾ ਨਹੀਂ ਸੀਗਾ, ਰੇਡੀਓ ਵਗੈਰਾ ਹੁੰਦੇ ਸੀ ਜਾਂ ਫਿਰ ਨਿਊਜ਼ ਪੇਪਰ ਹੁੰਦੇ ਸੀ ਵੀ ਜਿਹੜੇ ਪੜ੍ਹਦੇ ਹੁੰਦੇ ਘਰੇ ਆਉਂਦੇ ਹੁੰਦੇ।
1: ਹਾਂਜੀ ਹਾਂਜੀ ਬਿਲਕੁਲ,
0: ਪਰ ਫਿਰ ਵੀ ਦੇ ਲਓ 10-10, 15-15 ਹਜ਼ਾਰ ਲੋਕੀ ਦੇਖਣ ਜਾਂਦੇ ਸੀਗੇ, ਤੇ ਹੁਣ ਤਾਂ ਫਿਰ ਆਹ ਜਿਹੜਾ ਗੀਤ ਇਹਨਾਂ ਦਾ ਗਾਇਆ, ਗੁਰਦਾਸ ਮਾਨ ਹੋ ਗਏ, ਮਲਕੀਤ ਹੋ ਗਿਆ, ਭਜਨ ਮਾਨ ਹੋ ਗਏ, ਇਹ ਨਾ ਲੰਮੇ ਰੇਸ ਦੇ ਘੋੜੇ ਨੇ, ਇਹ ਚੱਲੀ ਜਾਂਦੇ ਆ, ਹਨਾ, ਚੱਲੀ ਜਾਂਦੇ ਨੇ ਹੌਲੀ ਹੌਲੀ। ਹੋਰ ਵੀ ਬਹੁਤ ਸਿੰਗਰ ਹੈਗੇ ਨੇ, ਤੇ ਉਹ ਕਹਿਣ ਦਾ ਭਾਵ ਆ ਮਲਕੀਤ ਸਿੰਘ ਉਹਨਾਂ ਨੇ ਸਮੇਂ ਸਮੇਂ ਸਿਰ ਬੜੇ ਅੱਛੇ ਗੀਤ ਦਿੱਤੇ ਨੇ। ਅੱਛਾ, ਜਿਹੜਾ ਆਹ ਗੀਤ ਹੁਣ ਗਾਇਆ ਉਹਨਾਂ ਨੇ, ਕਾਲੀ ਐਨ ਕਿਹੜਾ ਲਾਇਆ, ਤੂੰ ਪਹਿਲਾਂ ਹੀ ਸੋਹਣੀ ਆ, ਜਿਹੜੀ ਮਰਜ਼ੀ ਪਾਰਟੀ ਚਲੇ ਜਾਓ ਉੱਥੇ ਕੁੜੀਆਂ ਕਰਦੀਆਂ ਕਾਲੀਆਂ ਐਨਕਾਂ ਲਾ ਕੇ
1: ਲਾ ਲੈਂਦੇ ਹਨ ਜੀ,
0: ਤੇ ਉਸ ਤਰ੍ਹਾਂ ਦੀ ਡਰੈਸਾਂ ਪਾ ਕੇ
1: ਫਿਰ ਗਾਣਾ ਲਵਾਉਂਦੇ ਆ,
0: ਫਿਰ ਗਾਣਾ ਲਵਾਉਂਦੇ ਆ ਵਿਆਹ 'ਚ। ਇਹ ਗਾਣਾ ਮੋਸਟਲੀ ਚੂਜ਼ ਕਰਦੇ ਆ ਉਹ ਆਪਣੇ ਕੁੜੀ ਵੱਲੋਂ ਜਾਂ ਮੁੰਡੇ ਵੱਲੋਂ ਜਾਂ ਕੁੜੀਆਂ,
1: ਬਿਲਕੁਲ,
0: ਤੇ ਲਓ ਫਿਰ ਕਰੋ ਇੰਜੋਏ ਪਾਰਟੀ, ਜਿਹਨਾਂ ਘਰੇ ਪਾਰਟੀਆਂ ਪਾਈ, ਇਹ ਗਾਣਾ ਤਾਂ ਚੱਲਣਾ ਚੱਲਣਾ ਹੀ ਸ਼ਾਮ ਨੂੰ,
1: ਬਿਲਕੁਲ ਬਿਲਕੁਲ ਸਹੀ
0: ਚੱਲਣਾ ਹੀ ਆ, ਪਰ ਅਸੀਂ ਵੀ ਚਲਾ ਦਿੰਦੇ ਹਾਂ ਭਾਈ ਲਓ।

0: ਉੱਚਾ ਵਾਲਾ ਸਰਮਾ ਨਾ ਪਾਇਆ ਕਰਨੀ ਤੇ ਪਹਿਲੇ ਸੋਹਣੀ ਆ, ਕਿਆ ਬਾਤ ਆ, ਹਾਂਜੀ ਪ੍ਰਤੱਖ ਨੂੰ ਪ੍ਰਮਾਣ ਕੀ ਆ, ਕਿਆ ਬਾਤ ਆ, ਮਲਕੀਤ ਸਿੰਘ ਹੋਰਾਂ ਨੇ ਬੱਲੇ ਬੱਲੇ ਕਰਾ ਦਈ ਹੈ ਗੀਤ ਸੰਗੀਤ, ਹੁਣ ਕੱਢਣਗੇ ਕੋਈ ਨਾ ਕੋਈ ਹੋਰ ਸੱਪ ਨਵੇਂ ਆਉਣ ਵਾਲੇ ਦਿਨਾਂ 'ਚ, ਇਸ ਤਰ੍ਹਾਂ ਦਾ ਗੀਤ ਹੁਣ ਆਉਣਾ ਚਾਹੀਦਾ ਥੋੜ੍ਹੇ ਬਹੁਤ ਦੇਰ ਬਾਅਦ ਹੱਥ ਮਿਹਨਤ ਕਰਕੇ।
1: ਬਿਲਕੁਲ ਹਾਂਜੀ,
0: ਜਿਹੜਾ ਆਸੇ ਪਾਸੇ ਨਾ ਫਿਰ ਜਿਹੜੀ ਪਾਰਟੀ ਹੋ ਗਈ ਉੱਥੇ ਗੁੰਜੇ ਪੂਰਾ, ਹੈ ਨਾ। ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਬਰਾਡ ਟੈਂਬਰ ਪਰਸਨਲ ਇੰਜਰੀ ਲੋਇਰ ਦੀ ਟੀਮ ਆ, ਕੈਨੇਡਾ ਦਾ ਜੰਪਾਲ, ਪੰਜ ਬੱਚੇ ਸਾਰੇ ਵਕੀਲ ਨੇ, ਰੂਪਾ ਬਰਾਡ ਦੀ ਰੇਖ ਦੇ ਖੇਡ ਅਤੇ ਕੋਈ ਵੀ ਐਕਸੀਡੈਂਟ ਤੁਹਾਡੇ ਗਲਤੀ ਕਰਕੇ ਹੋਇਆ ਜਾਂ ਕਿਸੇ ਹੋਰ ਦੀ ਗਲਤੀ ਕਰਕੇ, ਤੁਸੀਂ ਇਹਨਾਂ ਨੂੰ ਤਾਲਮੇਲ ਕਰ ਲਓ, ਵੱਧ ਤੋਂ ਵੱਧ ਪੈਸੇ ਇੰਸ਼ੋਰੈਂਸ ਦਵਾਉਣਗੇ, ਕੋਈ ਵੀ ਪੈਸਾ ਤਾਂ ਲੈਣਾ ਨਹੀਂ ਕੇਸ ਲੜਨ ਵਾਸਤੇ, ਆਪੇ ਇਹਨਾਂ ਨੇ ਇੰਸ਼ੋਰੈਂਸ ਪੈਸੇ ਲੈ ਲੈਣੇ ਨੇ, ਜਦੋਂ ਤੁਹਾਨੂੰ ਪੈਸੇ ਮਿਲਣੇ ਨੇ ਉਦੋਂ ਇਹਨਾਂ ਨੂੰ ਮਿਲਣੇ ਨੇ। ਨੰਬਰ ਇਹਨਾਂ ਦਾ 416-9969-4649, 416-9915939 ਟੈਲੀਫੋਨ ਨੰਬਰ ਹੈ
1: ਜੀ। ਬਿਲਕੁਲ, ਹੁਣ ਸ਼ਾਮ ਦਾ ਟਾਈਮ ਹੋ ਚੱਲਿਆ, 8 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਤੇ ਪਹੁੰਚੋ ਤੇ ਦੇਸ਼ ਪ੍ਰਦੇਸ਼ ਰੇਡੀਓ ਦੇ ਰੈਫਰੈਂਸ ਦੇ ਨਾਲ ਚਨਾ ਭਟੂਰਾ ਬਾਏ ਵਨ ਗੈਟ ਵਨ ਫ੍ਰੀ ਲੈ ਕੇ ਆਓ, ਵੈਜ ਬਿਰਿਆਨੀ ਵੀ ਬਾਏ ਵਨ ਗੈਟ ਵਨ ਫ੍ਰੀ ਲੈ ਕੇ ਆਓ, ਤੇ ਤੁਸੀਂ ਅੰਮ੍ਰਿਤਸਰੀ ਕੁਲਚਾ ਖਾਣਾ ਹੋਵੇ ਜਾਂ ਚਾਟ ਪਾਪੜੀ ਖਾਣੀ ਹੋਵੇ, ਤੁਹਾਨੂੰ ਇਹ ਚਾਰ ਡੀਲਸ ਮਿਲ ਰਹੀਆਂ ਨੇ ਬਾਏ ਵਨ ਗੈਟ ਵਨ ਫ੍ਰੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ ਦੇ ਉੱਪਰ। ਤੁਸੀਂ ਪਹੁੰਚੋ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ, 275 ਗਾਰਡਨ ਬਰੁੱਕ ਟ੍ਰੇਲ। ਨੰਬਰ ਆਰਡਰ ਪਲੇਸ ਕਰਨ ਦੇ ਲਈ 905-794-8111, 905-794-8111। ਦੂਸਰੀ ਲੋਕੇਸ਼ਨ ਮਿਸੀਸਾਗਰ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ, ਨੰਬਰ 905-593-4400, 905-593-4400। ਤੀਸਰੀ ਲੋਕੇਸ਼ਨ 15 ਫੈਂਡਰ ਵੇ ਬੋਬੇਡ ਐਂਡ ਚੰਗੂਜ਼ੀ ਦੀ ਇੰਟਰਸੈਕਸ਼ਨ ਤੇ, ਨੰਬਰ 905-840-2200, 905-840-2200। ਇਹ ਤੁਹਾਡੇ ਲਈ ਪੂਰਾ ਮਹੀਨਾ ਸੈਪਟੈਂਬਰ ਦਾ ਲੱਗੀ ਹੋਈ ਹੈ ਡੀਲ, ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ, ਬਾਏ ਵਨ ਗੈਟ ਵਨ ਫ੍ਰੀ। ਬਟ ਤੁਹਾਨੂੰ ਜਾ ਕੇ ਕਹਿਣਾ ਪੈਣਾ ਕਿ ਅਸੀਂ ਦੇਸ਼ ਪ੍ਰਦੇਸ਼ ਰੇਡੀਓ ਸੁਣ ਕੇ ਆਏ ਹਾਂ, ਤਾਂ ਤੁਸੀਂ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਤੇ ਚਾਟ ਪਾਪੜੀ ਬਾਏ ਵਨ ਗੈਟ ਵਨ ਫ੍ਰੀ ਲੈ ਕੇ ਆ ਸਕਦੇ ਹੋ ਇਹਨਾਂ ਦੇ ਤਿੰਨੋਂ ਲੋਕੇਸ਼ਨਸ ਤੋਂ।
0: ਦੋਸਤੋ, ਸਾਡਾ ਚੈਨਲ ਬ੍ਰੈਂਪਟਨ ਦਾ ਚੈਨਲ ਹੈ, ਲਾਈਸੈਂਸ ਇਸ਼ੂ ਫਾਰ ਬ੍ਰੈਂਪਟਨ ਸਿਟੀ, ਚਲੋ AM 530
1: ਜੀ।
0: ਬ੍ਰੈਂਪਟਨ ਸਿਟੀ ਦੀਆਂ ਮਿਊਂਸੀਪਲ ਚੋਣਾਂ ਆ ਰਹੀਆਂ ਸਤੰਬਰ ਦੇ ਵਿੱਚ, ਅਕਤੂਬਰ 27 ਨੂੰ ਜਾ ਕੇ ਐਕਚੁਲੀ, ਪਰ ਅਸੀਂ ਜਿਹੜਾ ਸਤੰਬਰ 27 ਤੋਂ ਵੱਖ ਵੱਖ ਕੈਂਡੀਡੇਟ ਨੂੰ ਲਿਆ ਕੇ, ਕਿਉਂਕਿ ਕੋਡ ਨੇੜੇ ਜਾ ਕੇ ਹੁਣੇ ਮਹੀਨਾ ਰਹਿ ਜਾਊਗਾ, ਅਤੇ ਮਿਲਾਵਾਂਗੇ ਤੁਹਾਨੂੰ, ਕਿਉਂਕਿ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਬੱਚੇ ਨੌਜਵਾਨ ਹੈ ਜੀ, ਪੜ੍ਹੇ ਲਿਖੇ ਖੜ੍ਹੇ ਨੇ ਇਸ ਫੀਲਡ ਦੇ ਵਿੱਚ। ਚੰਗੀ ਗੱਲ ਆ ਕਿ ਨੌਜਵਾਨਾਂ ਨੂੰ ਮੂਹਰੇ ਆਉਣਾ ਚਾਹੀਦਾ ਅਤੇ ਨਵਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ ਜੀ, ਤਾਂ ਕਿ ਤੁਹਾਡੀ ਚੇਂਜ ਹੋਵੇ। ਪਾਣੀ ਖੜ੍ਹਾ ਉਹ ਵੀ ਗੰਧਲਾ ਹੋ ਜਾਂਦਾ ਅਤੇ ਉਹਨੂੰ ਚੇਂਜ ਕਰਨ 'ਚ ਫਾਇਦਾ, ਕਿਸੇ ਵੀ ਵਾਰਡ ਦੀ ਗੱਲ ਕਰ ਲਓ, ਉਹਦੇ 'ਚ ਸਾਰੇ ਨੌਜਵਾਨ ਆਪਣੇ ਲਿਆਵਾਂਗੇ ਸਟੂਡੀਓ ਦੇ ਵਿੱਚ, ਵੱਖ ਵੱਖ 27 ਸਤੰਬਰ ਤੋਂ ਬਾਅਦ ਲੋਕਾਂ ਨਾਲ ਗੱਲਬਾਤ ਕਰਾਵਾਂਗੇ ਵੱਖ ਵੱਖ ਵਾਰਡ ਦੇ ਵਿੱਚ, ਵੱਖ ਵੱਖ ਜਿਹੜੇ ਖੜ੍ਹੇ ਨੇ, ਕੋਈ ਟਰੱਸਟੀ ਲਈ ਖੜ੍ਹਾ, ਕੋਈ ਸੀਨੀਅਰ ਕੌਂਸਲਰ ਲਈ ਖੜ੍ਹਾ ਹੈ, ਅਤੇ ਆਪਣਾ ਇੱਕ ਬੜਾ ਅੱਛਾ ਮੁੰਡਾ ਕਹਿੰਦੇ ਹੁੰਦੇ ਨਾ ਮੇਅਰ ਵਾਸਤੇ ਵੀ ਖੜ੍ਹਾ, ਤੋ ਸਾਰਿਆਂ ਦੇ ਵਾਸਤੇ ਸ਼ੁਭ ਇੱਛਾਵਾਂ। ਅਸੀਂ ਇਹ ਪੈ ਜਿੰਨਾ ਵੀ ਹੈਗਾ ਸਾਰਾ 27 ਸਤੰਬਰ ਦੇ ਇਰਦ ਗਿਰਦ ਚੀਜ਼ਾਂ ਸ਼ੁਰੂ ਕਰਾਂਗੇ ਨੇੜੇ ਜਾ ਕੇ, ਕਿਉਂਕਿ ਅਕਤੂਬਰ 27 ਨੂੰ ਇਲੈਕਸ਼ਨ ਹੈਗੀ ਆ ਮਿਊਂਸੀਪਲ ਚੋਣਾਂ ਦੀ ਆਪਣੇ ਸ਼ਹਿਰ ਦੇ ਬ੍ਰੈਂਪਟਨ ਦੇ। ਦੇਸ਼ ਪ੍ਰਦੇਸ਼ ਜਿਹੜੇ ਉਹ ਛੋਟੇ ਜਿਹੇ ਬ੍ਰੇਕ ਲੈ ਲਈਏ, ਅਤੇ ਪਰ ਟਾਈਮ ਭੱਜਿਆ ਜਾ ਰਿਹਾ ਹੈ ਨਾ,
1: ਟਾਈਮ ਤਾਂ ਆਲਮੋਸਟ ਹੋ ਹੀ ਗਿਆ,
0: ਮੈਨੂੰ ਤਾਂ ਪਤਾ ਹੀ ਲੱਗਿਆ ਕਦੋਂ, ਹੈ ਨਾ, ਮੈਂ ਤਾਂ ਕਿਹਾ ਘੰਟਾ ਹਾਲੇ ਹੋ ਰਿਹਾ ਮੇਰੇ ਕੋਲ,
1: ਚਾਰਜ ਅਪ ਹੋ ਗਿਆ ਨਾ ਅੱਜ,
0: ਵਾਰਮ ਅਪ ਹੋਇਆ ਹਾਲੇ ਮੈਂ।
1: ਚਲੋ
0: ਕੋਈ ਗੱਲ ਨੀ, ਕੱਲ ਤੁਸੀਂ ਇੱਕ ਗੱਲ
1: ਹੋ
0: ਗਈ, ਚਾਹ ਬਣਾ ਕੇ ਲਿਆਓ
1: ਬੱਚੋ,
0: ਮੈਂ ਫੁਰਲੀ ਮਾਰੂ ਕੱਲ ਨੂੰ।
1: ਹਾਂਜੀ
0: ਮਨਪ੍ਰੀਤ ਜੀ, ਇੱਕ ਤੋਂ ਚਾਰ ਆਉਣਗੇ ਕੱਲ ਨੂੰ ਲੈ ਕੇ ਪ੍ਰੋਗਰਾਮ, ਤੁਹਾਡੇ ਲਈ
1: ਕੱਲ ਦੇ ਪ੍ਰੋਗਰਾਮ ਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰਾ ਗੀਤ ਸੰਗੀਤ ਹੋਏਗਾ ਤੇ ਪੂਰੀ ਰੌਣਕਾਂ ਲਗਾਵਾਂਗੇ, ਵੀਕਐਂਡ ਇੰਜੋਏ ਕਰਾਂਗੇ।
0: ਲਵ ਵਨਸ ਨੂੰ ਆਪਣੇ ਇੰਜੋਏ ਕਰੋ, ਵੀਕਐਂਡ ਨੂੰ ਬਹੁਤ ਸਾਰੀਆਂ ਪਾਰਟੀਜ਼ ਅਟੈਂਡ ਕਰੋ, ਖਾਓ ਅਤੇ ਪੀਓ ਜੋ ਵੀ ਇੰਜੋਏ ਕਰਨਾ, ਪਰ ਆਪਣੇ ਲਵ ਵਨਸ ਨਾਲ ਥੋੜ੍ਹਾ ਜਿਹਾ ਪਿਆਰ ਮੁਹੱਬਤ ਰਿਹਾ ਕਰੋ। ਇਸੇ ਹੀ ਅੱਗੇ ਲੈਂਦੇ ਹਾਂ ਅਤੇ ਮਿਲਾਂਗੇ ਬ੍ਰੇਕ ਤੋਂ ਬਾਅਦ, ਮੇਰੀ ਮੁਲਾਕਾਤ ਹੋਏਗੀ ਮਨਪ੍ਰੀਤ ਕੱਲ੍ਹ ਨੂੰ ਬਣਗੇ, ਇੱਕ ਚਾਰ ਸਾਰਿਆਂ ਵਾਸਤੇ ਸ਼ੁਭ ਇੱਛਾਵਾਂ ਵੀ ਕਰਨੀ ਆ, ਦੇਸ਼ ਭਰ ਦੀ ਸਾਰੀ ਟੀਮ ਲੋਕ
1: ਇੱਥੇ ਇਜਾਜ਼ਤ ਦਿਓ ਸਾਨੂੰ, ਕੱਲ੍ਹ ਨੂੰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. paradisedevelopments.com.
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com।
6: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313।
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
7: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7

0: locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045151557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ, ਤੁਹਾਡੀ ਸਾਡੀ ਮੁਲਾਕਾਤ, ਤੁਹਾਡੀ ਸਾਡੀ ਸਾਂਝ ਇੱਕ ਬੜੀ ਪਿਆਰੀ, ਦੇਖੋ ਜਿਹਦੇ ਲਈ ਤੁਸੀਂ ਵੀ ਉਡੀਕ ਕਰਦੇ ਹੋ, ਜਿਹਦੇ ਲਈ ਸਾਡੀ ਵੀ ਉਡੀਕ ਰਹਿੰਦੀ ਹੈ। ਸੋ ਇਹ ਬੜੀ ਪਿਆਰੀ ਸਾਂਝ ਹੈ, ਬੜੀ ਮਿੱਠੀ ਸਾਂਝ ਹੈ, ਅਤੇ ਵਾਕਈ ਯਾਰ ਇੱਕ ਐਕਸਾਈਟਮੈਂਟ ਰਹਿੰਦੀ ਹੈ ਕਿ ਪ੍ਰੋਗਰਾਮ ਸ਼ੁਰੂ ਕਰੀਏ ਅਤੇ ਕਰੀਏ ਤੁਹਾਡੇ ਨਾਲ ਗੱਲਾਂ ਬਾਤਾਂ। ਸੋ ਕਿਵੇਂ ਹੋ ਸਾਰੇ, ਠੀਕ ਠਾਕ? ਬਹਿ ਜਾ ਬਹਿ ਜਾ, ਬੱਲੇ ਬੱਲੇ, ਹੈਪੀ ਫਰਾਈਡੇ।

0: ਯਾਰ ਮੈਂ ਕਹਿੰਦਾ ਫਰਾਈਡੇ ਹੋਵੇ ਤੇ ਚਮਕੀਲਾ ਸਾਹਿਬ ਨਾ ਲੱਗਣ, ਇਹ ਕਦੀ ਹੋ ਸਕਦਾ? ਕਦੀ ਵੀ ਨਹੀਂ। ਸੋ ਲੈਟਸ ਇੰਜੋਏ, ਬਹੁਤ ਹੀ ਬਿਊਟੀਫੁਲ, ਬੜੀ ਕਮਾਲ ਦੀ ਹਲਕੀ ਫੁਲਕੀ ਹਵਾ ਚੱਲ ਰਹੀ ਹੈ, ਮਿੱਠੀ ਮਿੱਠੀ ਜੀ ਠੰਡ ਵੀ ਹੈ, ਬਟ ਯਾਰ ਮੈਂ ਕਹਿੰਦਾ ਕਿਆ ਕਮਾਲ ਦਾ ਮੌਸਮ ਹੈ, ਅਮੇਜ਼ਿੰਗ। ਸੋ ਕਰੋ ਇੰਜੋਏ, ਚਾਹ ਚੂ ਪੀਓ, ਅਤੇ ਬੜੇ ਲੋਕਾਂ ਨੇ ਆਪਣੀ ਕੌਫੀ ਚੱਕ ਲਈ, ਬੜੇ ਲੋਕਾਂ ਨੇ ਆਪਣੀ ਮਨਪਸੰਦ ਦੀ ਕੋਈ ਕਹਿੰਦੇ ਹੁੰਦੇ ਕਿ ਗੁੜ ਵਾਲੀ ਅਦਰਕ ਵਾਲੀ ਚਾਹ ਬਣਾ ਲਈ ਹੋਣੀ ਹੈ। ਸੋ ਜੋ ਵੀ ਪੀ ਰਹੇ ਹੋ, ਜੋ ਵੀ ਖਾ ਰਹੇ ਹੋ, ਅਤੇ ਚੂਹ ਵਾਲੇ ਕਹਿੰਦੇ ਹੋਣਗੇ ਨਵੀਂ ਫਰਾਈਡੇ ਹੈ, ਤੁਸੀਂ ਤਾਂ ਚਾਹ ਵਾਲਿਆਂ ਨੂੰ ਯਾਦ ਕਰੀ ਜਾਂਦੇ ਹੋ, ਜਿਨ੍ਹਾਂ ਨੇ ਮੱਠਾ ਮੱਠਾ ਪੈਗ ਲਾਇਆ ਹੋਇਆ ਆ, ਜਿਨ੍ਹਾਂ ਨੂੰ ਹਲਕਾ ਫੁਲਕਾ ਸਰੂਰ ਹੋ ਗਿਆ, ਉਹਨਾਂ ਬਾਰੇ ਵੀ ਕਰੋ ਗੱਲ। ਅਤੇ ਦੇਖੋ ਸਰੂਰ ਵੀ ਕਦੇ ਕਦੇ ਜ਼ਰੂਰੀ ਹੁੰਦਾ ਹੈ। ਹੁਣ ਬੰਦਾ ਸਾਰੀ ਉਮਰ ਇੰਨੀ ਮਿਹਨਤ, ਇੰਨਾ ਤੁਸੀਂ ਕੰਮ ਕੁੰਮ ਕਰਦੇ ਹੋ, ਸੋ ਹਲਕਾ ਫੁਲਕਾ ਮੱਠਾ ਮੱਠਾ ਜਿਹਾ ਨਸ਼ਾ ਜਿਹਾ ਵੀ ਹੋਇਆ ਹੋਵੇ, ਕੋਈ ਉਹ 'ਚ ਬੁਰੀ ਗੱਲ ਨਹੀਂ, ਬਟ ਇਹ ਹੈ ਕਿ ਕੁਛ ਬੁਰਾ ਨਾ ਬੰਦਾ ਕਰੇ, ਠੀਕ ਹੈ ਨਾ ਗੱਲ। ਵਧੀਆ ਪਿਆਰ ਨਾਲ ਰਹੋ, ਪਿਆਰ ਨਾਲ ਹਰੇਕ ਨੂੰ ਟ੍ਰੀਟ ਕਰੋ, ਐਂਡ ਜੇ ਪੈਗ ਪੁੱਗ ਲਾਉਣ ਵਾਲੇ ਹੋ, ਸ਼ੌਕੀਨ ਹੋ, ਬਸ ਕਦੇ ਨਾ ਖਰਾਬੀ ਨਾ ਕਰਿਆ ਕਰੋ, ਕਿਸ ਨੂੰ ਮੰਦਾ ਚੰਗਾ ਨਾ ਬੋਲੋ, ਕਿਸ ਨੂੰ ਉੱਚਾ ਨੀਵਾਂ ਨਾ ਬੋਲੋ। ਪੰਗਾ ਉਦੋਂ ਪੈਂਦਾ ਜਦੋਂ ਤੁਸੀਂ ਲਾ ਕੇ ਪੈਗ ਫਿਰ ਕੰਮ ਖਰਾਬ ਕਰਦੇ ਹੋ, ਤੁਹਾਡੇ ਪਰਿਵਾਰ 'ਚ ਇਸ਼ੂਜ਼ ਆ ਰਹੇ ਹੈ, ਤੁਹਾਡੇ ਰਿਸ਼ਤੇ 'ਚ ਇਸ਼ੂ ਆ ਰਹੇ ਹੈ, ਉਹ ਨਹੀਂ ਕਦੇ ਹੋਣਾ ਚਾਹੀਦਾ, ਠੀਕ ਹੈ ਨਾ। ਬਾਕੀ ਇੰਜੋਏ ਜਿੰਨਾ ਮਰਜ਼ੀ ਕਰ ਲਓ। ਸੋ ਸਟੂਡੀਓ ਦਾ ਫੋਨ ਨੰਬਰ ਹੈ 905-673-3037, 905-673-3337, ਅਤੇ ਤੁਹਾਡੀਆਂ ਕਾਲਾਂ ਧੜਾ ਧੜ ਆਉਣੀਆਂ ਸ਼ੁਰੂ ਹੋ ਗਈਆਂ ਨੇ। ਤੁਹਾਨੂੰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਅਨਾਜ ਮਾਲਟ ਗਰੋਸਰੀ ਸਟੋਰ ਵੱਲੋਂ। ਅਨਾਜ ਮਾਲਟ ਖੁੱਲ ਰਿਹਾ, ਖੁੱਲ ਨਹੀਂ ਰਿਹਾ, ਖੁੱਲ ਗਿਆ, ਅਨਾਜ ਮਾਲਟ ਓਪਨ ਹੈ। ਕੱਲ੍ਹ ਨੂੰ ਇਹਨਾਂ ਨੇ ਬੜੇ ਪ੍ਰਾਈਜ਼ ਅਨਾਊਂਸ ਕਰਨੇ ਨੇ। ਤੁਸੀਂ ਗਰੋਸਰੀ ਕਰਨੀ ਆ, ਅੱਜ ਜਾਓ ਅਨਾਜ ਮਾਲਟ 'ਤੇ, $100 ਦੀ ਗਰੋਸਰੀ ਕਰੋ, ਅਤੇ ਤੁਹਾਡਾ ਨਾਂ ਇੱਕ ਡਰਾਅ 'ਚ ਪਾਇਆ ਜਾਊਗਾ, ਅਤੇ ਤੁਸੀਂ ਜਿੱਤ ਸਕਦੇ ਹੋ ਰੋਇਲ ਐਨਫੀਲਡ ਬੁਲਟ ਮੋਟਰਸਾਈਕਲ, LED TV ਅਤੇ ਏਅਰ ਫਰਾਈ ਅਤੇ ਹੋਰ ਬਹੁਤ ਪ੍ਰਾਈਜ਼। ਕੱਲ੍ਹ ਨੂੰ 12 ਵਜੇ ਤੋਂ ਬਾਅਦ ਜਿਹੜੇ ਪ੍ਰਾਈਜ਼ ਨੇ ਅਨਾਊਂਸ ਕੀਤੇ ਜਾਣਗੇ। ਅਨਾਜ ਮਾਲਟ, 6141 ਮੇਫੀਲਡ ਰੋਡ, ਏਅਰਪੋਰਟ ਰੋਡ ਮੇਫੀਲਡ ਦਾ ਐਨ ਬਿਲਕੁਲ ਕੋਰਨਰ ਪੈਂਦਾ, ਅਤੇ ਨਵੇਂ ਪਲਾਜ਼ੇ ਜਾਓ ਅਨਾਜ ਮਾਲਟ, 3317। ਹੈਲੋ ਜੀ।
1: ਹੈਲੋ ਜੀ, ਨਵੀਂ ਜੀ,
0: ਜੀ ਸਰ, ਠੀਕ ਹੈ ਸਰ, ਆਪ ਕੈਸੇ ਹੋ?
1: ਮੈਂ ਆਪਨੇ ਪੁੱਛਾ ਸਰ ਕੈਸੇ ਹੈਂ, ਹਮ ਆਪਕੀ ਜਗ੍ਹਾ ਬਿਲਕੁਲ ਠੀਕ ਹੈ, ਔਰ ਆਪਕੀ ਖੈਰੀਅਤ ਉੱਪਰ ਵਾਲੇ ਸੇ ਨੇਕ ਮਤਲਬ ਚਾਹਤੇ ਹੈਂ, ਦੀਗਰ ਆਵਾਜ਼ ਯੇ ਹੈ ਕਿ ਆਪਕੀ ਮੁਹੱਬਤ ਭਰੀ ਆਵਾਜ਼ ਸੁਣੀ ਤੋ ਖਿੱਚ ਚਲੇ ਆ ਰਹੇ।
0: ਕਿਆ ਬਾਤ ਹੈ ਸਰ, ਕਿਆ ਬਾਤ ਹੈ, ਤੇ ਕੀ ਪਲਾਨ ਹੈ ਤੁਹਾਡਾ ਫਿਰ ਵੀਕਐਂਡ ਦਾ?
1: ਸਰ ਤੁਸੀਂ ਚਾਹ ਦਾ ਜ਼ਿਕਰ ਕੀਤਾ, ਚਾਹ ਹੋਣੀ ਚਾਹੀਦੀ ਜਿਸ 'ਚ ਚਾਹ ਹੋਵੇ, ਉਹ ਅੱਜ ਕੱਲ੍ਹ ਮਿਲਦੀ ਘੱਟ ਹੈ।
0: ਅੱਛਾ, ਚਾਹ ਅੱਜ ਕੱਲ੍ਹ ਉੱਦਾਂ ਦੀ ਮਿਲਦੀ ਘੱਟ ਹੈ?
1: ਜੀ ਜੀ, ਘੱਟ ਮਿਲਦੀ ਹੈ, ਜਿਸ 'ਚ ਚਾਹ ਨਹੀਂ ਆਉਂਦੀ।
0: ਅੱਛਾ, ਕੀ ਗੱਲ ਹੈ, ਅੱਜ ਕੱਲ੍ਹ ਕਿਉਂ ਨਹੀਂ ਮਿਲਦੀ ਉਹ ਚਾਹ? ਤੁਸੀਂ ਵੈਸੇ ਨਾ ਦੇਖੋ, ਆਪਾਂ ਚਾਹ ਦੇ ਕਿੰਨੇ ਸ਼ੌਕੀਨ ਆ, ਜਦੋਂ ਕਿਸੇ ਨੇ ਆਉਣਾ ਤਾਂ ਚਾਹ, ਜਦੋਂ ਕਿਸੇ ਦੇ ਜਾਣਾ ਤਾਂ ਪਤਾ ਕਿ ਚਾਹ, ਤੇ ਫਿਰ ਬਾਕੀ ਇੱਕ ਨਾ ਬੜੀ ਸੋਸ਼ਲ ਚੀਜ਼ ਹੈ ਚਾਹ।
1: ਦੇਖੋ, ਇੱਕ ਮਤਲਬ ਸਿੰਧੀ ਇੰਡੀਆ ਚ ਵੀ ਬੋਲੀ ਜਾਂਦੀ, ਪਾਕਿਸਤਾਨ ਚ ਵੀ ਸਿੰਧੀ ਚ ਇੱਕ ਕਹਾਵਤ ਹੈਗੀ ਹੈ, ਚਾਹ ਕਿਹੜੀ ਥੇਣ ਗੁਰਜੇ ਜਿੰਨਾ ਮੈਂ ਚਾਹ ਹੋ ਜੇ, ਤੇ ਜਿਸ ਚ ਚਾਹ ਹੋਏਗੀ ਨਾ ਪੀਣ ਦਾ ਉਸੇ ਚ ਮਜ਼ਾ ਆਉਂਦਾ ਹੈ, ਔਰ ਫਿਰ ਉਹ ਬਣਾਉਣ ਵਾਲਾ ਪਿਆਉਣ ਵਾਲਾ।
0: ਮੈਂ ਤੁਹਾਨੂੰ ਕੁਝ ਸੁਣਾਵਾਂ ਚਾਹ ਬਾਰੇ?
1: ਜੀ ਬਿਲਕੁਲ
0: ਸੁਣੋ। ਇਹ ਮੇਰੀ ਡੈਡ ਨੇ ਇੱਕ ਵੀਡੀਓ ਬਣਾਈ ਸੀ, ਉਹਨੂੰ ਸੁਣਾਉਣੇ, ਸੁਣਿਓ ਕਿਹੜਾ।
2: ਜਾਂ ਮੈਂ ਤੇਰੀ ਚਾਹ ਨਹੀਂ ਪੀਂਦਾ, ਕੀ ਕਹਿੰਦੇ ਨੇ ਜਨਾਬ ਅਕਰਮ ਰਿਹਾਨ ਸਾਹਿਬ, ਜਾਂ ਮੈਂ ਤੇਰੀ ਚਾਹ ਨਹੀਂ ਪੀਂਦਾ, ਕਿਉਂ? ਇੱਕ ਮੈਂ ਫਿੱਕੀ ਚਾਹ ਨਹੀਂ ਪੀਂਦਾ, ਦੂਜੇ ਠੰਡੀ ਚਾਹ ਨਹੀਂ ਪੀਂਦਾ, ਜਿਸ ਚਾਹ ਵਿੱਚ ਚਾਹ ਨਾ ਹੋਵੇ ਜੀ ਮੈਂ ਐਸੀ ਚਾਹ ਨਹੀਂ ਪੀਂਦਾ, ਕੱਲਾ ਬਹਿ ਕੇ ਚਾਹ ਪੀਣਾ ਵਾ, ਕੱਲਾ ਬਹਿ ਕੇ ਚਾਹ ਪੀਣਾ ਵਾ, ਪਰ ਮੈਂ ਕੱਲੀ ਚਾਹ ਨਹੀਂ ਪੀਂਦਾ, ਜਾਂ ਤੇ ਲੱਗਦਾ ਚਾਹ ਛੱਡ ਦਿੱਤੀ ਸੂ, ਜਾਂ ਫਿਰ ਸਾਡੀ ਚਾਹ ਨਹੀਂ ਪੀਂਦਾ, ਤੇਰੀ ਚਾਹ ਕੋਈ ਵੱਖਰੀ ਚਾਹ ਏ, ਤੇਰੀ ਚਾਹ ਕੋਈ ਵੱਖਰੀ ਚਾਹ ਏ, ਜਾਂ ਮੈਂ ਤੇਰੀ ਚਾਹ ਨਹੀਂ ਪੀਂਦਾ, ਜਾਂ ਮੈਂ ਤੇਰੀ ਚਾਹ ਨਹੀਂ ਪੀਂਦਾ।
0: ਠੀਕ ਹੈ ਜੀ।
1: ਵਾਹ ਵਾਹ ਜੀ, ਵਾਹ, ਸੁਣਿਆ ਹੋਇਆ ਮੈਂ ਪਹਿਲੇ ਵੀ, ਲੇਕਿਨ ਮਜ਼ਾ ਆ ਗਿਆ ਸੁਣਨ ਦਾ।
0: ਥੈਂਕ ਯੂ। ਦੇਖੋ, ਮੈਂ ਬਹੁਤ ਚਿਰ ਪਹਿਲਾਂ ਇਹ ਅਸੀਂ ਅੱਜ ਤੋਂ 3-4 ਸਾਲ ਪਹਿਲਾਂ ਵੀਡੀਓ ਪਾਈ ਸੀ, ਮੈਂ ਫਿਰ ਕਿਹਾ ਯਾਰ ਤੁਸੀਂ ਇੰਨੀ ਚਾਹ ਦੀ ਤਾਰੀਫ ਕੀਤੀ ਤਾਂ ਤੁਹਾਨੂੰ ਸੁਣਾ ਹੀ ਦੇਈਏ। ਫਿਲਮ ਆ ਰਹੀ ਹੈ ਬਈ, ਆ ਨਹੀਂ ਰਹੀ, ਆ ਗਈ ਮਿੱਟੀ ਦੇ ਪੁੱਤ ਦੇਵ ਖਰੌੜ।
3: ਕੋਈ ਪਿਆਰ ਨਾਲ ਆਏ ਤਾਂ ਮੈਂ ਗੱਲ ਕਰਦਾ, ਹੈਂਕੜ ਨਾਲ ਆਏ ਤਾਂ ਜੱਟ ਦੀ ਜੁੱਤੀ ਗੱਲ ਕਰਦੇ।
4: ਪੁਰਾਣੇ ਪੰਜਾਬ ਦੀ ਕਹਾਣੀ, ਰਿਸ਼ਤਿਆਂ ਦੀ ਕਹਾਣੀ, ਪਰਿਵਾਰਾਂ ਦੀ ਕਹਾਣੀ ਵੇਖਣ ਲਈ ਵੇਖੋ ਨਵੀਂ ਪੰਜਾਬੀ ਮੂਵੀ ਮਿੱਟੀ ਦੇ ਪੁੱਤ।
3: ਇਸ ਦੁਸ਼ਮਣੀ ਦਾ ਅੰਤ ਮੈਂ ਕਰੂੰਗਾ।
4: ਸਟਾਰਿੰਗ ਦੇਵ ਖਰੌੜ, ਸ਼ਰਨ ਕੌਰ, ਵਿਕਰਮਜੀਤ ਵਿਰਕ, ਯੋਗਰਾਜ ਸਿੰਘ, ਮਹਾਵੀਰ ਭੁੱਲਰ ਅਤੇ ਹੋਰ ਵੀ ਨਾਮੀ ਕਲਾਕਾਰ। ਡਾਇਰੈਕਟਿਡ ਬਾਈ ਆਰ ਮਲਕਾਣਾ। 18 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ ਪੰਜਾਬੀ ਮੂਵੀ
0: ਮਿੱਟੀ ਦੇ ਪੁੱਤ। ਵਾਹ, ਰਿਲੀਜ਼ ਹੋ ਗਈ ਮਿੱਟੀ ਦੇ ਪੁੱਤ ਤੇ 6:15 ਹੁਣ ਦਾ ਸ਼ੋਅ ਹੈ ਸਿਲਵਰ ਸਿਟੀ। ਅਗਲਾ ਸਿਲਵਰ ਸਿਟੀ ਦਾ ਸ਼ੋਅ ਹੈ 9:35 ਤੇ ਉਹ 50% ਸੋਲਡ ਆਊਟ ਹੈ। ਤੇ ਸਿਨਪਲੈਕਸ ਕੋਟਨੀ ਪਾਰਕ, ਵਿੰਸਟਨ ਚਰਚਿਲ, ਸਿਨਪਲੈਕਸ ਵੌਨ ਐਂਡ ਗੁਐਲਫ, ਬੈਰੀ, ਨਾਇਗਰਾ, ਲੰਡਨ, ਹਰ ਇੱਕ ਸ਼ਹਿਰ 'ਚ ਲੱਗੀ ਹੈ ਮਿੱਟੀ ਦੇ ਪੁੱਤ। 2696 ਹੈਲੋ, ਬਹੁਤ ਵਧੀਆ। ਉਹ ਨਹੀਂ, ਲੌਂਗ ਟਾਈਮ ਤਾਂ ਹੁਣ ਤੁਸੀਂ ਨਹੀਂ ਸੀ ਕੀਤਾ, ਅਸੀਂ ਤਾਂ ਸੀ ਕਰ ਰਹੇ ਹਾਂ ਰੋਜ਼।
1: ਤੁਸੀਂ
0: ਸੁਣਾਓ ਕਿਵੇਂ?
1: ਆਪਣਾ ਜਿਹੜਾ ਚਮਕੀਲੇ ਦਾ ਗਾਣਾ
0: ਲਾਉਂਦੇ
1: ਨੇ ਇਹਦੇ ਨਾ, ਜੋਸ਼ ਸਿੱਧੂ ਨੇ ਰੀਮਿਕਸ ਕਰਿਆ ਬਾਈ ਜੀ, ਉਹਨੇ ਤਾਂ ਤੌਬਾ ਹੀ ਕਰਾਤੀ ਬਾਈ ਜੀ।
0: ਇਹੀ ਤਾਂ
1: ਬਹੁਤ ਸੋਹਣਾ ਮਿਊਜ਼ਿਕ ਪਾਇਆ ਸੀ,
0: ਧੋਖਾ ਨੀ ਕਮਾਈ ਦਾ ਇਹੀ। ਹੁਣ ਜੋਸ਼ ਨੇ ਆਪਣੇ ਗੈਰੀ ਸੰਧੂ ਹੁਣਾਂ ਨਾਲ ਬੜੇ ਗਾਣੇ ਕੀਤੇ ਆ।
1: ਹਾਂਜੀ ਹਾਂਜੀ ਹਾਂਜੀ
0: ਹਾਂਜੀ, ਮੁੰਡਾ ਵਧੀਆ ਕੰਮ ਕਰ ਰਿਹਾ। ਸੁਣਾਓ ਕੀ ਪਲਾਨ ਹੈ ਫਿਰ ਵੀਕਐਂਡ ਦਾ ਤੁਹਾਡਾ?
1: ਕੁਛ ਨੀ ਵੀਰ ਜੀ, ਦਿਹਾੜੀ ਲਾਵਾਂਗੇ ਸੈਟਰਡੇ ਨੂੰ, ਸੰਡੇ ਨੂੰ ਰੈਸਟ ਕਰਾਂਗੇ ਜੀ।
0: ਕੋਈ ਨਾ, ਤੁਸੀਂ ਮਿਹਨਤ ਕਰ ਰਹੇ ਹੋ, ਜ਼ਿੰਦਗੀ ਵੀ ਹੌਲੀ ਹੌਲੀ ਪਹੁੰਚ ਜੂਗੀ। ਦੇਖੋ ਕਈ ਲੋਕਾਂ ਨੂੰ ਵੈਸੇ ਨੀ ਕੋਈ ਫੋਨ ਕਰਦਾ ਆਪਾਂ ਨੂੰ ਯਾਰ, ਸੁੱਖ ਨਾਲ ਮੈਂ ਆਪਣੇ ਆਪ ਨੂੰ ਬੜਾ ਕਰਮ ਵਾਲਾ ਸਮਝਦਾ ਕਿ ਉਹੀ ਕਾਲਾਂ ਆ ਜਾਂਦੀ ਆ ਵੀ ਭਾਜੀ ਕਿੱਦਾਂ, ਭਾਜੀ ਕੀ ਹਾਲ ਹੈ, ਕਦੇ ਮਿਲੇ ਨੀ। ਬਟ ਕਿਆ ਯਾਰ, ਆਪਣੀ ਇੱਕ ਇੱਕ ਕਿੰਨਾ ਪਿਆਰ ਹੈ ਆਪਸ ਵਿੱਚ। ਹੁਣ ਭਾਜੀ ਉਹਨਾਂ ਦੀ ਕਾਲ ਆਈ ਆਪਣੇ ਪਾਕਿਸਤਾਨ ਤੋਂ, ਸਾਡੇ ਭਰਾ, ਕਿੰਨੀ ਸੋਹਣੀ ਗੱਲ ਕੀਤੀ ਹੈ ਤੇ ਕਿਵੇਂ ਦੇਖੋ ਗੱਲਾਂ ਚ ਗੱਲ ਨਿਕਲੀ। ਹੁਣ ਵੀਰ ਉਹਨਾਂ ਨੇ ਕਿਹਾ ਨਵੀਂ ਯਾਰ ਤੁਹਾਡੇ ਨਾਲ ਗੱਲ ਹੀ ਨਹੀਂ ਹੋਈ। ਸੋ ਭਰਾਵਾਂ ਦਾ ਪਿਆਰ ਹੈ ਬਹੁਤ ਯਾਰ, ਮਾਣ ਹੈ ਕਿ ਤੁਸੀਂ ਇੰਨੇ ਪ੍ਰੇਮ ਪਿਆਰ ਐਂਡ ਚਾਵਾਂ ਨਾਲ ਸਾਨੂੰ ਕਾਲ ਕਰਦੇ ਹੋ, ਬਾਕੀ ਯਾਰ ਰੂਹ ਖੁਸ਼ ਹੋ ਜਾਂਦੀ ਆ। ਪੀ ਐਂਡ ਜੇ ਰੈਨੋਵੇਸ਼ਨ ਦੇ ਸਾਡੇ ਪ੍ਰਸ਼ਾਂਤ ਭਾਜੀ ਨੇ, ਪ੍ਰਸ਼ਾਂਤ ਉਹਨਾਂ ਨੂੰ ਮੈਂ ਫੋਨ ਕੀਤਾ ਯਾਰ, ਮੇਰਾ ਥੋੜ੍ਹਾ ਜਿਹਾ ਕੰਮ ਸੀਗਾ ਕੋਈ ਰੈਨੋਵੇਸ਼ਨ ਦਾ। ਭਾਜੀ ਹੁਣੇ ਆਏ, ਮੈਂ ਮਿਲਿਆ ਪਹਿਲੀ ਵਾਰ, ਰਾਈਟ? ਮੈਂ ਕਹਿੰਦਾ ਇਹਨਾਂ ਤੋਂ ਨਾਈਸ, ਇਹਨਾਂ ਤੋਂ ਹੰਬਲ, ਇਹਨਾਂ ਤੋਂ ਯਾਰ ਰਿਸਪੈਕਟਫੁਲ ਇਨਸਾਨ ਹੀ ਨਹੀਂ ਮੈਂ ਕਦੇ ਮਿਲਿਆ। ਰੈਨੋਵੇਸ਼ਨ ਤੁਸੀਂ ਕਰਨੀ ਹੈ ਤਾਂ ਹੁੰਦਾ ਯਾਰ ਕਿ ਬੰਦਾ ਤੁਹਾਡੇ ਘਰ ਆ ਰਿਹਾ ਅਤੇ ਬੰਦੇ ਦਾ ਸੁਭਾਅ ਵੀ ਬਹੁਤ ਮੈਟਰ ਕਰਦਾ। ਸੋ ਤੁਸੀਂ ਜ਼ਰੂਰ ਰੈਨੋਵੇਸ਼ਨ ਕਰਾਉਣੀ ਹੈ, ਪ੍ਰਸ਼ਾਂਤ ਉਹਨਾਂ ਨੂੰ ਕਾਲ ਕਰੋ, ਪੀ ਐਂਡ ਜੇ ਰੈਨੋਵੇਸ਼ਨ ਤੋਂ। ਬੇਸਮੈਂਟ ਤਿਆਰ ਕਰਾਉਣੀ ਹੈ, ਵਾਸ਼ਰੂਮ ਰੈਨੋਵੇਟ ਕਰਾਉਣੇ ਆ, ਫਲੋਰਿੰਗ ਨਵੀਂ ਪਵਾਉਣੀ ਹੈ। 437-318-0400 ਨੰਬਰ ਹੈ, 4373-18-0400, 4373-18-0400, PNJ Reno,
5: 8500,
0: hello. ਵਧੀਆ ਜੀ, ਕੀ ਹਾਲ ਆ? ਬਹੁਤ ਵਧੀਆ ਜੀ, ਬਣਦਾ ਕੁਛ ਨੀ, ਬਟ ਅੱਜ ਬਣਨਾ ਤਾਂ ਕੁਛ ਚਾਹੀਦਾ ਕਿਉਂਕਿ ਯਾਰ ਫਰਾਈਡੇ ਆ। ਕੀ ਬਣਾਈਏ ਅੱਜ? ਅੱਜ ਬੱਕਰਾ ਬੁੱਕਰਾ ਖਾਣ ਨੂੰ ਜੀ ਕਰਦਾ।
5: ਕਰਾ ਬਣਾ ਲਓ ਭਾਜੀ, ਮੁਰਗਾ ਬਣਾ ਲਓ, ਚਿਕਨ ਟਿੱਕਾ ਬਣਾ ਲਓ।
0: ਮੁਰਗਾ ਬਣਾ ਲਓ, ਬਟ ਮੁਰਗਾ ਬਣਾਉਣਾ ਹੈ।
5: ਬਣਾਉਣਾ
0: ਹੋਰ ਸੁਣਾ
5: ਆਪਣੇ ਇੰਡੀਆ ਨਾ ਆਪਣੇ ਇੰਡੀਆ ਭਾਜੀ ਰੇਡੀਓ ਜੋਕੀ ਨਾ ਜਿਹੜੇ ਉਹ ਜਿਹੜੇ ਪ੍ਰੈਂਕ ਕਾਲ ਕਰਦੇ ਹੁੰਦੇ ਨਾ ਆਪਣੇ ਬਹੁਤ ਚੱਲਦੇ ਆ ਬੰਦ ਹੋ ਗਏ ਬੰਦ ਕਰ ਗਿਆ ਵੀ ਜਿਹੜਾ ਵੀ ਸੀਗਾ ਬਈ ਇੰਨੇ ਸੋਹਣੇ ਗਾਣੇ ਰੀਮਿਕਸ ਕਰਦਾ ਸੀ ਨਾ ਬੰਦਾ ਵੀ ਪੁਰਾਣੇ ਤੋਂ ਪੁਰਾਣੇ ਗਾਣੇ
0: ਅੱਛਾ ਮੈਂ ਸੁਣਿਆ ਨੀ ਪੰਜਾਬੀ ਜੂਕ ਬਾਕਸ ਯਾਰ
5: ਪੰਜਾਬੀ ਹਾਂਜੀ ਭਾਜੀ ਇਹ ਮਤਲਬ ਹੋ ਗਏ
0: ਯੂਟਿਊਬ ਚੈਨਲ ਹੈ ਹੀਅਰ ਸਰਬ ਯਾਨੀ ਕਿ ਐਚ ਈ ਆਰ ਈ ਸਰਬ ਐਸ ਏ ਆਰ ਏ ਬੀ ਤੇ ਯਾਰ ਉਹ ਮੁੰਡਾ ਕਿਆ ਰੀਮਿਕਸ ਕਰਦਾ ਉਹਨੇ ਇੱਕ ਬੱਬੂ ਮਾਨ ਦਾ ਰੀਮਿਕਸ ਕੀਤਾ ਤੂੰ ਮੁੰਡੇ ਤੇ ਮਰਦੀ ਹੈ ਬੜਾ ਚੱਲਿਆ 13 ਮਿਲੀਅਨ ਲੋਕਾਂ ਨੇ ਦੇਖਿਆ ਫਿਰ ਉਹਨੇ ਤੁਸੀਂ ਦੇਖਿਆ ਹੋਣਾ ਬੜੇ ਵੱਡੇ ਵੱਡੇ ਸੈਲੀਬ੍ਰਿਟੀ ਵੀ ਰੀਲਾਂ ਪਾ ਰਹੇ ਉੱਤੇ ਆਪਣਾ ਆਸਾ ਸਿੰਘ ਮਸਤਾਨਾ ਤੇ ਆਪਣੇ ਸੁਰਿੰਦਰ ਕੌਰ ਮੈਂ ਤੈਨੂੰ ਯਾਦ ਆਵਾਂਗੀ ਉਹਨੂੰ 9.9 ਮਿਲੀਅਨ ਲੋਕਾਂ ਨੇ ਦੇਖਿਆ ਫਿਰ ਗੁਰਦਾਸ ਜੀ ਦਾ ਪੀ ਗਿਆ ਤੇ ਹਰਭਜਨ ਮਾਨ ਸਾਹਿਬ ਦਾ ਅੱਖੀਆਂ ਤੁਸੀਂ ਨਾ ਜਾਇਓ ਬੜੇ ਪੁਰਾਣੇ ਗੀਤ ਰੀਮਿਕਸ ਕਰਦਾ ਤੇ ਬਹੁਤ ਵਧੀਆ ਕੰਮ ਕਰਦਾ ਹੀਅਰ ਸਰਬ
5: ਕਰਾਂਗੇ ਭਾਜੀ ਰੀਮਿਕਸ ਵਾਲੀ ਨਾ ਕਲਾ ਹੀ ਹੈ ਇੱਕ ਵੀ ਜਿਹਨੂੰ ਜਿਹੜਾ ਕਰਦਾ ਬਹੁਤ ਵਧੀਆ ਕਰਦਾ ਨਾ ਐਪਰੀਸ਼ੀਏਟ ਬਹੁਤ ਕਰਦੇ ਆ
0: ਯਾ ਯਾ
5: ਜਿਹੜਾ ਕੋਈ ਨਹੀਂ ਵਧੀਆ ਕਰਦਾ ਉਹ ਜਲੂਸੇ ਕੱਢ ਦਿੰਦਾ
0: ਜਲੂਸ ਤਾਂ ਜਲੂਸ ਵੀ ਨਿਕਲ ਜਾਂਦਾ ਕਈ ਵਾਰੀ ਚਲੋ ਮਨਜੀਤ ਦੀਆਂ ਡੀਲਾਂ ਨੀ ਕਿਤੋਂ ਮਿਲਣੀਆਂ ਮਨਜੀਤ ਪੂਰੇ ਅਪ ਟੂ ਡੇਟ ਨੇ ਲੇਟੈਸਟ ਟੈਕਨੋਲੋਜੀ ਦੇ ਨਾਲ ਤੇ ਮਨਜੀਤ ਹੁਣੇ ਜਦੋਂ ਫਿਰ ਪੰਜਾਬੀ ਤਰ੍ਹਾਂ ਦਾ ਰੈਫਰੈਂਸ ਆ ਜਾਵੇ ਫਿਰ ਨੀ ਮਨਜੀਤ ਪਿੱਛੇ ਹਟਦੇ ਮਨਜੀਤ ਕੀ ਬਣਦਾ
6: ਥੈਂਕ ਯੂ ਸੋ ਮਚ ਨਵੀਨ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਚ ਮੂਵ ਹੋ ਰਹੇ ਹੋ ਤੁਸੀਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਲਈ ਆ ਉੱਥੇ ਬ੍ਰਾਂਡ ਨਿਊ 5 ਅਪਲਾਈਸਿਸ ਦਾ ਕੋਂਬੋ ਦੇਖ ਰਹੇ ਹੋ ਸੋ ਸਟੇਨਲੈਸ ਸਟੀਲ ਦੇ 5 ਪੀਸ ਦਾ ਅਪਲਾਈਸ ਕੋਂਬੋ ਹੈ ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਤੁਸੀਂ ਅਪਲਾਈਸ ਜੰਕਸ਼ਨ ਦੇ ਇਸ ਵੀਕਐਂਡ ਲਗਾ ਸਕਦੇ ਆ ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ 905-450-0054-450-0050 ਅਪਲਾਈਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀਨ
0: ਥੈਂਕ ਯੂ ਮਨਜੀਤ ਨੋ ਪ੍ਰੋਬਲਮ ਐਨੀ ਟਾਈਮ 905-450-0054 ਤੇ ਤੁਸੀਂ ਮਨਜੀਤ ਦੇ ਨਾਲ ਗੱਲਬਾਤ ਕਰੋ 8661 ਹੈਲੋ
7: ਹਾਂਜੀ ਨਵੇਂ ਜੀ ਕੀ ਹਾਲ ਹੈ
0: ਠੀਕ ਹੈ ਸਰ ਤੁਸੀਂ ਸੁਣਾਓ ਕੀ ਹਾਲ ਹੈ
7: ਬਸ ਵਧੀਆ ਤੁਹਾਨੂੰ ਉਸ ਦਿਨ ਮਿਲੇ ਬੜਾ ਵਧੀਆ ਲੱਗਿਆ
0: ਥੈਂਕ ਯੂ ਸਰ
7: ਬਾਕੀ ਬਸ ਚੱਕਦੇ ਫੰਡੇ ਅੱਜ ਕੋਈ ਵਧੀਆ ਜਿਹਾ ਗਾਣਾ ਲਗਾ ਦੋ
0: ਲਾ ਦਿੰਦੇ ਗਾਣਾ ਨੋ ਪ੍ਰੋਬਲਮ ਤਿਆਰੀਆਂ ਨੇ ਅੱਜ ਦੇ ਸ਼ੋਅ ਦੀਆਂ ਫਿਰ
7: ਹਾਂਜੀ ਹਾਂਜੀ ਅੱਜ ਬਸ ਹੁਣ ਘਰ ਜਾ ਰਹੇ ਹਾਂ ਘਰ ਜਾ ਕੇ ਥੋੜਾ ਚੇਂਜ ਹੋ ਕੇ ਥੋੜਾ ਡਰੈਸਅਪ ਹੋ ਕੇ ਫਿਰ ਜਾਵਾਂਗੇ
0: ਹਾਂ ਟੌਰ ਕੱਢਣੀ ਵੀ ਜ਼ਰੂਰੀ ਆ
7: ਤੁਸੀਂ ਆ ਰਹੇ ਹੋ
0: ਹਾਂਜੀ ਹਾਂਜੀ ਅਸੀਂ ਵੀ ਆ ਰਹੇ ਹਾਂ ਟਿਕਟਾਂ ਨਹੀਂ ਲਈਆਂ ਤਾਂ ਟਿਕਟ ਮਾਸਟਰ ਡੋਟ ਸੀ ਏ ਟਿਕਟ ਮਾਸਟਰ ਡੋਟ ਸੀ ਏ ਹੰਸ ਰਾਜ ਹੰਸ ਟਾਈਪ ਕਰ ਲਓ ਜਾਂ ਲਾਸਟ ਮਿੰਟ ਟਿਕਟਾਂ ਚਾਹੀਦੀਆਂ ਤੁਸੀਂ ਸਿੰਘ ਹਰਜੀਤ ਜੀ ਨੂੰ ਕਾਲ ਕਰ ਲਓ 647-448-1000 647-448-1000 ਫਰੀ ਹੋ ਵਿਹਲੇ ਹੋ ਤਾਂ ਤੁਸੀਂ ਜ਼ਰੂਰ ਯਾਰ ਵਧੀਆ ਜਾਓ ਸ਼ੋਅ ਦੇਖ ਕੇ ਆਓ ਪਰਿਵਾਰਕ ਸ਼ੋਅ ਯੂ ਹੈਵ ਅ ਗੁੱਡ ਟਾਈਮ ਜੀ 8177 ਹੈਲੋ ਗੁੱਡ ਈਵਨਿੰਗ ਜੀ
8: ਅੱਜ ਕੋਈ ਤੁਹਾਨੂੰ ਓਪੀਨੀਅਨ ਦੇਣ ਨੂੰ ਨਹੀਂ ਫੋਨ ਕੀਤਾ ਜੀ ਵੈਸੇ ਹੀ ਲਾ ਲਿਆ ਤੁਹਾਨੂੰ
0: ਕਿਆ ਬਾਤ ਹੈ ਵੈਰੀ ਗੁੱਡ ਸਰ ਅੱਜ ਮੈਂ ਵੈਸੇ ਮੈਂ ਓਪੀਨੀਅਨ ਕੋਈ ਪੁੱਛਿਆ ਵੀ ਨਹੀਂ ਹਜੇ
8: ਹਾਂਜੀ ਹਾਂਜੀ ਤਾਂ ਹੀ ਦੱਸੀ ਹੈ ਨਾ ਮੈਂ ਕਿ ਪਹਿਲਾਂ ਹੀ ਲਾ ਲਈਏ ਭਾਜੀ ਇਹਨਾਂ ਕਦੇ ਨਹੀਂ ਉਦੋਂ ਹੀ ਫੋਨ ਕਰਦੇ ਆ
0: ਹਾਂ ਨਹੀਂ ਦੇਖੋ ਚਾਹੇ ਉਦੋਂ ਕਰੋ ਚਾਹੇ ਹੁਣ ਯਾਰ ਮੈਨੂੰ ਤਾਂ ਜਦੋਂ ਕਾਲਾਂ ਖੜਕਦੀਆਂ ਨੇ ਲਾਈਨਾਂ ਫਲਾਸ਼ ਹੁੰਦੀਆਂ ਰਹਿੰਦੀਆਂ ਨੇ ਸਾਨੂੰ ਤਾਂ ਯਾਰ ਚਾਅ ਚੜ ਜਾਂਦਾ
8: ਹਾਂਜੀ ਮੈਂ ਨਾ ਭਾਜੀ ਸਾਰਾ ਦਿਨ ਗੱਡੀ ਚ ਕੰਮ ਕਰਦਾ ਵਾ ਤੇ ਮੇਰੇ ਦਿਨ ਦੀ ਸ਼ੁਰੂਆਤ ਵੀ ਤੁਹਾਡੇ ਪ੍ਰੋਗਰਾਮ ਨਾਲ ਹੁੰਦੀ ਹੈ ਤੇ ਦਿਨ ਦਾ ਅੰਤ ਵੀ ਤੁਹਾਡੇ ਪ੍ਰੋਗਰਾਮ ਨਾਲ ਹੁੰਦਾ ਮੈਂ 8 ਵਜੇ ਸ਼ੁਰੂ ਕਰਦਾ 8 ਵਜੇ ਤੁਹਾਡਾ ਪ੍ਰੋਗਰਾਮ ਚੱਲਦਾ
0: ਕਿਆ ਬਾਤ
8: ਹੈ 9 ਵਜੇ ਤੁਹਾਨੂੰ ਸੁਣ ਕੇ ਫਿਰ ਲਾਈਦਾ ਮੂਸੇ ਵਾਲਾ ਗੱਡੀ ਹੈ ਫਿਰ ਤੁਹਾਡਾ ਕੰਮ ਪੂਰਾ ਖਿੱਚ
0: ਕਿਆ ਬਾਤ ਹੈ ਮੂਸੇ ਵਾਲੇ ਦਾ ਹੁਣ ਜਿਹੜਾ ਹੋਲੋਗ੍ਰਾਮ ਟੂਰ ਆ ਰਿਹਾ ਉਹਦੇ ਲਈ ਵੀ ਹੋ ਜਾਓ ਰੈਡੀ
8: ਹਾਂਜੀ ਹਾਂਜੀ ਕਰਾਤੀਆਂ ਹੋਈਆਂ ਟਿਕਟਾਂ ਜੀ ਬੁੱਕ
0: ਕਰਾਤੀਆਂ ਬੁੱਕ ਜਾਣਕਾਰੀ ਮਿਲੂਗੀ
8: ਤੁਹਾਨੂੰ
0: ਇੰਟਰਵਿਊ ਕਰੀਏ ਯਾਰ ਤੁਹਾਡਾ ਮੈਨੂੰ ਦੱਸੋ ਹੁਣ ਮੈਂ ਥੋੜਾ ਜਿਹਾ ਕੈਮ ਜਿਹਾ ਹੋਇਆ ਤੇ ਇੰਟਰਵਿਊ ਹੁਣ ਕਰਿਆ ਕਰਾਂਗੇ ਚਲੋ ਛੱਡਦੇ ਛੱਡਦਾ ਫਿਰ
8: ਲੋਕੀ ਨਾ ਅੱਕੇ ਜੇ ਹੁੰਦੇ ਕੰਮ ਤੋਂ ਵੀ ਹਾਏ ਕੰਮ ਤੇ ਜਾਣਾ ਪੈਣਾ ਮੈਂ ਤਾਂ ਚਾਹੋ ਜਿਹਾ ਭੱਜਦਾ ਕਰੋ ਮੈਂ 5 ਵਜੇ ਦੌੜੇ ਸ਼ੁਰੂ ਕਰਦਾ ਕੰਮ 2 ਘੰਟੇ ਘਰੇ ਰੈਸਟ ਕਰ ਲਈ ਦੀ ਆ ਤੇ 5 ਵਜੇ ਮੂਡ ਜਿਹਾ ਬਣਾ ਕੇ ਇੱਕ ਅੱਧਾ ਗਾਣਾ ਕਰਨਾ ਉਗਲੇ ਦਾ ਸੁਣ ਕੇ ਫਿਰ 6 ਵਜੇ ਤੁਹਾਡਾ ਸ਼ੋਅ ਫਿਰ ਲਾ ਲਈ
0: 3 ਘੰਟੇ
8: ਪਤਾ ਨੀ ਲੱਗਦਾ ਕਦੋਂ ਲੰਘ ਜਾਂਦੇ
0: ਵਧੀਆ ਨਾਲੇ ਦੇਖੋ ਨਾਲੇ ਕੰਮ ਹੈ ਨਾਲੇ ਫਨ ਹੈ ਨਾਲੇ ਡਾਲਰ ਕਮਾਈ ਜਾ ਰਹੇ ਨਾਲੇ ਇੰਜੋਇਮੈਂਟ ਹੋ ਰਹੀ ਹੈ ਹੋਰ ਕੀ ਚਾਹੀਦਾ ਹਰੇਕ ਚੀਜ਼ ਨਾ ਤੁਹਾਡੀ ਸੋਚ ਤੇ ਟਿਕੀ ਹੋਈ ਹੈ ਹੁਣ ਜੇ ਇਹੀ ਸੋਚ ਲੈ ਕੇ ਚੱਲਣਾ ਕਿ ਯਾਰ ਮੇਰਾ ਤਾਂ ਜੀ ਨੀ ਲੱਗਦਾ ਮੈਂ ਤਾਂ ਕੰਮ ਤੇ ਜਾਣਾ ਫਿਰ ਕਿੱਥੇ ਜੀ ਲੱਗੇਗਾ ਜੇ ਵਧੀਆ ਉੱਠੋਗੇ ਹਾਂ ਯਾਰ ਅੱਜ ਤਾਂ ਡਾਲਰ ਕਮਾਏ ਜਾਣਗੇ ਤੇ ਇੱਕ ਪੋਜ਼ਿਟਿਵਿਟੀ ਨਾਲ ਜਾਓਗੇ ਫਿਰ ਤਾਂ ਆਪੇ ਇੰਜੋਏ ਕਰੋਗੇ ਸਹੀ ਗੱਲ ਹੈ ਚਲੋ ਥੈਂਕ ਯੂ
8: ਕਹਿੰਦਾ ਮਰਨ ਤੋਂ ਬਾਅਦ ਬੰਦੇ ਨੇ ਸੋਣਾ ਹੀ ਆ ਹੁਣ ਕੰਮ ਕੀਤਾ ਜਾਵੇ
0: ਸਹੀ ਗੱਲ ਹੈ

0: ਨਾ ਤੁਸੀਂ ਕਹੋਗੇ ਬੱਲੇ ਬੱਲੇ ਬੱਲੇ ਯਾਰ, ਏਡੀ ਵੱਡੀ ਟ੍ਰਾਂਸਫਰਮੇਸ਼ਨ ਕੀਤੀ ਹੈ ਕੀਆ ਨੇ, ਕੀਆ ਦਾ ਹੁਣ ਡਿਜ਼ਾਈਨ, ਕੀਆ ਦੀ ਟੈਕਨੋਲੋਜੀ, ਕੀਆ ਦੇ ਫੀਚਰ, ਤੁਹਾਨੂੰ ਟੈਕਨੋਲੋਜੀ, ਸੇਫਟੀ, ਕੰਫਰਟ ਫੀਚਰਸ ਮਿਲ ਰਹੇ ਆ ਬਹੁਤ ਹੀ ਕਮਾਲ ਦੀ ਪ੍ਰਾਈਸ, ਸਟਰੋਂਗ ਵੈਲਿਊ ਫੋਰ ਯੋਰ ਮਨੀ। ਅਤੇ ਹੁਣ ਕੀਆ ਨੇ ਇੰਨਾ ਆਪਣੇ ਆਪ ਨੂੰ ਟ੍ਰਾਂਸਫਾਰਮ ਕਰ ਲਿਆ ਕਿ ਕੀਆ ਦਾ ਟੈਲੂਰਾਈਡ, EV9, ਸਪੋਰਟਾਜ, ਕਾਰਨੀਵਲ, ਹੋਰ ਬੜੀਆਂ ਗੱਡੀਆਂ ਦੇਖੋਗੇ ਕੀਆ ਦੀਆਂ, ਤੁਹਾਨੂੰ ਦੇਖੋ ਯਕੀਨ ਹੀ ਨਹੀਂ ਹੋਣਾ ਬਾਕੀ ਯਾਰ ਇਹ ਕੀਆ ਹੀ ਆ। ਬੜੀ ਲਾਈਨਅਪ ਹੈ, ਕੰਪੈਕਟ ਗੱਡੀਆਂ, ਫੈਮਿਲੀ SUV, ਮਿੰਨੀ ਵੈਨ, ਹਾਈਬ੍ਰਿਡਸ, ਫੁੱਲੀ ਇਲੈਕਟ੍ਰਿਕ, ਅਤੇ ਕੀਆ ਕਮਾਲ ਹੈ। ਅਤੇ ਬੁਲਟਿਨ ਕੀਆ ਤੋਂ ਜੀਵਨ ਸਾਡੇ ਨਾਲ ਨੇ, ਅਤੇ ਜੀਵਨ ਹੋਰ ਜਾਣਕਾਰੀ ਦੇਣਗੇ। ਜੀਵਨ ਕਿਵੇਂ ਹੋ, ਕੀਆ ਲਾ?
1: ਬਹੁਤ ਵਧੀਆ ਵੀਰੇ, ਤੁਸੀਂ ਦੱਸੋ ਜੀ।
0: ਬਹੁਤ ਵਧੀਆ ਯਾਰ, ਬੱਲੇ ਬੱਲੇ ਆ ਜੀਵਨ। ਮੈਂ ਜਦੋਂ ਹੁਣ ਚਲੋ ਤੁਹਾਡੇ ਨਾਲ ਗੱਲਾਂ ਬਾਤਾਂ ਹੋਈਆਂ ਕੀਆ ਬਾਰੇ, ਮੈਂ ਨਾ ਕਿਹਾ ਵੀ ਚੱਲ ਦੇਖਦੇ ਹਾਂ, ਮੈਂ ਕੀਆ ਦੀਆਂ ਗੱਡੀਆਂ ਦੇਖੀਆਂ, ਅਤੇ ਯਾਰ ਮੈਂ ਇੰਨਾ ਇੰਪ੍ਰੈਸ ਹੋਇਆ ਵੀ ਕਿਆ ਕਮਾਲ ਦਾ ਡਿਜ਼ਾਈਨ ਆ, ਕਿੰਨੇ ਫੀਚਰ ਨੇ। ਸੋ ਥੋੜ੍ਹੇ ਦੱਸੋ ਕਿ ਕੀਆ ਨੇ ਕੀ ਅਪਡੇਟਸ ਕੀਤੀਆਂ।
1: ਕੀਆ ਦੀ ਨਾ ਮੈਂ ਵੈਨ ਬਾਰੇ ਦੱਸਦਾ ਤੁਹਾਨੂੰ। ਕੀਆ ਦੀ ਜਿਹੜੀ ਵੈਨ ਕਾਰਨੀਵਲ ਆ, ਇਸ ਵੇਲੇ ਨੰਬਰ 1 ਵੱਲ ਨੂੰ ਜਾ ਰਹੀ ਆ ਉਹ। ਸੋ ਟਿਓਟਾ ਕੋਲੇ ਵੀ ਵੈਨ ਸੀਗੀ, ਹੋਂਡਾ ਕੋਲੇ ਵੀ ਵੈਨ ਸੀਗੀ, ਬਟ ਜੋ ਕੀਆ ਦਾ ਪ੍ਰਾਈਸ ਪੁਆਇੰਟ ਆ, ਟਿਓਟਾ ਜੋ ਸਾਡੀ ਟੌਪ ਟ੍ਰਿਮ ਆ, ਉਹਦੇ ਸੇਮ ਪ੍ਰਾਈਸ ਤੇ ਤੁਹਾਨੂੰ ਟਿਓਟਾ ਦੀ ਜਾਂ ਹੋਂਡਾ ਦੀ ਬੇਸ ਟ੍ਰਿਮ ਮਿਲਣੀ ਆ। ਸੋ ਟੌਪ ਟ੍ਰਿਮ ਦੇ ਵਿੱਚ ਕੀ ਆ ਜੀ, ਵਿਚਾਲੇ ਮਿਡਲ ਰੋ ਦੇ ਵਿੱਚ ਰਿਕਲਾਈਨਰ ਸੋਫੇ ਲੱਗੇ ਹੋਏ ਆ, ਸੀਟਾਂ ਨੀ ਲੱਗੀਆਂ ਹੋਈਆਂ,
0: ਕੀ ਬਾਤ ਆ।
1: ਸੋ ਵਿਚਾਲੇ ਕੈਮਰਾ ਵੀ ਲੱਗਿਆ ਹੋਇਆ, ਜਿੱਦਾਂ ਹੁਣ ਬੱਚੇ ਮਿਡਲ ਰੋ ਚ ਬੈਠੇ ਆ, ਤੁਹਾਡੀ ਫਰੰਟ ਸਕਰੀਨ ਤੇ ਚੱਲਦੀ ਗੱਡੀ ਦੇ ਤੁਹਾਨੂੰ ਸਾਰੇ 5 ਪੈਸੰਜਰ ਦਾ ਵਿਊ ਵੀ ਨਾਲ ਹੁੰਦਾ ਵਾ, ਬਿਲਟ ਇਨ ਫੀਚਰ ਆ।
0: ਇਹ ਦੇਖੋ ਜੀਵਨ, ਏਸੀ ਮੈਂ ਯਾਰ ਐਮਾਜ਼ਾਨ ਤੋਂ ਕੋਈ ਕੈਮਰਾ ਜਿਹਾ ਮੰਗਾਇਆ, ਉਹ ਪਲੱਗ ਇਨ ਕਰਨਾ ਪੈਂਦਾ, ਫਿਰ ਉਹ ਚੰਗੀ ਤਰ੍ਹਾਂ ਕੁਝ ਦਿਸਦਾ ਨਹੀਂ ਹੈਗਾ। ਅੱਛਾ, ਇਹ ਬਿਲਟ ਇਨ ਹੀ ਕੈਮਰੇ ਨੇ? ਹੈ,
1: ਇਹ ਬਿਲਟ ਇਨ ਕੈਮਰਾ ਲੱਗਿਆ ਵਾ। ਸੋ ਹੀਟਡ ਸੀਟਾਂ ਫਰੰਟ ਤੇ ਵੀ ਆ, ਬੈਕ ਤੇ ਵੀ ਆ, ਕੂਲਿੰਗ ਸੀਟਾਂ ਫਰੰਟ ਤੇ ਵੀ ਆ ਤੇ ਬੈਕ ਤੇ ਵੀ ਆ। ਸੋ ਫੀਚਰ ਇੰਨੇ ਆ ਕਿ ਸਮਝ ਨਹੀਂ ਆ ਰਹੀ। ਮਤਲਬ ਡਿਸਪਲੇ ਸਕਰੀਨ ਦੀ ਗੱਲ ਕਰੀਏ, ਜਿਹੜੀ ਫਰੰਟ ਤੇ ਲੱਗੀ ਆ, 30 ਇੰਚ ਦੀ ਡਿਸਪਲੇ ਸਕਰੀਨ ਲੱਗੀ ਆ।
0: ਜੀਵਨ ਸ਼ੇਪ ਵੀ ਬੜਾ ਕਮਾਲ ਦਾ, ਇਹ ਲੱਗਦਾ ਹੀ ਨਹੀਂ ਕਿ ਵੀ ਇਹ ਵੈਨ ਹੈ, ਲੱਗਦਾ ਜਿਵੇਂ ਵੈਨ / SUV ਹੀ ਆ।
1: ਇਹ ਫਸਟ ਕਲਾਸ ਦੀਆਂ ਸੀਟਾਂ ਲੱਗੀ, ਤੁਹਾਨੂੰ ਅੰਦਰੋਂ ਫੀਲਿੰਗ ਆਉਂਦੀ ਹੈ ਜੀ, ਜੇ ਤੁਸੀਂ ਲੌਂਗ ਟ੍ਰਿਪ ਤੇ ਜਾਣਾ ਜਾਂ ਬੱਚਿਆਂ ਲਈ ਆਪਾਂ ਨੂੰ ਵੈਨ ਚਾਹੀਦੀ ਹੈ, ਖੁੱਲੀ ਡੁੱਲੀ ਵੈਨ ਚਾਹੀਦੀ ਹੈ ਘਰ ਲਈ ਸਮਾਨ ਢੋਣ ਲਈ। ਮਤਲਬ ਕਾਰਨੀਵਲ ਦਾ ਪ੍ਰਾਈਸ ਪੁਆਇੰਟ, ਕਾਰਨੀਵਲ ਦੇ ਫੀਚਰ ਪੋਸੀਬਲ ਨਹੀਂ ਗਾ, ਕੋਈ ਵੀ ਹੋਰ ਬ੍ਰਾਂਡ ਇਹਨੂੰ ਬੀਟ ਕਰ ਰਿਹਾ ਟੈਕਨੋਲੋਜੀ ਦੇ ਵਿੱਚ। ਸੋ ਵਾਰੰਟੀ ਦੀ ਗੱਲ ਕਰੀਏ, 5 ਸਾਲਾਂ ਦੀ, 1,00,000 ਕਿਲੋਮੀਟਰ ਦੀ ਵਾਰੰਟੀ ਮਿਲਦੀ ਹੈ ਪੂਰੀ ਗੱਡੀ ਦੀ।
0: ਵੈਰੀ ਗੁੱਡ।
1: ਸੋ ਵਾਰੰਟੀ ਦੇ ਵਿੱਚ ਵੀ ਸਟਰੋਂਗ ਆ, ਰਿਲਾਇਬਿਲਟੀ ਦੇ ਵਿੱਚ ਵੀ, ਚਾਹੇ ਤੁਸੀਂ ਗੂਗਲ ਤੇ ਪਾ ਕੇ ਦੇਖ ਲਓ, ਕਈ ਜੈਪਨੀਜ਼ ਮਾਡਲ ਤੋਂ ਉੱਤੇ ਰਿਲਾਇਬਲ ਕੀਆ ਕਿਹਾ ਜਾ ਰਿਹਾ ਵਾ। ਰਿਲਾਇਬਿਲਟੀ ਦੇ ਵਿੱਚ ਇਹਦਾ ਖਰਚਾ ਕਾਫੀ ਘੱਟ ਆ, ਕਿਉਂਕਿ ਕੀਆ ਨੇ ਨਾ ਪਿਛਲੇ 3 ਸਾਲਾਂ ਦੇ ਵਿੱਚ ਬਹੁਤ ਕੁਛ ਫਿਕਸ ਕੀਤਾ ਵਾ, ਜਿਹੜੇ ਪਹਿਲਾਂ ਪ੍ਰੋਬਲਮ ਹੁੰਦੀਆਂ ਸੀਗੀਆਂ। ਸੋ ਹੁਣ ਦੀ ਘੜੀ ਦੇ ਵਿੱਚ ਨਵੀਆਂ ਗੱਡੀਆਂ ਚ ਫੀਚਰ ਇੰਨੇ ਜ਼ਿਆਦੇ ਆ ਕਿ ਲੋੜ ਤੋਂ ਵੱਧ ਫੀਚਰ ਪਾਤੇ ਆ, ਤੇ ਪ੍ਰਾਈਸ ਬਹੁਤ ਸਸਤਾ ਵਾ। ਲੈਦਰ ਦੀਆਂ ਸੀਟਾਂ ਦੀ ਗੱਲ ਕਰੀਏ, ਰੀਅਲ ਲੈਦਰ ਪਾਇਆ ਹੋਇਆ, ਲੈਦਰ ਇੱਟ ਵੀ ਨਹੀਂ ਪਾਇਆ ਹੋਇਆ।
0: ਨਹੀਂ ਇਹਦੇ ਯਾਰ, ਨਾਲੇ ਜੀਵਨ ਜੇ ਤੁਸੀਂ, ਓਬਵੀਅਸਲੀ ਤੁਹਾਨੂੰ ਜ਼ਿਆਦਾ ਪਤਾ, ਬਟ ਜਿਹੜੀ ਕਾਰ ਰੇਟਿੰਗਸ ਕਰਦੇ ਨੇ, ਜਿਵੇਂ ਹੁਣ ਬਹੁਤ ਸਾਰੀਆਂ ਵੈਬਸਾਈਟਸ ਨੇ, ਉਹਨਾਂ ਨੇ ਵੀ ਇਹ ਕੀਆ ਕਾਰਨੀਵਲ ਦੀ ਵੈਨ ਨੂੰ, ਮੈਨੂੰ ਲੱਗਦਾ ਕਿ ਟੌਪ ਆਫ ਦਾ ਲਾਈਨ ਰੇਟਿੰਗ ਦਿੱਤੀ ਹੋਈ ਹੈ ਸਾਰਿਆਂ ਨੇ।
1: ਵੈਨ ਦੇ ਵਿੱਚ ਇਹ ਨੰਬਰ 1 ਤੇ ਚੱਲ ਰਹੀ ਹੈ ਇਸ ਵੇਲੇ।
0: ਕੀ ਬਾਤ ਹੈ। ਸੋ ਜਿਹੜੀਆਂ ਫੈਮਿਲੀਜ਼ ਨੇ, ਤੁਹਾਡੇ ਬੱਚੇ ਨੇ, ਤੇ ਤੁਸੀਂ ਇੱਕ ਵੈਨ ਦੀ ਭਾਲ ਚੋਂ, ਦੇਖੋ ਇੱਕ ਵਾਰ ਜਾ ਕੇ ਦੇਖ ਕੇ ਆਓ। ਮੈਂ ਵਾਅਦਾ ਕਰਦਾ, ਕੋਈ ਹੋਰ ਬ੍ਰਾਂਡ ਦੀ ਵੈਨ ਦੇਖ ਰਹੀ ਸੀ ਜੋ ਬਾਹਰੋਂ ਲੁੱਕ ਹੈ, ਐਕਸਟੀਰੀਅਰ ਤੁਸੀਂ ਕਹੋਗੇ ਬੱਲੇ ਯਾਰ ਕਿਆ ਸ਼ਾਨਦਾਰ ਇਹਨਾਂ ਨੇ ਚੇਂਜਸ ਕੀਤੀਆਂ ਨੇ, ਸ਼ੇਪ ਹੀ ਬਹੁਤ ਵਧੀਆ। ਤੇ ਇੰਟੀਰੀਅਰ ਜਿਵੇਂ ਹੁਣ ਗੱਲਬਾਤ ਕੀਤੀ ਹੋਈ ਹੈ ਜੀਵਨ ਨੇ, ਮੈਂ ਕਹਿੰਦਾ ਕਿ ਐਮਰੇਟਸ ਦੀ ਜਿਹੜੀ ਫਸਟ ਕਲਾਸ ਹੈ, ਤੁਸੀਂ ਉਹ ਯਾਦ ਕਰੋਗੇ। ਸੋ ਫਸਟ ਕਲਾਸ ਦੀਆਂ ਸੀਟਾਂ ਨੇ, ਤੇ ਇੰਟੀਰੀਅਰ ਬਹੁਤ ਕਮਾਲ ਦਾ। ਸੋ ਕੀਆ ਕਾਰਨੀਵਲ, ਐਂਡ ਜੀਵਨ ਨੰਬਰ ਵੀ ਨਾਲ ਦੀ ਨਾਲ ਦੇ ਦਿਓ।
1: ਨੰਬਰ ਵੀ ਦਿੰਦਾ ਜੀ, ਇੱਕ ਨਾ ਇਹਦੇ ਚ ਗੈਸ ਵੀ ਆਉਂਦੀ ਆ ਤੇ ਹਾਈਬ੍ਰਿਡ ਵੀ ਆਉਂਦੀ ਆ। ਸੋ ਵੱਡੀ ਚੀਜ਼ ਕੀ ਆ ਕਿ ਗੈਸ ਦੀ ਸੇਵਿੰਗ ਵੀ ਤੁਹਾਨੂੰ ਮਿਲਦੀ ਹੈ, ਕਿਉਂਕਿ ਇਹਦੇ ਵਿੱਚ ਤੁਹਾਨੂੰ ਹਾਈਬ੍ਰਿਡ ਆਪਸ਼ਨ ਮਿਲਦੀ ਆ। ਆਲਮੋਸਟ ਇੱਕ ਟੈਂਕ ਦੇ ਵਿੱਚ ਤੁਸੀਂ 900,000 ਕਿਲੋਮੀਟਰ ਤੱਕ ਚਲਾਉਂਦੇ ਹੋ। ਸੋ ਇੰਨੀ ਵਧੀਆ ਐਵਰੇਜ ਇੱਕ ਵੈਨ ਤੋਂ ਨਹੀਂ ਐਕਸਪੈਕਟਡ ਹੋ ਸਕਦੀ। ਹਾਈਬ੍ਰਿਡ ਵੀ ਮਿਲਦੀ ਹੈ। ਨੰਬਰ ਮੇਰਾ ਹੈਗਾ ਜੀ 6476782754 6478427754 ਤੇ ਕੀਆ ਦੇ ਵਿੱਚ ਆਪਣੇ ਕੋਲ ਹੁਣ ਸਡੈਨ ਵੀ ਆਉਂਦੀ ਹੈ ਜੀ, ਜਿਹਦਾ ਪ੍ਰਾਈਸ ਸ਼ੁਰੂ ਹੋ ਜਾਂਦਾ ਸਿਰਫ 25,295 ਤੋਂ। 25,000 ਦੇ ਵਿੱਚ ਤੁਹਾਨੂੰ ਸਡੈਨ ਮਿਲਦੀ ਹੈ, 2026 ਦਾ ਮਾਡਲ। ਉਹਦੀ ਵੀ ਸਕਰੀਨ ਦੀ ਗੱਲ ਕਰੀਏ, ਡਿਸਪਲੇ ਪੈਨਲ 30 ਇੰਚ ਦਾ ਲੱਗਿਆ ਹੋਇਆ।

0: 25,000 ਦੀ ਪ੍ਰਾਈਸ ਦੇ ਵਿੱਚ ਤੁਹਾਨੂੰ ਅਗੇਨ ਇੰਨੇ ਫੀਚਰਸ ਮਿਲ ਰਹੇ ਆ, ਬ੍ਰੈਂਡ ਨਿਊ ਗੱਡੀ ਮਿਲ ਰਹੀ ਆ, 5 ਸਾਲ 1,00,000 ਕਿਲੋਮੀਟਰ ਦੀ ਵਾਰੰਟੀ ਮਿਲਦੀ ਆ। ਉਹਦੇ ਤੋਂ ਬਾਅਦ ਵੀ ਆਪਣੇ ਕੋਲ 5-ਸੀਟਰ SUV ਇੰਨੇ ਜ਼ਿਆਦਾ ਸੋਹਣੇ ਸੋਹਣੇ ਹੈਗੇ ਆ, ਕਿਉਂਕਿ ਕੀਆ ਨੇ ਨਾ ਪਿਛਲੇ 3 ਸਾਲਾਂ ਚ ਆਡੀ ਦੇ ਡਿਜ਼ਾਈਨਰ ਹਾਇਰ ਕੀਤੇ ਆ, ਜਿਨ੍ਹਾਂ ਨੇ ਆ ਕੇ ਸਾਰੀਆਂ ਗੱਡੀਆਂ ਦੀ ਸ਼ੇਪ ਤੇ ਲੋਗੋ ਯੂਰਪੀਅਨ ਸਟਾਈਲ ਕਰਤਾ।
1: ਨਹੀਂ ਲੱਗਦਾ ਯਾਰ ਹੁਣ ਜਿਹੜਾ ਬੰਦਾ ਕੀਆ ਦੀ ਟੈਲੂਰਾਈਡ ਦੇਖ ਲਵੇਗਾ, ਉਹ ਅਗੇਨ ਬਲੀਵ ਹੀ ਨਹੀਂ ਹੋਣਾ ਕਿ ਯਾਰ ਇਹ ਕੀਆ ਦੀ ਗੱਡੀ ਆ।
0: ਜਿਹੜੀ ਟੈਲੂਰਾਈਡ ਆ ਰਹੀ ਹੈ 2027 ਦੀ ਲਾਂਚ ਹੋਣ ਵਾਲੀ ਆ, 26 ਚ ਕੀਆ ਨੇ ਸਕਿਪ ਕੀਤੀ ਸੀਗੀ US ਦੇ ਟੈਰਿਫ ਕਰਕੇ।
1: ਓਕੇ,
0: ਸੋ ਟੈਲੂਰਾਈਡ ਜਿਹੜੇ ਬੰਦੇ ਨੇ ਦੇਖ ਲਈ ਅੰਦਰੋਂ ਬਾਹਰੋਂ, ਪੋਸੀਬਲ ਨਹੀਂ ਉਹਨਾਂ ਨੇ ਕਿਹਾ ਵੀ ਇਦਾਂ ਦੀ ਗੱਡੀ ਅੱਜ ਤੱਕ ਕਦੇ ਦੇਖੀ ਹੋਊਗੀ।
1: ਵੈਰੀ ਗੁੱਡ, ਸੋ ਦੀ
0: ਵੀ ਬਹੁਤ ਰੀਜ਼ਨੇਬਲ ਆ, ਕੋਈ ਆਏ ਨਹੀਂ ਹੈਗਾ ਕਿ ਜਿੱਦਾਂ ਹੁਣ ਰੇਂਜ ਰੋਵਰ ਆ 1.5 ਲੱਖ ਦੀਆਂ ਗੱਡੀਆਂ ਤੁਹਾਨੂੰ ਮਿਲ ਰਹੀਆਂ ਨਾ, ਕੀਆ ਦੇ ਵਿੱਚ ਵੀ ਤੁਹਾਨੂੰ 70 ਦੀ ਰੇਂਜ ਦੇ ਲੱਗੇ ਛਾਗੇ ਉਹਦੇ ਤੋਂ ਉਤਲੇ ਲੈਵਲ ਦੇ ਫੀਚਰ ਮਿਲ ਜਾਣੇ ਆ।
1: ਦੇਖੋ ਆਪਾਂ ਸਾਰਿਆਂ ਨੂੰ ਕਹਿੰਦੇ ਆ ਤੁਸੀਂ ਨਾ ਇੱਕ ਵਾਰ ਵੀਕਐਂਡ ਤੇ ਜਾ ਕੇ ਜੀਵਨ ਹੁਣ ਨੂੰ ਮਿਲੋ, ਕਾਰ ਸ਼ਾਪਿੰਗ ਕਰੀ ਰਹੇ ਹੋ, ਬੋਲਟਨ ਦੇ ਵਿੱਚ ਹੈ, ਬੋਲਟਨ ਕੀ ਆ 12080 ਐਲਬੀਅਨ ਵਾਰਨ ਰੋਡ, ਬ੍ਰੈਂਪਟਨ ਤੋਂ 10-15 ਮਿੰਟ ਦੀ ਮਸਾਈ ਡਰਾਈਵ ਹੈ, 12080 ਐਲਬੀਅਨ ਵਾਰਨ ਰੋਡ ਬੋਲਟਨ ਦੇ ਵਿੱਚ, ਬੋਲਟਨ ਕੀ ਆ, ਤੇ ਸਿੱਧਾ ਅਸੀਂ ਤੁਹਾਨੂੰ ਨੰਬਰ ਦੇ ਰਹੇ ਹਾਂ ਕੀਆ ਦੇ CEO। ਸੋ ਬੋਲਟਨ ਕੀਆ ਦੇ CEO ਜੀਵਨ ਨੂੰ ਕਾਲ ਕਰ ਲਓ ਵੀਕਐਂਡ ਤੇ। ਮੈਂ ਬਸ ਚਾਹੁੰਦਾ ਕਿ ਤੁਸੀਂ ਗੱਡੀ ਇੱਕ ਵਾਰ ਜਾ ਕੇ ਦੇਖ ਕੇ ਆਓ, ਇੰਟੀਰੀਅਰ ਦੇਖੋ, ਫੀਚਰ ਦੇਖੋ, ਸ਼ੇਪ ਦੇਖੋ। 6476782754, 6476782754, 647-678-2754, 6476782754। ਜੀਵਨ ਥੈਂਕ ਯੂ।
0: ਹੋਰ ਐਡ ਕਰਨੀ?
1: ਹਾਂਜੀ ਜੀ, ਕਰੋ ਜੀ ਕਰੋ।
0: ਸੋ ਇੰਟਰਸੈਕਸ਼ਨ ਆਪਣਾ ਪੈਂਦਾ ਜੀ ਮੇਫੀਲਡ ਐਂਡ ਹਾਈਵੇ 50 ਦਾ, ਸੋ ਬ੍ਰੈਂਪਟਨ ਨੂੰ ਜਿੱਦਾਂ ਕਹਿ ਦੋ 10 ਮਿੰਟ ਲੱਗਣੇ, ਸੋ ਮੇਫੀਲਡ ਐਂਡ ਹਾਈਵੇ 50 ਸਾਰਿਆਂ ਨੂੰ ਪਤਾ ਹੀ ਆ। ਸੋ ਕੀਆ ਦੇ ਵਿੱਚ ਆਪਣੀ ਲੀਜ਼ ਦੇ ਵੀ ਨੰਬਰਸ ਬਹੁਤ ਜ਼ਿਆਦਾ ਅਗਰੈਸਿਵ ਆ, ਸੋ ਕੋਈ ਵੀ ਗੱਡੀ ਤੁਸੀਂ ਲੈਣੀ ਆ, ਚਾਹੇ 3 ਸਾਲ ਦੀ ਲੀਜ਼ ਲੈ ਲਓ, ਚਾਹੇ 4 ਦੀ ਲੈ ਲਓ, ਚਾਹੇ 5 ਦੀ ਲੈ ਲਓ, ਸੋ ਲੀਜ਼ ਵੀ ਬਹੁਤ ਜ਼ਿਆਦਾ ਕੀਆ ਦੀ ਅਗਰੈਸਿਵ ਚੱਲ ਰਹੀ ਆ, ਆਲਮੋਸਟ 50-50 ਦੀ ਰੇਂਜ ਦੇ ਵਿੱਚ ਚੱਲ ਰਹੇ ਨੰਬਰ। ਬਾਕੀ ਬ੍ਰੈਂਡ ਦੇ ਵਿੱਚ ਲੀਜ਼ ਬਹੁਤ ਵੀਕ ਹੁੰਦੀ ਆ, ਸੋ ਕੀਆ 'ਚ ਤੁਹਾਨੂੰ ਲੀਜ਼ ਵੀ ਬਹੁਤ ਸਟਰੋਂਗ ਮਿਲਣੀ ਆ।
1: ਵੈਰੀ ਗੁੱਡ, ਨੰਬਰ ਇਜ਼ 6476782754। ਜੀਵਨ ਥੈਂਕ ਯੂ।
0: ਥੈਂਕ ਯੂ ਜੀ।
1: ਓਕੇ, ਸੋ ਆਜੋ ਫਿਰ, ਇੱਕ ਰਿਕੁਐਸਟ ਆਈ ਸੀ, ਸੁਣੋ।

ਆਰਨੇ ਸਾਹਿਬ ਕੋਈ ਨਾ ਤੁਹਾਡੀ ਵੀ ਗੱਲ ਕਰਾਂਗੇ, ਆਰਨੇ ਥੋੜੇ ਆ ਰਹੇ ਆ ਯਾਰ ਮੈਨੂੰ ਲੱਗਦਾ ਇੱਥੇ ਕੋਈ ਨਾ, ਤੇ ਉਹਦੀ ਜਾਣਕਾਰੀ ਪ੍ਰਭ ਹੁਣੇ ਦੇਣਗੇ ਅਗਲੇ ਸ਼ੋਅ ਦੇ ਵਿੱਚ। ਸੋ ਹੰਸਰਾਜ ਹੰਸ, ਹੰਸ ਜੀ ਦਾ ਸ਼ੋਅ ਸ਼ੁਰੂ ਹੋ ਰਿਹਾ ਘੰਟੇ ਕੁ ਤੱਕ। ਤੁਸੀਂ ਮਿਸੀ ਸਾਗਰ ਦੇ ਨੇੜੇ ਤੇੜੇ ਹੋ, ਤੁਸੀਂ ਲਿਵਿੰਗ ਆਰਟ ਸੈਂਟਰ ਦੇ ਨੇੜੇ ਤੇੜੇ ਹੋ, ਸ਼ੋਅ ਤੇ ਜਾਣਾ, ਸਿੰਘ ਹਰਜੀਤ ਜੀ ਨੂੰ ਕਾਲ ਕਰੋ, ਫੋਨ ਘੁਮਾਓ ਹੁਣੇ ਕੁਛ। ਹਰਜੀਤ ਜੀ ਸੁਣੀ ਲਈਏ ਕਿ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ, ਤੇ ਫਿਰ ਜਦੋਂ ਹੰਸ ਜੀ ਆਉਣਗੇ ਤੇ ਲਾਉਣਗੇ ਸੁਰਾਂ ਤੇ ਕਹਿਣਗੇ, ਹੇ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ, ਨਹੀਂ ਕਿਤੇ ਕੋਈ ਰੋਂਦਾ ਹੋਵੇਗਾ। ਸੋ ਟਿਕਟਸ ਲਿਮਿਟਡ ਜੀਆਂ ਨੇ, ਮੈਂ ਕਹਿੰਦਾ ਚੱਕ ਲਓ ਟਿਕਟਾਂ, ਦੇਖੋ ਸ਼ੋਅ ਤੇ ਹੰਸ ਜੀ ਦੀ ਗਾਇਕੀ ਦਾ ਆਨੰਦ ਮਾਣੋ ਯਾਰ। ਲਿਵਿੰਗ ਆਰਟ ਸੈਂਟਰ ਫ੍ਰੀ ਪਾਰਕਿੰਗ ਹੈ, ਬਹੁਤ ਹੀ ਰੀਜ਼ਨੇਬਲ ਪ੍ਰਾਈਸ ਟਿਕਟ ਮਿਲ ਜੂਗੀ। ਹਰਜੀਤ ਜੀ ਨੂੰ ਫੋਨ ਕਰ ਲਓ ਹੁਣੇ, 647-448-1000। ਵਿਹਲੇ ਬੈਠੇ ਹੋ ਘਰੇ ਯਾਰ, ਨਿਕਲੋ ਘਰੋਂ, ਘਰ ਵਾਲੀ ਨੂੰ ਲੈ ਜਾਓ, ਜੇ 5-7 ਯਾਰ ਦੋਸਤ ਨੇ ਤੁਸੀਂ ਯਾਰ ਯਾਰ ਦੋਸਤ ਇਕੱਠੇ ਹੋ ਕੇ ਚਲ ਜਾਓ ਤੇ ਵਧੀਆ ਸ਼ੋਅ ਦਾ ਆਨੰਦ ਲਓ। ਐਵੇਂ ਕਾਹਨੂੰ ਘਰੇ ਬਹਿਣਾ, ਫਰਾਈਡੇ ਦੀ ਬਹੁਤ ਪਿਆਰੀ ਜੀ ਇੱਕ ਸ਼ਾਮ ਹੈ। ਸੋ ਨੰਬਰ ਹੈ 647-448-1000, 6474481000, 6474481000, 6474481000 ਤੇ ਕਾਲ ਤੁਸੀਂ ਜ਼ਰੂਰ ਕਰੋ। ਇੱਕ ਤੁਹਾਨੂੰ ਇਨਫੋਰਮੇਸ਼ਨ ਦੇ ਦਈਏ ਕਿ ਤੁਸੀਂ ਐਨਕਾਂ ਲੈਣੀਆਂ ਨੇ ਤਾਂ ਹੰਬਰ ਵੈਸਟ ਐਂਡ ਗੋਰਵੇ ਬਿਯੋਂਡ ਆਈਵਰ ਦੇ ਰੋਮੀ ਬਾਈ ਨੂੰ ਕਾਲ ਕਰ ਲਓ। ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਨੂੰ ਕਰਦੇ ਆ। 9057933937 ਬਿਯੋਂਡ ਆਈਵਰ, 9057933937 ਬਿਯੋਂਡ ਆਈਵਰ, ਰੋਮੀ ਭਾਜੀ। ਤੇ ਇੱਕ ਰੋਇਲ ਆਟੋ ਸੈਂਟਰ ਦਾ ਬੜਾ ਪਿਆਰਾ ਜਿਹਾ ਮੈਸੇਜ ਹੁੰਦਾ, ਓਨੈਸਟ ਅਫੋਰਡੇਬਲ ਐਂਡ ਰਿਲਾਇਬਲ ਸਰਵਿਸ। ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਤੁਹਾਡੇ ਲਈ ਅਵੇਲੇਬਲ ਨੇ। ਅਗਰ ਤੁਸੀਂ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਇੰਜਨ ਟਰਾਂਸਮਿਸ਼ਨ ਦਾ ਕੰਮ ਹੈ, ਗੱਲ ਕੀ ਗੱਡੀ ਦਾ ਪੈ ਗਿਆ ਪੰਗਾ, ਤਾਂ ਪੰਗਾ ਇਜ਼ ਨੋਟ ਚੰਗਾ। ਸੋ ਗੱਡੀ ਦਾ ਕੋਈ ਵੀ ਕੰਮ ਹੈ ਕਰਾ ਲਓ। ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ, 9057991478, 9057991478, ਤੇ ਤੁਸੀਂ ਰੋਇਲ ਆਟੋ ਸੈਂਟਰ ਦੇ ਨਾਲ ਸੰਪਰਕ ਕਰ ਲਓ ਤੇ ਤੁਹਾਡੇ ਲਈ ਰਾਜ ਭਾਜੀ ਅਵੇਲੇਬਲ ਨੇ ਤੇ ਵਧੀਆ ਸਰਵਿਸ ਮਿਲੂ। ਇੰਡੀਆ ਕੌਣ ਕੌਣ ਜਾ ਰਿਹਾ ਤੁਸੀਂ ਇਹ ਕਹਿੰਦੇ ਹੋ ਕਿ ਨਵੀਂ ਆ, ਪੁੱਛੋ ਕਿ ਕਿਹੜਾ ਨਹੀਂ ਜਾ ਰਿਹਾ। ਇੰਡੀਆ ਦੀਆਂ ਟਿਕਟਾਂ ਦਾ ਧੜਾ ਧੜ ਧੜਾ ਧੜ ਵਿਖ ਰਹੀਆਂ ਨੇ ਸਾਰਿਆਂ ਨੂੰ, ਹੁਣ ਚਾਹ ਯਾਰ ਕਿ ਮਸਾਂ ਸਰਦੀਆਂ ਜੀ ਆਈਆਂ ਤੇ ਲਾ ਕੇ ਆਈਏ ਟਾਈਮ। ਸੋ ਇੱਕ ਡੀਲ ਦੱਸਦਾ ਮੈਂ ਤੁਹਾਨੂੰ, ਜਿਨ੍ਹਾਂ ਨੇ 5-6 ਮਹੀਨੇ ਲਾ ਕੇ ਆਉਣੇ ਆ, ਨਵੰਬਰ 'ਚ ਜਾਓ ਤੇ ਤੁਸੀਂ ਅਪ੍ਰੈਲ 'ਚ ਮੁੜੇ ਆਓ। ਦੋ ਟੈਚੀ ਮਿਲ ਰਹੇ ਆ 1580 ਦੇ ਵਿੱਚ, ਟੋਰਾਂਟੋ ਟੂ ਦਿੱਲੀ ਰਾਊਂਡ ਟ੍ਰਿਪ 905-796-9800। ਦੁਆਬਾ ਟਰੈਵਲ ਵਾਲਿਆਂ ਦਾ ਨੰਬਰ ਹੈ 9057967800, ਦੁਆਬਾ ਟਰੈਵਲ। ਮੈਂ ਹੁਣੇ ਜੋਰਜ ਸਿੱਧੂ ਉਹਨਾਂ ਦੀ ਰੀਮਿਕਸ ਲਾਈਕ, ਜਿਹੜਾ ਮੁੰਡਾ ਸਰਬ ਹੈ ਉਹਦੀ ਵੀ ਲਾਉਂਦੇ ਆ, ਤੇ ਉਹਦੀ ਲਾਉਂਦੇ ਆ ਅੱਖੀਆਂ ਹਰਭਜਨ ਮਾਨ ਜੀ ਦੀ ਆਵਾਜ਼ ਦੇ ਵਿੱਚ। ਸੁਣੇ ਯਾਰ ਮੁੰਡਾ ਬਹੁਤ ਸੋਹਣਾ ਕੰਮ ਕਰਦਾ, ਮੈਂ ਬੜਾ ਇਹਦੀ ਰੀਮਿਕਸਿਸ ਨੂੰ ਇੰਜੋਏ ਕਰ ਰਿਹਾ। ਤੇ ਕਿਸੇ ਨੇ ਲਿਖਿਆ, ਇਹ ਗਾਣਾ ਜਿੰਨਾ ਮਰਜ਼ੀ ਸੁਣ ਲਵੋ ਕਦੇ ਮਨ ਨਹੀਂ ਭਰਦਾ, ਤੇ ਕਹਿੰਦੇ ਕਿ ਆਲ ਟਾਈਮ ਫੇਵਰੇਟ। ਸੋ ਸੁਣਦੇ ਹਾਂ, ਕਿਸੇ ਨੇ ਲਿਖਿਆ, ਆਈ ਗੈਸ ਯੂ ਆਰ ਫਸਟ ਟੂ ਰੀਮੈਕਸ ਹਰਭਜਨ ਮਾਨ, ਕਿਉਂਕਿ ਹਰਭਜਨ ਮਾਨ ਸਾਹਿਬ ਐਸੇ ਆਰਟਿਸਟ ਨੇ ਜਿਹੜੇ ਯਾਰ ਓਰੀਜਨਲੀ ਗਾਣੇ ਇੰਨੇ ਵਧੀਆ, ਰੀਮੈਕਸ ਘੱਟ ਹੀ ਕੀਤੇ ਗਏ ਨੇ। ਪਰ ਸੁਣਦੇ ਹਾਂ ਇਹਦੇ ਦੋ ਕੁ ਬੋਲ, ਅਤੇ ਇਹ ਗਾਣਾ ਜਿਹੜਾ ਮੈਂ ਲਾ ਰਿਹਾ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਰਾਜਵੰਤ ਕੌਰ ਜੀ ਵੱਲੋਂ। ਅਤੇ ਰਾਜਵੰਤ ਤੁਹਾਨੂੰ ਏਡਾ ਵੱਡਾ ਡਿਸਕਾਊਂਟ ਲੈ ਕੇ ਦੇ ਰਿਹਾ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਕਿ ਛੱਡ ਹੀ ਗੱਲਾਂ ਦੋ, 25-30 ਕੰਪਨੀਆਂ ਤੋਂ ਐਸਟੀਮੇਟ ਲੈ ਕੇ 30-35% ਦਾ ਡਿਸਕਾਊਂਟ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ 'ਚ। ਰਾਜਵੰਤ 6476744735, 6476744735, ਅੱਖੀਆਂ।

0: ਗਈ ਨਾ ਬੱਲੇ ਬੱਲੇ, ਕਿਹਾ ਯਾਰ ਮੁੰਡੇ ਨੇ ਰੀਮੇਕਸ ਬੜਾ ਵਧੀਆ ਕੀਤਾ। ਦਵਿੰਦਰ ਪਵਾਰ ਜੀ ਸਾਡੇ ਨਾਲ ਨੇ, ਅਕਾਲ ਮੋੜੀ ਸੋ। ਪਵਾਰ ਸਾਹਿਬ ਕਿਵੇਂ ਹੋ?
1: ਬਹੁਤ ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲੜਨ ਜਿਹੜੇ ਸਾਰੇ ਭੈਣਾਂ, ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ ਤੇ ਵੀਕਐਂਡ ਦੀਆਂ ਸ਼ੁਭ ਇਛਾਵਾਂ ਸਾਰਿਆਂ ਨੂੰ ਜੀ। ਤੇ ਬਿਲਕੁਲ ਜੀ, ਮੌਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ, ਕਿਸੇ ਭੈਣ ਭਰਾ ਦਾ ਵੀਕਐਂਡ ਤੇ ਮਿਲਣਾ ਚਾਹੁੰਦੇ ਆ, ਕਾਲ ਕਰ ਲਓ, ਆਪਾਂ ਕਾਲ ਬੈਠ ਕੇ ਗੱਲਬਾਤ ਕਰ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦੀ ਕੋਈ ਪਰਚੇਜ਼ ਆ, ਰੀਸੇਲ ਆ, ਜਾਂ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ ਆ, ਤੇ ਕਾਲ ਕਰ ਲਈ, ਨੰਬਰ ਹੈ 6478887 31। ਤੇ ਜਿਹੜੀਆਂ ਕੱਲ ਪਰਸੋਂ ਦੋ ਤਿੰਨ ਕਾਲਾਂ ਵੀ ਆਈਆਂ, ਉਹਦੇ ਬਾਰੇ ਮੈਂ ਰਿਗਾਰਡਿੰਗ ਗੱਲ ਕਰੂੰਗਾ ਕਿ ਬਹੁਤ ਸਾਰੇ ਭੈਣਾਂ ਦੀਆਂ ਕਾਲ ਇਸ ਤਰ੍ਹਾਂ ਦੀਆਂ ਆਉਂਦੀਆਂ ਜੀ, ਸਾਡੀ ਪ੍ਰੋਪਰਟੀ ਜਿਹੜੀ ਹੈ ਜੀ ਪਾਵਰ ਆਫ ਸੇਲ ਤੇ ਜਾ ਰਹੀ ਹੈ, ਸਾਡੀ ਜਿਹੜੀਆਂ ਕਿਸ਼ਤਾਂ ਮਿਸ ਹੋ ਗਈਆਂ, ਜਾਂ ਸਾਡਾ ਕੁਛ ਕੋਈ ਵੀ ਕਾਰਨ ਹੋ ਸਕਦਾ ਉਹਦੇ ਵਿੱਚ, ਜਦੋਂ ਬੈਂਕ ਦੀਆਂ ਆਪਣੀਆਂ ਇੰਸਟਾਲਮੈਂਟ ਮਿਸ ਹੋ ਜਾਣ ਤੇ ਬੈਂਕ ਉਹਨਾਂ ਨੂੰ ਪਾਵਰ ਆਫ ਸੇਲ ਤੇ ਲੈ ਜਾਂਦਾ ਆ, ਪਰ ਉਹਦੇ ਵਿੱਚ ਸਾਡੇ ਕੋਲ ਟਾਈਮ ਹੁੰਦਾ ਆ। ਇਹ ਨਹੀਂ ਕਿ ਸਾਡੇ ਕੋਲ ਰਾਈਟ ਵੇ ਬੈਂਕ ਜਿਹੜੀ ਹੈ ਪਾਵਰ ਆਫ ਸੇਲ ਤੇ ਤੁਹਾਨੂੰ ਲਾ ਦਿੰਦਾ ਹੈ, ਉਹਦੇ ਵਿੱਚ ਟਾਈਮ ਹੁੰਦਾ, ਤੁਹਾਨੂੰ ਟਾਈਮ ਦਿੱਤਾ ਜਾਂਦਾ ਆ। ਅਗਰ ਉਸ ਟਾਈਮ ਦੇ ਵਿੱਚ ਤੁਹਾਡੇ ਕੋਲ ਟਾਈਮ ਹੈਗਾ ਤੇ ਤੁਸੀਂ ਕਾਲ ਕਰ ਲਓ, ਆਪਾਂ ਤੁਹਾਡੀ ਪ੍ਰੋਪਰਟੀ ਸੇਵ ਕਰ ਸਕਦੇ ਹਾਂ, ਉਹਨਾਂ ਦੀ ਮੌਰਗੇਜ ਕਿਸੇ ਹੋਰ ਲੈਂਡਰ ਤੋਂ ਕਰਵਾ ਕੇ ਤੁਹਾਡੀ ਪ੍ਰੋਪਰਟੀ ਨੂੰ ਸੇਵ ਕੀਤਾ ਜਾ ਸਕਦਾ ਹੈ। ਅਗਰ ਕੋਈ ਵੀ ਭੈਣ ਭਰਾ ਇਹੋ ਜਿਹੀ ਸਿਚੁਏਸ਼ਨ ਚ ਵੀ ਹੈਗੇ, ਤੁਹਾਨੂੰ ਕਾਲ ਕਰ ਸਕਦੇ ਆ, ਕਿਉਂਕਿ ਅਸੀਂ ਲਾਸਟ ਵੀਕ ਹੀ ਇੱਕ ਪ੍ਰੋਪਰਟੀ ਸੇਵ ਕੀਤੀ ਹੈ ਇਸ ਤਰ੍ਹਾਂ ਦੀ। ਤੇ ਕਾਲ ਕਰਨ ਲਈ ਨੰਬਰ ਹੈ 6478887 31। ਤੇ ਦੂਜੀ ਗੱਲ, ਜਿਹੜੇ ਭੈਣ ਭਰਾ ਆਲਰੇਡੀ ਪ੍ਰੋਪਰਟੀ ਓਨ ਕਰਦੇ ਆ, ਕਈ ਦਫ਼ਾ ਇਹ ਹੁੰਦਾ ਕਿ ਸਾਡਾ ਕ੍ਰੈਡਿਟ ਕਾਫ਼ੀ ਹੈਵੀ ਹੋ ਜਾਂਦਾ ਆ, ਸਾਡੇ ਸਾਰੇ ਕ੍ਰੈਡਿਟ ਕਾਰਡ ਭਰ ਜਾਂਦੇ ਆ, ਲਾਈਨ ਆਫ ਕ੍ਰੈਡਿਟ ਭਰ ਜਾਂਦੀਆਂ, ਕਈ ਦਫ਼ਾ ਆਪਾਂ ਪ੍ਰਪੋਜ਼ਲ ਜਾਂ ਬੈਂਕਰਪਸੀ ਵਗੈਰਾ ਕੀਤੀ ਹੁੰਦੀ ਆ, ਉਹਦੇ ਚੋਂ ਨਿਕਲਣਾ ਸੋਚਦੇ ਕਿੱਦਾਂ ਨਿਕਲਿਆ ਜਾਵੇ, ਘਰ ਹੈਗਾ, ਘਰ ਦੀ ਕੁੱਟੀ 'ਚ ਪੈਸਾ ਪਿਆ, ਤੇ ਉਹਦੇ 'ਚ ਆਪਾਂ ਉਹਨੂੰ ਰੀਫਾਈਨਾਂਸ ਕਰਕੇ ਜਾਂ ਉਹਦੇ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਜਾਂ ਉਹਦੇ 'ਤੇ ਸੈਕਿੰਡ ਮੌਰਗੇਜ ਲੈ ਕੇ ਆਪਾਂ ਉਹਦੇ 'ਚੋਂ ਸਾਨੂੰ ਕੱਢਿਆ ਜਾ ਸਕਦਾ ਆ। ਅਗਰ ਇਹੋ ਜਿਹੀ ਸਿਚੁਏਸ਼ਨ 'ਚ ਵੀ ਕੋਈ ਭੈਣ ਭਰਾ ਹੈਗਾ, ਡੈਟ ਦੇ ਥੱਲੇ ਕਾਫ਼ੀ ਆਏ ਹੋਏ ਆ, ਜਾਂ ਬੈਂਕ ਅਸੀਂ ਪ੍ਰਪੋਜ਼ਲ ਕੀਤੀ ਹੋਈ, ਤਾਂ ਕਾਲ ਕਰ ਲਓ, ਆਪਾਂ ਤੁਹਾਨੂੰ ਉਹਦੇ ਜਿਹੜਾ ਵਾਪਸ ਤੁਹਾਨੂੰ ਕ੍ਰੈਡਿਟ ਲਾਈਨ 'ਤੇ ਲਿਆ ਕੇ ਉਹਦੇ 'ਤੇ ਤੁਹਾਡਾ ਕ੍ਰੈਡਿਟ ਦੁਆਰਾ ਰੀਬਿਲਟ ਹੋ ਸਕਦਾ ਜੀ। ਕਾਲ ਕਰਨ ਲਈ ਨੰਬਰ ਹੈ 6478887 31। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕਿਸੇ ਤਰ੍ਹਾਂ ਦੀ ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕਿਸੇ ਤਰ੍ਹਾਂ ਦਾ ਕੋਈ ਬਿਜ਼ਨਸ ਲਾਈਨ ਆਫ ਕ੍ਰੈਡਿਟ ਲੈਣੀ ਹੈ, ਤਾਂ ਵੀ ਕਾਲ ਕਰਕੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ 6478887 31। 6478887 31। ਤੇ ਹਮੇਸ਼ਾ ਇਹ ਗੱਲ ਕਹੀ ਦੀ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ, ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦਾ ਜੀ। ਬਹੁਤ ਬਹੁਤ ਧੰਨਵਾਦ।
0: ਨੰਬਰ ਇੱਕ ਵੀ ਕਹਿ ਆਲਵੇਜ਼ ਯਾਦ ਰੱਖੋ, ਮਿਸਟਰ ਦਵਿੰਦਰ ਪਵਾਰ ਤੇ 6479888731 6479887831। ਦਵਿੰਦਰ ਪਵਾਰ, ਪਵਾਰ ਸਾਹਿਬ ਥੈਂਕ ਯੂ ਐਸ ਆਲਵੇਜ਼ ਸਰ, ਬਹੁਤ ਸ਼ੁਕਰੀਆ,
1: ਬਹੁਤ ਬਹੁਤ ਧੰਨਵਾਦ ਜੀ,
0: ਵੈਰੀ ਗੁੱਡ ਸਰ। ਸੋ ਪ੍ਰੋਗਰਾਮ ਪੰਜਾਬੀ ਰੱਖ ਕਿਵੇਂ ਹੋ ਯਾਰ? ਮੈਨੂੰ ਤਾਂ ਠੰਡ ਜੀ ਲੱਗੀ ਆਉਂਦੀ ਹੈ, ਹੈ ਆ ਗਈ ਫਾਲ ਤੇ ਫਿਰ ਆ ਗਈ ਵਿੰਟਰ, ਕੀ ਟੈਂਪਰੇਚਰ ਹੈ? ਲੈਟਸ ਚੈੱਕ ਕਿੰਨੇ ਲੱਕੀ ਹੈ ਯਾਰ ਆਪਾਂ, ਹੁਣ ਟੈਕਨੋਲੋਜੀ ਇੰਨੀ ਵੱਧ ਚੁੱਕੀ ਹੈ, ਬਾਹਰ ਜਾਣ ਦੀ ਲੋੜ ਹੀ ਨਹੀਂ। 16 ਡਿਗਰੀਜ਼ ਇਨ ਬ੍ਰੈਂਪਟਨ, ਅਤੇ ਕੱਲ੍ਹ ਨੂੰ ਵੀ ਯਾਰ ਥੋੜ੍ਹੀ ਜਿਹੀ ਠੰਡ ਜੀ ਹੋਊਗੀ, ਅੱਜ ਰਾਤ ਨੂੰ 9 ਡਿਗਰੀ ਤੱਕ ਪਹੁੰਚ ਜਾਵਾਂਗੇ, ਅਤੇ ਫਿਰ ਕੱਲ੍ਹ ਨੂੰ ਸਵੇਰੇ 13 ਫਿਰ 14-15, ਯਾਰ ਆਏ ਨਾ ਖਰਿਆ ਕਰੋ, ਵੀਕਐਂਡ ਹੈ, ਵੀਕਐਂਡ 'ਤੇ ਤਾਂ ਗਰਮੀ ਜੀ ਕਰ ਦਿੰਦੇ, ਅਤੇ ਐਤਵਾਰ ਨੂੰ ਮੌਸਮ ਠੀਕ ਹੈ, ਅਤੇ ਪਰ ਹਲਕੀਆਂ ਫੁਲਕੀਆਂ ਕੜੀਆਂ ਪੈਣਗੀਆਂ, ਬਟ ਨੋਟ ਟੂ ਮੱਚ, ਬਹੁਤ ਸੋਹਣਾ ਮੌਸਮ ਹੋਊਗਾ ਐਤਵਾਰ ਨੂੰ। ਯਾਰ ਇੱਕ ਬਹੁਤ ਹੀ ਪਿਆਰਾ, ਬੜਾ ਕਮਾਲ ਦਾ, ਮੇਰੇ ਦਿਲ ਦੇ ਬਹੁਤ ਨੇੜੇ ਇੱਕ ਇਵੈਂਟ ਹੋ ਰਿਹਾ, ਅਤੇ ਤੁਸੀਂ ਸਾਰਿਆਂ ਨੇ ਆਉਣਾ ਜ਼ਰੂਰ ਹੈ, ਠੀਕ ਹੈ? $25 ਦੀ ਐਂਟਰੀ ਹੈ, ਜਿਹੜੇ ਬੱਚੇ 3 ਸਾਲ ਤੋਂ ਘੱਟ ਨੇ ਉਹ ਫਰੀ ਨੇ, ਖਾਣਾ ਪੀਣਾ ਵੀ ਵਿੱਚ ਇਨਕਲੂਡਿਡ ਹੈ, ਅਤੇ ਗੇਮਾਂ ਵੀ ਬੱਚਿਆਂ ਲਈ, ਇੱਕ ਬਹੁਤ ਸੋਹਣੀ ਬੈਂਡ ਹੈ ਸੁਰਸਾਗਰ ਬੈਂਡ, ਉਹ ਗਾਉਣਗੇ, ਅਤੇ ਸਾਰੇ ਪੈਸੇ ਚੈਰਿਟੀ ਨੂੰ ਜਾ ਰਹੇ ਆ, ਠੀਕ ਆ? ਸਾਰਿਆਂ ਨੇ ਆਉਣਾ ਜ਼ਰੂਰ ਹੈ ਐਤਵਾਰ ਨੂੰ, ਮੈਂ ਵੀ ਉੱਥੇ ਹੋਊਂਗਾ, ਅਤੇ ਤੁਸੀਂ ਕਹਿੰਦੇ ਹੁੰਦੇ ਹੋ ਕਿ ਨਵੀਂ ਯਾਰ ਤੁਹਾਡੇ ਨਾਲ ਗੱਲਬਾਤ ਕਰ ਲਈਏ, ਮਿਲ ਲਈਏ ਤੁਹਾਨੂੰ, ਤਾਂ ਉੱਥੇ ਆਇਓ, ਅਤੇ ਉਹਦੀ ਜਾਣਕਾਰੀ ਮੈਂ ਦਿੰਦਾ ਬੜੀ ਜਲਦ, ਸਟੇ ਟਿਊਨਡ।

0: www.thebeatmaker.ca.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 6,29,990 dollar ton. Te naal 1,30,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. Paradise Developments.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: Wow, Mom, Dad is in a jolly good mood today. What is the reason?
5: This is the effect of famous masala chai by Navigator's Cafe.
4: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
6: Navigator's Cafe, located at northwest corner of Queen Street East and Airport Road in Brampton. They are conveniently open 24/7.
2: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
7: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
8: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
2: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 Okay, so program ਹੈ ਪੰਜਾਬੀ ਰਾਹ ਤੇ ਭੰਗੜੇ ਵਾਲਾ ਗਾਣਾ ਲਾਉਣੇ ਤੁਹਾਡੇ ਲਈ। ਪਾਓ ਭੰਗੜੇ, ਕਰੋ ਦਿਲ ਰਾਜ਼ੀ ਬਈ ਸੜਦਿਆਂ ਨੂੰ, ਫਿਰ ਆਉਣੇ ਵਾਪਸ।

ਉਹ ਨਵੀਂ ਯਾਰ ਅੱਜ ਤਾਂ ਦੇਖ ਲਓ ਨਵੀਂ ਵੀ ਚੱਕੀ ਜਾਂਦਾ ਫੱਟੇ ਯਾਰ ਪਤਾ ਜੇ ਪਿੱਛੇ ਨਹੀਂ ਹਟ ਰਹੇ 7440 ਹੈਲੋ ਵੁੱਡ ਬ੍ਰਿਜ ਨੰਬਰ ਹਾਂਜੀ ਵੈਲਕਮ ਜੀ ਵੈਲਕਮ ਹਾਂਜੀ ਵੀਰੇ ਆਫ ਦੀ ਏਅਰ ਹੋਲਡ ਕਰ ਲਓ ਆਫ ਦੀ ਏਅਰ ਗੱਲ ਕਰ ਲੈਂਦੇ ਹਾਂ ਤੇ ਕਿਆ ਯਾਰ ਕਮਾਲ ਦਾ ਗੀਤ ਹੈ ਗੁੱਸਾ ਨਾ ਕਰੀ ਨੀ ਤੈਨੂੰ ਹੋਏ ਹੋਏ ਓਕੇ ਏਰੀਅਨ ਮਿਲਸ ਐਕੂਰਾ ਤੋਂ ਲਓ ਗੱਡੀਆਂ ਤੇ ਖੁਸ਼ ਰਹੋਗੇ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰੀਅਨ ਮਿਲਸ ਐਕੂਰਾ ਏਰੀਅਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰੀਅਨ ਮਿਲਸ ਐਕੂਰਾ 9058285800 9058285800 ਤੇ ਕਾਲ ਕਰੋ

0: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
2: ਓਕੇ, ਪ੍ਰੋਗਰਾਮ ਪੰਜਾਬੀ ਦਾ ਐਂਡ 1981। ਹੈਲੋ,
3: ਆਪਾਂ
2: ਕੱਲ ਪਰਸੋਂ ਵੀ ਲਾਇਆ ਸੀ, ਨਹੀਂ
3: ਕੱਲ ਪਰਸੋਂ ਮੈਨੂੰ ਸ਼ੋਰ ਨੀ ਹੈਗਾ।
2: ਆਪਣੀ ਗੱਲ ਹੋਈ ਸੀਗੀ ਤੁਹਾਡੀ ਤੇ ਮੇਰੀ ਉਹਦੇ ਬਾਰੇ, ਇਸ ਗੀਤ ਬਾਰੇ?
3: ਨਹੀਂ
2: ਨਹੀਂ, ਇਸ ਗੀਤ ਬਾਰੇ ਨੀ। ਉਹ ਤਾਂ ਵੈਸੇ
3: ਅੱਜ
2: ਮੌਸਮ ਹੋਇਆ ਪਿਆ ਕੋਜ਼ੀ ਮੌਸਮ ਚ, ਫਿਰ ਜਿਹੜੇ ਸ਼ਾਮ ਨੂੰ ਇੰਜੋਏ ਕਰਨ ਦੇ ਸ਼ੌਕੀਨ ਨੇ ਉਹਨਾਂ ਲਈ ਬਣਿਆ ਇੱਦਾਂ ਦਾ ਮੌਸਮ ਤਾਂ। ਗੱਲ ਵੀ ਠੀਕ ਹੈ ਯਾਰ, ਜੇ ਨਹੀਂ ਰਹੀ ਕਰਨਾ ਤਾਂ ਕਿਉਂ ਨੀ। ਚਲੋ, ਥੈਂਕ ਯੂ ਵੀਰੇ, ਬਹੁਤ ਪਿਆਰ ਤੇ ਇੰਜੋਏ ਕਰੋ।
3: ਓਕੇ,
2: ਕਰਦੇ ਇੰਜੋਏ। ਤੇ ਮੁੱਕ ਗਈ ਫੀਮ ਡੱਬੀ ਚੋਂ ਯਾਰੋ, ਨੀ ਅੱਜ ਕੋਈ ਅਮਲੀ ਦਾ ਡੰਗ ਸਾਰੋ। ਕਿਆ ਬਾਤ ਹੈ, ਕਿਆ ਗੀਤ ਹੈ। ਓਕੇ, ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਇੰਡੀਅਨ ਫਰੂਟਲੈਂਡ 25 ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ, ਇੰਡੀਅਨ ਫਰੂਟਲੈਂਡ ਨੇ ਏਡੀ ਵੱਡੀ ਸੇਲ ਲਾਤੀ ਨਾ, ਮੈਂ ਕਹਿੰਦਾ ਕਮਾਲ ਹੀ ਕਰ ਦਿੱਤੀ। ਸਿਰਫ ਇੱਕ ਲੋਕੇਸ਼ਨ ਸੈਂਡਲਵੁੱਡ ਅਤੇ ਹੋਰਟੇਰੀਓ ਵਾਲੀ 'ਤੇ ਇਹ ਡੀਲਾਂ ਲੱਗੀਆਂ ਨੇ। ਇੰਡੀਅਨ ਫਰੂਟਲੈਂਡ 'ਤੇ ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ ਦਾ ਬੈਗ 699 ਦਾ, ਸਵਰਨਾ ਚੱਕੀ ਦਾ ਆਟਾ 20 ਪਾਉਂਡ ਦਾ ਬੈਗ 1099 ਦਾ, ਇੰਡੀਆ ਗੇਟ ਰਾਈਸ 10 ਪਾਉਂਡ ਦਾ ਬੈਗ 899 ਅਤੇ 2% ਦੁੱਧ 4 ਲੀਟਰ 499। ਇੰਡੀਅਨ ਫਰੂਟਲੈਂਡ ਸੈਂਡਲਵੁੱਡ ਹੋਰਟੇਰੀਓ, ਅਤੇ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਹੀ ਰੈਸਟੋਰੈਂਟ ਹੈ ਤੰਦੂਰੀ ਗ੍ਰਿਲ, ਉੱਥੇ ਵੈਜ ਥਾਲੀ ਲੱਗੀ ਹੈ 499 ਨੂੰ, ਵੈਜ ਬਰਗਰ 399 ਨੂੰ, ਚਿਕਨ ਬਿਰਿਆਨੀ 699, ਚਨਾ ਪਟੂਰਾ 399, ਅਤੇ ਡੀਲਾਂ ਹੋਰ ਬਹੁਤ ਸਾਰੀਆਂ ਨੇ, ਤੁਸੀਂ ਬਸ ਜਾਓ ਇੰਜੋਏ ਕਰੋ ਅਤੇ ਡੀਲਾਂ ਦਾ ਫਾਇਦਾ ਲਓ ਅਤੇ ਬਾਕੀ ਤੁਸੀਂ ਖਾਣਾ ਪੀਣਾ ਵੀ ਇੰਜੋਏ ਕਰੋ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਸਟੂਡੀਓ ਦਾ ਫੋਨ ਨੰਬਰ ਹੈ 905-673-3337, 9056733337। ਵੀਰ ਨੇ ਕਿਹਾ ਕਿ ਨਵੀਂ ਸੁਣਾਇਓ ਮਾੜਾ ਕਿ ਮੁੱਕ ਗਈ ਫੀਮ ਡੱਬੀ ਚੋਂ ਯਾਰੋ, ਤੇ ਅੱਜ ਕੋਈ ਅਮਲੀ ਦਾ ਡੰਗ ਸਾਰੋ। ਸਦੀਕ ਸਾਹਿਬ ਦੀ ਆਵਾਜ਼ ਦੇ ਵਿੱਚ ਸੁਣਾਉਣੇ ਆ ਫਿਰ ਮੁੱਕ ਗਈ ਫੀਮ। ਤੇ ਅੱਜ ਕੱਲ੍ਹ ਯਾਰ ਮੈਂ ਵੈਸੇ ਨਾ ਮੈਂ ਹੈਰਾਨ ਹਾਂ, ਕਈ ਤੁਸੀਂ ਐਡਾਂ ਨਹੀਂ ਦੇਖਦੇ ਆਪਣੇ ਟਿਕਟੋਕ 'ਤੇ ਵੀ ਸਾਡੇ ਕੋਲ ਬਹੁਤ ਕਮਾਲ ਦਾ ਮਾਲ ਹੈ, ਯੇ ਹੈ ਵੋ ਹੈ, ਉਹ ਬੰਦੇ ਯਾਰ ਐਡਾਂ ਕਿਵੇਂ ਪਾਈ ਜਾਂਦੇ ਆ, ਮੈਂ ਹੈਰਾਨ ਬਹੁਤ ਹੋਇਆ ਦੇਖ ਕੇ। ਨਾਲੇ ਨੰਬਰ ਪਾਈ ਜਾਂਦੇ ਆ, ਤੇ ਯਾਰ ਬਿਨਾਂ ਕਿਸੇ ਡਰ ਤੋਂ, ਨਹੀਂ ਤਾਂ ਥੋੜ੍ਹਾ ਬਹੁਤਾ ਤਾਂ ਬੰਦੇ ਨੂੰ ਡਰ ਇੱਕ ਸੰਗ ਸ਼ਰਮ ਜਿਹੀ ਹੁੰਦੀ ਹੈ ਕਿ ਅਸੀਂ ਕੋਈ ਚੀਜ਼ ਇਲੀਗਲ ਵੇਚ ਰਹੇ ਹਾਂ, ਕੋਈ ਡਰੱਗ ਵੇਚ ਰਹੇ ਹਾਂ ਤਾਂ ਕਿਤੇ ਫੜੇ ਨਾ ਜਾਈਏ, ਬਟੇ ਤਾਂ ਸ਼ਰੇਆਮ ਹੀ ਟਿਕਟੋਕ 'ਤੇ ਵੀਡੀਓ ਪਾ ਕੇ ਅਤੇ ਹਰ ਇੱਕ ਚੀਜ਼ ਨੂੰ ਵੇਚਿਆ ਜਾ ਰਿਹਾ। ਆਈ ਡੋਂਟ ਨੋ ਹਾਓ, ਮੈਨੂੰ ਥੋੜ੍ਹੀ ਜਿਹੀ ਇੱਕ ਮੈਂ ਸਰਪ੍ਰਾਈਜ਼ ਬਹੁਤ ਹੋਇਆ। ਖੈਰ ਜੇ ਤੁਹਾਨੂੰ ਪਤਾ ਤੁਸੀਂ ਦੱਸ ਸਕਦੇ ਹੋ, ਬਟ ਮੈਂ ਦੇਖ ਕੇ ਬੜਾ ਹੈਰਾਨ ਹੋਇਆ। ਸੋ ਪ੍ਰੋਗਰਾਮ ਪੰਜਾਬੀ ਨਾ, ਅਤੇ 905-673-3337 ਨੰਬਰ ਆਪਣਾ, 905-673-3337 ਅਤੇ ਗਾਣਾ ਵੀ ਤੁਹਾਡੇ ਲਈ ਲਾਉਣੇ, 905-673-3337 ਨੰਬਰ ਆਪਣਾ। ਕਿਸੇ ਨੂੰ ਪਤਾ ਹੋਇਆ ਯਾਰ ਕਿ ਕਿਵੇਂ ਲੋਕ ਸ਼ਰੇਆਮ ਐਡਾ ਪਾ ਰਹੇ ਆ, ਨੰਬਰ ਆਪਣਾ ਦੇ ਰਹੇ ਆ? ਹੁਣ ਨਹੀਂ ਤਾਂ ਜੇ ਕੋਈ ਬੰਦਾ ਕੋਈ ਨਸ਼ਾ ਵੇਚ ਰਿਹਾ ਸ਼ਰੇਆਮ ਸੋਸ਼ਲ ਮੀਡੀਆ 'ਤੇ, ਕਿੰਨਾ ਕੁ ਔਖਾ ਇਸੇ ਬੰਦੇ ਨੂੰ ਫੜਨਾ, ਬਟ ਫਿਰ ਵੀ ਚੀਜ਼ਾਂ ਹੋ ਰਹੀਆਂ ਨੇ। ਸੋ ਇੱਕ ਤੁਸੀਂ ਯਾਦ ਰੱਖੋ, ਪੈਸ਼ਨ ਰੂਫਿੰਗ ਨੂੰ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੂੰ ਫੋਨ ਕਰ ਲਓ। ਪੈਸ਼ਨ ਰੂਫਿੰਗ ਦਾ ਨੰਬਰ ਹੈ 647-9194-1913, 6479199413। ਪੈਸ਼ਨ ਰੂਫਿੰਗ ਨੰਬਰ 1 ਟੀਮ, ਨਵੀਂ ਰੂਫ, ਰੂਫ ਦੀ ਰਿਪੇਅਰ, ਪੈਸ਼ਨ ਰੂਫਿੰਗ। ਅਤੇ ਲਾਉਂਦੇ ਹਾਂ ਫਿਰ ਤੁਹਾਡੇ ਲਈ ਗੀਤ। ਅਤੇ ਸਾਡੇ ਨਾਲ ਅੰਸ਼ੁਲ ਹੁਣੇ ਜੁੜੇ ਨੇ ਕੈਲੇਡਨ ਮਿਤਸੂਬਿਸ਼ੀ ਤੋਂ। ਮਿਤਸੂਬਿਸ਼ੀ ਦੀਆਂ ਗੱਡੀਆਂ ਬਹੁਤ ਹੀ ਰਿਲਾਇਬਲ, 10 ਸਾਲ ਦੀ ਵਾਰੰਟੀ ਹੈ ਗੱਡੀ 'ਚ, ਨਹੀਂ ਤਾਂ ਆਪਾਂ ਨੂੰ ਡਰ ਰਹਿੰਦਾ ਯਾਰ ਕਿ ਗੱਡੀ ਦਾ ਕੀ ਬਣੂਗਾ। ਸੋ 2696 ਹੋਲਡ ਕਰੋ, ਅਤੇ ਅੰਸ਼ੁਲ ਸਾਡੇ ਨਾਲ ਨੇ ਕੈਲੇਡਨ ਮਿਤਸੂਬਿਸ਼ੀ ਤੋਂ। ਅੰਸ਼ੁਲ ਕਿਵੇਂ ਹੋ, ਕੀ ਹਾਲ ਹੈ?
4: ਬਹੁਤ ਹੀ ਵਧੀਆ ਭਾਜੀ, ਤੁਸੀਂ ਸੁਣਾਓ ਜੀ?
2: ਬਹੁਤ ਵਧੀਆ ਸਰ। ਸੋ ਕੀ ਬਣਦਾ
4: ਭਾਜੀ? ਮਿਤਸੂਬਿਸ਼ੀ ਦੀ ਗੱਡੀਆਂ ਜਿੱਦਾਂ ਹਰੇਕ ਵਾਰੀ ਸਾਰਿਆਂ ਨੂੰ ਦੱਸਦੇ ਆ, ਜਿੱਦਾਂ ਕਿ ਆਪਾਂ ਇੰਡੀਆ 'ਚ ਦੇਖਦੇ ਸੀ ਪਜੈਰੋ ਗੱਡੀ ਚੱਲਦੀ ਸੀ, ਲੈਂਸਰ ਗੱਡੀ ਚੱਲਦੀ ਸੀ, ਸੇਮ ਹੀ ਬ੍ਰਾਂਡ ਦੀਆਂ ਗੱਡੀਆਂ ਕੈਨੇਡਾ ਦੇ ਵਿੱਚ ਵੀ ਹੈਗੀਆਂ ਮਿਤਸੂਬਿਸ਼ੀ ਦੀਆਂ, ਬਹੁਤ ਹੀ ਟੌਪ ਐਸਯੂਵੀ ਗੱਡੀਆਂ, ਜਪਾਨ ਮੇਡ ਬ੍ਰਾਂਡ ਆ ਜੀ। 10 ਸਾਲ 1,60,000 ਕਿਲੋਮੀਟਰ ਦੀ ਵਾਰੰਟੀ ਮਿਲ ਜਾਣੀ ਹੈ ਤੁਹਾਨੂੰ ਇਹਦੇ 'ਤੇ। 5 ਸੀਟਰ ਐਸਯੂਵੀ ਸਾਡਾ ਸ਼ੁਰੂ ਹੋ ਜਾਂਦਾ ਜੀ ਸਿਰਫ 24,998 ਤੋਂ। ਤੁਸੀਂ ਹੋਰ ਕੋਈ ਵੀ ਬ੍ਰਾਂਡ ਕੰਪੇਅਰ ਕਰੋਗੇ, ਬਹੁਤ ਹੀ ਜ਼ਿਆਦਾ ਬਜਟ ਫ੍ਰੈਂਡਲੀ ਪ੍ਰਾਈਸਿੰਗ ਹੈ ਐਸਯੂਵੀ ਗੱਡੀਆਂ ਤੇ। 7 ਸੀਟਰ ਐਸਯੂਵੀ ਜੇ ਕੋਈ ਦੇਖ ਰਿਹਾ, 36,398 ਤੋਂ ਸ਼ੁਰੂ ਹੋ ਜਾਂਦੇ ਜੀ, ਬਹੁਤ ਹੀ ਅਫੋਰਡੇਬਲ ਆਪਸ਼ਨ ਹੈਗਾ 7 ਸੀਟਰ ਐਸਯੂਵੀ ਲਈ, ਫੈਮਿਲੀ ਪਰਪਸ ਲਈ ਕੋਈ ਵੀ ਦੇਖ ਰਿਹਾ 36,398 ਤੋਂ। ਇੰਟਰਸਟ ਰੇਟ ਦੀ ਆਪਾਂ ਗੱਲ ਕਰੀਏ, ਸਾਰੇ ਲਿਸਨਰਸ ਨੂੰ ਦੱਸ ਦਿੰਦੇ ਹਾਂ ਜੀ, ਇੰਟਰਸਟ ਰੇਟ ਆਫਰ ਸਾਡੀਆਂ 0% ਤੋਂ ਲੈ ਕੇ 3.99% ਤੱਕ ਆਫਰਸ ਤੁਹਾਨੂੰ ਮਿਲ ਜਾਂਦੀਆਂ। ਕੰਪੇਰੇਬਲ ਬ੍ਰਾਂਡਸ ਕੋਈ ਵੀ ਤੁਸੀਂ ਦੇਖ ਲਓਗੇ, ਸਾਰਿਆਂ ਨਾਲੋਂ ਘੱਟ ਇੰਟਰਸਟ ਰੇਟ ਆ। ਕੋਈ ਵੀ ਮੇਕ, ਮਾਡਲ, ਟ੍ਰਿਮ ਕਿਹੜਾ ਲੈਂਦੇ ਹੋ ਉਹਦੇ ਅਕੋਰਡਿੰਗ ਤੁਹਾਨੂੰ ਇੰਟਰਸਟ ਬਹੁਤ ਹੀ ਲੋਐਸਟ ਦੇਵਾਂਗੇ ਜੀ।
2: ਵੈਰੀ ਗੁੱਡ,
4: ਸਪੈਸ਼ਲ ਡੀਲ,
2: ਬਿਲਕੁਲ। ਕੋਈ ਵੀ ਸਾਡਾ ਸੱਜਣ ਮਿੱਤਰ ਪੰਜਾਬੀ ਲਹਿਰਾਂ ਦਾ AM530 ਦਾ ਸੁਣ ਰਿਹਾ, ਅਤੇ ਉਹਨਾਂ ਨੂੰ ਬਹੁਤ ਹੀ ਅੱਛੇ ਅੱਛੇ ਆਫਰਸ ਮਿਲ ਰਹੇ ਨੇ ਕੈਲੇਡਨ ਮਿਤਸੂਬਿਸ਼ੀ 'ਤੇ, ਅਤੇ 3511 ਹਾਈਵੇ 9 'ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੇੜਾ ਮਾਰ ਕੇ ਆਓ। ਅਤੇ 3511 ਹਾਈਵੇ 9 ਨੰਬਰ ਹੈ 519-942-0101, 519-942-0101। ਕੈਲੇਡਨ ਮਿਤਸੂਬਿਸ਼ੀ 519-942-0101। ਹਾਂਜੀ ਅੰਸ਼ਲ, AM530 ਦੇ ਲਿਸਨਰਸ ਲਈ ਕੀ ਸਪੈਸ਼ਲ ਹੈ?
4: ਸਾਰੇ ਲਿਸਨਰਸ ਨਹੀਂ ਹੈਗਾ ਜੀ, ਸਪੈਸ਼ਲੀ ਨਵੀਂ ਭਾਜੀ ਦਾ ਨਾਮ ਲੈ ਕੇ ਜੋ ਸਾਡੀ ਡੀਲਰਸ਼ਿਪ ਤੇ ਆਏਗਾ, ਉਹਨਾਂ ਨੂੰ ਫ੍ਰੀ ਵਿੰਟਰ ਟਾਇਰ ਪੈਕੇਜ ਮਿਲੇਗਾ ਜੀ ਸਾਡੀ ਡੀਲਰਸ਼ਿਪ ਦੇ ਉੱਤੇ। ਫ੍ਰੀ ਵਿੰਟਰ ਟਾਇਰ ਪੈਕੇਜ, ਵਿੰਟਰ ਆ ਰਹੀ ਹੈ, ਬਹੁਤ ਹੀ ਵਧੀਆ ਆਫਰ ਹੈ ਸਾਰਿਆਂ ਲਈ। ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਨਵੀਂ ਭਾਜੀ ਦਾ ਨਾਮ ਲੈ ਕੇ ਸਾਡੇ ਕੋਲ ਆਉਂਦੇ ਹੋ, ਤੁਸੀਂ $500 ਆਫ ਮਿਲੇਗਾ ਤੁਹਾਨੂੰ 5 ਸੀਟਰ ਮਿਤਸੂਬਿਸ਼ੀ RVR ਤੇ। ਪਲੱਗ ਇਨ ਹਾਈਬ੍ਰਿਡ ਸਾਡੇ ਕੋਲ ਲੈਣੇ ਹੋ, $7,250 ਤੱਕ ਦੀ ਤੁਹਾਨੂੰ ਰਿਬੇਟ ਦਵਾਵਾਂਗੇ ਜੀ। ਇਸ ਮੰਥ ਦੀ ਆਫਰ ਚੱਲ ਰਹੀ ਹੈ, ਨਾਲ ਦੀ ਨਾਲ ਆਪਣੀ ਪੁਰਾਣੀ ਗੱਡੀ ਕਿਸੇ ਨੇ ਵੀ ਟ੍ਰੇਡ ਇਨ ਕਰਨੀ ਹੈ, ਟ੍ਰੇਡ ਇਨ ਦੀ ਟੌਪ ਵੈਲਿਊ ਤੁਹਾਨੂੰ ਮਿਲੇਗੀ ਜੀ ਕੈਲੇਡਨ ਮਿਤਸੂਬਿਸ਼ੀ ਦੇ ਉੱਤੇ। ਕਿਸੇ ਵੀ ਤਰ੍ਹਾਂ ਦੀ ਤੁਹਾਡੀ ਗੱਡੀ ਹੈਗੀ ਹੈ, ਈਅਰ, ਮੇਕ, ਮਾਡਲ, ਸਿਡਾਨ, ਐਸਯੂਵੀ, ਪਿਕਅਪ ਟਰੱਕ, ਮਿੰਨੀ ਵੈਨ, ਹਰੇਕ ਤਰ੍ਹਾਂ ਦੀ ਗੱਡੀ ਟ੍ਰੇਡ ਇਨ ਹੋ ਜੂਗੀ, ਟੌਪ ਡਾਲਰ ਮਿਲੇਗਾ ਉਹਦਾ। ਨਵੀਂ ਗੱਡੀਆਂ ਦੇ ਨਾਲ ਨਾਲ ਯੂਜ਼ਡ ਗੱਡੀਆਂ ਵੀ ਦੇਖ ਰਹੇ ਹਾਂ ਕੈਲੇਡਨ ਮਿਤਸੂਬਿਸ਼ੀ ਦੇ ਉੱਤੇ, ਤੁਹਾਨੂੰ ਯੂਜ਼ਡ ਗੱਡੀਆਂ ਦੀ ਵੀ ਇਨਵੈਂਟਰੀ ਬਹੁਤ ਹੀ ਲੋਡਡ ਮਿਲ ਜਾਏਗੀ। ਹਰੇਕ ਸਾਲ ਦੀ ਗੱਡੀ ਸਾਡੇ ਕੋਲ ਖੜੀ ਹੈ, ਬਹੁਤ ਹੀ ਲੋਐਸਟ ਪ੍ਰਾਈਸ ਇਨ ਦਾ ਮਾਰਕੀਟ ਦੇ ਉੱਤੇ। ਫੇਰ ਤੋਂ ਦੱਸ ਦਿੰਦੇ ਹਾਂ ਜੀ, ਐਡਰੈਸ ਸਾਡਾ ਹੈਗਾ ਜੀ 3511 ਹਾਈਵੇ 9 ਇਨ ਕੈਲੇਡਨ, ਕੈਲੇਡਨ ਕੈਨੇਡੀ ਐਂਡ ਹਾਈਵੇ 9 ਦੀ ਮੇਜਰ ਇੰਟਰਸੈਕਸ਼ਨ ਤੇ ਆਉਂਦੀ ਹੈ ਜੀ। 519-942-0101, ਨਵੀਂ ਭਾਈ ਦਾ ਨਾਮ ਲੈ ਕੇ ਡੀਲਰਸ਼ਿਪ ਤੇ ਆਓ, ਬਹੁਤ ਹੀ ਵਧੀਆ ਡੀਲ ਲੈ ਕੇ ਜਾਓ।
2: 519-942-0101-519-942-0101-519-942-0101 ਬਹੁਤ ਸ਼ੁਕਰੀਆ ਥੈਂਕ ਯੂ 2696 ਹੈਲੋ
5: ਹਾਂਜੀ ਕੀ ਹਾਲ ਹੈ ਨਵੀਂ
2: ਠੀਕ ਹੈ ਜੀ ਕਿਵੇਂ ਹੋ
5: ਬਸ ਵਧੀਆ ਨਵੀਂ ਮੈਂ ਦੱਸਣਾ ਸੀਗਾ ਟਿਕਟਾਂ ਦੇ ਕਿੱਦਾਂ ਅੱਡਾ ਪਾਉਂਦੇ ਆ ਤੇ ਵਟਸਐਪ ਦੇ ਕਿੱਦਾਂ ਨੰਬਰ ਪਾਉਂਦੇ ਹੋ ਤੇ ਇਹ ਨੀ ਨਾ ਆਈ ਪੀ ਐਡਰੈਸ ਕਿਸੇ ਹੋਰ ਕੰਟਰੀ ਦਾ ਯੂਜ਼ ਕੀਤਾ ਹੁੰਦਾ ਵਟਸਐਪ ਨੰਬਰ ਲਿਆ ਹੁੰਦਾ ਇਹ ਜਦੋਂ ਤੁਹਾਨੂੰ ਕਮਿਊਨੀਕੇਟ ਕਰਦੇ ਨਾ ਤੁਹਾਨੂੰ ਵਟਸਐਪ ਤੇ ਕਰੂੰਗੇ ਨਾ ਕਿ ਤੁਹਾਡੇ ਲੈਂਡਲਾਈਨ ਤੇ
2: ਅੱਛਾ ਵਟਸਐਪ ਤੇ ਓਕੇ
5: ਹਾਂਜੀ ਵਟਸਐਪ ਤੇ ਕਰਦੇ ਤੇ ਜਦੋਂ ਤੁਹਾਨੂੰ ਮਿਲਣ ਲਈ ਕਹਿੰਦੇ ਆ ਨਾ ਉਹ ਕਹਿੰਦੇ ਨੇ ਤੁਹਾਨੂੰ ਇਸ ਪਾਜੇ ਚ ਆ ਜਾਓ ਇੱਥੇ ਟਿਮ ਹੋਟਲ ਆ ਤੇ ਤੁਹਾਨੂੰ ਬੰਦਾ ਮਿਲੂਗਾ ਪਾਰਕਿੰਗ ਲਾਟ ਦੇ ਵਿੱਚ ਤੇ ਤੁਹਾਨੂੰ ਉਹ ਸਮਾਨ ਫੜਾ ਜਾਊਗਾ ਬਜ਼ੁਰਗਾਂ ਨੂੰ ਵੀ ਬਹੁਤ ਯੂਜ਼ ਕਰਦੇ ਆ ਕਹਿੰਦੇ ਸਾਡਾ ਅੰਕਲ ਆ ਰਿਹਾ ਤੁਹਾਨੂੰ ਮਾਲ ਦੇ ਦੂੰਗਾ
2: ਅੱਛਾ
5: ਹਾਂਜੀ ਤਾਂ ਵੀ ਸਿਆਣੇ ਬੰਦੇ ਨੂੰ ਯੂਜ਼ ਕਰਦੇ ਆ ਇੱਕ ਇੱਥੇ ਸੀਗਾ ਐਬਨੀਜ਼ਰ ਤੇ ਗੋ ਰੋਡ ਤੇ ਉੱਥੇ ਪਲਾਜ਼ੇ ਚ ਮਿਲਦੇ ਆ ਉੱਥੇ ਮਾਲਟਨ ਜਿਹੜਾ ਟਿਮੋਟੋ ਉੱਥੇ ਮਿਲਦੇ ਆ
2: ਅੱਛਾ ਤੁਹਾਨੂੰ ਕਿਵੇਂ ਪਤਾ
5: ਹਾਂਜੀ ਉੱਥੇ ਬੰਦਾ ਮੈਂ ਥੋੜੀ ਰਿਸਰਚ ਕੀਤੀ ਇਹਨਾਂ ਬਾਰੇ ਨਾ
2: ਅੱਛਾ ਰਿਸਰਚ ਕੀਤੀ ਹੈ ਤੁਸੀਂ ਵੈਸੇ ਫਨ ਲਈ ਰਿਸਰਚ ਕੀਤੀ ਹੈ
5: ਮੈਂ ਨਾ ਹਾਂਜੀ
2: ਵੈਸੇ ਸ਼ੌਂਕ ਲਈ ਰਿਸਰਚ ਕੀਤੀ
5: ਸ਼ੌਂਕ ਲਈ ਕਿਤੇ ਮੈਂ ਦੇਖਿਆ ਕੀ ਕਰਦੇ ਆ ਨਾ
2: ਅੱਛਾ
5: ਤੇ ਕਿੱਦਾਂ ਵੇਚਦੇ ਆ ਉਹ
2: ਕਨਫਿਊਜ਼ਨ ਜੀ ਤਾਂ ਹੁੰਦੀ ਆ ਨਾ
5: ਕਈ ਮੀਟ ਸ਼ਾਪ ਵਾਲੇ ਵੇਚਦੇ ਅੰਡਰ ਦਾ ਕਾਊਂਟਰ
2: ਚਲੋ ਦੇਖੋ ਹੁਣ ਕੌਣ ਵੇਚਦਾ
5: ਜਿਹੜੀ ਚੀਜ਼ ਲੈਣੀ ਹੁੰਦੀ ਨਾ ਉਹ ਲੱਭ ਲੈਂਦੇ ਰਾਹ ਕਿੱਥੋਂ ਮਿਲਦੀ
2: ਲੱਭ ਲੈਂਦੇ ਇਹ ਵੀ ਗੱਲ ਤੁਹਾਡੀ ਠੀਕ ਹੈ ਚਲੋ ਥੈਂਕ ਯੂ ਸਰ ਥੈਂਕਸ ਫੋਰ ਸ਼ੇਅਰਿੰਗ ਓਕੇ ਸੋ ਖੈਰ ਲਾਉਣੇ ਆ ਗਾਣਾ ਫਿਰ ਤੁਹਾਡੇ ਲਈ ਆ ਜਾਓ

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिस दे ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: वेरी गुड। ओके, सो प्रोग्राम है पंजाबी दा, नंबर है 9056733337। ਸੰਗੀਤਕ ਸ਼ਾਮ ਹੈ। ਤੁਸੀਂ ਕਹਿੰਦੇ ਨਹੀਂ ਹੁੰਦੇ ਕਿ ਨਵੀਂ ਯਾਰ ਗਾਣੇ ਗੁਣੇ ਲਾ ਦਿਆ ਕਰੋ। ਨਵੀਂ ਨੇ ਫਿਰ ਕਿਹਾ ਵੀ ਅੱਜ ਤੁਹਾਨੂੰ ਇੰਜ ਨਹੀਂ ਮਹਿਸੂਸ ਹੋਣ ਦਿੰਦੇ ਕਿ ਤੁਹਾਡੀ ਮੈਂ ਗੱਲ ਨਹੀਂ ਮੰਨੀ। ਲੱਗਿਆ ਨਾ ਗਾਣੇ ਤੇ ਗਾਣਾ ਫਿਰ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ, 9056733337। ਹੋਰ ਕੋਈ ਰਿਕੁਐਸਟ ਹੋਵੇ ਤਾਂ ਦੱਸਿਓ ਜ਼ਰੂਰ। ਵੈਸੇ ਮੈਂ ਤਾਂ ਕੋਈ ਕਸਰ ਛੱਡੀ ਵੀ ਨਹੀਂ ਰਿਕੁਐਸਟਾਂ ਦੀ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਡੂਗਲ ਦਾ ਕੋਰਨਰ, ਕੈਨੇਡੀ ਮੇਫੀਅਰ ਦੇ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ, ਫਰੈਸ਼ ਫੂਡ ਸੈਂਟਰ, ਫਰੈਸ਼ ਫੂਡ ਸੈਂਟਰ। ਤੁਸੀਂ ਪਹੁੰਚੋ ਕੈਨੇਡੀਅਨ ਮੇਫੀਅਰ, ਮਨਪਸੰਦ ਦੀ ਆਪਣੀ ਤੁਸੀਂ ਜਾ ਕੇ ਜ਼ਰੂਰ ਗਰੋਸਰੀ ਕਰੋ ਫਰੈਸ਼ ਫੂਡ 'ਤੇ। ਜੀ 1085, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ,
2: ਕੀ ਹਾਲ ਚਾਲ? ਮੈਂ ਕਿਹਾ
1: ਵਧੀਆ ਵਧੀਆ, ਕੀ ਬਣਦਾ?
2: ਬਸ ਕੁਛ ਨੀ, ਗਰਾਜ ਚ ਬੈਠਾ ਆ, ਰੇਡੀਓ ਸੁਣਦਾ ਤੁਹਾਡਾ।
1: ਕੀ ਬਾਤ ਹੈ, ਗਰਾਜ ਚ ਕੀ ਬਣ ਰਿਹਾ?
2: ਬਸ ਬੈਠੇ ਸੀ, ਹਵਾ ਬਹੁਤ ਵਧੀਆ, ਮੌਸਮ
1: ਬਣ ਨਹੀਂ। ਬੈਠੇ ਨਹੀਂ ਹੋ ਸਕਦੇ, ਜਿਹੜਾ ਬੰਦਾ ਗਰਾਜ ਚ ਬਹਿੰਦਾ ਨਾ ਉਹ ਕੋਈ ਕੰਮ ਹੁੰਦਾ ਉਹਦਾ ਗਰਾਜ ਚ।
2: ਨਹੀਂ ਨਹੀਂ, ਤੁਹਾਨੂੰ ਪਤਾ ਹੀ ਆ ਵੇ, ਫਲੈਟ ਆ।
1: ਨਹੀਂ ਫਿਰ ਦੱਸੋ ਥੋੜੇ ਆ,
2: ਮਾੜਾ ਮੋਟਾ ਠੰਡਾ ਪਾਣੀ ਤੱਤਾ।
1: ਠੰਡਾ ਪਾਣੀ ਤੱਤਾ, ਠੰਡਾ ਜਾਂ ਤੱਤਾ, ਉਹਨੂੰ ਦੋ ਤੁਸੀਂ ਦੱਸ ਤਾਂ ਦੋ ਕੀ ਪੀ ਰਹੇ ਹੋ। ਕੋਈ ਨਾ, ਇੱਥੇ ਕਿਹੜਾ ਕੋਈ ਲੁਕਾਉਣ ਦੀ ਲੋੜ ਹੈ
2: ਭਾਈ। ਬੀਅਰ ਪੀਨਾ।
1: ਬੀਅਰ? ਅੱਛਾ, ਕੀ ਪਤਾ ਕਿਹੜੀ ਬੀਅਰ?
2: ਇਹ ਕਿਹੜੀ ਮਰਜ਼ੀ ਆ ਜਾਵੇ ਉਹਦਾ।
1: ਅੱਛਾ, ਕਿਹੜੀ ਮਰਜ਼ੀ ਆ ਜਾਵੇ, ਤੁਸੀਂ ਕਿਹੜੀ ਪੀ ਰਹੇ ਹੋ?
2: ਅਸੀਂ ਮੌਸਮੀ ਡਰਾਈ।
1: ਮੌਸਮੀ ਡਰਾਈ, ਵੈਰੀ ਗੁੱਡ, ਕੀ ਬਾਤ ਹੈ। ਠੰਡੀ ਬੀਅਰ ਬਟ ਮੌਸਮੀ, ਬਹੁਤ ਠੰਡਾ, ਕੁਝ ਗਰਮ ਪੀ ਲਓ। ਚਮਕੀਲਾ ਸਾਹਿਬ ਦਾ, ਠੀਕ ਹੈ, ਵੈਰੀ ਗੁੱਡ, ਬਹੁਤ ਸ਼ੁਕਰੀਆ ਤੁਹਾਡਾ। ਤੇ ਚੱਕਵਾਂ ਜਿਹਾ ਚਮਕੀਲਾ ਜੀ ਦਾ ਲਾ ਦੋ, ਕਿਆ ਬਾਤ ਹੈ। ਚਮਕੀਲਾ ਸਾਹਿਬ ਵੀ ਲਾਉਣੇ ਆ ਫਿਰ, ਚੱਕ ਦਿੰਦੇ ਆ ਫੱਟੇ। ਤੇ ਤੁਸੀਂ ਵੀ ਕਹੋਗੇ ਨਵੀਂ ਯਾਰ ਤੁਹਾਡੀ ਕਿੱਥੇ ਰੀਸ ਕਰ ਲਾਂਗੇ ਅਸੀਂ। ਸੋ ਓਕੇ, ਲਾਉਣੇ ਜ਼ਰੂਰ ਗੀਤ। ਉਸ ਤੋਂ ਪਹਿਲਾਂ ਸਰਾਸ਼ ਜੀ ਸਾਡੇ ਨਾਲ ਜੁੜ ਰਹੇ ਆ। ਸਰਾਸ਼ ਤੁਹਾਨੂੰ ਪੈਸੇ ਲੈ ਕੇ ਦਿੰਦੇ ਆ ਗਵਰਨਮੈਂਟ ਕੋਲੋਂ, ਤੇ ਸਰਾਸ਼ ਜੀ ਤੁਹਾਡੇ ਲਈ ਬਿਲਕੁਲ ਬਿਲਕੁਲ ਬਿਲਕੁਲ ਹਾਜ਼ਰ ਨੇ। ਐਂਡ ਸਰਾਸ਼ ਲੋਨ ਲੈ ਕੇ ਦਿੰਦੇ ਆ ਗਵਰਨਮੈਂਟ ਤੋਂ ਤੁਹਾਡੀ ਐਜੂਕੇਸ਼ਨ ਲਈ, ਸਟੱਡੀ ਦੇ ਲਈ, ਤਾਂ ਕਿ ਤੁਸੀਂ ਤੰਗ ਨਾ ਹੋ ਪੈਸੇ ਪੱਖੋਂ। ਸਰਾਸ਼ ਕੀ ਹਾਲ ਹੈ? ਗਵਰਨਮੈਂਟ ਬਿਨਾਂ ਕਿਸੇ ਗਾਰੰਟੀ ਦੇ ਸਕਿੱਲ ਡਿਵੈਲਪਮੈਂਟ ਲਈ, ਐਜੂਕੇਸ਼ਨ ਲਈ ਆਏ ਲੋਨ ਦੇ ਰਹੀ ਹੈ, ਤੇ ਦੱਸੋ ਥੋੜਾ ਇਹਦੇ ਬਾਰੇ।
3: ਹਾਂਜੀ, ਇਸਮੇ ਜਬ ਗਵਰਨਮੈਂਟ ਯੂਕਰੇਨ ਕੋ 15,000 ਮਿਲੀਅਨ ਕਾ ਲੋਨ ਦੇਤੀ ਹੈ ਬਿਨਾਂ ਗਾਰੰਟੀ ਕੇ, ਤਬ ਤੋ ਹਮਾਰੀ ਆਂਖੇ ਨਹੀਂ ਖੁਲਤੀ। ਜਬ ਗਵਰਨਮੈਂਟ, ਜਬ ਵਰਲਡ ਬੈਂਕ ਨੇ ਵੀ ਲੋਨ ਦਿਆ ਹੈ ਯੂਕਰੇਨ ਕੋ 800 ਮਿਲੀਅਨ ਕਾ, ਪੂਰੀ ਦੁਨੀਆ ਮੇ ਸਿਰਫ ਕੈਨੇਡਾ ਨੇ ਗਾਰੰਟੀ ਲਈ ਉਸ ਲੋਨ ਕੀ। ਦੈਟਸ ਇਟ, ਕੈਨੇਡਾ ਇਜ਼ ਦ ਗਾਰੰਟਰ ਫਾਰ 800 ਮਿਲੀਅਨ ਲੋਨ ਫਰੋਮ ਵਰਲਡ ਬੈਂਕ ਟੂ ਯੂਕਰੇਨ। ਜੋ ਗਵਰਨਮੈਂਟ ਵਹਾਂ ਪੇ ਪੈਸਾ ਲਗਾ ਰਹੀ ਹੈ, ਆਪਕੋ ਦੇ ਰਹੀ ਹੈ ਛੋਟਾ ਮੋਟਾ ਲੋਨ ਕਿਤਨਾ, 50,000 ਸੇ 1,70,000 ਡਾਲਰ ਕਾ। ਮਿਸ ਨਾ ਕਰੇ, ਗਾਰੰਟੀ ਫ੍ਰੀ ਲੋਨ ਕੋ ਹਾਸਿਲ ਕਰੇ, ਕਈ ਵੀ ਇਸ ਪੈਸੇ ਕੋ ਖਰਚ ਕਰੇ, ਸਾਥ ਮੇ ਸਕਿੱਲ ਵੀ ਡਿਵੈਲਪ ਕਰੇ।
1: ਵੈਰੀ ਗੁੱਡ ਯਾਰ। ਐਂਡ ਦੇਖੋ, ਕੋਈ ਗਾਰੰਟੀ ਨਹੀਂ। ਸੋ ਸਰਾਸ਼ ਕਲੀਅਰ ਕਰੋ, ਸੋ ਜੇ ਕੋਈ ਹੁਣ ਸਪੋਜ਼ ਕਰੋ ਮੈਂ ਲੋਨ ਲੈ ਰਿਹਾ, ਸੋ ਮੇਰੇ ਕ੍ਰੈਡਿਟ ਤੇ ਕੋਈ ਅਸਰ ਤਾਂ ਨਹੀਂ ਪੈਂਦਾ, ਤੇ ਨਾਲ ਕੋਈ ਕ੍ਰੈਡਿਟ ਚੈੱਕ ਤਾਂ ਨਹੀਂ ਹੁੰਦਾ? ਇਹ ਵੀ ਕਲੀਅਰ ਕਰ ਦੋ ਟਰਮਸ।
3: ਨਾ ਕ੍ਰੈਡਿਟ ਹਿੱਟ ਹੋਤਾ ਹੈ, ਨਾ ਕ੍ਰੈਡਿਟ ਚੈੱਕ ਹੋਤਾ ਹੈ। ਰੀਜ਼ਨ ਇਹ ਹੈ ਕਿ ਆਪਕੋ ਗਵਰਨਮੈਂਟ ਦੇ ਰਹੀ ਹੈ, ਗਵਰਨਮੈਂਟ ਆਪਕੋ ਲਾਈਕ ਘਰ ਲੈਣ ਕੇ ਲਈ ਨਹੀਂ ਦੇ ਰਹੀ, ਯਹਾਂ ਪੇ ਸਕਿੱਲ ਡਿਵੈਲਪਮੈਂਟ ਕੇ ਲਈ ਦੇ ਰਹੀ ਹੈ। ਆਪ ਚਾਹੇ ਉਸ ਪੈਸੇ ਸੇ ਘਰ ਲੈ, ਕੁਛ ਵੀ ਕਰੇ, ਵੋ ਮੈਟਰ ਨਹੀਂ ਕਰਤਾ। ਅਗਰ ਬੈਂਕ ਹੋਤਾ ਤੋ ਯੈਸ, ਕ੍ਰੈਡਿਟ ਚੈੱਕ ਹੋਤਾ, ਬਟ ਯਹਾਂ ਪੇ ਹਮ ਬੈਂਕ ਵਾਲਾ ਕੋਈ ਕਾਮ ਹੀ ਨਹੀਂ ਹੈ, ਹਮ ਕਰਤੇ ਨਹੀਂ ਕੋਈ ਔਰ ਕਾਮ ਇਸਕੇ ਇਲਾਵਾ। ਇਸ ਲਈ ਆਪ ਸਕਿੱਲ ਡਿਵੈਲਪ ਕਰੇ ਔਰ ਸਾਥ ਮੇ ਫੰਡਿੰਗ ਕੋ ਹਾਸਿਲ ਕਰੇ।
1: ਐਂਡ ਸਰਾਸ਼, ਯੇ ਜੋ ਲੋਨ ਹੈ, ਯੇ ਵੀ ਬਤਾਓ ਕਿ ਇਸਕਾ ਕਿਆ ਇੰਟਰਸਟ ਰੇਟ ਹੈ?
3: ਹਾਂਜੀ, ਇੰਟਰਸਟ ਰੇਟ ਅਗਰ 1 ਸਾਲ ਕਾ ਕੋਰਸ ਹੈ ਤੋ 0% ਹੈ, ਔਰ 1.5 ਸਾਲ ਬਾਅਦ ਜਬ ਪੇਮੈਂਟ ਸਟਾਰਟ ਹੋਤੀ ਰੀਪੇਮੈਂਟ ਲੋਨ ਕੀ, ਤੋ ਕਿਤਨਾ ਹੈ ਇੰਟਰਸਟ ਰੇਟ? ਸਿਰਫ 2.5% ਸਾਲ ਕਾ। ਦੈਟਸ ਇਟ, ਕੋਈ ਇਸਮੇ ਮਾਈਨਸ ਪਲੱਸ ਹੈ ਹੀ ਨਹੀਂ।
1: ਕਿਆ ਬਾਤ ਹੈ ਯਾਰ, ਵੈਰੀ ਗੁੱਡ। ਇਹ ਤਾਂ ਦੇਖੋ ਜਿਹੜਾ ਬੰਦਾ ਨਹੀਂ ਲੈ ਰਿਹਾ ਉਹ ਗਲਤੀ ਕਰ ਰਿਹਾ, ਤਾਂ ਸਾਰਿਆਂ ਨੂੰ ਲੋਨ ਲੈਣਾ ਚਾਹੀਦਾ, ਨਾਲੇ ਤੁਸੀਂ ਆਪਣੇ ਸਕਿੱਲ ਡਿਵੈਲਪ ਕਰੋ। ਤੇ ਸਰਾਂ ਇਸ ਕੀ ਕੋਈ ਏਜ ਲਿਮਿਟ ਹੈ?
3: ਨਹੀਂ ਜੀ, ਕੋਈ ਏਜ ਲਿਮਿਟ ਨਹੀਂ ਹੈ ਇਸਮੇ। ਲਾਈਕ ਚਾਰਟਰ ਆਫ ਰਾਈਟਸ ਐਂਡ ਫ੍ਰੀਡਮ, ਇਸ ਦੇਸ਼ ਮੇ ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੈ ਏਜ ਜਾਂ ਜੈਂਡਰ ਪੇ। ਆਪ ਚਾਹੇ ਲਾਈਕ ਹਾਊਸ ਵਾਈਫ ਹੈ, ਊਬਰ ਡਰਾਈਵਰ ਹੈ, ਅਨਇੰਪਲੋਇਡ ਇੰਪਲੋਇਡ ਹੈ, ਆਪ ਸਕਿੱਲ ਡਿਵੈਲਪ ਕਰਤੇ ਹੈਂ, ਆਸਾਨ ਸੇ ਕੋਰਸ ਕਰਤੇ ਹੈਂ, ਸਿਰਫ ਹਫਤੇ ਕੇ 20 ਘੰਟੇ ਆਪਨੇ ਲੌਗਇਨ ਕਰਨਾ ਹੈ, ਫੋਨ ਪੇ, ਲੈਪਟਾਪ ਪੇ, ਕਹੀਂ ਨਹੀਂ ਜਾਣਾ, ਘਰ ਸੇ ਬਾਹਰ ਆਪਨੇ ਸਕਿੱਲ ਵੀ ਆ ਗਈ, ਸਰਟੀਫਿਕੇਟ ਵੀ ਆ ਗਿਆ, ਔਰ ਸਾਥ ਮੇਂ ਫੰਡਿੰਗ ਵੀ ਆ ਗਈ, 50,000 ਸੇ 1,70,000 ਡਾਲਰ।
1: ਵੈਰੀ ਗੁੱਡ, 50,000 ਸੇ ਲੇਕਰ 1,70,000 ਡਾਲਰ। ਤੇ ਸਰਾਂਸ਼ ਨੂੰ ਫੋਨ ਕਰ ਲਓ ਬਈ 437-264-3175, 437-264-3175। ਐਂਡ ਸਰਾਂਸ਼, ਸਾਰੇ ਕੋਰਸਿਸ ਆਨਲਾਈਨ ਨੇ, ਈਜ਼ੀ ਨੇ?
3: ਹਾਂਜੀ ਹਾਂਜੀ। ਅਬ ਆਪ ਮਾਨੇਗੇ, ਹਮਾਰੇ ਪਾਸ ਕਲਾਇੰਟ ਆਤੇ ਕਹਤੇ ਸਰ ਹਮੇ ਯੇ ਵਾਲਾ ਸਪੈਸੀਫਿਕ ਕੋਰਸ ਕਰਨਾ, ਹਮ ਪਹਿਲੇ ਹੈਂਡ ਡ੍ਰੌਪ ਕਰ ਦੇਤੇ ਹੈ, ਹਮਨੇ ਗਾਲੀ ਨਹੀਂ ਖਾਣੀ ਆਪਸੇ, ਜੋ ਪ੍ਰੋਡਕਟ ਪਹਿਲੇ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ, ਜੋ ਇਤੇ ਟਾਈਮ ਸੇ ਇਸਤੇਮਾਲ ਕਰ ਚੁੱਕੇ ਵਹੀ ਵੇਚ ਰਹੇ ਹੈ। 8 ਕੋਰਸ ਹੈ, ਅਕਾਊਂਟਿੰਗ ਵੀ ਹੋ ਗਿਆ ਉਸਮੇ, ਬਿਜ਼ਨਸ ਕਾ ਵੀ ਹੋ ਗਿਆ ਉਸਮੇ, ਸਪਲਾਈ ਚੇਨ ਵੀ ਹੋ ਗਿਆ, ਸਾਰੇ ਆਨਲਾਈਨ ਹੈ, ਸਾਰੇ ਆਸਾਨ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਕੋਈ ਏਜ ਲਿਮਿਟ ਨਹੀਂ, ਆਪ ਆਰਾਮ ਸੇ ਪਾਸ ਹੋ ਜਾਏਂਗੇ, ਅਟੈਂਡੈਂਸ 20 ਘੰਟੇ ਆਪਣੇ ਆਨਲਾਈਨ ਰਹਿਣਾ ਹੈ। ਔਨ ਅਦਰ ਹੈਂਡ ਜੋ ਲੋਨ ਆਪਕੋ ਬਤਾ ਰਹਾ ਹੂੰ, ਦੇਖੋ ਅਭੀ ਗਵਰਨਮੈਂਟ ਪੇ ਪੈਸੇ ਹੈ, ਮਿਲ ਰਹੇ ਹੈ, ਤਾਂ ਆਪ ਪੀਛੇ ਰਹਿ ਜਾਏਗਾ, ਅਗਰ ਆਪਨੇ ਮਿਸ ਕਰਾ, ਕਿਆ ਪਤਾ ਆਗੇ ਜਾ ਕੇ ਪਾਲਿਸੀ ਚੇਂਜ ਹੋ ਜਾਏ।
1: ਵੈਰੀ ਗੁੱਡ, ਨੰਬਰ ਦੋ।
3: ਨੰਬਰ ਹੈ ਜੀ 437-264-3175, 437-264-3175, ਕਾਲ ਕਰੋ, ਹੁਣੇ ਕਾਲ ਕਰੋ, ਐਸਟੀਮੇਟ ਲਓ 437-264-3175। ਹਮਾਰੀ ਟ੍ਰਾਂਸਪੇਰੈਂਟ ਫੀਸ ਹੈ, ਕੰਮ ਹੋਣੇ ਕੇ ਬਾਅਦ $199 ਹੈ, ਵਨ ਟਾਈਮ ਫੀਸ ਹੈ, ਕੋਈ ਵੀ ਇਸਮੇ ਉੱਪਰ ਨੀਚੇ ਨਹੀਂ ਹੈ, ਕੋਈ ਵੀ ਝੋਲ ਨਹੀਂ ਹੈ, ਕੋਈ ਵੀ ਚਲਾਕੀ ਨਹੀਂ ਹੈ। 437-264-3175, 437-264-3175।
1: 437-264-3175, 437-264-3175। ਸਰਾਸ਼ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ,
3: ਧੰਨਵਾਦ।
1: ਓਕੇ, ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਨੰਬਰ ਹੈ ਆਪਣਾ 905-673-3337, 9056733333, ਆਪਣਾ ਇੱਕ ਫੋਨ ਨੰਬਰ ਹੈ। ਸਬਜ਼ੀ ਮਾਰਕੀਟ ਰੈਸਟੋਰੈਂਟ ਤੀਜੀ ਲੋਕੇਸ਼ਨ ਖੁੱਲ੍ਹ ਗਈ, ਵਿਲੀਅਮਸ ਪਾਰਕਵੇ ਅਤੇ ਆਪਣੇ ਟੋਰਬਰਮ ਦੇ ਕੋਰਨਰ ਤੇ, 1650 ਵਿਲੀਅਮਸ ਪਾਰਕਵੇ ਤੇ ਓਪਨ ਹੈ ਸਬਜ਼ੀ ਮਾਰਕੀਟ ਦੀ ਨਵੀਂ ਲੋਕੇਸ਼ਨ ਹੈ। ਪਾਓ ਭਾਜੀ 1 ਕਿਲੋ 1 ਫਰੀ, ਗੰਨੇ ਦਾ ਰਸ 1 ਕਿਲੋ 1 ਫਰੀ, ਜਲੇਬੀ 1 ਪਾਉਣ ਨਾਲ 1 ਪਾਉਣ ਫਰੀ, ਤੇ ਤੁਸੀਂ ਪਹੁੰਚ ਜਾਓ ਘਰ, 24 ਘੰਟੇ ਖੁੱਲ੍ਹਿਆ, 24 ਆਵਰਸ, ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਬੰਦ ਹੋ ਜਾਣਗੇ, ਇਹ ਹੋ ਜਾਓ ਨਾ, ਬੰਦ ਨਹੀਂ ਹੁੰਦੇ ਬਈ ਇਹ ਬੰਦੇ, ਇਹ ਕਹਿੰਦੇ ਜਦੋਂ ਤੱਕ ਤੁਸੀਂ ਆਓਗੇ ਅਸੀਂ ਖੁੱਲ੍ਹੇ ਹੀ ਹਾਂ। ਅਤੇ GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ, ਜਿਸ ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਐਸਾ ਕਰਜ਼ਾ ਚੜ ਗਿਆ ਕਿ ਤੁਸੀਂ ਹੁਣ ਰਾਤ ਨੂੰ ਸੌ ਨਹੀਂ ਪਾਉਂਦੇ, ਟੈਨਸ਼ਨ ਨਾ ਲਓ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਆ। ਨੰਬਰ ਹੈ 416-650-1100, 416-650-1100 ਨੰਬਰ ਹੈ। ਵੀਰ ਹੁਣੇ ਕਹਿੰਦੇ ਨਵੀਂ ਗਰਾਜ ਚ ਤੇ ਠੰਡਾ ਤੱਤਾ ਪੀ ਰਹੇ, ਮੈਂ ਕਿਹਾ ਠੰਡਾ ਤੱਤਾ ਇੱਕ ਦੱਸੋ, ਫਿਰ ਮੈਂ ਸਮਝਿਆ, ਪਹਿਲਾਂ ਕਹਿੰਦੇ ਠੰਡੀ ਬੀਅਰ ਪੀਣੀ ਆ, ਬਾਅਦ ਦੇ ਵਿੱਚ ਪੈਗ ਲਾਵਾਂਗੇ। ਸੋ ਆਪਣਿਆਂ ਨੂੰ ਆਦਤ ਹੈ ਕਿ ਪਹਿਲਾਂ ਥੋੜ੍ਹੇ ਸ਼ੁਰੂ ਤਾਂ ਹੋਈਏ ਗੱਡੀ ਨੂੰ, ਥੋੜ੍ਹੇ ਜਿਹਾ ਸਟਾਰਟ ਤਾਂ ਕਰੀਏ, ਫਿਰ ਬਾਅਦ ਦੇ ਵਿੱਚ ਪੈਗ ਪੁੱਗ ਲਾਵਾਂਗੇ। ਸੋ ਵੈਰੀ ਗੁੱਡ ਯਾਰ, ਕੋਈ ਨਾ, ਇੰਜੋਏ ਕਰੋ, ਐਡੀ ਕਿਹੜੀ ਗੱਲ ਹੈ, ਬਸ ਪੀ ਕੇ ਗਿਆ ਨਾ, ਕੋਈ ਪੰਗਾ ਨਾ ਪਾਓ, ਅਤੇ ਪੰਗਾ ਨਾ ਹੀ ਪਵੇ ਤਾਂ ਚੰਗਾ। ਸੋ ਲਾਈਏ ਫਿਰ ਚਮਕੀਲਾ ਸਾਹਿਬ ਦਾ, ਮੈਂ ਪਰਸੋਂ 'ਚ ਉੱਥੇ ਜਿਹੜਾ ਲਾਉਣਾ ਸੀਗਾ, ਫਿਰ ਆਪਾਂ ਗੱਲਾਂ 'ਚ ਪੈ ਗਏ ਕਿ ਕਰ ਯਾਦ ਕੁੜੇ, ਨੀ ਮੇਰੇ ਮੂੰਹ 'ਚ ਬੁਰਕੀਆਂ ਪਾਉਂਦੀ ਸੈਂ, ਇੱਕ ਪਲ ਵੀ ਜਦਾ ਨਾ ਰਹਿੰਦੀ ਸੀ, ਵੇ ਮੈਂ ਤੇਰੀਆਂ ਤੇਰੀਆਂ ਮੈਨੂੰ ਕਹਿੰਦੀ ਸੀ। ਵਾਹ ਕਿਆ ਬਾਤ ਹੈ, ਲਾਉਂਦੇ ਹਾਂ ਫਿਰ, ਸੁਣਦੇ ਹਾਂ ਅਤੇ ਕਰੀਏ ਇੰਜੋਏ ਸ਼ਾਮ ਨੂੰ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4167720404-1647-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com। ਕਿਆ ਬਾਤ ਹੈ, ਦੇਖਿਆ ਘਰ ਹੀ ਘਰ ਨੇ ਤੇ ਹੁਣ ਕੀਮਤਾਂ ਵੀ ਐਸੀਆਂ ਮਰ ਰਹੀਆਂ ਜਿਹੜੀਆਂ ਤੁਸੀਂ ਚਾਹੁੰਦੇ ਹੋ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਨਾ ਤੇ ਨੰਬਰ ਹੈ 905-673-3337 ਆਪਣਾ। ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ। ਇੱਕ ਤੁਸੀਂ ਯਾਦ ਰੱਖੋ ਜ਼ਰੂਰ ਮੈਸੇਜ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ। ਸਿੰਪਲੀ ਇੰਡੀਅਨ 'ਤੇ ਗੇੜਾ ਮਾਰੋ, ਕਹਿ ਦਿਓ ਪੰਜਾਬੀ ਲਹਿਰਾਂ ਸੁਣ ਕੇ ਆਏ ਹਾਂ ਬਈ। ਅਤੇ ਸਿੰਪਲੀ ਇੰਡੀਅਨ 'ਤੇ ਚਨਾ ਭਟੂਰਾ, ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਅਤੇ ਚਾਟ ਪਾਪੜੀ ਇੱਕ ਲਓ ਅਤੇ ਦੂਜੀ ਤੁਹਾਨੂੰ ਫ੍ਰੀ ਮਿਲ ਰਹੀ ਹੈ। ਕਿਆ ਬਾਤ ਹੈ। ਐਂਡ ਇਹਨਾਂ ਨੂੰ ਤੁਸੀਂ ਵਿਜ਼ਿਟ ਕਰਨਾ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋੜ, 85 ਮਾਂਟ ਪੇਲੀ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਅਤੇ 15 ਫੈਂਡਰ ਵੇ, ਬਵੇਡਨ ਸਿੰਘ ਕਿਊਜ਼ੀ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੇੜਾ ਮਾਰ ਕੇ ਆਓ, ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਨੇ। ਇੱਕ ਇਹਨਾਂ ਨੂੰ ਯਾਰ ਕੁਝ ਇੱਕ ਸਰਵਰ, ਮੈਨੇਜਰ, ਡਿਸ਼ਵਾਸ਼ਰ ਅਤੇ ਸ਼ੈੱਫ ਚਾਹੀਦੇ ਆ। ਵਧੀਆ ਪੇ ਹੈ, ਬੈਨੀਫਿਟ ਵੀ ਦੇ ਰਹੇ ਨੇ। ਅਤੇ ਨੰਬਰ ਹੈ ਵਟਸਐਪ 'ਤੇ ਕਾਲ ਕਰ ਲਓ 9057948111 9057948111 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਅਤੇ ਤੁਹਾਡੇ ਲਈ ਹਾਜ਼ਰ ਹੈ ਇੱਕ ਸਿੰਪਲ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਇੱਕ ਅਸੀਂ ਇਨਫੋਰਮੇਸ਼ਨ ਫਿਰ ਤੋਂ ਦੇ ਰਹੇ ਹਾਂ ਕਿ ਫਿਲਮ ਆ ਚੁੱਕੀ ਹੈ ਮਿੱਟੀ ਦੇ ਪੁੱਤ। ਮਿੱਟੀ ਦੇ ਪੁੱਤ ਫਿਲਮ ਦੇਵ ਖਰਾੜ, ਯੋਗਰਾਜ ਸਿੰਘ, ਬੜੀ ਜ਼ਬਰਦਸਤ ਫਿਲਮ ਬਣੀ ਹੈ ਯਾਰ। ਦੇਵ ਖਰਾੜ ਵਾਲਿਆਂ ਨੇ ਜੀ ਜਾਨ ਦੇ ਨਾਲ ਫਿਲਮ ਬਣਾਈ ਹੈ।
1: ਕੋਈ ਪਿਆਰ ਨਾਲ ਆਏ ਤਾਂ ਮੈਂ ਗੱਲ ਕਰਦਾ, ਹੈਂਕੜ ਨਾਲ ਆਏ ਤਾਂ ਜੱਟ ਦੀ ਜੁੱਤੀ ਗੱਲ ਕਰਦੇ। ਪੁਰਾਣੇ ਪੰਜਾਬ ਦੀ ਕਹਾਣੀ, ਰਿਸ਼ਤਿਆਂ ਦੀ ਕਹਾਣੀ, ਪਰਿਵਾਰਾਂ ਦੀ ਕਹਾਣੀ ਵੇਖਣ ਲਈ ਵੇਖੋ ਨਵੀਂ ਪੰਜਾਬੀ ਮੂਵੀ ਮਿੱਟੀ ਦੇ ਪੁੱਤ। ਦੁਸ਼ਮਣੀ ਦਾ ਅੰਤ
0: ਕਿਆ ਬਾਤ ਹੈ। ਜ਼ਰੂਰ ਯਾਰ ਇਸ ਫਿਲਮ ਦੇ ਕੁਝ ਗੀਤ ਵੀ ਲਾਏ ਬਹੁਤ ਖੂਬਸੂਰਤ ਨੇ, ਤੁਸੀਂ ਆਪਣੇ ਥੀਏਟਰ ਦੇ ਵਿੱਚ ਜਾਓ ਤੇ ਫਿਲਮ ਦੇਖੋ। ਸੋ ਅਗਲਾ ਗੀਤ ਫਿਰ ਤੁਹਾਡੇ ਲਈ ਲਾਉਣੇ ਆ, ਬੜਾ ਹੀ ਟੌਪ ਦਾ। ਮੈਂ ਯਾਰ ਅੱਜ ਨਿੱਜਰ ਦੀ ਐਲਬਮ ਸੁਣ ਰਿਹਾ ਸੀ, ਉਹਦੇ ਮੈਂ ਗੀਤ ਲਾਉਣੇ ਸੀ, ਬਟ ਨਿੱਜਰ ਕਹਿ ਦਿੰਦਾ ਕਿ ਇਟਸ ਨਿੱਜਰ MFR, ਆਪਾਂ ਫਿਰ ਗਾਲ ਗੁਲ ਲਾ ਨਹੀਂ ਸਕਦੇ। ਸੋ ਨਿੱਜਰਾ ਗਾਣੇ ਵਧੀਆ ਸੀਗੇ ਯਾਰ, ਮੈਂ ਐਲਬਮ ਦੇ ਕੁਝ ਗਾਣੇ ਇੰਜੋਏ ਕੀਤੇ, ਬਟ ਐਵੇਂ ਨਾ ਕਿਹਾ ਕਰੋ ਗਾਣੇ 'ਚ ਵੀ ਇੰਨਾ ਸੋਹਣਾ ਗਾਣਾ ਕਿਹਾ, ਐਂਡ 'ਤੇ ਕਹਿੰਦਾ MFR ਜਾਂ ਕੁਛ ਇੱਦਾਂ ਦਾ F word ਯੂਜ਼ ਕਰ ਲਿਆ ਕਾਹਦੇ ਲਈ। ਹੁਣ ਉਹਦੇ ਨਾਲ ਫਿਰ ਸਾਡੇ ਵਰਗਿਆਂ ਨੂੰ ਵੀ ਔਖਾ ਹੋ ਜਾਂਦਾ।